0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-1557 647-504-1557।
1: ਵੈਰੀ ਗੁੱਡ। ਸੋਰੀ ਯਾਰ, ਕਾਲ ਆ ਰਹੀ ਸੀ ਤੇ ਆ ਗਈ ਫਿਰ। ਹਾਂਜੀ ਬਵਨ ਜੀ, ਕਿਵੇਂ ਹੋ?
2: ਹਾਂਜੀ ਮੈਂ ਵੀ, ਕੀ ਹਾਲ ਚਾਲ?
1: ਵਧੀਆ ਸਰ, ਕੀ ਬਣਦਾ? ਆਪਣਾ ਪ੍ਰੋਗਰਾਮ ਚੱਲਦਾ ਫਿਰ ਮਾਹੌਲ ਬਣੀ ਜਾਂਦਾ ਕਿ ਨਹੀਂ? ਖਿੱਚ ਕੇ ਰੱਖਿਆ। ਚਲੋ ਯਾਰ, ਥੈਂਕ ਯੂ ਤੁਹਾਡਾ। ਹੋਰ ਸੁਣਾਓ ਕੀ ਬਣਦਾ?
2: ਬਸ ਬਾਈ, ਕੰਮ ਕਰੀ ਜਾਂਦੇ। ਮਾੜਾ ਮੋਟਾ
1: ਮਾੜਾ ਮੋਟਾ ਕਰ ਰਹੇ ਹੋ ਜਾਂ ਪੂਰਾ ਕਰ ਰਹੇ ਹੋ? ਮਾੜਾ ਮੋਟਾ ਹੀ ਕਰਦਾ ਕੰਮ। ਚਲੋ ਸਰ, ਥੈਂਕ ਯੂ। ਹੋਰ ਕੋਈ ਗੱਲਬਾਤ?
2: ਥੋੜਾ ਜਿਹਾ ਸੈਡ ਗਾਣਾ, ਜੇ ਦੇਖ ਲੋ, ਜੇ ਲਾ ਸਕਦੇ ਤਾਂ ਲਾ ਲੋ।
1: ਕਿਹੜਾ?
2: ਸਾਡੇ ਆਤਿਫ ਭਾਈ ਦਾ।
1: ਕਿਹੜਾ?
2: ਰੋਣਾ ਛੱਡਤਾ।
1: ਅੱਛਾ, ਰੋਣਾ ਛੱਡਤਾ। ਵਾਹ, ਕੀ ਗੱਲ ਹੋ ਗਈ?
2: ਲੋਕੀ ਹੁਣ ਨਾਮ ਪੜ ਲੈਂਦੇ ਤਾਂ ਮੈਂ ਕਿਹਾ ਹੁਣ ਰੋਣਾ ਵੀ ਛੱਡਣਾ ਹੀ ਪੈਣਾ।
1: ਅੱਛਾ, ਰੋਣਾ ਛੱਡਤੇ ਕਿ ਰੋਣਾ ਛੱਡਤਾ? ਤੈਨੂੰ ਪਤਾ ਇਹ ਪੰਜਾਬੀ ਫਿਲਮ ਚ ਆਇਆ।
3: Hi, this is Paul Evanoff, President and CEO of Evanoff Communications. Thanksgiving reminds us to be grateful for our family.

ਤੇ ਸਾਹ ਮੇਰੇ ਵੀ ਪੈ ਗਏ, ਮੈਂ ਜਿੱਦਾਂ ਹੀ ਮਾਈਕ ਤੇ ਆਉਣਾ ਤੇ ਮੇਰੇ ਸਾਹ ਪੈ ਜਾਂਦੇ ਆ। ਸੋ 905-673-3337 ਜਿਹੜੇ ਹੋ ਰੇਡੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਔਰ ਅੱਜ ਦੇ ਖੂਬਸੂਰਤ ਲੌਂਗ ਵੀਕਐਂਡ ਦੇ ਮੰਡੇ ਨੂੰ ਇੰਜੋਏ ਕਰ ਰਹੇ ਹੋਵੋਗੇ। ਕਰ ਰਹੇ ਹੋ, ਸੁਣ ਰਹੇ ਹੋ ਜਾਂ ਸਾਰੇ ਇੰਜੋਏ ਕਰ ਰਹੇ ਹੋ? ਅਜੇ ਵੀ ਲੌਂਗ ਵੀਕਐਂਡ ਦਾ ਖੁਮਾਰ ਜਿਹੜਾ ਉਤਰਿਆ ਨਹੀਂ।

0: ਸਟੂਡੀਓ ਦੇ ਸੇਮ ਨੰਬਰ ਰਹਿਣ ਵਾਲੇ ਨੇ 905-673-3337 905-673-3337 ਹੁੰਗਾਰਾ ਭਰਿਓ ਅਤੇ ਬਾਤ ਪਾਉਣ ਦਾ ਆਨੰਦ ਫਿਰ ਆ ਜਾਂਦਾ ਹੈ। ਮੈਂ ਚਾਹੁੰਦਾ ਕਿ ਫਿਰ ਹੀ ਗੱਲਾਂ ਬਾਤਾਂ ਸ਼ੁਰੂ ਕਰੀਏ ਜੇ ਕੋਈ ਸੁਣਦਾ ਹੋਵੇ ਤਾਂ। ਸੁਣ ਰਹੇ ਹੋ ਜਾਂ ਅਜੇ ਵੀ ਇੰਜੋਏ ਕਰ ਰਹੇ ਹੋ ਉਸੇ ਮੰਡੇ ਦੇ ਫਲੋ ਦੇ ਵਿੱਚੋਂ ਲੌਂਗ ਵੀਕਐਂਡ ਵਾਲੀ? ਅਸੀਂ ਤਾਂ ਆ ਗਏ ਹਾਂ, ਤੁਸੀਂ ਆ ਗਏ ਵਾਪਸ ਘਰ ਨੂੰ। 905-673-3337 ਕੀ ਹਾਲ ਚਾਲ ਆ, ਠੀਕ ਠਾਕ ਹੋ? ਕਿੱਦਾਂ ਰਿਹਾ ਤੁਹਾਡਾ ਲੌਂਗ ਵੀਕਐਂਡ? ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ 905-673-3337 ਤੇ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਗੱਲਾਂ ਬਾਤਾਂ ਦੀ ਸ਼ੁਰੂਆਤ ਕਰਨੀ ਹੈ ਮੈਂ, ਔਰ ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਕਿ ਮੈਨੂੰ ਹੁੰਗਾਰਾ ਮਿਲ ਜਾਓ ਕਿ ਤੁਸੀਂ ਸੁਣ ਰਹੇ ਹੋ, ਕਿਉਂਕਿ ਅੱਜ ਲੌਂਗ ਵੀਕਐਂਡ ਆ ਅਤੇ ਲੌਂਗ ਵੀਕਐਂਡ 'ਤੇ ਕਈ ਵਾਰ ਅਸੀਂ, ਮੈਨੂੰ ਲੱਗਦਾ ਕਿ ਰੋਡ ਵੀ ਅੱਜ ਸ਼ਾਂਤ ਹੀ ਆ, ਬਹੁਤਾ ਟ੍ਰੈਫਿਕ ਨਹੀਂ, ਸਭ ਅੱਜ ਆਪਣੇ ਘਰਾਂ ਦੇ ਵਿੱਚ ਆਨੰਦ ਕਰ ਰਹੇ ਹੋਣੇ ਆ, ਮੌਜ ਮੇਲੇ ਮਸਤੀਆਂ ਮਨਾ ਰਹੇ ਹੋਣੇ, ਔਰ ਜ਼ਿੰਦਗੀ ਹੈ ਹੀ ਮੌਜ ਮੇਲੇ ਮਸਤੀਆਂ ਦਾ ਨਾਮ ਆ। ਅਸੀਂ ਆਏ ਤਾਂ ਇੱਥੇ ਮੌਜ ਮੇਲੇ ਕਰਨੀ ਆ, ਪਰ ਪੈ ਕਈ ਵਾਰੀ ਹੋਰ ਚੱਕਰਾਂ 'ਚ ਜਾਂਦੇ ਹਾਂ, ਸੋ ਜਦੋਂ ਦੂਜੇ ਚੱਕਰਾਂ 'ਚ ਪੈਂਦੇ ਹਾਂ ਫਿਰ ਥੋੜ੍ਹਾ ਜਿਹਾ ਅਸੀਂ ਖਰਾਬ ਹੋ ਜਾਂਦੇ ਹਾਂ। ਸੋ 905-673-3337 ਜੀ, ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਸੀਂ ਆਉਣੇ ਹੋ, ਕੀ ਹਾਲ ਚਾਲ ਜੀ? ਗੁਰਦੀਪ ਜੀ ਆਈ, ਮਾਫ ਕਰਨਾ ਤੁਹਾਡਾ ਮਾਈਕ ਬੰਦ ਸੀ ਜੀ। ਸਰ ਤੁਸੀਂ ਆਉਣੇ ਹੋ ਜੀ, ਕੀ ਹਾਲ ਚਾਲ?
1: ਹਾਂਜੀ ਵੀਰੇ, ਕੀ ਹਾਲ ਜੀ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
1: ਪੂਰੀ ਹੈਪੀ ਥੈਂਕਸਗਿਵਿੰਗ ਡੇ।
0: ਹੈਪੀ ਥੈਂਕਸਗਿਵਿੰਗ ਡੇ। ਅੱਛਾ ਜੀ, ਥੈਂਕਸਗਿਵਿੰਗ ਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਆਪਾਂ ਕਿਸੇ ਨੂੰ ਕੁਝ ਦਿੰਨੇ ਵੀ ਆ ਕਿ ਨਹੀਂ।
1: ਇਦਾਂ ਹੁੰਦਾ ਜੀ, ਰਿਲੇਟਿਵਸ ਨੂੰ ਬੁਲਾਉਂ ਕਰੇ, ਫਰੈਂਡ ਟੁਗੇਦਰ ਕਰਦੇ ਆ, ਬਸ ਇਹ ਹੁੰਦਾ ਫੈਮਿਲੀ ਡੇ,
0: ਥੈਂਕਸਗਿਵਿੰਗ ਡੇ। ਤੁਸੀਂ ਬੁਲਾਇਆ ਕਿਸੇ ਪਰਿਵਾਰ ਦੇ ਕਿਸੇ ਜੀ ਨੂੰ, ਕਿਸੇ ਸੱਜਣ ਨੂੰ, ਮਿੱਤਰ ਨੂੰ, ਐਕਚੁਅਲ ਦੇ ਵਿੱਚ ਇਸ ਕਨਸੈਪਟ ਨੂੰ ਅਪਣਾਇਆ?
1: ਬਸ ਜੀ, ਮੈਂ ਤੇ ਵਾਈਫ ਅਸੀਂ ਬਸ ਦੂਰ ਰਹਿੰਦੇ ਫਰਮ ਤੋਂ, ਖੈਰ ਚਲੋ ਆਪਦਾ ਇੰਜੋਏ ਕਰਨਗੇ, ਆਪਦੀ ਫੈਮਿਲੀ, ਸਾਡੀ ਆਪਣੀ ਫੈਮਿਲੀ ਆ ਤੇ ਅਸੀਂ ਆਪਣਾ ਇੰਜੋਏ ਕਰਨ ਗਏ ਸੀਗੇ ਸਾਫੀਆਂ ਦਾ ਪੁੱਤਨ ਤੋਂ ਬਸ, ਤੇ ਹੁਣ ਵਾਈਫ ਕੰਮ ਤੇ ਗਏ ਆ, ਮੈਂ ਬਸ ਅੱਜ ਫ੍ਰੀ ਸੀਗਾ, ਏਦਾਂ ਹੀ ਚੱਲ ਰਿਹਾ ਜੀ। ਹੋਰ ਠੀਕ ਹੋ?
0: ਕਿਆ ਬਾਤ ਹੈ ਜੀ, ਚੜ੍ਹਦੀ ਕਲਾ, ਬਸ ਅੱਜ ਤੁਸੀਂ ਵੀ ਇੰਜੋਏ ਕਰ ਰਹੇ ਹੋ ਤੇ ਅਸੀਂ ਵੀ ਇੰਜੋਏ ਕਰ ਰਹੇ ਹਾਂ, ਤੇ ਉਮੀਦ ਕਰਦੇ ਹਾਂ ਕਿ ਸਾਰੇ ਅੱਜ ਖੁਸ਼ ਹੋਣਗੇ, ਇੰਜੋਏ ਕਰ ਰਹੇ ਹੋ, ਕੱਲ ਨੂੰ ਫਿਰ ਕੰਮਾਂ ਕਾਰਾਂ ਤੇ ਜਾਣਾ, ਸੋ ਉਹੀ ਬੈਕ ਟੂ ਲਾਈਫ ਨਾਰਮਲ ਹੋ ਜਾਣੀ ਆ।
1: ਹਾਂਜੀ ਹਾਂਜੀ ਹਾਂਜੀ, ਤੁਸੀਂ ਤੁਹਾਡਾ ਮੈਂ ਦੇਖਿਆ ਲਾਈਵ, ਤੁਸੀਂ ਕਾਫੀ ਹੱਦ ਤੱਕ ਕਵਰ ਕੀਤਾ ਮੂਸੇ ਵਾਲਾ, ਵੀਰੇ ਉਹ ਵੀ ਆਪਣਾ ਸ਼ੇਅਰ ਕਰੋ, ਤੁਹਾਡਾ ਕਿੱਦਾਂ ਰਿਹਾ ਐਕਸਪੀਰੀਅੰਸ ਤੇ ਸਾਰਾ ਕੁਛ?
0: ਹਾਂ, ਉਹ ਨਾ ਐਕਸਪੀਰੀਅੰਸ ਇੱਦਾਂ ਆ ਕਿ ਬਹੁਤ ਖੂਬਸੂਰਤ ਸੀ, ਇੱਕ ਵਾਈਬ ਸੀ, ਜਿਸ ਰਿਸਪੈਕਟ ਨਾਲ, ਜਿਸ ਪਿਆਰ ਨਾਲ, ਜਿਸ ਮੁਹੱਬਤ ਨਾਲ, ਜਿਸ ਅਦਬ ਨਾਲ ਆਪਾਂ ਸੁਣਨ ਗਏ ਸੀ, ਸੁਣਿਆ, ਇੰਜੋਏ ਕੀਤਾ। ਪਰ ਜੇ ਕੁਆਲਿਟੀ ਦੀ ਗੱਲ ਕਰੀਏ, ਉਹ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਪਤਾ ਹੀ ਆ, ਉਹ ਕੁਆਲਿਟੀ ਜਿਹੜੀ ਹੋਲੋਗ੍ਰਾਮ ਦੀ ਉਹ ਸਾਨੂੰ ਵੇਖਣ ਨੂੰ ਨਹੀਂ ਮਿਲੀ, ਪਰ ਫਿਰ ਵੀ ਜਿਸ ਇਨਸਾਨ ਦੀ ਖਾਤਰ ਅਸੀਂ ਗਏ ਸੀ, ਜਿਸ ਇਨਸਾਨ ਦੇ ਉਸ ਹੋਲੋਗ੍ਰਾਮ ਨੂੰ ਵੇਖਣ ਗਏ ਸੀ, ਉਸ ਵਾਈਬ ਨੂੰ, ਉਸ ਔਰੇ ਨੂੰ ਬਹੁਤ ਇੰਜੋਏ ਕੀਤਾ। ਆਲ ਓਵਰ ਹਰ ਚੀਜ਼ ਪਰਫੈਕਟ ਨਹੀਂ ਹੁੰਦੀ ਅਸੀਂ ਜ਼ਿੰਦਗੀ ਦੇ ਵਿੱਚ, ਜੇ ਸਾਰੀਆਂ ਚੀਜ਼ਾਂ ਪਰਫੈਕਟ ਲੱਭਣ ਜਾਈਏ ਨਾ ਗੁਰਦੀਪ ਸਿੰਘ ਜੀ, ਤੇ ਅਸੀਂ ਉਹ ਜ਼ਿੰਦਗੀ ਨੂੰ ਬਹੁਤ ਤਰੀਕੇ ਨਾਲ ਜਿਉਂ ਹੀ ਨਹੀਂ ਸਕਦੇ। ਪਰਫੈਕਟ ਕੁਛ ਨਹੀਂ ਆ ਇਸ ਦੁਨੀਆਂ ਦੇ ਵਿੱਚ, ਜੇ ਅਸੀਂ 100% ਪਰਫੈਕਟ ਲੱਭਣ ਤੁਰ ਪਏ ਤੇ ਕੁਛ ਵੀ ਪਰਫੈਕਟ ਨਹੀਂ ਆ, ਸਾਡੇ ਅੰਦਰ ਵੀ ਬਹੁਤ ਸਾਰੀਆਂ ਖਾਮੀਆਂ ਨੇ, ਅਸੀਂ ਖੁਦ ਵੀ ਪਰਫੈਕਟ ਨਹੀਂ ਆ। ਸੋ ਆਈ ਥਿੰਕ ਕੋਈ ਚੀਜ਼ਾਂ ਸਾਨੂੰ ਅੰਡਰਸਟੈਂਡ ਕਰਨੀਆਂ ਚਾਹੀਦੀਆਂ। ਗੱਭਰੂ ਨੇ ਮੇਲਾ ਲੁੱਟ ਲਿਆ, ਬਸ ਪਤਾ ਨਹੀਂ, ਚਲੋ ਕੁਛ ਕਈ ਵਾਰ ਅਕਾਲ ਪੁਰਖ ਦੀ ਕਿਰਪਾ ਹੁੰਦੀ ਆ, ਤੁਸੀਂ ਉਸ ਜਿਹੜੇ ਇਨਵਾਇਰਮੈਂਟ 'ਚ ਰਹਿੰਦੇ ਹੋ, ਉਹ ਰੋਜ਼ ਦੇਖਣਾ, ਉਹੀ ਚੀਜ਼ਾਂ ਸੁਣਨੀਆਂ, ਉਹੀ ਕਹਿਣੀਆਂ, ਉਹ ਚੀਜ਼ਾਂ ਤੁਹਾਡੇ ਦੇ ਵਿੱਚ ਆ ਜਾਂਦੀਆਂ, ਪਰ ਹਜ਼ਾਰਾਂ ਲੋਕਾਂ ਦੀ ਭੀੜ ਦੇ ਵਿੱਚ ਵੀ ਤੁਸੀਂ ਉਸ ਚੀਜ਼ ਨੂੰ, ਐਨਰਜੀ ਨੂੰ ਬਰਕਰਾਰ ਰੱਖਣਾ ਇੱਕ ਬੱਚੇ ਵਾਸਤੇ ਬੜੀ ਮੁਸ਼ਕਲ ਵਾਲੀ ਗੱਲ ਆ, ਉਹ ਸਮਝ ਤੋਂ ਬਾਹਰ ਸੀ ਕਿ ਕਿਵੇਂ ਕੁਦਰਤ ਨੇ ਉਸ ਬੱਚੇ ਦੇ ਵਿੱਚ ਉਹੀ ਚੀਜ਼ਾਂ ਭਰੀਆਂ, ਤੇ ਨਹੀਂ ਤਾਂ ਬੱਚਾ ਇੰਨੇ ਲੋਕ ਵੇਖ ਕੇ ਵੈਸੇ ਸਹਿਮ ਜਾਂਦਾ।
1: ਇੱਕ ਦੇਖਣੀ ਉਹਦੀ ਕਿੱਦਾਂ ਦੀ ਆ, ਲਾਈਕ ਉਦਾਂ ਆਪਾਂ ਕਰ ਸਕਦੇ ਆ, ਤੇ ਇਹਦੀ ਕਿਸਮ ਦੇਖੋ ਆਪਣੇ ਸਿੱਧੂ ਦੀ, ਮਤਲਬ ਉਹ ਵਿਚਾਰੇ ਚਲੋ ਜੋ ਹੈਪਨ ਹੋ ਗਿਆ, ਉਸ ਤੋਂ ਬਾਅਦ ਵੀ ਉਹਨੂੰ ਇੰਨੇ ਲੋਕ ਯਾਦ ਕਰਨ ਲਈ ਇਕੱਠੇ ਹੋਏ, 13-14 ਹਜ਼ਾਰ ਬੰਦਾ ਇਕੱਠ ਕਰਨਾ,
0: ਮੈਨੂੰ ਤੁਸੀਂ ਆਪਾਂ ਗੱਲਾਂ ਕਰ ਰਹੇ ਹਾਂ ਨਾਲ ਦੀ ਨਾਲ ਠੱਕ ਠੱਕ ਮੈਸੇਜ ਆਉਣੇ ਸ਼ੁਰੂ ਹੋ ਗਏ ਭਾਈ ਜੀ 295 295 ਯਾਰ ਕੰਟਰੋਵਰਸੀ ਹੋ ਗਈ ਇਹਦੇ ਵਿੱਚ ਨਾ ਤੇ ਹੁਣ ਮੈਂ ਜੇ ਲਾਤਾ ਤੇ ਹੋਰ ਨਾ ਹੋ ਜਾਏ ਜ਼ਿਆਦਾ ਚਲੋ ਓਕੇ ਭਾਈ ਜੀ ਥੈਂਕ ਯੂ ਸੋ ਮਚ 905-673-3333 ਜੀ ਸਤਿ ਸ਼੍ਰੀ ਅਕਾਲ ਜੀ 3272 ਤੁਸੀਂ ਆਉਣੇ ਹੋ ਜੀ ਕੀ ਹਾਲ ਚਾਲ
1: ਚੜ੍ਹਦੀ
0: ਕਲਾ ਚ
1: ਤੁਹਾਡਾ ਬੋਲ ਸੁਣਦਾ ਨਾ ਮੈਨੂੰ ਬਾਲਮਕ ਆਉਂਦਾ ਉਸੇ ਵੇਲੇ ਚੇਤਾ ਇਹਨਾਂ ਉਹਦੇ ਨਾਲ ਬੋਲ ਮਿਲਦਾ
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
1: ਤੁਹਾਡੀ ਬਾਲਮਕ ਸ਼ਰਮਾ ਦੇ ਨਾਲ
0: ਵੱਡੀਆਂ ਸ਼ਖਸੀਅਤਾਂ ਨੇ
1: ਦਦਾਰ ਸੰਧੂ ਦਾ ਸੁਣਾਓ ਹਾਂਜੀ
0: ਦਦਾਰ ਸੰਧੂ ਦਾ
1: ਹਾਂ ਦਦਾਰ ਸੰਧੂ ਨੂੰ ਮੈਂ ਤੁਹਾਨੂੰ ਦੱਸਦਾ ਆ ਉਹ ਹੈਗਾ ਆ ਜਦੋਂ ਮੈਂ ਮੇਰੇ ਮੂੰਹ ਚੋਂ ਭੁੱਲੇ ਹੀ ਗਿਆ ਯਾਦ ਕਰਕੇ ਮੈਂ ਤੁਹਾਨੂੰ ਦੁਬਾਰੇ ਕਰਕੇ ਦੱਸੂਗਾ ਜੀ
0: ਮੈਨੂੰ ਦੱਸੋ ਜੀ ਬਿਲਕੁਲ ਜ਼ਰੂਰ ਸੁਣਾਵਾਂਗੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3333 ਆਪਾਂ ਨਾ ਸਾਰੇ ਸ਼ੁਕਰ ਕਰਿਆ ਕਰੀਏ ਸਾਨੂੰ ਇੱਕੋ ਹੀ ਇੱਕੋ ਆਦਤ ਆ ਨਾ ਜਿਹੜੀ ਪਾ ਲੈਣੀ ਚਾਹੀਦੀ ਆ ਪੱਕੀ ਪੱਕੀ ਸ਼ੁਕਰਾਨੇ ਦੀ ਜੀ ਆਦਤ ਪੈ ਜੇ ਨਾ ਸਾਨੂੰ ਜਦੋਂ ਤੁਸੀਂ ਇੰਨੀਆਂ ਪਿਆਰੀਆਂ ਗੱਲਾਂ ਕਰਦੇ ਹੋ ਇੰਨੀਆਂ ਮਿੱਠੀਆਂ ਗੱਲਾਂ ਕਰਦੇ ਹੋ ਜਾਂ ਤੁਸੀਂ ਰੇਡੀਓ 'ਤੇ ਜਦੋਂ ਹੁੰਦੇ ਹੋ ਜਾਂ ਤੁਸੀਂ ਮਿਲਦੇ ਹੋ ਗਾਹੇ ਬਗਾਹੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਸ਼ੁਕਰ ਕਰੀਏ ਆਪਾਂ ਅਕਾਲ ਪੁਰਖ ਦਾ ਸ਼ੁਕਰ ਕਰੀਏ ਇਸ ਕੁਦਰਤ ਦਾ ਜਿਹਨੇ ਸਾਨੂੰ ਖੂਬਸੂਰਤ ਇਨਵਾਇਰਮੈਂਟ ਦਿੱਤੀ ਆ ਖੂਬਸੂਰਤ ਦੇਸ਼ ਦਿੱਤਾ ਆ ਹਵਾ ਪਾਣੀ ਸਾਹ ਲੈਣ ਨੂੰ ਵੇਖਣ ਨੂੰ ਅੱਖਾਂ ਹੈ ਨਾ ਸਰੀਰ ਦੇ ਵਿੱਚ ਅਨੇਕਾਂ ਹੀ ਪੁਰਜੇ ਪਾ ਕੇ ਕਰੋੜਾਂ ਹੀ ਔਰ ਕਰੋੜਾਂ ਹੀ ਸਾਡੇ ਐਸੇ ਐਸੇ ਪੁਰਜੇ ਜਿਨ੍ਹਾਂ ਨੂੰ ਅਜੇ ਤੱਕ ਸਾਇੰਸ ਲੱਭ ਨਹੀਂ ਸਕੀ ਸੋ ਕਿੰਨਾ ਅਸੀਂ ਕਿ ਜਜ਼ਬਾਤ ਸਾਨੂੰ ਕਿੰਨੇ ਖੂਬਸੂਰਤ ਦਿੱਤੇ ਅਸੀਂ ਇੱਕ ਦੂਜੇ ਨਾਲ ਗੱਲਾਂ ਕਰ ਸਕਦੇ ਹਾਂ ਸੋ ਸ਼ੁਕਰਾਨਾ ਸ਼ੁਕਰ ਬਹੁਤ ਖੂਬਸੂਰਤ ਚੀਜ਼ ਆ ਜਦੋਂ ਦਿਲ ਨੂੰ ਸ਼ੁਕਰਾਨਾ ਕਰਨ ਦੀ ਆਦਤ ਪੈ ਜੇ ਨਾ ਤਾਂ ਸੱਚ ਜਾਣਿਓ ਇਨਸਾਨ ਦੀਆਂ ਸ਼ਿਕਾਇਤਾਂ ਆਪਣੇ ਆਪ ਘੱਟ ਹੋ ਜਾਂਦੀਆਂ ਅਸੀਂ ਸ਼ਿਕਾਇਤਾਂ ਬਹੁਤ ਕਰਦੇ ਹਾਂ ਨਾ ਆਹ ਨਹੀਂ ਹੋਇਆ ਉਹ ਨਹੀਂ ਮਿਲਿਆ ਉਹਨੇ ਐਂ ਕਹਿਤਾ ਉਹ ਇੱਦਾਂ ਕਰ ਗਿਆ ਸਾਨੂੰ ਇੰਨਾ ਮਿਲਿਆ ਉਹਨੂੰ ਇੰਨਾ ਮਿਲ ਗਿਆ ਸੋ ਜਿੱਦਣ ਤੁਸੀਂ ਸ਼ੁਕਰਾਨੇ ਦਾ ਪੱਲਾ ਫੜ ਲਿਆ ਸੱਚੀਓ ਸਾਰੀਆਂ ਸ਼ਿਕਾਇਤਾਂ ਮਿੱਟੀ ਹੋ ਜਾਣੀਆਂ ਸੋ 905-673-3333 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਤੁਸੀਂ ਆਉਣੇ ਰਹੋ ਜੀ ਸਰ ਜੀ ਜੀ
1: ਹਾਂਜੀ ਮਹਾਰਾਜ ਜੀ ਉਹ ਹੈਗਾ ਮੈਂ ਮਰ ਗਿਆ ਨੀ ਅਤਰ ਕੁਰੇ ਇਹ ਗਾਣਾ
0: ਮਰ ਗਿਆ ਨੀ ਅਤਰ ਕੁਰੇ
1: ਅਤਰ ਕੁਰੇ ਹਾਂਜੀ
0: ਤੁਸੀਂ ਅੱਜ ਫਿਰ ਸੁਣਾ ਕੇ ਹਟੋਗੇ ਇਹ ਤੁਸੀਂ ਕਦੋਂ ਤੋਂ ਸੁਣਿਆ ਗਾਣਾ ਕਦੋਂ ਸੁਣਿਆ ਸੀ ਲਾਸਟ ਟਾਈਮ
1: ਮੈਂ ਤਾਂ ਜੀ ਜ਼ਿੰਦਗੀ ਤੋਂ ਸੁਣਦਾ ਰਿਹਾ
0: ਅੱਛਾ ਸ਼ੌਕੀਨ ਹੋ ਤੁਸੀਂ ਇਹਨਾਂ ਦੇ ਫੈਨ ਹੋ ਤੁਸੀਂ ਹੈ ਚਲੋ ਫਿਰ

0: multiple locations in GTA. For more information, visit rajdhanisweets.ca.
1: ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ
2: 295 ਦੀ ਨਾ ਰਿਕੁਐਸਟ ਕਾਫੀ ਆ ਗਈ ਹੁਣ ਸੁਣ ਲੈਣਾ ਚਾਹੀਦਾ
3: ਸਿੱਧੂ
2: ਅੱਛਾ ਸ਼ੋਅ ਕਿਹਨੇ ਕਿਹਨੇ ਸਿੱਧੂ ਦਾ ਵੇਖਿਆ ਲਾਈਵ ਉਸ ਦਿਨ ਜ਼ਰੂਰ ਕਾਲ ਕਰਕੇ ਦੱਸਿਓ ਕੌਣ ਕੌਣ ਸੱਜਣ ਉਸ ਦਿਨ ਲਾਈਵ ਹੋਲੋਗ੍ਰਾਮ ਸ਼ੋਅ ਵੇਖਣ ਗਏ ਸੀ ਜ਼ਰੂਰ ਦੱਸਿਓ ਕਿ ਸਕੋਸ਼ੀਆ ਅਰੀਨਾ 'ਚ ਉਸ ਦਿਨ ਕੌਣ ਕੌਣ ਪ੍ਰੈਜੈਂਟ ਸੀ
3: ਤੋੜਨਾ ਪੈਣਾ ਨੇਰੇ ਜੇ ਚ ਆ ਕੰਨਾਂ ਚ ਟੂਟੀਆਂ ਪਾ ਕੇ ਕਿਵੇਂ ਬੈਠਾ
4: ਡੈਡ ਮੈਨੂੰ ਪਤਾ ਨਹੀਂ ਸੀ ਵੀ ਲੋਕ ਆਪਣੀ ਜ਼ੁਬਾਨ ਤੇ ਮੇਰੇ ਲਈ ਇੰਨਾ ਜ਼ਹਿਰ ਚੱਕੀ ਫਿਰਦੇ ਆ
3: ਪੁੱਤ ਲੋਕ ਨਹੀਂ ਭੀੜ
4: ਪਰ ਡੈਡ ਲੋਕ ਹੋਣ ਚਾਹੇ ਭੀੜ ਪਰ ਇਹਨਾਂ ਦੇ ਤੀਰ ਤਾਂ ਸਿੱਧਾ ਇੱਥੇ ਵੱਜਦੇ ਨੇ ਨਾ ਮੇਰੇ ਕਾਲਜ ਚ
3: ਸਿੱਧੂ ਮਹਾਰਾਜ ਵੀ ਉਹਦੀ ਜੋੜੀ ਜ਼ਹਿਰ ਪਾਉਂਦਾ ਜਿਹਦੇ ਬਾਰੇ ਉਹਨੂੰ ਪਤਾ ਹੋਵੇ ਵੀ ਇਹਦਾ ਕਾਲਜਾ ਜ਼ਹਿਰ ਖਪਾ ਲੂ ਮੈਂ ਦੱਸਦਾ
5: ਬਲਜਿੰਦਰ ਸਿੰਘ
3: ਤੈਨੂੰ ਸਪੀਡ ਦੱਸ ਸੱਚ

9563733 ਸੁਣਾਂਗੇ ਆਪਾਂ ਸਾਰਾ ਹੀ ਸੌਂਗ ਸੁਣਾਂਗੇ। ਮੈਨੂੰ ਲੱਗਦਾ ਕਿ ਤੁਹਾਨੂੰ ਜਿੰਨੇ ਮੈਸੇਜ ਆਏ ਮੈਨੂੰ ਪੂਰਾ ਹੀ ਸੁਣਾਉਣਾ ਪੈਣਾ, ਸੋ ਗੱਲਾਂ ਬਾਤਾਂ ਨਾਲ ਦੀ ਨਾਲ ਕਰਦੇ ਰਹੀਏ ਤਾਂ ਜਿਹੜਾ ਰਾਹ ਕਹਿੰਦੇ ਸੌਖਾ ਟੰਗ ਪੈ ਜਾਂਦਾ। ਅਤੇ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਸਭ ਨੇ ਗੱਲਬਾਤ ਕਰਾਂਗੇ 9056733337। ਔਰ ਨਾਲ ਦੀ ਨਾਲ ਇੱਕ ਧੰਨਵਾਦ ਦਾ ਸੰਦੇਸ਼ ਦੇਣਾ ਹੈ। ਪਿਛਲੇ ਦਿਨੀ ਅਕਤੂਬਰ 2, 3 ਅਤੇ 4 ਨੂੰ ਪੰਜਾਬੀ ਕਾਨਫਰੰਸ ਹੋਈ ਸੀਗੀ, 7ਵੀਂ ਜਿਹੜੀ ਕਾਨਫਰੰਸ ਹੋਈ ਸੀਗੀ ਇਹ ਰਹਿਨਮਾਈ ਦੇ ਹੇਠ ਹੋਈ ਸੀਗੀ ਡਾਕਟਰ ਦਲਬੀਰ ਸਿੰਘ ਕਥੂਰੀਆ ਹੋਣਾ ਦੇ, ਚੇਅਰਮੈਨ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ। ਔਰ ਬਹੁਤ ਜੇ ਕਹੀਏ ਕਿ ਸਾਡੇ ਤਾਂ ਰਿਸਪੈਕਟਡ ਨੇ, ਔਰ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਇੱਕ ਬੀੜਾ ਚੁੱਕਿਆ ਹੋਇਆ ਕਿ ਪੰਜਾਬੀ ਮਾਂ ਬੋਲੀ ਨੂੰ ਸਿਖਰਾਂ 'ਤੇ ਲੈ ਕੇ ਜਾਣਾ ਆ, ਅਤੇ ਉਹ ਬਹੁਤ ਹੱਦ ਤੱਕ ਕਾਮਯਾਬ ਹੁੰਦੇ ਦਿਖਾਈ ਦਿੰਦੇ ਨੇ। ਕਿਉਂਕਿ ਜਿਸ ਤਰ੍ਹਾਂ ਅਸੀਂ ਵਿਸ਼ਵ ਸਭਾ ਪੰਜਾਬੀ ਉੱਥੇ ਰੋਜ਼ ਸਭਾਵਾਂ ਦੇਖਦੇ ਹਾਂ, ਵੱਡੇ ਵੱਡੇ ਫਨਕਾਰ, ਵੱਡੇ ਵੱਡੇ ਲੇਖਕ, ਵੱਡੇ ਵੱਡੇ ਰਾਈਟਰ ਉੱਥੇ ਪਹੁੰਚਦੇ ਆ, ਅਤੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ। ਸੋ ਸਭ ਦਾ ਧੰਨਵਾਦ ਕਰਦੇ ਹਾਂ ਜੀ। ਪਿਛਲੇ ਦਿਨੀ ਜਿਨ੍ਹਾਂ ਜਿਨ੍ਹਾਂ ਸਰੋਤਿਆਂ ਨੇ, ਸੱਜਣਾਂ ਨੇ, ਮਿੱਤਰਾਂ ਨੇ, ਭੈਣਾਂ ਭਰਾਵਾਂ ਨੇ ਉੱਥੇ ਸ਼ਿਰਕਤ ਕੀਤੀ, ਸਭ ਦਾ ਬਹੁਤ ਧੰਨਵਾਦ ਡਾਕਟਰ ਦਲਬੀਰ ਸਿੰਘ ਕਥੂਰੀਆ ਵੱਲੋਂ ਕੀਤਾ ਜਾਂਦਾ। ਅਤੇ ਭਵਿੱਖ ਦੇ ਵਿੱਚ ਵੀ ਇੱਦਾਂ ਦੇ ਜਿੰਨੇ ਵੀ ਕਾਰਜ ਉਹ ਲਿਖਣਗੇ ਤਾਂ ਉਮੀਦ ਕਰਦੇ ਹਾਂ ਤੁਸੀਂ ਉਹਨਾਂ ਦਾ ਸਾਥ ਦਿਓਗੇ। ਸੋ ਡਾਕਟਰ ਦਲਬੀਰ ਸਿੰਘ ਕਥੂਰੀਆ, ਚੇਅਰਮੈਨ ਆਫ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਉਹਨਾਂ ਲੇਖਕਾਂ, ਪਾਠਕਾਂ ਦਾ, ਔਰ ਜਿੰਨੇ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸੂਝਵਾਨ ਉਸ ਵੇਲੇ ਉਸ ਸਭਾ ਦੇ ਵਿੱਚ ਪਹੁੰਚੇ। ਮੈਨੂੰ ਲੱਗਦਾ ਕਿ ਕੋਈ ਵੀ ਸੀਟ ਖਾਲੀ ਨਹੀਂ ਸੀ। ਮੈਂ ਜਦੋਂ ਪਹੁੰਚਿਆ ਅਤੇ ਬੜਾ ਮਨ ਖੁਸ਼ ਹੋਇਆ। ਅਕਸਰ ਕੀ ਹੁੰਦਾ ਕਿ ਜਦੋਂ ਐਸੀਆਂ ਸਭਾਵਾਂ ਦੇ ਵਿੱਚ ਜਾਈਦਾ ਅਤੇ ਬੜੇ ਘੱਟ ਚਿਹਰੇ ਵੇਖਣ ਨੂੰ ਮਿਲਦੇ ਨੇ, ਉਦੋਂ ਇਹ ਹੁੰਦਾ ਕਿ ਪੰਜਾਬੀ ਮਾਂ ਬੋਲੀ ਨੂੰ ਯਾਰ ਇੰਨੇ ਕੀ ਪਿਆਰ ਕਰਨ ਵਾਲੇ ਨੇ। ਪਰ ਉਸ ਦਿਨ ਬੜਾ ਮਨ ਨੂੰ ਖੁਸ਼ੀ ਹੋਈ, ਬੜਾ ਮਨ ਨੂੰ ਤਸੱਲੀ ਮਿਲੀ ਕਿ ਨਹੀਂ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਜੇ ਬਹੁਤ ਲੋਕ ਨੇ। ਸੋ ਇਹ ਤੁਹਾਡੀ ਬਦੌਲਤ ਆ, ਅਤੇ ਸਭ ਦਾ ਸ਼ੁਕਰੀਆ। ਜ਼ਰੂਰ ਤੁਸੀਂ ਐਸੇ ਜਿੰਨੇ ਵੀ ਸਭਾਵਾਂ ਹੁੰਦੀਆਂ, ਜਿੰਨੇ ਵੀ ਕਵੀਆਂ ਦੇ ਮੇਲੇ ਹੁੰਦੇ ਆ ਪੰਜਾਬੀ ਸਭਾ ਵਿਸ਼ਵ ਕੈਨੇਡਾ ਦੇ ਵਿੱਚ, ਤੁਸੀਂ ਇਹ ਧਿਆਨ ਰੱਖਿਆ ਕਰੋ, ਜ਼ਰੂਰ ਪਹੁੰਚਿਆ ਕਰੋ। ਡਾਕਟਰ ਦਲਬੀਰ ਸਿੰਘ ਕਥੂਰੀਆ ਇੱਕ ਐਸੀ ਸ਼ਖਸੀਅਤ ਦਾ ਨਾਮ ਆ ਜਿਨ੍ਹਾਂ ਨੇ ਇਹ ਜਿਹੜੇ ਐਸੇ ਕਾਰਜ ਕਰਨੇ ਨੇ, ਸੌਖੇ ਕਾਰਜ ਨਹੀਂ ਆ ਉਹ। ਮਤਲਬ ਇੱਕ ਕੋਈ ਪ੍ਰੋਗਰਾਮ ਕਰਾਉਣਾ ਹੋਵੇ ਨਾ ਤਾਂ ਵਕਤ ਪਿਆ ਹੁੰਦਾ ਯਾਰ ਕਿੱਦਾਂ ਕਰਾਉਣਾ, ਕਿਹਨੂੰ ਕਹੀਏ ਕਿੱਦਾਂ, ਪਰ ਧੰਨ ਨੇ ਡਾਕਟਰ ਸਾਹਿਬ ਜਿਹੜਾ ਇੰਡੀਆ ਦੇ ਵਿੱਚ ਵੀ, ਉੱਥੇ ਵੀ ਦੇਖੋ ਜਦੋਂ ਦੇਖਦੇ ਹਾਂ ਕਿ ਉੱਥੇ ਵੀ ਪੂਰਾ ਇਹਨਾਂ ਨੇ ਯੋਗਦਾਨ ਪਾਇਆ ਹੁੰਦਾ। ਕਦੀ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਜ਼ਰੀਏ ਵੇਖਣ ਦਾ ਨਾ ਸਮਾਂ ਸਾਡਾ ਲੱਗਦਾ ਰਹਿੰਦਾ ਇਹਨਾਂ ਨੂੰ, ਅਤੇ ਬਹੁਤ ਮਿਹਨਤ ਕਰਦੇ ਨੇ, ਬਹੁਤ ਮੁਸ਼ੱਕਤ ਕਰਦੇ ਨੇ, ਔਰ ਬਹੁਤ ਜ਼ਿਆਦਾ ਜਿਹੜਾ ਪੰਜਾਬੀ ਮਾਂ ਬੋਲੀ ਦਾ ਇਹਨਾਂ ਨੇ, ਮੈਨੂੰ ਲੱਗਦਾ ਕਿ ਜੇ ਅਸੀਂ ਸ਼ਬਦਾਂ ਦੀ ਵਿੱਚ ਬਿਆਨ ਕਰੀਏ ਤਾਂ ਬਹੁਤ ਉਹ ਥੋੜ੍ਹਾ ਹੋ ਜਾਣਾ ਆ। ਸੋ ਸਾਡੇ ਵੱਲੋਂ ਬਹੁਤ ਰਿਸਪੈਕਟ, ਬਹੁਤ ਪਿਆਰ, ਬਹੁਤ ਅਦਬ ਡਾਕਟਰ ਦਲਬੀਰ ਸਿੰਘ ਕਥੂਰੀਆ ਨੂੰ, ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਤੁਹਾਡੇ ਸ਼ਹਿਰ ਦੇ ਵਿੱਚ ਪੰਜਾਬੀ ਵਿਸ਼ਵ ਸਭਾ ਕੈਨੇਡਾ ਨੇ ਇੱਕ ਐਸਾ ਬੂਹਾ ਖੋਲ੍ਹਿਆ ਹੋਇਆ, ਐਸਾ ਇੱਕ ਦਰਵਾਜ਼ਾ ਖੋਲ੍ਹਿਆ ਜਿੱਥੇ ਤੁਹਾਨੂੰ ਪੰਜਾਬੀ ਮਾਂ ਬੋਲੀ ਦੀ ਸਿਫਤ ਕਰਨ ਨੂੰ ਮਿਲ ਜਾਂਦੀ ਆ। ਸੋ ਥੈਂਕ ਯੂ ਸੋ ਮੱਚ। ਅਸੀਂ ਆਪਣੇ ਰੇਡੀਓ ਦੇ ਜ਼ਰੀਏ ਵੀ ਡਾਕਟਰ ਦਲਬੀਰ ਸਿੰਘ ਕਥੂਰੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਇਸ ਤਰ੍ਹਾਂ ਹੀ ਲਾਮਬੰਦ ਕਰਦੇ ਰਹਿਣ, ਅਤੇ ਅਸੀਂ ਇੱਦਾਂ ਹੀ ਉਹਨਾਂ ਦੇ ਗਾਉਣ ਗਾਣ ਕਰਦੇ ਰਹੀਏ। ਸੋ 905-673-3337 9056733337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।

0: 905-673-3337 905-673-3337। अच्छा बड़ा सा पुराना सॉन्ग आ, पर फिर उही आवाज़ां दे जरिए जिहड़ी यादां दी रवानगी है ना, वो शुरू हो जाती है। बहुत कंट्रोवर्सी हुई है इस वीडियो के उपर, कुछ चेहरे ऐसे विखाए गए, पर मैनू लगता कि जिहड़ी वीडियो दे विच विखाया गया उत्ते इतराज हो सकता है, पर जो लिखिया आ उस ते तां इतराज नहीं होना चाहिए ना, क्योंकि वह तो एक एक चीज़ तुसीं इह कह सकदे हो, या तो उन्हें सच लिखिया जां अपने बारे लिखिया जां आप बीती लिखी जां हड बीती लिखी। कई बार हो सकता सानू कुछ चीज़ां ना चंगीआं लगन, पर जिस ते बीतदी आ मैं लगता कि वह ज़्यादा बेहतर तरीके उस चीज़ को बयान कर सकता। तो उही 295 गीत दे विच सिद्धू मूसेवाले ने की सी। सो जिदा बाई हुणां ने कहा सीगा कि उस दिन का हाल दस्यो, मैं ज़्यादा कुछ नहीं कहना चाहता। मैं बहुता सिद्धू मूसेवाले ने सुनिया नहीं सी, पर अखीरले दिनों दे विच जदों उहदे विच आउंदे होए बदलाव, उहदी कलम ने जदों साडे बारे लिखना शुरू किया, पंजाब बारे लिखना शुरू किया, हथियारां तों हट के एक मकसद की गल की, तो मैं लगता कि उदों बहुत सारे होर लोगों का भी वह चहेता बन गया। सानू हुंदा ना कि जे कदों साडी गल करे, साडे पंजाब की गल करे, पाणियां की गल करे, साडे मसलियां की गल करे, तो फिर सानू असी इन्नी तां खुद गर्ज है, सानू जिन्ना चिर कोई साडी गल नहीं करदा असी उहदे वल नहीं जांदे। सानू उहदी गायकी नाल पहलां कोई मतलब नहीं सी, पर जिस दिन साडी गल कीती असी उहदे वल दे हो गए। सो जिस दिन उह दुनिया तों गया मैनूं लगदा कि हर अखर होई बहुत, आई थिंक जो इंसान ने, जिस इंसान ने भी उस गबरू की मौत का सीन वेख्या, वीडियोज़ देखिया, तो हर अख दे विच पाणी सी। और जिस तरह उसके बाप ने, अज तो बहुत सारी राजनीतिक गल्लां जुड़ गईं, पर असी कदी अपने आप नूं उस जगह ते रख के नहीं वेखते। बहुत कॉन्ट्रोवर्सीज हो रही ने, चलो यही भी आप इन्हें कॉन्ट्रोवर्सी पेंदे नहीं। सो 905-673-3337। पर जिस बाप ने अपना जवान पुत गवाया होवे ते इन्ने सालों बाद भी इंसाफ ना मिलिया होवे, ते जे वह राजनीति वल जा रहा तो मैनू लगता कोई बुराई नहीं। जे कोई भी रस्ता उन्हों लग रहा हो कि इस रस्ते चल के मैं इंसाफ मिल सकता, असल दे विच पता तो लगे कि उस दे बच्चे नू मारन दे विच किन्ना लोकां दा हाथ सीगा, ते जे वह उहदे पिछले मकसद नू जानन दे लई वह राजनीति दी उस दलदल दे विच जा रहा, ते असी क्रिटिसाइज़ नहीं कर सकते। होर भी तो लोग जाते ही है ना, होर भी तो लोग जा रहे हैं ना, जिहड़े लोग सानू जिदां दे लोकां बारे उसने अपने गाने दे विच जिक्र भी किया। सो असी हर उस इंसान नू मौका दिंदे आ, ते जे उहदे बाप ने उस मौके नू लैण दी कोशिश की, फिर असी बुरा क्यों मना रहे हैं। 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ। ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। 905-673-3337 ਸਟੂਡੀਓ ਦੇ ਘੜੀਆਂ ਦੇ ਮੁਤਾਬਕ 8:42 ਹੋ ਚੁੱਕੀ ਹੈ। 3 ਮਿੰਟ ਤੱਕ ਅਸੀਂ ਪੰਜਾਬ ਚੱਲਾਂਗੇ, ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਤੁਹਾਡੇ ਨਾਲ ਜੁੜਨਗੇ। ਜੁੜਦਿਆਂ ਦੋ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਜਲਦੀ ਵਾਪਸ ਆਉਣੇ ਆ।
1: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
1: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ। ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ, ਲਾਇਸੈਂਸ ਨੇ, ਇਨਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ। ਰੈਜ਼ੀਡੈਂਸ਼ੀਅਲ ਜਾਂ commercial. Fast, clean, honest, ਅਤੇ professional service Jesse's Plumbing. 647-969-1298. 647-969-1298. Jesse's Plumbing.
4: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
1: ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
0: ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਦੇਸ਼ ਦੁਨੀਆਂ ਦੀਆਂ ਖਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਹਾਜ਼ਰੀ ਭਰਾਂਗੇ ਸਟੇ ਟਿਊਨਡ ਏਐਮ 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ। ਇੱਥੇ ਮੈਨੂੰ ਤੇ ਇਜਾਜ਼ਤ ਮਿਲਦੇ ਆ ਜੀ ਬ੍ਰੇਕ ਤੋਂ ਬਾਅਦ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ।
5: ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਸਭ ਤੋਂ ਪਹਿਲਾਂ ਖਬਰ ਤੁਹਾਨੂੰ ਸੁਣਾਉਂਦੇ ਹਾਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ, ਕਿਉਂਕਿ SIR ਦੀ ਯਾਨੀ ਕਿ ਵੋਟਰ ਸੂਚੀਆਂ ਦੀ ਸੁਧਾਈ ਦੀ ਜੋ ਪ੍ਰਕਿਰਿਆ ਚੱਲੀ ਸੀ ਉਹ ਮੁਕੰਮਲ ਹੋ ਗਈ ਹੈ ਤੇ ਇਸ ਦੇ ਮੁਕੰਮਲ ਹੋਣ ਤੇ 12 ਅਕਤੂਬਰ ਦੇ ਐਲਾਨੇ ਦਿਨ ਨੂੰ ਪੰਜਾਬ ਵਿੱਚ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ। ਪੰਜਾਬ ਵਿੱਚ ਹੁਣ 13,60,000 ਵੋਟਰ ਕੱਟੇ ਨੇ ਅਤੇ ਜੋ ਫਾਈਨਲ ਵੋਟਰ ਸੂਚੀ ਜਾਰੀ ਹੋਈ ਹੈ ਉਸ ਵਿੱਚ ਪੰਜਾਬ ਅੰਦਰ 2,01,00,000 ਵੋਟਰ ਦਰਜ ਹੋਏ ਨੇ। ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਮੁਤਾਬਕ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਚੋਣਾਂ ਦੌਰਾਨ ਸੂਬੇ ਦੇ ਕੁੱਲ 2,01,727 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਹਨਾਂ ਵਿੱਚ 1,03,00,000 ਪੁਰਸ਼ ਵੋਟਰ, 97,24 ਮਹਿਲਾ ਵੋਟਰ ਤੇ 506 ਥਰਡ ਜੈਂਡਰ ਦੇ ਵੋਟਰ ਵੀ ਸ਼ਾਮਲ ਨੇ। ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਖਰੜਾ ਸੂਚੀ ਵਿੱਚੋਂ 20,00,000 ਤੋਂ ਵੱਧ ਵੋਟਾਂ ਕੱਟੇ ਜਾਣ ਤੋਂ ਬਾਅਦ ਹੁਣ ਪੰਜਾਬ ਦੀ ਵੋਟਰ ਸੂਚੀ ਵਿੱਚ 7,97,000 ਨਵੇਂ ਵੋਟਰ ਵੀ ਸ਼ਾਮਲ ਕੀਤੇ ਗਏ ਨੇ। ਇਸ ਦਾ ਮਤਲਬ ਇਹ ਹੈ ਕਿ SIR ਦੀ ਮੁਹਿੰਮ ਤੋਂ ਪਹਿਲਾਂ ਦੇ 2,14,61,043 ਵੋਟਾਂ ਦੇ ਮੁਕਾਬਲੇ ਹੁਣ ਕੁੱਲ ਵੋਟਰਾਂ ਦੀ ਗਿਣਤੀ 2,01,00,727 ਰਹਿ ਗਈ ਹੈ। ਸ਼ੁਰੂਆਤ ਵਿੱਚ ਜਦੋਂ ਡਰਾਫਟ ਕੀਤਾ 20,61,608 ਵੋਟਰਾਂ ਦੇ ਨਾਂ ਕੱਟ ਦਿੱਤੇ ਗਏ ਤੇ ਉਸ ਵਿੱਚ ਕੁੱਲ ਵੋਟ 1,93,435 ਦਰਜ ਕੀਤੇ ਗਏ ਸਨ। ਹੁਣ ਅੰਤਿਮ ਵੋਟਰ ਸੂਚੀ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਉੱਤੇ ਅਪਡੇਟ ਕਰ ਦਿੱਤੀ ਗਈ ਹੈ ਅਤੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਦੀਆਂ ਸਾਰੀਆਂ 7 ਰਜਿਸਟਰਡ ਅਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਇਹ ਸੂਚੀ ਸਾਂਝੀ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਜਲਦ ਰਿਹਾਈ ਲਈ ਲਗਾਤਾਰ ਤੇ ਸੁਹਿਰਦ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕੌਮੀ ਇਨਸਾਫ਼ ਮੋਰਚੇ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਹੈ। ਇਸ ਦੌਰਾਨ ਮੋਰਚੇ ਵੱਲੋਂ ਉਠਾਈਆਂ ਗਈਆਂ ਮੰਗਾਂ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੰਤਰੀ ਨੇ ਇਸ ਦੀ ਮੰਚ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਇਸ ਮਸਲੇ ਦੇ ਸਾਰਥਕ ਹੱਲ ਲਈ ਪੂਰੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਮੋਰਚੇ ਦੇ ਨੁਮਾਇੰਦਿਆਂ ਨੂੰ ਭਰੋਸਾ ਦਵਾਇਆ ਕਿ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਕੋਸ਼ਿਸ਼ਾਂ ਜਾਰੀ ਨੇ। ਕੌਮੀ ਇਨਸਾਫ਼ ਮੁਹਾਲੀ ਅਤੇ ਚੰਡੀਗੜ੍ਹ ਤੇ ਚੱਲ ਰਿਹਾ ਹੈ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਕਰ ਰਹੇ। ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਪੱਧਰ ਤੇ ਆਵਾਜ਼ ਵੀ ਉਠਾਈ ਜਾਂਦੀ ਰਹੀ ਹੈ। ਮੁੱਖ ਮੰਤਰੀ ਨਾਲ ਇਸ ਮੀਟਿੰਗ ਦੌਰਾਨ ਮੋਰਚੇ ਦੇ ਆਗੂਆਂ ਨੇ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ, ਜਿਨ੍ਹਾਂ ਉੱਤੇ ਵਿਚਾਰ ਕੀਤਾ ਗਿਆ। ਮੁੱਖ ਮੰਤਰੀ ਦੇ ਬਿਆਨ ਮੁਤਾਬਕ ਸਰਕਾਰ ਇਸ ਮਾਮਲੇ ਦੇ ਹੱਲ ਲਈ ਗੰਭੀਰ ਹੈ। ਹਾਲਾਂਕਿ ਮੀਟਿੰਗ ਦੌਰਾਨ ਵਿਚਾਰੀਆਂ ਗਈਆਂ ਮੰਗਾਂ ਦੇ ਵੇਰਵੇ ਤੇ ਉਹਨਾਂ ਸਰਕਾਰ ਸਾਹਮਣੇ ਅਗਾਲ ਤਫਸੀਲੀ ਜਾਣਕਾਰੀ ਸਾਂਝੀ। ਮੁੱਖ ਮੰਤਰੀ ਭਗਵੰਤ ਮਾਨ ਦੇ ਆਫਿਸਰ ਔਨ ਸਪੈਸ਼ਲ ਡਿਊਟੀ ਯਾਨੀ ਕਿ ਓਐਸਡੀ ਰਾਜਵੀਰ ਸਿੰਘ ਘੁੰਮਣ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਘੁੰਮਣ ਦੀ ਗ੍ਰਿਫਤਾਰੀ ਉੱਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਕਿ ਪੰਜਾਬ ਸਰਕਾਰ ਨਾਲ ਜੁੜੇ ਲੋਕਾਂ ਖਿਲਾਫ਼ ਸੀਬੀਆਈ ਕੋਈ ਸਜ਼ਾ ਯੋਗ ਕਾਰਵਾਈ ਨਾ ਕਰੇ। ਘੁੰਮਣ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਉੱਤੇ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਸੰਬੰਧਿਤ ਮਾਮਲੇ ਵਿੱਚ FIR ਦਰਜ ਕੀਤੀ ਸੀ। ਇਸ FIR ਵਿੱਚ ਘੁੰਮਣ ਸਮੇਤ 6 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਹਾਈ ਕੋਰਟ ਨੇ CBI ਨੂੰ ਸੂਬਾ ਸਰਕਾਰ ਨਾਲ ਜੁੜੇ ਲੋਕਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਕੇ 2 ਮਹੀਨਿਆਂ ਦੇ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਨਿਰਦੇਸ਼ ਉੱਤੇ ਰੋਕ ਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਦਿੱਲੀ ਵਿਖੇ ਕੌਮੀ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਰੋਸ ਮੁਜ਼ਾਹਰੇ ਲਗਾਤਾਰ ਚੱਲ ਰਹੇ ਨੇ। ਲੰਘੇ ਕੱਲ੍ਹ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਮਲਿਕ ਅਰਜੁਨ ਖੜਗੇ ਸਮੇਤ ਵਿਰੋਧੀ ਧਿਰ ਦੇ ਕਈ ਮੈਂਬਰ ਪਾਰਲੀਮੈਂਟ ਦੇਰ ਸ਼ਾਮ ਅਚਾਨਕ ਸੁਪਰੀਮ ਕੋਰਟ ਪਹੁੰਚ ਗਏ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਾਂ ਨੇ ਕੌਂਸਟੀਟਿਊਸ਼ਨ ਕਲੱਬ ਤੋਂ ਸੁਪਰੀਮ ਕੋਰਟ ਵੱਲ ਮਾਰਚ ਕੀਤਾ ਸੀ, ਪਰ ਅਦਾਲਤ ਤੋਂ ਪਹਿਲਾਂ ਬੈਰੀਕੇਡ ਲੱਗੇ ਹੋਣ ਕਾਰਨ ਮਾਰਚ ਰੋਕ ਦਿੱਤਾ ਗਿਆ। ਕੇਂਦਰ ਸਰਕਾਰ ਦੀਆਂ ਵਿਰੋਧੀ ਧਿਰਾਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਯਾਨੀ ਕਿ SIR ਵਿੱਚ ਕਥਿਤ ਬੇਨੇਮੀਆਂ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ। ਇਸ ਮਾਮਲੇ ਵਿੱਚ ਰਾਹੁਲ ਗਾਂਧੀ, ਅਖਿਲੇਸ਼ ਯਾਦਵ ਅਤੇ ਤੇਜਸਵੀ ਯਾਦਵ ਸਮੇਤ ਵਿਰੋਧੀ ਧਿਰ ਦੇ 11 ਆਗੂ ਪਟੀਸ਼ਨਰ ਵਜੋਂ ਮੌਜੂਦ ਨੇ। ਕਿਸੇ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਸੁਪਰੀਮ ਕੋਰਟ ਤੱਕ ਮਾਰਚ ਕੱਢਣ ਦੀ ਇਹ ਪਹਿਲੀ ਘਟਨਾ ਦੱਸੀ ਜਾ ਰਹੀ ਹੈ। ਇਸ ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਰੀਬ 40 ਮਿੰਟ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਅਤੇ ਕਿਹਾ ਸੀ ਕਿ ਵਿਰੋਧੀ ਧਿਰ ਦੇ ਮਾਰਚ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ। ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਸਮੇਤ ਵਿਰੋਧੀ ਧਿਰ ਦੇ ਹੋਰ ਆਗੂਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਦੀ ਪ੍ਰਕਿਰਿਆ ਵਿੱਚ ਗੜਬੜੀਆਂ ਦਾ ਦੋਸ਼ ਲਾਉਂਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਇਸ ਪ੍ਰਕਿਰਿਆ ਨੂੰ ਰੋਕਣ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦਿੱਲੀ ਵਿਖੇ ਚੱਲ ਰਹੇ ਰੋਸ ਪ੍ਰਦਰਸ਼ਨ ਦੌਰਾਨ ਪਿਛਲੇ ਦਿਨੀ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਕੁਝ ਪ੍ਰਦਰਸ਼ਨਕਾਰੀ ਪੁਲਿਸ ਕਾਰਵਾਈ ਦਰਮਿਆਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵੀ ਦਾਖਲ ਹੋਏ ਸਨ ਅਤੇ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਵੀ ਉਹਨਾਂ ਦੇ ਮਗਰ ਹੀ ਇਸੇ ਤਰ੍ਹਾਂ ਦਾਖਲ ਹੋਈ ਸੀ ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਬਾਹਰ ਲਿਆਂਦਾ ਗਿਆ ਸੀ। ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਵੀ ਗੱਲ ਪਹੁੰਚੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਲੰਘੇ ਕੱਲ੍ਹ ਇੱਕ ਵਫ਼ਦ ਦੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਘਟਨਾ ਨੂੰ ਲੈ ਕੇ ਮੰਗ ਪੱਤਰ ਸੌਂਪਿਆ, ਪਰ ਉਹਨਾਂ ਦੀ ਇਸ ਫੇਰੀ ਦੌਰਾਨ ਇੱਕ ਨਵਾਂ ਵਿਵਾਦ ਵੀ ਸ਼ੁਰੂ ਹੋ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹਦਾਇਤ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ 13 ਵਿਧਾਇਕਾਂ ਸਮੇਤ 15 ਆਗੂਆਂ ਨੂੰ ਹੁਣ 15 ਅਕਤੂਬਰ ਨੂੰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਆਖਿਆ ਗਿਆ। ਯਾਨੀ ਕਿ ਜੋ ਵਿਧਾਇਕ ਅਤੇ ਵਫਦ ਵਿੱਚ ਗਏ ਆਗੂ ਮੰਗ ਪੱਤਰ ਦੇਣ ਗਏ ਸੀ, ਸਪਸ਼ਟੀਕਰਨ ਦੇਣ ਲਈ 15 ਤਰੀਕ ਨੂੰ ਬੁਲਾਇਆ ਗਿਆ। ਦਰਅਸਲ ਘਟਨਾਕ੍ਰਮ ਇਹ ਹੈ, ਇਸ ਵਫਦ ਦੇ ਨਾਲ ਉੱਥੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੱਡਾ ਦੋਸ਼ ਲਾ ਜਾਤੀ ਦਾ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇ ਵਿਖੇ ਜਾਣ ਤੋਂ ਰੋਕਿਆ ਗਿਆ। ਜਦਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਾਤ ਪਾਤ ਦੇ ਆਧਾਰ ਤੇ ਕਿਸੇ ਉੱਤੇ ਕੋਈ ਰੋਕ ਨਹੀਂ ਗਈ ਅਤੇ ਕਿਸੇ ਨੂੰ ਨਹੀਂ ਰੋਕਿਆ ਗਿਆ। ਹੁਣ ਜਿਹਨਾਂ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਉਹਨਾਂ ਵਿੱਚ ਵਿਧਾਇਕ ਡਾਕਟਰ ਰਵੀਰ ਸਿੰਘ ਅੱਜਰ ਵਾਲ, ਜੀਵਨਜੋਤ ਬਲਬੀਰ ਸਿੰਘ ਟੌਂਗ ਜੋ ਕਿ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਇਕ ਨੇ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਕਰਨ ਤੋਂ ਸਵਰਨ ਸਿੰਘ, ਖਰਜਿੰਦਰ ਸਿੰਘ ਜੋਬਨ ਸਿੰਘ, ਤਰਨ ਤਾਰਨ ਤੋਂ ਹਰਮੀਤ ਸਿੰਘ, ਦਸੂਹਾ ਤੋਂ ਕਰਮਵੀਰ ਸਿੰਘ, ਉਰਮੁਰ ਤੋਂ ਜਸਵੀਰ ਸਿੰਘ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਸ਼ਾਮਲ ਨੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਸੋਨੀਆ ਮਾਨ ਤੇ ਕਾਦੀਆਂ ਤੋਂ ਗੁਰਇਕਬਾਲ ਸਿੰਘ ਵੀ ਤਲਬ ਕੀਤੇ ਜਾਣ ਵਾਲਿਆਂ ਵਿੱਚ ਸ਼ਾਮਲ ਨੇ। ਇਹਨਾਂ ਸਾਰਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੰਘੇ ਕੱਲ ਵਾਪਰੇ ਘਟਨਾਕ੍ਰਮ ਅਤੇ ਵਿਵਾਦ ਦੇ ਸੰਬੰਧ ਵਿੱਚ ਸਪਸ਼ਟੀਕਰਨ ਦੇਣ ਲਈ ਹੁਣ 15 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਗਿਆ। ਪੰਜਾਬ ਦੇ ਮੌਸਮ ਸੰਬੰਧੀ ਤੁਹਾਨੂੰ ਤਾਜ਼ਾ ਜਾਣਕਾਰੀ ਦੇਈ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ 2-3 ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਫਿਰ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 14 ਅਕਤੂਬਰ ਤੱਕ ਪੰਜਾਬ ਵਿੱਚ ਕੁੱਝ ਥਾਵਾਂ ਉੱਤੇ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਦਕਿ 15 ਅਕਤੂਬਰ ਨੂੰ ਵੀ ਕਈ ਥਾਵਾਂ ਉੱਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੋਈ ਹੈ। ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ ਉੱਤੇ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਤੇ ਆਖਿਰਕਾਰ ਅਕਤੂਬਰ ਮਹੀਨੇ ਦੇ ਅੱਧ ਵਿੱਚ ਜਾ ਕੇ ਲੋਕਾਂ ਨੂੰ ਇਸ ਤਰ੍ਹਾਂ ਗਰਮੀ ਤੋਂ ਰਾਹਤ ਮਿਲ ਗਈ ਹੈ। ਹਾਲਾਂਕਿ ਕਿਸਾਨਾਂ ਲਈ ਇਹ ਮੀਂਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਝੋਨੇ ਦੀ ਫਸਲ ਇਸ ਵੇਲੇ ਬਿਲਕੁਲ ਪੱਕੀ ਖੜੀ ਹੈ, ਸਗੋਂ ਵਾਢੀ ਦਾ ਕੰਮ ਵੀ ਚੱਲ ਰਿਹਾ ਹੈ ਤੇ ਕਈ ਥਾਵਾਂ ਤੇ ਫਸਲ ਮੰਡੀਆਂ ਵਿੱਚ ਵੀ ਪਹੁੰਚੀ ਹੋਈ ਹੈ। ਸੋ ਅਜਿਹੇ ਵਿੱਚ ਕਿਸਾਨਾਂ ਲਈ ਇਹ ਮੀਂਹ ਅਤੇ ਮੀਂਹ ਕਣੀ ਦਾ ਆਲਮ ਇੱਕ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ, ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ ਥੋੜਾ ਵੱਧ ਰਿਹਾ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਇਸ ਵੇਲੇ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿੱਥੇ 33.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦਿੱਲੀ ਪੁਲਿਸ ਨੇ ਇੱਕ ਵੱਡਾ ਨੀਤੀਗਤ ਫੈਸਲਾ ਲਿਆ, ਜਿਸ ਤਹਿਤ ਜੰਤਰ ਮੰਤਰ ਉੱਤੇ ਸਥਾਈ ਤੌਰ ਉੱਤੇ ਧਰਨਾ ਮੁਜ਼ਾਹਰਾ ਕਰਨ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਜੰਤਰ ਮੰਤਰ ਦੀ ਥਾਂ ਰੋਸ ਪ੍ਰਦਰਸ਼ਨ ਕਰਨ ਲਈ 3 ਨਵੇਂ ਥਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਸੰਤ ਨਿਰੰਕਾਰੀ ਮੈਦਾਨ ਬੁਰਾੜੀ, ਰਾਮਲੀਲਾ ਮੈਦਾਨ ਨਵੀਂ ਦਿੱਲੀ ਅਤੇ CBD ਮੈਦਾਨ ਪੂਰਬੀ ਦਿੱਲੀ ਨੂੰ ਤੈਅ ਕੀਤਾ ਗਿਆ। ਭਾਰਤੀ ਕਲਾਕਾਰ ਤੈਯਬ ਮਹਿਤਾ ਦੀ ਸਾਲ 2002 ਵਿੱਚ ਬਣਾਈ ਗਈ ਪੇਂਟਿੰਗ ਰਿਕਸ਼ਾ ਚਾਲਕ ਨਿਲਾਮੀ ਵਿੱਚ 69 ਕਰੋੜ ਰੁਪਏ ਵਿੱਚ ਵਿਕੀ ਹੈ। ਨਿਲਾਮੀ ਵਿੱਚ ਇੱਕ ਵਿਸ਼ਵ ਰਿਕਾਰਡ ਹੈ ਅਤੇ ਇਸ ਕੀਮਤ ਉੱਤੇ ਨਿਲਾਮੀ ਦੌਰਾਨ ਵਿਕੀ ਚੌਥੀ ਸਭ ਤੋਂ ਮਹਿੰਗੀ ਭਾਰਤੀ ਕਲਾਕ੍ਰਿਤੀ ਵੀ ਬਣ ਗਈ ਹੈ। ਕੇਂਦਰ ਸਰਕਾਰ ਨੇ ਦਵਾਈਆਂ ਦੀ ਪ੍ਰਚੂਨ ਵਿਕਰੇਤਾ ਕੀਮਤ ਤੇ MRP ਵਿਚਾਲੇ ਭਾਰੀ ਫਰਕ ਦੇ ਮਾਮਲੇ ਉੱਤੇ ਇਹ ਜ਼ਿਕਰ ਕੀਤਾ ਹੈ ਕਿ ਮਹਿੰਗੀਆਂ ਦਵਾਈਆਂ ਦੀ ਕੀਮਤ ਆਮ ਲੋਕਾਂ ਦੀ ਪਹੁੰਚ ਵਿੱਚ ਹੋਣੀ ਚਾਹੀਦੀ ਹੈ ਤੇ ਸੁਪਰੀਮ ਕੋਰਟ ਨੇ ਇਸ ਉੱਤੇ ਇੱਕ ਵਾਰ ਫਿਰ ਸਵਾਲ ਖੜਾ ਕੀਤਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਜਾਂਚ ਉੱਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਹੁਣ ਤੱਕ ਚੁੱਕੇ ਕਦਮਾਂ ਤੋਂ ਉਹ ਸੰਤੁਸ਼ਟ ਨਹੀਂ। ਅਦਾਲਤ ਨੇ ਖਦਸ਼ਾ ਪ੍ਰਗਟਾਇਆ ਕਿ ਸੋਸ਼ਲ ਮੀਡੀਆ ਉੱਤੇ ਝੂਠੀ ਜਾਣਕਾਰੀ ਫੈਲਾਉਣ ਦਾ ਮਾਮਲਾ ਸਿਰਫ ਯੂਨੀਵਰਸਿਟੀ ਤੱਕ ਸੀਮਤ ਨਹੀਂ, ਸਗੋਂ ਇਸ ਦੇ ਵੱਡੇ ਪ੍ਰਭਾਵ ਵੀ ਹੋ ਸਕਦੇ ਹਨ। ਇਸ ਦਰਮਿਆਨ LPU ਵਿੱਚ ਪਿਛਲੇ ਦਿਨੀ ਇੱਕ ਹੋਰ ਵਿਦਿਆਰਥਣ ਵੱਲੋਂ ਕਥਿਤ ਤੌਰ ਉੱਤੇ ਖੁਦਕੁਸ਼ੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਹ ਘਟਨਾ ਲੌ ਗੇਟ ਜੇ PG ਵਿਖੇ ਵਾਪਰੀ ਦੱਸੀ ਜਾਂਦੀ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਧਾਈ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਲੋਕੀ ਹੁਣ ਵੱਖ ਵੱਖ ਥਾਵਾਂ ਉੱਤੇ ਵੋਟ ਬਣਾਉਣ ਸੰਬੰਧੀ ਜਾਣਕਾਰੀ ਵੀ ਹਾਸਲ

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: Authorized and paid by the campaign office of Harsimran Singh.
3: The 2026 Brampton municipal election is on Monday, October 26. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list of candidates, visit brampton.ca/bramptonvotes.
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ।

0: ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
1: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਿਸ।
2: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
3: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
5: 647-706-6640।
6: ਸੱਚ ਕਿਹੋ ਜਿਹਾ ਹੁੰਦਾ?
7: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
8: ਮਿੱਟੀ ਚੁਗਦੀ ਫਸਲ ਸੱਚ ਹੈ,
7: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ।

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋ। ਅੱਜ ਦੇ ਖੂਬਸੂਰਤ ਥੈਂਕਸ ਗਿਵਿੰਗ ਦੇ ਮੰਡੇ ਵਾਲੇ ਲੌਂਗ ਵੀਕਐਂਡ ਦੀਆਂ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਆਫਕੋਰਸ ਕਮਾਂ ਕਾਰਾਂ 'ਤੇ ਤਾਂ ਨਹੀਂ ਹੋਵੋਗੇ, ਬਹੁਤ ਸਾਰੇ ਦੋਸਤ ਮਿੱਤਰ ਸਾਡੇ ਕਮਾਂ ਕਾਰਾਂ 'ਤੇ ਵੀ ਹੋਣਗੇ। ਤੁਹਾਨੂੰ ਸਭ ਨੂੰ ਥੈਂਕਸ ਗਿਵਿੰਗ ਦੀ ਅੱਜ ਦੇ ਦਿਨ ਦੀਆਂ ਮੁਬਾਰਕਾਂ। ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ 'ਚੋਂ ਕੀ ਹਾਲ ਚਾਲ ਆ? ਜੁੜੇ ਹੋਏ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਮੰਡੇ ਸੋਮਵਾਰ ਦਾ ਦਿਨ। ਵੈਸੇ ਤਾਂ ਕਮਾਂ ਕਾਰਾਂ ਵਾਲਾ ਦਿਨ ਹੁੰਦਾ, ਪਰ ਅੱਜ ਲੌਂਗ ਵੀਕਐਂਡ ਹੋਣ ਕਰਕੇ ਬਹੁਤ ਸਾਰੇ ਦੋਸਤ ਰੇਡੀਓ ਨਹੀਂ ਸੁਣ ਰਹੇ ਹੋਣਗੇ, ਨਹੀਂ ਤਾਂ ਮੰਡੇ ਟੂ ਫਰਾਈਡੇ ਵੀਕ ਡੇਜ਼ ਅਤੇ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ। ਅੱਜ ਬਹੁਤ ਸਾਰੇ ਸੱਜਣ ਮਿੱਤਰ ਐਬਸੈਂਟ ਹੋਣਗੇ, ਔਰ ਹੋਣਾ ਵੀ ਚਾਹੀਦਾ, ਬ੍ਰੇਕ ਵੀ ਚਾਹੀਦੀ ਹੈ ਨਾ, ਇੰਜੋਏ ਵੀ ਜ਼ਰੂਰ ਆ ਜ਼ਿੰਦਗੀ ਦੇ ਵਿੱਚ। ਹਾਸਾ, ਖੇਡਾਂ, ਮਸਤੀ, ਠੱਠਾ, ਮਜ਼ਾਕ, ਸਕੂਨ, ਆਨੰਦ, ਸ਼ਾਂਤੀ, ਇਹ ਚੀਜ਼ਾਂ ਦੀ ਬੜੀ ਜ਼ਰੂਰਤ ਆ, ਅਤੇ ਭੱਜ ਦੌੜ ਵਾਲੀ ਜ਼ਿੰਦਗੀ 'ਚ ਅਸੀਂ ਇਹਨੂੰ ਗਵਾਈ ਲਿਆ ਆ। ਅਸੀਂ ਤਾਂ ਚਾਹੁੰਦੇ ਕਿ ਹਰ ਦਿਨ ਵੀਕਐਂਡ ਹੋਵੇ, ਹਰ ਦਿਨ ਖੂਬਸੂਰਤ ਹੋਵੇ, ਕਿਰਤ ਵੀ ਹੋਵੇ, ਪਰ ਨਾਲ ਨਾਲ ਉਹ ਜਿਹੜਾ ਆਨੰਦ ਆ ਨਾ, ਸਕੂਨ ਦੀ ਅਵਸਥਾ ਵਾਲਾ, ਉਹ ਜ਼ਰੂਰ ਹੋਣਾ ਚਾਹੀਦਾ। ਅਸੀਂ ਉਹ ਗਵਾ ਲਿਆ ਕਿਤੇ ਨਾ ਕਿਤੇ। ਅੱਖੀਆਂ ਦੀ ਗੱਲ ਕਰਨ ਲੱਗਿਆ ਸੀ ਮੈਂ, ਮੈਨੂੰ ਕੁਛ ਹੋਰ ਯਾਦ ਆ ਗਿਆ। ਆਵੇ ਨਾ ਜੇ ਚੈਨ ਤਾਂ ਦੱਸੋ ਕੀ ਕਰੀਏ, ਚੈਨ ਦਾ ਹੀ ਤਾਂ ਸਾਰਾ ਰੌਲਾ ਆ, ਸਕੂਨ ਦਾ, ਆਨੰਦ ਦਾ, ਸਹਿਜ ਦਾ, ਇਸ ਦੀ ਤਾਂ ਸਾਰੀ ਗੱਲਬਾਤ ਆ ਕਿ ਆਵੇ ਨਾ ਜੇ ਚੈਨ ਤਾਂ ਦੱਸੋ ਕੀ ਕਰੀਏ, ਆਵੇ ਨਾ ਜੇ ਚੈਨ ਤਾਂ ਦੱਸੋ ਕੀ ਕਰੀਏ, ਅੱਖਾਂ ਤਰਲੇ ਲੈਣ ਤਾਂ ਦੱਸੋ ਕੀ ਕਰੀਏ, ਆਵੇ ਨਾ ਜੇ ਚੈਨ ਤਾਂ ਦੱਸੋ ਕੀ ਕਰੀਏ, ਅੱਖਾਂ ਤਰਲੇ ਲੈਣ ਤਾਂ ਦੱਸੋ ਕੀ ਕਰੀਏ, ਉਹਦੀ ਯਾਦ ਦੇ ਛਾਲੇ ਜਾਨੋ ਪਿਆਰੇ ਨੇ। ਮੈਨੂੰ ਗੱਲਾਂ ਕਰਦੇ ਕਰਦੇ ਸਿੱਧੂ ਮੂਸੇਵਾਲੇ ਦਾ ਯਾਦ ਖਿਆਲ ਆ ਗਿਆ। ਪਿਛਲੇ ਦਿਨੀ ਇਸੇ ਫਰਾਈਡੇ ਦੇ ਦਿਨ ਆਪਾਂ ਸਭ ਨੇ ਸ਼ੋਅ ਵੇਖਿਆ, ਉਹਦੀ ਯਾਦ ਦੇ ਛਾਲੇ ਜਾਨੋ ਪਿਆਰੇ ਨੇ, ਕੰਡੀ ਪੈਰੀ ਪੈਣ ਅਤੇ ਦੱਸੋ ਕੀ ਕਰੀ, ਉਹਦੀ ਯਾਦ ਦੇ ਛਾਲੇ ਜਾਨੋ ਪਿਆਰੇ ਨੇ, ਕੰਡੇ ਪੈਰੀ ਪੈਣ ਅਤੇ ਦੱਸੋ ਕੀ ਕਰੀਏ, ਜਿਹਨੂੰ ਤੱਕਿਆ ਜੀ ਕੀਤਾ ਸੀ ਜੀਵਨ ਨੂੰ, ਜਿਹਨੂੰ ਤੱਕਿਆ ਜੀ ਕੀਤਾ ਸੀ ਜੀਵਨ ਨੂੰ, ਮਾਰਨ ਉਹਦੇ ਨੈਣ ਅਤੇ ਦੱਸੋ ਕੀ ਕਰੀਏ, ਮਾਰਨ ਉਹਦੇ ਨੈਣ ਅਤੇ ਦੱਸੋ ਕੀ ਕਰੀਏ, ਹਾਸੇ ਵਿੱਚ ਵੀ ਕਾਗਜ਼ ਕਾਲੇ ਕਰ ਵੇਖੇ, ਹਾਸੇ ਵਿੱਚ ਵੀ ਕਾਗਜ਼ ਕਾਲੇ ਕਰ ਵੇਖੇ, ਅੱਖਰ ਪਾਵਣ ਵਹਿਣ ਅਤੇ ਦੱਸੋ ਕੀ ਕਰੀਏ, ਅੱਖਰ ਪਾਵਣ ਵਹਿਣ ਅਤੇ ਦੱਸੋ ਕੀ ਕਰੀਏ। 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਗੱਲਾਂ ਬਾਤਾਂ ਅੱਜ ਥੋੜ੍ਹੀਆਂ ਜਿਹੀਆਂ ਠੰਡੀਆਂ, ਠਹਿਰਾਵ ਮਿੱਠੀਆਂ ਪਿਆਰੀਆਂ ਜਿਹੀਆਂ ਕਰਦੇ ਹਾਂ। ਅੱਜ ਮੈਂ ਇਕੱਲੇ ਨਹੀਂ ਗੱਲਾਂ ਕਰਨੀਆਂ, ਮੈਨੂੰ ਹੁੰਗਾਰੇ ਘੱਟ ਮਿਲਣੇ, ਕਿਉਂਕਿ ਮੈਨੂੰ ਪਤਾ ਕਿ ਲੌਂਗ ਵੀਕਐਂਡ ਹੈ, ਤੁਸੀਂ ਸਾਰੇ ਆਪਣੇ ਆਪਣੇ ਰੋਡ ਟ੍ਰਿਪਾਂ ਦੇ ਵਿੱਚ ਜਾਂ ਆਪਣੇ ਘਰ ਪਾਰਟੀਆਂ 'ਚ ਵਿਅਸਤ ਹੋਵੋਗੇ, ਔਰ ਹੋਣਾ ਵੀ ਚਾਹੀਦਾ। ਸੋ 905-673-3337 ਜਿੰਨੇ ਵੀ ਦੋਸਤ ਸੁਣ ਰਹੇ ਨੇ ਉਹਨਾਂ ਵਾਸਤੇ ਨੰਬਰ ਆ। ਸਟੂਡੀਓ 'ਚ ਕੋਈ ਵੀ ਫਰਮਾਇਸ਼ੀ, ਗੀਤ ਸੰਗੀਤ, ਕੋਈ ਗੱਲਬਾਤ, ਕੋਈ ਆਪਣੇ ਪਿਆਰਿਆਂ ਨੂੰ ਮੈਸੇਜ, ਕਿਸੇ ਵੀ ਤਰ੍ਹਾਂ ਦਾ ਸੁਨੇਹਾ ਰੇਡੀਓ ਦੇ ਜ਼ਰੀਏ ਪਹੁੰਚਾਉਣਾ ਚਾਹੁੰਦੇ। ਇੱਕ ਨਾ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ ਦੂਰਦਰਸ਼ਨ 'ਤੇ, ਜਿਹਦੇ ਵਿੱਚ ਸੰਦੇਸ਼ ਹੀ ਪੜ੍ਹੇ ਜਾਂਦੇ ਸੀ, ਕਿਸੇ ਦਾ ਜਨਮਦਿਨ, ਕਿਸੇ ਦੀ ਵਿਆਹ ਦੀ ਸਾਲਗਿਰਾ, ਕਿਸੇ ਨੇ ਕਿਸੇ ਨੂੰ ਯਾਦ ਕੀਤਾ, ਕਿਸੇ ਨੇ ਆਪਣੇ ਇਸ਼ਕ ਦੀ ਦਾਸਤਾਂ ਸੁਣਾਈ, ਬੜੀਆਂ ਐਸੀਆਂ ਚਿੱਠੀਆਂ ਪੜ੍ਹੀਆਂ ਜਾਂਦੀਆਂ ਸੀ ਉਸ ਪ੍ਰੋਗਰਾਮ ਦੇ ਵਿੱਚ। ਅਤੇ ਮੇਰੇ ਜ਼ਹਿਨ ਦੇ ਵਿੱਚ ਅੱਜ ਵੀ ਉਹ ਰੇਡੀਓ ਦਾ ਪ੍ਰੋਗਰਾਮ ਮੇਰੇ ਦਾਦਾ ਜੀ ਸੁਣਿਆ ਕਰਦੇ ਸੀ, ਅਤੇ ਮੈਂ ਛੋਟਾ ਜਿਹਾ ਹੁੰਦਾ, ਰੇਡੀਓ ਦਾ ਜ਼ਮਾਨਾ ਸੀ ਨਾ ਉਸ ਟਾਈਮ, ਢਾਈ ਵਾਲੀਆਂ ਖਬਰਾਂ, ਠੰਡੂ ਰਾਮ ਦੀ ਗੱਲਬਾਤ, ਹੋਰ ਬੜਾ ਕੁਛ ਧੁੰਦਲਾ ਧੁੰਦਲਾ ਯਾਦ ਆ। ਉਹਨਾਂ ਵੇਲਿਆਂ ਨੂੰ ਯਾਦ ਕਰਕੇ ਬੜਾ ਸਕੂਨ, ਬੜਾ ਅਹਿਸਾਸ, ਬੜਾ ਆਨੰਦ ਮਿਲਦਾ। ਜ਼ਿੰਦਗੀ ਠਹਿਰਾਵ ਦਾ ਨਾਮ ਆ। ਅਸੀਂ ਬੇਸ਼ੱਕ ਇਹਨੂੰ ਕੈਪੀਟਲਿਜ਼ਮ ਦੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਨਾਲ ਹਮੇਸ਼ਾ ਹੀ ਜੋੜ ਲਿਆ ਆ। ਭੱਜਣਾ ਦੌੜਨਾ ਬੁਰੀ ਗੱਲ ਨਹੀਂ, ਪਰ ਇਹਨਾਂ ਨਾਲ ਭੱਜੀਏ ਦੌੜੀਏ ਕਿ ਸਾਡਾ ਸਕੂਨ ਚੈਨ ਬਹੁਤ ਪਿੱਛੇ ਰਹਿ ਜੇ। ਉਹਨੂੰ ਇਹ ਨਾਲ ਨਾਲ ਲੈ ਕੇ ਚੱਲੋ। ਜ਼ਿੰਦਗੀ ਉਹਨਾਂ ਦੇ ਬਿਨਾਂ ਨਾ ਕੋਰੇ ਕਾਗਜ਼ ਵਰਗੀ ਆ, ਅਤੇ ਕਾਗਜ਼ ਦੇ ਉੱਪਰ ਜੇ ਅੱਖਰ ਨਾ ਲਿਖੇ ਹੋਣ, ਅਕਸ਼ਰ ਨਾ ਹੋਣ, ਸ਼ਬਦ ਨਾ ਹੋਣ, ਅਤੇ ਖਾਲੀ ਕਾਗਜ਼ ਅਧੂਰਾ ਹੀ ਆ। ਸੋ 905-673-3337 ਜਤਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਜੀ। ਜਤਿੰਦਰ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ? ਚੜ੍ਹਦੀ ਕਲਾ, ਆਲ ਗੁੱਡ। ਤੁਸੀਂ ਪਹੁੰਚੇ ਸੀ? ਤੁਸੀਂ ਪਹੁੰਚੇ ਨਹੀਂ?
1: ਜਿਹੜੇ ਲੋਕ ਮੈਂ ਵੇਖਦਾ ਪਈ, ਕੁਛ ਜ਼ਿਆਦਾ ਤਾਂ ਨੀ, ਕੁਝ ਕੁ ਲੱਗੇ ਆ ਸੋਸ਼ਲ ਮੀਡੀਆ ਦੇ ਰੌਲਾ ਪਾਉਣ ਜੀ ਐਂ। ਮੈਨੂੰ ਸਮਝ ਨੀ ਆਉਂਦੀ ਕਿ ਤੁਸੀਂ 23-24 ਸਾਲਾਂ ਦੇ ਮੁੰਡੇ ਕੋਲੋਂ ਜਾਂ 25 ਸਾਲ ਦੇ ਬੰਦੇ ਕੋਲੋਂ ਕਿੰਨੀ ਕੁ ਮਜੋਰਟੀ ਭਾਲਦੇ
0: ਦੇਖੋ। ਜਿੱਥੇ
1: ਮਾਰ ਕੇ ਵੇਖੀ ਜਾਵੇ ਨਾ, ਕਿ ਮਤਲਬ ਆਪਣੇ ਬੱਚਿਆਂ ਨੂੰ ਤਾਂ ਆਪਾਂ ਕਹੀ ਜਾਂਦੇ ਕਿ ਨਹੀਂ, ਹਜੇ ਬੱਚੇ ਆ, ਬੱਚੇ 40 ਸਾਲ ਦੇ ਵੀ ਬੱਚੇ ਆ। ਉਹ ਮੁੰਡੇ ਨੇ ਜੋ ਲਿਖ ਲਿਆ ਨਾ, ਮੈਂ ਤੇ ਕਹਿੰਦਾ ਕਿ ਉਹ 70 ਸਾਲ ਦਾ ਬੰਦੇ ਦੀ ਵੀ ਉਨੀ ਸੋਚ ਨੀ ਜਿੱਦਾਂ ਦੇ ਉਹਨੇ ਗਾਣੇ ਲਿਖ ਦਿੰਦੇ
0: ਜੀ। ਔਰ ਉਹਦੇ ਆਖਰੀ ਦਿਨਾਂ ਦੇ ਵਿੱਚ, ਆਖਰੀ ਸਮੇਂ ਦੇ ਵਿੱਚ ਉਹਦੇ ਵਿੱਚ ਬਦਲਾਵ ਵੀ ਬਹੁਤ ਆਏ।
1: ਬਿਲਕੁਲ ਭਾਈ, ਏਜ ਦੇ ਹਿਸਾਬ ਨਾਲ ਹੁਣ ਆਪਾਂ 23-24 ਸਾਲਾਂ ਚ ਤੁਸੀਂ ਸੋਚ ਲਓ ਕਿ ਆਪਾਂ ਕਿੱਦਾਂ ਕਿੰਨੇ ਕਮਜ਼ੋਰ ਹੋਏ ਜਿੱਦਾਂ ਜਿੱਦਾਂ ਬੰਦੇ ਨੇ ਦੇਖਿਆ। ਤੇ ਮੈਂ ਕਿਹਾ ਉਹ 40-45 ਸਾਲ ਜਿੰਨਾ ਮਚਿਓਰ ਹੋ ਗਿਆ ਸੀ 2-3 ਸਾਲਾਂ ਦੀ
0: ਬੰਦਾ ਜੀ।
1: ਤੇ ਉਹਨੂੰ ਇਹ ਉਹ ਚੀਜ਼ ਆਪਣੇ ਬੰਦੇ ਨੀ ਨਾ ਸਮਝ ਪਾਉਂਦੇ ਭਾਈ, ਹਰ ਵਾਰੀ ਬੰਦਾ ਕੋਈ ਨਾ ਕੋਈ ਹੁੰਦਾ ਨਾ ਜੀ।
0: ਚਲੋ ਐਨੀਵੇ, ਇਹ ਜਿਹੜੀਆਂ ਕੰਟਰੋਵਰਸੀਆਂ ਨਾ, ਇਹ ਆਈ ਥਿੰਕ ਇਹ ਜਿਹੜੇ ਤਾਨੇ ਮਿਹਣੇ, ਇਹ ਚੀਜ਼ ਇਹ ਨਾਲ ਨਾਲ ਚੱਲਦੀ ਆਈ, ਇਹ ਸਦੀਆਂ ਤੋਂ ਚੱਲਦੀ ਆਈ ਆ, ਇਹ ਅੱਜ ਦੀ ਨਹੀਂ। ਇਹ ਮੈਨੂੰ ਲੱਗਦਾ ਕਿ ਇੱਕ ਕਾਮਯਾਬ ਇਨਸਾਨ ਦੀ ਜਿਹੜੀ ਪਹਿਲੀ ਨਿਸ਼ਾਨੀ ਆ, ਹਾਂ ਬਸ ਇਹੀ ਸਮਝ ਲਿਆ ਕਰੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ 905-673-3337 9055-5152 ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ, ਕਾਲ ਮੌਰਗੀ ਦੇ ਪ੍ਰਿੰਸੀਪਲ ਬ੍ਰੋਕਰ। ਉਹਨਾਂ ਨਾਲ ਗੱਲਬਾਤ ਕਰਕੇ ਜਲਦੀ ਵਾਪਸ ਆਉਣੇ, ਫਿਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ ਸਟੂਡੀਓ ਦੇ ਘੜੀਆਂ ਦੇ ਮੁਤਾਬਕ। ਅਜੇ 9:17 ਹੋਏ, ਸੋ ਆਪਣੇ ਕੋਲ ਬੜਾ ਸਮਾਂ ਪਿਆ, ਸੋ ਗੱਲਾਂ ਬਾਤਾਂ ਕਰਾਂਗੇ। ਚੱਲਦੇ ਹਾਂ ਜੀ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਮੌਰਗੇਜ ਦੀ ਬਾਬਤ ਕੋਈ ਵੀ ਗੱਲਬਾਤ, ਕਿਸੇ ਵੀ ਤਰ੍ਹਾਂ ਦਾ ਸਵਾਲ, ਕਿਸੇ ਪਹਿਲੇ ਤੁਸੀਂ ਖਾਸ ਕਰਕੇ ਫਸਟ ਟਾਈਮ ਹੋਮ ਬਾਇਰ ਹੋ, ਤਾਂ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਕਿ ਤੁਸੀਂ ਸਹੀ ਹੱਥਾਂ ਦੇ ਵਿੱਚ ਤੁਹਾਡਾ ਫਾਈਲ, ਤੁਹਾਡੇ ਫਾਈਨੈਂਸ਼ੀਅਲ ਜਾਣ, ਤਾਂ ਕਿ ਆਉਣ ਵਾਲਾ ਸਮਾਂ ਤੁਹਾਡਾ ਮੁਸ਼ਕਲਾਂ ਭਰਿਆ ਨਾ ਹੋਵੇ, ਤੁਹਾਨੂੰ ਸਹੀ ਸਲਾਹ, ਸਹੀ ਗਾਈਡੈਂਸ ਪਹਿਲੀ ਪੌੜੀ ਦੇ ਡੰਡੇ ਤੋਂ ਮਿਲ ਜਾਏ ਨਾ, ਅਤੇ ਫਿਰ ਉੱਪਰ ਜਾਣ ਦਾ ਦੂਜਾ ਰਾਹ ਸੁਖਾਲਾ ਹੋ ਜਾਂਦਾ। ਸੁਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
2: ਬਹੁਤ ਵਧੀਆ ਪ੍ਰਭਜੀਤ, ਤੁਸੀਂ ਸੁਣਾਓ? ਹੋਪ ਯੂ ਹੈਡ ਅ ਗੁੱਡ ਲੌਂਗ ਵੀਕਐਂਡ। ਬਾਕੀ ਕੰਮ ਤੁਸੀਂ ਹੁਣ ਵੀ ਕਰ ਰਹੇ ਹੋ?
0: ਵੈਰੀ ਗੁੱਡ ਜੀ, ਵੈਰੀ ਗੁੱਡ। ਅਸੀਂ ਆਪਣੇ ਕੰਮਾਂ ਤੇ ਔਰ ਲੌਂਗ ਵੀਕਐਂਡ ਕੰਮ ਦੇ ਨਾਲ ਇੰਜੋਏ ਕਰ ਰਹੇ ਹਾਂ।
2: ਬਿਲਕੁਲ ਜੀ, ਇੱਦਾਂ ਹੀ ਹੋਣਾ ਚਾਹੀਦਾ। ਬਿਲਕੁਲ, ਜਿੱਦਾਂ ਤੁਸੀਂ ਮੈਂਸ਼ਨ ਵੀ ਕਰ ਰਹੇ ਹੋ, ਘਰ ਦੇ ਵਾਸਤੇ ਵੀ ਇੱਕ ਸਟ੍ਰੈਸ ਫਰੀ ਜਿਹੜੀ ਹੈਗੀ ਹੈ, ਤੁਸੀਂ ਅੱਗੇ ਆਪਣੀ ਲਾਈਫ ਦੇਖਣੀ ਹੈਗੀ ਹੈ, ਹਮੇਸ਼ਾ ਮੌਰਗੇਜ ਦੀ ਜਿਹੜੀ ਹੈਗੀ ਹੈ ਇਨਕੁਆਇਰੀ ਜ਼ਰੂਰ ਕਰੋ ਅਗਰ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ। ਬਾਕੀ ਅੱਜ ਪ੍ਰਭ ਜੀ ਗੱਲਬਾਤ ਕਰਾਂਗੇ ਅਸੀਂ ਕ੍ਰੈਡਿਟ ਬਾਰੇ। ਜੇ ਤੁਹਾਡਾ ਕ੍ਰੈਡਿਟ ਬੈਡ ਹੈਗਾ ਜਾਂ ਤੁਸੀਂ ਪਾਸਟ ਵਿੱਚ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਸੀਗੀ, ਉਸ ਤੋਂ ਬਾਅਦ ਹੁਣ ਤੁਸੀਂ ਰੀਇਸਟੈਬਲਿਸ਼ ਕਰਨਾ ਚਾਹੁੰਦੇ ਹੋ ਕ੍ਰੈਡਿਟ, ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹੈਗੇ ਆ? ਜਦੋਂ ਅਸੀਂ ਡਿਸਚਾਰਜ ਹੁੰਦੇ ਹਾਂ ਉਸ ਤੋਂ ਬਾਅਦ ਇੱਕ ਵਾਰ ਆਪਣਾ ਕ੍ਰੈਡਿਟ ਖੁਦ ਪੁੱਲ ਕਰਕੇ ਦੇਖੋ, ਤਾਂ ਕਿ ਇਹ ਦੇਖ ਸਕੀਏ ਕਿ ਐਕੁਆਫੈਕਸ ਤੇ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਅਪਡੇਟ ਹੋ ਗਈ ਹੈ ਕਿ ਨਹੀਂ। ਕਈ ਵਾਰ ਵੇਖਿਆ ਜਾਂਦਾ ਹੈ ਕਿ ਅਸੀਂ ਡਿਸਚਾਰਜ ਹੋ ਗਏ ਹੁੰਦੇ ਹਾਂ ਬਟ ਉਹ ਇਨਫੋਰਮੇਸ਼ਨ ਐਕੁਆਫੈਕਸ ਤੇ ਅਪਡੇਟ ਨਹੀਂ ਹੁੰਦੀ, ਜਿਹਦੇ ਕਰਕੇ ਸਾਡਾ ਕ੍ਰੈਡਿਟ ਦੁਬਾਰਾ ਬਣ ਸਾਹਮਣਾ ਨਹੀਂ ਸ਼ੁਰੂ ਹੁੰਦਾ। ਉਸਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਦੋ ਟਰੇਡ ਲਾਈਨਸ ਲੈ ਸਕੋ। ਟਰੇਡ ਲਾਈਨ ਮਤਲਬ ਕ੍ਰੈਡਿਟ ਕਾਰਡ ਹੋ ਸਕਦਾ, ਕੋਈ ਲਾਈਨ ਆਫ ਕ੍ਰੈਡਿਟ ਹੈਗੀ ਹੈ, ਕਾਰ ਲੋਨ ਹੈ, ਕਿਸੇ ਵੀ ਤਰ੍ਹਾਂ ਦਾ ਬੇਸਿਕਲੀ ਲੋਨ ਲੈਣਾ ਹੈਗਾ। ਉਸਦੇ ਨਾਲ ਨਾਲ 2000 ਦੀ ਲਿਮਿਟ ਹੋਵੇ ਉਹਦੀ। ਸੋ ਨੋਰਮਲੀ ਜਦੋਂ ਅਸੀਂ ਬੈਂਕਾਂ ਕੋਲ ਵਾਪਿਸ ਜਾਂਦੇ ਹਾਂ ਲੋਨ ਲੈਣ ਵਾਸਤੇ, ਬੈਂਕ ਦੇਖਦਾ ਹੈਗਾ ਦੋ ਟਰੇਡ ਲਾਈਨਸ, 2000 ਦੀ ਲਿਮਿਟ ਤੇ 2 ਸਾਲ ਦੀ ਹਿਸਟਰੀ। 2-2-2 ਦੇ ਰੂਲ ਦੇ ਨਾਲ ਬੈਂਕ ਚੱਲਦਾ ਹੈਗਾ। ਬਟ ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਜੇ ਤੁਸੀਂ ਕੰਜ਼ੂਮਰ ਪ੍ਰਪੋਜ਼ਲ ਚ ਤੁਹਾਡੀ 2 ਸਾਲ ਨਹੀਂ ਹੋਏ ਡਿਸਚਾਰਜ ਹੋਣ ਤੋਂ ਬਾਅਦ, ਜਾਂ ਤੁਸੀਂ ਹੁਣ ਵੀ ਪ੍ਰਪੋਜ਼ਲ ਦੇ ਵਿੱਚ ਹੋ ਤੇ ਆਪਣੀ ਪੇਮੈਂਟਸ ਵੀ ਕਰ ਰਹੇ ਹੋ, ਤਾਂ ਵੀ ਮੋਰਗੇਜ ਦੀਆਂ ਆਪਸ਼ਨਸ ਬਣ ਸਕਦੀਆਂ ਹੈਗੀਆਂ ਨੇ। ਡਿਫਰੈਂਟ ਸਿਚੁਏਸ਼ਨ ਆ ਜਾਂਦੀਆਂ ਕਿ ਤੁਹਾਨੂੰ ਮਿਨੀਮਮ ਡਾਊਨ ਪੇਮੈਂਟ 20% ਕਰਨੀ ਪਏਗੀ। ਸੋ ਬਹੁਤ ਸਾਰੇ ਰੂਲਸ ਆ ਜਾਂਦੇ ਨੇ, ਬਟ ਮੋਰਗੇਜ ਸਟਿਲ ਪੋਸੀਬਲ ਹੈਗੀ ਹੈ। ਸੋ ਅਗਰ ਤੁਸੀਂ ਐਸੀ ਸਿਚੁਏਸ਼ਨ ਵਿੱਚ ਹੈਗੇ ਹੋ, ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ, ਕ੍ਰੈਡਿਟ ਨਹੀਂ ਵਧੀਆ ਹੈਗਾ ਪਰ ਪੈਸੇ ਕੱਢਣੇ ਘਰ ਚੋਂ, ਬਹੁਤ ਸਾਰੀਆਂ ਡਿਫਰੈਂਟ ਆਪਸ਼ਨਸ ਬਣ ਸਕਦੀਆਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਹੈ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਸੋ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਹਾਡਾ ਮੋਰਗੇਜ ਨੂੰ ਰਿਲੇਟਡ ਹੋਵੇ ਨਾ, 647-539-44-99 6475394499 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਰਸ਼ਮੀਤ ਜੀ ਉਹਨਾਂ ਨਾਲ। ਸੋ 9056733337 'ਤੇ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ। ਅਤੇ ਬਲ ਦੇ ਸੀਨੇ ਠਾਰ ਵੀ ਹੁੰਦੀਆਂ, ਗੱਲਾਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਬਾਈ ਜੀ ਕਰਕੇ ਗਏ ਸੀ ਕਿ ਬਹੁਤ ਤਾਨੇ ਮਿਹਣੇ ਕੰਟਰੋਵਰਸੀਆਂ ਹੋ ਰਹੀਆਂ। ਪਰ ਮੈਨੂੰ ਲੱਗਦਾ ਕਿ ਜਦੋਂ ਇਨਸਾਨ ਦੁਨੀਆ ਤੋਂ ਚਲਾ ਜਾਵੇ ਨਾ, ਇੱਕ ਚੰਗੇ ਇਨਸਾਨ ਦੀ ਨਿਸ਼ਾਨੀ ਆ ਕਿ ਉਹਨੂੰ ਚੁੱਪ ਕਰ ਜਾਣਾ ਬਿਹਤਰ ਹੁੰਦਾ। ਪਰ ਇੱਕ ਐਸਾ ਇਨਸਾਨ ਜਿਹੜਾ ਦੁਨੀਆ ਤੋਂ ਚਲਾ ਗਿਆ ਆ ਪਰ ਉਹਦੀਆਂ ਕੰਟਰੋਵਰਸੀਆਂ ਅਜੇ ਵੀ ਲੋਕ ਕਰ ਰਹੇ, ਕਿਸ ਹੱਦ ਤੱਕ ਅਸੀਂ ਛੋਟੇ ਹੋ ਗਏ। ਸੋ ਉਹ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਦੇ ਮਾਂ ਬਾਪ ਨੂੰ, ਉਹ ਬੱਚੇ ਨੂੰ, ਉਸ ਇਨਸਾਨ ਨੂੰ ਜਿਹੜਾ ਦੁਨੀਆ ਤੋਂ ਰੁਖਸਤ ਹੋ ਗਿਆ, ਬਲ ਦੇ ਸੀਨੇ ਠਾਰ ਵੀ ਹੁੰਦੀਆਂ, ਗੱਲਾਂ ਬੰਦੇ ਮਾਰ ਵੀ ਹੁੰਦੀਆਂ, ਬਲ ਦੇ ਸੀਨੇ ਠਾਰ ਵੀ ਹੁੰਦੀਆਂ, ਗੱਲਾਂ ਬੰਦੇ ਮਾਰ ਵੀ ਹੁੰਦੀਆਂ। ਦਿਸਣਾ ਫਿਰ ਵੀ ਇਹੋ ਕੁਝ ਸੀ, ਦਿਸਣਾ ਫਿਰ ਵੀ ਇਹੋ ਕੁਝ ਸੀ, ਅੱਖਾਂ ਭਾਵੇਂ ਚਾਰ ਵੀ ਹੁੰਦੀਆਂ, ਅੱਖਾਂ ਭਾਵੇਂ ਚਾਰ ਵੀ ਹੁੰਦੀਆਂ। ਅਤੇ ਕਈ ਰੂਹਾਂ ਨੇ ਇੱਕੋ ਵੇਲੇ, ਕਈ ਰੂਹਾਂ ਨੇ ਇੱਕੋ ਵੇਲੇ ਆਰ ਵੀ ਹੁੰਦੀਆਂ ਅਤੇ ਪਾਰ ਵੀ ਹੁੰਦੀਆਂ। ਅਤੇ ਜੇ ਮੌਜਾਂ 'ਤੇ ਸਭ ਦਾ ਹੱਕ ਸੀ, ਜੇ ਮੌਜਾਂ 'ਤੇ ਸਭ ਦਾ ਹੱਕ ਸੀ, ਫਿਰ ਤਾਂ ਸਾਡੀ ਵਾਰ ਵੀ ਹੁੰਦੀਆਂ, ਫਿਰ ਤਾਂ ਸਾਡੀ ਵਾਰ ਵੀ ਹੁੰਦੀਆਂ। ਪੱਗਾਂ ਸਭ ਦੀ ਇੱਜ਼ਤ ਨੇ ਪਰ, ਪੱਗਾਂ ਸਭ ਦੀ ਇੱਜ਼ਤ ਨੇ ਪਰ, ਇੱਥੇ ਤਾਰੋ ਤਾਰ ਵੀ ਹੁੰਦੀਆਂ, ਇੱਥੇ ਤਾਰੋ ਤਾਰ ਵੀ ਹੁੰਦੀਆਂ। ਸੋ 905-673-3337 9056733337 ਜੁੜੇ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਫੈਸ਼ਨ IQ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ 905-453-2225। ਫੈਸ਼ਨ IQ 'ਤੇ ਤੁਸੀਂ ਵਿਆਹਾਂ ਸ਼ਾਦੀਆਂ ਦੀ ਸ਼ੋਪਿੰਗ ਕਰਨੀ, ਅੱਜ ਕੱਲ੍ਹ ਕਰਵਾ ਚੌਥ ਚੱਲ ਰਿਹਾ, ਫਿਰ ਉਸ ਤੋਂ ਬਾਅਦ ਦੁਸਹਿਰਾ, ਦਿਵਾਲੀ, ਅਤੇ ਸ਼ੋਪਿੰਗ ਸਾਡੀ ਚੱਲਦੀ ਰਹਿਣੀ ਆ, ਬਹੁਤ ਸਾਰੀ ਸੇਵਿੰਗ ਇੰਡੀਆ ਤੋਂ ਵਧੀਆ ਪ੍ਰਾਈਜ਼ਸ 'ਤੇ, ਜਿੰਨੇ ਪ੍ਰਾਈਜ਼ 'ਤੇ ਤੁਹਾਨੂੰ ਇੰਡੀਆ ਸੂਟ ਮਿਲਦੇ ਸੀ ਨਾ, ਭੈਣਾਂ ਵਾਸਤੇ ਤਾਂ ਆਲਵੇਜ਼ ਡਿਸਕਾਊਂਟ ਲੱਗੇ ਰਹਿੰਦੇ, 20-30% ਦਾ ਡਿਸਕਾਊਂਟ ਆਲਵੇਜ਼ ਲੱਗਿਆ ਰਹਿੰਦਾ। ਬਾਕੀ ਰੇਡੀਓ ਉਡਾਨ ਦਾ ਤੁਸੀਂ ਨਾਮ ਲੈ ਦੋਗੇ ਜਾ ਕੇ, ਅਤੇ ਬਹੁਤ ਵਧੀਆ ਤੁਹਾਨੂੰ ਟ੍ਰੀਟ ਕੀਤਾ ਜਾਊਗਾ, ਸਪੈਸ਼ਲ ਡਿਸਕਾਊਂਟ ਸਾਡੇ ਵੱਲੋਂ ਤੁਹਾਡੇ ਲਈ, ਜਾਂ ਤੋਹਫਾ ਜ਼ਰੂਰ ਮਿਲੂਗਾ। ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓ, ਤੁਸੀਂ ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਵਿਆਹ ਸ਼ਾਦੀਆਂ ਦੀ ਸ਼ੋਪਿੰਗ ਕਰਨੀ ਆ, ਜਾਂ ਦੁਸਹਿਰੇ ਦਿਵਾਲੀ 'ਤੇ ਪਈ ਸੋਹਣੇ ਸੋਹਣੇ ਕੁੜਤੇ ਪਜਾਮੇ, ਪੱਗਾਂ, ਸਾੜੀਆਂ, ਲਹਿੰਗੇ ਬਣਾਉਣੇ ਆ, ਅਤੇ ਫਿਰ ਫੈਸ਼ਨ IQ ਨੂੰ ਯਾਦ ਰੱਖੋ। ਘੁੰਮਣ ਫਿਰਨ ਜਾ ਰਹੇ ਹੋ ਤਾਂ ਲੈਗੇਜ ਸੈੱਟ ਦੀ ਵੱਡੀ ਕਲੈਕਸ਼ਨ ਇਹਨਾਂ ਕੋਲ ਆ, ਜ਼ਰੂਰ ਪਹੁੰਚੋ ਫੈਸ਼ਨ ਆਈ ਕਿਊ 905-453-2225 ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ 9054532225 ਫੈਸ਼ਨ ਆਈ ਕਿਊ

0: ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਤੁਸੀਂ ਆਉਂਦੇ ਹੋ, ਕੀ ਹਾਲ ਚਾਲ ਜੀ?
1: ਸਤਿ ਸ਼੍ਰੀ ਅਕਾਲ ਪੁੱਤ ਜੀ, ਤੇ ਤੁਸੀਂ ਤਾਂ ਸ਼ਾਇਰ ਵੀ ਹੈਗੇ, ਬੜਾ ਚੰਗਾ, ਬੜਾ ਚੰਗਾ ਲੱਗਿਆ ਹੈਗਾ,
0: ਬਹੁਤ ਸ਼ੁਕਰੀਆ।
1: ਰੇਡੀਓ ਕਰ ਰਹੇ ਨਾਲ ਸ਼ਾਇਰ ਕਰ ਰਹੇ ਹੈਗੇ,
0: ਕਰ ਲਈ ਥੋੜੀ ਥੋੜੀ,
1: ਬੜੇ ਗੁਣਗਾਰ ਆ ਤੁਸੀਂ ਸੰਧੂ ਸਾਹਿਬ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਬਸ ਤੁਹਾਡੇ ਵਰਗੇ
1: ਸਭ ਨੂੰ ਬਹੁਤ ਬਹੁਤ
0: ਬਹੁਤ ਸ਼ੁਕਰੀਆ,
1: ਬਹੁਤ ਚੰਗਾ ਦਿੱਤਾ, ਚੰਗੇ ਖਾਣੇ ਪੀਣੇ ਆ
0: ਜੀ,
1: ਬੜਾ ਸ਼ੁਕਰਾ ਨਾ ਕਰੀਏ, ਬਹੁਤ
0: ਬਿਲਕੁਲ ਜੀ, ਸਭ ਨੂੰ ਮੁਬਾਰਕ ਜੀ ਅੱਜ ਦਾ ਖੂਬਸੂਰਤ ਦਿਨ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕੁਲਦੀਪ ਜੀ।

0: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-$500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 4373150701।
1: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640-647-706-6640।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311 9059653311।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰੈਂਪਟਨ। ਕਾਲ 9059288557 ਅਨਾਜ ਮਾਰਟ।
5: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ, ਬ੍ਰੈਂਪਟਨ, ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ, ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।

0: 2026 Brampton municipal election is on Monday, October 26th. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list of candidates, visit brampton.ca/bramptonvotes.
1: ਅਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। All State Insurance, tuhadi suraksha, tuhadi bachat.
2: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ
3: 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਅੱਜ ਤਾਂ ਮੁੜ ਕੇ ਸਿੱਧੂ ਮੂਸੇ ਵਾਲਾ ਹੀ ਆ ਰਿਹਾ ਜੀ ਜਵਾਨ 'ਤੇ।

ਬਹੁਤ ਸਾਰੀਆਂ ਕੰਟਰੋਵਰਸੀਆਂ ਵੀ ਹੋਈਆਂ, ਪਰ ਮੈਨੂੰ ਲੱਗਦਾ ਕਿ ਜੇ ਆਪਾਂ ਸ਼ੋਅ ਦੀ ਗੱਲ ਕੀਤੀ ਕਿ ਓਵਰਆਲ ਬਹੁਤ ਅਮੇਜ਼ਿੰਗ ਸੀ, ਬਹੁਤ ਘੈਂਟ ਸੀ ਉਹ ਜਿਹੜੀ ਵਾਈਬ ਸੀ ਨਾ, ਉਹ ਜਿਹੜਾ ਸਮਾਂ ਸੀਗਾ ਖਲੋ ਗਿਆ ਸੀਗਾ ਹਰ ਇੱਕ ਇਨਸਾਨ ਨੇ। ਅੱਛਾ ਬਹੁਤੇ ਇਨਸਾਨ ਨੇ ਤਾਂ ਸ਼ੋਅ ਬਹਿ ਕੇ ਵੇਖਿਆ ਹੀ ਨਹੀਂ,

ਸਨੀ ਮਾਲਟਨ ਨਾਲ ਵੀ ਕੁਛ ਵਿਵਾਦ ਜੁੜੇ, ਕੁਛ ਕੰਟਰੋਵਰਸੀ ਹੋਈਆਂ ਕਿ ਬਹੁਤ ਜ਼ਿਆਦਾ ਬੋਲ ਕੇ ਇਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਸੀ। ਲੈਟਸ ਸੀ ਤੁਹਾਨੂੰ ਕੀ ਲੱਗਦਾ ਕਿ ਸਨੀ ਮਾਲਟਨ ਨੂੰ ਉੱਥੇ ਜਾ ਕੇ ਜਿੰਨਾ ਵੀ ਬੋਲਿਆ ਉਹਨਾਂ ਬੋਲਣ ਦੀ ਲੋੜ ਹੈ ਸੀ ਜਾਂ ਨਹੀਂ?

0: 9056733375673337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਨਾਲ ਦੀ ਨਾਲ ਨਾ ਤੁਹਾਨੂੰ ਦੋ ਕੁ ਅੱਜ ਸੁਨੇਹੇ ਵੀ ਦੇਣੇ ਨੇ, ਦੋ ਕੁ ਖੂਬਸੂਰਤ ਜਿਹੇ ਮੈਸੇਜ ਦੇਣੇ ਨੇ, ਸੋ ਉਹਨਾਂ ਉੱਪਰ ਜ਼ਰੂਰ ਗੌਰ ਕਰਿਓ। 905-673-3337 ਜੀ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ?
1: ਸਤਿ
0: ਸ਼੍ਰੀ ਅਕਾਲ ਜੀ, ਚੜ੍ਹਦੀ
1: ਕਲਾ
0: ਜੀ, ਆਲ ਗੁੱਡ, ਤੁਸੀਂ ਸੁਣਾਓ?
1: ਬਸ
0: ਵਧੀਆ ਜੀ, ਚਲੋ ਜੀ ਬਿਲਕੁਲ। ਤੁਸੀਂ ਜਿਹੜੇ ਦੇਸ਼ ਜਾ ਰਹੇ ਹੋ ਉਹ ਵੀ ਆਪਣਾ ਹੀ ਆ, ਔਰ ਉੱਥੇ ਜਾ ਕੇ ਜਿਹੜਾ ਸਕੂਨ ਮਿਲਦਾ ਉਹ ਹੋਰ ਕਿਤੇ ਨੀ ਮਿਲਦਾ।
1: ਬਿਲਕੁਲ ਜੀ, ਚਲੋ ਤੁਹਾਡੀ ਸਾਰਾ ਪਿਆਰ ਸਦਕਾ ਤੁਹਾਨੂੰ ਯਾਦ ਕਰਾਂਗੇ ਆਵਾਂਗੇ ਕੀ
0: ਜੀ, ਕੋਸ਼ਿਸ਼ ਜ਼ਰੂਰ ਕਰਾਂਗੇ, ਬਾਬਾ ਸੁੱਖ ਰੱਖੇ, ਇਸ ਵਾਰ ਜ਼ਰੂਰ ਗੇੜਾ ਲਾਵਾਂਗੇ। ਤੁਸੀਂ ਜਾਓ ਬਸ, ਇੰਜੋਏ ਕਰੋ, ਤੇ ਅਸੀਂ ਤੁਹਾਡੇ ਪਿੱਛੇ ਪਿੱਛੇ ਆਉਂਦੇ ਹਾਂ ਬਸ।
1: ਮੈਂ ਕੱਲ੍ਹ ਤੁਹਾਨੂੰ ਕਰਦਾ ਫੋਨ।
0: ਠੀਕ ਹੈ ਜੀ, ਬਿਲਕੁਲ ਜ਼ਰੂਰ ਜ਼ਰੂਰ ਕਰ ਦਿਆਂਗੇ, ਗੱਲ ਦਾ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ। 905-673-3337 9056733337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ, ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ।

0: ਦੇਬੀ ਮਖਸੂਸਪੁਰੀ ਦੀ ਗੱਲਬਾਤ ਕਰ ਰਹੇ ਆਪਾਂ ਤੇ ਸੁਣੋ ਜਰਾ।
1: ਮੇਰੇ ਵੀਰ ਕੁਛ ਅਣਕਹੇ ਲਫ਼ਜ਼ ਅਣਕਹੇ ਖਿਆਲ ਜਿਹੜੇ ਕਦੇ ਵੀ ਨਹੀਂ ਕਹੇ ਗਏ ਉਹਨਾਂ ਦਾ ਇਜ਼ਹਾਰ ਹੋ ਰਿਹਾ ਧਿਆਨ ਦੇਣਾ ਸ਼ਾਇਦ ਕਿਸੇ ਦੀ ਜ਼ਿੰਦਗੀ ਨਾਲ ਇਹ ਗੱਲ ਵਾਬਸਤਾ ਹੋਵੇ ਧਿਆਨ ਦੇਣਾ।

0: ਗਾਣੇ ਕਿਸੇ ਦਾ ਮਹੱਲ ਬਣਦਾ ਪੈਂਦੇ ਨੀਹਾਂ ਚ ਕਿਸੇ ਦੇ ਗਾਣੇ ਬਾਈ ਕਿਸੇ ਦਾ ਮਹੱਲ ਬਣਦਾ
1: ਦੇਵੀ ਲਾਈਵ ਹੋ ਰਹੀ ਹੈ ਜੀ ਬ੍ਰੈਂਪਟਨ ਦੇ ਵਿੱਚ ਸੋ ਦੇਵੀ ਮਖਸੂਸਪੁਰੀ ਨੂੰ ਜਿੰਨੇ ਪਿਆਰ ਕਰਨ ਵਾਲੇ ਆ ਉਹਨਾਂ ਵਾਸਤੇ ਖੁਸ਼ਖਬਰੀ ਹੈ ਕਿ ਦੇਵੀ ਲਾਈਵ ਚਿੰਗਿਊਜ਼ੀ ਐਸ ਐਸ ਆਡੀਟੋਰੀਅਮ ਦੇ ਵਿੱਚ 17 ਅਕਤੂਬਰ ਨੂੰ 17 ਅਕਤੂਬਰ ਨੂੰ ਸੋ ਦੇਵੀ ਲਾਈਵ ਹੋ ਰਹੀ ਆ ਟਿਕਟਾਂ ਬਹੁਤ ਲਿਮਿਟਡ ਆ ਕਿਉਂਕਿ ਸੀਟਸ ਸਿਰਫ 700 ਆ ਅਤੇ ਜਿਹਦੇ ਵਿੱਚੋਂ 300 ਸੀਟਸ ਆਲਰੇਡੀ ਗੌਨ ਹੋ ਗਈਆਂ ਆ ਅਤੇ ਜਿੰਨੀ ਜਲਦੀ ਨਾਲ ਤੁਸੀਂ ਕਾਲ ਕਰਕੇ ਆਪਣੀ ਟਿਕਟਾਂ ਹੋਲਡ ਕਰਵਾ ਲਓਗੇ ਅਤੇ ਤੁਸੀਂ ਦੇਵੀ ਨੂੰ ਲਾਈਵ ਦੇਖ ਸਕਦੇ ਹੋ ਚਿੰਗਿਊਜ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਆਡੀਟੋਰੀਅਮ ਦੇ ਵਿੱਚ ਦੇਵੀ ਲਾਈਵ ਹੋਣ ਜਾ ਰਹੀ ਆ ਸੋ ਜ਼ਰੂਰ ਪਹੁੰਚੋ ਖੂਬਸੂਰਤ ਸ਼ਾਇਰੀ ਸੁਣਨ ਸ਼ਾਇਰੀ ਦੇ ਸਕੀਨ ਜਿੰਨੇ ਵੀ ਸ਼ੌਂਕੀ ਆ ਕਿਉਂਕਿ ਦੇਵੀ ਲਾਈਵ ਕਿਸੇ ਵੇਲੇ ਸੁਣਨਾ ਦੇਵੀ ਲਾਈਵ ਦੇ ਵਿੱਚ ਬੈਠਣਾ ਬਹੁਤ ਸਾਰੇ ਸੱਜਣਾਂ ਦਾ ਸੁਪਨਾ ਹੁੰਦਾ ਸੀ ਸੋ ਦੇਵੀ ਤੁਹਾਡੇ ਸ਼ਹਿਰ ਆ ਰਿਹਾ ਜੀ ਸੋ ਦੇਵੀ ਲਾਈਵ ਸੁਣਨ ਦੇ ਲਈ 17 ਅਕਤੂਬਰ ਨੂੰ ਟਿਕਟਾਂ ਤੁਸੀਂ ਲੈਣੀਆਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜਾਂ ਤੁਸੀਂ ਢਿੱਲੋਂ ਵੀਡੀਓ ਤੋਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਢਿੱਲੋਂ ਵੀਡੀਓ ਤੋਂ ਟਿਕਟਾਂ ਪਿਕਅਪ ਕਰ ਸਕਦੇ ਹੋ ਜਾਂ ਤੁਸੀਂ 437-870-001 437-870-001 437-870-001 'ਤੇ ਤੁਸੀਂ ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਲਿਓ ਬਹੁਤ ਸਾਰੇ ਦੋਸਤ ਮੈਨੂੰ DM ਕਰ ਲੈਂਦੇ ਹੁੰਦੇ ਨੇ ਸੋ ਦੇਵੀ ਲਾਈਵ ਬੜੀਆਂ ਹੀ ਜੈਨੂਨ ਪ੍ਰਾਈਜ਼ ਦੇ ਵਿੱਚ ਟਿਕਟਸ ਨੇ ਸੋ ਐਸੇ ਖੂਬਸੂਰਤ ਜਿਹੜੇ ਅੰਦਾਜ਼ ਆ ਦੇਵੀ ਹੁਣਾਂ ਦਾ ਇੱਕ ਸ਼ਾਇਰੀ ਸੁਣਾਉਣ ਦਾ ਉਹਨੂੰ ਜੇ ਤੁਸੀਂ ਇੰਜੋਏ ਕਰਨਾ ਲਾਈਵ ਤਾਂ ਤੁਸੀਂ 437-870-001 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ
2: ਦੋਸ਼ ਬੰਦੇ ਦਾ ਨਹੀਂ ਬੁਢਾਪੇ ਦਾ ਏ ਵਾਲ ਝੜਨ ਲੱਗ ਪਏ ਗੋਡੇ ਹਿੱਲਣ ਲੱਗ ਪਏ ਅੱਧੀ ਉਮਰ ਵਿੱਚ ਜਿਨ੍ਹਾਂ ਨੂੰ ਇਸ਼ਕ ਲੱਗਾ ਅੱਧੀ ਉਮਰ ਵਿੱਚ ਜਿਨ੍ਹਾਂ ਨੂੰ ਇਸ਼ਕ ਲੱਗਾ ਮੁਰਝਾਏ ਹੋਏ ਚਿਹਰੇ ਵੀ ਖਿਲਣ ਲੱਗ ਪਏ
1: ਸੋ ਐਸੀ ਖੂਬਸੂਰਤ ਗੱਲਾਂ ਬਾਤਾਂ ਖੂਬਸੂਰਤ ਸ਼ਾਇਰੀ ਤੁਸੀਂ ਲਾਈਵ ਸੁਣਨੀ ਆ ਤਾਂ ਦੇਵੀ ਮਖਸੂਸਪੁਰੀ ਹੁਣਾਂ ਨੂੰ ਤੁਸੀਂ ਮੈਨੂੰ ਰੇਡੀਓ ਉਡਾਨ 'ਤੇ DM ਕਰੋ $30 ਤੋਂ ਟਿਕਟ ਸਟਾਰਟ ਆ $30 ਓਨਲੀ ਸੋ ਨਾਲ ਦੀ ਨਾਲ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਦਈਏ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ 647-262-00 ਔਰ BDS ਹੋਮ ਪੇਂਟਿੰਗ ਐਂਡ ਰੈਨੋਵੇਸ਼ਨ ਰੈਨੋਵੇਸ਼ਨ ਦੀਆਂ ਸੇਵਾਵਾਂ ਦੇ ਲਈ ਤੁਸੀਂ ਜੁਗਰਾਜ ਬਾਈ ਉਹਨਾਂ ਨੂੰ ਕਾਲ ਕਰ ਲਿਓ 12 ਸਾਲਾਂ ਦਾ ਤਜਰਬਾ ਹੈ ਪੇਂਟਿੰਗ ਅਤੇ ਰੈਨੋਵੇਸ਼ਨ ਦੀਆਂ ਸੇਵਾਵਾਂ ਲੈਣ ਦੇ ਲਈ ਪੇਂਟ ਕਰਾਉਣਾ ਬੇਸਮੈਂਟ ਫਿਨਿਸ਼ ਕਰਾਉਣੀ ਆ ਡੈੱਕ ਫੈਂਸ ਪੇਂਟ ਕਰਾਉਣਾ ਜਾਂ ਤੁਸੀਂ ਫਲੋਰਿੰਗ ਦਾ ਕੰਮ ਕਰਾਉਣਾ ਅਤੇ ਤੁਸੀਂ ਬੇਸਮੈਂਟ ਦੀ ਰੈਨੋਵੇਸ਼ਨ ਵਾਸਤੇ ਨਾ ਘਰ ਦੀ ਰੈਨੋਵੇਸ਼ਨ ਵਾਸਤੇ 905-965-6311 905-965-6311 905-965-6311 'ਤੇ ਜੁਗਰਾਜ ਬਾਈ ਉਹਨਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦਈਏ ਜਿੱਥੇ ਤੁਹਾਡੀ ਬਹੁਤ ਸਾਰੀ ਸੇਵਿੰਗ ਹੋਣੀ ਆ ਆਲ ਸਟੇਟ ਇੰਸ਼ੋਰੈਂਸ ਦਾ ਆਟੋ ਅਤੇ ਹੋਮ ਇੰਸ਼ੋਰੈਂਸ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਤੁਸੀਂ ਸੇਵਿੰਗ ਜੇ ਆਪਣੀ ਕਰਨੀ ਆ ਤਾਂ ਤੁਸੀਂ ਰਾਹੁਲ ਪ੍ਰਭਾਕਰ ਉਹਨਾਂ ਨੂੰ ਕਾਲ ਕਰ ਲਿਓ ਰਾਹੁਲ ਪ੍ਰਭਾਕਰ ਜੀ ਗਰੰਟੀਡ ਆ ਤੁਹਾਡੇ $1,000 ਬਚਾ ਕੇ ਦੇਣਗੇ ਬਹੁਤ ਸਾਰੇ ਪਰਿਵਾਰਾਂ ਦਾ ਹੁਣ ਤੱਕ ਫਾਇਦਾ ਕਰ ਚੁੱਕੇ ਆ ਬਹੁਤ ਸਾਰੇ ਫੈਮਲੀਜ਼ ਦੇ ਨਾਲ ਮੈਂ ਗੱਲਬਾਤ ਕਰਦਾ ਅਤੇ ਥੈਂਕ ਯੂ ਵੀ ਕਰਦੇ ਸਾਡੇ ਪਰਿਵਾਰ ਅਤੇ ਇਹ ਜ਼ਰੂਰੀ ਹੁੰਦਾ ਮੈਂ ਪਹਿਲਾਂ ਗੱਲਬਾਤ ਕੀਤੀ ਸ਼ੁਕਰ ਗੁਜ਼ਾਰ ਹੋਣਾ ਸਾਨੂੰ ਚਾਹੀਦਾ ਹੈ ਸ਼ੁਕਰ ਕਰਨਾ ਅਤੇ ਜੇ ਤੁਹਾਡੇ ਇੱਕ ਮੈਸੇਜ ਦੇ ਨਾਲ ਕਿਸੇ ਦੇ ਪੈਸੇ ਬਚ ਰਹੇ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਕਿਸੇ ਦੇ ਪੈਸੇ ਬਚਾਉਣੇ ਸੇਵਿੰਗ ਕਰਨੀ ਬਹੁਤ ਵੱਡੀ ਗੱਲ ਆ ਜੇ ਤੁਹਾਡੀ ਆਟੋ ਇੰਸ਼ੋਰੈਂਸ ਬਹੁਤ ਵੱਧ ਕੇ ਆ ਗਈ ਆ ਆਟੋ ਅਤੇ ਹੋਮ ਇੰਸ਼ੋਰੈਂਸ ਕਢਵਾਉਣਾ ਚਾਹੁੰਦੇ ਹੋ ਤਾਂ ਤੁਸੀਂ 437-604-5093 437-604-5093 437-604-5093 ਆਟੋ ਇੰਸ਼ੋਰੈਂਸ ਕਟਵਾਉਣ ਦੇ ਲਈ 437-604-5093 ਗਰੰਟੀਡ ਬੰਡਲ ਅਤੇ ਗਰੁੱਪ ਡਿਸਕਾਊਂਟ ਇਹਨਾਂ ਕੋਲ ਸਿੱਧੀ ਡਾਇਰੈਕਟ ਕਾਲ ਲਾਉਣੀ ਆ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਜੀ ਉਹਨਾਂ ਨੂੰ 437-604-5093 ਸੋ ਕਾਲ ਵੱਲ ਚੱਲਦੇ ਹਾਂ ਜੀ ਜੀ ਸਰ ਸਤਿ ਸ਼੍ਰੀ ਅਕਾਲ 1449 ਤੁਸੀਂ ਆਉਂਦੇ ਹੋ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ
1: ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਜੀ
3: ਜੀ ਵਧੀਆ ਸੰਧੂ ਭਾਈ ਮੈਂ ਤੁਹਾਡਾ ਪ੍ਰੋਗਰਾਮ ਸੁਣੀ ਜਾ ਰਿਹਾ ਸੀ ਤੇ ਬਿਲਕੁਲ ਮੈਂ ਹੋਲੋਗ੍ਰਾਮ ਦੇ ਬਾਰੇ ਦੀ ਗੱਲ ਕਰਾਂਗਾ ਉੱਥੇ ਤੁਹਾਡੇ ਨਾਲ ਵੀ ਮੁਲਾਕਾਤ ਹੋਈ ਸੀ
1: ਜੀ ਸਰ
3: ਤੇ ਅਮਜਦ ਰਾਜਪੂਤ ਬੋਲ ਰਿਹਾ
1: ਜੀ ਸਰ ਜੀ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ
3: ਤੇ ਆ ਸਾਨੂੰ ਬੜੀ ਉਮੀਦ ਸੀ ਔਰ ਵਧੀਆ ਲੱਗਾ ਚਲੋ ਭਾਈ ਨੂੰ ਵੇਖ ਕੇ ਸੁਣ ਕੇ ਲੇਕਿਨ ਜਿਹੋ ਜਿਹਾ ਐਕਸਪੈਕਟ ਕਰ ਰਹੇ ਸਨ ਜੀ ਕਿ ਜਿਹੋ ਜਿਹਾ ਪਹਿਲੇ ਹੋਲੋਗ੍ਰਾਮ ਹੋਏ ਨੇ ਅੱਜ, ਦੇਖੋ ਪੁਰਾਣੇ ਹੋਏ ਹੁਣ ਤਾਂ ਨਵਾਂ ਦੌਰ ਸੀ ਤਾਂ ਹੋਰ ਵਧੀਆ ਹੋਣਾ
1: ਜੀ, ਉਮੀਦ ਬਹੁਤ ਸੀ ਜੀ ਬਿਲਕੁਲ।
3: ਬਸ ਉਹ ਥੋੜਾ ਜਿਹਾ ਹੋਇਆ, ਬਾਕੀ ਕੋਈ ਨੀ ਭਾਈ ਜੀ, ਅਸੀਂ ਤਾਂ ਫੋਟੋ ਨੂੰ ਵੀ ਤਿਆਰ ਕਰਦੇ
1: ਹਾਂ। ਬਸ ਉੱਥੇ ਫੋਟੋ ਨੂੰ ਵੀ ਪਿਆਰ ਕਰਨ ਵਾਲੇ ਗਏ ਸੀ, ਜਿਹੜੇ ਐਕਚੁਅਲ ਅਸਲੀ ਪਿਆਰ ਕਰਨ ਵਾਲੇ ਸੋ ਗਏ ਸੀ, ਇਸੇ ਕਰਕੇ ਕਿਸੇ ਨੇ ਕਿੰਤੂ ਪਰੰਤੂ ਕੀਤਾ ਨਹੀਂ।
3: ਹਾਂਜੀ ਹਾਂਜੀ ਬਿਲਕੁਲ, ਤੇ ਬਾਕੀ ਦੇਖੋ ਦੁਨੀਆ ਜਿੰਨੀ ਵੀ ਗਈ ਹੈ ਔਰ ਦਿਲ ਦੇ ਕੇ ਖੁਸ਼ ਹੋਇਆ ਜੀ ਕਿ ਹਾਂਜੀ
1: ਇਤਨੇ ਜੀ ਬਿਲਕੁਲ
3: ਭਾਈ ਨੂੰ ਪਿਆਰ ਕਰਨ ਵਾਲੇ ਹੈਗੇ ਨੇ। ਤੇ ਬਾਕੀ ਅਸੀਂ ਦੇਖੋ ਹੁਣ ਇਹ ਮੈਂ ਯੂਟਿਊਬ ਤੇ ਵੀ ਆਪਣੀ USP ਲਾਈ ਹੈ ਗੱਡੀ ਚ, ਮੈਂ ਫਿਰ ਵੀ ਸੁਣ ਲੈਂਦਾ
1: ਕੱਲ,
3: ਲੇਕਿਨ ਮੈਂ ਜਿਹੜੀਆਂ ਫੀਲਿੰਗ ਖੁਦ ਮਹਿਸੂਸ ਕਰਨਾ ਮੈਂ ਚਾਹਾਂਗੇ ਉਹ ਸਾਰੇ, ਤਾਂ ਕਰਕੇ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਜੀ ਸਿੱਧੂ ਭਾਈ ਦਾ ਗਾਣਾ ਲਾਓ।
1: ਨਜ਼ਾਰਾ ਵੇਖਿਆ ਉਹ ਇੱਕ ਅਲੱਗ ਤਰ੍ਹਾਂ ਦੀ ਵਾਈਬ ਸੀ, ਅਲੱਗ ਤਰ੍ਹਾਂ ਦੀ ਐਨਰਜੀ ਸੀ, ਸੋ ਬਹੁਤ ਕਮਾਲ ਸੀ। ਪਰ ਹਾਂ ਜਿਹੜੀਆਂ ਉਹ ਤੁਹਾਡੀਆਂ ਜਿਹੜੀਆਂ ਆਪਣੀ ਐਕਸਪੈਕਟੇਸ਼ਨ ਸੀਗੀਆਂ ਉਹ ਅਜੇ ਮੈਨੂੰ ਲੱਗਦੀਆਂ ਕਿ ਨਹੀਂ ਹੋਣੀਆਂ। ਸੋਚ ਰਹੇ ਸੀ ਕਿਤੇ ਬਹੁਤ ਵਧੀਆ ਹੋਊਗਾ ਕਿਉਂਕਿ ਮੈਂ ਮਾਈਕਲ ਜੈਕਸਨ ਦਾ ਹੋਲੋਗ੍ਰਾਮ ਦੇਖ ਰਿਹਾ ਸੀਗਾ, ਪਰ ਚਲੋ ਐਨੀਵੇ ਕਈ ਵਾਰ ਬਹੁਤ ਚੀਜ਼ਾਂ ਪਰਫੈਕਟ ਨਹੀਂ ਹੋ ਪਾਉਂਦੀਆਂ,
3: ਜਿਹੜੀਆਂ ਕਮੀਆਂ ਹੋ ਗਈਆਂ ਨੇ ਚਲੋ ਜੀ ਉਹਨਾਂ ਨੂੰ ਉਮੀਦ ਹੈ ਉਹ ਕਵਰ ਕਰਨਗੇ।
1: ਬਿਲਕੁਲ ਜੀ,
3: ਬਾਕੀ ਇਹ ਵੀ ਜੀ ਕਿ ਤੁਸੀਂ ਸਿੱਧੂ ਨੂੰ ਯਾਦ ਕਰਦੇ ਹੋ, ਅਸੀਂ ਦੇਖੋ ਅਸੀਂ ਪਾਕਿਸਤਾਨ ਤੋਂ ਅਸੀਂ ਬਹੁਤ ਪਿਆਰ ਕਰਦੇ ਹਾਂ, ਉਹ ਆਪਣੀ ਕੌਮ ਲਈ ਆਪਣੇ ਲਈ ਲੋਕਾਂ ਲਈ ਖੜਾ ਸੀ, ਤੇ ਸਾਨੂੰ ਲੱਗਦਾ ਜੀ ਕਿ ਹਰ ਗੱਲ ਉਹਦੀ ਜਿਹੜੀ ਹੈ ਨਾ ਉਹ ਅਸੀਂ ਆਪਣੇ ਤੇ ਮਹਿਸੂਸ ਕਰਦੇ ਹਾਂ ਕਿ ਯਾਰ ਉਸਨੇ ਜਿਹੜੀਆਂ ਵੀ ਗੱਲਾਂ ਕੀਤੀਆਂ ਨੇ ਬੜੀਆਂ ਸੱਚ ਕੀਤੀਆਂ ਨੇ
1: ਜੀ,
3: ਤੇ
1: ਬਿਲਕੁਲ ਜੀ
3: ਜੀ। ਤੇ ਬਸ ਹੀ ਹੈ ਜੀ ਕਿ ਸਿੱਧੂ ਨੂੰ ਤੁਸੀਂ ਵੀ ਯਾਦ ਕਰਦੇ ਰਿਹਾ ਕਰੋ,
1: ਜੀ ਬਿਲਕੁਲ ਜ਼ਰੂਰ ਜ਼ਰੂਰ ਜ਼ਰੂਰ। ਇਹ ਦੇਖੋ ਇਹ ਚੀਜ਼ਾਂ ਤਾਂ ਉਹ ਆ ਕਿ ਉਸ ਇਨਸਾਨ ਨੇ ਦੁਨੀਆਂ ਤੋਂ ਜਾ ਕੇ ਵੀ ਆਪਣਾ ਇੱਕ ਐਸਾ ਮੁਕਾਮ ਬਣਾ ਲਿਆ ਆ ਕਿ ਉਹਨੂੰ ਯਾਦ ਕਰਨਾ ਜ਼ਰੂਰਤ ਬਣ ਗਈ ਆ। ਸੋ
3: ਦੇਖ ਲਓ ਅੱਜ ਉਸਨੂੰ ਦੁਨੀਆਂ ਨੂੰ ਜਾ ਕੇ ਵੀ 4 ਸਾਲ ਹੋ ਗਏ ਨੇ, ਲੇਕਿਨ ਫਿਰ ਵੀ ਉਹਦਾ ਪਿਆਰ ਵੱਧ ਰਿਹਾ ਹੈ। ਹੁਣ ਮੈਂ ਆਪਣੇ ਮੁਲਕ ਦੀ ਕਹਾਂਗਾ, ਮੇਰੇ ਮੁਲਕ ਪਾਕਿਸਤਾਨ ਦੇ ਪੰਜਾਬ ਦੇ ਲੋਕ ਵੀ ਉਸਨੂੰ ਢੇਰ ਪਿਆਰ ਕਰਦੇ।
1: ਬਿਲਕੁਲ, ਔਰ ਮੈਂ ਅਸੀਂ ਕੱਲ ਗੱਲ ਕਰ ਰਹੇ ਸੀ ਕਿ ਜੇ ਕੱਲ ਟੋਰਾਂਟੋ ਦੇ ਵਿੱਚ ਇਹ ਆ ਲਿਆ ਪਾਕਿਸਤਾਨ ਦੇ ਵਿੱਚ, ਤਾਂ ਮੂਸੇ ਵਾਲੇ ਨੂੰ ਬਹੁਤ ਪਿਆਰ ਕਰਦੇ ਨੇ ਲੋਕ, ਤੇ ਜਿੱਦਣ ਇਹ ਸ਼ੋਅ ਪਾਕਿਸਤਾਨ ਦੇ ਵਿੱਚ ਹੋਣਾ ਉਦਣ ਤੇ ਦੇਖਿਓ ਫਿਰ ਉਦਣ ਤੇ ਪੂਰਾ ਹੱਲਾ ਗੁੱਲਾ ਹੋਣਾ।
3: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਇਸ ਦਿਨ ਚ ਕੋਈ ਸ਼ੱਕ ਵਾਲੀ ਗੱਲ,
1: ਬਹੁਤ ਆਵਾਮ ਮੁਹੱਬਤ ਕਰਦੀ ਆ ਕਿਉਂਕਿ ਸਿੱਧੂ ਮੂਸੇਵਾਲਾ ਖੁਦ ਬੜਾ ਪਿਆਰ ਕਰਦਾ ਸੀਗਾ ਲੈਂਦੇ ਪੰਜਾਬ ਵਾਲਿਆਂ ਨੂੰ।
3: ਬਿਲਕੁਲ ਬਿਲਕੁਲ ਜੀ, ਕਿੰਨੀਆਂ ਉਹਨੇ ਆਪਣੇ ਵੀਡੀਓ ਚ ਵੀ ਕਿਹਾ ਸੀ ਕਿ ਹਾਂਜੀ ਆਉਣਾ ਹੈ ਅਗਲੇ ਸਾਲ ਆਉਣਾ ਹੈ, ਤੇ ਬਸ ਬਸ ਸਾਰੇ ਲੋਕ ਨੂੰ
1: ਜੀ ਬਿਲਕੁਲ। ਪਰ ਬਾਕੀ ਤੁਹਾਡਾ ਬੜਾ ਸ਼ੁਕਰੀਆ ਜੀ, ਤੁਸੀਂ ਦੇਖੋ ਇੰਨੀ ਮਹਿੰਗੀ ਟਿਕਟ ਲੈ ਕੇ ਵੇਖਣ ਗਏ ਹੋ, ਇਹ ਵੀ ਪਿਆਰ ਹੀ ਆ ਇੰਨੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਕਹੀਏ ਕਿ ਬਈ $600-700 ਤੁਸੀਂ ਖਰਚ ਦਿਓ, ਤੇ ਬੜਾ ਮੁਸ਼ਕਲ ਆ ਕਿਸੇ ਆਰਟਿਸਟ ਨੂੰ ਇੰਨੇ ਪਿਆਰ ਮੁਹੱਬਤ ਨਾਲ ਵੇਖਣ ਜਾਣਾ। ਪਰ ਸਲੂਟ ਆ ਜੀ ਤੁਹਾਨੂੰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰ। ਤੁਸੀਂ ਆਰਟਿਸਟ ਨੂੰ ਪਿਆਰ ਕਰਦੇ ਹੋ, ਕੋਈ ਵੀ ਆਰਟਿਸਟ ਆ ਚਾਹੇ ਲਹਿੰਦੇ ਪੰਜਾਬ ਦਾ ਚਾਹੇ ਚੜ੍ਹਦੇ ਪੰਜਾਬ ਦਾ,
3: ਸਿੱਧੂ ਦੇ ਨਾਂ ਤੇ ਉਹ ਜਿਹੜੇ ਅਗਰਵਾਲ ਨੇ ਵੀ ਕਿਹਾ ਸੀ ਕਿ ਖਾਲੀ ਸਿੱਧੂ ਦੇ ਨਾਂ ਦਾ,
1: ਹਾਂ ਹਾਂ ਬਿਲਕੁਲ ਬਿਲਕੁਲ, ਉਹਦੀ ਖਾਲੀ ਵੀ ਵੇਖਦੀ ਆ ਬਿਲਕੁਲ,
3: ਕਿੰਨੀ ਵਾਰੀ ਹੋਏਗਾ ਨਾ ਉਹਦੇ ਨਾਂ ਦੇ ਜਿੱਥੇ ਵੀ ਹੋਏ, ਇੱਥੇ ਸਾਡੇ ਇਸ ਏਰੀਆ ਜਿੱਥੇ ਸਾਡੀ ਪਹੁੰਚ ਆਵੇ ਅਸੀਂ ਫਿਰ ਵੀ ਬਾਰ ਬਾਰ ਜਾਵਾਂਗੇ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ ਬਹੁਤ ਪਿਆਰ ਜੀ। 905-673-3337, ਬਹੁਤ ਸ਼ੁਕਰੀਆ। ਦੇਖੋ ਵੀ ਪਿਆਰ ਆ, ਐਨ ਮੌਕੇ 'ਤੇ ਭਾਈ ਸਾਹਿਬ ਉਹਨਾਂ ਨੇ ਮੇਰੇ ਤੋਂ ਕਾਲ ਕਰਕੇ ਟਿਕਟ ਲਈ, ਅਤੇ ਟਿਕਟ ਬਹੁਤ ਮਹਿੰਗੀ ਸੀ, ਅਤੇ ਪਰ ਦੇਖੋ ਪਿਆਰ ਆ, ਜਿਹਨੂੰ ਪਿਆਰ ਆ ਉਹ ਕਹਿੰਦੇ ਕਿ ਨੋ ਡੋਂਟ ਵਰੀ ਅਬਾਊਟ ਇਟ, ਅਤੇ ਟਿਕਟ ਚਾਹੀਦੀ ਹੈ ਜੀ ਬਸ। ਸੋ ਬਹੁਤ ਮਹਿੰਗੀਆਂ ਮਹਿੰਗੀਆਂ ਟਿਕਟਾਂ ਲੈ ਕੇ ਉਹਨੂੰ ਪਿਆਰ ਕਰਨ ਵਾਲੇ ਗਏ, ਕਈਆਂ ਨੇ $2,500-2,500 ਦੀ ਵੀ ਟਿਕਟ ਲਈ, ਸੋ ਗੱਲਾਂ ਜਿਵੇਂ ਮਰਜ਼ੀ ਕਰੀ ਜਾਣ, ਸੋ 2,500-2,500 ਦੀ ਵੀ ਟਿਕਟ ਲੈ ਕੇ ਉਹਨੂੰ ਵੇਖਣ ਗਏ, ਅਤੇ ਬਹੁਤ ਮਨ ਖੁਸ਼ ਹੋਇਆ ਜੀ ਐਕਚੁਅਲ ਦੇ ਵਿੱਚ। ਸੋ 905-673-3337, ਦੇਬੀ ਮਖਸੂਸਪੁਰ 17 ਅਕਤੂਬਰ ਨੂੰ ਚੰਗਿਊਜ਼ੀ ਸੈਕੰਡਰੀ ਸਕੂਲ ਦੇ ਵਿੱਚ ਪਹੁੰਚ ਰਹੇ ਨੇ, ਔਰ ਨਾਲ ਦੀ ਨਾਲ ਇੱਕ ਹੋਰ ਬੜਾ ਹੀ ਖੂਬਸੂਰਤ ਸ਼ੋਅ ਆ ਰਿਹਾ 30 ਅਕਤੂਬਰ ਨੂੰ, ਉਹਦੇ ਬਾਰੇ ਵੀ ਦੱਸੀਏ।

0: ਜਫਰ ਮਲਕ ਹੁਣਾਂ ਨੂੰ ਤੁਸੀਂ ਯਾਦ ਰੱਖਣਾ, ਜੇ ਵਾਲਾਂ ਦੀਆਂ ਕਿਸੇ ਵੀ ਪ੍ਰੋਬਲਮਾਂ ਕਰਕੇ ਤੁਸੀਂ ਵਾਲਾਂ ਦੀ ਪ੍ਰੋਬਲਮ ਮੁਸ਼ਕਲਾਂ ਨਾਲ ਜੂਝ ਰਹੇ ਹੋ ਨਾ, ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਗੰਜੇ ਹੋਣ ਦਾ ਖਤਰਾ, ਤਾਂ ਤੁਸੀਂ ਹੁਣੇ ਜਫਰ ਮਲਕ ਹੁਣਾਂ ਦਾ ਫਰੈਸ਼ ਹੇਅਰ ਟੋਨਿਕ, ਕੈਨੇਡੀਅਨ 100% ਕੈਨੇਡਾ ਮੇਡ ਆ, ਔਰ ਪੂਰੇ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਦੇ ਉਹਦੇ ਵਿੱਚ ਕੈਮੀਕਲ ਨਹੀਂ ਆ, ਬਿਲਕੁਲ ਪਿਓਰ ਕੈਨੇਡੀਅਨ ਮੇਡ ਅਰਕ ਕੱਢ ਕੇ ਬਣਾਇਆ ਹੋਇਆ। ਅਰਕ ਨਹੀਂ ਹੁੰਦੇ, ਇਹ ਨਹੀਂ ਕਿ ਫੁੱਲ ਉਹਨਾਂ ਦਾ ਤੇਲ ਕੱਢ, ਨਹੀਂ, ਤੇਲ ਤੋਂ ਬਾਅਦ ਜਿਹੜਾ ਅਰਕ ਨਿਕਲਦਾ, ਸੋ ਉਸ ਅਰਕ ਦੇ ਨਾਲ ਤਿਆਰ ਕੀਤਾ ਗਿਆ ਟੋਨਿਕ ਆ, ਅਤੇ ਬਹੁਤ ਸਾਰੀਆਂ ਵਾਲਾਂ ਦੀਆਂ ਪ੍ਰੋਬਲਮਾਂ ਨੂੰ ਇਹ ਦੂਰ ਕਰਦਾ ਆ। ਬਹੁਤ ਸਾਰੇ ਸਾਡੀਆਂ ਭੈਣਾਂ, ਸਾਡੇ ਪਰਿਵਾਰ ਉਹਨੂੰ ਲਾਉਂਦੇ ਆ, ਮਤਲਬ ਕਈ ਕਈ ਸਾਲਾਂ ਤੋਂ ਇੱਥੇ ਕੌਲਾਂ ਵੀ ਆਉਂਦੀਆਂ ਰਹਿੰਦੀਆਂ ਸਾਡੇ ਕੋਲ, ਸੋ ਬੜਾ ਇੱਕ ਜਿਹਨੂੰ ਕਹਿੰਦੇ ਹੁੰਦੇ ਕਿ ਇਸਤੇਮਾਲ ਕੀਤਾ ਹੋਇਆ ਪ੍ਰੋਡਕਟ ਆ, ਸੋ ਤੁਹਾਡੇ ਵਾਲ ਝੜ ਰਹੇ ਤਾਂ ਤੁਸੀਂ ਬਈ ਫਰੈਸ਼ ਟੋਨਿਕ ਜ਼ਰੂਰ ਇਸਤੇਮਾਲ ਕਰੋ, ਤੁਹਾਡੇ ਵਾਲ ਵਾਪਸ ਆਉਣਗੇ, ਔਰ ਡਿੱਗ ਦੇ ਕਮਜ਼ੋਰ ਵਾਲ ਆ ਉਹ ਮਜ਼ਬੂਤ ਹੋਣਗੇ, ਗੰਜੇ ਹੋਣ ਤੋਂ ਬਚੋਗੇ। ਫਰੈਸ਼ ਹੇਅਰ ਟੋਨਿਕ ਜਫਰ ਮਲਕ 647-521-5159।
1: ਜੇ ਸਾਹਮਣੇ ਆ ਗਈ ਪੱਕੀ ਗੱਲ ਪਹਿਚਾਨ ਲਊਗਾ।
0: ਔਰ ਨਾਲ ਦੀ ਨਾਲ ਰੋਇਲ ਪਰਫਿਊਮਸ 437-315-0701 ਰੋਇਲ ਪਰਫਿਊਮ, $100 ਦੇ ਤਿੰਨ ਪਰਫਿਊਮ, ਜਿਹੜੇ 300-400 ਦੇ ਪਰਫਿਊਮ ਨਾਲ, ਜਿਹੜਾ ਵੀ ਤੁਹਾਡਾ ਪਸੰਦੀਦਾ ਪਰਫਿਊਮ ਆ ਲੈ ਜਾਓ, ਡਿਟੋ ਉਹਦੇ ਨਾਲ ਦਾ ਪਰਫਿਊਮ ਬਣਾ ਕੇ ਦੇ ਦੇਣਗੇ ਤੁਹਾਨੂੰ। ਦੋ ਪਰਫਿਊਮ 100 ਦੇ ਆ, ਪਰ ਨਾਲ ਇੱਕ ਤੀਜਾ ਫ੍ਰੀ ਉਹਨਾਂ ਨੇ ਇੱਕ ਸਪੈਸ਼ਲ ਸੇਲ ਲਾਈ ਹੋਈ ਆ, ਸੋ 100 ਦੇ ਤਿੰਨ ਪਰਫਿਊਮ, ਅਲੱਗ ਅਲੱਗ ਪਰਫਿਊਮ ਵੀ ਲੈ ਸਕਦੇ ਹੋ। ਸੋ ਰੋਇਲ ਪਰਫਿਊਮ 1 Regan Road ਬਰੈਂਪਟਨ 437-315-0701, ਅਤੇ ਜਦੋਂ ਤੁਸੀਂ 1 Regan Road ਰੋਇਲ ਪਰਫਿਊਮ 'ਤੇ ਜਾਣਾ ਆ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਪ੍ਰਭ ਸੰਧੂ ਦਾ ਰੈਫਰੈਂਸ ਦੇ ਦਿਓ, ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ। ਸੋ $100 ਦੇ ਵਿੱਚ 4 ਆਈਟਮਾਂ ਲੈ ਕੇ ਆਉਂਗੇ ਰੋਇਲ ਪਰਫਿਊਮਸ ਤੋਂ, ਫੁੱਲਾਂ ਦੀ ਤਰ੍ਹਾਂ ਮਹਿਕੋ ਬਈ, ਸੋ ਜਿੱਧਰ ਦੀ ਲੰਘੋ ਮਹਿਕਾਂ ਆਉਣੀਆਂ ਚਾਹੀਦੀਆਂ ਕਿ ਲੋਕ ਪੁੱਛਣ ਕਿ ਭਾਈ ਲਾਇਆ ਕੀ ਆ। ਔਰ ਨਾਲ ਦੀ ਨਾਲ ਫਿਰ ਇੱਕ ਸੁਨੇਹਾ ਤੁਹਾਨੂੰ ਦਈਏ, ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, 905-840-9696 905-840-9696 ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਪੀਜ਼ਾ ਟੂ ਗੋ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਪੀਜ਼ਾ ਟੂ ਗੋ ਦੀ ਤਿੰਨ ਲੋਕੇਸ਼ਨ 'ਚੋਂ ਕਿਸੇ ਵੀ ਲੋਕੇਸ਼ਨ 'ਤੇ ਜਾਓਗੇ, ਲਾਈਫ ਟਾਈਮ ਇੱਕ ਡਰਿੰਕ ਅਤੇ ਇੱਕ ਡਿਪ ਮੇਰੇ ਵੱਲੋਂ ਬਿਲਕੁਲ ਫ੍ਰੀ ਆ ਤੁਹਾਨੂੰ। ਤੁਸੀਂ ਅੱਜ ਤਾਂ ਵੈਸੇ ਬਹੁਤ ਬਿਜ਼ੀ ਨੇ ਹੋ, ਮੈਂ ਗਿਆ ਸੀਗਾ ਅਤੇ ਅੱਧੇ ਘੰਟੇ ਦੀ ਵੇਟਿੰਗ ਉਹਨਾਂ ਦੀ, ਚਿੰਗਿਊਜ਼ੀ ਜਾਂ ਤੁਸੀਂ ਕੁਵੀਨ ਵਾਲੀ ਲੋਕੇਸ਼ਨ 'ਤੇ ਚੱਲ ਜਾਓ, ਜਾਂ ਮੈਕਲੋਗਨ ਅਤੇ ਸੈਂਡਲ ਰੋਡ ਵਾਲੀ ਲੋਕੇਸ਼ਨ, ਜਾਂ ਤੁਸੀਂ 2 County Court ਸ਼ੈਡਨ ਕਾਲਜ ਦੇ ਨੇੜੇ ਜਿਹੜੀ ਲੋਕੇਸ਼ਨ ਉੱਥੇ ਪਹੁੰਚਿਓ। ਔਰ ਕੁਛ ਵੀ ਤੁਸੀਂ ਬਾਏ ਕਰਦੇ ਹੋ, ਚਾਹੇ ਤੁਸੀਂ ਸਾਈਡ ਲੈਂਦੇ ਹੋ, ਚਾਹੇ ਤੁਸੀਂ ਪੀਜ਼ਾ ਲੈਂਦੇ ਹੋ, ਕਿਸੇ ਵੀ ਸਾਈਜ਼ ਦਾ ਲੈਂਦੇ ਹੋ, ਮੇਰੇ ਵੱਲੋਂ ਇੱਕ ਡਰਿੰਕ ਅਤੇ ਇੱਕ ਡਿਪ ਲਾਈਫ ਟਾਈਮ ਲਈ ਫ੍ਰੀ ਆ। ਤੁਸੀਂ ਬਸ ਜਾ ਕੇ ਰੇਡੀਓ ਉਡਾਨ ਦਾ ਰੈਫਰੈਂਸ ਲੈਣਾ, ਦੇਣਾ ਹੈ, ਮਾਫ ਕਰਨਾ, ਅਤੇ ਤੁਹਾਨੂੰ ਇੱਕ ਡਰਿੰਕ ਅਤੇ ਇੱਕ ਡਿਪ, ਚਾਹੇ ਤੁਸੀਂ $10 ਦਾ ਪੀਜ਼ਾ ਬਾਏ ਕਰ ਲਿਓ, 20 ਦਾ ਕਰ ਰਹੇ ਹੋ, ਪਰ ਇੱਕ ਡਰਿੰਕ ਅਤੇ ਇੱਕ ਡਿਪ ਮੇਰੇ ਵੱਲੋਂ ਬਿਲਕੁਲ ਫ੍ਰੀ। ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ।
2: ਹੁਣ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ, ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਂਪਟਨ। ਕਾਲ 9059288557 ਅਨਾਜ ਮਾਂ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਦੱਸੀ ਕਿ 30 ਅਕਤੂਬਰ ਨੂੰ ਅਸ਼ਕੇ ਟੂਰ ਪਹੁੰਚ ਰਿਹਾ ਜੀ, ਗੁਰਸ਼ਬਦ ਅਤੇ ਬੰਨੀ ਜੌਲ, ਬੜੀ ਖੂਬਸੂਰਤ ਆਵਾਜ਼ ਦੇ ਮਾਲਕ ਦੋਨੋਂ ਨੌਜਵਾਨ 30 ਅਕਤੂਬਰ ਨੂੰ ਰੋਜ਼ ਥੀਏਟਰ ਦੇ ਵਿੱਚ ਪਹੁੰਚ ਰਹੇ ਨੇ। ਔਰ ਸਾਡੇ ਨਾਲ ਭੰਦੇਰ ਸਾਹਿਬ ਵੀ ਜੁੜ ਗਏ ਨੇ। ਭੰਦੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ, ਕੀ ਹਾਲ ਆ? ਠੀਕ ਹੋ?
0: ਚੜ੍ਹਦੀ ਕਲਾ ਜੀ, ਆਲ ਗੁੱਡ, ਤੁਸੀਂ ਸੁਣਾਓ? ਠੀਕ ਹੋ?
3: ਬਹੁਤ ਵਧੀਆ, ਚੜ੍ਹਦੀ
0: ਕਲਾ। ਕੀ ਬਾਤ ਹੈ ਜੀ, ਠੀਕ ਠਾਕ
3: ਕਰ ਰਹੇ ਹਾਂ ਜੀ ਲੌਂਗ ਵੀਕਐਂਡ ਦਾ।
0: ਪੂਰਾ ਜੀ ਤੁਸੀਂ ਇੰਜੋਏ ਕਰ ਰਹੇ ਹੋ ਅੱਜ ਦੇ ਖੂਬਸੂਰਤ ਥੈਂਕ ਗਿਵਿੰਗ ਡੇ ਨੂੰ?
3: ਹਾਂ ਜੀ ਬਿਲਕੁਲ ਬਿਲਕੁਲ, ਥੈਂਕ ਯੂ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ।
0: ਥੈਂਕ ਯੂ ਸੋ ਮਚ ਜੀ।
3: ਮੈਂ ਤਾਂ ਇੱਕ ਛੋਟੀ ਜਿਹੀ ਬੇਨਤੀ, ਵੋਟਾਂ ਜਿਹੜੀਆਂ ਚੱਲ ਰਹੀਆਂ ਨੇ, ਕਹੂੰਗਾ ਵੀ ਸਾਰੇ ਵੋਟਾਂ ਜ਼ਰੂਰ ਪਾਇਓ।
0: ਮੈਂ ਮੈਸੇਜ ਦੇ ਕੇ ਹਟਿਆ ਪਹਿਲਾਂ, ਪਰ ਦੇਖੋ ਇਹ ਨਾ ਆਪਾਂ, ਇਹ ਵੀ ਇੱਕ ਬਹੁਤ ਸੀਰੀਅਸ ਵਿਸ਼ਾ ਆ ਕਿ ਇਲੈਕਸ਼ਨਸ, ਜਦੋਂ ਤੁਹਾਡੀਆਂ ਵੋਟਾਂ ਬਣ ਗਈਆਂ, ਤੁਸੀਂ ਸਿਟੀਜ਼ਨ ਬਣ ਗਏ ਹੋ, ਜਦੋਂ ਕੋਈ ਲੋਕਲ ਵਿਸ਼ਾ ਦੀ ਗੱਲ ਹੁੰਦੀ ਹੈ, ਤੁਸੀਂ ਕਹੋ ਨਹੀਂ ਜੀ ਆਪਣੇ ਚੋਰ ਆ, ਆਪਣੇ ਬੰਦੇ ਐਂ ਨਹੀਂ ਕਰਦੇ, ਵੋਟਾਂ ਤਾਂ ਪਾਓ।
3: ਮੈਂ ਸੋਰੀ ਇਹ ਗੱਲ ਕਹਿਣਾ ਵੀ ਦੇਖੋ ਜਿਹੜੇ ਜਿਹੜੇ ਸਿਟੀਜ਼ਨ ਹੋ ਨਾ ਤੁਸੀਂ, ਖਾਸ ਤੌਰ ਤੇ ਤੁਸੀਂ ਜ਼ਿੰਮੇਵਾਰੀ ਬਣਦੀ ਆ
0: ਤੁਹਾਡੀ।
3: ਕੱਲ ਨੂੰ ਤੁਸੀਂ ਕਹੋ ਵੀ ਟੈਕਸ ਵੱਧ ਗਿਆ ਜੀ, ਇਹ ਇੱਥੇ ਆ।
0: ਮੈਂ ਭਦੇਰ ਸਾਹਿਬ ਪਿਛਲੇ ਦਿਨ ਇੱਕ ਕੈਂਡੀਡੇਟ ਨਾਲ ਗੱਲ ਕਰ ਰਹੇ ਸੀ, ਮਾਫ ਕਰਨਾ ਮੈਂ ਤੁਹਾਨੂੰ ਇੰਟਰਪਟ ਕੀਤਾ, ਉਹ ਕਹਿੰਦੇ ਕਿ 50% ਤੋਂ ਜ਼ਿਆਦਾ ਆਪਣੇ ਲੋਕ ਵੋਟਿੰਗ ਨਹੀਂ ਪਾਉਂਦੇਗੇ, ਵੋਟਿੰਗ ਨਹੀਂ ਕਰਦੇ
3: ਜੀ। 50% ਵੀ ਨਹੀਂ ਪਾਉਂਦੇ ਜੀ। ਮੈਂ ਉਹੀ ਬੇਨਤੀ ਕਰਾਂਗਾ ਹੱਥ ਜੋੜ ਕੇ ਦੋਨੇ, ਵੀ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਪਰਸੈਂਟੇਜ ਵਧਾਓ, ਜੇ ਤੁਸੀਂ ਬਦਲਾਓ ਚਾਹੁੰਦੇ ਹੋ ਤਾਂ ਬਦਲਾਅ ਆਊਗਾ। ਜੇ ਤੁਸੀਂ ਘਰੇ ਬੈਠੇ ਗੱਲਾਂ ਕਰੀ ਜਾਂਦੇ, ਕੱਲ ਨੂੰ ਮੈਂ ਕਹੀ ਜਾਵਾਂ ਇਹ ਨੀ ਹੋ ਗਿਆ, ਕੱਲ ਨੂੰ ਮੈਨੂੰ ਕਹਿਣ ਦਾ ਕੋਈ ਅਧਿਕਾਰ ਨੀ ਜਦੋਂ ਮੈਂ ਵੋਟ ਪਾਉਣੀ ਨੀ ਗਿਆ।
0: ਬਿਲਕੁਲ ਜੀ, ਸੋ ਵੋਟ ਪਾਉਣ ਜ਼ਰੂਰ ਜਾਓ ਬਈ, ਘਰਾਂ ਚੋਂ ਨਿਕਲੋ।
3: ਤੁਸੀਂ ਜ਼ਿੰਮੇਵਾਰੀ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਤੁਹਾਡੀ ਵੋਟ, ਤੁਸੀਂ ਉਹਦਾ ਹੱਕ, ਕਿਸੇ ਨੂੰ ਮਰਜ਼ੀ ਪਾਓ, ਤੁਹਾਡੀ ਸਿਆਣੇ ਹੋ ਵੋਟ ਪਾਓ, ਗਾਣੇ ਗੂਣੇ ਤੁਹਾਨੂੰ ਫੇਰ ਸੁਣਾਵਾਂਗੇ ਕਿਸੇ ਦਿਨ। ਥੈਂਕ ਯੂ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
4: 26th Brampton Municipal Election is on Monday, October 26th. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list

ਸੋ 30 ਅਕਤੂਬਰ ਨੂੰ ਅਸ਼ਕੇ ਟੂਰ ਗੁਰਸ਼ਬਦ ਅਤੇ ਬੰਨੀ ਜੌਲ ਪਹੁੰਚ ਰਹੇ ਨੇ ਰੋਜ਼ ਥੀਏਟਰ ਦੇ ਵਿੱਚ। ਇਹਦੀਆਂ ਟਿਕਟਾਂ ਦੇ ਲਈ ਤੁਸੀਂ ਰੋਜ਼ ਥੀਏਟਰ ਦੀ ਵੈਬਸਾਈਟ 'ਤੇ ਜਾ ਕੇ ਟਿਕਟਾਂ ਬਾਏ ਕਰ ਸਕਦੇ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 437-0044-07-8300-000-1 'ਤੇ ਗੱਲਬਾਤ ਕਰ ਸਕਦੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ।

0: Hockey.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 700-9100. ਤੁਸੀਂ ਸੁਣ ਰਹੇ ਹੋ ਸਬਰੰਗ ਰੇਡੀਓ ਬ੍ਰੈਂਪਟਨ ਬਾਈ ਡਾਕਟਰ ਦਲਬੀਰ ਸਿੰਘ ਕਥੂਰੀਆ ਵਿਸ਼ਵ ਪੰਜਾਬੀ ਸਭਾ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।
2: ਮੇਰਾ ਨਾਮ ਤਜਿੰਦਰ ਸਿੰਘ ਭਿੰਡਰ, ਵਾਰਡ 1 ਤੇ ਵਾਰਡ 5 ਵਿੱਚੋਂ ਸਿਟੀ ਕੌਂਸਲਰ ਦੀਆਂ ਇਲੈਕਸ਼ਨ ਲਈ ਰਨ ਕਰ ਰਿਹਾ।

0: ਮਿਸਿਸਾਗਾ ਤੋਂ ਲੈ ਕੇ ਹਾਈਵੇ 410 ਤੱਕ ਸਾਡੀ ਬਾਉਂਡਰੀ ਹੈ ਜੀ। ਦੂਜੇ ਪਾਸਿਓਂ ਕਵੀਨ ਤੋਂ ਲੈ ਕੇ ਬਵੇੜ ਤੱਕ ਸਾਡਾ ਇੱਕੋ ਹੀ ਮੋਟੋ ਆ, ਲੋਕਾਂ ਨੂੰ ਇੱਕ ਸੁਨੇਹਾ ਪਹੁੰਚਾਉਣਾ ਵੀ ਤੁਸੀਂ ਵੋਟ ਪਾਉਣਾ ਨਾ ਭੁੱਲਿਓ, ਅਸੀਂ ਤੁਹਾਡੇ ਲਈ ਕੰਮ ਕਰਨਾ ਨਹੀਂ ਭੁੱਲਦੇ। ਮੇਰਾ ਫੋਨ ਨੰਬਰ ਆ 437-247-3594। ਧੰਨਵਾਦ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਤੇਜਿੰਦਰ ਸਿੰਘ ਪਿੰਡਰ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ।

0: ਵਾਹ ਓਏ ਸੱਜਣਾ, ਵਾਹ ਓਏ ਸੱਜਣਾ, ਆ ਜਾ ਪੀਏ ਚਾਹ ਓਏ ਸੱਜਣਾ। ਵਾਹ ਓਏ ਸੱਜਣਾ, ਵਾਹ ਓਏ ਸੱਜਣਾ, ਆ ਜਾ ਪੀਏ ਚਾਹ ਓਏ ਸੱਜਣਾ। ਸਾਡੇ ਨੂੰ ਤੂੰ ਗੋਲੀ ਮਾਰ, ਤੂੰ ਆਪਣਾ ਹਾਲ ਸੁਣਾ ਓਏ ਸੱਜਣਾ। ਕਿਸੇ ਗੱਲੋਂ ਨਾਰਾਜ਼ ਤੇ ਨਹੀਂ ਨਾ, ਕਿਤੇ ਪਾ ਲਈ ਹੋਰ ਲਿਹਾਜ਼ ਤੇ ਨਹੀਂ ਨਾ, ਜਾਂ ਮੈਂ ਕਿਸੇ ਨੂੰ ਬੁਲਾਉਂਦਾ ਹੋਵਾਂ ਤੈਨੂੰ ਉਹਦੇ ਤੇ ਇਤਰਾਜ਼ ਤੇ ਨਹੀਂ ਨਾ। ਦੱਸ ਵੀ ਹੁਣ ਕਿਹੜੀ ਗੱਲੋਂ ਸਾਡੇ ਨਾਲ ਖਫਾ ਹੋਏ ਸੱਜਣਾ, ਵਾਹ ਹੋਏ ਸੱਜਣਾ, ਵਾਹ ਹੋਏ ਸੱਜਣਾ। ਧੰਨਵਾਦ ਤੇਰਾ ਜੋ ਨਿਭਾਈ ਜਾਣਾ ਏ, ਧੰਨਵਾਦ ਤੇਰਾ ਜੋ ਨਿਭਾਈ ਜਾਣਾ ਏ, ਜਦੋਂ ਵੀ ਬੁਲਾਈਏ ਤੈਨੂੰ ਆਈ ਜਾਣਾ ਏ। ਸਾਡੇ ਨਾਲ ਆਪਣਾ ਤੂੰ ਨਾਮ ਜੋੜ ਕੇ, ਤੂੰ ਸਾਡਾ ਹੀ ਤੇ ਮਾਣ ਵਧਾਈ ਜਾਣਾ ਏ। ਜਾਣ ਵਿੱਚ ਸਾਡੇ ਉਦੋਂ ਜਾਨ ਆ ਗਈ, ਜਾਣ ਵਿੱਚ ਸਾਡੇ ਉਦੋਂ ਜਾਨ ਆ ਗਈ, ਤੂੰ ਜਦ ਲਿਆ ਗੱਲ ਨਾਲ ਲਾ ਸੱਜਣਾ, ਤੂੰ ਜਦ ਲਿਆ ਗੱਲ ਨਾਲ ਲਾ ਸੱਜਣਾ। ਵਾਹ ਸੱਜਣਾ ਓਏ ਵਾਹ ਸੱਜਣਾ, ਆ ਜਾ ਪੀਏ ਚਾਹ ਸੱਜਣਾ, ਆ ਜਾ ਬਹਿ ਕੇ ਪੀਏ ਚਾਹ ਸੱਜਣਾ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਜਿਸ ਨੂੰ ਤੁਸੀਂ ਆਪਣਾ ਰੇਡੀਓ ਚੈਨਲ ਸਮਝ ਕੇ ਫੋਨ ਵੀ ਕਰਦੇ ਹੋ, ਗੱਲਾਂ ਬਾਤਾਂ ਵੀ ਕਰਦੇ ਹੋ, ਹੌਸਲਾ ਅਫਜ਼ਾਈ ਵੀ ਕਰਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਔਰ ਅਸੀਂ ਮਿਲਦੇ ਹਾਂ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਤੁਹਾਡਾ ਮਨੋਰੰਜਨ ਕਰਦੇ ਨੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੇ ਆਪਣੇ ਟੈਲੈਂਟ ਦੇ ਮੁਤਾਬਕ। ਤੁਹਾਨੂੰ ਗੀਤ ਸੰਗੀਤ ਦੇ ਨਾਲ ਵੀ ਜੋੜ ਕੇ ਰੱਖਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਵੀ ਜੋੜ ਕੇ ਰੱਖਦੇ ਨੇ। ਸੋ ਸਾਡਾ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ। ਤੁਸੀਂ ਇਸ ਦੀ ਐਪ ਡਾਊਨਲੋਡ ਕਰਕੇ ਰੋਜ਼ ਪੜ੍ਹ ਸਕਦੇ ਹੋ। ਸ਼ਾਮ ਵੇਲੇ ਜਦੋਂ ਇੰਡੀਆ ਦੇ ਵਿੱਚ ਸਵੇਰ ਹੁੰਦੀ ਹੈ ਤਾਂ ਉਦੋਂ ਇੱਥੇ ਉਹ ਪਬਲਿਸ਼ ਹੁੰਦਾ ਹੈ, ਅਤੇ ਤੁਸੀਂ ਉਸ ਨੂੰ ਇੱਥੇ ਅਸੀਂ ਅਪਲੋਡ ਕਰਦੇ ਨੇ, ਤੁਸੀਂ ਪੜ੍ਹ ਸਕਦੇ ਹੋ ਇਸ ਦੀ ਐਪ ਡਾਊਨਲੋਡ ਕਰਕੇ। VPS24.ca 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ, ਜਿੱਥੇ ਸਾਡੀਆਂ ਵਿਸ਼ਵ ਪੰਜਾਬੀ ਸਭਾ ਦੀਆਂ ਜਿੱਥੇ ਜਿੱਥੇ ਵੀ ਇਕਾਈਆਂ ਨੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ, ਉੱਥੇ ਜੋ ਜੋ ਵੀ ਪ੍ਰੋਗਰਾਮ ਆਯੋਜਿਤ ਹੁੰਦੇ ਨੇ ਅਸੀਂ ਉਹਨਾਂ ਨੂੰ ਅਪਲੋਡ ਕਰਦੇ ਰਹਿੰਦੇ ਹਾਂ। ਔਰ ਸਾਡੇ ਇੱਥੋਂ ਦੀ ਜਿਹੜੀ ਕਾਨਫਰੰਸ 2-4 ਅਕਤੂਬਰ ਨੂੰ ਹੋਈ ਹੈ, ਉਸ ਦਾ ਲਾਈਵ ਟੈਲੀਕਾਸਟ ਅਸੀਂ ਯੂਟਿਊਬ 'ਤੇ ਉਦੋਂ ਕੀਤਾ ਵੀ ਹੈ। ਪੂਰੇ ਵਿਸ਼ਵ ਦੇ ਵਿੱਚ ਵੀ ਉਦੋਂ ਦੇਖਿਆ ਗਿਆ, ਦੋਸਤਾਂ ਮਿੱਤਰਾਂ ਦੁਆਰਾ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਫੋਨ ਵੀ ਆਏ, ਉਹਨਾਂ ਨੇ ਪਸੰਦ ਵੀ ਕੀਤਾ, ਅਤੇ ਅਜੇ ਵੀ ਅਸੀਂ ਉਸ ਨੂੰ ਦੋਸਤਾਂ ਮਿੱਤਰਾਂ ਦੇ ਰੂਬਰੂ ਕਰਦੇ ਰਹਿੰਦੇ ਹਾਂ। ਤੁਸੀਂ ਉਸ ਨੂੰ ਦੇਖ ਸਕਦੇ ਹੋ, ਜਿਹੜੇ ਨਹੀਂ ਆ ਸਕੇ ਤਾਂ ਉਸ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤ ਪ੍ਰੋਗਰਾਮ ਜਿਹੜਾ ਔਰਗਨਾਈਜ਼ ਕੀਤਾ ਗਿਆ ਸੀ। ਸੋ ਅੱਜ ਹੋ ਗਿਆ ਜੀ ਸੋਮਵਾਰ, ਵੀਕਐਂਡ ਤੁਸੀਂ ਮਨਾ ਕੇ ਆਇਓ, ਲੌਂਗ ਵੀਕਐਂਡ ਮਨਾ ਕੇ ਆਇਓ। ਔਰ ਲੌਂਗ ਵੀਕਐਂਡ ਮਨਾ ਕੇ ਆਇਓ, ਕਿੱਡਾ ਖੂਬਸੂਰਤ ਅੱਜ ਦਿਨ ਹੈ, ਥੈਂਕਸ ਗਿਵਿੰਗ ਡੇ, ਤੁਸੀਂ ਇੰਜੋਏ ਕੀਤਾ ਸਾਰਿਆਂ ਨੇ। ਦੇਖੋ ਥੈਂਕਸ ਗਿਵਿੰਗ ਡੇ ਨਾ ਜਿਹੜਾ, ਬੜਾ ਇਹਦਾ ਵੀ ਖੂਬਸੂਰਤ ਸਬੱਬ ਹੈ। ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਪਾਰਕਾਂ ਦੇ ਵਿੱਚ ਇੱਧਰ ਉੱਧਰ ਪ੍ਰੋਗਰਾਮ ਵੀ ਔਰਗਨਾਈਜ਼ ਕੀਤੇ ਇਸ ਥੈਂਕਸ ਗਿਵਿੰਗ ਡੇ ਦੇ ਸੰਬੰਧ ਦੇ ਵਿੱਚ। ਤੁਸੀਂ ਵੀ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ, ਛੁੱਟੀ ਤਾਂ ਹੈ ਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਛੁੱਟੀ ਤੋਂ ਇਲਾਵਾ ਵੀ ਅਸੀਂ ਜੇ ਥੈਂਕਸ ਗਿਵਿੰਗ ਡੇ ਨੂੰ ਮਨਾ ਰਹੇ ਹਾਂ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਉਸ ਕੈਨੇਡਾ ਦੀ ਧਰਤੀ ਦਾ ਥੈਂਕਸ ਕਰੀਏ ਜਿਸ ਨੇ ਸਾਡੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ, ਜਿਸ ਨੇ ਸਾਨੂੰ ਐਡਾ ਖੂਬਸੂਰਤ ਦੇਸ਼ ਦੇਖਣ ਦਾ ਮੌਕਾ ਦਿੱਤਾ ਹੈ, ਸਬੱਬ ਬਣਾਇਆ ਹੈ। ਬਹੁਤ ਖੂਬਸੂਰਤ ਦੇਸ਼ ਹੈ। ਸੋ 1578 ਵਿੱਚ ਇਸ ਦੀ ਸ਼ੁਰੂਆਤ ਹੋਈ ਸੀ, ਮੈਂ ਪੜ੍ਹ ਰਿਹਾ ਸੀ ਬਾਈ ਚਾਂਸ ਕਿ ਜਦੋਂ ਇੱਕ ਅੰਗਰੇਜ਼ ਖੋਜੀ ਨੇ ਸਮੁੰਦਰੀ ਰਸਤੇ ਦੇ ਰਾਹੀਂ ਇੱਥੋਂ ਤੱਕ ਪਹੁੰਚਿਆ। ਬੜੀਆਂ ਔਕੜਾਂ, ਬੜੀਆਂ ਮੁਸ਼ਕਲਾਂ ਸਹਿ ਕੇ ਕੈਨੇਡਾ ਦੀ ਧਰਤੀ ਨੂੰ ਉਸਨੇ ਢੂੰਡਿਆ। ਜਦੋਂ ਇੱਥੇ ਤਾਂ ਸਭ ਤੋਂ ਪਹਿਲਾਂ ਤਾਂ ਉਸ ਨੇ ਥੈਂਕਸ ਕੀਤਾ ਇਸ ਚੀਜ਼ ਦਾ ਕਿ ਮੈਂ ਇੰਨੇ ਔਕੜਾਂ ਭਰੇ ਰਸਤੇ ਨੂੰ ਪਾਰ ਕਰਕੇ ਇੱਥੇ ਪਹੁੰਚ ਸਕਿਆ, ਸੁਰੱਖਿਅਤ ਪਹੁੰਚ ਸਕਿਆ। ਉਹਦਾ ਨਾਂ ਸੀ ਮਾਰਟਿਨ ਫਰੋਬਿਸ਼ਰ, ਜਿਸਨੇ ਸਭ ਤੋਂ ਪਹਿਲੇ 1578 ਦੇ ਵਿੱਚ ਕੈਨੇਡਾ ਦੀ ਖੋਜ ਕੀਤੀ ਸੀ ਸਮੁੰਦਰੀ ਰਸਤੇ ਦੇ ਰਾਹੀਂ ਆ ਕੇ ਬੜੀਆਂ ਮੁਸ਼ਕਲਾਂ ਭਰੇ ਰਸਤੇ ਨੂੰ ਤੈਅ ਕਰਕੇ। ਔਰ ਸਭ ਤੋਂ ਪਹਿਲਾਂ ਥੈਂਕਸ ਉਸਨੇ ਕੀਤਾ ਸੀ ਉਸ ਗੋਡ ਦਾ, ਉਸ ਅਕਾਲ ਪੁਰਖ ਦਾ, ਉਸ ਵਾਹਿਗੁਰੂ ਦਾ। ਫਿਰ 6 ਨਵੰਬਰ 1879 ਨੂੰ ਜਦੋਂ ਕੈਨੇਡਾ ਦੀਆਂ ਕੁਛ ਪ੍ਰੋਵਿੰਸਸ ਜਿਹੜੇ ਹੋਂਦ ਵਿੱਚ ਆ ਗਏ ਸੀ 4-5, ਔਰ ਗਵਰਨਿੰਗ ਜਿਹੜੀ ਉਹ ਯੂਕੇ ਦੀ ਸੀ, ਗਵਰਨਮੈਂਟ ਦੀ ਸੀ, ਅੰਗਰੇਜ਼ਾਂ ਦੀ ਸੀ, ਤਾਂ ਉਸ ਵੇਲੇ ਫਿਰ ਇਸ ਦਿਨ ਦੀ ਛੁੱਟੀ, ਥੈਂਕਸ ਗਿਵਿੰਗ ਦੇ ਦਿਨ ਦੀ ਛੁੱਟੀ ਮਨਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਲੇਕਿਨ ਉਦੋਂ ਕੋਈ ਫਿਕਸ ਦਿਨ ਨਹੀਂ ਕੀਤਾ ਕਿ ਇਹ ਇਸ ਦਿਨ ਹੀ ਹੋਇਆ ਕਰੇਗੀ, ਬਦਲਵਾਂ ਦਿਨ ਹੋਇਆ ਕਰਦਾ ਸੀ ਹਰ ਸਾਲ, ਉਹ ਥੈਂਕਸ ਗਿਵਿੰਗ ਦਾ ਦਿਨ ਨੂੰ ਮਨਾਉਂਦੇ ਸੀ। ਹਾਂ, 1957 ਦੇ ਵਿੱਚ ਇਸ ਨੂੰ ਫਿਰ ਪੱਕੇ ਤੌਰ 'ਤੇ ਕੈਨੇਡਾ ਦੀ ਗਵਰਨਮੈਂਟ ਨੇ ਅਕਤੂਬਰ ਮਹੀਨੇ ਦਾ ਦੂਸਰਾ ਸੋਮਵਾਰ ਜਿਹੜਾ ਹੈ ਨਾ, ਉਸ ਨੂੰ ਥੈਂਕਸ ਗਿਵਿੰਗ ਡੇ ਦੇ ਨਾਮ ਦੇ ਨਾਲ ਛੁੱਟੀ ਘੋਸ਼ਿਤ ਕਰ ਦਿੱਤੀ ਕਿ ਛੁੱਟੀ ਹੋਇਆ ਕਰੇਗੀ, ਲੌਂਗ ਵੀਕਐਂਡ ਹੋਇਆ ਕਰੇਗਾ, ਕਿਉਂਕਿ ਸੋਮਵਾਰ ਦਾ ਦਿਨ ਇਹਨਾਂ ਨੇ ਚੁਣਿਆ। ਕਿਉਂਕਿ ਸਾਡੇ ਆਪਣੇ ਦੇਸ਼ ਵਾਂਗੂ ਤਾਂ ਹੈ ਨਹੀਂ ਨਾ ਭਾਈ, ਜਦੋਂ ਛੁੱਟੀ ਕਰਨੀ ਕਰ ਦਿਓ, ਜੇ ਮਿਡ ਵਿੱਚ ਆ ਗਈ ਤਾਂ, ਜੇ ਸਟਾਰਟ ਵਿੱਚ ਆ ਗਈ ਤਾਂ, ਜੇ ਐਂਡ ਵਿੱਚ ਆ ਗਈ ਤਾਂ। ਉੱਥੇ ਇਸ ਚੀਜ਼ ਦਾ ਕੋਈ ਹਿਸਾਬ ਕਿਤਾਬ ਲੇਖਾ ਜੋਖਾ ਨਹੀਂ ਰੱਖਿਆ ਜਾਂਦਾ ਕਿ ਸਾਰੇ ਵੀਕ ਦੀ ਡੰਡ ਲੈ ਜੂਗੀ ਜਾਂ ਨਾ ਲੈ ਜੂਗੀ, ਉੱਥੇ ਤਾਂ ਜਦੋਂ ਛੁੱਟੀ ਆ ਜਾਣਾ ਉਹਨਾਂ ਨੇ ਫਿੱਟ ਕਰ ਦੇਣੀ ਹੈ। ਸੋ ਇੱਥੇ ਥੋੜ੍ਹਾ ਜਿਹਾ ਇਸ ਚੀਜ਼ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਕੋਈ ਕੰਮ ਦਾ ਹਰਜ ਨਾ ਹੋਏ ਜ਼ਿਆਦਾ, ਕੋਈ ਨੁਕਸਾਨ ਨਾ ਹੋਏ ਜ਼ਿਆਦਾ, ਉਹਨੂੰ ਆਪਣੇ ਘਰਾਂ ਦੇ ਕੰਮ ਕਾਰ 'ਚ ਵੀ ਲੋਕ ਉਸਨੂੰ ਜੋੜ ਲੈਣ, ਉਸ ਛੁੱਟੀ ਨੂੰ ਜ਼ਿਆਦਾਤਰ ਉਸਨੂੰ ਸੈਟਰਡੇ ਸੰਡੇ ਦੇ ਨਾਲ ਜੋੜ ਲਿਆ ਜਾਂਦਾ ਹੈ। ਸੋ ਹੁਣ ਅਕਤੂਬਰ ਮਹੀਨੇ ਦੇ ਦੂਸਰੇ ਸੋਮਵਾਰ ਨੂੰ ਥੈਂਕਸ ਗਿਵਿੰਗ ਡੇ ਹੁੰਦਾ। ਬਹੁਤ ਸਾਰੇ ਜਗ੍ਹਾ 'ਤੇ ਫੰਕਸ਼ਨ ਹੋਏ, ਬਹੁਤ ਖਾਸ ਖਾਸ ਫੰਕਸ਼ਨ ਹੋਏ, ਬਹੁਤ ਵਧੀਆ ਵਧੀਆ ਫੰਕਸ਼ਨ ਹੋਏ। ਮੈਨੂੰ ਵੀ 2-3 ਫੰਕਸ਼ਨਾਂ ਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ। ਔਰ ਕੁਛ ਕੁਛ ਨਾ ਇਹਦੀ ਸਪਿਰਿਟ ਜਿਹੜੀ ਆ ਉਹ ਸਾਡੇ ਵਿਸਾਖੀ ਦੇ ਨਾਲ ਵੀ ਜੁੜਦੀ ਹੈ। ਉਹ ਕਿਵੇਂ ਭਲਾ? ਦੇਖੋ, ਸਾਡੇ ਵਿਸਾਖੀ ਦੇ ਤਾਂ 3 ਬਹੁਤ ਅਹਿਮ ਜਿਹੜੇ ਖਾਸ ਓਕੇਜ਼ਨ ਹੁੰਦੇ ਨੇ ਨਾ, ਜਿਸ ਕਰਕੇ ਸਾਡੀ ਵਿਸਾਖੀ ਸੈਲੀਬ੍ਰੇਟ ਕੀਤੀ ਜਾਂਦੀ ਹੈ। ਸਭ ਤੋਂ ਇੱਕ ਤਾਂ ਹੈ ਕਿ ਖਾਲਸਾ ਪੰਥ ਦੀ ਸਥਾਪਨਾ ਹੋਈ ਉਦੋਂ 1699 ਦੇ ਵਿੱਚ 13 ਅਪ੍ਰੈਲ ਨੂੰ। ਫਿਰ ਜਲਿਆਂਵਾਲੇ ਬਾਗ ਦਾ ਬੜਾ ਦੁਖਾਂਤਕ ਜਿਹੜਾ ਸਾਕਾ ਜਿਹੜਾ ਵਾਪਰਿਆ ਸੀ। ਔਰ ਇੱਕ ਤੀਸਰਾ ਕਾਰਨ ਇਹ ਵੀ ਸੀ ਕਿ ਸਾਡੇ ਕਿਸਾਨ ਭਰਾ ਜਦੋਂ ਆਪਣੀਆਂ ਆਪਣੀਆਂ ਫਸਲਾਂ ਉਹਨਾਂ ਦੀਆਂ ਪੱਕ ਜਾਂਦੀਆਂ ਨੇ ਨਾ, ਤਾਂ ਵਿਸਾਖੀ 'ਤੇ ਉਸ ਦਿਨ ਉਹ ਖੁਸ਼ੀਆਂ ਮਨਾਉਂਦੇ ਨੇ, ਸੈਲੀਬ੍ਰੇਟ ਕਰਦੇ ਨੇ ਕਿ ਪਰਮਾਤਮਾ ਨੇ ਮਿਹਰ ਕਰਕੇ ਸਾਡੀ ਇਸ ਫਸਲ ਨੂੰ ਪਕਾ ਕੇ ਸਾਡੇ ਘਰਾਂ ਦੇ ਦਰਵਾਜ਼ੇ ਤੱਕ ਪਹੁੰਚਾਇਆ ਹੈ। ਉਸ ਦਿਨ ਉਸ ਨੂੰ ਕਟਾਈ ਉਸਦੀ ਸ਼ੁਰੂ ਕੀਤੀ ਜਾਂਦੀ ਹੈ। ਸੋ ਫਸਲਾਂ ਦੇ ਪੱਕਣ ਦੇ ਨਾਲ ਇੱਥੇ ਵੀ ਥੈਂਕਸ ਗਿਵਿੰਗ ਦਾ ਸੰਬੰਧ ਇੱਥੇ ਵੀ ਜੋੜਿਆ ਜਾਂਦਾ ਹੈ ਕਿ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਇੱਥੇ ਫਸਲਾਂ ਦੀ ਕਟਾਈ ਜਿਹੜੀ ਹੁੰਦੀ ਹੈ ਨਾ, ਲੋਕ ਆਪਣੀ ਆਪਣੀਆਂ ਫਸਲਾਂ ਕੱਟ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰੱਖਦੇ ਹਨ ਜਾਂ ਜਿੱਥੇ ਜਿੱਥੇ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਲੈ ਕੇ ਜਾਂਦੇ ਨੇ, ਤੇ ਇਸ ਪੱਖੋਂ ਵੀ ਥੈਂਕਸ ਕੀਤਾ ਜਾਂਦਾ ਹੈ ਉਸ ਪ੍ਰਭੂ ਦਾ, ਉਸ ਪਰਮਾਤਮਾ ਦਾ ਕਿ ਸਾਡੀਆਂ ਫਸਲਾਂ ਪੱਕ ਕੇ ਘਰ ਆ ਗਈਆਂ, ਸਾਡੀ ਮਿਹਨਤ ਦਾ ਮੁੱਲ ਜਿਹੜਾ ਨਾ ਉਹ ਪੈ ਗਿਆ। ਬਾਕੀ ਜੋ ਜੋ ਕੁਦਰਤ ਦੀਆਂ ਬਖਸ਼ਿਸ਼ਾਂ ਨੇ ਕੈਨੇਡਾ ਦੇ ਨਿਵਾਸੀਆਂ ਦੇ ਉੱਪਰ, ਕੈਨੇਡਾ ਡੇ ਦੇ ਉੱਪਰ ਆਪਾਂ ਬੜੀਆਂ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਸੀ ਕਿ ਕੈਨੇਡਾ ਕਿੱਡਾ ਖੂਬਸੂਰਤ ਦੇਸ਼ ਹੈ, ਕਿੰਨਾ ਲੋਕਾਂ ਦੀ ਹੈਲਪ ਕਰਦੇ ਨੇ, ਕੈਨੇਡਾ ਦੀ ਗਵਰਨਮੈਂਟ ਜਾਂ ਕੈਨੇਡਾ ਦੇ ਸਿਸਟਮ ਦੇ ਵਿੱਚ ਕਿੱਡਾ ਪ੍ਰੋਵੀਜ਼ਨ ਹੈ ਕਿ ਸੀਨੀਅਰਸ ਦੇ ਬਾਰੇ ਜਾਂ ਬੱਚਿਆਂ ਦੇ ਬਾਰੇ ਜਾਂ ਹੋਰ ਜਿਹੜੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਸੋ ਜ਼ਿੰਦਗੀ ਦੇ ਵਿੱਚ ਅਸੀਂ ਸੁਰੱਖਿਅਤ ਹਾਂ ਇਸ ਕੰਟਰੀ ਦੇ ਵਿੱਚ, ਉਸ ਚੀਜ਼ ਦਾ ਵੀ ਥੈਂਕਸ ਕੀਤਾ ਜਾਂਦਾ ਹੈ। ਸੋ ਇਸ ਦਿਨ ਦੇ ਵਿੱਚ ਪਕਵਾਨ ਵੀ ਸਾਡੇ ਗੋਰੇ ਲੋਕਾਂ ਭੈਣ ਭਰਾਵਾਂ ਦੇ ਖਾਸ ਤੌਰ 'ਤੇ ਹੁੰਦੇ ਨੇ। ਟਰਕੀ ਇੱਕ ਖਾਸ ਇੱਕ ਤੋਹਫ਼ਾ ਕੰਨੇ ਮੰਨਿਆ ਜਾਂਦਾ ਹੈ ਇਸ ਦਿਨ ਦੇ ਉੱਪਰ। ਟਰਕੀ ਨੂੰ ਇਹ ਲੋਕ ਬੜੇ ਸ਼ੌਕ ਦੇ ਨਾਲ ਉਸਦਾ ਜਿਹੜਾ ਨਾ ਸੇਵਨ ਕਰਦੇ ਨੇ, ਔਰ ਦੋਸਤਾਂ ਮਿੱਤਰਾਂ ਨੂੰ ਵੀ ਭੇਟ ਕਰਦੇ ਨੇ, ਉਹਨਾਂ ਨੂੰ ਇਨਵਾਈਟ ਵੀ ਕਰਦੇ ਨੇ। ਔਰ ਬਾਕੀ ਮੈਨ ਮੇਡ ਕਈ ਚੀਜ਼ਾਂ ਬਣਾਉਂਦੇ ਨੇ। ਸੋ ਸਾਡੀ ਵੀ ਸ਼ਮੂਲੀਅਤ ਹੈ ਇਸ ਦਿਨ ਦੇ ਵਿੱਚ, ਕਿਉਂਕਿ ਸਾਡੀ ਇਹ ਕਰਮ ਭੂਮੀ ਹੈ, ਜਨਮ ਭੂਮੀ ਸਾਡੀ, ਭਾਵੇਂ ਉਹ ਹਿੰਦੁਸਤਾਨ ਹੈ, ਸਾਡਾ ਪੰਜਾਬ ਹੈ, ਲੇਕਿਨ ਕਿਉਂਕਿ ਸਾਡੀ ਇਹ ਕਰਮ ਭੂਮੀ ਹੈ, ਸਾਡੇ ਬੱਚਿਆਂ ਦੇ ਸੁਪਨਿਆਂ ਦੀ ਸਾਕਾਰ ਹੋਣ ਦੀ ਧਰਤੀ ਹੈ, ਸੋ ਅਸੀਂ ਪੂਰੇ ਤਰ੍ਹਾਂ ਦੇ ਨਾਲ ਸਾਡੀ ਪੂਰੀ ਦੀ ਪੂਰੀ ਕਮਿਊਨਿਟੀ ਜਿਹੜੀ ਇਸ ਥੈਂਕਸ ਗਿਵਿੰਗ ਡੇ ਦੇ ਵਿੱਚ ਬੜੀ ਭਰਪੂਰ ਮਾਤਰਾ ਦੇ ਵਿੱਚ ਸ਼ਾਮਿਲ ਵੀ ਹੁੰਦੇ ਨੇ ਤੇ ਦਿਲੋਂ ਅਸੀਂ ਇਸ ਸਤਿਕਾਰ ਕਰਦੇ ਹਾਂ, ਦਿਲੋਂ ਅਸੀਂ ਥੈਂਕਸ ਕਰਦੇ ਹਾਂ ਉਸ ਕੈਨੇਡਾ ਦੀ ਧਰਤੀ ਦਾ ਜਿਸ ਨੇ ਸਾਨੂੰ ਇੰਨੇ ਵਧੀਆ ਦਿਨ ਦਿਖਾਏ, ਸਾਡੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ। ਸੋ ਤੁਸੀਂ ਇਸ ਦਿਨ ਦੇ ਸੰਬੰਧ ਵਿੱਚ ਕੋਈ ਗੱਲਬਾਤ ਕਰਨੀ ਹੋਵੇ 647-367-5353 647-367-5353 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਦੂਸਰਾ ਹੋਰ ਕਿ ਇਲੈਕਸ਼ਨਾਂ ਦਾ ਦਿਨ ਅੱਜ ਚੱਲ ਰਿਹਾ ਜ਼ੋਰਾਂ ਸ਼ੋਰਾਂ ਦੇ ਨਾਲ, 26 ਅਕਤੂਬਰ ਨੂੰ ਇਲੈਕਸ਼ਨ ਨੇ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਹਰ ਮਹੱਲੇ, ਹਰ ਗਲੀ, ਹਰ ਲੇਨ ਦੇ ਵਿੱਚ, ਹਰ ਸਟਰੀਟ ਦੇ ਵਿੱਚ ਬੋਰਡ ਲੱਗੇ ਨੇ ਵੱਖਰੇ ਵੱਖਰੇ ਕੈਂਡੀਡੇਟਸ ਦੇ, ਮੇਅਰਸ ਦੇ ਲੱਗੇ ਨੇ, ਰੀਜਨਲ ਕੌਂਸਲਰ ਦੇ, ਕੌਂਸਲਰ ਦੇ, ਸਕੂਲ ਟਰੱਸਟੀ, ਇਹਨਾਂ ਚਾਰ ਕੈਟੇਗਰੀਜ਼ ਦੀਆਂ ਇਲੈਕਸ਼ਨਸ ਹੋ ਰਹੇ ਨੇ 26 ਅਕਤੂਬਰ ਨੂੰ। ਬਹੁਤ ਸਾਰੇ ਦੋਸਤ ਮਿੱਤਰ ਆਪਣੀ ਆਪਣੀ ਕਿਸਮਤ ਅਜਮਾ ਰਹੇ ਨੇ, ਕੁਛ ਇੱਕ ਪਹਿਲੇ ਜਿਹੜੇ ਬਣੇ ਹੋਏ ਨੇ ਉਹ ਵੀ ਦੁਬਾਰਾ ਕੰਟੈਸਟ ਕਰ ਰਹੇ ਨੇ, ਕੁਛ ਇੱਕ ਨਵੇਂ ਆਪਣੀ ਕਿਸਮਤ ਅਜਮਾ ਰਹੇ ਨੇ। ਸੋ ਤੁਹਾਨੂੰ ਵੀ ਸਾਰਿਆਂ ਨੂੰ ਮੇਰੀ ਇਹ ਪਰਸਨਲ ਜੀ ਅਪੀਲ ਹੈ ਕਿ ਇਹ ਬੜਾ ਖਾਸ ਇੱਕ ਮੌਕਾ ਹੁੰਦਾ ਹੈ ਕਿ ਅਸੀਂ ਆਪਣੀ ਸੋਚ, ਆਪਣੀ ਸਮਝ ਤੋਂ ਕੰਮ ਲਈਏ ਅਤੇ ਆਪਣੀ ਬਹੁਤ ਵਧੀਆ ਜਿਹੜਾ ਅਧਿਕਾਰ ਸਾਨੂੰ ਮਿਲਿਆ ਹੋਇਆ ਨਾ ਵੋਟ ਦਾ, ਉਸ ਦਾ ਅਸੀਂ ਇਸਤੇਮਾਲ ਕਰੀਏ। ਮੈਂ ਦੇਖ ਰਿਹਾ ਸੀ ਕਿ 113 ਕੁੱਲ ਕੈਂਡੀਡੇਟ ਨੇ ਮੈਦਾਨ ਦੇ ਵਿੱਚ ਇਹਨਾਂ ਚਾਰਾਂ ਕੈਟੇਗਰੀਜ਼ ਦੇ ਵਿੱਚ, 113 ਜਿਨ੍ਹਾਂ ਵਿੱਚੋਂ 48 ਜਿਹੜੇ ਉਹ ਪੰਜਾਬੀ ਨੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ ਅੱਗੇ ਅਤੇ ਬਹੁਤ ਸਾਰੇ ਮਸਲੇ ਨੇ ਸਾਡੇ ਬ੍ਰਮਟਨ ਸ਼ਹਿਰ ਦੇ, ਤੁਸੀਂ ਇਹਨਾਂ ਮਸਲਿਆਂ ਨੂੰ ਤੁਸੀਂ ਹੁਣ ਉਭਾਰੋ, ਉਹਨਾਂ ਨਾਲ ਗੱਲਬਾਤ ਕਰੋ। ਨਵੇਂ ਇਮੀਗ੍ਰੈਂਟਸ ਦਾ ਮਸਲਾ ਹੈ, ਪ੍ਰੋਪਰਟੀ ਟੈਕਸ ਦਾ ਹੈ, ਟ੍ਰੈਫਿਕ ਦਾ, ਰੋਡਸ ਦਾ, ਪਬਲਿਕ ਸੇਫਟੀ ਹੈ, ਘਰਾਂ ਦੀਆਂ ਕੀਮਤਾਂ ਦੇਖੋ ਤੁਸੀਂ, ਹਸਪਤਾਲ, ਜੋਬਸ, ਬਹੁਤ ਸਾਰੇ ਮਸਲੇ ਹਨ। ਤੁਸੀਂ ਗੱਲਾਂ ਬਾਤਾਂ ਕਰ ਸਕਦੇ ਹੋ, ਜਿਹੜਾ ਤੁਹਾਡੇ ਕੋਲ ਵੋਟ ਮੰਗਣ ਦੇ ਲਈ ਆਉਂਦਾ ਤੁਸੀਂ ਗੱਲ ਕਰੋ, ਸਗੋਂ ਉਹਦੇ ਨਾਲ ਉਹਨੂੰ ਪੁੱਛੋ ਭਾਈ ਤੇਰਾ, ਜੇ ਕੋਈ ਨਵਾਂ ਹੈ ਉਹਨੂੰ ਪੁੱਛੋ ਤੇਰਾ ਵਿਜ਼ਨ ਕੀ ਹੈ ਜੇਕਰ ਤੈਨੂੰ ਵੋਟ ਪਾਈਏ। ਜਿਹੜੇ ਪੁਰਾਣੇ ਆਉਂਦੇ ਨੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਕੀ ਕੀਤਾ ਪਿਛਲੀ ਆਪਣੀ ਸਪੈਲ ਦੇ ਵਿੱਚ। ਸੋ ਸਾਡੇ ਕਾਲਰ ਨੇ ਪਹਿਲਾਂ ਗੱਲ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਤੁਸੀਂ ਜਿਹੜੀਆਂ
1: ਲਾਈਨਾਂ ਬੋਲੀਆਂ ਤੇ ਤੁਸੀਂ ਕਿਹਾ ਜੀ ਚਾਹ ਨੀ ਪੀਂਦੇ, ਤੁਹਾਨੂੰ ਮੈਂ ਕਿੰਨੀ ਵਾਰੀ ਬੁਲਾਇਆ ਕਿ ਤੁਸੀਂ ਚਾਹ ਸਰਗੋ ਨੀ ਪੀਂਦੇ।
0: ਕੋਈ ਨੀ ਕੋਈ ਨੀ ਕੋਈ ਨੀ, ਕਿਸ ਦਿਨ ਆਉਣੇ ਆ ਤੁਹਾਨੂੰ ਚਾਹ ਪੀਨੇ ਤੁਹਾਡੇ ਕੋਲੋਂ, ਤੁਹਾਡੇ ਕੋਲੋਂ ਚਾਹ ਦੇ ਨਾਲ ਕੁਝ ਖਾਵਾਂਗੇ ਵੀ ਤੇ ਆਵਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ। ਸੋ ਡਾਕਟਰ ਸਾਹਿਬ ਵਧੀਆ ਜੀ, ਫੋਨ ਕਰਨ ਲਈ ਸ਼ੁਕਰੀਆ। ਡਾਕਟਰ ਜਸਵੀਰ ਚੌਹਾਨ ਜੀ, ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਤਜਰਬਾ ਹੈ ਜੀ ਇਹਨਾਂ ਦਾ, 25-30 ਸਾਲ ਦਾ। ਤੁਸੀਂ ਵੀ ਸੇਵਾਵਾਂ ਇਹਨਾਂ ਦੀਆਂ ਲੈ ਸਕਦੇ ਹੋ ਫੋਨ ਕਰਕੇ 647-993-1484 ਡਾਕਟਰ ਸਾਹਿਬ ਇੱਕ ਅੱਜ ਮੈਨੂੰ ਫੋਨ ਤੁਹਾਡਾ ਪੁੱਛਿਆ ਵੀ ਸੀ ਇੱਕ ਲੇਡੀ ਨੇ ਕਿ ਉਹਨੂੰ ਕੋਈ ਪ੍ਰੋਬਲਮ ਸੀ ਤੇ ਮੈਂ ਉਹਨੂੰ ਤੁਹਾਡਾ ਨੰਬਰ ਦਿੱਤਾ ਸੀ, ਹੋ ਸਕਦਾ ਉਹਨੇ ਤੁਹਾਡੇ ਨਾਲ ਕਾਲ ਤੇ ਗੱਲ ਕੀਤੀ ਹੋਵੇ। ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। ਸਾਡੇ ਭੈਣ ਜੀ ਜਤਿੰਦਰ ਭੈਣ ਜੀ ਜੁੜ ਗਏ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ,
1: ਸ਼ੁਕਰ ਕਰਦੇ ਆ। ਦੇਖੋ ਕੁਦਰਤ ਨਾ ਹੁੰਦੀ ਸਾਨੂੰ ਖਾਣ ਪੀਣ ਨੂੰ ਕੁਛ ਨੀ ਸੀ ਮਿਲਣਾ, ਇਸ ਧਰਤੀ ਤੇ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ,
0: ਜੰਤੂ
1: ਜੋ ਕੁਛ ਵੀ ਹੈ ਨਾ ਸਭ ਉਹ ਕੁਦਰਤ ਦੇ ਆਸਰੇ ਹੀ ਹੈ, ਬਨਸਪਤੀ ਸਭ ਕੁਛ ਮਿਲਿਆ ਨਾ।
0: ਸਭ ਤੋਂ ਵੱਡਾ ਭੈਣ ਜੀ ਹੈ ਕਿ ਅਸੀਂ ਜੋ ਸੁਪਨੇ ਲੈ ਕੇ ਆਏ 14-15 ਹਜ਼ਾਰ ਕਿਲੋਮੀਟਰ ਤੋਂ, ਆਪਣੇ ਘਰ ਨੂੰ ਛੱਡ ਕੇ, ਆਪਣੇ ਦੇਸ਼ ਨੂੰ ਛੱਡ ਕੇ, ਆਪਣੇ ਵਿਰਸੇ ਨੂੰ ਛੱਡ ਕੇ, ਸਾਡੇ ਉਹ ਸੁਪਨਿਆਂ ਨੂੰ ਸਾਕਾਰ ਕੀਤਾ ਇਸ ਧਰਤੀ ਨੇ, ਇਸ ਦੇਸ਼ ਨੇ, ਉਹ ਵੀ ਪੱਖ ਬਹੁਤ ਮਹੱਤਵਪੂਰਨ।
1: ਮਾਪਿਆਂ ਦਾ ਸ਼ੁਕਰ ਹੈ ਜਿਨ੍ਹਾਂ ਨੇ ਸਾਨੂੰ ਪੜ੍ਹਾ ਜਨਮ ਦਿੱਤਾ, ਪੜ੍ਹਾ ਲਿਖਾ ਕੇ ਸਭ ਕੁਛ ਸਾਨੂੰ ਸਾਡਾ ਪਾਲਣ ਪੋਸ਼ਣ ਕੀਤਾ, ਤੇ ਮੈਂ ਸਾਇੰਸ ਦਾ ਸ਼ੁਕਰ ਬਹੁਤ ਕਰਦੀ।
0: ਜੀ ਜੀ ਜੀ ਜੀ,
1: ਸਾਨੂੰ ਦੇਖੋ ਕੈਨੇਡਾ ਵਰਗਾ ਮੁਲਕ ਦਿਖਾਇਆ, ਫਿਰ ਸਾਨੂੰ ਫੋਨ, ਰੇਡੀਓ, ਰੇਡੀਓ ਤੇ ਅਸੀਂ ਇੱਥੇ ਇੰਡੀਆ ਤੇ
0: ਟੈਕਨੋਲੋਜੀ ਦਾ ਕਮਾਲ ਹੈ ਨਾ, ਕਿੰਨੀ ਸਹੂਲਤ ਸਾਨੂੰ ਦਿੱਤੀ ਹੈ। ਅਦਰਵਾਈਜ਼ ਤੇ ਅਸੀਂ ਏਦਾਂ ਹੋ ਜਾਣਾ ਸੀ ਵੀ ਇੱਕ ਵਾਰੀ ਆ ਗਏ ਮੁੜ ਕੇ ਪਤਾ ਨੀ ਕਦੋਂ ਮਿਲਣਾ ਸਬੱਬ ਨਾਲ ਹੀ।
1: ਫਿਰ ਬੇਟਾ ਤੁਹਾਡੇ ਨਾਲ ਗੱਲਾਂ ਕਰਦੇ ਆ
0: ਜੀ ਜੀ ਜੀ
1: ਮੁਲਕਾਂ ਦੇ, ਅਸੀਂ ਕਿਹੜਾ ਉੱਥੇ ਜਾ ਕੇ ਭੈਣਾਂ ਭਰਾਵਾਂ ਨੂੰ ਮਿਲਣਾ ਸੀ, ਜਿਵੇਂ ਹੁਸੈਨ ਅਕਬਰ ਆਏ ਹੈ ਜਾਂ ਜਿਵੇਂ ਸਾਡੇ ਕਾਨਫਰੰਸ ਹੋਈ ਹੈ, ਦੇਖੋ ਕਿੰਨਾ ਆਪਣਾ ਮੇਲ ਜੋਲ ਸੁਣਿਆ, ਦੇਖਿਆ ਟੀਵੀ ਰਾਹੀਂ ਦੇਖਿਆ ਸਾਰਾ ਕੁਛ।
0: ਬਿਲਕੁਲ,
1: ਜੇ ਸਾਡੇ ਸਹੂਲਤਾਂ ਹੈਗੀਆਂ ਤੇ ਅਧਿਕਾਰ ਮਿਲੇ ਹੋਏ ਨੇ, ਤੇ ਬਾਕੀ ਸਿਰਫ ਇੰਨਾ ਹੈਗਾ ਕਿ ਸਾਨੂੰ ਸਦਾ ਖੁਸ਼ ਹੋ ਰਹਿਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਆਪਾਂ ਇਹ ਨੀ ਵੀ ਜੇ ਆਪਾਂ ਖੁਸ਼ ਨਹੀਂ ਨਾ, ਫਿਰ ਸਾਡੇ ਵਾਸਤੇ ਸ਼ੁਕਰ ਕਰਨਾ ਤਾਂ ਬਹੁਤ ਔਖਾ।
0: ਸਾਡਾ ਆਪਣਾ ਵੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਕਿ ਜਿਸ ਦੇਸ਼ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਅਸੀਂ ਵੀ ਇਹਦੀ ਬਿਹਤਰੀ ਵਾਸਤੇ ਜਿੰਨੀ ਕੁ ਐਫਰਟ ਕਰ ਸਕਦੇ ਹਾਂ ਨਾ, ਸਾਨੂੰ ਕਰਨਾ ਚਾਹੀਦਾ ਜਿੰਨਾ ਅਸੀਂ ਕਰ ਸਕਦੇ ਹਾਂ। ਬਸ
1: ਕੈਨੇਡਾ ਵਰਗਾ ਇੰਨਾ ਸੋਹਣਾ ਮੁਲਕ ਸਾਨੂੰ ਮਿਲਿਆ, ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ।
0: ਅਸੀਂ ਅੱਛੇ ਸਿਟੀਜ਼ਨ ਬਣ ਕੇ ਰਹੀਏ, ਰੂਲਸ ਰੈਗੂਲੇਸ਼ਨ ਦੀ ਪਾਲਣ ਕਰੀਏ, ਸਾਡੀ ਇਹ ਇੱਕ ਕੰਟਰੀਬਿਊਸ਼ਨ ਹੋਏਗੀ। ਥੈਂਕ ਯੂ ਭੈਣ ਜੀ, ਬਹੁਤ ਮਿਹਰਬਾਨੀ।
1: ਚੰਗੇ ਚੰਗੇ ਕੰਮ ਕਰੀਏ।
0: ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵੀ ਬੜਾ ਸੋਚ ਸੋਚ ਕੇ ਫੋਨ ਕੀਤਾ, ਮੈਂ ਪਹਿਲਾਂ ਸੁਣ ਲਓ ਦੂਸਰੇ ਨੂੰ ਵੀ, ਪਹਿਲਾਂ ਮੈਂ ਕਰਨ ਰਹਿ ਜਾਂਦੀ ਹਾਂ। ਬਹੁਤ ਚੰਗਾ ਲੱਗਿਆ ਡਾਕਟਰ ਜੀ, ਤੁਸੀਂ ਬਹੁਤ ਚੰਗਾ ਦੱਸਿਆ। ਪਹਿਲਾਂ ਚਾਹ ਦੇ ਉੱਤੇ ਜੋ ਤੁਸੀਂ ਆਪਣਾ ਵਿਸ਼ਾ ਦਿੱਤਾ, ਉਹ ਇੰਨਾ ਪਿਆਰ ਵਾਲਾ ਸੀ ਨਾ, ਪੁੱਛੋ ਹੀ ਨਾ। ਜਿਹੜਾ ਥੈਂਕਸ ਗਿਵਿੰਗ ਡੇ ਆ, ਇਹ ਤਾਂ ਸਾਡੀ ਮੁਲਕ ਜਿਹਦਾ ਕੋਈ ਮੁੱਲ ਨਹੀਂ ਹੈ, ਇਹ ਇੱਕ ਸਾਨੂੰ ਜ਼ਿੰਦਗੀ ਦਾ ਵੀ ਬਹੁਤ ਅੱਛਾ ਹੈਗਾ, ਤੇ ਇਹ ਦੇਸ਼ ਵਿੱਚ ਜੋ ਸਾਨੂੰ ਮਿਲਦਾ ਉਹਦਾ ਵੀ ਸਾਨੂੰ ਬਹੁਤ ਸ਼ੁਕਰਾਨਾ ਕਰਨਾ ਚਾਹੀਦਾ। ਬਾਕੀ ਦਾ ਜੋ ਕੁਛ ਹੈਗਾ ਉਹ ਤਾਂ ਹੈਗਾ ਹੀ ਆ, ਰੱਬ ਦੇ ਬਨਿਆਰੀ ਕੁਦਰਤ ਬਖਸ਼ਿਆ, ਜੋ ਵੀ ਪਰਮਾਤਮਾ ਸਾਨੂੰ ਦਿੱਤਾ ਹੈਗਾ ਇਸ ਧਰਤੀ ਤੋਂ, ਜੋ ਮੈਂ ਕੈਨੇਡਾ ਨੇ ਜੋ ਦਿੱਤਾ, ਇਹਦੇ ਮੈਂ ਬਹੁਤ ਬਹੁਤ ਖੁਸ਼ ਹਾਂ। ਸਭ ਕੁਛ ਇੱਥੇ ਮਿਲਦਾ ਹੈ, ਜੋ ਮਰਜ਼ੀ ਖਾ ਲਓ, ਮਰਜ਼ੀ ਪਹਿਨ ਲਓ, ਤੁਹਾਡਾ ਆਪਣੇ ਮਨ ਆ ਜੋ ਮਰਜ਼ੀ ਕਰ ਲਓ। ਬਾਕੀ ਤੁਸੀਂ ਵੀ ਬੜੇ ਚੰਗੇ ਤਰ੍ਹਾਂ ਦੱਸਦੇ। ਅੱਛਾ, ਜਿਹੜਾ ਉਹ ਪਾਕਿਸਤਾਨ ਤੋਂ ਆਏ ਸੀਗੇ ਅਰੋੜਾ ਸਾਹਿਬ, ਉਹਨਾਂ ਨਾਂ ਕੀ ਸੀ ਭਲਾ?
0: ਰਮੇਸ਼ ਸਿੰਘ ਅਰੋੜਾ ਸੀ ਉਹਨਾਂ ਦਾ ਨਾਮ। ਅੱਛਾ ਜੀ,
2: ਮੈਂ ਬੜਾ ਚੰਗਾ ਉਹਨਾਂ ਦੇ ਬਾਰੇ ਸੁਣ ਕੇ ਨਾ ਬਹੁਤ ਮੈਨੂੰ ਖੁਸ਼ੀ ਹੋਈ ਸੀ, ਕਿੱਦਾਂ ਕਹਿੰਦੇ ਆਓ ਸਾਰੇ ਪਾਕਿਸਤਾਨ ਮਿਲਣ ਆਓ।
0: ਜੀ ਜੀ ਜੀ ਜੀ,
2: ਬਹੁਤ ਚੰਗਾ ਤੁਸੀਂ ਜੀ ਪ੍ਰੋਗਰਾਮ ਦਿੰਦੇ ਆ, ਧੰਨਵਾਦ ਤੁਹਾਡਾ।
0: ਸ਼ੁਕਰੀਆ,
2: ਤੁਹਾਡਾ ਵੀ ਸ਼ੁਕਰਾਨਾ ਕਰਨਾ ਚਾਹੀਦਾ।
0: ਸ਼ੁਕਰੀਆ ਭੈਣ ਜੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਫੋਨ ਕਰਦੇ ਹੋ ਬਸ ਸਾਡੇ ਲਈ ਇਹ ਬੜੀ ਹੌਸਲਾ ਅਫਜ਼ਾਈ ਹੈ। ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ,
2: ਥੈਂਕ ਯੂ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਅੱਜ ਇੱਕ ਹੋਰ ਵੀ ਸਾਡਾ ਦੋ ਦਿਨ ਪ੍ਰੋਗਰਾਮ ਨਹੀਂ ਹੈ, ਅਸੀਂ 10 ਔਰ 11 ਨੂੰ, ਅੱਜ 12 ਤਰੀਕ ਹੋ ਗਈ। 10 ਤਰੀਕ ਨੂੰ ਇੱਕ ਬੜੇ ਸਾਡੇ ਮਹਾਨ ਗੀਤਕਾਰ, ਮੇਰਾ ਖਿਆਲ ਪੰਜਾਬੀ ਨੂੰ ਬੋਲਣ ਵਾਲਾ, ਪੰਜਾਬੀ ਨੂੰ ਪੜ੍ਹਨ ਵਾਲਾ, ਪੰਜਾਬ 'ਚ ਰਹਿਣ ਵਾਲਾ ਕੋਈ ਵੀ ਐਸਾ ਨਹੀਂ ਹੋਏਗਾ, ਦੋਸਤ ਮਿੱਤਰ ਭੈਣ ਭਰਾ ਕੋਈ ਐਸਾ ਨਹੀਂ ਗਾ ਜਿਹੜਾ ਇਹਨਾਂ ਦੇ ਨਾਮ ਤੋਂ ਵਾਕਫ ਨਾ ਹੋਏਗਾ। ਗੀਤਕਾਰ ਸੀ ਇਹ, ਔਰ ਕੋਈ ਐਸਾ ਸਿੰਗਰ ਨਹੀਂ ਪੰਜਾਬ ਦਾ ਜਿਹੜਾ ਅਸਟੈਬਲਿਸ਼ਡ ਸਿੰਗਰ, ਇਹ ਨਹੀਂ ਕਹਿ ਰਿਹਾ ਕਿ ਜਿਹੜੇ ਮਤਲਬ ਨਵ ਸਿੱਖੀਏ, ਬਿਹੜੇ ਬਿਹੜੇ ਸਥਾਪਿਤ ਹੋ ਚੁੱਕੇ, ਜਿਨ੍ਹਾਂ ਨੇ ਇੰਨਾ ਇੰਨਾ ਵਧੀਆ ਖੂਬਸੂਰਤ ਗਾਇਆ, ਇੱਕ ਇੱਕ ਬੱਚੇ ਦੀ ਜ਼ੁਬਾਨ 'ਤੇ, ਚਾਹੇ ਉਹ ਮੁਹੰਮਦ ਸਦੀਕ ਹੋਏ, ਚਾਹੇ ਉਹ ਕੁਲਦੀਪ ਮਾਨਕ ਹੋਏ, ਚਾਹੇ ਉਹ ਸੁਰਿੰਦਰ ਛਿੰਦਾ ਜੀ ਹੋਣ, ਚਾਹੇ ਉਹ ਹਰਚਰਨ ਗਰੇਵਾਲ ਹੋਏ, ਚਾਹੇ ਉਹ ਸੁਰਿੰਦਰ ਕੌਰ ਹੋਏ, ਸੁਖਵਿੰਦਰ ਹੋਏ, ਹਰਭਜਨ ਮਾਨ ਹੋਏ, ਕਿਹੜਾ ਵੀ ਹੋਏ, ਨਵੇਂ ਤੋਂ ਲੈ ਕੇ ਪੁਰਾਣੇ ਤੋਂ ਪੁਰਾਣਾ ਕੋਈ ਵੀ ਕਲਾਕਾਰ ਹੋਏ, ਹਰ ਇੱਕ ਨੇ ਉਹਨਾਂ ਦਾ ਗਾਣਾ ਗਾਇਆ। ਔਰ ਮੈਨੂੰ ਇੱਥੋਂ ਵੀ ਕਈ ਪਤਾ ਲੱਗਿਆ ਕਿ ਬੜਿਆਂ ਨੇ ਬੜੀ ਬੜੀ ਜਾ ਕੇ ਮਿਹਨਤ ਦੇ ਨਾਲ, ਤਰਲਿਆਂ ਦੇ ਨਾਲ ਉਹਨਾਂ ਤੋਂ ਗਾਣਾ ਲਿਆ। ਆ ਸਾਡੇ ਰਾਜਵੀਰ ਜਵੰਦਾ ਵੀ, ਜਿਹੜਾ ਵਿਚਾਰੇ ਦੀ ਡੈਥ ਹੋ ਗਈ ਪਿੱਛੇ ਸਾਲ, ਡੇਢ ਸਾਲ, ਦੋ ਸਾਲ ਹੋਇਆ, ਇਹਨਾਂ ਨੇ ਵੀ ਬੜਾ ਖੂਬਸੂਰਤ ਗੀਤ ਉਹਨਾਂ ਦਾ ਇੱਕ ਲੈ ਕੇ ਗਾਇਆ ਸੀ। ਸੋ ਪਹਿਲਾਂ ਉਹਨਾਂ ਦਾ ਸੁਣੋ, ਸਭ ਤੋਂ ਇੱਕ ਪੁਰਾਣਾ ਗਾਣਾ ਜਿਹੜਾ ਰਿਕਾਰਡ ਹੋਇਆ ਸੀ, ਸਭ ਤੋਂ ਪਹਿਲਾਂ ਗਾਣਾ ਉਹਨਾਂ ਦਾ, ਉਸ ਤੋਂ ਬਾਅਦ ਆਪਾਂ ਇਹਨਾਂ ਦੇ ਬਾਰੇ ਗੱਲਾਂ ਬਾਤਾਂ ਵੀ ਕਰਾਂਗੇ, ਤੇ ਤੁਸੀਂ ਪਹਿਲਾਂ ਬੁੱਝੋ ਮੈਂ ਕਿਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਸੁਣੋ ਪਿਆਰਾ ਜਿਹਾ ਇੱਕ ਗੀਤ ਉਹਨਾਂ ਦਾ ਲਿਖਿਆ ਹੋਇਆ।

0: ਕੁਛ ਯਾਦ ਤੁਹਾਨੂੰ ਆਇਆ ਕਿਸੇ ਦੋਸਤ ਮਿੱਤਰ ਨੂੰ, ਭਾਈ ਕਿਸ ਗੀਤਕਾਰ ਦਾ ਇਹ ਗੀਤ ਲਿਖਿਆ ਤੇ ਮੈਂ ਕਿਸ ਦੀ ਗੱਲ ਕਰਨ ਜਾ ਰਿਹਾ? 10 ਅਕਤੂਬਰ, ਐਕਚੁਅਲੀ ਮੈਂ ਗੱਲ ਤੁਹਾਡੇ ਨਾਲ ਤਾਂ ਕਰ ਰਿਹਾ ਕਿ 10 ਅਕਤੂਬਰ ਨੂੰ ਸੈਟਰਡੇ ਸੀ, ਪ੍ਰੋਗਰਾਮ ਆਪਣਾ ਉਸ ਦਿਨ ਨਹੀਂ ਸੀ ਤੇ ਇਹਦਾ ਜਨਮ ਦਿਨ ਸੀ ਇਸ ਗੀਤਕਾਰ ਦਾ। 10 ਅਕਤੂਬਰ 1942 ਨੂੰ ਇਸਦਾ ਜਨਮ ਦਿਨ ਸੀਗਾ, ਹੋਇਆ ਜਨਮ ਇਸ ਦਾ 1942 ਦੇ ਵਿੱਚ। ਦੇਖੋ 58 ਤੇ 20 78 ਤੇ 6 84 84 85 ਸਾਲ ਦੀ ਉਸ ਉਮਰ ਹੋ ਗਈ ਇਹਦੀ ਤੇ ਅਜੇ ਵੀ ਇਹ ਲਿਖ ਰਿਹਾ। ਅਜੇ ਵੀ ਤੁਸੀਂ ਦੇਖੋ ਕਿ ਪਿਛਲੇ ਸਾਲ ਰਾਜਵੀਰ ਜਵੰਦੇ ਦੀ ਸਾਲ ਡੇਢ ਸਾਲ ਹੋਇਆ ਉਸਦੀ ਡੈਥ ਹੋਈ ਹੈ ਤੇ ਉਸ ਤੋਂ ਆਪਣੀ ਡੈਥ ਤੋਂ ਥੋੜੀ ਦੇਰ ਪਹਿਲੇ ਉਸਨੇ ਇਹਦਾ ਇੱਕ ਗਾਣਾ ਗਾਇਆ ਸੀ, ਬਹੁਤ ਖੂਬਸੂਰਤ ਗਾਣਾ ਗਾਇਆ ਸੀ। ਪਹਿਲਾਂ ਤੁਸੀਂ ਥੋੜਾ ਜਿਹਾ, ਮੈਂ ਤੁਹਾਨੂੰ ਰਾਜਵੀਰ ਜਵੰਦੇ ਦਾ ਵੀ ਗਾਣਾ ਸੁਣਾਉਣਾ, ਫਿਰ ਤੁਹਾਨੂੰ ਹੋ ਸਕਦਾ ਪਤਾ ਲੱਗ ਜਾਏ ਤੇ ਮੈਨੂੰ ਕਾਲ ਕਰਕੇ ਜ਼ਰੂਰ ਦੱਸਿਓ। ਅਦਰਵਾਈਜ਼ ਮੈਂ ਤੁਹਾਨੂੰ ਇਹਦੇ ਨਾਲ ਗੱਲਬਾਤ ਕਰਕੇ ਇਹਨਾਂ ਦੀ ਗੱਲਬਾਤ ਆਪਾਂ ਜ਼ਰੂਰ ਕਰਾਂਗੇ। ਸੁਣੋ, ਪਹਿਲਾਂ ਇੱਕ ਪਿਆਰਾ ਜਿਹਾ ਗਾਣਾ ਸੁਣੋ, ਰਾਜਵੀਰ ਜਵੰਦਾ ਨੇ ਗਾਇਆ ਸੀ। ਦੇਖੋ ਇਹ ਗਾਣਾ ਜਿਹੜਾ 1963 ਦੇ ਵਿੱਚ ਰਿਕਾਰਡ ਹੋਇਆ ਸੀ, ਇਹ ਗਾਣਾ 1963 ਦੇ ਵਿੱਚ ਰਿਕਾਰਡ ਹੋਇਆ ਸੀ ਜਿਹੜਾ ਮੈਂ ਤੁਹਾਨੂੰ ਹੁਣੇ ਸੁਣਾਇਆ। ਲੇਕਿਨ ਇਹ ਗਾਣਾ ਜਿਹੜਾ ਮੈਂ ਤੁਹਾਨੂੰ ਸੁਣਾ ਰਿਹਾ ਇਹ 2025 ਦੇ ਵਿੱਚ ਪਿਛਲੇ ਸਾਲ ਰਿਕਾਰਡ ਹੋਇਆ ਸੀ 25 ਚ। ਹਾਂਜੀ ਬੀਬੀ ਜੀ, ਪਤਾ ਲੱਗਿਆ ਤੁਹਾਨੂੰ ਕੁਝ? ਬਾਬੂ ਸਿੰਘ ਮਾਨ ਮਰਾੜਾ ਵਾਲਾ। ਇਹਨੂੰ ਮਰਾੜਾ ਵਾਲਾ ਪਤਾ ਭਲਾ ਕਿਉਂ ਕਹਿ ਜਾਂਦੇ ਸੀ? ਪਤਾ ਕੁਝ ਕਿਸੇ ਨੂੰ ਹੋ ਜਾਵੇ, ਇਹਦਾ ਪਿੰਡ ਹੈ ਜੀ ਮਰਾੜ ਕਲਾਂ, ਉਸ ਪਿੰਡ ਦਾ ਨਾਂ ਸੀ ਮਰਾੜ ਕਲਾਂ ਤੇ ਪਿੰਡ ਦੇ ਨਾਮ ਦੇ ਨਾਲ ਹੀ ਇਸ ਨੂੰ ਜਾਣਿਆ ਜਾਂਦਾ ਸੀ, ਬਾਬੂ ਸਿੰਘ ਮਾਨ ਮਰਾੜਾ ਵਾਲਾ। ਤੇ ਮੇਰੀ ਬੜੀ ਖੁਸ਼ਕਿਸਮਤੀ ਹੈ, ਸਾਡਾ ਪਿੰਡ 1.5 ਕਿਲੋਮੀਟਰ ਤੇ ਇੱਕ ਦੂਸਰੇ ਦੇ ਨਾਲ ਹੈਗਾ ਔਰ ਸਾਡੇ ਨਾਲ ਬੜਾ ਮੇਲ ਜੋਲ ਆਉਣ ਜਾਣ ਸੀ ਘਰ ਇਹਨਾਂ ਦੇ ਬੱਚਿਆਂ ਦੇ ਨਾਲ। ਇਹਦੇ ਬੱਚੇ ਮੇਰੇ ਫਰੈਂਡ ਹੁੰਦੇ ਸੀ, ਇੱਕ ਬੇਟੇ ਦੀ ਤੇ ਇਹਨਾਂ ਦੀ ਡੈਥ ਹੋ ਗਈ ਰਵੀ ਦੀ, ਤੇ ਇੱਕ ਹੈਗਾ ਅਜੇ ਵੀ ਅਮਿਤੋਜ ਮਾਨ ਜਿਹਦਾ ਨਾਮ ਹੈ, ਬਣਾਈ ਸੀ ਜੀ ਹਵਾਏ ਹਵਾਏ ਮੂਵੀ ਬਣਾਈ ਸੀ ਬੱਬੂ ਮਾਨ ਦੇ ਨਾਲ। ਕਾਫਲਾ ਫਿਲਮ ਬਣਾਈ ਸੀ ਇੱਕ ਸੰਨੀ ਦਿਓਲ ਦੇ ਨਾਲ ਵੀ ਉਹਨੇ, 2-3-4 ਫਿਲਮਾਂ ਦੀ ਡਾਇਰੈਕਸ਼ਨ ਵੀ ਦਿੱਤੀ ਹੈ ਹਰਭਜਨ ਮਾਨ ਨੇ, ਐਕਟਿਵ ਹੈ ਜੀ। ਚਲੋ ਠੀਕ ਹੈ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। 4767-4267।
1: ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਬਾਬੂ ਸਿੰਘ ਮਾਨ ਉਹਨਾਂ ਨੇ ਇੱਕ ਨਾ ਸਵਾਲ ਕੀਤਾ ਇੰਟਰਵਿਊ ਦੇ ਵਿੱਚ, ਉਹ ਕਹਿੰਦਾ ਜੀ ਤੁਸੀਂ ਜੋ ਹਿੰਦੀ ਦੇ ਵਿੱਚ ਲਿਖਦੇ ਤਾਂ ਵੀ ਬੜਾ ਵਧੀਆ ਕਮਾਲ ਲਿਖਦੇ, ਉਰਦੂ ਤਾਂ ਵੀ ਕਮਾਲ, ਪੰਜਾਬੀ ਤਾਂ ਵੀ ਕਮਾਲ, ਤੇ ਬਾਬੂ ਸਿੰਘ ਦਾ ਜਵਾਬ ਸੀਗਾ ਕਿ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ, ਬੀਜ ਜੋ ਮਰਜ਼ੀ ਦੋ।
0: ਕਿਹਾ ਯਾਰ, ਵੈਸੇ ਇਹ ਏਦਾਂ ਦੇ ਮਹਾਨ ਹੀ ਜਵਾਬ ਬੰਦੇ ਦੇ ਸਕਦੇ ਇਸ ਤਰ੍ਹਾਂ ਦਾ, ਕਿ ਤੁਹਾਡੀ ਜ਼ਮੀਨ ਫਰਟਾਈਲ ਉਪਜਾਊ ਹੋਣੀ ਚਾਹੀਦੀ ਹੈ, ਬੀਜ ਜਿਹੜਾ ਮਰਜ਼ੀ ਪਾ ਦਿਓ ਉਹਨੇ ਉੱਗੀ ਉੱਗ ਪੈਣਾ। ਜਿਹੜਾ ਕਲਾਕਾਰ ਬੰਦਾ ਹੈ ਨਾ, ਜਿਹੜਾ ਗੀਤਕਾਰ ਬੰਦਾ ਰੀਅਲ ਅਰਥਾਂ ਦੇ ਵਿੱਚ, ਜਿਹੜਾ ਨਕਲ ਨਹੀਂ ਇਧਰ ਉਧਰ ਮਾਰਦਾ ਦਿਲੋਂ ਲਿਖਦਾ, ਉਹ ਕਿਸੇ ਵੀ ਜ਼ੁਬਾਨ ਦੇ ਵਿੱਚ ਲਿਖੇ ਤੇ ਉਹਨੇ ਖੂਬਸੂਰਤ ਹੀ ਲਿਖਣਾ।
1: ਬਿਲਕੁਲ,
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਅੱਜ ਬਾਬੂ ਸਿੰਘ ਮਾਨ ਦੇ ਲਿਖੇ ਗੀਤ ਹੀ ਸੁਣਾਉਣੇ, ਵਧੀਆ ਵਧੀਆ, ਤੇ ਤੁਸੀਂ ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇ ਨਾਲ। ਉਹ ਵੀ ਸੁਣਾਓ, ਬਿਲਕੁਲ ਸੁਣਾਓ, ਸੁਖਵਿੰਦਰ ਦਾ ਉਹ ਵੀ ਸੁਣਾਉਣਾ ਤੁਹਾਨੂੰ ਮੈਂ, ਵੱਖਰੇ ਵੱਖਰੇ ਕੈਟਾਗਰੀ ਦੇ ਸੁਣਾਵਾਂਗੇ ਤੁਹਾਨੂੰ। ਸੋ ਦੋਸਤੋ 6473-5355 ਸਾਡਾ ਨੰਬਰ ਹੈ ਤੇ ਤੁਸੀਂ ਕਾਲ ਕੋਈ ਕਰ ਸਕਦੇ ਹੋ। ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ ਕੋਈ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ ਸਪੈਸ਼ਲ ਤੌਰ ਤੇ, ਤੇ ਮੈਂ ਕੋਸ਼ਿਸ਼ ਕਰੂੰਗਾ। ਵੈਸੇ ਤੇ ਮੈਂ ਉਹਨਾਂ ਦੇ 4 ਵੱਖਰੇ ਵੱਖਰੇ ਰੰਗਾਂ ਦੇ ਗਾਣੇ ਤੁਹਾਡੇ ਨਾਲ ਕੋਸ਼ਿਸ਼ ਕੀਤੀ ਹੈ ਸੁਣਾਉਣ ਦੀ, 4-5 ਥੋੜੇ ਥੋੜੇ ਸੁਣਾਉ ਜ਼ਰੂਰ ਅੱਜ। ਤੇ ਪਹਿਲਾਂ ਤਾਂ ਤੁਸੀਂ ਸੁਣਿਆ ਜਿਹੜਾ 1963 ਦੇ ਵਿੱਚ ਉਹਨਾਂ ਦਾ ਗਾਣਾ ਇਹ ਰਿਕਾਰਡ ਹੋਇਆ ਸੀ। ਦੇਖੋ ਸਭ ਤੋਂ ਪਹਿਲਾਂ ਨਾ ਜਿਹੜਾ ਗੀਤ ਉਹਨਾਂ ਦਾ ਛਪਿਆ ਸੀ ਕਿ ਦੁੱਧ ਕਾਢ ਕੇ ਜਾਗਣਾ ਲਾਵਾਂ ਤੇ ਤੇਰੀਆਂ ਉਡੀਕਾਂ ਹਾਣੀਆਂ, ਇਹ ਸਭ ਤੋਂ ਪਹਿਲਾਂ ਇੱਕ ਮੈਗਜ਼ੀਨ ਦੇ ਵਿੱਚ ਛਪਿਆ ਸੀ 1962-63 ਦੇ ਵਿੱਚ, ਦੁੱਧ ਕਾਢ ਕੇ ਜਾਗਣਾ ਲਾਵਾਂ ਤੇਰੀਆਂ ਉਡੀਕਾਂ ਹਾਣੀਆਂ। ਫਿਰ ਪਹਿਲੀ ਕਿਤਾਬ ਉਹਨਾਂ ਦੀ ਆਈ ਗੀਤਾਂ ਦਾ ਵਣਜਾਰਾ, ਇਹ 1963 ਦੇ ਵਿੱਚ ਆਈ ਤੇ 4-5 ਉਦੋਂ ਕਿਤਾਬਾਂ ਦਾ ਜ਼ਮਾਨਾ ਹੁੰਦਾ ਸੀ, ਉਦੋਂ ਕਿਤਾਬਾਂ ਦੇ ਵਿੱਚ ਗੀਤ ਆਉਂਦੇ ਹੁੰਦੇ ਸੀ ਤੇ ਲੋਕ ਖਰੀਦ ਖਰੀਦ ਕੇ ਪੜ੍ਹਦੇ ਹੁੰਦੇ ਸੀ ਗੀਤਾਂ ਦਾ ਵਣਜਾਰਾ, ਬਿੱਲੋ ਤੇਰੀ ਬਿੱਲੋ ਦੀ ਬਲੌਰੀ ਆਖਣੀ, ਕਾਲੀ ਗਾਨੀ ਮਿੱਤਰਾਂ ਦੀ ਗੀਤ, ਲੋਕ ਬਹੁਤ ਬਹੁਤ ਬੇਸ਼ੁਮਾਰ ਕਿਤਾਬਾਂ ਇਹਦੀਆਂ ਆਈਆਂ ਤੇ ਵਿਕੀਆਂ ਵੀ, ਬਹੁਤ ਲੋਕਾਂ ਨੇ ਖਰੀਦਣੀਆਂ, ਬਹੁਤ ਲੋਕ ਪੜ੍ਹਦੇ ਹੁੰਦੇ ਸੀ ਉਦੋਂ। ਸੋ ਪਹਿਲਾਂ ਤੁਹਾਨੂੰ ਮੈਂ ਸੁਣਾਉਣਾ ਵੀ ਇਹ 1963 ਦਾ ਰਿਕਾਰਡ ਹੋਇਆ ਗਾਣਾ ਤੇ 2025 ਦਾ ਗਾਣਾ ਹੋਇਆ ਰਿਕਾਰਡ ਹੋਇਆ ਗਾਣਾ, ਕਿੰਨੀ ਜਾਨ ਹੈ ਉਸ ਗਾਣੇ ਦੇ ਵਿੱਚ ਵੀ, ਲਿਖਣ ਵਾਲੇ ਨੇ ਵੀ ਪਾਈ ਔਰ ਗਾਉਣ ਵਾਲੇ ਨੇ ਜਦੋਂ ਪਾਈ ਨਾ ਰਾਜਵੀਰ ਜਵੰਦੇ ਨੇ, ਤੇ ਉਹ ਗੀਤ ਜਿਹੜਾ ਸੋਨੇ ਤੇ ਸੁਹਾਗਾ ਹੋ ਗਿਆ।

ਮਿੱਟੀ ਨਾ ਫਰੋਲ ਜੋਗੀਆ, ਨਹੀਂ ਉਹ ਲੱਭਣੇ ਗੁਆਚੇ ਹੋਏ ਲਾਲ ਰਾਜਵੀਰ ਜਵਾਂਦੇ ਦਾ। ਦੇਖੋ ਤੁਸੀਂ 63 ਦਾ ਗਾਣਾ ਲਿਖਿਆ ਹੋਇਆ, ਉਹਦੇ ਚ ਕਿੱਡੀ ਖੂਬਸੂਰਤੀ ਸੀ, ਕਿੰਨੀ ਡੈਪਥ ਸੀ, ਤੇ ਆਹ ਜਿਹੜਾ 2025 ਦੇ ਵਿੱਚ ਗਾਣਾ ਰਿਕਾਰਡ ਹੋਇਆ ਉਸ ਦੇ ਵਿੱਚ ਕਿੰਨੀ ਡੈਪਥ ਹੈ। ਗੈਪ ਦੇਖ ਲਓ ਕਿੰਨਾ, ਤੇ ਗਾਣੇ ਦੇ ਵਿੱਚ ਗਹਿਰਾਈ ਦੇਖ ਲਓ ਕਿੰਨੀ, ਤੇ ਜਦੋਂ ਇੱਕ ਗਾਉਣ ਵਾਲਾ ਵਧੀਆ ਗੀਤਕਾਰ ਹੋਵੇ ਤੇ ਗਾਉਣ ਵਾਲਾ ਵਧੀਆ ਗਾਇਕ ਹੋਵੇ ਤੇ ਗਾਣਾ ਜਿਹੜਾ ਨਾ ਸੋਨੇ ਤੇ ਸੁਹਾਗਾ ਬਣ ਜਾਂਦਾ। ਸੋ ਦੋਸਤੋ ਤੁਸੀਂ ਵੀ ਕੋਈ ਗਾਣਾ ਸੁਣਨਾ ਹੋਵੇ ਤਾਂ ਸੁਣ ਸਕਦੇ ਹੋ। ਦੇਖੋ ਬਾਬੂ ਸਿੰਘ ਮਾਨ ਇੱਕ ਐਸਾ ਲੇਖਕ ਹੋਇਆ ਕਿ ਜਿਨ੍ਹੇ ਸਾਡੇ ਪੰਜਾਬ ਦੇ ਵਿੱਚ ਵਿਚਰਦੇ ਜਿਹੜੇ ਰਿਸ਼ਤੇ ਸੀ ਨਾ, ਉਹਨਾਂ ਰਿਸ਼ਤਿਆਂ ਨੂੰ ਜਿੰਨਾ ਬਾਖੂਬੀ ਬਾਬੂ ਸਿੰਘ ਮਾਨ ਨੇ ਚਿਤਰਿਆ ਨਾ, ਮੇਰਾ ਨਹੀਂ ਖਿਆਲ ਕਿਸੇ ਹੋਰ ਲੇਖਕ ਦੇ ਹਿੱਸੇ ਆਇਆ ਹੋਵੇ। ਚਾਹੇ ਉਹ ਦਿਓਰ ਭਾਬੀ ਦਾ ਰਿਸ਼ਤਾ ਹੋਵੇ, ਚਾਹੇ ਉਹ ਛੜੇ ਜੇਠ ਦਾ ਕਰੈਕਟਰ ਹੋਵੇ, ਚਾਹੇ ਉਹ ਅਮਲੀ ਹੋਵੇ, ਚਾਹੇ ਉਹ ਭੰਗੀ ਹੋਵੇ। ਇੱਕ ਵਾਰ ਮੇਰੀ ਮੁਲਾਕਾਤ ਅਕਸਰ ਹੁੰਦੀ ਰਹਿੰਦੀ ਸੀ ਬਾਬੂ ਸਿੰਘ ਮਾਨ ਨਾਲ। ਮੈਂ ਅੱਗੇ ਵੀ ਇੱਕ ਵਾਰੀ ਦੱਸਿਆ ਸੀ ਕਿ ਸਾਡਾ ਪਿੰਡ ਨੇੜੇ ਨੇੜੇ ਸੀ, ਸਾਡੇ ਮੇਰੇ ਫਾਦਰ ਆੜਤ ਦਾ ਕੰਮ ਕਰਦੇ ਹੁੰਦੇ ਸੀ, ਤੇ ਬਾਬੂ ਸਿੰਘ ਮਾਨ ਇਹ ਦੇਖੋ ਇੱਕ ਹੋਰ ਤੁਹਾਨੂੰ ਜਾਣਕਾਰੀ ਦੱਸਾਂ, 3 ਵਾਰ ਇਹ ਆਪਣੇ ਪਿੰਡ ਦੇ ਸਰਪੰਚ ਰਹੇ, 5-5 ਸਾਲ, 15 ਸਾਲ ਸਰਪੰਚੀ ਕੀਤੀ ਇਹਨਾਂ ਨੇ ਪਿੰਡ ਦੀ, ਤੇ ਪਿੰਡ ਦੇ ਵਿੱਚ ਦੇਖੋ ਸਰਪੰਚ ਉਹੀ, ਔਰ ਫਿਰ ਯੂਨੈਨੀਮਸਲੀ ਸਰਵਸੰਮਤੀ ਨਾਲ ਬਣੇ, ਕਦੇ ਕੋਈ ਇਲੈਕਸ਼ਨ ਨਹੀਂ ਹੋਏ ਜਿੰਨੀ 3 ਵਾਰ ਇਹ ਬਣੇ। ਇੰਨੇ ਵਧੀਆ ਇਨਸਾਨ ਸੀ, ਪੋਲੀਟੀਕਲ ਖੇਤਰਾਂ ਦੇ ਵਿੱਚ ਇਹਨਾਂ ਦੀ ਜਾਣ ਪਹਿਚਾਣ ਸੀ। ਪਿੰਡ ਦੇਖੋ ਪਿੰਡ ਨੂੰ ਚਾਹੀਦਾ ਹੁੰਦਾ ਕੀ ਹੈ ਕਿ ਉਹ ਬੰਦਾ ਅੱਗੇ ਆਵੇ ਜਿਹੜੇ ਪਿੰਡ ਦੇ ਕੰਮ ਕਾਰ ਕਰਵਾ ਦੇਵੇ, ਪਿੰਡ ਦੇ ਛੋਟੇ ਮੋਟੇ ਜੋ ਕੰਮ ਕਾਰ ਹੁੰਦੇ, ਗਲੀਆਂ ਮੁਹੱਲਿਆਂ ਦੇ ਵਿੱਚ ਜੋ ਡਿਵੈਲਪਮੈਂਟ ਹੁੰਦੀ ਹੈ, ਇਹਦੇ ਸਰਕਾਰੀ ਦਰਬਾਰੇ ਜਦੋਂ ਪਹੁੰਚ ਸੀਗੀ ਤੇ ਇਹ ਆਰਾਮ ਨਾਲ ਆਫੀਸਰਸ ਨੂੰ ਕਹਿ ਕੇ, ਆਫੀਸਰਸ ਬੜੇ ਚਾਹ ਨਾਲ ਇਹਨੂੰ ਆਉਂਦੇ ਸੀ, ਮਿਲਦੇ ਸੀ, ਨਾਲੇ ਇਹਨਾਂ ਦੇ ਕੰਮ ਕਾਰ ਕਰਦੇ ਰਹਿੰਦੇ ਸੀ। ਮੇਰੇ ਫਾਦਰ ਸਾਹਿਬ ਦੇ ਨਾਲ ਵੀ ਇਹਨਾਂ ਦਾ ਬੜਾ ਅੱਛਾ ਪ੍ਰੇਮ ਸੀ। ਮੇਰੇ ਫਾਦਰ ਸਾਹਿਬ ਵੀ ਥੋੜੇ ਜਿਹੇ ਸ਼ੌਕੀਨ ਸੀਗੇ, ਉਹ ਵੀ ਖਾਣ ਪੀਣ ਦੇ, ਤੇ ਬਾਬੂ ਸਿੰਘ ਮਾਨ ਵੀ ਵਿਚਾਰਾ ਬਹੁਤ ਪੀਣ ਖਾਣ ਦਾ ਸ਼ੌਕੀਨ ਹੈ। ਸੋ ਮੇਰੀ ਕਈ ਵਾਰੀ ਡਿਊਟੀ ਲੱਗਦੀ ਕਿ ਰਾਤ ਨੂੰ ਜਦੋਂ ਇਹਨਾਂ ਨੇ ਇੱਥੇ ਆਉਣਾ ਸਾਡੇ ਆੜਤ ਦੇ ਉੱਪਰ ਆਪਣੇ ਦਾਣੇ ਦੁਣੇ ਸਾਰੇ ਲੈ ਕੇ, ਫਸਲ ਫੁਸਲ, ਤੇ ਜਦੋਂ ਰਾਤ ਨੂੰ ਫ੍ਰੀ ਹੋਣਾ ਲੇਟ, ਤੇ ਬੱਸ ਬੁਸ ਕੋਈ ਹੁੰਦੀ ਨਹੀਂ ਸੀ, ਮੇਰੀ ਕਈ ਵਾਰੀ ਡਿਊਟੀ ਲੱਗ ਜਾਂਦੀ ਸੀ ਇਹਨਾਂ ਨੂੰ ਘਰ ਛੱਡ ਕੇ ਆਉਣਾ, ਉੱਥੋਂ 2.5-3 ਕਿਲੋਮੀਟਰ ਇਹਨਾਂ ਦੇ ਘਰ ਦੇ। ਸੋ ਸਾਡੇ ਫਾਦਰ ਸਾਹਿਬ ਨਾਲ ਬੜਾ ਪ੍ਰੇਮ ਸੀ, ਬੜੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਹੁੰਦੀਆਂ ਰਹਿੰਦੀਆਂ ਸੀ। ਬੜੀ ਗੱਲਬਾਤ ਕਰਨ ਦਾ ਇਹਨਾਂ ਦਾ ਅੰਦਾਜ਼ ਜਿਹੜਾ ਨਾ, ਉਹ ਬਾ ਕਮਾਲ, ਬਹੁਤ ਖੂਬਸੂਰਤ। ਇਹਨਾਂ ਨੇ ਫਿਲਮਾਂ ਵੀ ਬਣਾਈਆਂ 4-5, ਸੈਦਾਂ ਜੋਗਣ, ਗੁੱਡੋ, ਰਾਣੋ, ਫਿਰ ਇੱਕ ਹਾਣੀ ਫਿਲਮ ਹਰਭਜਨ ਮਾਨ ਨੂੰ ਲੈ ਕੇ 4-5 ਫਿਲਮਾਂ ਬਣਾਈਆਂ ਸੀ, ਔਰ ਇੱਕ ਫਿਲਮ ਦੇ ਵਿੱਚ ਮੈਨੂੰ ਵੀ ਇਹਨਾਂ ਨੇ ਥੋੜ੍ਹਾ ਜਿਹਾ ਰੋਲ ਕਰਨ ਦਾ ਮੌਕਾ ਦਿੱਤਾ ਸੀ। ਗੁੱਡੋ ਫਿਲਮ ਆਈ ਸੀ ਪੰਜਾਬੀ, ਮੋਹਾਲੀ ਦਾਰਾ ਸਟੂਡੀਓ ਦੇ ਵਿੱਚ ਉਸਦੀ ਸ਼ੂਟਿੰਗ ਹੋਈ, ਤੇ ਮੈਨੂੰ ਇਹ ਨਾਲ ਲੈ ਗਏ ਸੀ ਉੱਥੇ, ਮੈਨੂੰ ਵੀ ਸਬੱਬ ਬਣਿਆ ਸੀ ਥੋੜ੍ਹਾ ਜਿਹਾ ਉਹਦੇ ਵਿੱਚ ਰੋਲ ਕਰਨ ਦਾ। ਚਲੋ ਉਸ ਤੋਂ ਬਾਅਦ ਲਾਈਨ ਚੇਂਜ ਹੋ ਗਈ। ਸੋ ਮੈਂ ਗੱਲ ਕਰ ਰਿਹਾ ਸੀ ਕਿ ਜਿੰਨਾ ਸਮਾਜਿਕ ਰਿਸ਼ਤਿਆਂ ਨਾਤਿਆਂ ਨੂੰ ਚਿਤਰਨ ਦਾ ਸਬੱਬ ਬਾਬੂ ਸਿੰਘ ਮਾਨ ਨੂੰ ਮਿਲਿਆ ਨਾ, ਜਿੰਨਾ ਇਹਨਾਂ ਨੇ ਆਪਣੇ ਗਾਣਿਆਂ ਦੇ ਵਿੱਚ ਰਿਸ਼ਤਿਆਂ ਨਾਤਿਆਂ ਦੀ ਪਕੀਜ਼ਗੀ ਨੂੰ ਇੰਨਾ ਮੁਹਾਰਤ ਦੇ ਨਾਲ ਚਿਤਰਿਆ, ਬਹੁਤ ਖੂਬਸੂਰਤ। ਔਰ ਉਸ ਤੋਂ ਇਲਾਵਾ ਇਹਦੇ ਨਾਲ ਨਾਲ ਲੋਕ ਗਾਥਾਵਾਂ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਸੋਹਣੀ ਮਹੀਵਾਲ, ਪੂਰਨ ਭਗਤ, ਸੁੱਚਾ ਸੂਰਮਾ, ਬਹੁਤ ਵਧੀਆ ਵਧੀਆ ਲੋਕ ਗਾਥਾਵਾਂ ਇਸਨੇ ਲਿਖੀਆਂ ਨੇ, ਔਰ ਬੜੇ ਬੜੇ ਵਧੀਆ ਕਲਾਕਾਰਾਂ ਨੇ ਉਸਨੂੰ ਗਾਈਆਂ। ਔਰ ਇਹਦਾ ਇੱਕ ਬੜਾ ਮਸ਼ਹੂਰ ਗਾਣਾ ਜਿਹੜਾ ਨਾ ਤੁਸੀਂ ਸੁਣਿਆ ਹੋਵੇਗਾ, ਸੁੱਚਾ ਸੂਰਮਾ, ਜਿਹੜਾ ਮੁਹੰਮਦ ਸਦੀਕ ਨੇ ਗਾਇਆ, ਮੁਹੰਮਦ ਸਦੀਕ ਨੇ ਗਾਇਆ ਔਰ ਬੜਾ ਬਾਕਮਾਲ ਗਾਇਆ ਹੈ। ਇੱਕ ਵਾਰ ਬਾਬੂ ਸਿੰਘ ਮਾਨ ਨਾਲ ਗੱਲ ਹੋ ਰਹੀ ਸੀ ਕਿ ਸੁੱਚਾ ਸੂਰਮਾ ਦੀ ਜਦੋਂ ਰਿਕਾਰਡਿੰਗ ਹੋ ਰਹੀ ਸੀ ਦਿੱਲੀ, ਪਹਾੜਗੰਜ ਦੇ ਇਲਾਕੇ ਵਿੱਚ ਸਟੂਡੀਓ ਸੀ, ਇਹ ਕਹਿੰਦਾ ਮੈਂ ਵੀ ਨਾਲ ਗਿਆ ਉੱਥੇ, ਤੇ ਇਹਨਾਂ ਦੇ ਜ਼ੁਬਾਨੀ ਸੁਣਾਈ। ਉਹ ਕਹਿੰਦੇ ਮੁਹੰਮਦ ਸਦੀਕ ਨੇ ਗਾਉਣਾ ਸੀ ਤੇ ਉੱਤੇ ਬਾਈ ਚਾਂਸ ਸਟੂਡੀਓ ਦੇ ਵਿੱਚ ਨਾ ਏਸੀ ਨਹੀਂ ਚੱਲਦਾ ਸੀ, ਗਰਮੀ ਉੱਥੇ। ਸੋ ਗਾਣਾ ਬੜਾ ਦਮਖਮ ਵਾਲਾ, ਇੱਕ ਕਲੀ ਇੱਕ ਹੈਗੀ ਸੁੱਚਾ ਸੂਰਮਾ ਦੀ ਬੜੀ ਉੱਚੀ ਸੁਰ ਦੇ ਵਿੱਚ ਗਾਉਣ ਵਾਲੀ। ਉਹ ਕਹਿੰਦੇ ਮੁਹੰਮਦ ਸਦੀਕ ਨੇ ਕੀ ਕੀਤਾ ਵੀ ਬਨੈਣ ਪਾਈ ਹੋਈ ਕੱਲੀ, ਕੋਈ ਪੱਗ ਵੀ ਨਾ ਬੰਨੀ ਹੋਈ, ਕਿਉਂਕਿ ਅੰਦਰ ਸਟੂਡੀਓ 'ਚ ਗਾਉਣਾ, ਇਹ ਕਿਹੜਾ ਕੋਈ ਸਟੇਜ 'ਤੇ ਗਾਉਣਾ ਵੀ ਉਸੀ ਤਿਆਰੀ ਕਰਕੇ ਜਾਣਾ। ਕਹਿੰਦਾ ਮੁਹੰਮਦ ਸਦੀਕ ਮੁੜਕੋ ਮੁੜਕੀ ਪਸੀਨੋ ਪਸੀਨੀ ਹੋਇਆ ਤੇ ਗਾਣਾ ਗਾਉਣ ਲੱਗਿਆ ਉੱਥੇ। ਸੋ ਬੜੇ ਬੜੇ ਵਧੀਆ ਸਬੱਬ ਜਿਹੜੇ ਬਣੇ। ਇੱਕ ਵਾਰ ਕਹਿੰਦੇ ਹਰਭਜਨ ਮਾਨ ਨਾਲ ਮੇਰੀ ਗੱਲ ਹੋਈ, ਜਲੰਧਰੋਂ ਫੋਨ ਆਇਆ ਕਿ ਮੇਰਾ ਫੋਨ ਉਹਨੇ ਚੁੱਕਿਆ ਨਹੀਂ, ਫਿਰ ਉਹਦਾ ਵਾਪਸ ਫੋਨ ਆਇਆ, ਮੈਂ ਕਿਹਾ ਭਾਈ ਤੂੰ ਫੋਨ ਨਹੀਂ ਚੁੱਕਦਾ, ਤੇ ਕਹਿੰਦਾ ਉਦੋਂ ਇਹ ਸਬੱਬ ਬਣਿਆ, ਉਦੋਂ ਗਾਣਾ ਲਿਖਿਆ ਸੀ, ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ, ਮੁੱਦਤ ਪਿੱਛੋਂ ਪੁੱਛਿਆ ਹੈ ਕਿਸੇ ਹਾਲ ਜਲੰਧਰ ਤੋਂ। ਸੋ ਇਹ ਹੁੰਦਾ ਕਲਾਕਾਰ ਜਿਹੜਾ ਕੋਈ ਵੀ ਓਕੇਜਨ ਬਣੇ, ਮੌਕਾ ਬਣੇ, ਸਬੱਬ ਬਣੇ,
ਤੇ ਉਹਨੂੰ ਕੋਈ ਨਾ ਕੋਈ ਗੱਲ ਜਿਹੜੀ ਔੜ ਪਵੇ ਜਿਹੜੀ ਹੈ। ਇਹੀ ਬਾਬੂ ਸਿੰਘ ਮਾਨ ਦਾ ਵੀ ਸੀ, ਉਹ ਕਹਿੰਦਾ ਮੇਰਾ ਇੱਕ ਟੀਚਰ ਹੁੰਦਾ ਸੀ ਸੁਰਿੰਦਰ ਸਿੰਘ ਰੂੜਲਾ, ਉਹਦੇ ਕੋਲ ਮੈਂ ਆਪਣੇ ਬੜੀ ਵੱਡੀਆਂ ਵੱਡੀਆਂ ਕਵਿਤਾਵਾਂ ਲਿਖ ਕੇ ਮੋਟੇ ਮੋਟੇ ਲਫ਼ਜ਼ ਪਾ ਕੇ ਉਹਦੇ ਕੋਲ ਜਦੋਂ ਗਿਆ ਨਾ ਬਰਜਿੰਦਰਾ ਕਾਲਜ ਫਰੀਦਕੋਟ, ਮੇਰੀ ਵੀ ਉੱਥੋਂ ਦੀ ਐਮ ਏ, ਇਹ ਵੀ ਉੱਥੋਂ ਪੜ੍ਹੇ ਹੋਏ ਬਹੁਤ ਪਹਿਲਾਂ ਸਾਡੇ ਤੋਂ, ਉਹਨਾਂ ਨੇ ਪੁੱਛਿਆ ਇਹਨੂੰ ਕਿ ਤੂੰ ਰਹਿਣ ਵਾਲਾ ਕਿੱਥੋਂ ਦਾ, ਕਹਿੰਦਾ ਜੀ ਮੈਂ ਮਰਾੜ ਪਿੰਡ ਦਾ ਰਹਿਣ ਵਾਲਾ। ਕਹਿੰਦਾ ਤੂੰ ਜੱਟਾਂ ਦਾ ਮੁੰਡਾ ਹੈ ਯਾਰ, ਪੇਂਡੂ ਮੁੰਡਾ ਹੈ, ਤੇ ਤੂੰ ਐਡੇ ਵੱਡੇ ਵੱਡੇ ਭਾਰੀਆਂ ਭਾਰੀਆਂ ਕਵਿਤਾਵਾਂ ਲਿਖ ਕੇ ਆਇਆ। ਕਹਿੰਦਾ ਜਿਸ ਜੀਵਨ 'ਚ ਰਹਿੰਦਾ ਨਾ, ਉਸ ਜੀਵਨ ਦੇ ਵਿੱਚ ਜੋ ਕੁਝ ਤੂੰ ਦੇਖਦਾ ਨਾ ਉਹ ਲਿਖ। ਕਹਿੰਦਾ ਉਸ ਤੋਂ ਬਾਅਦ ਫਿਰ ਮੈਨੂੰ ਲਾਈਨ ਜਦੋਂ ਮਿਲੀ ਕਿ ਮੈਂ ਆਪਣੇ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਪੇਂਡੂ ਸੱਭਿਆਚਾਰ ਨੂੰ, ਪੇਂਡੂ ਸੱਭਿਆਚਾਰ ਦੇ ਰਿਸ਼ਤਿਆਂ ਨੂੰ, ਪੇਂਡੂ ਸੱਭਿਆਚਾਰ ਦੇ ਵਿੱਚ ਜੋ ਲੜਾਈ ਝਗੜੇ ਹੁੰਦੇ ਆ, ਪੇਂਡੂ ਸੱਭਿਆਚਾਰ ਦੇ ਵਿੱਚ ਜੋ ਅਮਲੀ ਸ਼ਮਲੀ ਹੁੰਦੇ ਆ, ਮੁੱਕ ਗਈ ਫੀਮ ਡੱਬੀ ਚੋਂ ਯਾਰੋ ਅੱਜ ਕੋਈ ਅਮਲੀ ਦਾ ਡੰਗ ਸਾਰੋ, ਇਹ ਵੀ ਗਾਣਾ ਇਸ ਦਾ ਹੀ ਹੈ। ਫਿਰ ਜੋ ਰੋਮਾਂਸ ਪਣਪਦੇ ਨੇ ਪਿੰਡਾਂ ਦੇ ਵਿੱਚ ਮੁੰਡੇ ਕੁੜੀਆਂ ਦੇ ਹੌਲੀ ਹੌਲੀ ਇੱਕ ਦੂਸਰੇ ਨੂੰ ਦੇਖ ਕੇ ਕੋਠਿਆਂ ਤੇ ਚੜ ਕੇ ਖੇਤਾਂ ਦੇ ਵਿੱਚ ਮਿਲ ਮਿਲਾ ਕੇ, ਸੋ ਇੱਦਾਂ ਦੀਆਂ ਬੜੀਆਂ ਖੂਬਸੂਰਤ ਗੱਲਾਂ ਨੂੰ ਉਹਨਾਂ ਨੇ ਚਿੱਤਰਿਆ ਆਪਣੇ ਇਹਨਾਂ ਗੀਤਾਂ ਦੇ ਵਿੱਚ। ਤੇ ਮੈਂ ਤੁਹਾਨੂੰ ਇੱਕ ਹੋਰ ਰੰਗ ਜਿਹੜਾ ਨਾ ਤੁਹਾਨੂੰ ਸੁਣਾਉਣਾ ਇਸ ਦੇ ਗਾਣੇ ਦਾ, ਜਿਹੜਾ ਨਾ ਫਿਲਮ ਇੰਡਸਟਰੀ ਦੇ ਵਿੱਚ ਇਹਨੇ ਬੜਾ ਨਾਮ ਕਮਾਇਆ। ਸਾਡੇ ਬਾਲੀਵੁੱਡ ਦੇ ਵਿੱਚ ਸ਼ਾਹਰੁਖ ਖਾਨ ਤੇ ਰਾਣੀ ਮੁਖਰਜੀ ਦੇ ਇੱਕ ਫਿਲਮ ਜਿਹੜੀ ਬਣੀ ਸੀ ਨਾ ਚਲਤੇ ਚਲਤੇ, ਉਹਦੇ ਵਿੱਚ ਇਹਨੇ ਇੱਕ ਗਾਣਾ ਲਿਖਿਆ ਸੀ ਔਰ ਸੁਖਵਿੰਦਰ ਨੇ ਗਾਇਆ। ਉਹ ਗਾਣੇ ਨੇ ਤਬਾਹੀ ਲਿਆਤੀ ਬਾਲੀਵੁੱਡ ਦੇ ਵਿੱਚ। ਉਹ ਗਾਣਾ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੇ ਤੁਸੀਂ ਕਾਲ ਕਰਨੀ ਹੋਏ ਕਰੋ 647-367-5353।

0: लाई भी ना गई ते निभाई भी ना गई, मेणे मारदा जहान मैनू सारा, तेरी मेरी इउं टुट गई जिवें टुटिया अंबर चो तारा। देखो किड्डे किड्डे खूबसूरत लफ्जां दी चोन, आसमान चो तारा टुटना किड्डा वधिया सिंबल दा इस्तेमाल कीता। सो इन्नी खूबसूरत शब्दावली, इन्नी खूबसूरत इन्हां कोले बिंबावली सी बाबू सिंह मान दे कोल, बहुत वधिया वधिया गाने इन्हां दे जिन्हां ने रहिंदी दुनिया तक याद रहना लोकां नूं। सो तुसी इक तुहाडा मनपसंद कोई भी गाना होवे बाबू सिंह मान दा, या बाबू सिंह मान दे बारे, जिस तरह साडे इक पहले दोस्त ने गल कीती सी वी बाबू सिंह मान तो इंटरव्यू च जदों किसे ने पुछिया ते उन्होंने यह जवाब दिता, कोई तुहानू कोई गलबात इन्हां दी जिंदगी दे बारे, इन्हां दे नाल तुहाडी कोई मुलाकात होई होवे, तुसी किते इन्हां दे बारे कुछ पढ़िया होवे या इन्हां दे बारे कुछ सुनिया होवे, तुसी शेयर कर सकते हो 647-367-5353 647-367-5353। बाकी एक मैं तुहानूं होर थोड़ा जिहा दसदा चला कि नवरात्रे चल रहे ने इन्हां दिनां दे विच, उस तो बाद त्योहारां दा जिहड़ा सीजन शुरू हो जाना है। ब्रह्मटन कैश एंड कैरी ते तुहानूं नवरात्रियां दे विच साडे हिंदू भैन भरा जिहड़े नवरात्रे रखदे ने, फॉलो करदे ने, इन्हां चीज़ां नूं मनदे ने, जो कुछ खाण पीन का समान चाहिए हुंदा है, जो कोई पूजा की समगरी चाहिए हुंदी है, वो हर तरह की चीज़ इत्थे अवेलेबल है। उस तो बाद दिवाली का त्यौहार आ जाना है, करवा चौथ का आ जाना है, फिर भैया दूज का त्यौहार आ जाना है, दिवाली तो जिहड़ा वन डे आफ्टर हुंदा है एक दिन छोड़ के। सो इन्हां तारिया त्यौहारां दे नाल संबंधित जो जो भी तुहानूं पूजा समगरी चाहीदी है, जो जो सैलीब्रेशन वास्ते चीज़ां चाहीदियां हुंदियां ने, जो जो खाण पीन लई जिहड़ियां चीज़ां चाहीदियां हुंदियां ने, खास तौर ते इन्हां नवरात्रियां दे व्रतां दे विच, वो जिहड़ा आटा हुंदा है, वो जिहड़ी चिक्की हुंदी है, वो जिहड़े चावल हुंदे इक खास किस्म दे हुंदे, हर चीज़ तुहानूं ना ब्रह्मटन कैश एंड कैरी तों मिल सकदी है। 647-367-5353 दे उपर तुसीं जिहड़ी भी चीज़ लैनी हो इन्हां चीज़ां दे नाल, इन्हां त्यौहारां दे नाल संबंधित तुसीं लै सकदे हो। ते मैं एक छोटा जिहा तुहाडे नाल मैसेज होर शेयर करदे हां रिकॉर्डड, ते उस तों बाद आपां गल्लबात नूं तोरांगे अगे।
1: ब्रैम्पटन विच घर या प्रॉपर्टी खरीदना चाहते हो? इंदर अरोड़ा है ना अपने बिजनेस प्रोजेक्ट लिए एक कमर्शियल प्रॉपर्टी तो नहीं लग रहे? इंदर अरोड़ा है ना जी, बिल्कुल आज ही कॉन्टेक्ट करो रीमैक्स गोल्ड रियलिटी इंक दे बहुत ही तजुर्बेकार ते काबिल ब्रोकर इंदर अरोड़ा नू, जो तुहानू तुहाडी रियलिटी नीड्स लई प्रोवाइड करांगे बेस्ट डील्स। यही नहीं, इंदर अरोड़ा मॉर्गेज एडवाइजर, रियल एस्टेट लॉयर एंड स्टैगिंग सर्विसेज भी प्रोवाइड करते ने। फिर देर किस गल दी, आज ही कॉल करो 416-525-7400। कैनेडा दे मोस्ट फेमस ते मन्ने पर मन्ने ब्रैम्पटन कैश एंड कैरी, कैलगरी ते नियाग्रा फॉल्स बिटवीन, जो कि हन इंपोर्टर रिटेलर एंड होलसेलर फॉर होम किचन कमर्शियल फूड प्रोडक्ट्स ते इक्विपमेंट ते होर भी एंडलेस प्रोडक्ट्स दे। फिर तैयारियां कर लो ते शॉपिंग लिस्ट भी रेडी कर लो। कमिंग सून एड्रेस 3643 पोर्टेज रोड नियाग्रा फॉल्स एंड 292230 वैगन व्हील बुलेवार्ड कैलगरी। कॉल करो सरदार दलबीर सिंह कथूरिया जी नू एट 416-700-9100। तुसी सुन रहे हो सबरंग रेडियो ब्रैम्पटन बाय डॉक्टर दलबीर सिंह कथूरिया विश्व पंजाबी सभा। स्वाद दे मामले विच कॉम्प्रोमाइज कदे भी नहीं करना चाहिदा, इसे लई तुहाडे लई है विलेज ऑफ इंडिया रेस्टोरेंट एंड स्वीट्स। 1999 तो लैके ब्रैम्पटन नू सर्व कर रहे हन विलेज ऑफ इंडिया रेस्टोरेंट एंड स्वीट्स। लुत्फ उठाओ स्वादिष्ट पंजाबी खाने दा, बुफे डाइन इन टेक आउट केटरिंग लंच दे डिनर सारा कुछ है। स्वीट्स दे स्नैक्स दी वड्डी कलेक्शन भी है जो की तुहानू जरूर पसंद आएगी। ते फिर देर किस गल दी, अज ही कॉल करो 905-450-3333 ते एड्रेस विलेज ऑफ इंडिया 114 कैनेडी रोड साउथ Brampton। ब्रैम्पटन विच जे तुसी लभ रहे हो बेस्ट क्वालिटी ते इंपोर्टेड प्रोडक्ट्स, ता फिर तुहाडी टेंशन हुण छूमंतर हो जावेगी। आओ ब्रैम्पटन कैश एंड कैरी ते, जिथे मिलदे ने फ्रेश वेजिटेबल, स्पाइसेस, स्नैक्स, ग्रोसरीज ते किचन आइटम्स, सब इको थां ते एंड माइंड ब्लोइंग वैरायटी नाल तुहानू लघु शॉपिंग दा मजा असली पंजाब वर्गा। याद रखो 100 कैनेडी रोड साउथ ब्रैम्पटन, या फिर कॉन्टेक्ट कर सकते हो 9052304800 ते, या ईमेल करो ब्रैम्पटन कैश एंड कैरी 2023@gmail.com ते। ब्यूटी इंडस्ट्री दी दुनिया विच अपना करियर बनाउन बारे सोच रहे हो ता हो जाओ टेंशन फ्री। अमायरा एकेडमी हेयर एंड एस्थेटिक्स तुहाडे ऐसे करियर ते ड्रीम्स नु दिखाउन के सही रा जो प्रोवाइड करदे हन सब तो बेहतरीन ते कंप्लीट कोर्स पैकेज पूरे कनाडा विच। हेयर स्टाइलिंग डिप्लोमा, मेडिकल एस्थेटिक डिप्लोमा, ए सब दे नाल नाल अमायरा एकेडमी अपने यूनिक ते सुपर सैटिस्फाइंग हेयर सर्विसेज एंड स्पा ले वी जाने जाते हन। हुणे कॉल करो 9053996110 ते और विजिट 114 कैनेडी रोड यूनिट 2 ब्रैम्पटन ओंटारियो।
2: ਮੇਰਾ ਨਾਮ ਤਜਿੰਦਰ ਸਿੰਘ ਭਿੰਡਰ ਵਾਰਡ 1 ਤੇ ਵਾਰਡ 5 ਵਿੱਚੋਂ ਸਿਟੀ ਕਾਉਂਸਲਰ ਦੀਆਂ ਇਲੈਕਸ਼ਨ ਲਈ ਰਨ ਕਰ ਰਿਹਾ ਹਾਂ। ਮਿਸਿਸਾਗਾ ਤੋਂ ਲੈ ਕੇ ਹਾਈਵੇ 410 ਤੱਕ ਸਾਡੀ ਬਾਉਂਡਰੀ ਹੈ ਜੀ। ਦੂਜੇ ਪਾਸਿਓਂ ਕਵੀਨ ਤੋਂ ਲੈ ਕੇ ਬਵੇੜ ਤੱਕ ਸਾਡਾ ਇੱਕੋ ਹੀ ਮੋਟੋ ਆ, ਲੋਕਾਂ ਨੂੰ ਇੱਕ ਸੁਨੇਹਾ ਪਹੁੰਚਾਉਣਾ ਵੀ ਤੁਸੀਂ ਵੋਟ ਪਾਉਣਾ ਨਾ ਭੁੱਲਿਓ, ਅਸੀਂ ਤੁਹਾਡੇ ਲਈ ਕੰਮ ਕਰਨਾ ਨਹੀਂ ਭੁੱਲਦੇ। ਮੇਰਾ ਫੋਨ ਨੰਬਰ ਆ 4372473594। ਧੰਨਵਾਦ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਤਜਿੰਦਰ ਸਿੰਘ ਭਿੰਡਰ।
0: ਸੋ ਦੋਸਤੋ, ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਸਾਡੇ ਕਾਲਰ ਨੇ 3595। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। 3594।
4: ਹਾਂਜੀ ਸਤਿ ਸ੍ਰੀ ਅਕਾਲ।
0: ਹਾਂਜੀ ਹਾਂਜੀ, ਕੌਣ ਬੋਲ ਰਿਹਾ ਜੀ?
4: ਤਜਿੰਦਰ ਸਿੰਘ ਭਿੰਡਰ ਬੋਲ ਰਿਹਾ ਜੀ।
0: ਹਾਂਜੀ ਹਾਂਜੀ, ਭਿੰਡਰ ਸਾਹਿਬ ਕੀ ਹਾਲ ਚਾਲ?
4: ਬਸ ਚੜ੍ਹਦੀ ਕਲਾਈ ਦੀ। ਸੁਣਾਓ,
0: ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਜੀ? ਤੁਸੀਂ ਇੱਕੋ ਹੀ ਸਵਾਲ ਮੈਂ ਤੁਹਾਨੂੰ ਕਰੂੰਗਾ ਕਿ ਤੁਹਾਨੂੰ ਸਾਡੇ ਵੋਟਰ ਵਾਰਡ ਨੰਬਰ 1 ਔਰ 5 ਦੇ ਵੋਟ ਕਿਉਂ ਪਾਉਣ, ਤੁਸੀਂ ਜਸਟੀਫਾਈ 1 ਮਿੰਟ ਦੇ ਵਿੱਚ ਕਰ ਦਿਓ।
4: ਦੇਖੋ ਜੀ, ਜੋ ਪਿਛਲੇ 8 ਸਾਲਾਂ ਤੋਂ ਲੋਕੀ ਇਲੈਕਟ ਹੁੰਦੇ ਆ ਰਹੇ ਆ ਤੇ ਲੋਕੀ ਉਹਨਾਂ ਦਾ ਪੂਰਾ ਨਾਰਾਜ਼ ਨੇ। ਲੋਕਾਂ ਦੇ ਕੋਈ ਵੀ ਜਿਹੜੇ ਇਸ਼ੂ ਆ ਹੁਣ ਤੱਕ ਰਿਜ਼ੋਲਵ ਨਹੀਂ ਹੋਏ
0: ਜੀ।
4: ਟੈਕਸ ਵੱਧਦੇ ਜਾ ਰਹੇ ਆ, ਇਨਫੋਰਸਮੈਂਟਾਂ ਵਧੀਆਂ ਜਾ ਰਹੀਆਂ ਵਾ
0: ਜੀ।
4: ਸੋ ਲੋਕਾਂ ਦੀ ਜਿਹੜੀ ਕਮਾਈ ਦਾ ਵੱਡਾ ਹਿੱਸਾ ਵਾ ਉਹ ਹੁਣ ਟੈਕਸ ਤੇ ਯੂਟਿਲਿਟੀ ਬਿੱਲਾਂ ਦੇ ਵਿੱਚ ਜਾ ਰਿਹਾ ਜੀ
0: ਜੀ।
4: ਤੇ ਉਤੋਂ 5 ਵਾਰਡ ਦਾ ਜਿਹੜਾ ਵੱਡਾ ਇਸ਼ੂ ਆ ਉਹ ਡਰਾਈਵਰ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਆ ਜੀ
0: ਜੀ।
4: ਤੇ ਨਵੇਂ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਆ ਵੀ ਲੋਕਾਂ ਨੂੰ ਕਿਸੇ ਪਾਸਿਓਂ ਸਾਹ ਨੀ ਲੈਣ ਦੇ ਰਹੇ
0: ਜੀ।
4: ਸੋ ਇਹ ਸਾਰੀ ਚੀਜ਼ਾਂ ਦਾ ਹੱਲ ਬੰਦਾ ਉਹੀ ਕੱਢ ਸਕਦਾ ਜੋ ਇਸ ਚੀਜ਼ ਬਾਰੇ ਨੌਲੇਜ ਰੱਖਦਾ ਜੀ।
0: ਚਲੋ,
4: ਜੋ ਬਿੱਲਾਂ ਬੰਦੇ ਇਲੈਕਟ ਹੋਏ ਨੇ ਉਹਨਾਂ ਨੂੰ ਮਿਊਨਿਸਪਲ ਬਾਰੇ ਕੋਈ ਜਾਣਕਾਰੀ ਹੈ ਨੀ ਆ। ਸੋ ਅਸੀਂ ਪੂਰਾ ਇਸ ਚੀਜ਼ ਲਈ ਆਪਾਂ ਰੱਖਦੇ ਹਾਂ ਐਕਸਪੀਰੀਅੰਸ ਤੇ ਕੋਈ ਵੀ ਆਪਣਾ ਸਰੋਤਾ ਕੋਈ ਵੀ ਆਪਣਾ ਵੋਟਰ ਸਾਨੂੰ ਕਾਲ ਕਰ ਸਕਦਾ ਜੀ।
0: ਫੋਨ ਨੰਬਰ ਦੇ
4: ਨੰਬਰ ਦੇ ਦਿਓ। ਹਾਂਜੀ,
0: ਫੋਨ ਨੰਬਰ ਬੋਲ ਦਿਓ ਆਪਣਾ ਆਪ ਹੀ
4: ਜੀ। ਮੇਰਾ ਫੋਨ ਨੰਬਰ ਹੈ ਜੀ, ਹੈਲੋ,
0: ਹਾਂ ਬੋਲ ਦਿਓ, ਬੋਲ ਦਿਓ ਨੰਬਰ ਆਪਣਾ
4: 437
0: ਜੀ
4: 247
0: ਜੀ
4: 3594
0: ਹਾਂ 437-247-3594। ਬਹੁਤ ਬਹੁਤ ਸ਼ੁਕਰੀਆ ਜੀ ਪਿੰਡਰ ਸਾਹਿਬ, ਥੈਂਕ ਯੂ, ਆਲ ਦਾ ਬੈਸਟ।
4: ਥੈਂਕ ਯੂ।
0: ਸੋ ਦੋਸਤੋ, ਮੈਂ ਪਹਿਲੇ ਵੀ ਗੱਲ ਕਰ ਰਿਹਾ ਸੀ ਕਿ ਜਿੰਨੇ ਵੀ ਸਾਡੇ ਇਹਨਾਂ ਇਲੈਕਸ਼ਨਸ ਦੇ ਵਿੱਚ ਦੋਸਤ ਮਿੱਤਰ ਆਪਣੇ ਆਪਣੀ ਕਿਸਮਤ ਅਜਮਾਈ ਕਰ ਰਹੇ ਨੇ, ਇਹ ਕੰਟੈਸਟ ਕਰ ਰਹੇ ਨੇ, ਚਾਹੇ ਕੋਈ ਮੇਅਰ ਦੀ ਸੀਟ ਦੇ ਉੱਪਰ ਹੈ, ਚਾਹੇ ਕੋਈ ਰੀਜਨਲ ਕੌਂਸਲਰ ਹੈ, ਚਾਹੇ ਕੋਈ ਕੌਂਸਲਰ ਹੈ ਜਾਂ ਸਕੂਲ ਟਰੱਸਟੀ ਹੈ, ਤੁਸੀਂ ਆਪਣਾ ਸੋਚ ਕੇ ਵਿਚਾਰ ਕੇ ਤੁਸੀਂ ਉਸ ਕੈਂਡੀਡੇਟ ਨੂੰ ਦੇਖ ਕੇ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਜਿਹੜੇ ਪਹਿਲੇ ਕੰਮ ਕਰ ਚੁੱਕੇ ਨੇ ਉਹਨਾਂ ਤੋਂ ਸਵਾਲ ਵੀ ਪੁੱਛ ਸਕਦੇ ਹੋ, ਜਿਹੜੇ ਆਉਣ ਵਾਲੇ ਨੇ ਉਹਨਾਂ ਦੇ ਵਿਜ਼ਨ ਬਾਰੇ ਵੀ ਜਾਣ ਸਕਦੇ ਹੋ ਤੇ ਇਹ ਤੁਹਾਡਾ ਆਪਣਾ ਰਾਈਟ ਹੈ, ਇਸ ਰਾਈਟ ਦਾ ਇਸਤੇਮਾਲ ਤੁਸੀਂ ਬੜੇ ਸੋਚ ਸਮਝ ਕੇ ਕਰਨਾ ਹੈ। ਸੋ 6473653 6473 ਸਾਡੇ ਸਟੂਡੀਓ ਦਾ ਨੰਬਰ ਹੈ। ਅਸੀਂ ਗੱਲਬਾਤ ਅੱਜ ਕਰ ਰਹੇ ਸੀ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੀ। ਮੈਨੂੰ ਪਿਛਲੇ ਜੇ ਨਾ ਇੱਕ ਦਿਨ ਮੈਂ ਰੇਡੀਓ ਤੇ ਸੁਣ ਰਿਹਾ ਸੀ, ਉਦਨ ਵੀ ਕੋਈ ਗੱਲਬਾਤ ਚੱਲ ਰਹੀ ਸੀ ਬਾਬੂ ਸਿੰਘ ਮਾਨ ਦੇ ਬਾਰੇ, ਉਦਨ ਕਈ ਦੋਸਤਾਂ ਦੇ ਫੋਨ ਆਏ ਉਸ ਰੇਡੀਓ ਪ੍ਰੋਗਰਾਮ ਦੇ ਹੋਸਟ ਨੂੰ ਕਿ ਇਹ ਦੇਖੋ ਜੀ ਇਹ ਕਿਹੜਾ ਮਤਲਬ ਮਰਾੜ, ਬਾਬੂ ਸਿੰਘ ਮਾਨ ਮਰਾੜ ਕੀ ਕੀ ਮਤਲਬ ਹੋਇਆ? ਸਾਡੇ ਕਾਲਰ ਆਉਣੇ ਨੇ ਦਵਿੰਦਰ ਸਿੰਘ ਜੀ। ਦਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ, 4106।
5: ਸਤਿ ਸ੍ਰੀ ਅਕਾਲ ਜੀ, ਗੋਲਡੀ ਬੋਲਦਾ ਜੀ।
0: ਹਾਂਜੀ ਹਾਂਜੀ ਗੋਲਡੀ, ਕੀ ਹਾਲ ਚਾਲ ਹੈ?
5: ਬਾਬੂ ਸਿੰਘ ਮਾਨ ਵਰਗੇ ਨਾ ਕੋਈ ਬਣਿਆ
0: ਬਣਨਾ? ਬਿਲਕੁਲ ਬਿਲਕੁਲ ਬਿਲਕੁਲ,
5: ਉਹ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਤਾਂ ਉਹ ਤਾਂ ਬੈਠੇ ਬੈਠੇ
0: ਬਾਬੂ ਸਿੰਘ ਮਾਨ ਨੇ ਕੋਈ ਮੁੰਡਾ ਭੇਜਿਆ ਘਰੋਂ, ਕੋਈ ਉਹਨਾਂ ਨੂੰ ਚੀਜ਼ ਚਾਹੀਦੀ ਸੀ ਭਾਈ, ਦੁਕਾਨ ਦੇ ਉੱਪਰੋਂ ਕੋਈ ਚੀਜ਼ ਚਾਹੀਦੀ ਸੀ, ਉਹ ਚੀਜ਼ ਉਹਨਾਂ ਤੋਂ ਨਹੀਂ ਮਿਲੀ ਤੇ ਉਹਨੇ ਗਾਣਾ ਲਿਖਤਾ, ਉਹ ਬਾਣੀਏ ਸੀ, ਉਹਨੇ ਗਾਣਾ ਲਿਖਤਾ ਕਿ ਮਰਾੜਾਂ ਦੇ ਮਲੰਗ ਬਾਣੀਏ ਸਾਨੂੰ ਜੰਗ ਹਰੜਾ ਨਾ ਥਿਆਈਆਂ। ਬਾਬੂ ਸਿੰਘ ਮਾਨ ਤੋਂ ਪਹਿਲਾਂ ਨਾ ਗੁਰਦੇਵ ਸਿੰਘ ਮਾਨ ਲਿਖਦਾ ਹੁੰਦਾ ਸੀ, ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਉਹ ਵੀ ਮਾਨ ਹੈ, ਤੂੰ ਵੀ ਮਾਨ ਹੈ, ਤੇ ਭਾਈ ਫਿਰ ਮਿਲ ਜਿਆ ਕਰੂਗਾ, ਪਤਾ ਨੀ ਲੱਗਣਾ ਵੀ ਕਿਹੜੇ ਮਾਨ ਦਾ ਗਾਣਾ। ਫਿਰ ਤਾਂ ਕਹਿੰਦਾ ਮੈਂ ਆਪਣੇ ਪਿੰਡ ਦੇ ਨਾਲ ਨਾ ਮਰਾੜ ਸ਼ਬਦ ਲਿਖਣਾ ਸ਼ੁਰੂ ਕਰਤਾ ਸੀ ਆਪਣੇ ਪਿੰਡ ਦਾ, ਕਿ ਮਾਨ ਮੇਰੇ ਤੋਂ ਪਹਿਲਾਂ ਵੀ ਇੱਕ ਲਿਖਦਾ ਸੀ ਤੇ ਮਾਨ ਮੈਂ ਵੀ ਲਿਖਣ ਵਾਲਾ ਹੋ ਗਿਆ, ਤੇ ਉਸ ਚੀਜ਼ ਨੂੰ ਥੋੜਾ ਜਿਹਾ ਵੱਖਰਾ ਕਰਨ ਵਾਸਤੇ ਨਾ ਮੈਂ ਮਰਾੜ ਪਿੰਡ ਦਾ ਨਾਮ ਲਾਉਣਾ ਸ਼ੁਰੂ ਕਰ ਦਿੱਤਾ ਸੀ ਨਾ,
5: ਮਾਨ ਮਰਾੜਾ ਵਾਲਾ,
0: ਮਾਨ ਮਰਾੜਾ ਵਾਲਾ। ਬਿਲਕੁਲ ਬਿਲਕੁਲ, ਪਿੰਡ ਨੂੰ ਉਹਨੇ ਜੀ ਪੂਰਾ ਦੁਨੀਆ ਲੈਵਲ ਤੇ ਵੇਲਾ ਪਾਪੂਲਰ ਮਸ਼ਹੂਰ ਕਰ ਦਿੱਤਾ ਮਰਾੜਾ ਵਾਲੇ ਪਿੰਡ ਨੂੰ ਉਹਨੇ।
5: ਹਾਂਜੀ ਹਾਂਜੀ, ਬਾਕੀ ਜਿਹੜੇ ਕੈਂਡੀਡੇਟ ਜੇ ਤੁਸੀਂ ਗੱਲ ਕਰਦੇ ਹੋ ਸਰਦਾਰ ਸਾਹਿਬ ਆਏ ਸੀ ਹੁਣ
0: ਜੀ,
5: ਮੈਂ ਇਹਨਾਂ ਨੂੰ ਇੱਕੋ ਹੀ ਬੇਨਤੀ ਹੈ ਵੀ ਪਹਿਲੇ ਵੀ ਜਿਹੜੇ ਬਣੇ ਨੇ ਇੰਨੀਆਂ ਟਿਕਟਾਂ ਪ੍ਰਾਪਰਟੀ ਟੈਕਸ ਇੰਨਾ ਕੁਛ ਜਿਹੜਾ ਲੋਕਾਂ ਦਾ ਹੋਇਆ, ਤਾਂ ਉਹਨੂੰ ਕੁਛ ਨਾ ਕੁਛ ਹੱਲ ਜਰੂਰ ਕਰਾਉਣ ਜਿਹੜੇ ਵੀ ਜਿੱਤਣਗੇ ਜਿਹੜੇ ਵੀ ਅੱਗੇ ਆਉਣਗੇ।
0: ਦੇਖੋ ਸਾਡਾ ਤਾਂ, ਮੈਂ ਤਾਂ ਦੋਸਤਾਂ ਮਿੱਤਰਾਂ ਤੁਹਾਡੇ ਵਰਗਿਆਂ ਨੂੰ ਇਹੀ ਅਪੀਲ ਕਰਦਾ, ਮੇਰੇ ਵੋਟਾਂ ਜਦੋਂ ਪਾਉਣੀਆਂ ਨਾ ਤੇ ਇਹਨਾਂ ਚੀਜ਼ਾਂ ਦੀ ਪਹਿਲੇ ਕਲੈਰਿਟੀ ਲਓ ਉਹਨਾਂ ਤੋਂ, ਪੂਰੇ ਸਵਾਲ ਪੁੱਛੋ ਉਹਨਾਂ ਨੂੰ ਜਦੋਂ ਆ ਕੇ ਵੀ ਤੁਹਾਡੇ ਤੋਂ ਲੈਂਦੇ, ਭਾਈ ਆਹ ਤੁਹਾਡਾ ਵਿਜ਼ਨ ਦੱਸੋ ਕੀ ਹੈ ਤੁਹਾਡਾ, ਜਿਹੜੇ ਪਹਿਲੇ ਜਿਹੜੇ ਬਣੇ ਹੋਏ ਆਉਂਦੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਆਹ ਜਿਹੜਾ ਇਸ ਲੈਵਲ ਤੇ ਪਹੁੰਚਿਆ ਹੋਇਆ, ਇੰਨਾ ਟੈਕਸ ਪਹੁੰਚਿਆ ਹੋਇਆ, ਇੰਨੀਆਂ ਟਿਕਟਾਂ ਪਹੁੰਚੀਆਂ, ਇਹ ਕਿਉਂ ਪਹੁੰਚੀਆਂ ਤੁਹਾਡੇ ਹੁੰਦੇ
5: ਪਿੱਛੇ, ਇੰਨੀਆਂ ਪਿੱਛੇ ਡਰਾਈਵ ਤੇ ਇੰਨੀਆਂ ਟਿਕਟਾਂ ਮਿਲੀਆਂ ਜੀ ਮੈਨੂੰ ਖੁਦ। ਮੈਂ ਤਾਂ ਫਿਰ ਸਾਡੀ MP ਹੈ ਜਿਹੜੀ ਅਮਨਦੀਪ ਸੋਢੀ ਲੜਕੀ, ਮੈਂ ਤਾਂ ਉਹਨੂੰ ਮਿਲ ਕੇ ਆਇਆ, ਸਾਰਾ ਦੱਸ ਕੇ ਆਇਆ, ਪਰ ਉਸ ਤੋਂ ਬਾਅਦ ਕੋਈ ਆਇਆ ਨੀ ਉਹਨਾਂ ਦੇ ਕਹਿਣ ਦਾ ਅਸਰ, ਪਰ ਲੁੱਟ ਮਚਾਈ ਹੋਈ ਜਿਹੜੀ ਇਹਨੂੰ ਥੋੜਾ ਰੋਕਣਾ ਚਾਹੀਦਾ ਲੋਕਾਂ ਨੂੰ, ਹਨਾ ਇੰਨਾ ਪਰੇਸ਼ਾਨ ਨੀ ਕਰਨਾ ਚਾਹੀਦਾ।
0: ਚਲੋ ਬਹੁਤ ਬਹੁਤ ਸ਼ੁਕਰੀਆ ਗੋਲਡੀ, ਬਹੁਤ ਬਹੁਤ ਮਿਹਰਬਾਨੀ ਹੈ, ਥੈਂਕ ਯੂ ਵੈਰੀ ਮਚ। ਸੋ ਦੋਸਤੋ 647-360-5353 ਸਾਡੇ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ, ਤੇ ਗੱਲਾਂ ਆਪਾਂ ਕੀਤੀਆਂ ਅੱਜ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੇ ਬਾਰੇ। ਜਾਂਦੇ ਜਾਂਦੇ ਇੱਕ ਹੋਰ ਖੂਬਸੂਰਤ ਜਿਹਾ ਪੁਰਾਣਾ ਗੀਤ ਤੁਸੀਂ ਸੁਣ ਕੇ ਉਸ ਨੂੰ ਜ਼ਰੂਰ ਇੰਜੋਏ ਕਰੋਗੇ, ਇਹ ਵੀ ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ, ਤੇ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
6: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫੋਰ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474151557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 905-204-1313 905-204-1313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
5: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
7: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-5045

ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਰੌਣਕ ਮੇਲਾ ਗੱਲਾਂ ਬਾਤਾਂ ਅਤੇ ਖੂਬਸੂਰਤ ਸ਼ਾਮ ਨੂੰ ਮਾਣਦੇ ਹਾਂ, ਇੰਜੋਏ ਕਰਦੇ ਹਾਂ। ਹੈਪੀ ਫਰਾਈਡੇ ਜੂਨੀਅਰ।

ਫਰਾਈਡੇ ਜੂਨੀਅਰ ਦੀ ਬੜੀ ਸੋਹਣੀ ਮਿੱਠੀ ਪਿਆਰੀ ਜੀ ਸ਼ਾਮ ਹੈ ਤੇ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਇੰਜੋਏ ਕਰਦੇ ਹਾਂ। ਤੁਹਾਡੀ ਇੰਜੋਏਮੈਂਟ ਸਾਡੀ ਇੰਜੋਏਮੈਂਟ ਇਕੱਠੇ ਯਾਰ ਵਧੀਆ ਮਹਿਫਲ ਸਜਾਉਂਦੇ ਹਾਂ, ਵਧੀਆ ਕਹਿੰਦੇ ਹੁੰਦੇ ਕਿ ਪਾਰਟੀ ਵਾਲਾ ਮਾਹੌਲ ਹੈ ਤੇ ਤੁਹਾਡੇ ਨਾਲ ਨੱਚਾਂਗੇ, ਗਾਵਾਂਗੇ, ਹੱਸਾਂਗੇ, ਖੇਡਾਂਗੇ। ਇਹੀ ਚੀਜ਼ਾਂ ਹੁੰਦੀਆਂ, ਦੋ ਚਾਰ ਨੱਚ ਲਏ, ਗਾ ਲਏ, ਹੱਸ ਲਏ, ਖੇਡ ਲਏ, ਨਹੀਂ ਤਾਂ ਜ਼ਿੰਦਗੀ ਦੇ ਵਿੱਚ ਹੋਰ ਤਾਂ ਕੁਛ ਨਹੀਂ ਯਾਰ। ਮੈਨੂੰ ਬਹੁਤ ਲੱਗਦਾ ਹੁੰਦਾ ਕਿ ਲਾਈਫ ਦੇ ਵਿੱਚ ਹੱਸੋ, ਖੇਡੋ, ਨੱਚੋ, ਗਾਓ, ਜਸਟ ਹੈਵ ਅ ਗੁੱਡ ਟਾਈਮ ਯਾਰ। ਐਵੇਂ ਬਹੁਤ ਸੀਰੀਅਸ ਨਹੀਂ ਲਈਦਾ ਲਾਈਫ ਨੂੰ, ਅਤੇ ਥੋੜ੍ਹੇ ਜਿਹਾ ਜੇ ਕਿਸੇ ਤੋਂ ਗਲਤੀ ਹੋ ਗਈ ਮਾਫ਼ ਕਰ ਦਿਉ, ਥੋੜ੍ਹੇ ਤੋਂ ਹੋ ਗਈ ਤੁਸੀਂ ਮਾਫ਼ੀ ਮੰਗ ਲਓ, ਅਤੇ ਉਹਦੇ ਨਾਲ ਜ਼ਿੰਦਗੀ ਬੜੀ ਖੂਬਸੂਰਤ ਜੀ ਚੱਲਦੀ ਰਹਿੰਦੀ ਹੈ। ਕਈ ਵਾਰ ਆਪਾਂ ਗ੍ਰਜਿਸ ਹੋਲਡ ਕਰਦੇ ਹਾਂ ਨਾ, ਹੁਣ ਇੰਗਲਿਸ਼ ਦੇ ਵਿੱਚ ਤਾਂ ਗ੍ਰਜਿਸ ਕਿਹਾ ਜਾਂਦਾ, ਪੰਜਾਬੀ 'ਚ ਕੀ ਕਹਿੰਦੇ ਆ ਗ੍ਰਜਿਸ ਨੂੰ, ਆਈ ਐਮ ਨੋਟ ਸ਼ੋਰ। ਗ੍ਰਜਿਸ, ਮੈਂ ਗੂਗਲ ਨੂੰ ਪੁੱਛਣਾ ਗ੍ਰਜਿਸ ਇਨ ਪੰਜਾਬੀ। ਦੇਖੋ ਇੱਕ ਤਾਂ ਗੂਗਲ ਦਾ ਅੱਛਾ ਕਹਿ ਰਿਹਾ ਕਿ ਗੁੱਸਾ, ਗਿਲਾ, ਸ਼ਿਕਾਇਤ, ਇਹ ਤਿੰਨ ਚੀਜ਼ਾਂ ਕਹਿ ਰਿਹਾ। ਸੋ ਚਲੋ ਠੀਕ ਹੈ, ਗੁੱਸੇ ਗਿਲੇ ਅਤੇ ਸ਼ਿਕਾਇਤਾਂ ਨਾ ਕਰਿਆ ਕਰੋ, ਨਾ ਰੱਖਿਆ ਕਰੋ, ਆਈ ਥਿੰਕ ਇਹੀ ਗੱਲਾਂ ਹੁੰਦੀਆਂ ਨੇ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ ਅਤੇ ਗੂਗਲ ਬਾਬਾ ਵੀ ਦੇਖ ਲਓ, ਝੱਟ ਦੱਸ ਦਿੰਦਾ ਯਾਰ। ਇਸ ਤੋਂ ਪਹਿਲਾਂ ਇੱਦਾਂ ਦੀਆਂ ਕੋਈ ਚੀਜ਼ਾਂ ਨਹੀਂ ਸੀ। ਹੁਣ ਪਹਿਲਾਂ ਬੰਦੇ ਨੂੰ ਜਾਂ ਤਾਂ ਕਿਸੇ ਘਰ ਦੇ ਤੋਂ ਪੁੱਛਣਾ ਪੈਂਦਾ ਸੀਗਾ। ਹੁਣ ਮੈਂ ਗੂਗਲ ਦੀ ਟ੍ਰਾਂਸਲੇਸ਼ਨ ਤੋਂ ਪਹਿਲਾਂ ਆਪਣੇ ਡੈਡ ਨੂੰ ਬੜਾ ਪੁੱਛਦਾ ਰਿਹਾ, ਡੈਡ ਆਹ ਕਿਵੇਂ ਕਿਹਾ ਜਾਂਦਾ, ਉਹ ਕਿਵੇਂ ਕਿਹਾ ਜਾਂਦਾ, ਅਤੇ ਫਿਰ ਉਹਨਾਂ ਨੇ ਦੱਸਣਾ। ਹੁਣ ਗੂਗਲ ਅਤੇ ਚੈਟ GPT ਇੰਨੇ ਐਡਵਾਂਸ ਨੇ, ਮੈਂ ਕਿਹਾ ਪੰਜਾਬੀ 'ਚ ਕੁਛ ਲਿਖ ਕੇ ਆਪਣੇ ਡੈਡ ਨੂੰ ਭੇਜਿਆ, ਕਹਿੰਦੇ ਨਵੀਂ ਯਾਰ ਤੂੰ ਲਿਖ ਤਾਂ ਲੈਂਦਾ ਬਟ ਇੰਨੀ ਵਧੀਆ ਲਿਖੀ ਤੂੰ ਪੰਜਾਬੀ। ਮੈਂ ਵੀ ਨਹੀਂ ਦੱਸਿਆ ਕਿ ਡੈਡ ਇਹ ਤਾਂ ਚੈਟ GPT ਦਾ ਕਮਾਲ ਹੈ। ਸੋ ਪ੍ਰੋਗਰਾਮ ਪੰਜਾਬੀ ਲੈ ਰਿਹਾ, ਆ ਜਾਓ ਫਿਰ ਕਰੀਏ ਗੱਲਾਂ ਬਾਤਾਂ।

0: 5297, ਹੈਲੋ ਜੀ, ਵੈਲਕਮ।
1: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
1: ਬਸ ਵਧੀਆ ਵਧੀਆ ਜੀ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਗੁੱਡ ਗੁੱਡ ਆ,
0: ਬੱਲੇ ਬੱਲੇ ਆ,
1: ਬੱਲੇ ਬੱਲੇ ਕਰਾਤੀ ਆ ਗਾਣਾ ਲਾ ਕੇ। ਹੁਣ
0: ਕੀ ਬਣਦਾ?
1: ਬਣਦਾ ਕੁਛ ਨੀ ਜੀ, ਗੱਡੀ ਚ ਆ ਰਹੇ ਆ, ਬਸ ਬੇਟੇ ਨੂੰ ਪਿਕ ਕਰਕੇ ਆਇਆ ਗੋ ਤੋਂ।
0: ਓ ਵਾਹ ਬਈ ਵਾਹ, ਬੇਟਾ ਕਿੱਥੇ ਜਾਂਦਾ?
1: ਬੇਟਾ ਟੋਰਾਂਟੋ ਡਾਊਨ ਟਾਊਨ।
0: ਟੋਰਾਂਟੋ ਡਾਊਨ ਟਾਊਨ, ਅੱਛਾ ਕਿਆ ਬਾਤ ਹੈ, ਵੈਰੀ ਗੁੱਡ ਸਰ। ਹੋਰ ਸੁਣਾ ਹੁਕਮ?
1: ਬਸ ਮੈਂ ਉਹ ਪੁੱਛਣਾ ਸੀ ਸਰ ਜੀ, ਆਪਣਾ ਕੋਈ ਪਿਟਸ ਕੰਟਰੋਲ ਵਾਲੇ ਦਾ ਨੰਬਰ ਤਾਂ ਦਿਓ ਯਾਰ, ਆਪਣੇ ਦੇਸੀਆਂ ਦਾ ਗਜ਼ਾਰਾ।
0: ਦੇਸੀਆਂ ਦਾ ਦੇਈਏ, ਦੇਸੀਆਂ ਦਾ ਦੇ ਦਿੰਦੇ ਹਾਂ 647।
1: ਓਕੇ ਇੱਕ ਮਿੰਟ, ਮੈਂ 647
0: 614
1: 614
0: 777 6
1: 777 6 ਰਾਈਟ?
0: ਹਾਂਜੀ। ਯਾਰ ਡੀਟੇਲਿੰਗ ਬਰੋਸ ਦੇ ਜਸ਼ਨ ਬਾਈ ਨੂੰ ਕਾਲ ਕਰਨਾ, ਜਿਵੇਂ ਨਾ ਰੋਲਸ ਰੋਇਸ ਦੀ ਛੱਤ ਉੱਤੇ ਸਟਾਰ ਲਾਈਟਾਂ ਲਾਈਟਾਂ ਲੱਗੀਆਂ ਹੁੰਦੀਆਂ ਨੇ, ਉਵੇਂ ਹੀ ਤੁਹਾਡੀ ਗੱਡੀ ਦੇ ਵਿੱਚ ਸਟਾਰ ਲਾਈਟਾਂ ਲਾ ਰਹੇ ਨੇ ਇਹ, ਤੇ ਇੰਨਾ ਵਧੀਆ ਕੰਮ ਕਰਦੇ ਆ। ਤੁਸੀਂ ਗੱਡੀ ਨੂੰ ਪੂਰਾ ਯਾਰ ਅੰਦਰੋਂ ਸ਼ਿੰਗਾਰੋ, ਜਦੋਂ ਤੁਹਾਡੀ ਗਰਲਫ੍ਰੈਂਡ ਵਾਈਫ ਬੈਠੇ ਗੱਡੀ 'ਚ, ਉਹਨੂੰ ਐਂ ਲੱਗੇ ਜਿਵੇਂ ਤੁਸੀਂ ਉਹਨੂੰ ਕਿਸੇ ਕਹਿੰਦੇ ਹੁੰਦੇ ਆ ਕਿ ਵਧੀਆ 5-star ਹੋਟਲ 'ਚ ਲੈ ਕੇ ਗਏ ਹੋ। ਸੋ ਡਾਇਮੰਡ ਸੋਰੀ ਆਪਣਾ ਡੀਟੇਲਿੰਗ ਬਰੋਸ ਦਾ ਨੰਬਰ ਨੋਟ ਕਰੋ, ਸਟਾਰ ਲਾਈਟਾਂ ਲਵਾਓ ਤੇ ਨਾਲ ਸਾਊਂਡ ਡੈਂਪ ਫ੍ਰੀ ਲਾ ਰਹੇ ਆ, ਇਹਦੇ ਨਾਲ ਗੱਡੀ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੋ ਜੂਗੀ। ਇਹਦੀ $500 ਦੀ ਇੱਕ ਕੋਸਟ ਹੁੰਦੀ ਆ, ਇਹ ਨਾਲ ਫ੍ਰੀ ਕਰ ਰਹੇ ਆ। ਸੋ ਡੀਟੇਲਿੰਗ ਬਰੋਸ ਦੇ ਜਸ਼ਨ ਨੂੰ ਫੋਨ ਕਰੋ 647-819-2034 647-819-2034। ਇਹਨਾਂ ਨੂੰ ਯਾਰ ਇੱਕ ਬੰਦਾ ਵੀ ਚਾਹੀਦਾ ਕੰਮ ਵਾਲਾ, ਕੰਮ ਤੁਹਾਨੂੰ ਆਉਂਦਾ ਇਹਨਾਂ ਨੂੰ ਫੋਨ ਕਰ ਲਓ, ਜੇ ਨਹੀਂ ਵੀ ਆਉਂਦਾ ਤਾਂ ਵੀ ਕਾਲ ਕਰ ਲਓ, ਤੁਹਾਨੂੰ ਸਿਖਾ ਦੇਣਗੇ। ਨੰਬਰ ਹੈ 647-819-2034 647-819-2034 ਦੇ ਉੱਤੇ ਸੰਪਰਕ ਤੁਸੀਂ ਇਹਨਾਂ ਨਾਲ ਕਰ ਲੈਣੀ ਆ। 6009 ਹੈਲੋ ਵੈਲਕਮ।
2: ਸਤਿ
0: ਸ਼੍ਰੀ ਅਕਾਲ ਜੀ, ਕੀ ਬਣਦਾ? ਵਧੀਆ ਬੱਲੇ ਬੱਲੇ ਆ ਯਾਰ, ਫਰਾਈਡੇ ਜੂਨੀਅਰ ਹੈ ਤੇ ਵੀਕਐਂਡ ਕੱਲ ਨੂੰ ਆ ਰਿਹਾ, ਉਹ ਵੀ ਲੌਂਗ ਵੀਕਐਂਡ, ਸੋ ਡਬਲ ਖੁਸ਼ੀ ਹੈ।
2: ਹਾਂਜੀ ਭਾਜੀ, ਬਸ ਤੇ ਇਹਦੇ ਹੁਣ ਘੁੰਮਣ ਫਿਰਨ ਦਾ ਪਲਾਨ ਕਰਦੇ
0: ਆ। ਅੱਛਾ, ਕਿੱਥੇ ਚੱਲੇ ਹੋ ਘੁੰਮਣ ਫਿਰਨ?
2: ਹਾਂਜੀ ਬਸ ਇਹ ਹੈ ਕਿ ਜਾਣਾ ਹੀ ਕਿਤੇ, ਜਗ੍ਹਾ ਨਹੀਂ ਡਿਸਾਈਡ ਕੀਤੀ।
0: ਅੱਛਾ, ਜਗ੍ਹਾ ਕਿੰਨੀ ਦੂਰ ਜਾਣਾ?
2: ਨਾਈਟ ਸਟੇ ਕਰਾਂਗੇ ਕਿਤੇ, ਕੋਈ ਏਦਾਂ ਦੀ ਜਗ੍ਹਾ ਹੋਵੇ, 200-300 ਕਿਲੋਮੀਟਰ।
0: 200-300 ਕਿਲੋਮੀਟਰ?
2: ਹਾਂਜੀ, ਬ੍ਰਹਮਪੁਰ ਤੋਂ ਦੂਰ ਹੋਵੇ।
0: ਮੈਂ ਤਾਂ ਤੁਹਾਨੂੰ ਕਹਿ ਰਿਹਾ ਸੀ ਕਿ ਤੁਸੀਂ ਆਇਓ ਆਪਣੇ ਸਟੀਲ ਤੇ ਮੈਕਲੋਗਲਨ ਤੇ।
2: ਓਕੇ,
0: ਸ਼ਹਿਰ ਆ ਬ੍ਰਹਮਪਟਨ। ਬ੍ਰਹਮਪਟਨ ਦੀ ਰੌਣਕ ਦੇਖੋ, ਪ੍ਰਿੰਸ ਐਡਵਰਡ ਕਾਉਂਟੀ ਜਾਓ। ਪ੍ਰਿੰਸ ਐਡਵਰਡ ਕਾਉਂਟੀ ਯਾਰ ਬੜਾ ਸੋਹਣਾ ਜਿਹਾ ਛੋਟਾ ਜਿਹਾ ਸ਼ਹਿਰ ਹੈ ਤੇ ਇੱਥੋਂ 2-2.5 ਘੰਟੇ ਦੂਰ ਹੈ। ਆਮ ਤੌਰ ਤੇ ਲੋਕ ਉੱਥੇ ਸਮਰ ਚ ਜਾਂਦੇ ਹੁੰਦੇ ਆ ਕਿਉਂਕਿ ਉੱਥੇ ਵਾਈਨਰੀਜ਼ ਵਗੈਰਾ ਹੈਗੀਆਂ ਨੇ, ਬਟ ਤੁਸੀਂ ਜਾਓਗੇ ਵਧੀਆ ਯਾਰ, ਸੋਹਣਾ ਨਿੱਕਾ ਜਿਹਾ ਸ਼ਹਿਰ ਆ।
2: ਰਵਿੰਦਰ
0: ਗਰੇਵਾਲ ਦਾ ਵਾਹ ਵਾ।
2: ਹਾਂਜੀ ਭਾਜੀ, ਗਾਣਾ ਬਹੁਤ ਸੋਹਣਾ ਲੱਗਿਆ, ਮੈਂ ਤਾਂ ਆਪਣੇ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਵਾਪਸ ਲੈ ਜਾਂਦਾ ਨਾ, ਓਦਾਂ ਦੇ ਭਾਜੀ ਵੀ ਫੀਲ ਆ ਗਾਣੇ ਦੀ।
0: ਰਵਿੰਦਰ ਗਰੇਵਾਲ ਵੀ ਯਾਰ ਬਹੁਤ, ਤੁਸੀਂ ਅੱਜ ਵੀ ਦੇਖ ਲਓ ਲੱਗਦਾ ਹੀ ਨੀ ਵੀ ਰਵਿੰਦਰ ਗਰੇਵਾਲ ਵੀ ਸਹੁਰਾ ਬਣ ਗਿਆ।
2: ਹਾਂਜੀ ਭਾਜੀ, ਇਹਨਾਂ ਦਾ ਦੌਰ ਹੁੰਦਾ ਸੀ ਰਵਿੰਦਰ ਗਰੇਵਾਲ, ਰਜੀਤ, ਇੰਦਰਜੀਤ ਨਿੱਕੂ,
0: ਰਵਿੰਦਰ ਗਰੇਵਾਲ ਸਾਹਿਬ ਦੀ ਇਹ ਗੱਲ ਹੈ ਯਾਰ, ਉਹਨਾਂ ਨੇ ਉਹ ਬੜੇ ਵਰਸਟਾਈਲ ਰਹੇ ਨੇ, ਜਿੱਥੇ ਉਹਨਾਂ ਨੇ ਭੰਗੜੇ ਵਾਲੇ ਗਾਏ ਨੇ ਗਾਣੇ ਉਹ ਵੀ ਬਹੁਤ ਸੋਹਣੇ ਗਾਏ ਆ, ਜਿੱਥੇ ਉਹਨਾਂ ਨੇ ਸੈਡ ਸੌਂਗ ਕੀਤੇ ਆ ਉਹ ਵੀ ਬਹੁਤ ਖੂਬਸੂਰਤ, ਜਿੱਥੇ ਕੋਈ ਧਾਰਮਿਕ ਗਾਣੇ ਕੀਤੇ ਆ ਉਹ ਵੀ ਯਾਰ ਬਹੁਤ ਮੈਂ ਕਹਿੰਦਾ ਕਮਾਲ ਦੇ ਤਰੀਕੇ ਨਾਲ ਕੀਤੇ ਆ। ਬੜਾ ਮੇਰਾ ਪਸੰਦੀਦਾ ਗੀਤ ਹੈ ਆਪਣਾ ਸੈਡ ਸੌਂਗ ਸੀ ਕਿ ਕੱਲੀ ਨੂੰ ਮਿਲ ਮਿੱਤਰਾ
2: ਹਾਂਜੀ ਇਹ ਵੀ ਗਾਣਾ ਬਹੁਤ ਸੋਹਣਾ
0: ਬਹੁਤ ਸੋਹਣਾ ਸੀ ਚਲੋ ਵੀਰੇ ਯਾਰ ਦੇਖੋ ਪਤਾ ਕੀ ਜਦੋਂ ਤੁਸੀਂ ਕਾਲ ਕਰਕੇ ਕੋਈ ਗਾਣੇ ਦੀ ਫਰਮਾਇਸ਼ ਕਰਦੇ ਹੋ ਨਾ ਉਹਦੇ ਨਾਲ ਕਿੰਨੀਆਂ ਚੀਜ਼ਾਂ ਨਿਕਲ ਆਉਂਦੀਆਂ ਨੇ ਹੁਣ ਰਵਿੰਦਰ ਗਰੇਵਾਲ ਨੂੰ ਮੈਂ ਸੁਣਿਆ ਨੀ ਬਹੁਤ ਚਿਰ ਹੋ ਗਿਆ ਭਾਵੇਂ ਇੰਨੇ ਵਧੀਆ ਗੀਤ ਨੇ ਜ਼ਰੂਰ ਸੁਣਾਉਂਦੇ ਵੀਰੇ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਮਾਣ ਸੋ ਰਵਿੰਦਰ ਗਰੇਵਾਲ ਕਮਾਲ ਦੇ ਯਾਰ ਮੈਂ ਮਿਲਿਆ ਗਰੇਵਾਲ ਸਾਹਿਬ ਨੂੰ ਕਾਫੀ ਵਾਰ ਤੇ ਬੰਦੇ ਵੀ ਬਹੁਤ ਵਧੀਆ ਨੇ ਹੁੰਦਾ ਨੀ ਉਹ ਜਿਹੜਾ ਆਪਣਾ ਪੰਜ ਆ ਇੱਕ ਬਹੁਤ ਹੀ ਚੰਗਾ ਸੁਭਾਅ ਸੋ ਰਵਿੰਦਰ ਗਰੇਵਾਲ ਜੀ ਦਾ ਬੜਾ ਵਧੀਆ ਸੁਭਾਅ ਬੜੀ ਸੋਹਣੀ ਪਰਸਨੈਲਿਟੀ ਹੈ ਤੇ ਹੁਣ ਤਾਂ ਹਿੰਮਤ ਸੰਧੂ ਦੇ ਸਹੁਰਾ ਸਾਹਿਬ ਨੇ ਤੇ ਹਿੰਮਤ ਸੰਧੂ ਦੀ ਐਲਬਮ ਆਈ ਹੈ ਬੱਲੇ ਬੱਲੇ ਉਹ ਚ ਗਾਣਾ ਸਰਦਾਰੀ ਟਾਈਮ ਲੱਗਿਆ ਤੇ ਉਹ ਵੀ ਤੁਹਾਡੇ ਲਈ ਲਾਵਾਂਗੇ ਤੇ ਬਸ ਤੁਸੀਂ ਸੁਣੀ ਚੱਲੋ ਯਾਰ ਹੁਣ ਅਸੀਂ ਪਿੱਛੇ ਨਹੀਂ ਹਟਦੇ ਜਦੋਂ ਆ ਗਏ ਨਾ ਮਾਈਕ ਤੇ ਮਾਈਕ ਤੇ ਜਦੋਂ ਆ ਜਾਈਦਾ ਫਿਰ ਬਾਕੀ ਸਾਰਾ ਕੁਛ ਭੁੱਲ ਜਾਈਦਾ ਸੋ ਇੱਕ ਤੁਸੀਂ ਯਾਦ ਰੱਖੋ ਜੱਗ ਦੇ ਪੈਰਾਲੀਗਲ ਦੀ ਟੀਮ ਨੂੰ ਜੱਗ ਦੇ ਪੈਰਾਲੀਗਲ ਨੋਟਰੀ ਸੇਵਾਵਾਂ ਪ੍ਰੋਵਾਈਡ ਕਰਦੇ ਆ ਕੋਈ ਵੀ ਡਾਕੂਮੈਂਟਸ ਦੀਆਂ ਸਰਟੀਫਾਈਡ ਟਰੂ ਕਾਪੀਜ਼ ਚਾਹੀਦੀਆਂ ਕੋਈ ਵੀ ਪਾਵਰ ਆਫ ਅਟਰਨੀ ਐਫੀਡੇਵਿਟ ਚਾਹੀਦਾ BLS ਰਿਲੇਟਡ ਕੋਈ ਵੀ ਡਾਕੂਮੈਂਟ ਨੇ ਉਹ ਭਰਵਾਉਣੇ ਆ ਨੋਟਰੀ ਸੇਵਾਵਾਂ ਚਾਹੀਦੀਆਂ ਨੇ ਤਾਂ ਜੱਗ ਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਦੀ ਟੀਮ ਨੂੰ ਫੋਨ ਕਰੋ ਰਮਨਦੀਪ ਜੱਗ ਦੇ ਕੋਈ ਟ੍ਰੈਫਿਕ ਟਿਕਟ ਮਿਲ ਗਈ ਉਹ ਵੀ ਫਾਈਟ ਕਰਦੇ ਨੇ 6478585946487808585 ਸੁਖ ਭਾਜੀ ਆ ਜਾਓ ਫਿਰ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਸਵੇਰੇ ਸ਼ਾਰਪ 10 ਵਜੇ ਜਿਹੜੇ ਦਰਵਾਜੇ ਤੁਹਾਡੇ ਲਈ ਓਪਨ ਹੋ ਜਾਣੇ ਨੇ ਸੋ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਚਾਰ ਦਿਨ ਦੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਲੌਂਗ ਵੀਕਐਂਡ ਦੀ ਸੇਲ ਲੈ ਕੇ ਤੇ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲਣੀਆਂ ਤੁਸੀਂ ਬੈੱਡ ਸੈੱਟ ਲੈਣਾ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣੇ ਨੇ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਕਾਫੀ ਟੇਬਲ ਚਾਹੀਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਨੂੰ ਯਾਦ ਰੱਖਣਾ ਤੇ ਜਿਨ੍ਹਾਂ ਪਰਿਵਾਰਾਂ ਨੇ ਕਾਫੀ ਟੇਬਲ ਲੈਣਾ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕਾਫੀ ਟੇਬਲ $500-600 ਦਾ ਲੈਂਦੇ ਆਇਓ ਜਿੰਨੇ ਵੀ ਪਰਿਵਾਰ ਕੱਲ ਜਦੋਂ ਸਵੇਰੇ 10 ਵਜੇ ਦਰਵਾਜ਼ੇ ਓਪਨ ਹੋਣੇ ਨੇ ਪਹਿਲੇ 10 ਪਰਿਵਾਰਾਂ ਨੂੰ ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $99 ਦਾ $99 ਦਾ ਸੋਲਿਡ ਵੁੱਡ ਦਾ ਕਾਫੀ ਟੇਬਲ ਮਿਲੂਗਾ ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਦਿੱਤੇ ਜਾਣੇ ਆ ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ ਮਿਲਣਗੇ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਫ੍ਰੀ ਮਿਲੂਗਾ ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ ਤੇ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ ਚਾਰੋਂ ਦਿਨ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵਾਕਰ ਡਰਾਈਵ ਦੇ ਉੱਪਰ ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਨਵੀ ਬਾਈ ਜੀ
0: ਕਿਆ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਪੰਜਾਬੀ ਦਾ ਲਾਈਵ ਲੋਕੇਸ਼ਨ ਸ਼ਾਮੀ 6 ਵਜੇ 9190 ਹਾਂਜੀ ਬਾਈ ਜੀ ਕਿਵੇਂ ਹੋ
4: ਹਾਂਜੀ ਵਧੀਆ ਜੀ ਵਧੀਆ ਤੁਸੀਂ ਕਿੱਦਾਂ
0: ਉਹ ਵਧੀਆ ਬੱਲੇ ਬੱਲੇ ਬਹਿ ਜਾ ਬੈਠਾ ਕੀ ਬਣਦਾ
4: ਗੁੱਡ ਮੈਨ ਬਾਜੀ ਕੁਛ ਨਹੀਂ ਬਸ ਨੀਅਰਲੀ ਹੋਮ ਮੈਨ
0: ਵੈਰੀ ਗੁੱਡ ਹੋਮ ਇਜ਼ ਬੈਸਟ ਹੈ ਜੋ ਸੁੱਖ ਕੀ ਕਹਿੰਦੇ ਤੇ ਛੱਜੂ ਦੇ ਚਵਾਰੇ ਨਾ ਬਲਕ ਨਾ ਬੁਖਾਰੇ ਹੈ
4: ਹੋ ਰਿਹਾ ਨਹੀਂ
0: ਆਪਣਾ ਨਾ ਜਿਹੜਾ ਜਿਹੜਾ ਹੋਮ ਹੈ ਜਿਹੜਾ ਤੁਹਾਡਾ ਘਰ ਹੈ ਉਹ ਨਾ ਤੁਹਾਡਾ ਇੱਕ ਹੈਪੀ ਪਲੇਸ ਹੈ ਬੰਦੇ ਨੂੰ ਹੋਣਾ ਚਾਹੀਦਾ ਵੀ ਘਰੇ ਜਾਵੇ ਤੇ ਸਾਰੀਆਂ ਟੈਨਸ਼ਨਾਂ ਭੁੱਲ ਜਾਵੇ ਕਿ ਨਹੀਂ
4: ਬਾਕੀ ਤਾਂ ਪਤਾ ਨੀ ਈਵਨ ਸਹੀ ਗੱਲ ਦੱਸੀ ਜੇ ਡੋਰ ਖੋਲਦੇ ਸਾਰੀ ਜਦੋਂ ਨਿਆਣੇ ਦੇਖ ਪੈਂਦੇ ਉਦੋਂ ਜ਼ਰੂਰ ਹੋ ਜਾਂਦਾ
0: ਬਿਲਕੁਲ ਸਹੀ ਗੱਲ
4: ਰਿਐਲਿਟੀ ਚ
0: ਜਿਹੜਾ ਨੀ ਤੁਹਾਡੀ ਬਿਲਕੁਲ ਯਾਰ ਬਹੁਤ ਸੋਹਣੀ ਗੱਲ ਹੈ ਜਦੋਂ ਨਾ ਬਿਫੋਰ ਕਿਡਸ ਬੱਚਿਆਂ ਤੋਂ ਪਹਿਲਾਂ ਇਹ ਤੁਹਾਨੂੰ ਜਿਹੜੇ ਇਮੋਸ਼ਨਸ ਨੇ ਫੀਲਿੰਗਸ ਨੇ ਇਹ ਤੁਸੀਂ ਕਦੇ ਸੋਚ ਨਹੀਂ ਸਕਦੇ ਕਿੱਦਾਂ ਦੀਆਂ ਨੇ ਫਿਰ ਜਦੋਂ ਉਹ ਤੁਹਾਡੀ ਲਾਈਫ ਹੋ ਜਾਂਦੀ ਹੈ ਆਫਟਰ ਕਿਡਸ ਯਾਰ ਬਾਕੀ ਕਹਿੰਦੇ ਹੁੰਦੇ ਕਿ ਪ੍ਰਾਈਸਲੈਸ ਹੈ
4: ਚਾਹੀਦਾ
0: ਹਾਂਜੀ ਬਸ ਹੋਰ ਸੁਣਾਓ
4: ਚਲੋ ਸਹੀ ਆ ਬਾਜੀ, ਸੀ ਯੂ ਮੈਨ,
0: ਥੈਂਕ ਯੂ ਸਰ, ਇੰਜੋਏ ਕਰੋ, ਗੀਤ ਸੰਗੀਤ ਲਾਉਣੇ ਆ ਤੇ ਅੱਜ ਦੀ ਸ਼ਾਮ ਨੂੰ ਖੂਬ ਸਜਾਉਣੇ ਆ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਵਾਹ ਵਾਹ ਕਰਾ ਦਈਏ ਵਾਹ ਵਾਹ ਫਿਰ ਆਹ ਆਹ ਉਹ ਬੱਲੇ ਢੱਡ ਕਿੰਨੀ ਸੋਹਣੀ ਆ ਯਾਰ ਵੱਜੀ।

0: ਵਾਹ ਯਾਰ ਕਿਆ ਬਾਤ ਹੈ ਗੜੇਆਲ ਸਾਹਿਬ, ਚੱਕ ਤੇ ਫੱਟੇ ਰਵਿੰਦਰ ਗੜੇਆਲ ਜੀ ਦਾ ਲਾਉਣੇ ਆ ਕਰਦਾ ਯਾਰ, ਵੀ ਸੁਣ ਮੁੰਡਿਆ ਲਲਕਾਰਾ ਉਹ ਟੇਢੀ ਪੱਗ ਵਾਲਿਆ ਯਾ ਆਪਣਾ ਕੱਲੀ ਨੂੰ, ਕੱਲੀ ਨੂੰ ਮਿਲ ਮਿੱਤਰਾ, ਏਦਾਂ ਹੀ ਸੀਗੇ ਨਾ ਬੋਲ ਕੁਛ। ਇੱਕ ਹੋਰ ਸੀਗਾ ਯਾਰ ਗਾਣਾ ਰਵਿੰਦਰ ਗੜੇਆਲ ਜੀ ਦਾ, ਮਿਲਦਾ ਉਹ ਗਾਣੇ ਦਾ ਨਾਂ ਸੀਗਾ ਕਬੂਤਰ, ਇਹੀ ਸੀ ਨਾ ਕਬੂਤਰ, ਬੜਾ ਉਹ ਵੀ ਆਈ ਥਿੰਕ ਸੈਡ ਸੌਂਗ ਹੀ ਸੀਗਾ ਸ਼ਾਇਦ। ਖੈਰ ਲੱਭ ਦਿਆਂ ਦਿਲ ਆਉਂਦੇ ਹਾਂ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ 9056733337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਅਤੇ ਤੁਹਾਡੇ ਨਾਲ ਕੋਈ ਵੀ ਅਗਰ ਤੁਸੀਂ ਸੋਰੀ ਰਿਕੁਐਸਟ ਕਰਨੀ ਹੈ ਤਾਂ ਜੀ ਸਦ ਕੇ ਮੋਸਟ ਵੈਲਕਮ, ਬਹੁਤ ਪਿਆਰ ਬਹੁਤ ਮਾਣ ਨਾਲ ਤੁਹਾਡਾ ਸਵਾਗਤ ਅਸੀਂ ਕਰਾਂਗੇ। ਇੱਕ ਦੋ ਮੈਸੇਜ ਲੈ ਲਈਏ ਕੁਇਕਲੀ, ਫਿਰ ਗੀਤ ਸਿੰਘ ਜੀ ਲਾਵਾਂਗੇ, ਅੱਜ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਹੈ, ਸੋ ਸਟੇ ਟਿਊਨਡ ਬਈ, ਜੁੜੇ ਰਹੋ।
1: ਮੇਰਾ ਨਾਮ ਨਵਜੀਤ ਕੌਰ ਬਰਾਰ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 ਐਂਡ 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੂਲੈਂਸ ਕਮਿਊਨਿਟੀ ਸੈਂਟਰ ਨੂੰ ਬਣਾ ਰਿਹਾ ਹੈ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹਾਂ ਐਂਡ ਐਕਟਿਵ ਰਹਿ ਸਕਦੇ ਹਾਂ। ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ। ਇਸ ਅਕਟੋਬਰ ਵਿੱਚ ਵਾਰਡਸ 2 ਐਂਡ 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾਰ ਨੂੰ ਵੋਟ ਦਿਓ।
2: ਆਥੋਰਾਈਜ਼ਡ ਬਾਈ ਨਵਜੀਤ ਕੌਰ ਬਰਾਰ ਕੈਂਪੇਨ।

0: ਐਕਸ਼ਨ ਇਨ ਜੀਟੀਏ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ rajdhanisweets.ca।
1: ਸੋ ਕੱਲ ਨੂੰ ਫਿਲਮ ਲੱਗਣ ਜਾ ਰਹੀ ਹੈ, ਕਿਹੜੀ ਫਿਲਮ ਭਲਾ? ਕੱਲ ਨੂੰ ਇਹ ਦਿਨ ਰੋਜ਼ ਨਹੀਂ ਆਉਣੇ ਰਿਲੀਜ਼ ਹੋ ਰਹੀ ਹੈ ਬਈ, ਹਰਭਜਨ ਮਾਨ ਜੀ ਤੇ ਨਾਲ ਡੇਬਿਊ ਕਰ ਰਿਹਾ ਹਰਭਜਨ ਮਾਨ ਜੀ ਦਾ ਬੇਟਾ ਅਵਕਾਸ਼ ਮਾਨ। ਬਹੁਤ ਹੀ ਪਿਆਰੀ, ਬੜੀ ਇੱਕ ਪਰਿਵਾਰਕ ਫਿਲਮ ਹੈ ਤੇ ਕੱਲ ਨੂੰ ਥੀਏਟਰ ਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ। ਹੁਣੇ ਉਸ ਫਿਲਮ ਦਾ ਪ੍ਰੀਮੀਅਰ ਹੈ ਜੋ ਹੋ ਰਿਹਾ, ਤੇ ਅਨਫੋਰਚੁਨੇਟਲੀ ਯਾਰ ਮੇਰੀ ਡਿਊਟੀ ਹੈ ਪ੍ਰੋਗਰਾਮ ਤੇ, ਮੈਂ ਕਿਹਾ ਮੈਂ ਲੱਗਿਆ ਇੱਥੇ ਪ੍ਰਮੋਸ਼ਨਾਂ ਤੇ, ਤੇ ਪ੍ਰੀਮੀਅਰ ਸਾਰੇ ਸੱਜਣ ਮਿੱਤਰ ਦੇਖੋ ਤੇ ਇੰਜੋਏ ਕਰੋ। ਬਟ ਬਹੁਤ ਹੀ ਖੂਬਸੂਰਤ ਫਿਲਮ ਯਾਰ, ਫਿਲਮ ਦੀ ਤਾਰੀਫ ਬਹੁਤ ਹੋ ਰਹੀ ਹੈ। ਅੱਜ ਇੰਡੀਆ ਦੇ ਵਿੱਚ ਵੀ ਪ੍ਰੀਮੀਅਰ ਹੋ ਕੇ ਹਟਿਆ ਤੇ ਕਿਆ ਇੰਜੋਏ ਕੀਤੀ ਫਿਲਮ ਸਾਰੇ ਨੇ, ਬੜੇ ਉੱਥੇ ਕਲਾਕਾਰ, ਅਦਾਕਾਰ, ਗਾਇਕ ਪਹੁੰਚੇ ਇੰਡਸਟਰੀ ਦੇ ਤੇ ਸਾਰੇ ਨੇ ਬੜੀ ਇੰਜੋਏ ਕੀਤੀ। ਸੋ ਕੱਲ ਨੂੰ ਤੁਹਾਡੇ ਥੀਏਟਰ ਘਰਾਂ ਦੇ ਵਿੱਚ ਇਹ ਦਿਨ ਰੋਜ਼ ਨਹੀਂ ਆਉਣੇ ਰਿਲੀਜ਼ ਹੋ ਜਾਵੇਗੀ ਸਾਰੇ ਆਪਣੇ ਨੇੜਲੇ ਥੀਏਟਰਸ ਦੇ ਵਿੱਚ, ਜਿਸ ਵਿੱਚ ਹਰਭਜਨ ਮਾਨ ਜੀ ਨੇ, ਅਵਕਾਸ਼ ਮਾਨ ਉਹਨਾਂ ਦਾ ਬੇਟਾ ਹੈ ਤੇ ਨਾਲ ਤੂਤਾ ਪਿੰਡੀ ਵਾਲਾ ਜੋ ਬੜਾ ਕਮੇਡੀਅਨ ਹੈ ਯਾਰ, ਤੇ ਮੈਡਮ ਨਿਰਮਲ ਰਿਸ਼ੀ ਜੀ ਤੇ ਹੀਰਾ ਅਚਰਾ, ਅਰੁਣਾ ਬੈਨੀਵਾਲ, ਹੋਰ ਬੜਾ ਵਧੀਆ ਸਟਾਰ ਕਾਸਟ, ਸਰਬਜੀਤ ਚੀਮਾ ਜੀ ਦਾ ਵੀ ਰੋਲ ਹੈ। ਸੋ ਤੁਸੀਂ ਕੱਲ ਨੂੰ ਵੀਕਐਂਡ ਤੇ, ਲੌਂਗ ਵੀਕਐਂਡ ਹੈ, ਫਿਲਮ ਜ਼ਰੂਰ ਇੰਜੋਏ ਕਰਨੀ। ਤੇ ਬਹੁਤ ਵਧੀਆ ਗੀਤ ਸੰਗੀਤ ਹੈ, ਬੱਬੂ ਮਾਨ ਜੀ ਦਾ ਇੱਕ ਗਾਣਾ ਹੈ, ਹੈਪੀ ਰਾਏਕੁੱਟੀ ਦਾ ਗੀਤ ਹੈ, ਤੇ ਹਰਭਜਨ ਮਾਨ ਜੀ, ਗੁਰਸੇਵਕ ਮਾਨ ਜੀ ਨੇ, ਬਾਬੂ ਸਿੰਘ ਮਾਨ ਜੀ ਦਾ ਲਿਖਿਆ ਗਾਣਾ ਗਾਇਆ, ਹਰ ਆਪਣੇ ਅਵਕਾਸ਼ ਮਾਨ ਨੇ, ਨੂਰ ਚਾਹਲ ਕੁੜੀ ਬਹੁਤ ਸੁਰੀਲਾ ਗਾਉਂਦੀ ਹੈ ਉਹਦੇ ਨਾਲ ਗਾਣਾ ਹੈ, ਤੇ ਸੁਖਵਿੰਦਰ ਸਿੰਘ ਜੀ ਦਾ ਵੀ ਇੱਕ ਫਿਲਮ ਦੇ ਵਿੱਚ ਗੀਤ ਹੈ। ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫਿਲਮ ਦੇਖਣ ਦੇ ਲਈ ਹੋਰ ਰੈਡੀ, ਤੇ ਇਹ ਦਿਨ ਰੋਜ਼ ਨਹੀਂ ਹੋਣੇ, ਕੱਲ੍ਹ ਨੂੰ ਰਿਲੀਜ਼ ਹੋਵੇਗੀ। ਤੇ ਯਾਰ ਹਰਭਜਨ ਮਾਨ ਜੀ ਜਿਨ੍ਹਾਂ ਨੇ ਜੀ ਆਇਆਂ ਨੂੰ, ਸਾਨੂੰ ਮਾਣ ਵਤਨਾਂ ਦਾ, ਮਿੱਟੀ ਵਾਜਾਂ ਮਾਰਦੀ ਵਰਗੀਆਂ ਫਿਲਮਾਂ ਕੀਤੀਆਂ, ਜਿਸ ਕਰਕੇ ਪੰਜਾਬੀ ਫਿਲਮ ਇੰਡਸਟਰੀ ਅੱਜ ਇਸ ਮੁਕਾਮ 'ਤੇ ਹੈ। ਸੋ ਇਹ ਫਿਲਮ ਜ਼ਰੂਰ ਦੇਖੋ, ਅਤੇ ਚਾਹੁੰਦੇ ਹੋ ਕਿ ਇੱਦਾਂ ਦੀਆਂ ਫਿਲਮਾਂ ਹੋਰ ਬਣਨ ਤਾਂ ਫਿਰ ਤੁਹਾਡਾ ਦੇਖਣਾ ਵੀ ਜ਼ਰੂਰ ਬਣਦਾ। ਸੋ ਗੇਟ ਰੈਡੀ, ਐਂਡ ਬੜੀ ਜਲਦ ਅਸੀਂ ਇਸ ਫਿਲਮ ਦਾ ਗੀਤ ਵੀ ਤੁਹਾਡੇ ਲਈ ਲਾਉਣੇ ਹੈ, ਅਤੇ ਪ੍ਰੀਮੀਅਰ ਆਪਣੇ ਲੋਕਲ ਇੱਥੇ ਹੁਣੇ ਫਿਲਮ ਦਾ ਹੋ ਰਿਹਾ। ਸੋ ਗੁੱਡ ਲੱਕ ਟੂ ਐਵਰੀਬਡੀ। ਅਤੇ ਸਾਡੇ ਨਾਲ ਡਾਕਟਰ ਕੁਲਦੀਪ ਜੁੜਿਆ, ਕੇ ਡੀ ਹੋਮਿਓਪੈਥੀ ਤੋਂ। ਕੁਲਦੀਪ ਜੀ ਕਿਵੇਂ ਹੋ?
2: ਠੀਕ ਹੈ ਨਵੀਂ ਜੀ, ਥੈਂਕ ਯੂ ਵੈਰੀ ਮਚ। ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਠੀਕ ਕਰਨਾ, ਫਿਰ ਦੂਸਰੇ ਨੂੰ ਠੀਕ ਕਰਨਾ, ਪਹਿਲੀ ਆਪਣੀ ਸਿਹਤ, ਠੀਕ ਹੈ ਜੀ? ਤਾਂ ਮੈਂ ਕਹਿੰਦਾ ਹੁੰਦਾ ਹੈਲਥ ਇਜ਼ ਵੈਲਥ। ਲਗਭਗ 50 ਸਾਲ ਹੋ ਗਏ ਹੋਮਿਓਪੈਥੀ ਫੀਲਡ ਦੇ ਵਿੱਚ, ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈ, ਵੱਡੀ ਤੋਂ ਛੋਟੀ ਕੋਈ ਪਰੇਸ਼ਾਨੀ ਹੈ, ਹਰ ਬਿਮਾਰੀ ਦਾ ਹੱਲ ਹੋਮਿਓਪੈਥੀ ਦੇ ਵਿੱਚ, ਠੀਕ ਹੈ? ਜਿਹਨੂੰ ਲੱਗਦਾ ਕਿ ਬਿਮਾਰੀ ਠੀਕ ਨਹੀਂ ਹੋਣੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਫ ਕਰਾਂਗਾ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ। ਤੁਹਾਨੂੰ ਪੇਟ ਦੇ ਇਸ਼ੂ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਤੁਹਾਨੂੰ ਆਰਥਰਾਈਟਿਸ ਹੋ ਗਈ, ਸਕਿਨ ਦੇ ਇਸ਼ੂ, ਐਗਜ਼ਿਮਾ ਹੋ ਗਿਆ, ਸਰਾਇਸਿਸ ਹੋ ਗਿਆ, ਆਟਿਜ਼ਮ, ਖਾਸ ਕਰਕੇ ਬੱਚਿਆਂ ਦੇ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ, ਆਟੋਮੋਬਿਲਿਟੀਜ਼, ਅੱਖ ਨੱਕ ਗਲੇ ਦੀ ਬਿਮਾਰੀ, ਕੋਈ ਬਿਮਾਰੀ ਹੈਗੀ ਹੈ, ਹੋਮਿਓਪੈਥੀ ਦਾ ਬੈਸਟ। ਲਗਭਗ ਜੇ 50 ਸਾਲ ਪਹਿਲਾਂ ਮੈਂ ਹੋਮਿਓਪੈਥੀ ਡਿਗਰੀ ਕੀਤੀ ਹੈ, ਪੜ੍ਹਾਈ ਕੀਤੀ ਹੈ, ਸਾਡੀ ਪੜ੍ਹਾਈ ਇਕੁਅਲ ਟੂ ਫੈਮਿਲੀ ਡਾਕਟਰ ਹੁੰਦੀ ਹੈ, ਠੀਕ ਹੈ ਜੀ? ਜੋ 5 ਮਿੰਟ ਦੇ ਅੰਦਰ ਪਤਾ ਲੱਗ ਜਾਂਦਾ ਬਿਮਾਰੀ ਕੀ ਹੈਗੀ ਹੈ, ਲੇਕਿਨ ਟੈਸਟ ਕੇਵਲ ਕਨਫਰਮ ਕਰਨ ਵਾਸਤੇ ਕਿ ਆਪਾਂ ਟੈਸਟ ਕਰਾਉਂਦੇ ਹਾਂ, ਠੀਕ ਹੈ? ਲੇਕਿਨ ਪਤਾ ਲੱਗ ਜਾਂਦਾ ਸਾਰਾ ਕੁਝ। ਥੋੜ੍ਹੀ ਜਿਹੀ ਐਸੀਡਿਟੀ ਬਾਰੇ ਮੈਂ ਜਾਣਕਾਰੀ ਦਊਂਗਾ ਨਵੀਂ ਜੀ। ਐਸੀਡਿਟੀ ਨਾ ਲੋਕ ਕਈ ਵਾਰੀ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਐਸੀਡਿਟੀ ਹੈਗੀ ਹੈ, ਕਈ ਵਾਰੀ ਬਲੋਟਿੰਗ ਹੁੰਦੀ ਹੈ, ਗੈਸ ਬਣਦੀ ਹੈ, ਆਈਬੀਐਸ ਹੈ, ਕੋਲਾਈਟਿਸ ਹੈ, ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ। ਐਸੀਡਿਟੀ ਇਹਨੂੰ ਆਪਾਂ ਹਾਰਟ ਬਰਨ ਕਹਿੰਦੇ ਹਾਂ, ਤੇ ਹਰਟ ਬਰਨ ਜੀ ਇਹ ਸਾਡੇ ਇਹਦੇ ਚ ਮੋਸਟਲੀ ਜੇ ਤੁਹਾਡਾ ਜਿਹੜਾ ਫੂਡ ਪਾਈਪ ਹੈ ਉਹਦੇ ਚ ਬਰਨਿੰਗ ਹੁੰਦੀ ਹੈ, ਉਹਨੂੰ ਤਾਂ ਕਰਕੇ ਐਸੀਡਿਟੀ ਆਪਾਂ ਕਹਿੰਦੇ ਹਾਂ। ਇਹ ਸਾਡੇ ਪੇਟ ਦੇ ਵਿੱਚ ਜਿਹੜਾ ਸਟਮਕ ਹੁੰਦਾ ਉਹਦੇ ਹਾਈਡਰੋਕੋਲਿਕ ਐਸਿਡ ਹੁੰਦਾ, ਉਹ ਜਾ ਕੇ ਸਾਡੇ ਫੂਡ ਪਾਈਪ ਚ ਲੱਗਦਾ, ਤਾਂ ਜੇ ਹੈ ਇਹ ਐਸੀਡਿਟੀ ਉਹਨੂੰ ਕਹਿੰਦੇ ਹਾਂ ਆਪਾਂ ਜੇ ਹੈ। ਲੇਕਿਨ ਹੋਰ ਵੀ ਬਹੁਤ ਬਿਮਾਰੀਆਂ ਨੇ, ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ, 6478005560548185 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 Maritime ਟੂਰੇ ਬਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 6478005560488085 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਨਵੀਂ ਜੀ, ਟਾਈਮ ਨਾਲ, ਥੈਂਕ ਯੂ ਵੈਰੀ ਮਚ।
1: ਵੈਰੀ ਗੁੱਡ, ਨੰਬਰ ਕੁਇਕ ਹੈ 6478105560486180855। ਕੁਲਦੀਪ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਰਹਿਣਾ, ਤੇ ਗੱਲਬਾਤ ਕਰੀਏ ਗਾਣਾ ਲਾ ਦੀ ਇੱਕ। ਮੈਂ ਥੋੜ੍ਹੇ ਕਨਫਿਊਜ਼ਡ ਹਾਂ, ਕਿਉਂਕਿ ਗੱਲਾਂ ਬਾਤਾਂ ਵੀ ਤਿਆਰ ਨੇ ਤੇ ਗੱਲਾਂ ਬਾਤਾਂ ਤਾਂ ਤੁਸੀਂ ਜਿੰਨੀਆਂ ਮਰਜ਼ੀ ਕਰਾ ਲਓ, ਬਟ ਖੈਰ ਇੱਕ ਮੈਸੇਜ ਲੈ ਲਈਏ ਤੇ ਫਿਰ ਇੱਕ ਗਾਣਾ ਲਾਉਂਦੇ ਹਾਂ ਤੇ ਫਿਰ ਆਪਾਂ ਖੁੱਲ੍ਹ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਹਾਂ।
3: ਮੈਂ ਸੁਖਵੰਤ ਸਿੰਘ ਹਾਂ, ਤੁਹਾਡਾ ਵਾਰਡ 9 ਤੋਂ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ।
1: ਸੋ ਅਰਜਨ ਢਿੱਲੋਂ ਦਾ ਇੱਕ ਗੀਤ ਆਇਆ, ਮੈਨੂੰ ਬੜਾ ਡਿਫਰੈਂਟ ਜਿਹਾ ਲੱਗਿਆ ਯਾਰ। ਆਈ ਡੋਂਟ ਨੋ ਤੁਸੀਂ ਕਿੰਨਾ ਕੁ ਇੰਜੋਏ ਕੀਤਾ, ਬਟ ਮਿਊਜ਼ਿਕ ਬੜਾ ਯੂਨੀਕ ਹੈ। ਜਿਹੜੇ ਕਹਿ ਲਓ ਕਿ ਸੁਰ ਤੇ ਅਰਜਨ ਗਾ ਰਿਹਾ ਉਹ ਵੀ ਮਿਊਜ਼ਿਕ ਚੇਂਜ ਹੋ ਰਿਹਾ। ਸੁਣਿਓ ਥੋੜ੍ਹਾ ਜਿਹਾ, ਤੁਹਾਨੂੰ ਪਤਾ ਲੱਗੂਗਾ।

0: ਕਿੰਨਾ ਡਿਫਰੈਂਟ ਜਿਹਾ ਨਾ, ਪਤਾ ਨਹੀਂ ਆਈ ਡੋਨਟ ਨੋ, ਥੋੜ੍ਹਾ ਜਿਹਾ ਮੈਨੂੰ ਬਾਕੀ ਕਿਸੇ ਵੀ ਗੀਤ ਨਾਲੋਂ ਬੜਾ ਐਂ ਲੱਗਿਆ ਕਿ ਇੱਧਰ ਦੀ ਚੀਜ਼ ਕੋਈ ਸੁਣੀ ਹੋਈ ਨਹੀਂ। ਪਤਾ ਨਹੀਂ ਤੁਹਾਨੂੰ ਠੀਕ ਕਿਵੇਂ ਲੱਗਿਆ ਯਾਰ ਗਾਣਾ, ਵਧੀਆ ਜਾਂ ਨਹੀਂ, ਤੁਸੀਂ ਇੰਜੋਏ ਕੀਤਾ? ਜੇ ਕਿਸੇ ਨੇ ਫੀਡਬੈਕ ਦੇਣਾ ਦੇ ਦਿਓ, ਅਰਜਨ ਨੂੰ ਦੱਸ ਦਾਂਗੇ ਫਿਰ ਵੀ ਯਾਰ ਅਰਜਨ ਨੇ ਲੋਕਾਂ ਨੇ ਬੜਾ ਇੰਜੋਏ ਕੀਤਾ ਜਾਂ ਲੋਕਾਂ ਨੂੰ ਲੱਗਿਆ ਯਾਰ ਕਿ ਥੋੜ੍ਹੇ ਜਿਹਾ ਲੋਕ ਕਨਫਿਊਜ਼ ਜੇ ਹੋਏ। ਸੋ ਨੰਬਰ ਹੈ ਆਪਣਾ 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਮੈਂ ਤੁਹਾਨੂੰ ਗੁਰਿੰਦਰ ਸਿੰਘ ਜੀ ਦਾ ਨੰਬਰ ਦਿੰਦਾ। ਗੁਰਿੰਦਰ ਸਿੰਘ ਜੀ ਐਸ ਬਿਜ਼ਨਸ ਕੰਸਲਟੈਂਟਸ, ਇਹ ਤੁਹਾਨੂੰ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ ਸਿਖਾਉਂਦੇ ਆ, ਕਿਵੇਂ ਬਿਜ਼ਨਸ ਸਟਾਰਟ ਕਰਨੀ ਹੈ, ਬਹੁਤ ਲੋ ਕੋਸਟ ਤੇ ਕਿਵੇਂ ਬਿਜ਼ਨਸ ਸਟਾਰਟ ਕਰਨੀ ਹੈ, ਸਟੈਪ ਬਾਈ ਸਟੈਪ ਇੱਕ ਇੱਕ ਚੀਜ਼ ਤੁਹਾਨੂੰ ਸਿਖਾਉਂਦੇ ਨੇ। ਕਹਿੰਦੇ ਨਹੀਂ ਹੁੰਦੇ ਕਿ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਗਾਈਡ ਕਰਨਗੇ ਵੀ ਬਿਜ਼ਨਸ ਤੁਸੀਂ ਲੋ ਕੋਸਟ ਤੇ ਆਪਣੀ ਪਸੰਦੀ ਦੀ ਕਿਵੇਂ ਸਟਾਰਟ ਕਰ ਸਕਦੇ ਹੋ। ਕੋਈ ਫੂਡ ਬਿਜ਼ਨਸ, ਕੋਈ ਸਲੋਨ ਬਿਜ਼ਨਸ, ਕੋਈ ਟਰੱਕਿੰਗ ਬਿਜ਼ਨਸ ਖੋਲਣੀ ਹੈ, ਤਾਂ ਗੁਰਿੰਦਰ ਸਿੰਘ ਜੀ ਐਸ ਬਿਜ਼ਨਸ ਕੰਸਲਟੈਂਟਸ 6476497365 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਐਡਵਾਂਸ ਪੋਲਿੰਗ ਇਲੈਕਸ਼ਨਸ ਦੀ ਬਈ ਹੋਣ ਜਾ ਰਹੀ ਹੈ ਕੱਲ੍ਹ ਤੋਂ ਸ਼ੁਰੂ ਬਰੈਂਪਟਨ ਦੇ ਵਿੱਚ। ਸੋ ਸਿਟੀ ਆਫ ਬਰੈਂਪਟਨ ਵੱਲੋਂ ਮੈਸੇਜ ਹੈ ਤੁਹਾਡੇ ਸਾਰਿਆਂ ਲਈ ਕਿ ਐਡਵਾਂਸ ਪੋਲਿੰਗ ਇਜ਼ ਸਟਾਰਟਿੰਗ। ਸੋ ਤੁਸੀਂ ਜ਼ਰੂਰ ਆਪਣੀ ਵੋਟ ਪਾਓ ਐਡਵਾਂਸ ਪੋਲਿੰਗ ਦੇ ਵਿੱਚ ਅਕਤੂਬਰ 9, 10, 11 ਅਤੇ 16 and 17 ਨੂੰ, ਵੀਕਡੇਜ਼ ਦੁਪਹਿਰ ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਅਤੇ ਵੀਕਐਂਡ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਕਿਸੇ ਵੀ ਆਪਣੇ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਵੋਟ ਕਰੋ, brampton.ca/brampton votes, brampton.ca/brampton votes ਤੋਂ ਜਾਣਕਾਰੀ ਲਓ। ਵੋਟਰ ਕਾਰਡ ਲੈ ਜਾਓ, ਵੋਟਰ ਕਾਰਡ ਹੈ ਨਹੀਂ ਤਾਂ ਤੁਸੀਂ ਆਪਣੀ ਆਈ ਡੀ ਵੀ ਜ਼ਰੂਰ ਲੈ ਕੇ ਜਾ ਸਕਦੇ ਹੋ। ਅਤੇ ਸਿਟੀ ਆਫ ਬਰੈਂਪਟਨ ਵੱਲੋਂ ਤੁਹਾਡੇ ਲਈ ਇਹ ਮੈਸੇਜ ਹੈ। ਸੋ ਸਿਟੀ ਆਫ ਬਰੈਂਪਟਨ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਪੋਰਟ ਕਰੋ, ਅਤੇ ਤੁਹਾਡਾ ਆਪਣਾ ਸ਼ਹਿਰ ਹੈ, ਵੋਟ ਪਾਉਣੀ ਆਪਣੀ ਜ਼ਰੂਰ ਬਣਦੀ ਹੈ। ਸਕਾਈ ਹਾਲ ਐਕਸਪ੍ਰੈਸ ਇਹਨਾਂ ਨੂੰ ਚਾਹੀਦੇ ਨੇ ਯਾਰ ਬਹੁਤ ਸਾਰੇ ਸਾਡੇ ਟਰੱਕ ਡਰਾਈਵਰ। ਸੋ ਇਜ਼ੈਡ ਡਰਾਈਵਰ US ਲਈ ਚਾਹੀਦੇ ਹੈ, ਪੈਨਸਲਵੇਨੀਆ, ਨਿਊਯਾਰਕ, ਨਿਊਜਰਸੀ, ਮੈਰੀਲੈਂਡ। ਡਰਾਈਵੈਨ ਦਾ ਕੰਮ ਹੈ ਹਰ ਮਹੀਨੇ ਦੀ 5 ਤਰੀਕ ਅਤੇ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ। 12 ਟ੍ਰਿਪਸ ਪਰ ਮੰਥ। ਇਹਨਾਂ ਦੀ ਯਾਰਡ ਹੈ ਸਟੀਲਸ ਐਂਡ ਵਿੰਸਟਨ ਚਰਚਲ 'ਤੇ, ਨੰਬਰ ਹੈ 807-355-9292 'ਤੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਕਰੋ। ਸੋ ਰੈਡੀ ਕਰੀਏ ਗੱਲਾਂ ਬਾਤਾਂ ਸ਼ੁਰੂ ਤੁਹਾਡੇ ਨਾਲ। ਸੋ ਆਪਾਂ ਕਰਦੇ ਹਾਂ ਗੱਲਬਾਤ, ਪਹਿਲਾਂ ਤੁਸੀਂ ਆਪਣੀ ਕਿਚਨ ਤਿਆਰ ਕਰਾਓ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਕਿਆ ਬਾਤ ਹੈ, ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ, ਠੀਕ ਹੈ। ਸੋ ਤੁਸੀਂ ਜ਼ਰੂਰ ਫੀਨਿਕਸ ਮਿਲਵਰਕ ਨੂੰ ਯਾਦ ਰੱਖੋ। ਅਸੀਂ ਨਾ ਮਿਲਦਾ ਪਰਸੋਂ ਜਾਂ ਕੱਲ ਦੀ ਗੱਲ ਹੈ ਸ਼ਾਇਦ, ਕੱਲ ਸੁਬਹਾ ਅਸੀਂ ਨਾ ਇੱਕ ਡਿਸਕਸ਼ਨ ਕਰ ਰਹੇ ਸੀ ਬੜੀ ਵਧੀਆ। ਤੇ ਦੇਖੋ ਜਦੋਂ ਨਾ ਕੋਈ ਤੁਹਾਡੇ ਪੇਰੈਂਟਸ ਹੋਣ, ਕੋਈ ਵੀ ਪਰਿਵਾਰਕ ਮੈਂਬਰ ਹੈ ਜਦੋਂ ਤੁਰ ਜਾਂਦਾ, ਤਾਂ ਆਫਕੋਰਸ ਬੰਦੇ ਨੂੰ ਯਾਰ ਬਹੁਤ ਪਰੇਸ਼ਾਨੀ, ਬਹੁਤ ਦੁੱਖ ਮਹਿਸੂਸ ਹੁੰਦਾ। ਇੱਕ ਮੈਂ ਸਿਚੁਏਸ਼ਨ ਕਿਸੇ ਦਾ ਸੁਣਿਆ, ਦੋ ਦੋਸਤ ਨੇ ਬੜੇ ਚੰਗੇ, ਅਤੇ ਉਹਨਾਂ 'ਚੋਂ ਨਾ ਇੱਕ ਦੋਸਤ ਦੇ ਕੋਲ ਪੈਟ ਡੋਗ ਹੈ, ਕੁੱਤਾ ਉਹਨੇ ਰੱਖਿਆ ਹੋਇਆ, ਅਤੇ ਉਸ ਕੁੱਤੇ ਦੀ ਕਿਤੇ ਡੈਥ ਹੋ ਜਾਂਦੀ ਹੈ, ਠੀਕ ਹੈ, ਕੁੱਤੇ ਦੀ ਡੈਥ ਹੋ ਗਈ। ਐਂਡ ਜਿਹੜਾ ਦੂਜਾ ਦੋਸਤ ਹੈ ਉਹਨੇ ਚਲੋ ਫੋਨ ਫਾਨ ਕਰ ਲਿਆ, ਉਹ ਘਰੇ ਆ ਕੇ ਪਤਾ ਨਹੀਂ ਲੈਣਾ ਹੈ ਵੀ ਯਾਰ ਤੂੰ ਠੀਕ ਹੈ, ਤੇਰਾ ਕੁੱਤਾ ਨਹੀਂ ਰਿਹਾ, ਤੇਰੇ ਡੋਗ ਦੀ ਡੈਥ ਹੋ ਗਈ। ਐਂਡ ਉਸ ਤੋਂ ਸਾਲ ਖੰਡ ਬਾਅਦ ਜਿਹੜਾ ਦੂਜਾ ਫਰੈਂਡ ਹੈ ਜਿਹਨੇ ਪਤਾ ਨਹੀਂ ਲਿਆ, ਉਹਦੇ ਕਿਤੇ ਡੈਡ ਦੀ ਡੈਥ ਹੋ ਜਾਂਦੀ ਹੈ, ਜਿਹੜਾ ਫਰੈਂਡ ਸੀ ਜਿਹਦੇ ਡੋਗ ਦੀ ਕੁੱਤੇ ਦੀ ਮੌਤ ਹੋ ਗਈ ਸੀ, ਉਹਨੇ ਫਿਰ ਉਹਦੇ ਘਰੇ ਜਾ ਕੇ ਪਤਾ ਨਹੀਂ ਲਿਆ, ਤੇ ਇਹਨੇ ਬੜਾ ਮਾਇੰਡ ਕੀਤਾ, ਕਹਿੰਦਾ ਯਾਰ ਤੂੰ ਮੇਰਾ ਇੰਨਾ ਚੰਗਾ ਦੋਸਤ ਹੈ, ਤੂੰ ਮੇਰੇ ਡੈਡ ਦੇ ਚਲੇ ਜਾਣ ਤੋਂ ਬਾਅਦ ਮੇਰੇ ਘਰੇ ਨਹੀਂ ਆਇਆ ਹੈ। ਉਹ ਕਹਿੰਦਾ ਤੂੰ ਆਇਆ ਸੀ ਮੇਰੇ ਘਰੇ ਪਿਛਲੇ ਸਾਲ ਜਦੋਂ ਮੇਰਾ ਡੋਗ ਨਹੀਂ ਰਿਹਾ। ਉਹ ਕਹਿੰਦਾ ਯਾਰ ਇਹ ਉਹ ਤਾਂ ਤੇਰਾ ਡੋਗ ਹੈ, ਉਹ ਤਾਂ ਪੈਟ ਆ, ਇਹ ਤੂੰ ਕਿਵੇਂ ਯੂ ਨੋ ਸੇਮ ਵੇਟ ਕਿਵੇਂ ਤੂੰ ਦੇ ਰਿਹਾ ਇੱਕ ਬਾਪ ਦੇ ਤੁਰ ਜਾਣ ਤੇ, ਉਹਦਾ ਬਰਾਬਰ ਥੋੜਾ ਵੀ ਤੇਰਾ ਡੋਗ ਚਲਾ ਗਿਆ, ਤੇਰਾ ਡੋਗ ਚਲਾ ਗਿਆ ਉਹ ਤਾਂ ਪੈਟ ਆ ਜਾਨਵਰ ਹੈ, ਤੂੰ ਕੋਈ ਹੋਰ ਲੈ ਆਈ। ਉਹ ਕਹਿੰਦਾ ਨਹੀਂ ਤੂੰ ਨਹੀਂ ਸਮਝਦਾ ਯਾਰ, ਮੇਰਾ ਪੈਟ ਤਾਂ ਮੇਰੇ ਲਈ ਮੇਰੇ ਫੈਮਿਲੀ ਨਾਲੋਂ ਜ਼ਿਆਦਾ ਸੀਗਾ। ਹੁਣ ਬਹੁਤ ਸਾਰੇ ਜਿਹੜੇ ਪੈਟ ਓਨਰਸ ਨੇ ਮੇ ਬੀ ਉਹ ਇਸ ਚੀਜ਼ ਨਾਲ ਅਗਰੀ ਕਰ ਸਕਣਗੇ, ਜਾਂ ਉਹ ਕਹਿਣਗੇ ਨਹੀਂ ਯਾਰ ਐਡੀ ਥੋੜੋ ਗੱਲ ਹੈ, ਕਿਸੇ ਫੈਮਿਲੀ ਮੈਂਬਰ ਨਾਲ ਤੁਸੀਂ ਥੋੜੋ ਰਿਲੇਟ ਕਰ ਸਕਦੇ ਹੋ, ਫੈਮਿਲੀ ਦਾ ਤੁਰ ਜਾਣਾ ਕਿੱਡੀ ਵੱਡੀ ਗੱਲ ਹੈ, ਪੈਟ ਦਾ ਤੁਰ ਜਾਣਾ ਚਲੋ ਫਿਰ ਵੀ ਬੰਦਾ ਨਵਾਂ ਕੋਈ ਪੈਟ ਲੈ ਆਉਂਦਾ। ਪਰ ਤੁਹਾਨੂੰ ਕੀ ਲੱਗਦਾ, ਤੁਸੀਂ ਇਸ ਚੀਜ਼ ਨੂੰ ਉਸ ਤਰੀਕੇ ਦੀ ਬਰਾਬਰਤਾ ਦਿੰਦੇ ਹੋ ਜਾਂ ਨਹੀਂ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਸੋ ਕਰਦੇ ਹਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ, ਤੇ ਦੱਸਿਓ ਜ਼ਰੂਰ ਤੁਹਾਡਾ ਆਪਣਾ ਓਪੀਨੀਅਨ ਕੀ ਹੈ। ਡੂ ਯੂ ਥਿੰਕ ਵੀ ਯਾਰ ਜਿਹੜਾ ਬੰਦਾ ਜਿਹਦੇ ਡੋਗ ਦੀ ਡੈਥ ਹੋਈ ਹੈ ਉਹ ਸਹੀ ਹੈ, ਕਿ ਯਾਰ ਜੇ ਇਹਨੇ ਮੇਰੇ ਡੋਗ ਦਾ ਪਤਾ ਨਹੀਂ ਜਾਂ ਮੇਰਾ ਪਤਾ ਨਹੀਂ ਲਿਆ ਉਸਦੇ ਤੁਰ ਜਾਣ ਤੋਂ ਬਾਅਦ, ਤਾਂ ਮੈਂ ਕਿਉਂ ਜਾਵਾਂ ਉਹਦੇ ਘਰ ਉਹਦੇ ਡੈਡ ਦੇ ਤੁਰ ਜਾਣ ਤੋਂ ਬਾਅਦ? ਜਾਂ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਤੁਸੀਂ ਦੋਨਾਂ ਚੀਜ਼ਾਂ ਨੂੰ ਇੱਕ ਇਕੁਅਲ ਇੰਪੋਰਟੈਂਸ ਥੋੜ੍ਹਾ ਦੇ ਸਕਦੇ ਹੋ? ਫੈਮਿਲੀ ਦਾ ਤੁਰ ਜਾਣਾ ਕਿੱਡੀ ਗੱਲ ਹੈ, ਡੋਗ ਦਾ ਫਿਰ ਵੀ ਉੱਡੀ ਗੱਲ ਨਹੀਂ ਹੈਗੀ। ਇਹ ਤੁਸੀਂ ਆਪਣਾ ਓਪੀਨੀਅਨ ਦੱਸੋ, ਕਿਉਂਕਿ ਕਈ ਪੈਟ ਓਨਰ ਕਹਿਣਗੇ ਨਹੀਂ ਯਾਰ ਨਵੀਂ ਤੁਸੀਂ ਨਹੀਂ ਸਮਝਦੇ। ਗਿੱਲ ਫਾਰਮ ਨੂੰ ਯਾਦ ਰੱਖਣਾ ਸਾਰਿਆਂ ਨੇ, ਗਿੱਲ ਫਾਰਮ ਡਿਕਸੀ ਐਂਡ ਕਿੰਗ ਦੇ ਕੋਰਨਰ ਤੇ ਹੈ। ਤੁਹਾਨੂੰ ਸਬਜ਼ੀਆਂ ਬਹੁਤ ਹੀ ਟੌਪ ਦੀ ਇੱਥੋਂ ਮਿਲ ਰਹੀਆਂ ਨੇ, ਫਾਰਮ ਫਰੈਸ਼, ਫਾਰਮ ਦਾ ਫਰੈਸ਼ ਸਾਗ, ਪਾਲਕ, ਲਾਲ ਦੇਸੀ ਗਾਜਰਾਂ, ਹਰੀਆਂ ਮਿਰਚਾਂ, ਭੇਠਾ, ਟਮਾਟਰ, ਮੂਲੀ ਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਗਿੱਲ ਫਾਰਮ ਵਾਲੇ ਰੋਜ਼ ਡੇਲੀ ਸਬਜ਼ੀਆਂ ਪਿੱਕ ਕਰਦੇ ਆ। ਡਿਕਸੀ ਐਂਡ ਕਿੰਗ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ 14085 ਡਿਕਸੀ ਰੋਡ ਤੇ ਜਾਓ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਗਿੱਲ ਫਾਰਮ ਤੁਹਾਡੇ ਲਈ ਓਪਨ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਟੌਪ ਦੀ ਮੂਵਿੰਗ ਕੰਪਨੀ, ਪਿਛਲੇ 35 ਸਾਲਾਂ ਤੋਂ ਇਹਨਾਂ ਕੋਲ 35 ਸਾਲ ਦਾ ਮੂਵਿੰਗ ਦਾ ਤਜਰਬਾ। ਸੋ ਮੂਵ ਹੋ ਰਹੇ ਹੋ ਤਾਂ HK ਮੂਵਰਸ ਨੂੰ ਇੱਕ ਵਾਰ ਫੋਨ ਘੁਮਾ ਲਓ, 416-524-6704, 416-524-6704 HK ਮੂਵਰਸ। 4984 ਭਾਜੀ ਕਿਵੇਂ ਹੋ?
1: ਬਸ ਭਾਜੀ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ
0: ਜੀ, ਵਧੀਆ ਸਰ, ਕੀ ਬਣਦਾ?
1: ਬਸ ਭਾਜੀ ਅੱਜ ਮੈਂ ਘਰ ਜਾ ਰਿਹਾ, ਮੇਰੇ ਵੀ ਫਾਦਰ ਦੀ ਐਨਵਰਸਰੀ ਅੱਜ, ਡੈਥ ਐਨਵਰਸਰੀ, ਮੈਂ ਹੁਣ ਚੱਲਾਂ ਸੀ ਗੁਰਦੁਆਰੇ।
0: ਚਲੋ ਜੀ, ਯਾਦ ਕਰ ਰਹੇ ਤੁਹਾਡੇ ਡੈਡ ਨੂੰ?
1: ਮੈਂ ਗਾਣਾ ਲਗਾਉਣਾ ਸੀ ਪਹਿਲਾਂ, ਫਿਰ ਮੈਂ ਕਿਹਾ ਚਲੋ ਛੱਡੋ, ਬੜਾ ਰਹਿਣ ਦੋ।
0: ਕੋਈ ਨਾ, ਕਿਹੜਾ?
1: ਤੇ
0: ਸਾਡੇ
1: ਵੀ ਡੋਗ ਦੀ ਡੈਥ ਹੋ ਗਈ ਸੀਗੀ, ਪਰ ਭਾਜੀ ਇਹ ਕੀ ਕਹਿੰਦੇ ਭੈੜੇ ਭੈੜੇ ਯਾਰ ਸਾਡੀ ਫਤੋ ਦੇ, ਇਹ ਮੈਨੂੰ ਲੱਗਦਾ ਦੋਸਤ ਹੈਗਾ ਹੀ ਨੀ ਸੀ ਦਿਲੋਂ ਪਹਿਲਾਂ ਹੀ।
0: ਕਿਉਂ?
1: ਜਿਹੜਾ ਬੰਦਾ ਰੱਖਦਾ ਉਹਦੇ ਜੁੜੇ ਆ, ਤੇ ਅਗਲੇ ਦਾ ਫਾਦਰ ਗਿਆ ਹਨਾ
0: ਜੀ,
1: ਤੇ ਭਾਜੀ ਤੇ ਜੇ ਉਹਨੇ ਐਕਸਕਿਊਜ਼ ਦੇ ਦਿੱਤਾ ਵਾ ਕਿ ਮੈਂ ਤਾਂ ਕਰਕੇ ਨੀ ਤੇਰੇ ਘਰੇ ਸੋਚ ਕਰਨ ਆਇਆ, ਤੇਰੇ ਫਾਦਰ ਦਾ ਤੂੰ ਮੇਰੇ ਡੋਗ ਦਾ ਨੀ ਕੀਤਾ, ਬਹੁਤ ਤਗੜੀ ਬੇਵਕੂਫੀ ਕੀਤੀ ਭਾਜੀ ਉਹਨੇ।
0: ਲੋਕੀ
1: ਦੁਖੀ ਹੁੰਦੇ ਆ ਦੋ ਚਾਰ ਘੰਟੇ, ਇਸ ਤੋਂ ਇਲਾਵਾ ਕੁਛ ਨੀ। ਕੌਣ ਭਾਜੀ ਇੰਨੀਆਂ ਲੰਮੀਆਂ ਸੈਰੀਮਨੀ ਸੁਣਿਆ, ਕਿਉਂਕਿ ਪੈਟ ਦੀਆਂ ਕਰ ਦਿੰਦਾ ਬਾਅਦ ਚ ਹਨਾ, ਕਈ ਕਰ ਵੀ ਦਿੰਦੇ ਆ, ਉਹਨਾਂ ਦਾ ਵੀ ਮਜ਼ਾਕ ਬਣਦਾ ਬਾਅਦ ਚ, ਪਰ ਜਿਹੜਾ ਜਿਹਨੇ ਰੱਖਿਆ ਹੁੰਦਾ ਭਾਜੀ ਉਹਦੇ ਉਹਦਾ ਹੀ ਦਿਲ ਜੁੜਿਆ ਹੁੰਦਾ ਵਾ। ਮੈਨੂੰ ਪਤਾ ਵਾ ਕੀ, ਮੈਂ ਹਜੇ ਤੱਕ ਆਪਣੇ ਡੋਗ ਨੂੰ ਮਿਸ ਕਰਦਾ ਵਾ, ਪਰ ਇਹ ਨੀ ਕਿ ਮੈਂ ਕਿਸੇ ਦੇ ਫਾਦਰ ਨੂੰ ਆਪਣੇ ਡੋਗ ਨਾਲ ਕੰਪੇਅਰ ਕਰੂੰਗਾ।
0: ਕੰਪੇਅਰ ਕਰੋਗੇ, ਠੀਕ ਹੈ।
1: ਹਾਂਜੀ,
0: ਪਰ ਕਈ ਹੁਣ ਤੁਹਾਡੀ ਗੱਲ ਠੀਕ ਹੈ, ਬਟ ਕਈ ਯਾਰ ਬਹੁਤ ਸਾਰੇ ਲੋਕ ਨੇ ਉਹ, ਹੁਣ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ, ਕਹਿੰਦੇ ਯਾਰ ਅਸੀਂ ਤਾਂ ਜੇ ਸਾਨੂੰ ਕੋਈ ਸੱਦੇ ਨਾ ਘਰੇ, ਜੇ ਉਹ ਕਹਿਣ ਵੀ ਅਸੀਂ ਡੋਗ ਨਹੀਂ ਲੈ ਕੇ ਆ ਸਕਦੇ ਅਸੀਂ ਉਹਨਾਂ ਦੇ ਘਰੇ ਨਹੀਂ ਜਾਂਦੇ, ਕਹਿੰਦੇ ਜੇ ਕੋਈ ਸਾਡੇ ਘਰੇ ਆਉਂਦਾ ਤੇ ਉਹ ਸਾਨੂੰ ਕਹਿਣ ਵੀ ਆਪਣੇ ਕੁੱਤਿਆਂ ਨੂੰ ਬੰਨ ਲਓ, ਕਹਿੰਦੇ ਅਸੀਂ ਉਹਨਾਂ ਨੂੰ ਵੜਨੇ ਨਹੀਂ ਦਿੰਦੇ, ਅਸੀਂ ਕਹਿੰਦੇ ਵੀ ਤੁਸੀਂ ਨਿਕਲ ਦੋ, ਅਸੀਂ ਨਹੀਂ ਬੰਨਣਾ ਇਹਨਾਂ ਨੂੰ।
1: ਨਹੀਂ ਨਹੀਂ ਤੇ ਆਪਣੀ ਆਪਣੀ ਸੋਚ ਹੈ ਭਾਜੀ, ਮੈਂ ਤੇ ਕਈ ਵੇਖਿਆ ਵਾ ਕਈ ਫੇਰੇ ਵੀ ਕੁੱਤਾ ਚੁੱਕ ਕੇ ਲਈ ਜਾਂਦੇ ਆ, ਪਰ ਉਹ ਚੰਗਾ ਥੋੜਾ ਲੱਗਦਾ ਵਾ, ਮਤਲਬ ਠੀਕ ਆ ਪਿਆਰ ਆ, ਹੁਣ ਘਰਾਂ ਚ ਨਿੱਕੇ ਬੱਚੇ ਹੁੰਦੇ ਆ, ਉਸ ਤੋਂ ਵੱਧ ਵੀ ਹਨਾ ਉਹਨਾਂ ਨੂੰ ਚੁੱਕ ਕੇ ਥੋੜਾ ਅਸੀਂ ਲਾਵਾਂ ਫੇਰੇ ਲੈਂਦੇ ਆ, ਆਹ ਕੁੱਤਿਆਂ ਨੂੰ ਚੁੱਕ ਕੇ ਵੀ ਮਤਲਬ ਨਵਾਂ ਹੀ ਕੰਮ ਚੱਲ ਪਿਆ ਵਾ, ਪਿਆਰ ਆਪਣੀ ਜਗ੍ਹਾ ਭਾਜੀ, ਮਰਿਆਦਾ ਆਪਣੀ ਜਗ੍ਹਾ ਵਾ, ਸਤਿਕਾਰ ਆਪਣੀ ਜਗ੍ਹਾ ਵਾ।
0: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-3337-905-673-3337 ਆਪਣਾ ਨੰਬਰ ਹੈ 905-673-3337। ਸੋ ਭਾਜੀ ਕਹਿੰਦੇ ਨਹੀਂ ਯਾਰ ਨਵੀ, ਮੈਂ ਖੁਦ ਆਪ ਡੋਗ ਓਨਰ ਰਿਹਾ ਤੇ ਤੁਸੀਂ ਉਹਨੂੰ ਇੱਕ ਆਏ ਨਹੀਂ ਕਹਿ ਸਕਦੇ, ਉਹ ਕਹਿੰਦੇ ਵੀ ਇਕੁਅਲ ਥੋੜ੍ਹਾ ਇਹ ਚੀਜ਼ ਯਾਦ ਰੱਖੋ ਜ਼ਰੂਰ ਸਾਰੇ। ਬਿਓਂਡ ਆਈਵਰ ਨੂੰ ਐਨਕਾਂ ਚਾਹੀਦੀਆਂ, ਬਿਓਂਡ ਆਈਵਰ ਤੇ ਆਈ ਡਾਕਟਰ ਅਵੇਲੇਬਲ ਨੇ, ਆਈ ਡਾਕਟਰ ਤੁਹਾਡੀ ਬੋਲੀ ਬੋਲਦੇ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਇੱਥੇ ਹੁੰਦੀ ਹੈ। ਬਿਓਂਡ ਆਈਵਰ ਦੇ ਰੋਮੀ ਭਾਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ 905-793-3937-905-793-3937 ਬਿਓਂਡ ਆਈਵਰ ਤੇ ਜਾਓ ਤੇ ਇਹਨਾਂ ਨੇ ਡੀਲ ਲਾਈ ਹੋਈ ਹੈ, ਇੱਕ ਐਨਕ ਲਓ ਦੂਜੀ ਬਿਲਕੁਲ ਮੁਫਤ। 1507 ਹਾਂਜੀ ਬੜੀ ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਤੁਹਾਡੀ ਆਵਾਜ਼ ਨੀ ਭਾਜੀ ਮੈਨੂੰ ਪੂਰੀ ਆ ਰਹੀ, ਬਹੁਤ ਘੱਟ ਸੁਣ ਰਹੀ ਹੈ।
2: ਮੇਰਾ ਡੋਗ ਪਿਛਲੇ ਸਾਲ ਗਿਆ ਤੇ ਮੇਰੀ ਸਟਰੀਟ ਤੇ ਜਿੰਨੇ ਵੀ ਗੋਰੇ ਕਾਹਲੀਆਂ ਨੇ ਸਾਰੇ ਘਰੀ ਕਾਰਡ ਦੇਣ ਆਏ ਮੇਰੇ।
0: ਅੱਛਾ,
2: ਪੋਸਟ ਕੀਤਾ ਉਹਨਾਂ ਨੇ, ਸਭ ਨੇ ਕਾਰਡ ਦਿੱਤੇ ਨਾ ਵੀ ਹੁਣ ਉਹ ਜਿਹੜਾ ਮੇਰਾ ਸੀਗਾ ਜਾਦੇ ਉਹਨਾਂ ਦੇ ਸਾਹਮਣੇ, ਉਹ ਮੈਂ ਕਿਹਾ ਡੋਗ ਨੀ ਦੀਦਾ ਤੁਹਾਡਾ ਕਾਰਡਨ ਕਿੱਥੇ
0: ਅਫਸੋਸ ਕਰਨਾ ਚਾਹੀਦਾ।
2: ਅਫਸੋਸ ਯਾਰ ਆਮ ਹੀ ਆ ਲੋਕਾਂ ਨੂੰ, ਕਰਦੇ ਅਗਲਾ ਦਾ ਇੰਨਾ ਸਾਂਭਿਆ ਇੰਨਾ ਤੱਕ ਆਪਦੇ ਪੁੱਤ ਨੂੰ ਨੀ ਸਾਂਭਿਆ ਜਿੰਨਾ ਮੈਂ ਉਹਨੂੰ ਸਾਂਭਦਾ ਰਿਹਾ।
0: ਅੱਛਾ,
2: ਸਭ ਤੋਂ ਮਹਿੰਗਾ ਫੂਡ ਪਾਇਆ, ਇੱਦਾਂ ਕੋਈ ਮਾੜਾ ਫੂਡ ਨੀ ਪਾਇਆ, ਡਾਕਟਰ ਦੇ ਜਾਣਾ ਹੁਣ ਜਾਂਦਾ ਜਾਂਦਾ ਉਹਦਾ ਫਿਊਨਰ ਵੀ ਕੀਤਾ ਨਾ ਵੀ ਅਸੀਂ, ਸਾਡਾ 3-4 ਹਜ਼ਾਰ ਲੱਗਾ ਉਹਦੇ ਫਿਊਨਰ ਤੇ।
0: ਅੱਛਾ, ਫਿਊਨਰ ਵੀ ਕੀਤਾ?
2: ਹਾਂ, ਗੋਲਫ ਉਹਨਾਂ ਦਾ ਫਿਊਨਰ ਹੋਵਾ ਸਪੈਸ਼ਲ, ਆਪਣੇ ਜਿਵੇਂ ਬੰਦਾ ਤੁਰ ਜਾਂਦਾ ਤੇ ਇਕੱਠ ਹੁੰਦਾ, ਉਹਨਾਂ ਨੇ ਜੇ ਤੁਸੀਂ ਇਕੱਠ ਕਰਨਾ ਚਾਹੁੰਦਾ ਤਾਂ ਇੰਨੇ ਹੋਰ ਲੱਗਣਗੇ।
0: ਅੱਛਾ,
2: ਉੱਥੇ ਬੰਦਿਆਂ ਨੂੰ ਪਾਣੀ ਤਾਂ ਨੀ ਰੱਖਣਾ ਹੁੰਦਾ, ਜਿਵੇਂ ਪੀਣ ਖਾਣ ਦਾ ਜੋ ਇਕੱਲਾ ਪਾਣੀ ਆ ਜਾਂ ਕੁਛ ਵੀ ਕੌਫੀ, ਤੇ ਉਹ ਇੰਨੇ ਲੱਗਣਗੇ ਤੇ ਫਿਊਨਰ ਕੀਤਾ ਉਹ ਸਾਰਾ ਸਾਨੂੰ ਐਸ਼ ਪੂਰਾ ਜਿਵੇਂ ਬੰਦੇ ਦੇ ਪਾਏ ਹੁੰਦੇ ਹੋ ਗਏ ਪਾ ਕੇ ਸਾਨੂੰ ਉਹਦੇ ਫੁੱਟ ਪ੍ਰਿੰਟ ਪੂਰਾ ਕੀਤਾ ਉਹਦਾ।
0: ਅੱਛਾ, ਮੈਨੂੰ ਪਤਾ ਨੀ ਸੀ ਇਸ ਚੀਜ਼ ਦਾ। ਅੱਛਾ, ਹਾਂ ਹਾਂ, ਰਿਸ਼ਤੇਦਾਰ ਨਾ ਆਉਂਦਾ ਤੁਸੀਂ ਮਾਈਂਡ ਕਰਨਾ ਸੀ?
2: ਮੈਨੂੰ ਤਾਂ ਸਾਰਿਆਂ ਨੇ ਕੀਤਾ ਅਫਸੋਸ, ਨਾ ਉਹਨਾਂ ਦਾ ਮਾਇਆ ਦਾ ਪੂਰਾ ਬਸ ਬੋਲਣਾ ਨੀ ਸੀ ਉਹ ਬੰਦਿਆਂ ਨਾਲ।
0: ਅੱਛਾ, ਬੋਲਣਾ ਨਹੀਂ ਸੀ? ਹਾਂ, ਬੱਲੇ ਬੱਲੇ ਬੱਲੇ, ਚਲੋ ਠੀਕ ਹੈ ਭਾਜੀ।
2: ਫੈਮਿਲੀ ਮੈਂਬਰ ਨਾਲੋਂ ਵੀ ਪਿਆਰ ਜਿਆਦਾ, ਅਸੀਂ ਤਾਂ ਹੁਣ ਵੀ ਉਹ ਤੁਹਾਡੇ ਗੱਲਾਂ ਕਰਕੇ ਰੋਣ ਲੱਗ ਪੈਂਦੇ ਯਾਰ, ਕਿੱਦਾਂ ਨਾਇਕ ਕਿਵੇਂ ਪਿਆਰ ਕਰਦਾ ਸੀਗਾ, ਵੇਟ ਕਰਨੀ ਘਰੇ ਜਾਣਾ, ਭੱਜ ਕੇ ਚੱਪੀਆਂ ਪਾਉਣੀਆਂ ਵੀ ਆ ਗਏ ਆ ਤੁਸੀਂ, ਹਾਂ ਵੀ ਆ ਗਏ ਠੀਕ ਠਾਕ ਆ।
0: ਚਲੋ ਠੀਕ ਹੈ ਭਾਜੀ, ਚਲੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸ਼ੇਅਰ ਕੀਤਾ। ਬੱਲੇ ਯਾਰ ਕਹਿੰਦੇ ਕਿ ਅਸੀਂ ਤਾਂ ਬੱਚਿਆਂ ਨਾਲੋਂ ਵੱਧ ਉਹਦਾ ਕੀਤਾ, ਮਹਿੰਗੇ ਤੋਂ ਮਹਿੰਗਾ ਖਾਣਾ ਦੇਣਾ ਤੇ ਫਿਊਨਰਲ ਤੱਕ ਵੀ ਕੀਤਾ। ਮੇਰੇ ਲਈ ਨਵੀਂ ਗੱਲ ਆਈ ਡੇ ਨੋ ਯਾਰ, ਮੈਨੂੰ ਪਤਾ ਨਹੀਂ ਸੀ ਕਿ ਪੈਟਸ ਦਾ ਤੁਸੀਂ ਡੋਗਸ ਦਾ ਫਿਊਨਰਲ ਤੱਕ ਵੀ ਕਰ ਸਕਦੇ ਹੋ। ਸੋ ਖੈਰ, ਨੰਬਰ ਹੈ ਆਪਣਾ 905-673-3337। ਯਾਦ ਰੱਖੋ ਨਾਲ ਦੀ ਨਾਲ ਰੋਇਲ ਆਟੋ ਸੈਂਟਰ ਨੂੰ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਤੁਸੀਂ ਇੰਜਨ ਟ੍ਰਾਂਸਮਿਸ਼ਨ ਰਿਪੇਅਰ ਕਰਾਉਣੀ ਹੈ ਜਾਂ ਕੋਈ ਵੀ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਓਨੈਸਟ ਅਫੋਰਡੇਬਲ ਤੇ ਰਿਲਾਇਬਲ ਟੀਮ, ਇੱਕੋ ਇੱਕ ਵਣ ਓਨਲੀ
3: Royal Auto Center, Steels and Melanie, 905-799-1478-905-799-1478. Royal Auto Center ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰਨਾ। ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਬਹੁਤ ਹੀ ਵਧੀਆ ਬੜਾ ਹੀ ਕਮਾਲ ਦਾ ਰੇਟ ਮਿਲੇ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ, ਰਾਜਵੰਤ ਕੌਰ, ਰਾਜਵੰਤ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ 30 to 35% ਦਾ, ਤੇ 30 to 35 ਕੰਪਨੀਆਂ ਤੋਂ ਇਹ ਐਸਟੀਮੇਟ ਲੈ ਕੇ ਦਿੰਦੇ ਆ। ਰਾਜਵੰਤ ਦਾ ਨੰਬਰ ਹੈ 6476744735 6476744735, ਰਾਜਵੰਤ ਕੌਰ 7704। ਹੈਲੋ,
4: ਹਾਂਜੀ
3: ਹਾਂਜੀ ਸਰ,
4: ਨਵਦੀਪ ਕਿਦਾਂ ਹਾਲ ਚਾਲ ਹੈ? ਨਵਦੀਪ
3: ਵਧੀਆ ਜੀ, ਕੀ ਬਣਦਾ?
4: ਕੁਛ ਨੀ, ਮੈਂ ਤਾਂ ਯਾਰ ਹੈ ਨਾ, ਅੱਜ ਮੇਰੇ ਦਿਲ ਦੀ ਤੁਸੀਂ ਗੱਲ ਛੇੜ ਲਈ। ਮੈਂ ਤੁਹਾਨੂੰ ਕਈ ਚਿਰ ਦਾ ਕਹਿਣ ਨੂੰ ਪੈਂਦਾ ਸੀ ਵੀ ਯਾਰ, ਜਿਹੜੇ ਬੰਦੇ ਕੁੱਤੇ ਰੱਖਦੇ ਜਾਂ ਬਿੱਲੀਆਂ ਰੱਖਦੇ ਉਹਨਾਂ ਦਾ ਟਾਕ ਸ਼ੋ ਹੋਣਾ ਚਾਹੀਦਾ।
3: ਠੀਕ ਹੈ।
4: ਮੇਰੇ ਕੋਲ ਸਗਾ ਡੋਗ 14 ਸਾਲ ਸੀਗੀ ਉਹਦੀ ਉਮਰ, ਉਹ ਜਿਸ ਦਿਨ ਨਾ ਥੋੜਾ ਸਿੱਖ ਹੋ ਗਿਆ ਤਾਂ ਮੈਨੂੰ ਡਾਕਟਰ ਨੇ ਕਹਿਤਾ, ਕਹਿੰਦਾ ਇਹਨੂੰ ਫੋਰਸ ਕਰਕੇ ਦਵਾਈ ਖਿਲਾ ਵੀ ਇਹਦਾ ਲਿਵਰ ਡੈਮੇਜ ਹੋ ਗਿਆ। ਲਿਵਰ ਡੈਮੇਜ ਦੇ ਵਾਸਤੇ ਵਿੱਚ ਡਾਕੂਮੈਂਟ ਦੇਵੋ, ਮੈਂ ਬਾਅਦ ਚ ਗੱਲ ਕਰੂੰਗਾ। ਉਹ ਮੈਂ ਉਹਨੂੰ ਫੋਰਸ ਕੀਤਾ ਤਾਂ ਉਹਨੇ ਮੈਨੂੰ ਜਿੱਦਾਂ ਨਾ ਏਦਾਂ ਸਿਰ ਹਿਲਾਤਾ ਵੀ ਨਹੀਂ ਮੈਂ ਨੀ ਖਾਣਾ ਹੁਣ। ਤਾਂ ਮੈਂ ਆਪਣੇ ਮੁੰਡੇ ਨੂੰ ਫੋਨ ਕੀਤਾ, ਮੈਂ ਕਿਹਾ ਇਹ ਠੀਕ ਨੀ ਹੈਗਾ, ਮੈਂ ਫੋਰਸ ਕਰਕੇ ਖਾ ਨੀ ਸਕਿਆ ਇਹਨੂੰ ਦਵਾਈ। ਤਾਂ ਉਹ ਕਹਿੰਦਾ, ਡਾਕਟਰ ਕਹਿੰਦਾ ਸੀ ਜਾਂ ਇਹਨੇ ਸੁਸਾਈਡ ਕਰ ਲੈਣਾ ਨੈਕਸਟ 8 ਆਵਰ ਦੇ ਵਿੱਚ, ਜੇ ਤੁਸੀਂ ਟੀਕਾ ਲਵਾਉਣਾ ਚਾਹੁੰਦੇ ਤਾਂ ਫਿਰ ਟੀਕਾ ਲਵਾ ਦਵੋ ਹਨਾ। ਮੈਂ ਅਸੀਂ 5 ਜਾਣੇ ਬੈਠੇ, 2 ਮੇਰੀਆਂ ਡਾਟਰ ਤਾਂ ਤੀਸਰਾ ਮੇਰਾ ਸਨ ਇਨ ਲਾ, ਤਾਂ ਅਸੀਂ 6 ਜਾਣੇ ਸੀਗੇ। ਜਿਸ ਵੇਲੇ ਅਸੀਂ ਉਹਨੂੰ ਟੀਕਾ ਲਵਾਉਣ ਲਈ ਚੱਲੇ ਹਨ, ਉਹਨ ਸਾਰਿਆਂ ਦੇ ਨਾ ਜੀਭ ਲਾਈ ਇਹਨੂੰ ਹੱਥ ਨੂੰ, ਤਾਂ ਅਸੀਂ ਕਿਹਾ ਵੀ ਚੱਲ ਠੀਕ ਆ ਵੀ ਇਹ ਨਹੀਂ ਬਈ ਹੁਣ ਲਿਜਾਣਾ ਤਾਂ ਪੈਣਾ ਹੀ ਆ। ਰਾਹ ਦੇ ਵਿੱਚ ਨਿਊ ਮਾਰਕੀਟ ਲਿਜਾਣਾ ਸੀਗਾ, ਰਾਹ ਦੇ ਵਿੱਚ ਨਾ ਆਪਣੇ ਇੱਕ ਸਰਵਿਸ ਸਟੇਸ਼ਨ ਆਉਂਦਾ, ਤਾਂ ਮੈਂ ਉੱਥੇ ਮੈਂ ਕਿਹਾ ਦੇਖ ਇਹਨੂੰ, ਮੁੰਡੇ ਨੂੰ ਕਿਹਾ, ਮੈਂ ਕਿਹਾ ਦੇਖ ਇਹਨੂੰ ਜੇ ਖਾਂਦਾ ਕੁਛ ਹੈ ਨਾ ਮੈਕਡੋਨਲਡ ਤੋਂ ਲੈ ਕੇ ਮਾੜਾ ਜਿਹਾ ਮੀਟ ਲੈ ਕੇ ਖਾ ਲਵੇ ਤੇ ਆਪਾਂ ਮੋੜ ਲਈ ਚੱਲਦੇ ਹਾਂ। ਅਸੀਂ ਉਹ ਥੋੜਾ ਜਿਹਾ ਮੀਟ ਲੈ ਕੇ ਦਿੱਤਾ ਤਾਂ ਪਰ ਉਹਨੇ ਖਾਧਾ ਨੀ, ਤਾਂ ਫਿਰ ਸਾਰਿਆਂ ਦੇ ਨਾ ਉਹਨੇ ਚੁੰਮਿਆ ਸਾਰਿਆਂ ਜਾਣਿਆਂ ਨੂੰ। ਤਾਂ ਫਿਰ ਅਸੀਂ ਇਹ ਸਮਝਿਆ ਵੀ ਇਹ ਕਹਿੰਦਾ ਤੁਸੀਂ ਮੈਨੂੰ ਜਿੱਥੇ ਲੈ ਕੇ ਚੱਲੇ ਆ ਮੇਰੀ ਉਹੀ ਜਗ੍ਹਾ ਆ। ਤਾਂ ਫਿਰ ਉਹਨੇ ਕਰ ਦਿੱਤਾ, ਪਰ ਉਹ ਜਿਹੜੀ ਤੁਸੀਂ ਪੁੱਛਦੇ ਲਿਵਰ ਖਰਾਬ ਦੀ ਗੱਲ, ਉਹ ਜੇ ਮੈਂ ਅੱਧਾ ਕੁ ਮਿੰਟ ਦੇਵਾਂ ਤਾਂ ਮੈਂ ਦੱਸ ਸਕਦਾ।
3: ਤੁਸੀਂ ਇੰਨਾ ਕੁ ਦੱਸ ਦੋ ਭਾਜੀ, ਜੇ ਤੁਹਾਡੇ ਡੌਗ ਦਾ ਫਿਰ ਐਂਡ ਤੇ ਕੀ ਹੋਇਆ? ਰਿਸ਼ਤੇਦਾਰ ਜਿਹਨੂੰ ਸੱਦਿਆ ਜਾਂ ਕੋਈ ਵੀ ਚਲੋ ਨਾ ਆਉਂਦਾ ਤਾਂ ਤੁਸੀਂ ਮਾਇੰਡ ਕਰਨਾ ਸੀ?
4: ਨਹੀਂ, ਮਾਇੰਡ ਤਾਂ ਨੀ ਕਰਨਾ ਸੀਗਾ, ਪਰ ਜੋ ਫੀਲਿੰਗ ਇਹਦੇ ਜਾਣ ਦੇ ਨਾਲ ਹੁੰਦੀ ਹੈ ਨਾ, ਜਿਸ ਫੈਮਿਲੀ ਚ ਰਿਹਾ ਹੁੰਦਾ ਉਹੀ ਜਾਣਦੇ ਆ, ਪਰ ਬਹੁਤ ਹਾਰਡ ਹੋ ਜਾਂਦਾ ਇਹਨੂੰ ਜਾਣਾ। ਇਹ ਮੇਰੇ ਹਿਸਾਬ ਦੇ ਨਾਲ ਨਾ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਨਿਆਣਿਆਂ ਵਾਂਗੂ, ਨਿਆਣਾ ਛੋਟੇ ਤੋਂ ਵੱਡਾ ਹੋ ਜਾਂਦਾ 5-7 ਸਾਲ 10 ਸਾਲ ਦਾ, ਰਾਈਟ?
3: ਉਹਦੇ ਵਿੱਚ ਕੋਈ ਦੋਰਾ ਹੀ ਨੀ। ਇੱਕ ਮੈਂ ਨਾ ਤੁਹਾਨੂੰ ਅਨਾਜ ਮਾੜ ਦਾ ਦੱਸਦਾ, ਅਨਾਜ ਮਾੜ ਗਰੋਸਰੀ ਸਟੋਰ ਏਅਰਪੋਰਟ ਤੇ ਮੇਫੀਲਡ ਤੇ ਖੁੱਲਿਆ, ਏਅਰਪੋਰਟ ਐਂਡ ਮੇਫੀਲਡ ਤੇ ਜਿਹੜਾ ਨਵਾਂ ਪਲਾਜ਼ਾ ਹੈ। ਅਨਾਜ ਮਾਰਟ ਦੀ ਸਫਾਈ, ਅਨਾਜ ਮਾਰਟ ਦੀ ਵਰਾਇਟੀ, ਅਨਾਜ ਮਾਰਟ ਤੇ ਤੁਹਾਨੂੰ ਇੱਕ ਇੱਕ ਘਰ ਦੀ ਚੀਜ਼ ਮਿਲਦੀ ਹੈ। ਸੋ ਅਨਾਜ ਮਾਰਟ ਏਅਰਪੋਰਟ ਰੋਡ ਅਤੇ ਮੇਫੀਲਡ ਤੇ ਤੁਸੀਂ ਜ਼ਰੂਰ ਪਹੁੰਚਣਾ। 2119। ਹੈਲੋ
5: ਹੈਲੋ ਨਵੀਂ ਵੇਲੇ ਕਿਵੇਂ ਹੋ?
3: ਵਧੀਆ ਜੀ, ਕੀ ਹਾਲ ਆ?
5: ਵਧੀਆ ਵਧੀਆ। ਮੇਰੇ ਮਾਈਂਡ ਤਾਂ ਨਹੀਂ ਕਰਨਾ ਸੀ, ਬਟ ਜਿਵੇਂ ਹੁਣ ਬਾਕੀਆਂ ਨੇ ਵੀ ਕਿਹਾ ਕਿ ਨਾ ਡਾਕਟਰ ਡੌਗ ਨਾ ਉਹਦਾ ਅਲੱਗ ਹੀ ਰਿਸ਼ਤਾ ਲੈਂਦਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰਾ ਡੌਗ ਹੈਗਾ 10 ਈਅਰਸ ਦਾ, ਤੇ ਮੈਂ ਨਾ ਅਗਲੇ ਸਾਲ ਅਪ੍ਰੈਲ ਚ ਮੈਂ ਜਪਾਨ ਦੀਆਂ ਟਿਕਟਾਂ ਲਿੱਤੀਆਂ ਸੀ ਟ੍ਰਿਪ ਦੀਆਂ, ਬਟ ਮੇਰਾ ਦਿਲ ਨੀ ਮੰਨਿਆ। ਮੈਂ 6 ਮਹੀਨੇ ਦੀਆਂ ਟਿਕਟਾਂ ਲਿੱਤੀਆਂ, ਮੈਨੂੰ ਹਜੇ ਵੀ ਮੇਰਾ ਦਿਲ ਨੀ ਮੰਨਿਆ, ਮੈਂ ਕੈਂਸਲ ਕਰਾ ਦੀ। ਮੈਂ ਕਿਹਾ ਪਤਾ ਨੀ ਮੇਰਾ ਡੌਗ ਹੋਰ ਕਿੰਨੀ ਦੇਰ ਆ ਮੇਰੇ ਨਾਲ, ਤੇ ਮੈਂ ਹੁਣ ਕਿਤੇ ਨੀ ਜਾਣਾ ਜਦੋਂ ਤੱਕ ਮੇਰਾ ਡੌਗ ਮਤਲਬ ਕਿ ਕੁਛ ਹੋ ਨੀ ਜਾਂਦਾ ਉਹਨੂੰ।
3: ਅੱਛਾ, ਤੁਹਾਡੇ ਡੌਗ ਦੀ ਕੀ ਏਜ ਹੈ?
5: 10 ਸਾਲ ਦਾ ਵੀਰੇ।
3: ਅੱਛਾ, ਸੋ ਤੁਸੀਂ ਡੌਗ ਨੂੰ ਛੱਡ ਕੇ ਕਿਤੇ ਨੀ ਜਾਣਾ ਜਦੋਂ ਤੱਕ ਡੌਗ ਹੈਗਾ?
5: ਕਿਤੇ ਵੀ ਨੀ ਵੀਰੇ, ਛੱਡ ਮੇਰੀ ਵਾਈਫ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

Bara i Quincea.

ਯਾਰ ਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929। ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ।
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
5: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 905-459-5533
3: 905-459-5533 ਤੇ।
5: PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
6: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172।

0: ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3297 20 Maritime Ontario Boulevard Unit 210 Brampton or visit www.smartfinancialgroup.com.
1: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील्स एवेन्यू ईस्ट ब्रैम्पटन, 9057900560, 6 Marconi Code, Bolton, 9059519394. Stephen Furniture की धमाकेदार फेस्टिवल सीजन से।
2: ਬ੍ਰੈਂਪਟਨ ਵਾਸੀਓ, ਰੀਜਨਲ ਕਾਉਂਸਲਰ ਲਈ ਵਾਰਡ 2 ਅਤੇ ਵਾਰਡ 6 ਤੋਂ ਪ੍ਰੇਮਪਾਲ ਗਿੱਲ ਚੋਣ ਮੈਦਾਨ ਵਿੱਚ ਹਨ।
3: ਪ੍ਰੇਮਪਾਲ ਗਿੱਲ ਦੇ ਕੈਂਪੇਨ ਦੇ ਮੁੱਖ ਮੁੱਦਿਆਂ ਵਿੱਚ ਪਬਲਿਕ ਸੇਫਟੀ, ਸਿਕਿਉਰਿਟੀ, ਅਫੋਰਡੇਬਿਲਿਟੀ, ਬੈਟਰ ਇਨਫਰਾਸਟ੍ਰਕਚਰ, ਲੋਕਲ ਜੌਬਸ ਅਤੇ ਬਿਜ਼ਨਸ ਗਰੋਥ, ਲੋਅਰ ਪ੍ਰਾਪਰਟੀ ਟੈਕਸ, ਸਿਟੀ ਹਾਲ ਵਿੱਚ ਟ੍ਰਾਂਸਪੇਰੈਂਸੀ, ਟ੍ਰੈਫਿਕ, ਟ੍ਰਾਂਜ਼ਿਟ, ਪੌਂਸੀਬਲ ਸਪੈਂਡਿੰਗ ਅਤੇ ਪਾਵਰ ਦਾ ਮਿਸਯੂਜ਼ ਰੋਕਣਾ ਸ਼ਾਮਲ ਹੈ।
2: ਵੋਟਿੰਗ ਡੇਟ 26 ਅਕਤੂਬਰ 2026। ਐਡਵਾਂਸ ਵੋਟਿੰਗ ਦੀਆਂ ਤਰੀਕਾਂ ਨੋਟ ਕਰ ਲਓ, 9, 10, 11, 16 ਅਤੇ 17 ਅਕਤੂਬਰ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ premgill.ca.
3: ਪੇਡ ਫੋਰ ਬਾਈ ਪ੍ਰੇਮਪਾਲ ਗਿੱਲ।
4: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰਿਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰਿਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਸ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
5: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
6: ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
7: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਨ੍ਹਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
6: ਇਲੈਕਸ਼ਨ ਡੇਟ 26 ਅਕਟੋਬਰ 2026, ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੋਬਰ। ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca. paid for and authorized by campaign of Dr. Azad Goyat.
8: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-7, 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਕਹਿੰਦਾ ਅਸੀਂ ਫੁੱਲ ਤਾਂ ਨਹੀਂ ਪਰ ਫਿਰ ਵੀ ਮਹਿਕਣਾ ਜਾਣਦੇ ਹਾਂ, ਬਿਨਾਂ ਰੋਏ ਗਮ ਭੁਲਾਉਣਾ ਜਾਣਦੇ ਹਾਂ। ਲੋਕ ਖੁਸ਼ ਹੁੰਦੇ ਨੇ ਸਾਡੇ ਤੋਂ ਕਿਉਂਕਿ ਅਸੀਂ ਬਿਨਾਂ ਮਿਲੇ ਸਾਰੇ ਰਿਸ਼ਤੇ ਨਿਭਾਉਣਾ ਜਾਣਦੇ ਹਾਂ। ਕਹਿੰਦਾ ਘਰ ਤੋਂ ਦਰਵਾਜ਼ਾ ਛੋਟਾ, ਦਰਵਾਜ਼ੇ ਤੋਂ ਤਾਲਾ ਛੋਟਾ ਅਤੇ ਤਾਲੇ ਤੋਂ ਚਾਬੀ ਛੋਟੀ, ਪਰ ਇਹ ਛੋਟੀ ਜਿਹੀ ਚਾਬੀ ਨਾਲ ਹੀ ਘਰ ਖੁੱਲ੍ਹ ਜਾਂਦਾ ਹੈ। ਇਸ ਤਰ੍ਹਾਂ ਹੀ ਛੋਟੇ ਛੋਟੇ ਵਿਚਾਰ ਹੀ ਵੱਡੇ ਵੱਡੇ ਬਦਲਾਅ ਲਿਆਉਂਦੇ ਨੇ। ਅਤੇ ਅੱਜ ਸਾਨੂੰ ਇਹ ਚਾਬੀ ਦਾ ਹੀ ਚੱਕਰ ਪੈ ਗਿਆ, ਅਤੇ ਕਿਉਂਕਿ ਚਾਬੀ ਦੀ ਬਦਲ ਗਈ ਜਗ੍ਹਾ ਅਤੇ ਮੈਨੂੰ ਨਹੀਂ ਸੀ ਪਤਾ, ਤਾਂ ਹੋ ਗਏ 2-4 ਮਿੰਟ ਲੇਟ, ਅਤੇ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ। ਬਿਲਕੁਲ ਜੀ, ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਅਤੇ ਦੋਸਤ ਰਮਨਦੀਪ ਸੈਣੀ, ਹਰਜੀਤ ਸਿੰਘ ਜੰਜੂਆ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ, ਅਕਤੂਬਰ 13, 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਤੁਸੀਂ 4 ਵਜੇ ਤੋਂ 5 ਵਜੇ ਤੱਕ 530 AM ਦੀ ਫਰਕੁਐਂਸੀ 'ਤੇ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਵੇਗਾ। ਪ੍ਰੋਗਰਾਮ ਨੂੰ ਤੁਸੀਂ ਪਿਆਰ ਦਿੰਦੇ ਹੋ, ਇਸੇ ਤਰ੍ਹਾਂ ਆਪਣਾ ਪਿਆਰ ਬਰਕਰਾਰ ਰੱਖੋ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਸੋ ਮੌਸਮ ਦਾ ਹਾਲ ਲੈਣ ਤੋਂ ਪਹਿਲਾਂ ਅਸੀਂ ਸਾਡੇ ਡਾਕਟਰ ਸਾਹਿਬ ਡਾਕਟਰ ਰਜਿੰਦਰ ਗਰਾਇਆ ਜੀ, ਕਿਉਂਕਿ ਉਹਨਾਂ ਨੂੰ ਕਹਿੰਦੇ ਵੀ ਪਤਾ ਨਹੀਂ ਕੀ ਹੋ ਗਿਆ, ਬੰਦੇ ਕਿੱਧਰ ਪ੍ਰੋਗਰਾਮ ਹੀ ਚਾਲੂ ਕੀਤਾ, ਪਹਿਲਾਂ ਉਹਨਾਂ ਨੂੰ ਲੈ ਲਈਏ। ਸਤਿ ਸ਼੍ਰੀ ਅਕਾਲ ਗਰਾਇਆ ਸਾਹਿਬ, ਲੰਘਿਆ ਉਸ
1: ਬਾਕੀ ਕਿਸੇ ਭੈਣ ਭਰਾ ਨੂੰ ਜਿੰਨੀ ਮਰਜ਼ੀ ਦਰਦ ਹੈ ਜੀ, ਮੋਢੇ ਗੋਡੇ ਦੀ ਬੈਕ ਦੀ, ਤੇ 2 ਦਿਨ ਤੋਂ ਵੱਧ ਨੀ ਲੈਂਦੇ
0: ਜੀ,
1: ਸਾਰੀ ਇੰਸ਼ੋਰੈਂਸ ਕੰਪਨੀਆਂ ਕਵਰ ਕਰਦੇ ਆ।
0: ਠੀਕ ਹੈ ਜੀ,
1: ਸੋ ਜਰੂਰ ਮੌਕਾ ਦਿਓ, ਥੱਕ ਚੁੱਕੇ ਹੋ, ਕਿਤੇ ਠੀਕ ਨਹੀਂ ਹੋ ਰਿਹਾ, ਇੱਧਰ ਆ ਜਾਓ, ਤੁਹਾਨੂੰ ਵਧੀਆ ਰਿਜ਼ਲਟ ਦੇ ਕੇ ਭੇਜਾਂਗੇ।
0: ਬਿਲਕੁਲ ਬਿਲਕੁਲ ਜੀ,
1: 1688484486
0: 4168484486 ਤੇ ਡਾਕਟਰ ਰਜਿੰਦਰ ਗਰਾਇਆ ਨਾਲ ਸੰਪਰਕ ਕਰ ਲਿਓ। ਵਿਲੀਅਮ ਪਾਰਕਵੇ ਦੇ ਚੰਕਿਊਜ਼ੀ ਏਰੀਏ ਤੇ ਆਪਣੇ ਸੇਵਾਵਾਂ ਜਿਹੜੀਆਂ ਪ੍ਰਦਾਨ ਕਰਦੇ ਨੇ, ਤੇ ਕਿਸੇ ਨੂੰ ਵੀ ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿਪ ਪੇਨ ਜਾਂ ਮਾਈਗ੍ਰੇਨ ਰਿਲੇਟਡ ਕੋਈ ਵੀ ਪੇਨ ਹੈਗੀ ਆ, ਉਸ ਤੋਂ ਦੁਖੀ ਹੋ, ਠੀਕ ਨਹੀਂ ਹੋ ਰਹੀ, ਤਾਂ ਇੱਕ ਵਾਰੀ ਜ਼ਰੂਰ ਡਾਕਟਰ ਸਾਹਿਬ ਨਾਲ।
1: ਇੱਕ ਹੋਰ ਚੀਜ਼ ਜੀ, ਕਈ ਵਾਰ ਨਾ ਆਪਾਂ ਨੂੰ ਪ੍ਰੋਬਲਮ ਆਉਂਦੀ ਹੁੰਦੀ ਹੈ, ਜਦੋਂ ਆਪਾਂ ਸਵੇਰੇ ਨਹਾਉਂਦੇ ਆ ਨਾ, ਕਛਹਿਰੇ ਨਹੀਂ ਪੈਂਦੇ ਜਾਂ ਅੰਡਰਵੀਅਰ ਨਹੀਂ ਪੈਂਦੇ ਪੈਰ 'ਚ, ਨਾ ਬਸ ਨਹੀਂ ਚੁੱਕੀ ਜਾਂਦੀ ਬਹੁਤੀ।
0: ਠੀਕ ਹੈ ਜੀ,
1: ਉਹ ਚੀਜ਼ਾਂ ਰਾਈਟ ਵੇ ਬੈਟਰ ਹੋ ਜਾਂਦੀਆਂ ਸੇਮ ਡੇ।
0: ਓਕੇ, ਠੀਕ ਹੈ।
1: ਕਿਸੇ ਭੈਣ ਭਰਾ ਕੋ ਉੱਠਿਆ ਨਹੀਂ ਜਾਂਦਾ, ਬੈਠ ਕੇ ਉੱਠਿਆ ਨਹੀਂ ਜਾਂਦਾ, ਬੈਠ ਕੇ ਉੱਠਣਾ ਬੜਾ ਔਖਾ, ਰਾਈਟ ਵੇ ਸੇਮ ਡੇ ਠੀਕ ਹੋ ਜਾਂਦੀ।
0: ਥੈਂਕ ਯੂ ਡਾਕਟਰ ਸਾਹਿਬ। ਸੋ 416-884-5486 ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ, ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਸਟੂਡੀਓ ਦਾ ਨੰਬਰ 905-673-3337, 905-673-3337 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ ਅਤੇ ਤਾਂ ਵੀ ਸਾਨੂੰ ਜਿਹੜਾ ਹੈਗਾ, ਅਤੇ ਨਾਲ ਸਾਨੂੰ ਸੁਣ ਰਹੇ ਸਰੋਤਿਆਂ ਨੂੰ ਕਾਲ ਕਰਕੇ ਸਟੂਡੀਓ ਜਾਣਕਾਰੀ ਦਿੱਤੀ ਜਾ ਸਕਦੀ ਹੈ, 905-673-3337। ਅੱਜ ਦੇ ਟੈਂਪਰੇਚਰ ਦੀ ਜੇ ਗੱਲ ਕਰੀਏ ਤਾਂ ਇਵੇਂ ਲੱਗਦਾ ਦੁਬਾਰਾ ਜੁਲਾਈ ਆ ਗਿਆ ਮੁੜ ਕੇ, ਬਾਹਰ ਤਾਂ ਗਰਮੀ ਹੈ ਪੂਰੀ, ਰੱਜ ਰੱਜ ਕੇ 17 ਡਿਗਰੀ ਟੈਂਪਰੇਚਰ ਇਸ ਵੇਲੇ, ਫੀਲ ਲਾਈਕ 17, ਦੁਪਹਿਰ ਨੂੰ ਹੋ ਜਾਣਾ 26, ਕਿਆ ਬਾਤ ਆ, ਅਤੇ ਸ਼ਾਮ ਨੂੰ 22-19 ਡਿਗਰੀ ਟੈਂਪਰੇਚਰ ਦੇ ਨਾਲ ਅੱਜ ਮੌਸਮ ਗਰਮ ਰਹੇਗਾ, ਅਤੇ ਨਾਲੇ ਮੀਂਹ ਦੀ ਵਰਖਾ ਸਾਰਾ ਦਿਨ ਲਗਭਗ ਹੁੰਦੀ ਰਹਿਣੀ ਹੈ। ਸੋ ਬਿਲਕੁਲ, ਪਰ ਆਹੀ ਮੌਸਮ ਖਰਾਬ ਕਰਦਾ, ਜਦੋਂ ਵੀ ਮੈਂ ਅਸੀਂ ਗੱਲ ਕਰਦੇ ਹਾਂ ਟੈਂਪਰੇਚਰ ਦੀ, ਮੈਂ ਜ਼ਰੂਰ ਕਹਿੰਦਾ ਹੁੰਦਾ ਕਿ ਜਦੋਂ ਤੁਹਾਡਾ ਆਹ ਟੈਂਪਰੇਚਰ ਆ ਨਾ, ਵੱਧਦਾ ਘੱਟਦਾ, ਕਦੀ ਠੰਡ ਕਦੀ ਗਰਮੀ, ਇਹੀ ਸਾਨੂੰ ਬਿਮਾਰ ਕਰਦਾ, ਅਤੇ ਆਪਣਾ ਆਪਣਾ ਧਿਆਨ ਜ਼ਰੂਰ ਰੱਖਿਓ, ਹਲਕੀ ਜਿਹੀ ਜੈਕਟ ਕੋਲ ਫਿਰ ਵੀ ਰੱਖ ਲਿਓ, ਪਤਾ ਨਹੀਂ ਹੁੰਦਾ ਕਿਹੜੇ ਵੇਲੇ ਗਰਮੀ ਅਤੇ ਕਿਹੜੇ ਵੇਲੇ ਸਰਦੀ ਹੋ ਜਾਣੀ ਹੈ। ਸੂਰਜ ਦੇਵਤਾ ਜੀ ਅੱਜ 7:30 'ਤੇ ਦਰਸ਼ਨ ਦੇਣਗੇ, ਅਤੇ ਸ਼ਾਮ ਨੂੰ 6:38 ਦੇ ਉੱਤੇ ਅਲੋਪ ਹੋ ਜਾਣਗੇ। ਤੋ ਬਿਲਕੁਲ, ਸਟੂਡੀਓ ਦਾ ਨੰਬਰ 905-673-3337। ਅੱਜ ਤੁਹਾਡੀ ਹਾਜ਼ਰੀ ਦੇ ਵਿੱਚ ਮੈਂ ਰਮਨਦੀਪ ਸੈਣੀ, ਕਿਉਂਕਿ ਹਰਜੀਤ ਸਿੰਘ ਜੰਜੂਆ ਜੀ ਆਰਾਮ ਫਰਮਾ ਰਹੇ ਨੇ, ਹੋਇਆ ਇਵੇਂ ਕਿ ਚਾਬੀ ਦੀ ਬਦਲਤੀ ਲੋਕੇਸ਼ਨ ਸਟੂਡੀਓ ਵਾਲੇ ਦੀ, ਅਤੇ ਮੈਨੂੰ ਲੱਭੇ ਨਾ, ਫਿਰ ਹਰਜੀਤ ਭਾਈ ਨੂੰ ਸਵੇਰੇ ਸਵੇਰੇ ਤੰਗ ਕਰਨਾ ਪਿਆ, ਸੋਰੀ ਹਰਜੀਤ ਭਾਅ ਜੀ, ਚਲ ਫਿਰ ਕੋਈ ਗੱਲ ਨਹੀਂ, ਦਿੰਦਾ ਹੀ ਆ, ਮਾੜਾ ਮਾੜਾ ਉੱਠਣਾ ਹੀ ਪੈਂਦਾ, ਭਾਅ ਜੀ ਸੁਣਦੇ ਤਾਂ ਹੁਣੇ ਆ ਵੀ ਕਿਤੇ ਬੰਦਾ ਪਹੁੰਚਿਆ ਕਿ ਨਹੀਂ ਪਹੁੰਚਿਆ, ਅਤੇ ਜ਼ਰੂਰ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਅਤੇ ਉਸਦੇ ਨਾਲ ਹੀ ਕਰਦੇ ਹਾਂ ਜੀ ਗੱਲਾਂ ਬਾਤਾਂ।

0: ਅੱਛਾ ਮੈਂ ਕਹਿਣ ਹੀ ਲੱਗਾ ਸੀ, ਮੈਂ ਕਿਹਾ ਇੱਕ ਦੋ ਕਾਲਾਂ ਕਰਕੇ ਤਾਂ ਦੱਸਿਓ ਵੀ ਬਾਹਰ ਆਵਾਜ਼ ਆਉਂਦੀ ਵੀ ਆ ਕਿ ਅੱਜ ਵੀ ਕੋਈ ਪੰਗਾ ਪੈ ਗਿਆ ਤੇ ਨਾਲ ਹੀ ਮਨੇਸਰ ਸਾਹਿਬ ਦੀ ਵੀ ਕਾਲ ਆ ਗਈ ਆ। ਤੇ ਸਤਿ ਸ਼੍ਰੀ ਅਕਾਲ ਮਨੇਸਰ ਸਾਹਿਬ, ਲੰਘੇ ਹੋ ਠੀਕ ਠਾਕ ਹੋ?
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਪਹਿਲਾਂ ਨਾ ਆਹ ਸਵੇਰੇ ਸਵੇਰੇ ਪਲੀਜ਼ ਬਾਬਾ ਜੀ ਦਾ ਟਾਈਮ ਤਾਂ ਗਾਣੇ ਨਾ ਲਾਇਆ ਕਰੋ, ਮੈਂ ਤਾਂ ਭਾਅ ਨੂੰ ਵੀ ਕਹਿਣਾ ਸੀ।
0: ਅੱਛਾ ਜੀ।
1: ਹਾਂ ਪਹਿਲਾਂ 4 ਮਿੰਟ ਪਹਿਲਾਂ ਮੈਂ ਉਹਨੂੰ ਜਗਾ ਤਾ ਬਾਬੇ ਨੂੰ।
0: ਬਾਬਾ ਜੀ ਦੇ ਟਾਈਮ ਤੇ ਬਾਬਾ ਜੀ ਲਾਏ ਆਪਾਂ, ਤੁਸੀਂ ਸ਼ਬਦ ਨੀ ਸੁਣਿਆ?
1: ਨਹੀਂ ਉਹ ਤਾਂ ਸੁਣਿਆ ਨਾ, ਬਾਬੇ ਜੀ ਨੂੰ ਜਗਾ ਤਾ ਮੈਂ ਸਵੇਰੇ ਵੀ ਅੱਜ ਲੇਟ ਕਿਉਂ।
0: ਅੱਛਾ ਅੱਛਾ। ਮਾੜੇ ਮਾੜੇ ਮਿੱਠੇ ਮਿੱਠੇ ਗਾਣੇ ਵੀ ਚਾਹੀਦੇ ਆ। ਅਸੀਂ ਰੱਬ ਦਾ ਨਾਂ ਦੇਖੋ ਆਉਂਦੇ, ਰੱਬ ਦਾ ਨਾਂ ਲਈਦਾ, ਰੱਬ ਦਾ ਨਾਂ ਪਹਿਲਾਂ, ਵਾਹਿਗੁਰੂ ਅੱਗੇ ਅਰਦਾਸ ਕਰਕੇ ਪ੍ਰੋਗਰਾਮ ਸ਼ੁਰੂ ਕਰਕੇ।
1: ਜਿਹੜੇ ਚੱਕ ਮੇ ਲਾ ਦਿੰਦੇ ਹੋ ਨਾ ਸਵੇਰੇ, ਨਵਾਂ ਆਇਆ ਕੋਈ ਯਾਰ ਲਾ ਦੋ ਚੱਕ ਮਾ, ਉਹ ਨਾ ਚੰਗਾ ਨੀ ਲੱਗਦਾ। ਬੀਬੀਆਂ ਸੁਣਦੀਆਂ ਭੈਣਾਂ ਸਵੇਰੇ ਅਗਲੇ ਕਹਿੰਦੇ ਆ ਉਹ ਲਾਓ ਪਲੀਜ਼।
0: ਆ ਚੱਕਵਾ ਸੀ ਜਿਹੜਾ ਮੈਂ ਲਾਇਆ, ਇਹ ਠੀਕ ਨੀ?
1: ਨਹੀਂ ਤੁਸੀਂ ਨੀ।
0: ਅੱਛਾ
1: ਇਹ ਨੀ ਤਾਂ ਚੱਕ ਮਾ, ਕਈ ਵਾਰੀ ਚੱਕ ਮਾ ਲੱਗ ਜਾਂਦਾ ਵੀ ਆ ਨਵਾਂ ਆਇਆ ਲਾ ਦੋ।
0: ਅੱਛਾ ਅੱਛਾ। ਨਹੀਂ ਨਹੀਂ ਮੈਂ ਤਾਂ, ਮੈਨੂੰ ਤਾਂ ਪੁਰਾਣੇ ਗਾਣੇ ਬਹੁਤ ਪਸੰਦ ਆ, ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਕਿ ਪੁਰਾਣੇ ਪੁਰਾਣੇ ਗਾਣੇ ਵਧੀਆ ਮਿੱਠੇ ਮਿੱਠੇ। ਆਹ ਕੀ ਬਾਤ ਆ।
1: ਤੇ ਅੱਜ ਪਤਾ 3 ਦਿਨ ਹੋ ਗਏ
0: ਜੀ,
1: ਅੱਜ ਜਿਹੜਾ ਲਿਆ ਬਾਬਿਆਂ ਨੂੰ ਪੁੱਛੀਏ ਈਡੀ ਦਾ ਕੀ ਹਾਲ ਆ, ਸੀਬੀਆਈ ਦਾ ਕੀ ਹਾਲ ਆ, ਇਮਾਨਦਾਰ ਮੁੱਖ ਮੰਤਰੀ ਸਾਹਿਬ ਦਾ ਕੀ ਹਾਲ ਆ, ਜਿਹੜੇ ਹੋਰਡਿੰਗ ਲੱਗੇ ਹੋਏ
0: ਆ ਗਏ ਬਾਬੇ ਬਾਬੇ ਲਿਆਉਣੇ ਸੀ ਆ ਗਾਣਾ, ਤਾਂ ਹੀ ਲਾਈਦਾ ਬਾਬਿਆਂ ਨੂੰ ਕਨੈਕਟ ਕਰ ਲਈਏ। ਪਰ ਮੈਂ ਕਿਹਾ ਪਹਿਲਾਂ ਜਿਹੜੇ ਇੱਥੇ ਦੇ ਲੋਕਲ ਬਾਬੇ ਉਹਨਾਂ ਦੀ ਤਾਂ ਸੁਣ ਲਈਏ। ਬਿਲਕੁਲ, ਥੈਂਕ ਯੂ ਪ੍ਰੋਫੈਸਰ ਸਾਹਿਬ, ਥੈਂਕ ਯੂ ਪ੍ਰੋਫੈਸਰ। 8030 ਤੋਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
2: ਹਾਂਜੀ ਭਾਜੀ, ਕਿੱਦਾਂ? ਮੈਂ ਕਿਹਾ ਉਹ ਭਾਜੀ ਕਹਿੰਦੇ ਮੁੱਖ ਮੰਤਰੀ ਦਾ ਪੁੱਛਣਾ ਕੀ ਆ ਆਪਣਾ ਹੀਰੇ ਵਰਗਾ ਮੁੰਡਾ ਕੱਲ ਗੋਲੀਆਂ ਮਾਰ ਕੇ ਮਾਰਤਾ, ਪਰਮਿੰਦਰ ਝੋਟੇ ਦਾ ਨਾਂ ਸੁਣਿਆ ਹੋਣਾ ਤੋਂ?
0: ਹਾਂਜੀ ਹਾਂਜੀ, ਹੈਗੀ ਖਬਰ ਪਰਮਿੰਦਰ ਜੀ ਉਹਨਾਂ ਤੋਂ ਕਵਰ ਕਰਾਉਂਦੇ ਆ ਜੀ।
2: ਬਹੁਤ ਜ਼ਿਆਦਾ ਮਾੜਾ ਕੀਤਾ, ਬਹੁਤ ਜ਼ਿਆਦਾ ਮਾੜਾ ਕੀਤਾ ਯਾਰ।
0: ਸਹੀ ਗੱਲ ਆ, ਸਹੀ ਗੱਲ ਆ, ਮਾੜੀ ਗੱਲ ਆ।
2: ਬੰਦਾ ਪੰਜਾਬ ਦੇ ਲਈ ਬੋਲਦਾ ਆ ਨਾ, ਪੰਜਾਬੀ ਨਸ਼ੇ ਦੇ ਖਿਲਾਫ ਔਰ ਪੰਜਾਬ ਦੇ ਹੱਕ ਚ ਬੋਲਦਾ, ਉਹਨੂੰ ਜ਼ਿਆਦਾਤਰ ਜਿੰਦਾ ਨੀ ਰਹਿਣਾ ਦਿੱਤਾ ਜਾਂਦਾ ਪੰਜਾਬ ਚ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਮਾੜੀ ਖਬਰਾਂ ਦੀ, ਕਿਸੇ ਦਾ ਵੀ ਬੰਦਾ ਕਤਲ ਕਰਨਾ, ਜਾਨੋ ਮਾਰ ਦੇਣਾ ਕੋਈ ਚੀਜ਼ ਦਾ ਹੱਲ ਨਹੀਂ ਹੁੰਦਾ ਜੇ ਤੁਹਾਡੇ ਆਪਸ ਚ ਡਿਫਰੈਂਸਿਸ ਨੇ, ਹਨਾ, ਤੇ ਇਹ ਮਾੜੀ ਗੱਲ ਹੈ।
2: ਨਹੀਂ ਉਹ ਆਪਣੇ ਇੱਕ ਪੱਤਰਕਾਰ ਹੁੰਦਾ ਸੀ ਜਿਹੜਾ ਇੱਥੇ ਬਹੁਤ ਜ਼ਿਆਦਾ ਸੀਗਾ ਉਹ ਪਹਿਲਾਂ, ਚਲੋ ਠੀਕ ਆ, ਹੁਣ ਉਹ ਇੰਡੀਆ ਆ। ਉਹ ਕਹਿੰਦਾ ਜੀ, ਕਹਿੰਦਾ ਕਿਸੇ ਨੂੰ ਕਾਨੂੰਨ ਹੱਥਾਂ ਚ ਲੈਣ ਦੀ ਲੋੜ ਨੀ, ਅਸੀਂ ਆਪੇ ਕਾਰਵਾਈ ਕਰੀਏ। ਅੱਜ ਤੱਕ ਕਿੰਨੇ ਬੰਦੇ ਦੀ ਡੈਥ ਹੋ ਚੁੱਕੀ ਹੈ, ਕਿਸੇ ਤੇ ਕਾਰਵਾਈ ਕੀਤੀ ਹੈ ਉਹਨਾਂ ਨੇ?
0: ਜੀ ਜੀ ਜੀ ਗੁਡ ਮਾਰਨਿੰਗ ਦਾ, ਥੈਂਕ ਯੂ ਭਾਜੀ ਬਹੁਤ ਬਹੁਤ। ਏਸੀ ਫਰਨੈਸ ਜਾਂ ਟੈਂਕਲੈਸ ਵਾਟਰ ਹੀਟਰ ਲਵਾਉਣਾ ਹੋਵੇ ਜਾਂ ਗੈਸ ਪਾਈਪ ਲਾਈਨ ਦੀ ਕੋਈ ਵੀ ਸੇਵਾ ਲੈਣੀ ਹੈ ਤਾਂ ਤੁਸੀਂ ਜਤਿੰਦਰ ਭਾਜੀ ਨੂੰ ਨਵ ਕੰਫਰਟ ਤੇ ਜ਼ਰੂਰ ਸੰਪਰਕ ਕਰ ਲੈਣਾ। ਤਾਂ ਭਾਜੀ ਜੀ ਆ ਵੀ ਗਏ ਨੇ ਲਾਈਨ ਤੇ। ਸਤਿ ਸ਼੍ਰੀ ਅਕਾਲ ਭਾਜੀ, ਲੰਘੇ ਹੋ, ਕੀ ਹਾਲ ਚਾਲ?
3: ਸਹੂਲਤਾਂ ਨੇ, ਅਸੀਂ ਕੁਛ ਏਦਾਂ ਆਪਣੇ ਠੰਮਾ ਖਤਮ ਹੋ ਗਿਆ, ਸਹਿਣਸ਼ੀਲਤਾ ਖਤਮ ਹੋ ਗਈ, ਬਰਦਾਸ਼ਤ ਕਰਨਾ ਸਾਡੇ ਚ ਘੱਟ ਗਿਆ। ਇਹ ਸਮਾਜ ਜਿਹੜਾ ਵਾ, ਦੇਖੋ ਆਪਾਂ ਇੱਕ ਸਫ਼ਰ ਚ ਹੈ ਆਪਣੀ ਜ਼ਿੰਦਗੀ ਵਿੱਚ, ਆਪਾਂ ਸਭ ਨੇ ਇੱਥੋਂ ਜਾਣਾ ਹੈ। ਪਰ ਲੁਕੇਰੀ ਬਹੁਤ ਸਾਰੇ ਲੋਕਾਂ ਨੂੰ ਜਿੰਨਾ ਮੌਕਾ ਮਿਲਦਾ ਸਿਆਸਤ ਚਾਲਾ, ਮਤਲਬ ਪੁੱਛੋ ਕੋਈ ਨਾ, ਮਤਲਬ ਚਾਹਤਾ ਕਿੱਥੇ ਗੱਲ ਖਿੱਦੀ ਲਾਉਣੀ, ਕੀ ਕਰਨਾ ਸਾਡਾ ਕੰਮ ਤੇ ਹੈ ਕਿ ਜਦੋਂ ਆਪਾਂ ਕਿਰਤ ਕਰੀਏ ਪਰਿਵਾਰਾਂ ਚ ਨਹੀਂ। ਪਰ ਸਮਾਜ ਦੇ ਵਿੱਚ ਜੋ ਚੱਲ ਰਿਹਾ, ਪਤਾ ਨੀ ਆਪਣੇ ਮਫਾਦ ਲਈ ਨਿੱਜੀ ਆਪਣੇ ਹਿੱਤਾਂ ਲਈ ਕਿੱਧਰ ਨੂੰ ਕਿੰਨਾ ਕੁਛ ਵੰਡੀਆਂ ਪਾਈ ਜਾਂਦੇ ਆ, ਕਿੰਨਾ ਕੁਛ ਕਰੀ ਜਾਂਦੇ ਆ। ਜਿਹੜਾ ਪਰਮਿੰਦਰ ਦੀ ਗੱਲ ਕਰਦੇ, ਇੱਕ ਮੈਡੀਕਲ ਸਟੂਡੈਂਟ ਨੇ ਮਾਰਿਆ, ਕਿਉਂ? ਜਿੱਥੇ ਨਸ਼ੇ ਨੀ ਵਿਕਦੇ ਹੋਣਗੇ ਬੰਦਾ ਉੱਥੇ ਕਹਿੰਦਾ ਨਸ਼ੇ ਨਾਲ ਕੋਈ। ਦੇਖੋ ਤੁਸੀਂ ਆਪਣੇ ਕਾਰੋਬਾਰ ਲਈ ਕਿ ਤੁਹਾਡੇ ਮੈਡੀਕਲ ਸਟੋਰ ਦੇ ਨਸ਼ੇ ਨਾ ਵਿਕਣ ਕਰਕੇ ਤੁਸੀਂ ਉਹ ਬੰਦਾ ਹੀ ਮਾਰ।
0: ਬਿਲਕੁਲ ਬਿਲਕੁਲ, ਮਾੜੀ ਗੱਲ।
3: ਬਰਦਾਸ਼ਤ ਦੀ ਦੇਖੋ ਹੱਦ ਕਿੱਥੋਂ ਤੱਕ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਖਤਰੇ ਚ ਪਾਤਾ ਕਿ ਮੈਂ ਅਗਲੇ ਕਿੰਨੇ, ਰੱਬ ਨਾ ਕਰੇ ਹੁਣ ਜੇਲ੍ਹ ਹੋਊਗੀ, ਉਮਰ ਕੈਦ ਹੋਊਗੀ। ਸਮਾਜ ਚਾਹੀਦਾ ਤੇ ਜਿੰਨੇ ਆਪਾਂ ਦੇਖੋ ਕਈ ਸਾਲਾਂ ਤੋਂ ਆਪਾਂ ਕਈ ਮੈਂ ਕਈ ਗੱਲ ਕਈ ਗੱਲ ਕਰਦਾ ਸੀ ਕਦੇ ਦੇਖੇ ਜੀ, ਦੇਖੋ ਤੁਹਾਡੀ ਕਮੇਟੀ ਹੈ ਗੁਰਦੁਆਰੇ ਦੀ ਗੱਲ ਆ, ਤੇ ਤੁਸੀਂ ਖੁਦ ਕਮੇਟੀ ਵਾਲੇ ਕਿੰਨੇ ਸਾਲਾਂ ਲੜਦੇ ਰਹੇ ਮਿਲੀਅਨ ਡਾਲਰ ਲਾ ਕੇ, ਜਿਹਦੇ ਤੇ ਲਿਖਿਆ ਗੁਰਬਾਣੀ ਚ ਹੋਵੇ ਦੁਬਦਾਰ ਭਾਈ ਕਰੋ ਵਿਚਾਰ, ਕੀ ਤੁਹਾਨੂੰ ਨਜ਼ਰ ਨੀ ਆਉਂਦਾ?
0: ਜੀ
3: ਮੈਂ ਗੱਲ ਕੀਤੀ ਉਸ ਬਹਿ ਕੇ, ਚਲੋ ਪੂਰੀ ਕਮੇਟੀ ਬੈਠੀ ਸੀ ਉੱਥੇ, ਕਿ ਤੁਹਾਨੂੰ ਘੱਟੋ ਘੱਟ ਜੇ ਤੁਹਾਨੂੰ ਨਜ਼ਰ ਆਉਂਦਾ ਸਾਰੇ ਆਮ ਲੋਕ ਹੈ।
0: ਹਾਂਜੀ ਬਿਲਕੁਲ
3: ਸੁਣਦੇ
0: ਥੈਂਕ ਯੂ ਸੰਧੂ ਸਾਹਿਬ ਤੇ ਇੱਕ ਕਾਲ ਹੋਰ ਲੈ ਕੇ ਫਿਰ ਅਸੀਂ ਪਰਮਿੰਦਰ ਜੀ ਨੂੰ ਵੀ ਨਾਲ ਜੋੜਿਆ ਸਤਨਾਮ ਭਾਅ ਜੀ ਨੰਗਿਆ ਸਤਿ ਸ਼੍ਰੀ ਅਕਾਲ
4: ਹਾਂਜੀ ਸਤਿ ਸ਼੍ਰੀ ਅਕਾਲ
0: ਜੀ
4: ਬਾਜੀ ਦੁਕਾਨਦਾਰਾਂ ਤੋਂ ਫਰੋਕੀਆਂ ਮੰਗਦੇ ਜਾ ਕੇ ਮੈਡੀਕਲ ਸਟੋਰਾਂ ਤੋਂ ਕੱਪੜੀਆਂ ਦੁਕਾਨਾਂ ਤੋਂ ਮਨਿਆਰੀ ਦੁਕਾਨਾਂ ਤੋਂ ਬੂਟਾਂ ਵਾਲਿਆਂ ਤੋਂ ਗੱਲ ਮੰਗਾ ਰਹੇ ਫਿਰ ਅਗਲਾ ਮਰਿਆ ਵਾ ਅੱਕਲ ਜਣਾ ਚੱਬੂ ਤੋਂ ਕੀ ਕਰੂਗਾ
0: ਦੇਖੋ ਕੋਈ ਨਾ ਕੋਈ ਤਾਂ ਗੱਲਬਾਤ ਵਿੱਚ ਹੁੰਦੀ ਹੈ ਸੋ ਕੀ ਇਹਨਾਂ ਦੀ ਗੱਲ ਸੀ ਕਿਉਂ ਇੱਥੇ ਤੱਕ ਗੱਲ ਪਹੁੰਚੀ ਕਿ ਬੰਦੇ ਨੂੰ ਉਹਨਾਂ ਜ਼ਿੰਦਗੀ ਤੋਂ ਹੱਥ ਧੋਣੇ ਪਏ ਚਲੋ ਠੀਕ ਹੈ
4: ਲੈਣੇ ਪੈਣੇ ਜੀ ਜਦੋਂ ਦੁਖੀ ਹੁਣ ਕਿੰਨਾ ਕੁ ਦੁਕਾਨਦਾਰ ਕੱਢੀ ਜਾਊਗਾ ਦੁਕਾਨਦਾਰ ਤੋਂ ਬਿੱਲ ਹੀ ਨਹੀਂ ਸੂਤ ਆਉਂਦੇ ਰਹੇ ਬਿਜਲੀ ਦੇ ਮੈਂ ਖੁਦ ਕੰਮ ਕਰੀ ਹੈ ਇੱਕ ਸਾਡੇ ਪਿੰਡ ਬਦਮਾਸ਼ ਗਿਆ ਮੱਲੋ ਮੱਲੀ ਸਾਡੇ ਮੂਹਰੇ ਚਾਦਰੇ ਰੱਖ ਦਿਆ ਕਰਦੇ ਮੈਨੂੰ ਪ੍ਰੈਸ ਕਰੋ ਸੀਗਾ ਧੋਬੀ ਦਾ ਕੰਮ ਹੈ
0: ਜੀ ਅੱਛਾ
4: ਸਾਡੇ ਬਜ਼ੁਰਗਾਂ ਨੇ ਦਸ ਦਿਨ ਕਰੀ ਜਾਣੇ ਮੈਂ ਕਿਹਾ ਬਿਲਕੁਲ ਨੀ ਜਾਂਦੇ ਧੋਬੀ ਤੋਂ ਅਸੀਂ ਕੱਪੜਾ ਸਿਉਂ ਕੇ ਦਿੱਤਾ ਤੈਨੂੰ ਤੇਰਾ ਸਾਡੀ ਸਿਉਣ ਦੀ ਜ਼ਿੰਮੇਵਾਰੀ ਸਾਰੀ ਉਮਰ ਤੇਰੇ ਪ੍ਰੈਸ ਕਰੀਏ ਇਹ ਸਾਡੀ ਜ਼ਿੰਮੇਵਾਰੀ ਨੀ
0: ਅੱਛਾ ਜੀ
4: ਕੋਲੇ ਮਿਲਦੇ ਸੀ ਮੋਗੇ ਜਾ ਕੇ ਸਾਨੂੰ
0: ਅੱਛਾ
4: ਜਿਹੜਾ ਪ੍ਰੈਸ ਚ ਕੋਲਾ ਪੈਂਦਾ ਹੁੰਦਾ ਸੀ
0: ਹਾਂਜੀ ਹਾਂਜੀ
4: ਇਹ ਜੀ ਮੱਲੋ ਮੱਲੀ ਜਾ ਕੇ ਰੱਖ ਦਿੰਦੇ ਮੂਹਰੇ ਵੀ ਇੰਨੇ ਪੈਸੇ ਸਾਨੂੰ ਚਾਹੀਦੇ ਕਿੱਥੋਂ ਲਿਆਉਣ ਪਏ ਦੁਕਾਨਦਾਰ ਪੰਜ ਚਾਰ ਠੋਕੇ ਜਾਣ
0: ਨਹੀਂ ਚਲੋ ਇਹ ਹੱਲ ਨੀ ਹੁੰਦਾ ਕੀ ਉਹਨੂੰ ਕਹਿੰਦੇ ਪਰ ਸਾਹਿਬ ਨੂੰ ਆਪਣੀ ਵਾਰੀ ਜੀ ਜੀ ਜੀ
4: ਬਿਲਕੁਲ ਬਿਲਕੁਲ ਬਰ ਗਿਆ ਦੇਖੋ ਥੋੜਾ ਜਿਹਾ ਦਰਜੀ ਮਾਰਿਆ ਇਹਨਾਂ ਨੇ
0: ਕਰਦੇ ਰਹਿੰਦੇ ਨੇ ਪਰ ਹਾਂ ਦੁਖੀ ਬੰਦਾ ਫਿਰ ਇਸੀ ਹੱਥ ਤੇ ਪਹੁੰਚਦਾ ਕਿ ਪਰ ਜਾਣੋ ਕਿਸੇ ਨੂੰ ਮਾਰਨਾ ਚੀਜ਼ ਦਾ ਹੱਲ ਨਹੀਂ ਚਲੋ ਐਨੀਵੇਸ ਅਸੀਂ ਪਰਮਿੰਦਰ ਜੀ ਨੂੰ ਇੰਡੀਆ ਤੋਂ ਜੋੜਦੇ ਹਾਂ ਇੱਕ ਦੋ ਕਮਰਸ਼ੀਅਲ ਸੁਣਦੇ ਹਾਂ ਤੇ ਉਨੀ ਦੇਰ ਚ ਮੈਂ ਪਰਮਿੰਦਰ ਜੀ ਨੂੰ ਨਾਲ ਜੋੜ ਲੈਣਾ ਲਓ ਜੀ ਚੱਕ
5: ਪਿਛਲੇ 25 ਸਾਲਾਂ ਤੋਂ ਰਾਜਨੀਤੀ ਦੀ ਗਹਿਰੀ ਸਮਝ ਰੱਖਣ ਵਾਲੇ ਤੇ ਬ੍ਰੈਂਪਟਨ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਅਮਨ ਸ਼ਰਮਾ ਹੁਣ ਬ੍ਰੈਂਪਟਨ ਦੇ ਵਾਰਡ 7 ਤੇ 8 ਤੋਂ ਰੀਜਨਲ ਕਾਉਂਸਲਰ ਦੇ ਕੈਂਡੀਡੇਟ ਨੇ
6: ਕੀ ਤੁਸੀਂ ਚਾਹੁੰਦੇ ਹੋ ਇੱਕ ਐਸਾ ਕਾਉਂਸਲਰ ਜੋ ਤੁਹਾਡੀ ਗੱਲ ਸੁਣੇ ਤੇ ਤੁਹਾਡੇ ਮੁੱਦਿਆਂ ਤੇ ਡਟ ਕੇ ਕੰਮ ਕਰੇ ਤਾਂ ਯਾਦ ਰੱਖੋ ਅਮਨ ਸ਼ਰਮਾ ਰੀਜਨਲ ਕਾਉਂਸਲਰ
5: ਪ੍ਰਾਪਰਟੀ ਟੈਕਸ ਟ੍ਰੈਫਿਕ ਦੇ ਸਪੀਡ ਬੰਪਸ ਪਾਰਕਿੰਗ ਦੀ ਪ੍ਰੋਬਲਮ ਭੀੜ ਭਾੜ ਵਾਲੀਆਂ ਸੜਕਾਂ ਬਾਈਕ ਲੇਨਸ ਨੋਇਸ ਪੋਲਿਊਸ਼ਨ ਸਟਰੀਟ ਲਾਈਟਸ ਡਿਵੈਲਪਮੈਂਟ ਸੇਫਟੀ ਸਿਕਿਉਰਿਟੀ ਤੇ ਅਫੋਰਡੇਬਿਲਿਟੀ
6: ਤੁਹਾਡੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਨਾਲ ਹੀ ਇਹਨਾਂ ਮੁੱਦਿਆਂ ਤੇ ਜਵਾਬਦੇਹੀ ਪਾਰਦਰਸ਼ਤਾ ਅਤੇ ਬਿਹਤਰ ਹੱਲ ਲਈ ਅਮਨ ਸ਼ਰਮਾ ਨੂੰ ਆਪਣਾ ਸਮਰਥਨ ਦਿਓ
5: ਵਾਰਡ 7 ਐਂਡ 8 ਰਿਮੈਂਬਰ ਦ ਵੋਟਿੰਗ ਡੇ ਅਕਟੂਬਰ 26 2026 ਐਡਵਾਂਸ ਵੋਟਿੰਗ ਅਕਟੂਬਰ 9 10 11 16 and 17
6: 84 ਬਾਈ ਅਮਨ ਸ਼ਰਮਾ ਕੈਂਪੇਨ
7: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 and 10
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
7: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 and 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
9: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
10: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
9: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
5: 6478355294 6478355594
0: ਜੀ ਬਿਲਕੁਲ ਜੀ ਇੱਕ ਕਾਲ ਲੈ ਲਈ ਹੈ ਬਲਜਿੰਦਰ ਭਾਜੀ ਲਾਈਨ ਤੇ ਨੇ ਫਿਰ ਨਾਲ ਦੇ ਨਾਲ ਹੀ ਪਰਮਿੰਦਰ ਜੀ ਨੂੰ ਖਬਰਾਂ ਨਾਲ ਜੋੜਦੇ ਹਾਂ ਜੀ ਭਾਜੀ ਸਤਿ ਸ਼੍ਰੀ ਅਕਾਲ
11: ਸਤਿ ਸ਼੍ਰੀ ਅਕਾਲ ਜੀ
0: ਜੀ ਲੰਘਿਆ ਹੋ
11: ਮਿਹਰਬਾਨੀ ਜੀ ਦੇਖੋ ਇੱਥੋਂ ਹੁਣ ਇੰਨੇ ਵਾਗਾਂ ਦੇ ਵੱਗ ਫੜ ਫੜ ਤੁਰੇ ਆ ਫਰੋਤੀਆਂ ਵਾਲੇ ਪੰਜਾਬ ਵਿੱਚ ਤਾਂ ਜੁਰਮ ਹਜੇ ਵਧੇਗਾ ਹਜੇ ਤਾਂ ਕਤਲ ਕੁਝ ਵੀ ਨੀ ਹੋਣਗੇ ਹੋਰ ਆਉਣ ਵਾਲੇ ਸਾਲਾਂ ਚ
0: ਜੀ ਜੀ
11: ਇਹ ਤਾਂ ਉੱਥੇ ਦੀ ਜਿਹੜੀ ਪੁਲਿਸ ਹੈ ਚੌਂਕੀਆਂ ਥਾਣੇ ਵਾਲੇ ਉਹ ਤਾਂ ਪੈਸੇ ਲਏ ਉਹਨਾਂ ਰਿਪੋਰਟ ਨੀ ਲਿਖਦੇ ਪੁਲਿਸ ਤਾਂ ਮਾਨ ਸਾਹਿਬ ਆਏ ਇਹਨਾਂ ਨੂੰ ਵੀ ਹੁਣ 4-5 ਸਾਲ ਹੋ ਚੱਲੇ ਤੇ ਇਹ ਤਾਂ ਕਰਪਸ਼ਨ ਬਹੁਤ ਉੱਥੇ ਦਾ
0: ਜੀ
11: ਪੁਲਿਸ ਦਾ ਤਾਂ ਉਹੀ ਹਾਲ ਆ, ਉਹਨੂੰ ਤਾਂ ਸੁਧਾਰ ਹੀ ਸਕਦੇ ਆ, ਇਹ ਤਾਂ ਕੁਛ ਹਫ਼ਤਿਆਂ ਦਾ ਕੰਮ ਸੀਗਾ, ਉਹ ਤਾਂ ਉਹਨਾਂ ਦੇ ਅੰਡਰ ਹੀ, ਉਹ ਕੋਈ ਸੈਂਟਰ ਦੇ ਅੰਡਰ ਨਹੀਂ ਹੈ, ਉਹੋ ਜਿਹੀ ਪੁਲਿਸ ਹੈ ਜਿਵੇਂ ਦੀ ਪਹਿਲਾਂ ਹੁੰਦੀ ਸੀ 30-40 ਸਾਲ ਪਹਿਲਾਂ।
0: ਜਿਹੜਾ ਸਿਸਟਮ ਆ ਥੱਲੇ ਤੱਕ, ਥੱਲੇ ਤੱਕ ਕੀ ਉਹਨੂੰ ਕਹਿੰਦੇ, ਉੱਥੇ ਤਾਂ ਕਰਪਟ ਹੈ, ਸੋ ਇੰਨਾ ਸੌਖਾ ਨਹੀਂ, ਗੱਲਾਂ ਕਰਨੀਆਂ ਸੌਖੀਆਂ ਵੀ ਮਾਨ ਸਾਹਿਬ ਕਹਿਣ ਕਰਪਸ਼ਨ ਅਸੀਂ ਲਾ ਦੇਵਾਂਗੇ ਘੱਟ ਕਰ ਦਾਂਗੇ, ਪਰ ਇੰਨਾ ਸੌਖਾ ਨਹੀਂ ਥੱਲੇ ਤੱਕ।
11: ਹੁਣ ਆਮ ਬੰਦੇ ਦਾ ਕੰਮ ਪੁਲਿਸ ਤੇ ਹੀ ਪੈਂਦਾ ਨਾ, ਵੀ ਸਾਡੇ ਰਿਪੋਰਟ ਲਿਖੋ, ਸਾਡੇ ਆਹ ਹੋ ਗਿਆ, ਉਹ ਹੋ ਗਿਆ, ਉਹ ਕੋਈ ਨਹੀਂ ਆਉਂਦਾ ਉੱਥੇ, ਕੋਈ ਨਹੀਂ ਆਉਂਦਾ। ਪੈਸੇ ਜਿਹੜਾ ਤੁਸੀਂ ਚਾੜ ਦਿੱਤੇ ਤੁਹਾਡੇ ਵੱਲ ਦੀ ਗੱਲ ਕਰ ਜਾਣੀ ਹੋਣੀ, ਮੈਂ ਚਾੜਤੇ ਮੇਰੇ ਵੱਲ ਦੀ, ਉੱਥੇ ਹਾਲ ਆ, ਲੋਕ ਕਹੀ ਜਾਂਦੇ ਆ ਉਹ ਵਧੀਆ ਉਹ ਵਧੀਆ, ਕੁਛ ਵਧੀਆ ਨੀ, ਉਹੀ ਹਾਲ ਆ, ਇੱਦਾਂ ਇੱਥੇ ਰਹਿਣਾ, ਜਿਹਨੂੰ ਮਰਜ਼ੀ ਲਿਆਓ।
0: ਬਿਲਕੁਲ,
11: ਬਹੁਤ ਮਿਹਰਬਾਨੀ,
0: ਬਿਲਕੁਲ, ਥੈਂਕ ਯੂ ਭਜਿੰਦਰ ਭਾਜੀ। ਸੋ ਪਰਮਿੰਦਰ ਜੀ, ਸਤਿ ਸ੍ਰੀ ਅਕਾਲ, ਲੰਘਿਆ, ਕੀ ਹਾਲ ਚਾਲ
12: ਜੀ? ਰਮਨ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਤੁਹਾਨੂੰ ਲਿਆਉਣ ਤੋਂ ਪਹਿਲਾਂ ਹੀ ਸਰੋਤਿਆਂ ਨੇ ਖਬਰ ਸਾਂਝੀ ਕਰਤੀ, ਦੁੱਖ ਵੀ ਸੀ ਕਈਆਂ ਨੂੰ, ਆਪਣੇ ਆਪਣੇ ਵਿਚਾਰ ਨੇ ਕਈਆਂ ਦੇ, ਕਿਉਂਕਿ ਪਰਮਿੰਦਰ ਝੋਟਾ ਜਿਹੜੇ ਨੇ ਸਮਾਜ ਸੇਵੀ, ਉਹਨਾਂ ਦਾ ਮਾਨਸਾ ਦੇ ਬਾਜ਼ਾਰ 'ਚ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ ਹੋ ਗਿਆ, ਸੋ ਸਾਰੇ ਸਰੋਤੇ ਜਿਹੜੇ ਉਸ 'ਤੇ ਗੱਲਬਾਤ ਕਰ ਰਹੇ ਸੀ ਵੀ, ਕਿਉਂਕਿ ਕਈ ਕਹਿੰਦੇ ਮਾੜੇ ਨੇ, ਕਈ ਕਹਿੰਦੇ ਵੀ ਜੀ ਉਹ ਵਿਵਾਦਗ੍ਰਸਤ ਸੀਗੇ, ਫਰੋਤੀਆਂ ਵੀ ਲੈਂਦੇ ਸੀ, ਕਈ ਤਰ੍ਹਾਂ ਦੀਆਂ ਸਰੋਤਿਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ, ਕੀ ਖਬਰ ਹੈ?
12: ਬਿਲਕੁਲ, ਅੱਜ ਪੰਜਾਬ ਦੇ ਵਿੱਚ ਦਿਨ ਚੜ੍ਹਦੇ ਸਾਰ ਮਾਲਵੇ ਦੇ ਵਿੱਚ ਉਹ ਪਾਣਾ ਵਾਪਰਿਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਸੋ ਇਹਦੇ ਨਾਲ ਜਿੱਥੇ ਸਾਡੇ ਸੂਬੇ ਦੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਆ, ਉੱਥੇ ਹੋਰ ਵੀ ਬਹੁਤ ਸਾਰੇ ਸਵਾਲ ਉੱਠ ਖੜੇ ਹੋਏ ਨੇ। ਮਾਲਵੇ ਦਾ ਸ਼ਹਿਰ ਮਾਨਸਾ, ਮਾਨਸਾ ਦੇ ਵਿੱਚ ਦਿਨ ਚੜ੍ਹਦੇ ਸਾਰ ਚਿੱਟੇ ਦਿਨ, ਕਈ ਦਿਨਾਂ ਦੀ ਬੱਦਲਬਾਜ਼ੀ ਤੋਂ ਬਾਅਦ ਅੱਜ ਧੁੱਪ ਨਿਕਲੀ ਆ, ਔਰ ਧੁੱਪ ਨਿਕਲਦੇ ਸਾਰ ਉਹ ਕਹਿਣਾ ਵਾਪਰ ਗਿਆ ਕਿ ਪਰਵਿੰਦਰ ਝੋਟਾ ਜਿਹੜਾ ਹਮੇਸ਼ਾ ਹੀ ਵਿਵਾਦਾਂ 'ਚ ਰਹਿੰਦਾ ਸੀ, ਐਂਟੀ ਡਰੱਗ ਫੋਰਸ ਉਹਨੇ ਆਪ ਹੀ ਬਣਾਈ ਸੀ, ਆਪੇ ਹੀ ਚੇਅਰਮੈਨ ਸੀ, ਔਰ ਉਹਦਾ ਜਿਹੜਾ ਗੋਲੀਆਂ ਮਾਰ ਕੇ ਕਤਲ, ਲਾਈਵ ਕਤਲ ਹੋਇਆ, ਬਿਲਕੁਲ ਫੇਸਬੁੱਕ ਤੇ ਪਰਵਿੰਦਰ ਝੋਟਾ ਲਾਈਵ ਸੀ। ਅਸਲ 'ਚ ਮਾਮਲਾ ਕੀ ਸੀ ਕਿ ਇੱਕ ਬਜ਼ੁਰਗ ਨੂੰ ਪਰਵਿੰਦਰ ਝੋਟਾ ਇੱਕ ਮੈਡੀਕਲ ਸਟੋਰ ਤੇ ਲੈ ਕੇ ਜਾਂਦਾ, ਔਰ ਮੈਡੀਕਲ ਸਟੋਰ ਦੇ ਮਾਲਕ ਜਿਹੜਾ ਅਸ਼ਵਨੀ ਕੁਮਾਰ ਤੇ ਹੋਰਾਂ ਨੂੰ ਕਹਿੰਦਾ ਕਿ ਤੁਸੀਂ ਇਸ ਬਜ਼ੁਰਗ ਨੂੰ ਕੋਈ ਨਸ਼ੇ ਵਾਲੀਆਂ ਗੋਲੀਆਂ ਦਿੱਤੀਆਂ ਨੇ, ਉਹ ਇਨਕਾਰ ਕਰਦੇ ਨੇ, ਔਰ ਪਰਵਿੰਦਰ ਝੋਟਾ ਉਹਨਾਂ ਨੂੰ ਲਲਕਾਰਦਾ। ਔਰ ਇਹਦੇ ਵਿੱਚ ਰਮਨ ਜੀ ਦੋ ਤਿੰਨ ਇਸ਼ੂ ਆ ਜਾਣਗੇ, ਪਰਵਿੰਦਰ ਝੋਟਾ ਜਿਹੜਾ ਲਲਕਾਰ ਰਿਹਾ ਅਸ਼ਵਨੀ ਸ਼ਰਮਾ ਨੂੰ, ਅਸ਼ਵਨੀ ਸ਼ਰਮਾ ਦੇ ਹੱਥ 'ਚ ਪਿਸਟਲ ਆ, ਪਸਤੌਲ ਆ ਉਹਦੇ ਹੱਥ ਦੇ ਵਿੱਚ, ਸੋ ਉਹ ਗੋਲੀ ਮਾਰਦੇ ਹੀ ਲਲਕਾਰ ਰਿਹਾ, ਔਰ ਲਾਈਵ ਚੱਲਦੇ ਚੱਲਦੇ ਜਿਹੜਾ ਅਸ਼ਵਨੀ ਕੁਮਾਰ ਆ ਉਹ ਗੋਲੀਬਾਰੀ ਕਰ ਦਿੰਦਾ। ਔਰ ਇਹ ਇਹਨਾਂ ਦਾ ਜਿਹੜਾ ਆਪਸ ਵਿੱਚ ਹੀ ਅਸ਼ਵਨੀ ਕੁਮਾਰ ਤੇ ਪਰਵਿੰਦਰ ਝੋਟਾ ਦਾ ਜਿਹੜਾ ਵਿਵਾਦ ਸੀ ਰਮਨ ਜੀ, ਇਹ ਪਹਿਲੀ ਵਾਰ ਵਿਵਾਦ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਇੱਕ ਦੂਜੇ ਨਾਲ ਸਿੰਘ ਫਸ ਚੁੱਕੇ ਸੀ, ਔਰ ਮਾਮਲਾ ਇੱਥੋਂ ਤੱਕ ਸੀ ਕਿ ਬੀਤੇ ਮਹੀਨਿਆਂ ਦੌਰਾਨ ਝੋਟਾ ਨੇ ਅਸ਼ਵਨੀ ਸ਼ਰਮਾ ਤੇ ਇਸੇ ਤਰੀਕੇ ਦੇ ਇਲਜ਼ਾਮ ਲਾਏ ਸੀ, ਔਰ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਉਹਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਮਾਨਸਾ ਦੇ ਜਿਹੜਾ ਪੁਲਿਸ ਸਟੇਸ਼ਨ ਛੱਡ ਕੇ ਆਇਆ ਸੀ। ਸੋ ਇਹ ਵਿਵਾਦ ਮੈਨੂੰ ਲੱਗਦਾ ਕਾਫੀ ਅੱਜ ਤਲਖ ਹੋ ਗਿਆ, ਜਾਨਲੇਵਾ ਸਾਬਤ ਹੋਇਆ, ਪਰ ਗੱਲ ਇੱਥੇ ਮੁੱਕਦੀ ਨਹੀਂ ਆ। ਹੁਣ ਪਰਵਿੰਦਰ ਝੋਟਾ ਦੇ ਜਿਹੜੇ ਪਿਤਾ ਨੇ ਭੀਮ ਸਿੰਘ, ਉਹਨਾਂ ਨੇ ਵੀ ਪੱਟ ਤੇ ਥਾਪੀ ਮਾਰਤੀ ਆ, ਉਹ ਕਹਿੰਦੇ ਬਦਲਾ ਲਵਾਂਗੇ, ਉਹਨਾਂ ਦੀ ਇੱਕ ਵੱਖਰੀ ਵੀਡੀਓ ਆ ਗਈ ਆ। ਸੀਐਮ ਭਗਵੰਤ ਮਾਨ ਜਿਹੜੀ ਦੀ ਸਰਕਾਰ ਪੂਰੀ ਹਿੱਲ ਗਈ ਆ, ਸੀਐਮ ਭਗਵੰਤ ਮਾਨ ਨੇ ਹਾਈ ਲੈਵਲ ਮੀਟਿੰਗ ਸੱਦ ਲਈ ਆ, ਮਾਨਸਾ ਦੇ ਸਾਰੇ ਸਕੂਲ ਬੰਦ ਹੋ ਗਏ ਨੇ, ਔਰ ਸਾਰੇ ਜ਼ਿਲ੍ਹਿਆਂ ਦੇ SSP ਔਰ DC ਤਲਬ ਕਰ ਲਏ ਨੇ ਕਿ ਸੂਬੇ ਦੇ ਵਿੱਚ ਹੁਣ ਇਲੈਕਸ਼ਨਾਂ ਆਉਣ ਵਾਲੀਆਂ ਤੇ ਕਿਹੋ ਜਿਹੇ ਆ, ਸਿੱਟ ਵੀ ਬਣ ਗਈ ਆ। ਪਰ ਨਾਲ ਦੀ ਨਾਲ ਇੱਕ ਖਬਰ ਹੋਰ ਸਾਂਝੀ ਕਰਦੀ ਜਾਵਾਂ ਕਰਦਾ ਜਾਵਾਂ ਕਿ ਜਿਹੜਾ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਆ, ਭਾਜਪਾ ਨੇ ਮੁੱਦਾ ਹੱਥੋਂ ਹੱਥ ਚੱਕ ਲਿਆ। ਭਾਜਪਾ ਕਹਿੰਦੀ ਆ ਕਿ ਦੇਖੋ ਪੰਜਾਬ ਵਾਲਿਓ, ਆਹ ਜਿਹੜੀ ਭਗਵੰਤ ਮਾਨ ਸਰਕਾਰ ਫੇਲ ਹੋ ਗਈ ਆ ਲਾਅ ਐਂਡ ਆਰਡਰ ਵਾਲੇ ਮਾਮਲੇ 'ਚ, ਡਰੱਗ ਵਾਲੇ ਮਾਮਲੇ 'ਚ। ਸੋ ਨਾਲ ਦੀ ਨਾਲ ਇੱਕ ਹੋਰ ਇਨਪੁੱਟ ਵੀ ਆ ਰਹੀ ਆ ਰਮਨ ਜੀ ਕਿ ਇਸ ਮਾਮਲੇ ਦੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਵਾਲੀ ਤਹਿ ਰਿਹਾ, ਉਹ ਕਹਿੰਦੇ ਅਗਸਤ ਮਹੀਨੇ 'ਚ ਤਾਂ ਅੰਮ੍ਰਿਤਪਾਲ ਦੇ ਪਿਤਾ ਬਾਪੂ ਤਰਸੇਮ ਸਿੰਘ ਮਿਲ ਕੇ ਆਏ ਨੇ ਪਰਵਿੰਦਰ ਝੋਟਾ ਨੂੰ, ਔਰ ਪਰਵਿੰਦਰ ਝੋਟਾ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਵਾਰਸ ਪੰਜਾਬ 'ਚ ਸ਼ਾਮਿਲ ਹੋਣ ਵਾਲਾ ਸੀ। ਸੋ ਉਹਨਾਂ ਨੇ ਵੀ ਇਸ ਮਾਮਲੇ ਨੂੰ ਜਿਹੜਾ ਭਖਾ ਦਿੱਤਾ, ਪਰਵਿੰਦਰ ਝੋਟਾ ਦਾ ਉਹਦੇ ਪਰਿਵਾਰ ਨੇ ਸੰਸਕਾਰ ਕਰਨ ਨੂੰ ਮਨਾ ਕਰਤਾ, ਔਰ ਮੈਨੂੰ ਲੱਗਦਾ ਕਿ ਇਹ ਮਾਮਲਾ ਹੋਰ ਜ਼ਿਆਦਾ ਭਖ ਜਾਣਾ ਕਿਉਂਕਿ ਇਸ ਮਾਮਲੇ ਦੇ ਵਿੱਚ ਇੰਟਰ ਕਰ ਗਏ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ, ਜੋ ਕਹਿੰਦੇ ਮੈਂ ਪਰਿਵਾਰ ਨੂੰ ਜਾ ਕੇ ਕੇ ਮਿਲੇਗਾ। ਸੋ ਇਲੈਕਸ਼ਨ ਤੋਂ ਐਨ ਪਹਿਲਾਂ ਇਹ ਜਿਹੜਾ ਬਹੁਤ ਚਰਚਿਤ ਕਤਲ ਹੋ ਗਿਆ, ਮੈਨੂੰ ਲੱਗਦਾ ਕਿ ਇਲੈਕਸ਼ਨ ਦਾ ਇੱਕ ਵੱਡਾ ਮੁੱਦਾ ਬਣ ਸਕਦਾ, ਕਿਉਂਕਿ ਇਹਦੇ ਵਿੱਚ ਡਰੱਗ ਵੀ ਇਨਵੋਲਵ ਆ, ਇਹਦੇ ਵਿੱਚ ਲਾਅ ਐਂਡ ਆਰਡਰ ਵੀ ਜਾਂ ਸਰਕਾਰ ਦਾ ਫੇਲੋਰ ਵੀ ਆ, ਔਰ ਇਹਦੇ ਵਿੱਚ ਸਿਆਸਤ ਵੀ ਆ। ਔਰ ਮੈਂ ਇੰਨਾ ਵੀ ਦੱਸਦਾ ਜਾਵਾਂ ਰਮਨ ਜੀ ਕਿ ਪਰਵਿੰਦਰ ਝੋਟਾ ਤੇ ਵੀ ਬਹੁਤ ਸਾਰੇ ਦੋਸ਼ ਲੱਗੇ ਨੇ, ਦਰਜਣਾਂ ਦੇ ਹਿਸਾਬ ਨਾਲ ਪਰਚੇ ਦਰਜ ਹੋਏ ਨੇ ਕਿ ਉਹ ਆਪਣੇ ਆਪ ਹੀ ਜਾ ਕੇ ਮੈਡੀਕਲ ਸਟੋਰਾਂ ਦੀ ਤਲਾਸ਼ੀ ਲੈਂਦਾ, ਉਹਨਾਂ ਦੇ ਦਰਾਜ ਖੋਲ ਕੇ ਪੈਸੇ ਕੱਢ ਲੈਂਦਾ। ਔਰ ਜੂਨ 2025 ਦੇ ਵਿੱਚ ਇਸੇ ਪਰਵਿੰਦਰ ਝੋਟਾ ਤੇ ਇਰਾਦਾ ਕਤਲ ਦਾ ਮਾਮਲਾ ਵੀ ਦਰਜ ਹੋਇਆ ਸੀ। ਸੋ ਇੱਕ ਬਹੁਤ ਐਂਗਲ ਵਾਲਾ ਮਾਮਲਾ ਮਾਲਵਾ ਬੈਲਟ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ। ਦੇਖਦੇ ਹਾਂ ਕਿ ਵੈਸੇ ਤਾਂ ਸੀਐਮ ਭਗਵੰਤ ਮਾਨ ਨੇ ਕਹਿਤਾ ਕਿ ਅਸੀਂ 24 ਘੰਟੇ ਚ ਪਰਵਿੰਦਰ ਝੋਟਾ ਦੇ ਕਾਤਲਾਂ ਨੂੰ ਫੜ ਲਵਾਂਗੇ, ਹੁਣ ਉਹ ਕਿੱਦਾਂ ਫੜੇ ਜਾਂਦੇ ਨੇ ਜਾਂ ਨਹੀਂ ਫੜੇ ਜਾਂਦੇ, ਅਗਲੀ ਸਿਆਸਤ ਕੀ ਹੁੰਦੀ ਆ। ਸੋ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਆ ਕਿ ਪਰਵਿੰਦਰ ਝੋਟਾ ਦੇ ਕਤਲ ਨਾਲ ਪੂਰੇ ਪੰਜਾਬ ਦੇ ਲੋਕ ਸਹਿਮਤ ਆ ਗਏ ਨੇ ਔਰ ਪੂਰੀ ਭਗਵੰਤ ਮਾਨ ਸਰਕਾਰ ਇੱਕ ਤਰੀਕੇ ਨਾਲ ਹਿੱਲ ਗਈ ਆ।
0: ਜੀ ਬਿਲਕੁਲ, ਪਨੇਸਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲਾਈਨ ਤੇ ਹੋ? ਹਾਂਜੀ ਪਨੇਸਰ ਸਾਹਿਬ ਲੰਘੇ ਹੋ।
13: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ।
0: ਜੀ ਸਤਿ ਸ੍ਰੀ ਅਕਾਲ
13: ਪਰਮਿੰਦਰ ਜੀ, 29 ਤਾਂ ਆਇਆ ਨੀ ਹਾਲੇ, ਗੱਲ ਪਹਿਲਾਂ ਹੀ ਮੋਦੀ ਤੇ ਸ਼ਾਹ ਜੀ ਜਾ ਰਹੇ ਨੇ, ਇਹ ਸਾਡੇ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ, 27 ਤਾਂ ਅਸੀਂ ਫੇਰ ਦੇਖਾਂਗੇ, ਪਹਿਲਾਂ 29 ਵਾਲਿਆਂ ਦਾ ਹਾਲ ਦੱਸਿਓ ਪਹਿਲਾਂ। ਮੁੱਖ ਚੋਣ ਕਮਿਸ਼ਨਰ ਜਾਂਦਾ ਜਾਂਦਾ ਕਿਤੇ ਇਹ ਦੋਏ ਤਾਂ ਨਹੀਂ ਨਾਲ ਚਲੇ ਜਾਣਗੇ? ਪਲੀਜ਼ ਦੱਸੋਗੇ ਸਰ, ਮੈਂ ਆਪਦੀ ਅਰਥ ਹੁੰਦਾ। ਥੈਂਕ ਯੂ।
0: ਥੈਂਕ ਯੂ ਪਨੇਸਰ ਸਾਹਿਬ। ਤੁਸੀਂ ਵੀ ਪਨੇਸਰ ਸਾਹਿਬ, ਐਨ ਟੋਪਿਕ ਕਿੱਥੋਂ ਪੰਜਾਬ ਤੋਂ ਲਿਆ ਕੇ ਦਿੱਲੀ ਮਾਰਿਆ? ਮੈਂ ਕਿਹਾ ਸ਼ਾਇਦ ਕੋਈ ਹਨਾ ਖਬਰ ਦੇ ਨਾਲ ਦੀ ਖਬਰ ਪੁੱਛਣੀ ਹੈ। ਬਿਲਕੁਲ, ਉੱਥੇ ਪ੍ਰੋਟੈਸਟ ਹੋ ਰਹੇ ਨੇ ਗਣੇਸ਼ ਕੁਮਾਰ ਉਹਨਾਂ ਦੇ ਖਿਲਾਫ, ਤੇ ਪਰਮਿੰਦਰ ਜੀ ਕਿਵੇਂ ਆ ਪ੍ਰੋਟੈਸਟ ਦੇ ਵਿੱਚ, ਕੀ ਨਵੀਂ ਜਾਣਕਾਰੀ ਹੈ?
12: ਜੀ ਕੱਲ ਜਿਹੜਾ ਰਮਨ ਜੀ ਪ੍ਰੋਟੈਸਟ ਹੋਇਆ ਜਿਹੜਾ ਰਾਹੁਲ ਗਾਂਧੀ ਦੇ ਕਾਲ ਦੇ ਉੱਪਰ, ਕੱਲ ਮੈਨੂੰ ਲੱਗਦਾ ਰਮਨ ਜੀ ਕਿ 25 ਸਾਲ ਤਾਂ ਮੇਰਾ ਤਜਰਬਾ ਹੋ ਗਿਆ ਪੱਤਰਕਾਰੀ ਦਾ। ਸੋ ਕਾਂਗਰਸ ਦੀ ਸੱਦੇ ਦੇ ਉੱਪਰ ਐਡਾ ਵੱਡਾ ਪ੍ਰੋਟੈਸਟ ਦਾ ਮਿਸਾਲ ਮਤਲਬ ਹੈਰਾਨ ਆ ਗਿਆ। ਔਰ ਉਹ ਪ੍ਰੋਟੈਸਟ ਉਸ ਵੇਲੇ ਹੋ ਗਿਆ ਜਦੋਂ ਦਿੱਲੀ ਪੂਰੇ ਕਿਲੇ ਚ ਬਦਲੀ ਹੋਈ ਆ, ਹਰ ਜਗ੍ਹਾ ਦੇ ਉੱਪਰ ਬੈਰੀਗੇਟ, ਹਰ ਮੈਟਰੋ ਸਟੇਸ਼ਨ ਨੂੰ ਚੈੱਕ ਕੀਤਾ ਜਾ ਰਿਹਾ, ਹਵਾਈ ਜਹਾਜ਼, ਬੱਸਾਂ, ਟ੍ਰੇਨਾਂ, ਪੈਰ ਪੈਰ ਤੇ ਜਿਹੜੀ ਆ ਪੈਰਾਮਿਲਟਰੀ ਫੋਰਸ ਆ, ਔਰ ਲੱਖਾਂ ਦੀ ਗਿਣਤੀ ਚ ਕੱਲ ਜਿਹੜਾ ਰਾਹੁਲ ਗਾਂਧੀ ਦੀ ਅਗਵਾਈ ਜਿਵੇਂ ਸੁਪਰੀਮ ਕੋਰਟ ਤੱਕ ਜਿਹੜਾ ਮਾਰਚ ਕੀਤਾ ਗਿਆ, ਔਰ ਸੁਪਰੀਮ ਕੋਰਟ ਨੂੰ ਉਹਨਾਂ ਦੀ ਜਿਹੜੀ ਪਟੀਸ਼ਨ ਲੈਣੀ ਪਈ। ਹੁਣ ਪਟੀਸ਼ਨ ਕੀ ਆ? ਪਟੀਸ਼ਨ ਇਹ ਆ ਕਿ ਚੋਣ ਕਮਿਸ਼ਨਰ ਗਿਆਨਿੰਦਰ ਕੁਮਾਰ, ਜਿਹੜੇ ਗਿਆਨੇਸ਼ ਕੁਮਾਰ ਨੇ, ਉਹਨਾਂ ਨੇ ਜਿਹੜੀ ਐਸ ਆਈ ਆਰ ਵਾਲਾ ਮਾਮਲਾ ਪੂਰੇ ਭਾਰਤ ਦੇ ਵਿੱਚ ਚਲਾਇਆ ਕਿ ਇਲੈਕਸ਼ਨਾਂ ਦੀਆਂ ਜਿਹੜੀਆਂ ਵੋਟਰ ਸੂਚੀਆਂ ਹੁੰਦੀਆਂ ਨੇ ਉਹਦੀ ਕੱਟ ਵੱਢ, ਨਵੇਂ ਸ਼ਾਮਿਲ ਕਰਨੇ, ਪੁਰਾਣੇ ਕੱਟਣੇ। ਸੋ ਉਸ ਪ੍ਰਕਿਰਿਆ ਦੇ ਵਿੱਚ 13.70 ਕਰੋੜ ਵੋਟਰ ਜਿਹੜੇ ਉਹ ਕੱਟੇ ਗਏ ਨੇ। ਹੁਣ ਇਹਦੀ ਇੱਕ ਉਦਾਹਰਣ ਦੇ ਦਿੰਦਾ ਰਮਨ ਜੀ ਮੈਂ, ਕਿ ਜਿਹੜੀਆਂ ਬਿਹਾਰ ਦੀਆਂ ਚੋਣਾਂ ਹੋਈਆਂ ਨੇ ਬੀਤੇ, ਧਿਆਨ ਦੇਣਾ ਜ਼ਰਾ ਮੇਰੀ ਗੱਲ ਵੱਲ, ਬਿਹਾਰ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਬਿਹਾਰ ਦੇ ਵਿੱਚ ਜਿਹੜੀ ਐਸ ਆਈ ਆਰ ਹੋਈ ਸੀ
0: ਜੀ,
12: ਉਸ ਪ੍ਰਕਿਰਿਆ ਦੇ ਵਿੱਚ 70,000 ਵੋਟਰ ਜਿਹੜੇ ਕੱਟੇ ਗਏ ਸੀ। ਸੋ ਇਲੈਕਸ਼ਨ ਖਤਮ ਹੁੰਦੀ ਆ ਤਾਂ ਆਟੋਮੈਟਿਕਲੀ ਉਹ 70,000 ਫਿਰ ਵੋਟਾਂ ਚ ਮਤਲਬ ਵੋਟਰ ਲਿਸਟ ਚ ਸ਼ਾਮਿਲ ਹੋ ਜਾਂਦੇ ਨੇ। ਸੋ ਵੋਟਰ ਤਾਂ ਹੈਗੇ ਨੇ ਪਰ ਉਹਨਾਂ ਨੂੰ ਬਿਹਾਰ ਦੀ ਇਲੈਕਸ਼ਨ ਚ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਿਆ, ਵੋਟਾਂ ਤੋਂ ਪਹਿਲਾਂ ਕੱਟ ਦਿੱਤੇ ਗਏ, ਉਹਨਾਂ ਦੇ ਨਾਂ ਗਾਇਬ ਹੋ ਗਏ, ਵੋਟਾਂ ਤੋਂ ਬਾਅਦ ਉਹਨਾਂ ਦੇ ਨਾਂ ਹਾਜ਼ਰ ਹੋ ਗਏ। ਸੋ ਇਹ ਬੰਗਾਲ ਦੇ ਵਿੱਚ ਵੀ ਅਜਿਹਾ ਹੋ ਰਿਹਾ ਕਿਉਂਕਿ ਹੁਣ ਯੂਪੀ ਚ ਇਲੈਕਸ਼ਨ ਆ ਰਹੀਆਂ, ਪੰਜਾਬ ਦੇ ਵਿੱਚ ਇਲੈਕਸ਼ਨ ਆ ਰਹੀਆਂ, ਪੰਜਾਬ ਦੀ ਵੀ ਆਪਾਂ ਖਬਰ ਕਰਨੀ ਆ ਕਿ ਕਿੰਨੇ ਕੁ ਨਾਂ ਕੱਟੇ ਗਏ ਨੇ। ਸੋ 13.70 ਕਰੋੜ ਦਾ ਅੰਕੜਾ ਬਹੁਤ ਵੱਡਾ ਅੰਕੜਾ। ਸੋ ਕੱਲ ਜਿਸ ਤਰੀਕੇ ਨਾਲ ਮਾਰਚ ਗਿਆ ਕੱਢਿਆ ਗਿਆ, ਪ੍ਰੇਸ਼ਰ ਸਾਹਿਬ ਦੀ ਮੈਂ ਧਿਆਨ ਚ ਲਿਆ ਦਵਾਂ ਸਾਰਿਆਂ ਦੇ ਧਿਆਨ ਚ ਕਿ ਇਹ ਇੱਕ ਅਜਿਹਾ ਮਾਰਚ ਸੀ ਜਿਹਨੇ ਪੂਰੀ ਸਰਕਾਰ ਨੂੰ ਹਿਲਾ ਕੇ ਦਿੱਤਾ, ਮੋਦੀ ਸਰਕਾਰ ਨੂੰ। ਹੁਣ ਕਿਉਂਕਿ ਇੱਕ ਪਾਸੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਇੰਡੀਆ ਬਲੋਕ ਦੇ ਆਗੂ ਜਿਹੜੇ ਨੇ ਉਹ ਰਾਸ਼ਟਰਪਤੀ ਨੂੰ ਵੀ ਮਿਲ ਕੇ ਆਏ ਨੇ, ਔਰ ਰਾਸ਼ਟਰਪਤੀ ਨੇ ਉਹ ਐਵੀਡੈਂਸ ਮੰਗ ਰਹੇ ਨੇ। ਹੁਣ ਰਮਨ ਜੀ ਇੱਥੇ ਪੋਜੀਸ਼ਨ ਕੀ ਬਣਦੀ ਪਈ ਆ? ਔਰ ਆਉਣ ਵਾਲੇ ਦਿਨਾਂ 'ਚ ਰਾਹੁਲ ਗਾਂਧੀ ਤੇ ਇੰਡੀਆ ਬਲੋਕ ਦੇ ਜਿਹੜੇ ਆਗੂ ਨੇ ਉਹ ਰਾਸ਼ਟਰਪਤੀ ਕੋਲ ਉਹ ਐਵੀਡੈਂਸ ਦੇਣਗੇ ਜਿਹੜੇ ਬਿਲਕੁਲ ਚਿੱਟੇ ਦੁੱਧ ਵਰਗੇ ਸਾਫ਼ ਨਜ਼ਰ ਆਉਂਦੇ ਨੇ ਕਿ 13 ਕਰੋੜ 70 ਲੱਖ ਲੋਕਾਂ ਦੀ ਵੋਟ ਕਿਵੇਂ ਕੱਟੀ ਹੈ। ਔਰ ਉਹ ਐਵੀਡੈਂਸ ਜਦੋਂ ਰਾਸ਼ਟਰਪਤੀ ਕੋਲ ਪਹੁੰਚ ਜਾਣਗੇ ਤਾਂ ਰਾਸ਼ਟਰਪਤੀ ਉਹਨਾਂ ਨੂੰ ਸੁਪਰੀਮ ਕੋਰਟ 'ਚ ਉਹਨਾਂ ਨੂੰ ਕ੍ਰੋਸ ਚੈੱਕ ਕਰਨ ਲਈ ਜਿਹੜਾ ਭੇਜਣਗੇ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਬਿਲਕੁਲ ਪ੍ਰਿੰਸੀਪਲ ਸਾਹਿਬ ਦਾ ਕਹਿਣਾ ਠੀਕ ਆ ਕਿ ਸਿਰਫ ਚੋਣ ਕਮਿਸ਼ਨਰ ਗਿਆਨਿੰਦਰ ਗਿਆਨੇਸ਼ ਕੁਮਾਰ ਦਾ ਨੰਬਰ ਨਹੀਂ ਲੱਗਣਾ, ਇਹਦੇ ਨਾਲ ਪੀਐਮ ਮੋਦੀ ਦਾ ਵੀ ਨੰਬਰ ਲੱਗਣਾ ਔਰ ਪੂਰੀ ਸਰਕਾਰ ਦਾ ਨੰਬਰ ਲੱਗਣਾ। ਸੋ ਦਿਨ ਥੋੜੇ ਰਹਿ ਗਏ ਨੇ ਔਰ ਰਾਹੁਲ ਗਾਂਧੀ ਹੁਣ ਪੂਰੇ ਜਲੌ 'ਚ ਆ ਗਏ ਨੇ। ਦੇਖਦੇ ਹਾਂ ਕਿ ਹੁਣ ਰਾਸ਼ਟਰਪਤੀ ਕੋਲ ਜਿਹੜੇ ਉਹ ਮਤਲਬ ਕਿੰਨੇ ਕੁ ਐਵੀਡੈਂਸ ਜਾਂਦੇ ਨੇ, ਕਿਉਂਕਿ ਇੱਕ ਬਹੁਤ ਵੱਡਾ ਦਸਤਾਵੇਜ਼ ਮਤਲਬ ਟਰੱਕਾਂ ਦੇ ਟਰੱਕ ਭਰ ਕੇ ਟੰਨਾਂ ਦੇ ਹਿਸਾਬ ਨਾਲ ਜਾਣਗੇ ਤੇ ਇੱਕ ਹਾਈ ਪ੍ਰੋਫਾਈਲ ਖਬਰ ਬਣੇਗੀ। ਦੇਖਦੇ ਹਾਂ, ਇੰਤਜ਼ਾਰ ਆ, ਮੀਡੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ।
0: ਜੀ ਬਿਲਕੁਲ, ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ ਰਮਨਦੀਪ ਸੈਣੀ ਦੇ ਨਾਲ। ਸਟੂਡੀਓ ਦਾ ਨੰਬਰ 905-673-3337, ਸਾਰੀਆਂ ਲਾਈਨਾਂ ਮੇਰੀਆਂ ਫਲੈਸ਼ ਕਰ ਰਹੀਆਂ ਨੇ, ਇੱਕ ਇੱਕ ਕਰਕੇ ਲੈਂਦੇ ਹਾਂ, ਪਲੀਜ਼ ਹੋਲਡ ਰੱਖਿਓ। ਜਗਤਾਰ ਰੋਕੇ ਭਾਅ ਜੀ ਦਾ ਤੁਸੀਂ ਸੰਪਰਕ ਕਰ ਲਿਓ, ਪਲੰਬਿੰਗ ਦਾ ਕੋਈ ਵੀ ਕੰਮ ਹੈ, ਡਰੇਨ ਬੰਦ ਹੈ, ਟੋਇਲਟ ਟੁੱਟੀ, ਕੋਈ ਚੇਂਜ ਕਰਾਉਣੀ ਹੈ ਤਾਂ ਜਗਤਾਰ ਸਿੰਘ ਰੋਕੇ ਉਹਨਾਂ ਨਾਲ ਸੰਪਰਕ ਕਰ ਲਿਓ, 416-820-9946 416-820-9346। ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਉਹਨਾਂ ਦਾ ਮੈਸੇਜ ਆ, ਕਹਿੰਦੇ ਕੋਈ ਵੀ ਤੁਸੀਂ ਕਸਟਮ ਸ਼ੇਪ ਸੋਫਾ ਬਣਾਉਣਾ, ਯੂ ਸ਼ੇਪ, ਪਾਈ ਸ਼ੇਪ, ਐਲ ਸ਼ੇਪ ਜਾਂ ਕਿਸੇ ਵੀ ਤਰ੍ਹਾਂ ਦਾ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਘਰ ਆ ਕੇ ਤੁਹਾਡੇ ਮੈਜ਼ਰਮੈਂਟ ਲੈ ਕੇ ਪ੍ਰੋਪਰ ਕੈਨੇਡੀਅਨ ਮੇਡ ਸੋਫਾ ਬਣਾਉਂਦੇ ਨੇ, 905-799-8877 ਦੇ ਉੱਤੇ ਜਿਹੜਾ ਸ਼ਗਨਦੀਪ ਹੁਣਾਂ ਨਾਲ ਸੋਫਾ ਸਟੂਡੀਓ 'ਤੇ ਸੰਪਰਕ ਕੀਤਾ ਜਾ ਸਕਦਾ। ਚੱਲਦੇ ਹਾਂ ਅਗਲੀ ਕਾਲ ਵੱਲ, 3515 ਤੋਂ। ਹਾਂਜੀ ਭਾਅ ਜੀ, ਨੰਗੇ ਹੋ, ਸਤਿ ਸ਼੍ਰੀ ਅਕਾਲ।
14: ਹਾਂਜੀ ਭਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
14: ਦੇਖੋ, ਜਿਹੜਾ ਮਾਨਸਾ ਕਿਆ ਮੁੰਡਾ ਝੋਟੇ ਦਾ ਕਤਲ ਹੋਇਆ, ਬਹੁਤ ਦੁਖਦਾਈ ਗੱਲ ਹੈ
0: ਜੀ।
14: ਮੈਨੂੰ ਇਹ ਫੀਲ ਹੁੰਦਾ ਜੀ ਵੀ ਭਗਵੰਤ ਮਾਨ ਸਰਕਾਰ ਦੀਆਂ ਜੜਾਂ ਪੱਟੀਆਂ ਗਈਆਂ ਜੀ। ਉੱਤੋਂ ਇਲੈਕਸ਼ਨ ਹੈ
0: ਜੀ ਜੀ,
14: ਤੇ ਜਿਹੜੀਆਂ ਸਾਰੀਆਂ ਪਾਰਟੀਆਂ ਸਣੇ ਬੀਜੇਪੀ ਤੇ ਹੋਰ ਸਾਰੀਆਂ ਹੁਣ ਇਹਦੇ ਆ ਕੇ ਉਸ ਮੁੱਦੇ ਉੱਤੇ ਖੜਨਗੇ ਆ, ਤੇ ਭਗਵੰਤ ਮਾਨ ਦੀ ਸਰਕਾਰ ਦਾ ਮੇਰੇ ਘਰ 'ਚ ਭਾਂਡਾ ਮੋਢਾ ਵੱਜ ਜਾਣਾ ਹੈ। ਹੋ ਸਕਦਾ ਜਿਹੜਾ ਗਵਰਨਰ ਰਾਜ ਵੀ ਬੀਜੇਪੀ ਲਾ ਦੇ, ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਸੀ ਵੀ ਭਾਈ ਜੀ ਕੀ ਕਹਿੰਦੇ ਆ।
0: ਜੀ ਜੀ ਜੀ ਬਿਲਕੁਲ, ਪਰਮਿੰਦਰ ਜੀ ਨੇ ਖਬਰ ਕਵਰ ਵੀ ਕੀਤੀ ਸੀ, ਤੋਂ ਬਿਲਕੁਲ ਕਹਿੰਦੇ ਭਗਵੰਤ ਮਾਨ ਹੁਣਾਂ ਨੇ ਸਾਰੇ ਪੁਲਿਸ ਦੇ ਵੱਡੇ ਅਹੁਦੇਦਾਰਾਂ ਨੂੰ DGP IG ਹੁਣ ਮੀਟਿੰਗ ਮੰਗ ਬੁਲਾ ਲਈ ਹੈ ਵੀ ਵੋਟਾਂ ਸਿਰ ਤੇ ਨੇ।
12: ਹਾਈ ਲੈਵਲ ਮੀਟਿੰਗ ਦੀ ਆਪਾਂ ਰਮਨ ਜੀ ਗੱਲ ਕੀਤੀ ਆ, ਔਰ ਇੱਕ ਅਪਡੇਟ ਇਹ ਵੀ ਆ ਰਹੀ ਆ ਕਿ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਬਹੁਤ ਤਣਾਅ ਵਾਲੀ ਸਥਿਤੀ ਬਣੀ ਹੋਈ ਆ। ਪਰਵਿੰਦਰ ਝੋਟਾ ਦੇ ਵੱਡੀ ਗਿਣਤੀ ਸਮਰਥਕ ਮਾਨਸਾ ਦੇ ਸਿਵਲ ਹਸਪਤਾਲ 'ਚ ਪਹੁੰਚੇ ਨੇ, ਔਰ ਉਹਨਾਂ ਨੇ ਪਰਵਿੰਦਰ ਝੋਟਾ ਦੀ ਜਿਹੜੀ ਡੈੱਡ ਬਾਡੀ ਆ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ। ਪੰਜਾਬ ਪੁਲਿਸ ਸਾਹਮਣੇ ਡਟੀ ਹੋਈ ਆ, ਔਰ ਬਿਲਕੁਲ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਕਾਫੀ ਜਿਹੜਾ ਹੱਥੋਪਾਈ ਵਾਲਾ ਮਾਹੌਲ ਬਣਿਆ ਹੋਇਆ, ਔਰ ਪਰਵਿੰਦਰ ਝੋਟਾ ਦੇ ਸਮਰਥਕਾਂ ਨੇ ਮਾਨਸਾ ਸਿਰਸਾ ਰੋਡ ਜਾਮ ਕਰਤੀ ਆ। ਤੋ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਇਹ ਜਿਹੜਾ ਕਤਲ ਆ ਪੰਜਾਬ ਦੇ ਆਉਣ ਵਾਲੀ ਸਿਆਸਤ ਨੂੰ ਪ੍ਰਭਾਵਿਤ ਕਰ ਸਕਦਾ। ਸੋ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਦੇ ਵਿੱਚ, ਚਾਹੇ ਭਾਜਪਾ ਹੋਵੇ, ਉਹ ਚ ਅਕਾਲੀ ਦਲ ਹੋਵੇ, ਉਹ ਚ ਪੰਜਾਬ ਦੇ ਵਾਰਸ ਹੋਣ, ਉਹਦੇ ਵਿੱਚ ਕਾਂਗਰਸ ਹੋਵੇ, ਮੈਨੂੰ ਲੱਗਦਾ ਕਿ ਇਸ ਕਤਲ ਨੂੰ ਲੈ ਕੇ ਕਾਫੀ ਕੁਛ ਜਿਹੜੀ ਬਿਆਨਬਾਜ਼ੀ ਤੇਜ਼ ਹੋ ਗਈ ਆ। ਦੇਖਦੇ ਹਾਂ ਕਿ ਸਥਿਤੀ ਅੱਗੇ ਕਿਹੜੀ ਕਰਵਟ ਲੈਂਦੀ ਆ। ਜੀ
0: ਜੀ ਬਿਲਕੁਲ, ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਜੀ ਉਹਨਾਂ ਨਾਲ ਸੰਪਰਕ ਕਰ ਲਿਓ, 416-930-1251। ਕਹਿੰਦੇ ਪ੍ਰੀ ਵੈਡਿੰਗ ਈਵੈਂਟ, ਐਨੀਵਰਸਰੀ, ਬਰਥਡੇ ਜਾਂ ਵੈਡਿੰਗ ਈ ਸ਼ੂਟ ਦੇ ਉੱਤੇ ਵੀਡੀਓ, ਫੋਟੋਗ੍ਰਾਫੀ ਜਾਂ DJ ਦੀਆਂ ਸੇਵਾਵਾਂ ਲੈਣੀਆਂ ਹੋਣ ਤਾਂ ਦੇਸੀ ਸਿਨੇ ਫਿਲਮਸ ਤੋਂ ਜਗਦੀਸ਼ ਸਿੰਘ 416-930-1251 ਦੇ ਉੱਤੇ। ਬਾਸੀ ਸਾਹਿਬ ਵੀ ਸਾਡੇ ਨਾਲ ਜੁੜ ਗਏ, ਬਾਸੀ ਸਾਹਿਬ ਨੰਗੇ ਹੋ, ਸਤਿ ਸ਼੍ਰੀ ਅਕਾਲ।
15: ਪਿਆਰੇ ਰਮਨ ਜੀ, ਪਰਮਿੰਦਰ ਜੀ, ਸੁਜਾਨ ਸੋਚੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
15: ਦੋ ਦਿਨ ਪਹਿਲਾਂ ਅਸੀਂ ਤੁਹਾਨੂੰ ਬੁਲਾਇਆ ਵੀ ਤਾ ਤੇ ਸੱਦਿਆ ਵੀ ਸਾਹ ਤੇ ਸੁਨੇਹ ਭੇਜਿਆ ਤਾ ਕਿ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਉਣਾ ਹੈ
0: ਜੀ,
15: ਤੁਸੀਂ ਨਹੀਂ ਆ ਸਕੇ, ਬਿਜੀ ਹੋਣਾ, ਕੋਈ ਗੱਲ ਨੀ।
0: ਹਾਂਜੀ,
15: ਪਰ ਮੈਂ ਕਿਹਾ ਕਿਆ ਸੀਗਾ, ਕਦਾ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਅਪਣਾਇਓ।
0: ਜੀ ਜੀ,
15: ਇਹੀ ਹਾਲ ਅੱਜ ਹਿੰਦੁਸਤਾਨ ਤੇ ਕੈਨੇਡਾ ਦਾ ਬਣਿਆ ਵਾ, ਉਹੀ ਹਾਲਾਤ ਹੋਏ ਪਏ ਆ, ਉਹੀ ਧੱਕਾਸ਼ਾਹੀ ਚੱਲਦੀ, ਉਹੀ ਸਭ ਕੁਛ ਚੱਲਦਾ ਹੈ। ਟਾਈਮ ਥੋੜਾ ਬਹੁਤੀ ਗੱਲ ਮੈਂ ਕਰਨੀ ਚਾਹੁੰਦਾ, ਇੱਕੋ ਬੇਨਤੀ ਕਰੂੰਗਾ ਕਿ ਇੱਥੇ ਭਾਈ ਤੁਸੀਂ ਆਪਣੇ ਆਪ ਨੂੰ ਕੈਨੇਡਾ ਚ ਬਚਾ ਲਓ, ਹੁਣ ਤੁਹਾਨੂੰ ਇੱਥੇ ਨਾ ਪੜ੍ਹਾਈ ਵਾਸਤੇ ਯੂਨੀਵਰਸਿਟੀ ਮਿਲਣੀ ਹੈ, ਨਾ ਤੁਹਾਡੀ ਸਿਹਤ ਵਾਸਤੇ ਹਸਪਤਾਲ ਬਣਨੇ ਹੈ, ਤੇ ਤੁਹਾਨੂੰ ਤਾਂ ਘਰ ਭੇਜਦੇ ਢੇਰ ਮਿਲਣੇ ਹੈ।
0: ਜੀ ਜੀ,
15: ਜੇ ਬਚਾਉਣਾ ਪਰ ਆਪਣੇ ਸ਼ਹਿਰ ਨੂੰ, ਆਪਣੇ ਮੁਲਕ ਨੂੰ, ਤਾਂ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ, ਜਿਹੜਾ ਤੁਹਾਡੇ ਨਾਲ ਖੜਾ ਜਾਂ ਛਾਤੀ ਟੋਕ ਹੈ, ਤੁਹਾਡੀ ਗੱਲ ਸੁਣਦਾ ਹੈ, ਇਹੋ ਜਿਹੇ ਬੰਦੇ ਚਾਰੇ ਪਾਸੇ ਲਿਆਓ, ਵੋਟ ਜ਼ਰੂਰ ਪਾਓ। ਥੈਂਕ ਯੂ ਵੈਰੀ ਮੱਚ।
0: ਬਾਸੀ ਸਾਹਿਬ ਕਿਵੇਂ ਰਹੀ ਉਹਨਾਂ ਦੀ ਮੀਟ ਐਂਡ ਗ੍ਰੀਟ? ਫਰਾਈਡੇ
15: ਸੀ
0: ਮੈਂ ਵਿਅਸਤ ਸੀ ਸਾਡੇ ਤੋਂ ਪ੍ਰੇਮਪਾਲ ਢਿੱਲੋ ਜੀ ਨੇ ਮੈਨੂੰ ਸਾਰਾ ਦਿਨ ਪ੍ਰੇਮਪਾਲ ਗਿੱਲ ਭਾਜੀ ਨੇ ਢਿੱਲੋ ਕਹੀ ਜਾਂਦਾ ਢਿੱਲੋ ਸਾਰਾ ਦਿਨ ਬਿਜ਼ੀ ਰੱਖਿਆ ਸੀ ਉਹਨਾਂ ਦੀ ਕੰਪੇਨ 'ਚ ਬਿਜ਼ੀ ਸੀ ਅਤੇ ਮੇਰੇ ਤੋਂ ਫਿਰ ਆ ਨਹੀਂ ਹੋਇਆ ਉਹ ਪਹੁੰਚੇ ਸੀਗੇ
15: ਨਹੀਂ ਉਹ ਵੀ ਜ਼ਰੂਰੀ ਹੈ ਉਹ ਕੋਈ ਗੱਲ ਨਹੀਂ
0: ਜੀ ਜੀ ਜੀ ਬਿਲਕੁਲ ਨਹੀਂ ਨਹੀਂ ਸ਼ੁਭ ਕਾਮਨਾਵਾਂ ਜਿੰਨੇ
15: ਜਿੰਨਾ ਤੁਸੀਂ ਆਪਣਾ ਇਸ਼ਾ ਪਾ ਸਕਦਾ ਕਿਸੇ ਵਿੱਚ ਚੰਗੇ ਜਿਹੜੇ ਹੈਗੇ ਆਪਣੇ ਕੈਂਡੀਡੇਟ ਉਹਨਾਂ ਦੇ ਨਾਲ ਇਸ਼ਾ ਪਾਓ ਉਹਨਾਂ ਦੀ ਮਦਦ ਕਰੋ ਕੱਢ ਕੇ ਚੰਗੇ ਬੰਦੇ ਲਿਆਓ
0: ਬਿਲਕੁਲ ਬਿਲਕੁਲ
15: ਇੱਕ ਵਾਰ ਬਚਾ ਲਓ ਆਪਣੀ ਜੇ ਬ੍ਰੈਂਟ ਬਚਾਉਣਾ ਥੈਂਕ ਯੂ ਸੋ ਮਚ
0: ਥੈਂਕ ਯੂ ਬਾਸੀ ਸਾਹਿਬ ਥੈਂਕ ਯੂ
15: ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ
0: ਜੀ ਥੈਂਕ ਯੂ ਸੋ ਮਚ ਜੀ ਹਾਂ ਬਿਲਕੁਲ ਜੀ ਕੰਪੇਨ ਜਿਹੜੀ ਆ ਮਿਊਂਸੀਪਲ ਵੋਟਾਂ ਸਿਰ 'ਤੇ ਨੇ 26 ਤਰੀਕ ਨੂੰ ਜਿਹੜੀਆਂ ਵੋਟਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਜੇ ਇਸ ਵੀਕਐਂਡ 'ਤੇ ਵੀ ਐਡਵਾਂਸ ਪੋਲਿੰਗ ਸੀਗੀ ਅਤੇ ਜਿਹਨਾਂ ਨੇ ਨਹੀਂ ਕੀਤੀ 26 ਨੂੰ ਸੋਮਵਾਰ ਪੈਂਦਾ ਸੋ ਕਈ ਵਾਰੀ ਬੰਦੇ ਕੰਮ 'ਤੇ ਮੋਸਟਲੀ ਕੰਮ 'ਤੇ ਬਿਜ਼ੀ ਹੁੰਦੇ ਨੇ ਜਾਂਦੇ ਨੇ ਜਾਂ ਸ਼ਾਮ ਨੂੰ ਕਈ ਵਾਰੀ ਟਾਈਮ ਨਹੀਂ ਲੱਗਦਾ ਤਾਂ ਅਗਲੇ ਹੁਣ 16 ਅਤੇ 17 ਤਰੀਕ ਨੂੰ ਐਡਵਾਂਸ ਜਿਹੜੀ ਆ ਵੋਟਿੰਗ ਹੋਣੀ ਹੈ ਸੋ ਜਿਵੇਂ ਤੁਹਾਡੇ ਨੇੜੇ ਦੇ ਕਮਿਊਨਿਟੀ ਸੈਂਟਰ ਆ ਉਹਦੇ ਵਿੱਚ ਐਡਵਾਂਸ ਪੋਲ ਵੋਟਿੰਗ ਜਿਹੜੀ ਹੈ ਉਹ ਹੋਏਗੀ ਅਤੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਸਾਡੇ ਤੋਂ ਜਿਹੜਾ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ 647-237-3123 ਅਤੇ ਪ੍ਰੇਮਪਾਲ ਗਿੱਲ ਭਾਜੀ ਵਾਰਡ 2-6 ਤੋਂ ਰੀਜਨਲ ਕੌਂਸਲਰ ਦੇ ਉਮੀਦਵਾਰ ਖੜ੍ਹੇ ਨੇ ਉਹਨਾਂ ਦੀ ਡੱਟ ਕੇ ਅਸੀਂ ਸਪੋਰਟ ਕਰੀਏ ਕਿਉਂਕਿ ਜਿਹੜਾ ਬੰਦਾ ਮਿਹਨਤੀ ਹੈ ਜਿਹੜਾ ਬੰਦਾ ਵਧੀਆ ਸੋਚ ਰੱਖਦਾ ਕਿਉਂਕਿ ਅਸੀਂ ਉਹਨਾਂ ਨਾਲ ਚੱਲੇ ਫਿਰਦੇ ਹਾਂ ਅੱਛਾ ਇੱਕ ਗੱਲ ਮੈਂ ਦੇਖੀ ਅਸੀਂ ਇੰਨੇ ਦਿਨਾਂ ਤੋਂ ਭਾਜੀ ਦੇ ਨਾਲ ਕਿਉਂਕਿ ਜੁੜੇ ਹੋਣ ਕਰਕੇ ਕਈ ਬੰਦਿਆਂ ਨੂੰ ਮਿਲੇ ਅਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ 95% ਬੰਦਿਆਂ ਨੂੰ ਉਹ ਸਾਡੇ 2-6 ਵਾਰਡ 'ਚ ਆਪਣੇ ਰੀਜਨਲ ਕੌਂਸਲਰ ਦਾ ਹੀ ਨਹੀਂ ਪਤਾ ਭਾਵਾਂ ਉਹ 12 ਸਾਲ ਤੋਂ ਰੀਜਨਲ ਕੌਂਸਲਰ ਨੇ ਅਤੇ ਕਈਆਂ ਨੂੰ ਤਾਂ 50% ਬੰਦਿਆਂ ਨੂੰ ਵੋਟਾਂ ਦਾ ਵੀ ਨਹੀਂ ਪਤਾ ਵੀ ਅੱਛਾ ਹੈਗੀਆਂ ਨੇ ਪਾਉਣੀਆਂ ਨੇ ਤੋ ਪਿਛਲੀ ਵਾਰੀ ਵੀ ਤਾਂ ਹੀ ਕਰਕੇ 20-22% ਹੀ ਸਾਡੀ ਵੋਟਿੰਗ ਜਿਹੜੀ ਪਈ ਸੀਗੀ ਸੋ ਜੇ ਆਓ ਨਿਕਲ ਕੇ ਜ਼ਰੂਰ ਵੋਟਾਂ ਪਾਈਏ ਅਤੇ ਜੇ ਵੋਟਾਂ ਪਾਵਾਂਗੇ ਫਿਰ ਹੀ ਬਦਲਾਅ ਹੋ ਸਕਦਾ ਬਿਨਾਂ ਕੀ ਉਹਨੂੰ ਕਹਿੰਦੇ ਨੇ ਘਰੋਂ ਨਿਕਲਣ ਦੇ ਬਦਲਾਅ ਤਾਂ ਸੰਭਵ ਨਹੀਂ ਸੋ ਪਰਮਿੰਦਰ ਜੀ ਇੱਕ ਜਿੱਦਾਂ ਅਸੀਂ SIR ਦੀ ਗੱਲ ਕਰਦੇ ਸੀ ਕਹਿੰਦੇ 13 ਲੱਖ ਤੋਂ ਵੱਧ ਵੋਟਰ ਪੰਜਾਬ 'ਚ ਵੀ ਛਾਣੇ ਗਏ ਨੇ ਅਤੇ ਨਾਲ ਆਪਣੇ ਕੈਨੇਡਾ ਵੱਸਦੇ ਪੰਜਾਬੀ ਵੀ ਪੱਬਾਂ ਭਰ ਹੋਏ ਨੇ ਵੀ ਕਿਹੜੀ ਘੜੀ ਇੰਡੀਆ ਪਹੁੰਚ ਜਾਈਏ ਪੰਜਾਬ ਵੋਟਾਂ ਤੋਂ ਪਹਿਲਾਂ ਹੈਲੋ
16: ਹੈਲੋ ਆ ਰਹੀ ਆਵਾਜ਼
0: ਆ ਗਈ ਹਾਂਜੀ
16: ਬਿਲਕੁਲ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੇੜ ਮੱਗ ਚੁੱਕਾ ਜੀ ਔਰ ਜਿਹੜੀ SIR ਵਾਲਾ ਜਿਹੜਾ ਦਿੱਲੀ ਚ ਵਿਵਾਦ ਚੱਲ ਰਿਹਾ ਉਹ ਚ ਪੰਜਾਬੀ ਕਿਉਂਕਿ ਹਿੱਸੇਦਾਰ ਆ ਪੰਜਾਬੀ ਇੰਡੀਆ ਦਾ ਸੂਬਾ ਆ ਪੰਜਾਬ ਦੇ ਵਿੱਚ ਜਿਹੜੀ SIR ਹੋਈ ਆ ਉਹਦੇ ਵਿੱਚ ਜਿਹੜੀ ਫਾਈਨਲ ਵੋਟਰ ਸੂਚੀ ਜਿਹੜੀ ਅੱਜ ਜਾਰੀ ਹੋ ਗਈ ਆ ਔਰ ਇਸ ਫਾਈਨਲ ਵੋਟਰ ਸੂਚੀ ਤੇ ਜਦੋਂ ਆਪਾਂ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਦੇ ਵਿੱਚ ਪਹਿਲਾ ਵੋਟਰ ਸੀ ਹਰਜੀ ਰਮਨ ਜੀ ਧਿਆਨ ਦੇਣਾ ਕਿ 2,14,61,047 ਵੋਟਰ ਸੀ ਔਰ ਹੁਣ ਕਿੰਨੇ ਰਹਿ ਗਏ ਨੇ 2,01,00,727 ਸੋ ਕਹਿਣ ਦਾ ਮਤਲਬ 13,60,316 ਵੋਟਰ ਸੋ 13.5 ਲੱਖ ਮੋਟਾ ਮੋਟਾ ਜੇ ਆਪਾਂ ਆਈਡੀਆ ਮਾਰੀਏ 13,60,000 ਦੇ ਕਰੀਬ ਜਿਹੜੇ ਵੋਟਰ ਕੱਟੇ ਗਏ ਨੇ ਔਰ ਇਹ ਇੱਕ ਵੱਡਾ ਅੰਕੜਾ ਬਣ ਜਾਂਦਾ ਕਿਉਂਕਿ ਪੰਜਾਬ ਇੱਕ ਛੋਟਾ ਸੂਬਾ ਔਰ ਦੇਖਦੇ ਹਾਂ ਕਿ ਵੈਸੇ ਬਹੁਤ ਤਿੱਖੀ ਪ੍ਰਤੀਕਿਰਿਆ ਜਿੱਦਾਂ ਦੇਸ਼ 'ਚ ਆ ਰਹੀ ਆ ਪੰਜਾਬ 'ਚ ਉੱਦਾਂ ਦੀ ਤਿੱਖੀ ਪ੍ਰਤੀਕਿਰਿਆ ਨਹੀਂ ਆ ਰਹੀ SIR ਦਾ ਮਾਮਲਾ ਔਰ ਇਹਨਾਂ ਵੋਟਰ ਜਿਹੜੀਆਂ ਨਾ ਕੱਟੇ ਗਏ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ NRIs ਨੇ ਜਿਵੇਂ ਤੁਸੀਂ ਦੱਸਿਆ ਕਿ ਭਾਈ ਹੁਣ ਰਮਨਦੀਪ ਹੁਣਾਂ ਦਾ ਨਾਮ ਵੀ ਕੱਟਿਆ ਗਿਆ ਹੋਰ ਬਹੁਤ ਸਾਰੇ ਜਿਹੜੇ ਪ੍ਰਵਾਸੀ ਨੇ ਜਾਂ ਕੋਈ ਨੌਕਰੀ ਕਰਕੇ ਇੱਧਰ ਉੱਧਰ ਐਡਰੈਸ ਚੇਂਜ ਹੋ ਜਾਂਦਾ ਜਾਂ ਉਹਨਾਂ ਦੀ ਮੈਪਿੰਗ ਨਹੀਂ ਹੋ ਸਕੀ ਜਾਂ ਕੋਈ ਕਾਗਜ਼ ਨਹੀਂ ਪੂਰੇ ਹੋ ਸਕੇ ਸੋ ਇਹ ਇੱਕ ਵੱਡਾ ਅੰਕੜਾ ਪਟਾਲ ਦੀ ਨਾਲ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਆ ਬਿਲਕੁਲ ਕੈਨੇਡਾ ਵਾਲੇ ਪੰਜਾਬੀ ਵੀ ਪੱਬਾਂ ਭਾਰ ਹੋ ਗਏ ਨੇ ਇਲੈਕਸ਼ਨ ਦੇ ਵਿੱਚ ਆਉਣਾ ਚਾਹ ਰਹੇ ਨੇ ਔਰ ਇਸੇ ਗੱਲ ਨੂੰ ਦੇਖਦੇ ਹਾਂ ਵੱਖ ਵੱਖ ਏਅਰਲਾਈਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਕਿਰਾਏ ਚੱਕ ਦਿੱਤੇ ਰਮਨ ਜੀ ਜਿਹੜੀ ਪਹਿਲਾਂ ਕਹਿੰਦੇ ਟਿਕਟ ਸਤਾਰਾਂ ਸੌ ਜਾਂ $1,800 ਦੀ ਮਿਲਦੀ ਸੀ ਟੋਰਾਂਟੋ ਟੂ ਦਿੱਲੀ ਉਹ ਹੁਣ ਤੋਂ ਹੀ 3,000 ਦੀ ਹੋਣ ਜਾ ਰਹੀ ਆ ਔਰ ਇਹ ਜਿਹੜਾ ਕਿਰਾਇਆ ਭੜਾ ਵਧਿਆ ਇਹ 15 ਦਸੰਬਰ ਤੋਂ ਲੈ ਕੇ 15 ਫਰਵਰੀ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਸਮਾਂ ਆਉਣਾ ਉਸ ਸਮੇਂ ਲਈ ਮੈਂ ਗੱਲ ਕਰ ਰਿਹਾ ਸੋ ਦੇਖਦੇ ਹਾਂ ਕਿ ਇਲੈਕਸ਼ਨ ਦੇ ਰੰਗ ਆਉਣੇ ਤਾਂ ਸ਼ੁਰੂ ਹੋ ਗਏ ਨੇ ਸੁੱਖ ਸ਼ਾਂਤੀ ਰਹੇ ਪਰ ਜਿਸ ਤਰੀਕੇ ਨਾਲ ਕਤਲੋ ਗਾਰਤ ਪਹਿਲਾਂ ਹੀ ਚੱਲ ਪਈ ਆ ਸੋ ਇਸ ਵਾਰ ਦੀ ਇਲੈਕਸ਼ਨ ਮੈਨੂੰ ਲੱਗਦਾ ਰਮਨ ਜੀ ਕੁਛ ਵੱਖਰੇ ਢੰਗ ਨਾਲ ਹੁਣ ਜਾ ਰਹੀ ਹੈ
0: ਜੀ ਬਿਲਕੁਲ ਦੁਆਬਾ ਟਰੈਵਲ ਤੇ ਟੂਰਸ ਵਾਲਿਆਂ ਨਾਲ ਸੰਪਰਕ ਕਰ ਲਿਓ ਇੰਨੀਆਂ ਵਧੀਆ ਹੋਈਆਂ ਟਿਕਟਾਂ ਦੀ ਕੀਮਤਾਂ ਦੇ ਵਿੱਚ ਜੇ ਤੁਹਾਨੂੰ ਕੋਈ ਵਧੀਆ ਟਿਕਟ ਵਧੀਆ ਇੰਡੀਆ ਦੇ ਟ੍ਰਿਪ ਦੇ ਪ੍ਰਾਈਜ਼ ਲੈ ਕੇ ਦੇ ਸਕਦੇ ਨੇ 905-796-7800 ਕਿਉਂਕਿ ਹੁਣ ਜਿਵੇਂ ਪਰਮਿੰਦਰ ਜੀ ਨੇ ਦੱਸਿਆ ਵੀ ਟਿਕਟਾਂ ਦੇ ਪ੍ਰਾਈਜ਼ ਤਾਂ ਪਹਿਲਾਂ ਹੀ ਵੱਧ ਗਏ ਨੇ ਪਰ ਫਿਰ ਵੀ ਜੇ ਤੁਸੀਂ ਕੋਈ ਵਧੀਆ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ 905-796-7800 'ਤੇ ਸੰਪਰਕ ਕੀਤਾ ਜਾ ਸਕਦਾ ਤੰਦੂਰੀ ਬੋਇਜ਼ ਰੈਸਟੋਰੈਂਟ ਟੇਕਆਊਟ ਡਾਇਨਿੰਗ ਕੇਟਰਿੰਗ ਦੀਆਂ ਸੇਵਾਵਾਂ ਲੈਣੀਆਂ ਹੋਣ ਅਤੇ 905-956-2171 ਟੋਰਬਰਮ ਰੋਡ ਮਿਸੀ ਸਾਗਾ ਦੇ ਉੱਤੇ ਸਥਿਤ ਨੇ ਤੰਦੂਰੀ ਬੋਇਜ਼ ਦੇ ਜਾ ਕੇ ਵਧੀਆ ਵਧੀਆ ਸਵਾਦਿਸ਼ ਖਾਣਿਆਂ ਦਾ ਜਿਹੜਾ ਆਨੰਦ ਜਿਹੜਾ ਮਾਣਿਆ ਜਾ ਸਕਦਾ ਅੱਛਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸਬਿਲਟੀ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਕੋਈ ਵੀ ਸੇਵਾਵਾਂ ਲੈਣੀਆਂ ਤਾਂ ਤੁਸੀਂ ਹਰਜੀਤ ਭਾਅ ਜੀ ਨਾਲ ਜਾਂ ਫਿਰ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਹਰਜੀਤ ਭਾਅ ਜੀ ਦਾ ਨੰਬਰ ਤੁਹਾਡੇ ਸਾਰਿਆਂ ਦੇ ਦਿਲ 'ਚ 647-835-94 ਜਾਂ ਫਿਰ ਤੁਸੀਂ ਮੇਰੇ ਨਾਲ 647-237-3123 'ਤੇ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਲਾਈਸੈਂਸ ਲਿਆ ਹੋਇਆ ਇੰਸ਼ੋਰੈਂਸ ਦਾ ਜਾਂ ਫਿਰ ਲੈਣਾ ਚਾਹੁੰਦਾ ਜਾਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਪੈਰ ਰੱਖਣਾ ਚਾਹੁੰਦਾ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦਾ ਅਤੇ 647-237-3123 'ਤੇ ਹੀ ਸਾਡਾ ਆਫਿਸ ਸਟੀਲ ਐਂਡ ਡਿਕਸੀ ਦੇ ਏਰੀਏ ਦੇ ਵਿੱਚ 200 ਵਿਲਕਿਨਸਨ ਰੋਡ ਯੂਨਿਟ 7 ਦੇ ਸਥਿਤ ਹੈ ਅਤੇ ਇੱਕ ਅਗਲੀਆਂ ਹੋ ਕਾਲਾਂ ਤਾਂ ਸਾਰੀਆਂ ਫਲੈਸ਼ ਕਰਦੀਆਂ 1x1 ਕਰਕੇ ਲੈਂਦੇ ਹਾਂ ਓਕੇ 8809 ਤੋਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ
17: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ
0: ਬਿਲਕੁਲ ਬਿਲਕੁਲ ਜੀ
17: ਭਾਈ ਸਾਰੇ ਰੇਡੀਓ ਪ੍ਰੋਗਰਾਮਾਂ ਤੇ ਵੋਟਾਂ ਕੱਟਦੀਆਂ 13 ਲੱਖ ਕੱਟਦੀ 12 ਲੱਖ ਕੱਟਦੀ ਕੋਈ ਕਿਸੇ ਨੇ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕੀਤਾ ਕੱਟਣੀਆਂ ਕਿਹੜੀਆਂ ਹੁਣ ਕਈ ਬੰਦੇ ਮਰ ਜਾਂਦੇ ਭਾਜੀ ਉਹ ਤਾਂ ਕੱਟਣੀਆਂ ਪੈਣੀਆਂ ਨਾ
0: ਜੀ ਜੀ
17: ਹਾਂਜੀ ਜਿਹੜੀਆਂ ਲਜਿਟ ਵੋਟਾਂ ਕੱਟੀਆਂ ਜਿਹੜੀਆਂ ਗਲਤ ਢੰਗ ਨਾਲ ਕੱਟੀਆਂ ਉਹਦਾ ਅਕਾਊਂਟ ਕੋਈ ਦੱਸੇ ਹੁਣ ਸਾਰੇ ਹਰੇਕ ਬੰਦਾ 13-13, 12-12 ਲੱਖ ਪਾਈ ਜਾਂਦਾ
0: ਭਾਜੀ ਹਾਂਜੀ ਉਹਦਾ ਇਹਦਾ ਪਤਾ ਨਹੀਂ ਲੱਗਦਾ ਤਾਂ ਹੀ ਤਾਂ ਇੰਨਾ ਪ੍ਰੋਟੈਸਟ ਹੋ ਰਿਹਾ ਕਹਿੰਦੇ ਵੀ ਤੁਸੀਂ ਜਿਹੜੀਆਂ ਲਿਜਿਟ ਵੋਟਾਂ ਕੱਟਣੀਆਂ ਹੁਣ ਚਲੋ ਜਿੱਦਾਂ ਭਾਈ ਨੇ ਗੱਲ ਮੈਂ ਦੱਸਦਾ ਸੀ ਪਰਮਿੰਦਰ ਜੀ ਨੂੰ ਕਿ ਮੈਂ ਹੁਣ ਕੈਨੇਡੀਅਨ ਸਿਟੀਜ਼ਨ ਹੋ ਗਿਆ ਮੇਰੀ ਕੱਟੀ ਜਾਣੀ ਸੀ ਪਰ ਉਹਦੇ ਨਾਲ ਜਿਹੜੀਆਂ ਕੋਈ ਧੱਕੇਸ਼ਾਹੀ ਵੀ ਚੱਲਦੀ ਹੈ ਸੋ ਉਹਦੇ ਖਿਲਾਫ਼ ਹੀ ਪ੍ਰੋਟੈਸਟ ਹੋ ਰਿਹਾ ਸੋ ਉਹ ਨੰਬਰ ਪਤਾ ਨਹੀਂ ਸਰਕਾਰ ਨੇ ਬਾਹਰ ਆਉਣ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਪਰਮਿੰਦਰ ਜੀ ਵੀ ਨਹੀਂ ਪਤਾ ਹੋਏਗਾ ਕਿ ਕਿੰਨੀਆਂ ਗਲਤ ਵੋਟਾਂ ਕੱਟੀਆਂ ਗਈਆਂ ਨੇ
17: ਮੇਰਾ ਦੂਜਾ ਕੁਐਸਚਨ ਇਹ ਹੈ ਜੀ ਤੁਸੀਂ ਅਸੀਂ ਵੀ ਇੱਥੋਂ ਵੀ ਬੜੀ ਜਨਤਾ ਨੱਠ ਰਹੀ ਹੈ ਪਹਿਲਾਂ ਵੀ ਪੰਜਾਬ ਵਿੱਚ ਜਦੋਂ ਪਾਰਟੀ ਆਈ ਸੀ ਆਮ ਆਦਮੀ ਬੜੇ ਲੋਕਾਂ ਨੇ ਪੈਸੇ ਭੇਜੇ ਨਾ ਜੀ
0: ਜੀ ਜੀ
17: ਉਹ ਭਾਜੀ ਸਾਡੇ ਕੋਲ ਬ੍ਰੈਂਟਨ ਦਾ ਸੁਧਾਰ ਨਹੀਂ ਹੁੰਦਾ ਅਸੀਂ ਜਾ ਕੇ ਪੰਜਾਬ ਨੂੰ ਸੁਧਾਰਨਾ ਚਾਹੁੰਦੇ ਹਾਂ ਇਹਦੇ ਬਾਰੇ ਜਦੋਂ ਦੱਸੀਏ ਨੱਠ ਕੇ ਉੱਥੇ ਜਾ ਕੇ ਵੋਟਾਂ ਮੰਨੇ ਇੱਥੋਂ ਘਰੋਂ ਨਿਕਲਦੇ ਨੀ ਵੋਟ ਪਾਉਣ ਨੂੰ
0: ਬਿਲਕੁਲ ਜੀ ਅਸੀਂ
17: ਸਮਝ ਨਹੀਂ ਲੱਗਦੀ
0: ਅਸੀਂ ਤਾਂ ਮੈਂ ਤੁਹਾਨੂੰ ਦੱਸਿਆ ਕਿਉਂਕਿ ਅਸੀਂ ਕਿਉਂਕਿ ਉਪਨੇਮਪਾਲ ਗਿੱਲ ਵਾਰਡ 2 ਤੇ 6 ਤੋਂ ਰੀਜਨਲ ਕੌਂਸਲਰ ਦੇ ਉਮੀਦਵਾਰ ਨੇ ਉਹਨਾਂ ਨਾਲ ਸਾਨੂੰ ਜੁੜ ਕੇ ਲੋਕਾਂ 'ਚ ਜਾਣ ਦਾ ਮੌਕਾ ਮਿਲਿਆ ਅਤੇ ਬਿਲਕੁਲ ਇੱਥੇ ਸਾਨੂੰ ਪਤਾ ਹੀ ਨਹੀਂ ਵੀ ਵੋਟਾਂ ਹੈਗੀਆਂ ਜਾਂ ਸਾਡਾ ਕੌਂਸਲਰ ਕੌਣ ਆ ਜਾਂ ਕੀ ਅਸੀਂ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹਾਂ ਸਰ ਜੇ ਅਸੀਂ ਦੇਖੀਏ ਤਾਂ ਜਿਹੜੀ ਹੁਣ ਹੈਗੇ ਨੇ ਤੁਸੀਂ ਕਹਿ ਲਓ ਸਿਟਿੰਗ ਕੌਂਸਲਰ ਨੇ ਜਾਂ ਮੇਅਰ ਨੇ ਅਤੇ ਮੋਸਟਲੀ ਬੰਦੇ ਜਿਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਦੁਖੀ ਆ ਅਤੇ ਅਸੀਂ ਕਹਿੰਦੇ ਵੀ ਬਾਕੀ ਵੋਟ ਪਾਓ ਕਹਿੰਦੇ ਕੋਈ ਬੰਦਾ ਕਰਨਾ ਨਹੀਂ ਚਾਹੁੰਦਾ ਆਪਣੇ ਬਿਜ਼ੀ ਸਕੈਜੂਅਲ 'ਚ ਬਿਜ਼ੀ ਨੇ ਕੰਮ ਕਾਰਾਂ 'ਚ ਬਿਜ਼ੀ ਨੇ ਸੋ ਬਿਲਕੁਲ ਇੱਥੇ ਨਿਕਲੋ ਵੋਟ ਪਾਓ ਤਾਂ ਹੀ ਸੁਧਾਰ ਹੋ ਸਕਦਾ ਚੇਂਜ ਲੈ ਕੇ ਆਉਂਗੇ ਤਾਂ ਜੀ
17: ਤੁਹਾਨੂੰ ਪੂਰੀ ਜੀ ਬੰਦੇ ਨੂੰ ਦੇਖੋ ਮੈਨੂੰ 45 ਸਾਲ ਹੋ ਗਿਆ ਫਿਰ ਇਹਨਾਂ ਨੂੰ ਪੂਰੀ ਨੌਲੇਜ ਮੈਂ ਮਿਸਾ ਕਰਨਾ
0: ਜੀ ਜੀ
17: ਹਾਂਜੀ ਤੁਹਾਨੂੰ ਥੋੜ੍ਹਾ ਨੀਵ 'ਚ ਇੰਟਰਸਟ ਰੱਖਣਾ ਪੈਂਦਾ ਕਿਹੜੇ ਬੰਦੇ ਨੇ ਕੀ ਕੀਤਾ ਹੁਣ 4-4 ਬੰਦੇ ਮੇਅਰ ਖੜੇ ਇੱਥੇ
0: ਬਿਲਕੁਲ ਬਿਲਕੁਲ
17: ਦੇਖੋ ਸਾਰੇ ਐਕਸ ਲਿਬਰਲ ਆ ਦੀਪਿਕਾ ਡਰਮਰੇਲਾ ਵੀ ਬੋਨੀ ਕਰੋਮੀ ਵੀ ਤੇ ਦੂਜੀ ਕੈਰਲਨ ਪੈਰਿਸ ਵੀ ਤੇਜਸ ਵੀ
0: ਜੀ
17: ਹਾਂ ਪਰ ਤੁਹਾਨੂੰ ਥੋੜੀ ਨੌਲੇਜ ਹੋਣੀ ਚਾਹੀਦੀ ਏਰੀਆ ਦੀ ਤਾਂ ਹੀ ਵੋਟ ਪਾਉਣ ਦਾ ਫਾਇਦਾ ਜੀ ਐਵੇਂ ਅੰਨੇ ਵਜਾ ਕੇ ਸਟੈਂਪ ਲੈਣ ਦਾ ਕੀ ਫਾਇਦਾ ਫਿਰ ਤਾਂ ਇਹੀ ਕੁਛ ਹੋਣਾ
0: ਬਿਲਕੁਲ ਬਿਲਕੁਲ ਕੈਂਡੀਡੇਟ ਦੀ ਪ੍ਰੋਫਾਈਲ ਦੇਖੋ ਦੇਖੋ ਵੀ ਉਹਨੇ ਕੀ ਕੀਤਾ ਉਹਦੀ ਬੈਕਗਰਾਉਂਡ ਕੀ ਹੈ ਕਿੰਨਾ ਪੜ੍ਹਿਆ ਲਿਖਿਆ ਸਾਰੀ ਚੀਜ਼ਾਂ ਕਿਸੇ ਦੇ ਕਰਕੇ ਵੋਟ ਪਾਉਣ ਚਾਹੀਦੀ ਬਿਲਕੁਲ ਧੰਨਵਾਦ ਥੈਂਕ ਯੂ ਭਾਈ
17: ਪਿਛਲੇ 2-3 ਮਹੀਨੇ ਤੋਂ ਕਈਆਂ ਰੋਲਾ ਮਾਰਨ ਲੱਗੇ ਸਟੇਸ਼ਨਾਂ ਤੇ ਆ ਗਏ ਕਮਿਊਨਿਟੀ ਐਕਟਿਵਿਸਟ ਮੈਂ ਤਾਂ ਕਦੀ ਬੰਦੇ ਦਾ ਜਾਂ ਲੇਡੀ ਦਾ ਨਾਂ ਨਹੀਂ ਸੁਣਿਆ ਕਮਿਊਨਿਟੀ ਐਕਟਿਵਿਸਟ ਕਿੱਥੋਂ ਬਣ ਗਈ ਹੈ ਜਾਂ ਬਣ ਗਿਆ
0: ਜੀ ਬਿਲਕੁਲ
17: ਕੰਮ ਦੇਖੋ ਜੀ ਥੈਂਕ ਯੂ ਸਰ
0: ਥੈਂਕ ਯੂ ਸੋ ਮਚ ਪ੍ਰੇਮਪਾਲ ਗਿੱਲ ਭਾਜੀ ਨੰਗੇ ਹੋ ਕੀ ਹਾਲ ਚਾਲ ਆ ਤੁਹਾਡੇ ਚਰਚੇ ਨੇ ਪੂਰੇ
18: ਥੈਂਕ ਯੂ ਚਰਚੇ ਤੁਹਾਡੇ ਆ ਜੀ ਕਿਉਂਕਿ ਇਹ ਲੋਕਾਂ ਦੀ ਆਵਾਜ਼ ਆ ਕਿਉਂ ਆਪਾਂ ਜ਼ਰੂਰੀ ਆ
0: ਜੀ
18: ਕਿਉਂਕਿ ਦੇਖੋ ਜਿੱਦਾਂ ਆਪਾਂ ਗੱਲ ਕਰਦੇ ਆ ਕਿ ਵੋਟਾਂ ਹੁਣ ਤੁਸੀਂ ਵੀ ਆਪਾਂ ਵੀ ਨਾਲ ਤੋਂ ਹੀ ਜਾਂਦੇ ਆ ਕਿਉਂਕਿ ਜਦੋਂ ਲੋਕੀ ਆਪ ਦੱਸਦੇ ਆ ਨਾ ਕਿ ਅਸੀਂ ਦੁਖੀ ਆ
0: ਜੀ
18: ਤੇ ਫਿਰ ਲੱਗਦਾ ਕਿ ਕੁਛ ਨਾ ਸੁਧਾਰ ਹੋਣਾ ਕੁਛ ਕੀ ਬਹੁਤ ਜ਼ਿਆਦਾ ਸੁਧਾਰ ਹੋਣ ਦੀ ਲੋੜ ਆ ਜਿੱਦਾਂ ਆਪਾਂ ਆਮ ਆਦਮੀ ਜਾਂ ਹੋਰ ਵਾਸਤੇ ਆਪਾਂ ਇੰਡੀਆ ਜਾਂਦੇ ਨਾ ਤੇ ਅਸੀਂ ਕਹਿੰਦੇ ਜੀ ਉੱਥੇ ਪੰਜਾਬ ਚ ਆਹ ਹੋ ਜਾਵੇ ਅਸੀਂ ਆਹ ਹੋ ਜਾਵੇ ਨਾ
0: ਜੀ
18: ਤੇ ਆਪਾਂ ਪਹਿਲਾਂ ਬ੍ਰੈਂਪਟਨ ਜਿਹੜਾ ਨਾ ਘਰੋਂ ਸੁਧਾਰ ਕਰਨਾ ਚਾਹੀਦਾ ਨਾ
0: ਬਿਲਕੁਲ ਬਿਲਕੁਲ
18: ਕਿਉਂਕਿ ਜੇ ਹੁਣ ਅਸੀਂ ਰਹਿੰਦੇ ਇੱਥੇ ਆ, ਸਾਡੀ ਫੈਮਿਲੀ ਇੱਥੇ ਆ, ਸਾਡਾ ਸਾਰਾ ਪਰਿਵਾਰ, ਸਾਡਾ ਕਹਿ ਲੋ ਕਿ ਹੁਣ ਅਸੀਂ ਤਾਂ ਵਿਰਸਾ ਵੀ ਇੱਥੇ ਜਿੰਨੀ ਵੀ ਪ੍ਰੋਗਰਾਮ ਆ ਉਹ ਵੀ ਕਰਦੇ ਆ ਨਾ, ਪੰਜਾਬ ਵੀ ਬਣਾਇਆ ਆਪਾਂ ਨਾ,
0: ਬਿਲਕੁਲ ਬਿਲਕੁਲ,
18: ਮਤਲਬ ਜ਼ਿਆਦਾ ਸੋਚਣ ਦੀ ਲੋੜ ਆ ਕਿ ਇੱਥੇ ਆਪਾਂ ਵੋਟਾਂ ਪਾਉਣ ਨੀ ਨਿਕਲਦੇ, ਉਹ ਬੜੇ ਦੁੱਖ ਦੀ ਗੱਲ ਹੈ ਜੀ। ਹੁਣ ਮੇਰੇ ਵਾਰਡ ਵਿੱਚ ਹੁਣ 12% ਵੋਟਾਂ ਪਈਆਂ ਸੀ ਪਿਛਲੀ ਵਾਰ,
0: ਬਿਲਕੁਲ ਬਿਲਕੁਲ, ਪੂਰੇ ਬ੍ਰੈਂਪਟਨ ਚ 20-22% ਦੀ ਵੋਟਾਂ ਪਈਆਂ, ਸੋ ਮਾੜੀ ਗੱਲ ਆ, ਬਿਲਕੁਲ ਵੋਟਾਂ ਪਾਉਣ ਨਿਕਲੋ। ਅੱਛਾ ਪ੍ਰੇਮਪਾਲ, ਅਸੀਂ ਜਿੱਦਾਂ ਕਹਿੰਦੇ ਨਾ, ਅਸੀਂ ਕਹਿ ਦਿੰਦੇ ਵੀ ਜਿਹੜਾ ਕੈਂਡੀਡੇਟ ਪਸੰਦ ਆ ਉਹਨੂੰ ਵੋਟਾਂ ਪਾ ਦਿਓ, ਅਸੀਂ ਕਹਿੰਦੇ ਨਾ ਨਾ ਨਾ ਨਾ ਨਾ, 2-6 ਵਾਰਡ ਚ ਓਰੀਜਨਲ ਕੌਂਸਲਰ ਹੀ ਪ੍ਰੇਮਪਾਲ ਭਾਜੀ ਨੇ ਪਾਉਣੀ ਆ, ਬਾਕੀ ਜਿਹਨੂੰ ਮਰਜ਼ੀ ਪਾ ਲਓ। ਥੈਂਕ ਯੂ ਪ੍ਰੇਮਪਾਲ ਭਾਜੀ, ਮਿਲਦੇ ਹਾਂ ਫਿਰ ਦਿਨ ਚ, ਓਕੇ ਜੀ, ਥੈਂਕ ਯੂ ਸੋ ਮਚ। ਅਗਲੀ ਕਾਲ ਤੇ ਚੱਲਦੇ ਹਾਂ, 6843 ਤੋਂ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
19: ਹਾਂਜੀ ਭਾਜੀ, ਤੁਹਾਨੂੰ, ਤੁਹਾਡੇ ਰੱਬ ਸੱਤਿਆ ਨੂੰ, ਮੇਰਾ ਹੈਲਪਰ ਮਿੰਦਰ ਜੀ ਨਾਲ, ਇਹਨਾਂ ਨੂੰ ਸਤਿ ਸ਼੍ਰੀ ਅਕਾਲ
0: ਜੀ ਜੀ, ਸਤਿ ਸ਼੍ਰੀ ਅਕਾਲ।
19: ਮੈਂ ਕਿਹਾ ਤੁਸੀਂ ਵੀ ਸ਼ਾਇਦ ਦੇਖੀ ਹੋਣੀ ਆ, ਪਰਮਿੰਦਰ ਝੋਟਾ ਨੀ ਸੀ ਉਹ ਜਿਹੜਾ ਨਸ਼ਿਆਂ ਵਿਰੁੱਧ ਲੜਦਾ ਸੀ, ਉਹਦਾ ਕਹਿੰਦੇ ਕਤਲ ਹੋ ਗਿਆ, ਕੋਈ ਹੈ ਪਰਮਿੰਦਰ ਜੀ ਦੇ ਨਾਲ ਹੀ ਉਹਨਾਂ ਕੋਲੇ ਅਪਡੇਟ ਜਾਂ ਤੁਹਾਡੇ ਕੋਲ?
0: ਹਾਂਜੀ ਹਾਂਜੀ, ਪੂਰੀ ਖਬਰ ਕੀਤੀ ਅਸੀਂ ਸਟਾਰਟਿੰਗ ਦੇ ਵਿੱਚ, ਪਰਮਿੰਦਰ ਝੋਟਾ ਜੀ ਉਹਨਾਂ ਦੇ
19: ਮਾਮਲੇ ਵਿੱਚ, ਜੇ ਟਾਈਮ ਲੱਗਿਆ ਰਿਪੀਟ ਕਰ ਦੇਣ ਵਾਸਤੇ
0: ਜੀ ਜੀ, ਬਿਲਕੁਲ ਬਿਲਕੁਲ, ਥੈਂਕ ਯੂ ਭਾਜੀ, ਥੈਂਕ ਯੂ ਸਰ ਜੀ। ਹਾਂਜੀ ਸੰਧੂ ਸਾਹਿਬ, ਕੀ ਕਹਿਣਾ ਚਾਹੁੰਦੇ ਹੋ?
20: ਮੈਂ ਸਰ ਇਹ ਕਹਿਣਾ ਚਾਹੁੰਦਾ ਕਿ ਹੁਣ ਨਾ ਜੀ ਰਾਜਨੀਤਿਕ ਸਰਕਾਰ ਨੇ 2 ਬਿਲੀਅਨ ਦੀ ਗ੍ਰਾਂਟ ਦਾ ਅਨਾਊਂਸ ਕੀਤਾ, ਨਾ ਕਿ ਮਿਲੀਅਨ, 2 ਬਿਲੀਅਨ ਦੀ ਗ੍ਰਾਂਟ ਆ ਹੀਟ ਪੰਪ ਤੇ। ਉਹਨੇ ਡਿਟੇਲ ਆਪਾਂ ਫਿਰ ਸਾਂਝੀ ਕਰਾਂਗੇ, ਪਰ 1 ਰੁਪਏ ਜਿਹੜੀ ਆਲਰੇਡੀ ਚੱਲਦੀ ਪਈ ਆ ਕਿ ਤੁਸੀਂ ਆਪਣੇ ਘਰ ਨੂੰ ਹੋਮ ਰੈਨੋਵੇਸ਼ਨ ਦੇ ਤਹਿਤ ਅਪਗ੍ਰੇਡ ਕਰਾ ਸਕਦੇ ਹੋ, ਤੁਸੀਂ ਆਪਣੀ ਐਟਕ ਚ ਤੁਸੀਂ ਉਹਦਾ ਲਾਹਾ ਲਿਆ, ਤੁਸੀਂ ਇਹ ਗੱਲ ਦੀ ਪਾ ਸਕਦੇ ਹੋ। ਗਰਾਜ ਦੇ ਵਿੱਚ ਪੈ ਜੂਗੀ ਤੁਹਾਡੇ ਘਰ ਦੀ ਹੀਟ 40% ਤੱਕ ਜਿਹੜੀ ਆ ਉਹ ਬਚਾਈ ਜਾ ਸਕਦੀ ਆ। ਤੁਹਾਡੇ ਘਰ ਚ ਹੀਟ ਲੋਸ ਕਿੰਨਾ ਵਗੈਰਾ ਚੈੱਕ ਕੀਤਾ ਜਾਂਦਾ ਆ, ਤੇ ਉਹ ਸਾਰੀ ਜਿਹੜੀ ਗਰਾਜ ਆ 4-6 ਹਫ਼ਤੇ ਤੁਹਾਡੇ ਜਿਹੜੇ ਪੈਸੇ ਤੁਹਾਡੇ ਨਾਂ ਦਾ ਚੈੱਕ ਤੁਹਾਡੇ ਘਰੇ ਡਿਲੀਵਰ ਹੋ ਜਾਂਦਾ। ਉਹ 15 ਦਸੰਬਰ ਨੂੰ ਬੰਦ ਹੋ ਰਹੀ ਆ, ਪਰ ਜੇ ਤੁਸੀਂ ਆਰਡਰ ਕਰਾ ਲੈਂਦੇ ਤਾਂ ਅਗਲੇ 6 ਮਹੀਨੇ ਤੱਕ ਵੈਲਿਡ ਹੋ, ਤੇ ਉਹਦਾ ਜ਼ਰੂਰ ਲਾਹਾ ਲੈਣ। ਤੁਸੀਂ ਆਪਣੇ ਘਰ ਦੀ ਹੀਟ ਜਿਹੜੀ ਆ ਬਹੁਤ ਜ਼ਿਆਦਾ ਸੇਵ ਕਰ ਸਕਦੇ ਹੋ। ਤੁਹਾਡੇ ਘਰ 'ਚ ਕਿੱਥੇ ਕਿੱਥੇ ਲੀਕਸ ਆ, ਕਿੰਨਾ ਬਾਹਰੋਂ ਪ੍ਰੈਸ਼ਰ ਨੈਗੇਟਿਵ ਆ ਰਿਹਾ ਵਾ ਘਰ 'ਚ, ਕਿੱਥੇ ਕਿੱਥੇ ਤੁਹਾਡੇ ਦਰਵਾਜ਼ੇ ਢਿੱਲੇ ਆ ਜਾਂ ਵਿੰਡੋ ਆ, ਉਹਨੂੰ ਸਾਰਾ ਚੈੱਕ ਕੀਤਾ ਜਾਊਗਾ ਪ੍ਰੋਪਰ ਇੰਸਟਰੂਮੈਂਟ ਦੇ ਨਾਲ। ਜ਼ਰੂਰ ਲਾਹਾ ਲਓ, ਨੰਬਰ ਬੋਲ ਦਿਓ, ਬਾਕੀ ਪ੍ਰੋਗਰਾਮ ਬਿਜੀ ਆ, ਸੁਣਦੇ ਨੀ। ਥੈਂਕ ਯੂ ਵੈਰੀ ਮਚ
0: ਜੀ ਜੀ, ਬਿਲਕੁਲ। ਨਵੇਅਰ ਕੰਫਰਟ ਤੋਂ ਜਤਿੰਦਰ ਸੰਧੂ ਭਾਜੀ ਦਾ ਨੰਬਰ 647-7640 ਤੇ ਤੁਸੀਂ ਕੋਈ ਵੀ ਹੀਟ ਪੰਪ ਜਦੋਂ ਉਹਨਾਂ ਨੇ ਗੱਲ ਕੀਤੀ ਲਵਾਉਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਅਸੀਂ ਵੀ ਇੰਸੂਲੇਸ਼ਨ ਜਿਹੜੀ ਹੈ ਚੇਂਜ ਕਰਵਾਈ ਭਾਜੀ ਹੋਣਾ ਤੋਂ, ਕਿਉਂਕਿ ਗੌਰਮੈਂਟ ਦੇ ਗ੍ਰਾਂਟ ਪ੍ਰੋਗਰਾਮ ਚੱਲਦੇ ਰਹਿੰਦੇ ਨੇ, ਗ੍ਰਾਂਟਸ ਚੱਲਦੀਆਂ ਰਹਿੰਦੀਆਂ ਨੇ, ਸੋ ਜ਼ਰੂਰ ਉਹਨਾਂ ਦਾ ਆਪਾਂ ਜਿਹੜਾ ਹੈਗਾ ਫਾਇਦਾ ਲਈਏ। ਅਤੇ ਯੰਗ ਫੋਰਡ ਸਟੀਲ ਵਾਲਿਆਂ ਤੋਂ ਤੁਸੀਂ F-150 ਦਾ ਪਿੱਕਾ ਲੈਣਾ, ਫਰੈਂਕੋ ਸਪੋਰਟ ਜਾਂ ਲਿੰਕਨ ਦੀਆਂ ਕੋਈ ਗੱਡੀਆਂ ਲੈਣੀਆਂ ਤਾਂ ਤੁਸੀਂ 416-704-4940 ਦੇ ਉੱਤੇ ਸੰਪਰਕ ਕਰ ਸਕਦੇ ਹੋ। ਕਹਿੰਦੇ 0% down payment ਦੇ ਨਾਲ ਅਤੇ ਬਹੁਤ ਹੀ ਕਦੇ ਵਧੀਆ ਇੰਟਰਸਟ ਰੇਟ ਦੇ ਨਾਲ ਤੁਸੀਂ ਗੱਡੀ ਇਹ ਚੱਕ ਸਕਦੇ ਹੋ, 416-704-4940। ਜਾਂ ਸਨੀ ਭਾਜੀ ਹੁਣਾਂ ਨਾਲ ਸੰਪਰਕ ਕਰ ਲਿਓ, ਕਹਿੰਦੇ ਗਰਾਜ ਡੋਰ ਰਿਪੇਅਰ ਜਾਂ ਗਰਾਜ ਓਪਨਰ ਇੰਸਟਾਲ ਕਰਨ ਲਈ 647-4712-45 ਦੇ ਉੱਤੇ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਟਿਫਨ ਸਰਵਿਸਿਸ, ਤੁਸੀਂ ਮਿਲਟਨ ਜਾਂ ਓਕਵਿਲ ਦੇ ਏਰੀਏ 'ਚ ਰਹਿੰਦੇ ਹੋ ਅਤੇ ਹਾਈਜੈਨਿਕ ਹੋਮ ਮੇਡ ਫਰੈਸ਼ ਫੂਡ ਦਾ ਟਿਫਨ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਰਮ ਹੋਣਾ ਨਾਲ ਸੰਪਰਕ ਕਰ ਲਿਓ। ਪਰਮ ਹੋਣਾ ਦਾ ਨੰਬਰ 437-430-1073 ਹੈਗਾ। ਪਰਮਿੰਦਰ ਜੀ, ਹੈਡਲਾਈਨਸ ਹੀ ਆਉਣ ਦਈਏ ਹੁਣ, ਮੈਂ ਕਹਿੰਦਾ
20: ਸੀਐਮ ਭਗਵੰਤ ਮਾਨ ਦੀ ਵਾਇਰਲ ਵੀਡੀਓ ਦਾ ਜਿੰਨ ਫਿਰ ਬੋਤਲੋਂ ਬਾਹਰ। ਹੁਣ ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਭੇਜਿਆ ਸੰਮਨ 19 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਾ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਾ ਵਿਵਾਦ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਨੂੰ ਮੰਗ ਪੱਤਰ ਸੌਂਪਣ ਆਏ ਆਪ ਵਿਧਾਇਕ ਕਸੂਤੇ ਫਸੇ। ਆਪ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਖੁਦ ਦੀ ਜਾਤ ਪਰਖਣ ਦੇ ਦੋਸ਼ ਲਾ ਕੇ ਕਸੂਤੀ ਫਸਾਈ ਭਗਵੰਤ ਮਾਨ ਸਰਕਾਰ। ਸੀਐਮ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਨੂੰ ਵੱਡੀ ਰਾਹਤ। ਸੁਪਰੀਮ ਕੋਰਟ ਨੇ ਗ੍ਰਿਫਤਾਰੀ ਉੱਤੇ ਲਾਈ ਰੋਕ। ਈਡੀ ਨੇ ਦਰਜ ਕੀਤੀ ਨਵੀਂ FIR। ਮਿੱਤਰਾਂ ਚ ਖੜਕ ਪਈ, ਅਜੇ ਨੀ ਮੁੱਕਾ ਪੰਜਾਬ ਕਾਂਗਰਸ ਦਾ ਕਾਟੋਕਲੇ ਚ। ਕਾਂਗਰਸ ਮੈਨੀਫੈਸਟੋ ਵਰਕਿੰਗ ਕਮੇਟੀ ਦੀ ਮੀਟਿੰਗ ਚ ਫਸ ਪਏ ਸੁਖਪਾਲ ਖਹਿਰਾ ਤੇ ਭਾਰਤ ਭੂਸ਼ਣ ਆਸੂ। ਗੱਲ ਖਾਲਿਸਤਾਨੀਆਂ ਦੀਆਂ ਸਟੇਜਾਂ ਸਾਂਝੀਆਂ ਕਰਨ ਤੱਕ ਪੁੱਜੀ। ਹਾਲ ਦੀ ਘੜੀ ਆਪਣਿਆਂ ਨੇ ਸਾਂਭਲਿਆ ਵੱਡਾ ਘਰ। ਮਾਨ ਮਾਨ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਤੇ ਰਾਜੀ ਹੋਏ ਜਗਤਾਰ ਸਿੰਘ ਅਵਾਰਾ। ਭਾਈ ਜਗਤਾਰ ਸਿੰਘ ਅਵਾਰਾ ਦੇ ਧਰਮੀ ਬਾਪ ਅਤੇ ਕੌਮੀ ਇਨਸਾਫ ਮੋਰਚੇ ਦੇ ਆਗੂ ਗੁਰਚੰਦ ਸਿੰਘ ਹਵਾਰਾ ਨੇ ਕੀਤੀ ਪੁਸ਼ਟੀ। ਜੀ
0: ਜੀ ਬਿਲਕੁਲ, ਥੈਂਕ ਯੂ ਸੋ ਮਚ ਪਰਮਿੰਦਰ ਜੀ। ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜੀ। ਬਿਲਕੁਲ, ਹਰਮਨ ਬਾਈ ਦਾ ਵੀ ਮੈਸੇਜ ਆਇਆ ਗੁੱਡ ਮੋਰਨਿੰਗ ਦਾ, ਗੁੱਡ ਮੋਰਨਿੰਗ ਸੋ ਮੱਚ ਹਰਮਨ ਬਾਈ। ਅਤੇ ਇਸੇ ਤਰ੍ਹਾਂ ਹੀ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਤੋਂ ਬਾਅਦ ਸੱਜਰੀ ਸਵੇਰ ਸੰਮੀ ਭੱਠਲ ਜੀ ਸਾਡੇ ਨਾਲ ਲੈ ਕੇ ਹਾਜ਼ਰ ਹੈ। ਪ੍ਰੋਗਰਾਮ ਦੇ ਆਨੰਦ ਤੁਸੀਂ 5:30 AM 'ਤੇ ਮਾਣਦੇ ਰਹੋ, ਅਤੇ ਤੁਹਾਡੇ ਵਿਚਾਰਾਂ ਦਾ ਸਾਡੇ ਵਿਚਾਰਾਂ ਦਾ ਸਾਂਝਾ ਵਿਰਸਾ ਦਾ ਜਾਂ 5:30 AM ਦਾ ਸਹਿਮਤ ਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਉਂਦੇ ਹਾਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ ਜਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7063

0: Duperson, jump, awesome, glasses, habits, nodded, horsey, beasts, bowling, sonny hall, social call.
1: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ Sanu vote paake kamyab karo.
3: Authorized by the Harkirat Singh and Khushpal Singh Pawar campaigns.
4: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰਿਪ੍ਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰਿਪ੍ਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
5: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
6: ਜੀ ਹਾਂ ਵੈਰੀ ਗੁੱਡ ਮਾਰਨਿੰਗ ਜੀ ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ਮੀ ਭੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਆਪਣਾ 6 ਵਜੇ ਤੱਕ ਸਾਥ ਰਹੇਗਾ ਸਾਡੇ ਨਾਲ ਸਟੂਡੀਓ ਦੇ ਵਿੱਚ ਗੈਸਟ ਹੈ ਉਹਦੇ ਨਾਲ ਵੀ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਅੱਗੇ ਜਾ ਕੇ ਦੋਸਤੋ ਇਸ ਟਾਈਮ ਪੀਅਰਸਨ ਏਅਰਪੋਰਟ 'ਤੇ ਤਾਪਮਾਨ 17 ਡਿਗਰੀ ਸੈਲਸੀਅਸ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 26 ਡਿਗਰੀ ਸੈਲਸੀਅਸ ਅਤੇ ਫੀਲ ਲਾਈਕ 34 ਡਿਗਰੀ ਸੈਲਸੀਅਸ ਕਿਆ ਬਾਤ ਹੈ ਉਹੀ ਗਰਮੀ ਵਾਲਾ ਅੱਜ ਮੌਸਮ ਰਹੇਗਾ ਪਰ ਰੁਕ ਰੁਕ ਕੇ ਕਿਨਮਿਨ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਆ ਜਿਹੜੀ ਉਹ ਕੀਤੀ ਗਈ ਹੈ ਕਿਸੇ ਦੀ ਮਿੱਟੀ ਪੁੱਟਦਾ ਹੈ ਖੰਭ ਕੁਤਰਦਾ ਦੂਜੇ ਦੇ ਆਪਣੇ ਵੱਲ ਨਾ ਝਾਕਦਾ ਹੈ ਨੁਕਸ ਕੱਢਦਾ ਹੈ ਦੂਜੇ ਦੇ ਕੋਈ ਸਾਡੇ ਪ੍ਰਤੀ ਜਿੰਨੀ ਮਰਜ਼ੀ ਚਾਲਾਂ ਚੱਲ ਲਵੇ ਪਰ ਪਰਮਾਤਮਾ ਨੇ ਹੀ ਸਾਨੂੰ ਜਿਤਾਉਣਾ ਹੈ ਤੇ ਹਰਾਉਣਾ ਹੈ ਉਹ ਸਿਰਫ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਉਹਨਾਂ ਰਿਸ਼ਤਿਆਂ ਦੇ ਟੁੱਟਣ ਤੇ ਅਫਸੋਸ ਨਹੀਂ ਕਰਨਾ ਚਾਹੀਦਾ ਜਿਹੜੇ ਰਿਸ਼ਤੇ ਮਤਲਬ ਦੇ ਹੋਣ ਉਹ ਜੁੱਤੀ ਜਿਹੜੀ ਇੱਕ ਬੰਦੇ ਨੂੰ ਪੂਰੀ ਮੇਚ ਆਉਂਦੀ ਹੋਵੇ ਉਹ ਦੂਜੇ ਨੂੰ ਤੰਗ ਹੋ ਸਕਦੀ ਹੈ ਜ਼ਿੰਦਗੀ ਦਾ ਅਜਿਹਾ ਹੀ ਕੋਈ ਨੁਸਖਾ ਨਹੀਂ ਹੁੰਦਾ ਜਿਹੜਾ ਸਭਨਾਂ ਨੂੰ ਮੇਚ ਆਵੇ ਮਨ ਜੀਤੇ ਜਗ ਜੀਤ ਪਰਮਾਤਮਾ ਕਦੇ ਗਲਤੀਆਂ ਨਹੀਂ ਕਰਦਾ ਦੇਰੀ ਸੰਘਰਸ਼ ਅਸਫਲਤਾਵਾਂ ਸਭ ਤੁਹਾਡੇ ਲਈ ਉਸ ਦੀ ਇੱਕ ਸੰਪੂਰਨ ਯੋਜਨਾ ਦਾ ਹਿੱਸਾ ਹੁੰਦੇ ਹਨ ਪਰਮਾਤਮਾ ਦੀ ਜਿੱਤੀ ਜ਼ਿੰਦਗੀ ਨੂੰ ਦੂਜਿਆਂ ਨਾਲ ਤੁਲਨਾ ਕਰਦਿਆਂ ਨਾ ਗੁਜ਼ਾਰੋ ਸਾਦਗੀ ਨਾਲ ਜਿਉਣ ਵਾਲਾ ਮਨੁੱਖ ਅਕਸਰ ਉਹ ਸੁੱਖ ਪਾ ਲੈਂਦਾ ਹੈ ਜੋ ਦਿਖਾਵੇ ਵਿੱਚ ਗੁਆਚ ਜਾਂਦਾ ਹੈ ਕਿਆ ਬਾਤ ਹੈ ਜੀ ਅਤੇ ਦੋਸਤੋ ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ ਇੱਕੋ ਇੱਕ ਸਟੂਡੀਓ ਦਾ ਨੰਬਰ ਹੈ 905-673-3337 9056733337 ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ ਅਤੇ ਉੱਥੇ ਹੀ ਕਹਿੰਦੇ ਆਪਣੇ ਹਰਮਨ ਭਾਅ ਜੀ ਹੋਣਾਂ ਨੇ ਮੈਸੇਜ ਕੁਛ ਕੁ ਭੇਜੇ ਹੈ ਅਤੇ ਉਹਦੇ 'ਚ ਕਹਿੰਦੇ ਆ ਕਹਿੰਦੇ ਸਵੇਰ ਦੀ ਹਰ ਕਿਰਨ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਪਿਆਰ ਅਤੇ ਕਾਮਯਾਬੀ ਲੈ ਕੇ ਆਵੇ ਪਰਮਾਤਮਾ ਮਿਹਰ ਕਰਨ ਬਹੁਤ ਬਹੁਤ ਧੰਨਵਾਦ ਭਾਅ ਜੀ ਥੈਂਕ ਯੂ ਜੀ ਥੈਂਕ ਯੂ ਅਤੇ ਉੱਥੇ ਹੀ ਕਹਿੰਦੇ ਰਿਸ਼ਤਿਆਂ ਦੇ ਵਿੱਚ ਹਰ ਗੱਲ ਦਾ ਹਿਸਾਬ ਨਹੀਂ ਰੱਖਿਆ ਜਾਂਦਾ ਕਦੇ ਆਪਣਾ ਸਮਝ ਕੇ ਗਲਤੀ ਮਾਫ਼ ਕਰਨੀ ਪੈਂਦੀ ਹੈ ਕਦੇ ਰਿਸ਼ਤਾ ਬਚਾਉਣ ਲਈ ਆਪਣਾ ਹੰਕਾਰ ਛੱਡਣਾ ਪੈਂਦਾ ਕਿਉਂਕਿ ਜਿੱਤ ਬਹਿਸ ਦੀ ਨਹੀਂ ਰਿਸ਼ਤੇ ਦੀ ਹੋਣੀ ਚਾਹੀਦੀ ਹੈ ਸੋ ਇਹਨਾਂ ਖੂਬਸੂਰਤ ਸਤਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਤੇ ਅਸੀਂ ਆ ਜਿਹੜੇ ਆਲਰੇਡੀ ਆ ਜਿਹੜਾ ਸਾਡੀ ਲਾਈਨ ਹੈ ਪੰਜਾਬ ਜੁੜ ਚੁੱਕੀ ਹੈ ਜਿੱਥੋਂ ਨਵਜੀਤ ਭਾਅ ਜੀ ਹੋਣੀ ਹੈ ਜਿਹੜੀ ਉੱਥੋਂ ਦੀ ਕੁਛ ਕੁ ਖਾਸ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਸਾਡੇ ਨਾਲ ਹਾਜ਼ਰ ਹੈ ਸੋ ਕੁਛ ਕੁ ਉੱਥੇ ਦੀਆਂ ਡਿਵੈਲਪਮੈਂਟ ਸਟੋਰੀਜ਼ ਆ ਰਹੀਆਂ ਨੇ ਉਹਨਾਂ 'ਤੇ ਝਾਤ ਮਾਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਇੱਥੇ ਦੀ ਜਿਹੜੀ ਲੋਕਲ ਸਿਆਸਤ ਹੈ ਕੁਛ ਕੁ ਜਿਹੜੀਆਂ ਮੇਰੇ ਤੱਕ ਜਿਹੜੀਆਂ ਖਬਰਾਂ ਪਹੁੰਚੀਆਂ ਨੇ ਉਹ ਤੁਹਾਡੇ ਨਾਲ ਹੁਣੇ ਹੁਣੇ ਥੋੜ੍ਹੀ ਦੇਰ ਪਹਿਲਾਂ 10 ਮਿੰਟ ਅਪਡੇਟ ਕੁਛ ਕੁ ਖਬਰਾਂ ਆਈਆਂ ਨੇ ਬ੍ਰੇਕਿੰਗ ਨਿਊਜ਼ ਦੇ ਤੌਰ 'ਤੇ ਉਹ ਤੁਹਾਡੇ ਨਾਲ ਅੱਗੇ ਜਾ ਕੇ ਮੈਂ ਸ਼ੇਅਰ ਕਰਾਂਗਾ ਸਟੂਡੀਓ ਦੇ ਵਿੱਚ ਸਾਂਝ ਪਾਉਣ ਵਾਸਤੇ 905-673-3337 'ਤੇ

0: ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕਈ ਵਾਰ ਡਾਇਲ ਟੂ ਲਿਸਨ ਨੰਬਰ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਪਿਆ, ਤਾਂ ਤੁਸੀਂ 416-477-2040 4164772040 'ਤੇ ਡਾਇਲ ਟੂ ਲਿਸਨ ਕਰਕੇ ਸਾਨੂੰ ਸੁਣ ਸਕਦੇ ਹੋ, ਜਾਂ ਫਿਰ ਤੁਸੀਂ ਸਿੰਪਲ ਰੇਡੀਓ 'ਤੇ AM 530 ਮਲਟੀਕਲਚਰਲ ਰੇਡੀਓ ਲੱਭ ਕੇ ਜਾਂ ਪੰਜਾਬੀ ਲਹਿਰਾਂ 'ਤੇ ਵੀ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਇਸ ਵਕਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਨੂੰ ਸੁਣਿਆ ਜਾ ਰਿਹਾ, ਤੁਹਾਡੇ ਮੈਸੇਜਸ ਆ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਅ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਅਮਰੀਕ ਭਾਅ ਜੀ ਬਹੁਤ ਬਹੁਤ ਧੰਨਵਾਦ, ਜਗਮੋਹਨ ਜੀ ਕਿਆ ਬਾਤ ਹੈ ਜੀ, ਬਹੁਤ ਬਹੁਤ ਸਰ ਧੰਨਵਾਦ ਤੁਹਾਡਾ, 3219 ਵਾਲਿਓ ਧੰਨਵਾਦ ਜੀ, ਗੁੱਡ ਮੋਰਨਿੰਗ। ਲਖਵਿੰਦਰ ਭਾਅ ਜੀ ਗੁੱਡ ਮੋਰਨਿੰਗ, ਅਤੇ 2264 ਜੀ ਗੁੱਡ ਮੋਰਨਿੰਗ ਜੀ, ਗੁੱਡ ਮੋਰਨਿੰਗ, ਬਹੁਤ ਬਹੁਤ ਧੰਨਵਾਦ। ਅਤੇ ਆਓ ਖਬਰਾਂ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਤੁਹਾਡੇ ਜਿਹੜੇ ਹੋਰ ਜਿਹੜੇ ਮੈਸੇਜ ਆਏ ਹੋਏ ਨੇ ਉਹਨਾਂ ਨੂੰ ਵੀ ਫਿਰ ਮੈਂ ਅੱਗੇ ਜਾ ਕੇ ਸ਼ਾਮਿਲ ਕਰਾਂਗਾ। ਮੇਰੇ ਨਾਲ ਨਵਜੀਤ ਜੀ ਹੋਣੀ ਹੈ, ਭਾਅ ਜੀ ਹੋਣੀ ਹੈ ਜੁੜ ਚੁੱਕੇ ਨੇ ਪੰਜਾਬ ਤੋਂ, ਉੱਥੋਂ ਦੀਆਂ ਕੁਛ ਕੁ ਜਿਹੜੀਆਂ ਡਿਵੈਲਪਮੈਂਟ ਸਟੋਰੀਜ਼ ਹੈ, ਇੱਕ ਖਾਸ ਖਬਰ ਜਿਹੜੀ ਉੱਥੋਂ ਦੀ ਆ ਰਹੀ ਹੈ, ਪਰਮਿੰਦਰ ਸਿੰਘ ਝੋਟਾ ਉਹਨੂੰ ਆ ਜਿਹੜਾ ਚਿੱਟੇ ਦਿਨ ਗੋਲੀ ਮਾਰ ਦਿੱਤੀ ਗਈ ਹੈ, ਸੋ ਉਹਦੇ 'ਤੇ ਕੀ ਅਪਡੇਟ ਹੈ ਉਹ ਆਪਾਂ ਜਾਣਦੇ ਹਾਂ, ਕੀ ਸਾਰਾ ਮਾਮਲਾ ਆ। ਭਾਂਡਾ ਸਿੱਧੂ ਵੀ ਉੱਥੇ ਪਹੁੰਚਿਆ ਅਤੇ ਉਹਦੀ ਵੀ ਉਹਨੇ ਵੀ ਹੈ ਜਿਹੜਾ ਉੱਥੇ ਆਪਣਾ ਇਸ ਜੋ ਵਾਰਦਾਤ ਹੋਈ ਹੈ ਇਹਦੇ 'ਤੇ ਆਪਣਾ ਪ੍ਰਤੀਕਰਮ ਦਿੱਤਾ, ਕੀ ਹੁਣ ਤੱਕ ਦੀ ਅਪਡੇਟ ਹੈ ਆਓ ਨਵਜੀਤ ਭਾਅ ਜੀ ਹੋਣਾ ਤੋਂ ਜਾਣਦੇ ਹਾਂ। ਸੋ ਨਵਜੀਤ ਭਾਅ ਜੀ ਵੈਲਕਮ ਜੀ, ਇਹਨੂੰ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਭਾਅ ਜੀ।
1: ਬਹੁਤ ਸ਼ੁਕਰੀਆ ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਸਾਰੇ ਸਰੋਤਿਆਂ ਨੂੰ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਅ ਜੀ। ਸੋ ਭਾਅ ਜੀ ਬੜੀ ਹੀ ਮਾੜੀ ਖਬਰ ਹੈ ਜਿਹੜੀ ਉੱਥੋਂ ਆ ਰਹੀ ਹੈ, ਉਹਦਾ ਡਰੱਗ ਨੂੰ ਲੈ ਕੇ ਜਾਂ ਹੋਰ ਕਈ ਜਿਹੜੇ ਸ਼ਰਾਰਤੀ ਅੰਸਰ ਹੈ ਜਿਹੜੇ ਪੰਜਾਬ ਦੇ ਵਿੱਚ ਸਿਰ ਚੁੱਕ ਰਹੇ ਆ, ਸਮੇਂ ਸਮੇਂ 'ਤੇ ਅਸੀਂ ਉਹਨਾਂ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਆ ਰਹੇ ਹਾਂ। ਸੋ ਕੀ ਹੋਇਆ, ਕੀ ਮਾਮਲਾ ਹੈ ਸਾਰਾ, ਅਤੇ ਹੁਣ ਹਜੇ ਤੱਕ ਕੀ ਡਿਵੈਲਪਮੈਂਟ ਸਟੋਰੀਜ਼ ਨੇ ਜੀ ਇਹਦੇ 'ਤੇ?
1: ਦੇਖੋ ਭਾਜੀ, ਬੜੀ ਮੰਦਭਾਗੀ ਖਬਰ ਹੈ, ਕਿਉਂਕਿ ਜਿਸ ਤਰ੍ਹਾਂ ਪਰਮਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਤੇ ਇਹ ਹੈ ਤਾਂ ਘਟਨਾ ਵਾਕਈ ਮੰਦਭਾਗੀ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਇਜਾਜ਼ਤ ਬਿਲਕੁਲ ਨਹੀਂ, ਪਰ ਫਿਰ ਵੀ ਘਟਨਾ ਵਾਪਰੀ ਹੈ। ਤੁਸੀਂ ਦੇਖੋ, ਅਸੀਂ ਕਈ ਦਿਨ ਤੋਂ ਨਸ਼ਿਆਂ ਦੇ ਚਰਚਾ ਕੀਤੀ ਹੈ, ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੇ ਸਵਾਲ ਵੀ ਪੁੱਛੇ ਸੀ। ਅਸੀਂ ਗੱਲਬਾਤ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਨਸ਼ਾ ਪੰਜਾਬ 'ਚੋਂ ਖਤਮ ਕਰਨਾ ਇੰਨਾ ਸੌਖਾ ਨਹੀਂ, ਖਤਮ ਕਰਨ ਦੀ ਗੱਲ ਕਰਦੇ ਪਏ, ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਤਾਂ ਕੀ ਕਿਹਾ ਜਾਵੇਗਾ। ਹਾਲਾਂਕਿ ਦੋ ਪੱਖ ਇਸ ਮਾਮਲੇ ਦੇ ਵਿੱਚ, ਵੀਡੀਓ ਜਿਸ ਤਰ੍ਹਾਂ ਸਭ ਨੇ ਦੇਖੀ ਹੈ ਸੋਸ਼ਲ ਮੀਡੀਆ ਤੇ, ਪਰਮਿੰਦਰ ਸਿੰਘ ਝੋਟਾ ਲਾਈਵ ਸੀ, ਮੈਂ ਪਹਿਲਾਂ ਹੀ ਦੱਸ ਦਿੰਦਾ, ਬਹੁਤ ਸਾਰੇ ਲੋਕ ਉਹਦੀ ਵਿਚਾਰਧਾਰਾ ਨਾਲ ਸਹਿਮਤ ਹੋਣਗੇ, ਬਹੁਤ ਸਾਰੇ ਨਹੀਂ। ਬਹੁਤ ਸਾਰੇ ਲੋਕ ਕਹਿੰਦੇ ਸੀ ਉਹਦੇ ਕੰਮ ਕਰਨ ਦਾ ਤਰੀਕਾ ਸਹੀ ਨਹੀਂ, ਪਰ ਉਹਦੀ ਮੰਸ਼ਾ ਸਹੀ ਹੈ। ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਪਰਮਿੰਦਰ ਝੋਟਾ ਬਹੁਤ ਵਧੀਆ ਕੰਮ ਕਰ ਰਿਹਾ, ਅੱਜ ਹੋ ਸਕਦਾ ਮਾਨਸੇ ਚੋਂ ਇੱਕ ਵੱਖਰੀ ਮੁਹਿੰਮ ਸ਼ੁਰੂ ਹੋ ਜਾਵੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਮੀਟਿੰਗ ਵੀ ਰੱਖ ਲਈ ਆ, ਉੱਥੇ ਅਸੀਂ ਬਾਅਦ ਚਾਹੁੰਦੇ ਹਾਂ। ਪਰ ਜਿਸ ਹਿਸਾਬ ਦੇ ਨਾਲ ਇਸ ਵੇਲੇ ਮਾਮਲਾ ਜਿਹੜਾ ਭੱਜਦਾ ਜਾ ਰਿਹਾ, ਜਿਸ ਹਿਸਾਬ ਦੇ ਨਾਲ ਇਸ ਵੇਲੇ ਪਰਮਿੰਦਰ ਸਿੰਘ ਝੋਟੇ ਦੇ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ, ਖੁਦ ਕਹਿੰਦਾ ਮਾਰ ਗੋਲੀ ਤੈਨੂੰ ਮੈਂ ਦੇਖ ਲੂੰਗਾ, ਐਂ ਕਰ ਦੂ ਓ ਕਰ ਦੂ, ਉਹ ਬੰਦੇ ਨੇ ਸਿੱਧੀ ਗੋਲੀ ਚਲਾਤੀ। ਸੋਚਿਆ ਨਹੀਂ ਸੀ ਕਿਸੇ ਨੇ ਇੱਦਾਂ ਦੀ ਸਥਿਤੀ ਬਣਨੀ ਆ, ਪਰ ਉਹ ਸਥਿਤੀ ਬਣ ਗਈ। ਸਵਾਲ ਇਹ ਉੱਠਦਾ ਪਿਆ ਕਿ ਜਿਹੜਾ ਮੈਡੀਕਲ ਮਾਫੀਆ ਆ ਉਹਦੇ ਖਿਲਾਫ ਸ਼ਿਕੰਜਾ ਕਦੋਂ ਕੱਸਿਆ ਜਾਣਾ। ਸਾਡੇ ਪੰਜਾਬ ਦੇ ਵਿੱਚ ਮੈਡੀਕਲ ਮਾਫੀਆ ਬਹੁਤ ਤੇਜ਼ੀ ਨਾਲ ਵੱਧਦਾ ਪਿਆ, ਬਹੁਤ ਸਾਰੇ ਮੈਡੀਕਲ ਸਟੋਰ ਹੈ ਪੰਜਾਬ ਦੇ, ਬੱਚੇ ਬੱਚੇ ਨੂੰ ਪਤਾ ਜਿੱਥੋਂ ਨਸ਼ੀਲੀਆਂ ਗੋਲੀਆਂ ਮਿਲਦੀਆਂ ਨੇ, ਸ਼ਰਿਆਂ ਮਿਲਦੀਆਂ ਨੇ। ਪੁਲਿਸ ਵਾਲਿਆਂ ਨੂੰ ਵੀ ਪਤਾ, SHO ਆਪਣੇ ਥਾਣੇ ਦਾ ਮੁਖੀ ਨਹੀਂ ਹੁੰਦਾ, ਉਹ ਪੂਰੇ ਉਸ ਇਲਾਕੇ ਦਾ ਮੁਖੀ ਹੁੰਦਾ, ਉਹਨੂੰ ਸਭ ਪਤਾ। ਜੇਕਰ ਛੋਟੀਆਂ ਛੋਟੀਆਂ ਗੱਲਾਂ ਲਈ ਇੱਕ ਸ਼ਬਦ ਵਰਤਿਆ ਦਾ ਟੌਟ ਰੱਖੇ ਹੁੰਦੇ ਆ, ਕੋਈ ਇਹ ਨਹੀਂ ਦੱਸ ਸਕਦਾ ਕਿ ਭਾਈ ਉੱਥੇ ਨਸ਼ਾ ਵਿਕਦਾ ਪਿਆ, ਇਹ ਜਾਣ ਬੁੱਝ ਕੇ ਅੱਖਾਂ ਮੀਚੀਆਂ ਜਾਂਦੀਆਂ ਨੇ। ਹੁਣ ਜਦੋਂ ਪਰਮਿੰਦਰ ਝੋਟੇ ਦੇ ਮਾਮਲੇ ਦੇ ਵਿੱਚ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ, ਤੇ ਉਸ ਮਾਮਲੇ 'ਚ ਹੁਣ ਦੋ ਬੰਦੇ ਫਰਾਰ ਹੋ ਗਏ ਆ, ਮੈਨੂੰ ਸਮਝ ਨਹੀਂ ਆਉਂਦੀ ਇੰਨੇ ਜ਼ਿਆਦਾ ਲੋਕਾਂ ਦੇ ਵਿੱਚੋਂ ਦੋ ਜਣੇ ਫਰਾਰ ਕਿਵੇਂ ਹੋ ਗਏ ਆ। ਕੀ ਪਲਾਨ ਕੀਤੀ ਹੋਈ ਗੱਲ ਸੀ, ਜਾਂ ਪਰਮਿੰਦਰ ਝੋਟੇ ਨੂੰ ਵੀ ਨਹੀਂ ਪਤਾ ਸੀ ਉਹਦਾ ਆਖਰੀ ਦਿਨ ਹੋਵੇਗਾ, ਸੰਭਾਵਨਾ ਇਹ ਆ। ਪਰ ਉਹ ਬੰਦੇ ਜਿਹੜੇ ਅੱਗੇ ਮੰਸ਼ਾ ਲੈ ਕੇ ਖੜੇ ਸੀ, ਪਿਸਤੌਲ ਲੈ ਕੇ, ਉਹਨਾਂ ਨੂੰ ਪਤਾ ਸੀ ਕਿ ਅੱਜ ਅਸੀਂ ਆਰ ਪਾਰ ਦੀ ਲੜਾਈ ਲੜ ਲੈਣੀ ਆ, ਅਸੀਂ ਇਹਨੂੰ ਮਾਰ ਦੇਣਾ, ਕਿਉਂਕਿ ਸਮੇਂ ਸਮੇਂ ਤੇ ਇਹਨੇ ਆਵਾਜ਼ ਚੁੱਕੀ ਹੈ। ਸ਼ਮੀ ਬਾਜੀ ਮੈਂ ਤੁਹਾਨੂੰ ਦੱਸਦਾ, ਫਲੋਰ ਦੇ ਵਿੱਚ ਕਿਸ ਤਰ੍ਹਾਂ ਦਾ ਸ਼ਖਸ ਸੀਗਾ ਜਿਹਨੇ ਨਸ਼ੇ ਦੇ ਖਿਲਾਫ਼ ਆਵਾਜ਼ ਚੁੱਕੀ, ਉਹਦੀਆਂ ਦੋਹੇ ਲੱਤਾਂ ਤੋੜ ਦਿੱਤੀਆਂ ਗਈਆਂ, ਲੋਹੇ ਦੀਆਂ ਰੋਡਾਂ ਮਾਰ ਮਾਰ ਕੇ ਬਣਿਆ ਕਿ ਕੁਛ ਨੀ। ਇਸ ਤਰ੍ਹਾਂ ਦੀਆਂ ਖ਼ਬਰਾਂ ਪਟਿਆਲੇ ਤੋਂ ਵੀ ਆਈਆਂ ਸੀ, ਅੰਮ੍ਰਿਤਸਰ ਤੋਂ ਵੀ ਆਈਆਂ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਈਆਂ। ਬਣਦਾ ਕੁਛ ਨੀ, ਸਰਕਾਰਾਂ ਕਹਿੰਦੀਆਂ ਨੇ ਅਸੀਂ ਤੁਹਾਡੀ ਜਿਹੜੀ ਪਛਾਣ ਗੁਪਤ ਰੱਖਾਂਗੇ, ਗੁਪਤ ਰੱਖਣ ਦੇ ਨਾਂ ਤੇ ਬਹੁਤ ਕੁਛ ਹੋ ਜਾਂਦਾ। ਹੁਣ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨਾ, ਬਹੁਤ ਸਾਰੇ ਪੰਜਾਬੀਆਂ ਨੇ, ਬਹੁਤ ਸਾਰੇ ਲੋਕਾਂ ਨੇ ਵਿਦੇਸ਼ ਵਿੱਚ ਬੈਠਿਆਂ ਨੇ ਉਹ ਦੇਖੀ ਆ ਵੀਡੀਓ, ਜਦੋਂ ਝੋਟਾ ਵੀ ਕਹਿ ਰਿਹਾ ਕਿ ਬਾਪੂ ਤੈਨੂੰ ਕੁਛ ਨੀ ਹੋਣ ਦਿੰਦੇ, ਚਿੰਤਾ ਨਾ ਕਰ, ਪਰ ਇਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਹੈ। ਉਹ ਕਹਿੰਦੇ ਰਹੇ ਅਸੀਂ ਪੁਲਿਸ ਵਾਲਿਆਂ ਨੂੰ ਮਿਲੇ ਆ, ਉਹ ਕਹਿੰਦੇ ਰਹੇ ਕਿ ਅਸੀਂ ਵੱਖ ਵੱਖ ਉੱਚ ਅਧਿਕਾਰੀਆਂ ਨੂੰ ਦੱਸਿਆ ਆ, 100 ਨੰਬਰ ਤੇ ਫੋਨ ਕਰ ਦਿਓ, ਇਹ ਭਾਜੀ ਪਹਿਲੀ ਵਾਰ ਨੀ ਹੋਇਆ, ਪਹਿਲਾਂ ਵੀ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੁਣ ਜਵਾਬ ਦੇਣਾ ਔਖਾ ਹੋ ਜਾਣਾ। ਉਹ ਕਹਿੰਦੇ ਨਾ ਜਦੋਂ ਸੱਪ ਲੰਘ ਜਾਵੇ ਤਾਂ ਲਕੀਰ ਤੇ ਸੋਟੀਆਂ ਨੀ ਮਾਰਨੀਆਂ ਚਾਹੀਦੀਆਂ, ਹੁਣ ਲਕੀਰ ਤੇ ਸੋਟੀਆਂ ਮਾਰਨ ਵਾਲਾ ਹਿਸਾਬ ਹੈ, ਨਿਕਲਣਾ ਇਹਦੇ ਵਿੱਚੋਂ ਕੀ ਆ ਕੀ ਨਹੀਂ ਮੈਂ ਅਜੇ ਤਾਂ ਕੁਛ ਨਹੀਂ ਕਹਿ ਸਕਦਾ, ਪਰ ਇਹ ਘਟਨਾ ਮੰਦਭਾਗੀ ਹੈ। ਸਾਡੇ ਬਹੁਤ ਸਾਰੇ ਪਰਿਵਾਰਕ ਮੈਂਬਰ ਵੀ ਜਾਣਦੇ ਆ, ਬਹੁਤ ਸਾਰੇ ਲੋਕਾਂ ਨੇ ਵੀਡੀਓ ਦੇਖੀ ਹੈ, ਇਹ ਵਰਤਾਰਾ ਨਾ ਹੁੰਦਾ ਤਾਂ ਚੰਗਾ ਸੀ, ਸ਼ਾਇਦ ਅੱਗੇ ਉਹ ਮਾਰਨ ਦਾ ਇਰਾਦਾ ਨਹੀਂ ਸੀ ਪਹਿਲਾਂ, ਨਾ ਹੀ ਮਰਨ ਦਾ ਇਰਾਦਾ ਸੀ, ਪਰ ਘਟਨਾ ਵਾਪਰੀ ਹੈ। ਇਹ ਪੰਜਾਬ ਦੇ ਵਿੱਚ ਇਹ ਦੱਸਦੀ ਪਈ ਕਾਨੂੰਨ ਵਿਵਸਥਾ ਦੀ ਸਥਿਤੀ ਜਿਹੜੀ ਹੈ ਵਿਗੜ ਚੁੱਕੀ ਹੈ। ਹੁਣ ਦੇਖਿਓ ਤੁਸੀਂ ਗੱਲ ਲਾਇਸੈਂਸ ਤੇ ਆਉਣੀ ਹੈ, ਉਹ 32 ਬੋਰ ਦਾ ਪਿਸਤੌਲ ਸ਼ੁਰੂਆਤ ਵਿੱਚ ਨਹੀਂ ਲੱਗ ਰਿਹਾ, ਮੇਰੀ ਕੁਛ ਅਫਸਰਾਂ ਨਾਲ ਗੱਲ ਹੋਈ ਹੈ, ਜੇ 32 ਬੋਰ ਦਾ ਪਿਸਤੌਲ ਨਹੀਂ ਸੀ ਤਾਂ ਕਿਹੜਾ ਸੀਗਾ?
2: ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰ ਆ ਰਹੇ ਹੈ, ਲਾਇਸੈਂਸ ਸ਼ਰਿਆਂ ਬਣ ਰਹੇ ਹੈ, 2 ਨੰਬਰ ਦੇ ਵਿੱਚ ਬਣ ਰਹੇ ਹੈ, ਬਹੁਤ ਸਾਰੇ MLA ਨੇ ਵਿਧਾਨ ਸਭਾ ਦੇ ਵਿੱਚ ਮੁੱਦੇ ਚੁੱਕੇ ਹੈ, ਗੈਰ ਕਾਨੂੰਨੀ ਹਥਿਆਰਾਂ ਦਾ ਮੁੱਦਾ ਵੀ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਗਿਆ, ਉਹ ਦੇਖਦੇ ਹਾਂ ਕੀ ਬਣਦਾ।
0: ਜੀ ਭਾਜੀ, ਤੇ ਇਸ ਨੂੰ ਲੈ ਕੇ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਵੱਲੋਂ ਕੀ ਪ੍ਰਤੀਕਰਮ ਹੈ, ਜਾਂ ਉੱਥੇ ਦੇ ਜਿਹੜੇ ਲੋਕ ਹੈ ਉਹ ਇਸ ਬਾਰੇ ਕੀ ਕਹਿ ਰਹੇ ਆ ਕਿ ਉੱਥੇ ਹੈ ਜਿਹੜਾ ਇਹ ਚੀਜ਼, ਇਹ ਰੇੜਕਾ ਪਹਿਲੀ ਚੱਲ ਰਿਹਾ ਸੀਗਾ, ਕਿਉਂਕਿ ਇਹ ਓਬਵੀਅਸ ਹੈ ਜੇ ਇੱਕਦਮ ਤਾਂ ਇਹ ਚੀਜ਼ ਆਈ ਨਹੀਂ ਹੋਣੀ, ਇਹ ਵਾਰਦਾਤ ਇੱਕਦਮ ਤਾਂ ਹੋਈ ਨਹੀਂ ਹੋਣੀ, ਕਿ ਪਹਿਲਾਂ ਵੀ ਆ ਜਿਹੜੀਆਂ ਧਮਕੀਆਂ ਝੋਟੇ ਨੂੰ ਇਸ ਇਨਸਾਨ ਵੱਲੋਂ ਦਿੱਤੀਆਂ ਗਈਆਂ ਸੀ?
1: ਭਾਜੀ ਇਸ ਇਨਸਾਨ ਵੱਲੋਂ ਤਾਂ ਮੈਂ ਕਹਿ ਨਹੀਂ ਸਕਦਾ, ਪਰ ਬਾਕੀਆਂ ਵੱਲੋਂ ਬਹੁਤ ਦਿੱਤੀਆਂ ਗਈਆਂ ਸੀ, ਸ਼ਰੇਆਮ ਸੋਸ਼ਲ ਮੀਡੀਆ ਤੋਂ ਉਹਦੇ ਅਕਾਊਂਟ ਤੇ ਹੁਣ ਵੀ ਦੇਖ ਸਕਦੇ ਹਾਂ, ਜਦੋਂ ਪੁਰਾਣੇ ਥਾਵਾਂ ਤੇ ਮੈਡੀਕਲ ਸਟੋਰ ਤੇ ਜਾਂਦਾ ਸੀ, ਠੀਕ ਹੈ ਉਹਦਾ ਤਰੀਕਾ ਗਲਤ ਸੀਗਾ, ਬਿਲਕੁਲ ਗਲਤ ਸੀ, ਮੈਂ ਇਸ ਚੀਜ਼ ਨੂੰ ਸਵੀਕਾਰ ਕਰਦਾ, ਬਹੁਤ ਸਾਰੇ ਲੋਕ ਮੇਰੇ ਇਸ ਗੱਲ ਨਾਲ ਅਸਹਿਮਤ ਹੋਣਗੇ, ਕਿਉਂਕਿ ਸਾਨੂੰ ਵੀ ਪੂਰਾ ਅਧਿਕਾਰ ਨਹੀਂ ਹੈ ਕਿਸੇ ਦੁਕਾਨ ਤੇ ਜਾ ਕੇ ਅਸੀਂ ਉਹਨੂੰ ਸਿੱਧੇ ਤੌਰ ਤੇ ਪੁੱਛ ਲਈਏ, ਪਰ ਪੁੱਛਣਾ ਕਿਹ ਨਾ, ਕਿਸੇ ਨੇ ਤਾਂ ਜਵਾਬ ਲੈਣੇ ਆ ਨਾ, ਕਿਸੇ ਨੇ ਤਾਂ ਸਵਾਲ ਕਰਨੇ ਆ, ਉਹ ਵੀ ਇੱਕ ਪੱਖ ਹੈ। ਹੁਣ ਪਰਮਿੰਦਰ ਝੋਟੇ ਦਾ ਤਰੀਕਾ ਮੈਂ ਫਿਰ ਕਹਿੰਦਾ ਗਲਤ ਸੀ, ਪਰ ਮੰਸ਼ਾ ਉਹਦੀ ਬਿਲਕੁਲ ਸਹੀ ਸੀ, ਜਿਹੜਾ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀ ਉਹਨੂੰ ਕਿਉਂ ਕਰਨਾ ਪੈ ਰਿਹਾ? ਹੁਣ ਉੱਥੇ ਵੱਖ ਵੱਖ ਲੀਡਰਾਂ ਦੀ ਪ੍ਰਤੀਕਿਰਿਆ, ਸੱਤਾਧਾਰੀ ਪਾਰਟੀ ਦੇ ਅਜੇ ਤੱਕ ਤਾਂ ਕੋਈ ਆਈ ਨਹੀਂ ਅਧਿਕਾਰਿਕ ਤੌਰ ਤੇ, ਮ੍ਰਿਤਕ ਦਾ ਐਲਾਨ ਕਰ ਦਿੱਤਾ, ਪਰ ਹਾਂ ਸਰਕਾਰ ਨੇ, ਪੰਜਾਬ ਸਰਕਾਰ ਨੇ ਕਹਿਤਾ ਸੀ ਮੀਟਿੰਗ ਸੱਦਦੇ ਆ, ਉੱਥੇ ਬਹੁਤ ਸਾਰੇ ਸਮਾਜ ਸੇਵੀ ਆ ਰਹੇ ਆ। ਤੁਸੀਂ ਗੱਲ ਪੁੱਛੀ ਹੈ ਕਿ ਪਹਿਲਾਂ ਦਾ ਮਾਮਲਾ, ਇਹ ਬਹੁਤ ਪਹਿਲਾਂ ਦਾ ਮਾਮਲਾ, ਪਰਮਿੰਦਰ ਸਿੰਘ ਝੋਟੇ ਦੇ ਚਰਚਾ ਵਿੱਚ ਆਉਣ ਤੋਂ ਪਹਿਲਾਂ ਵੀ ਉਸ ਇਲਾਕੇ ਦੇ ਵਿੱਚ ਨਸ਼ਾ ਸਿਖਰਾਂ ਤੇ ਵਿਕਦਾ ਪਿਆ। ਪੰਜਾਬ ਦਾ ਤੁਸੀਂ ਖੁਦ ਦੱਸੋ ਮੈਨੂੰ ਕਿਹੜਾ ਇਲਾਕਾ, ਮੈਨੂੰ ਯਾਦ ਆ ਪਿਛਲੇ ਪ੍ਰੋਗਰਾਮ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਕੁਛ ਥਾਵਾਂ ਇਸ ਤਰ੍ਹਾਂ ਦੀਆਂ ਨੇ ਜਿੱਥੇ ਸ਼ਰੇਆਮ ਕੰਧ ਦੇ ਉੱਪਰ ਬੈਠੇ ਬੱਚੇ ਬੋਲੀਆਂ ਲਾਉਂਦੇ ਆ। ਮੈਂ ਬੱਚਾ ਇਸ ਕਰਕੇ ਕਹਿ ਰਿਹਾ, 16-16 15-15 ਸਾਲ ਤੋਂ ਘੱਟ ਦੇ ਸੀ, ਉਹ ਸੋਸ਼ਲ ਮੀਡੀਆ ਤੇ ਵੀਡੀਓ ਅੱਜ ਵੀ ਕੱਢ ਕੇ ਦੇਖ ਲਓ, 500-500, 400-400 ਰੁਪਏ ਵਿੱਚ, ਜਿੱਦਾਂ ਗਾਜਰਾਂ ਮੁੱਲੀਆਂ ਕਹਿੰਦੇ ਭਾਈ ਕਿਸ ਭਾਅ ਆ, ਉਹ ਚਿੱਟਾ ਇਸ ਭਾਅ ਵੇਚ ਰਹੇ ਸੀਗੇ, 500 ਦੀ ਕੁੜੀ ਲੈ ਲਓ, 300 ਦੀ ਲੈ ਲਓ, ਇਹ ਸਾਰਾ ਕੰਮ ਚੱਲਦਾ ਪਿਆ, ਇਹ ਪ੍ਰਕਿਰਿਆ ਲੰਬੇ ਸਮੇਂ ਤੋਂ ਹੈ, ਕੋਈ 2-4 ਦਿਨ ਦੀ ਨਹੀਂ ਗੀ। ਪੰਜਾਬ ਦਾ ਕਿਹੜਾ ਇਲਾਕਾ ਬੱਚਿਆ ਜਿੱਥੇ ਨਸ਼ੇ ਨਹੀਂ ਵਿਕਦੇ ਪਏ? ਆ ਕੁਛ ਦਿਨ ਪਹਿਲਾਂ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਦੁਆਬੀ ਏਰੀਆ ਦਾ ਹੁਸ਼ਿਆਰਪੁਰ ਇਲਾਕਾ, ਉੱਥੇ ਵੀ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਸਿਰਫ ਇਸ ਕਰਕੇ ਕਤਲ ਕਰ ਦਿੱਤਾ ਗਿਆ, ਉਹਨੇ ਨਸ਼ਾ ਤਸਕਰਾਂ ਦੇ ਖਿਲਾਫ ਆਵਾਜ਼ ਚੁੱਕੀ ਸੀ। ਇਹਦਾ ਮਤਲਬ ਹੈ ਕਿ ਤਸਕਰਾਂ ਦੇ ਖਿਲਾਫ, ਮਾਈਨਿੰਗ ਵਾਲਿਆਂ ਦੇ ਖਿਲਾਫ ਜਿਹੜੀ ਵੀ ਆਵਾਜ਼ ਚੱਕਦਾ ਉਹਨੂੰ ਗੋਲੀਆਂ ਮਾਰ ਦੋ, ਉਹਦਾ ਕਤਲ ਕਰ ਦੋ, ਇਹ ਅਧਿਕਾਰ ਕਿਹਨੇ ਦਿੱਤਾ? ਹੁਣ ਇਸ ਮਾਮਲੇ ਦੇ ਵਿੱਚ ਤਾਰਾਂ ਬਹੁਤ ਦੂਰ ਤੱਕ ਜੋੜਨੀਆਂ ਨੇ, ਪਰਮਿੰਦਰ ਸਿੰਘ ਝੋਟਾ ਜਾਂ ਮਾਨਸੇ ਦੀ ਗੱਲ ਨਹੀਂ ਰਹਿਣੀ, ਇਹ ਮੁਹਿੰਮ ਪੰਜਾਬ ਤੱਕ ਜਾਣੀ ਹੈ। ਰਹੀ ਗੱਲ ਨਸ਼ੇ ਦੀ, ਨਸ਼ਾ ਪੰਜਾਬ ਦੇ ਵਿੱਚ ਇਸ ਵੇਲੇ ਵੱਖ ਵੱਖ ਥਾਵਾਂ, ਜਿਹੜੇ 500 ਰੁਪਏ ਦੀ ਪੂੜੀ ਸੀ ਉਹ 1,000-700 ਤੋਂ ਘੱਟ ਨਹੀਂ ਮਿਲਦੀ ਪਈ, ਲੋਕਾਂ ਦਾ ਕਹਿਣਾ ਜਿਹੜੇ ਨਸ਼ੇ ਦਾ ਸੇਵਨ ਕਰਦੇ, ਜਿਹੜੇ ਨਸ਼ਾ ਖਾਂਦੇ ਆ, ਜਿਹੜੇ ਕਹਿੰਦੇ ਨੇ ਫੀ ਮਹੀਨੇ ਦੀ ਛਟਾਂਗ ਸੀ ਉਹ ਫੀ ਮਹਿੰਗੀ ਹੋ ਗਈ ਹੈ, ਨਸ਼ਾ ਮਹਿੰਗਾ ਹੋਇਆ ਪਰ ਉਹਦੀ ਪੂਰਤੀ ਨਹੀਂ ਘਟੀ, ਖਾਣ ਵਾਲਿਆਂ ਦੀ ਗਿਣਤੀ ਵੱਧਦੀ ਪਈ ਹੈ। ਮਾਨਸੇ ਦੇ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਇਧਰਲੇ ਪਾਸੇ ਪਟਿਆਲੇ ਦਾ ਕੁਛ ਹਿੱਸਾ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਦਾ ਸਰਹੱਦੀ ਇਲਾਕਾ, ਇੱਥੋਂ ਤੱਕ ਕਿ ਚੰਡੀਗੜ੍ਹ ਦੇ ਕੁਛ ਇਲਾਕੇ ਦੇ ਵਿੱਚ ਵੀ ਇਸ ਵੇਲੇ ਸ਼ਰੇਆਮ ਕੰਮ ਚੱਲਦਾ। ਜਿਵੇਂ ਭਾਈ ਤੁਸੀਂ ਹੋਰ ਚੀਜ਼ ਦੇਖੋ, ਮੈਂ ਮੈਡੀਕਲ ਮਾਫੀਆ ਦੀ ਗੱਲ ਕੀਤੀ ਆ, ਹਿਮਾਚਲ ਪ੍ਰਦੇਸ਼ ਦਾ ਇੱਕ ਇਲਾਕਾ ਪੈਂਦਾ ਬਦੀ, ਚੰਡੀਗੜ੍ਹ ਤੋਂ ਨਿਊ ਚੰਡੀਗੜ੍ਹ ਤੋਂ 1.5 ਘੰਟੇ ਦਾ ਰਸਤਾ ਆ, ਹੁਣ ਉੱਥੋਂ ਸ਼ਰੇਆਮ ਜਿਹੜੀਆਂ ਗੋਲੀਆਂ ਆ ਨਾ, ਨਸ਼ਿਆਂ ਦੀਆਂ, ਨਸ਼ੀਲੀਆਂ ਗੋਲੀਆਂ, ਉਹ ਵਿਕਦੀਆਂ ਪਈਆਂ, ਪੰਜਾਬ ਆ ਕੇ ਉਹਦੀ ਸਪਲਾਈ ਹੁੰਦੀ ਹੈ। ਕੀ ਗੱਲ, ਇੱਥੇ ਕਿਸੇ ਅਫਸਰ ਨੂੰ ਦੀਦਾ ਨੀ ਪਿਆ? ਡਰੱਗ ਇੰਸਪੈਕਟਰ ਕੀ ਕਰਦੇ ਪਏ ਆ? ਜਿਹੜੇ ਸਰਹੱਦ ਤੇ ਡਿਊਟੀਆਂ ਵਾਲੇ ਉਹ ਕੀ ਕਰਦੇ ਪਏ ਆ? ਜੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਇਹ ਪਤਾ ਕਿ ਉੱਥੋਂ ਦੀਆਂ ਬਣੀਆਂ ਹੋਈਆਂ ਦਵਾਈਆਂ ਦੇ ਸੈਂਪਲ ਫੇਲ ਹੋ ਰਹੇ ਆ, ਪਤਾ ਉੱਥੇ ਦੀਆਂ ਦਵਾਈਆਂ ਸ਼ਰੇਆਮ ਜਿਹੜੀਆਂ ਵਿਕਦੀਆਂ ਪਈਆਂ ਨੇ, ਤੇ ਕਿਉਂ ਨੀ ਚੂੜੀ ਕੱਸੀ ਜਾਂਦੀ? ਇਹ ਕਹਿੰਦੇ ਅਸੀਂ ਕਾਂ ਮਾਰ ਕੇ ਟੰਗਣਾ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ, ਪਰ ਸ਼ਰੇਆਮ ਕੰਮ ਚੱਲਦਾ ਪਿਆ, ਭ੍ਰਿਸ਼ਟਾਚਾਰ ਤਾਂ ਖਤਮ, ਤੁਸੀਂ ਕੀ ਕਰਨਾ? ਨਸ਼ਾ ਖਤਮ ਕਰ ਲਓ, ਲੋਕ ਇੰਨੇ ਚੀਜ਼ ਨਾਲ ਖੁਸ਼ ਹੋ ਜਾਣਗੇ। ਮੈਂ ਫਿਰ ਕਹਿੰਦਾ ਕਿ ਲੋਕ ਅੱਖਾਂ ਦੇ ਜੇਕਰ ਬਿਠਾਉਣਾ ਜਾਣਦੇ ਆ ਤੇ ਉਤਾਰਨਾ ਵੀ ਜਾਣਦੇ ਆ, ਪਿਛਲੀਆਂ ਸਰਕਾਰਾਂ ਨੂੰ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਚਾਹੇ ਕਾਂਗਰਸ ਦੀ ਸਰਕਾਰ ਸੀ, ਲੋਕਾਂ ਨੇ ਉਹਨਾਂ ਨੂੰ ਸਬਕ ਸਿਖਾਇਆ ਸਿਰਫ ਇਸ ਕਰਕੇ ਕਿ ਨਸ਼ੇ ਦਾ ਤੁਸੀਂ ਮੁੱਦਾ ਚੁੱਕਿਆ, ਖਤਮ ਨਹੀਂ ਕੀਤਾ, ਤੇ ਆਮ ਆਦਮੀ ਪਾਰਟੀ ਲਈ ਵੀ ਉਸੇ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਆ। ਸੋ ਦੇਖਦੇ ਹਾਂ ਕਹਾਣੀ ਕਿੱਦਣ ਜਾਂਦੀ ਹੈ। ਪਰ ਅਧਿਕਾਰੀ ਤੌਰ ਤੇ ਸੱਤਾਧਾਰੀ ਪਾਰਟੀ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ, ਵਿਰੋਧੀ ਧਿਰਾਂ ਦੇ ਮੁੱਦਾ ਚੁੱਕਣਾ ਸ਼ੁਰੂ ਕਰਤਾ।
0: ਜੀ ਬਿਲਕੁਲ ਜੀ, ਕਪਲ ਆਫ ਕਾਲਸ ਦੋਸਤੋ, ਅੱਜ ਜਿਹੜਾ ਸ਼ਾਰਟ ਸੈਗਮੈਂਟ ਰੱਖਣਾ ਆਪਾਂ। ਮੁਲਤਾਨੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
3: ਭਾਈ ਜੀ, ਉਹਨਾਂ ਨੂੰ ਸਵਾਲ ਛੋਟਾ ਜਿਹਾ ਪੁੱਛਣਾ ਸੀ ਕਿ ਜਿਹੜਾ ਗੁਰੂ ਮਹਾਰਾਜ ਦੇ ਆਪਣੇ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਜਿਹੜੀ ਆਪਣੀ ਫੌਜ ਮਿਲਟਰੀ ਨੇ ਜਾਂ ਪੁਲਿਸ ਨੇ ਸ਼ੂ ਪਾ ਕੇ ਅੰਦਰ ਵੜ ਗਏ ਨੇ ਜੀ, ਅਕਾਲ ਤਖ਼ਤ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਜਾਂ ਮਤਲਬ ਉੱਥੇ ਦੇ ਵੀ ਮੁੱਕਰੀ ਜਾਂਦੇ ਨੇ ਜਿਹੜੇ ਆਪਣੇ ਜਥੇਦਾਰ ਨੇ ਜੀ ਬੰਗਲਾ ਸਾਹਿਬ ਦੇ, ਇਹ ਬੀਜੇਪੀ ਤੋਂ ਇੰਨੇ ਡਰ ਰਹੇ ਨੇ ਜੀ, ਉਹਦੇ ਬਾਰੇ ਤਾਂ ਪੁੱਛਣਾ ਜੀ। ਥੈਂਕ ਯੂ ਜੀ।
0: ਜੀ ਭਾਜੀ, ਕੋਈ ਅਪਡੇਟ ਹੈ ਜੀ ਉਹਦੇ ਬਾਬਤ?
1: ਨਹੀਂ, ਇਸ ਮਾਮਲੇ ਤੇ ਦੇਖੋ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਨੇ ਉਹਨਾਂ ਦਾ ਬਿਆਨ ਆ ਗਿਆ, ਕਿਉਂਕਿ ਗੁਰੂ ਸਾਹਿਬ ਜਾਂ ਗੁਰੂ ਗੁਰਦੁਆਰਾ ਸਾਹਿਬ ਦੇ, ਮਾਫ ਕਰਨਾ, ਜੁੱਤੀਆਂ ਪਾ ਕੇ ਜਿਸ ਤਰ੍ਹਾਂ ਪੁਲਿਸ ਤੇ ਕੁਛ ਕਰਮਚਾਰੀ ਪਹੁੰਚੇ ਆ, ਉਹਨਾਂ ਦੇ ਉੱਪਰ ਦੋਸ਼ ਲੱਗਿਆ ਨੰਗੇ ਸਿਰ ਸੀ ਜੁੱਤੀਆਂ ਪਾ ਕੇ ਪਹੁੰਚੇ, ਇਹ ਨਾ ਵਰਤਾਰਾ ਹੁੰਦਾ ਤਾਂ ਠੀਕ ਸੀਗਾ। ਪਰ ਭਾਜੀ ਦੇਖੋ, ਮੈਂ ਕਈ ਵਾਰ ਕਹਿੰਦਾ ਹੁੰਦਾ ਕਦੀ ਕਦੀ ਕੁਛ ਮੁੱਦੇ ਜਾਣ ਬੁੱਝ ਕੇ ਖੜੇ ਕੀਤੇ ਜਾਂਦੇ ਇੱਕ ਮੁੱਦੇ ਨੂੰ ਦਬਾਉਣ ਦੇ ਲਈ, ਧਿਆਨ ਭਟਕਾਉਣ ਦੇ ਲਈ। ਹੁਣ ਦਿੱਲੀ ਦੇ ਵਿੱਚ ਜਿਹੜਾ ਬੱਚਿਆਂ ਦਾ ਵਿਰੋਧ ਪ੍ਰਦਰਸ਼ਨ ਹੋ ਰਿਹਾ, ਕਾਂਗਰਸ ਦਾ ਵਿਰੋਧ ਪ੍ਰਦਰਸ਼ਨ ਹੋ ਰਿਹਾ, ਉਹਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਬਹੁਤ ਸਾਰੇ ਲੀਡਰ ਹੈ, ਉਹਨਾਂ ਦਾ ਵਿਰੋਧ ਪ੍ਰਦਰਸ਼ਨ ਹੋ ਰਿਹਾ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਇੱਕ ਮੁੱਦੇ ਨੂੰ ਦਬਾਉਣ ਲਈ ਦੂਜਾ ਮੁੱਦਾ ਵੀ ਖੜਾ। ਇਸ ਮਾਮਲੇ ਤੇ ਕਈ ਸਿੱਖ ਸ਼ਖਸੀਅਤਾਂ ਦਾ ਬਿਆਨ ਆਇਆ ਆ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਬਹੁਤ ਸਾਰੇ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਵੀ ਉਹ ਪਹੁੰਚੇ ਆ ਕਿ ਉੱਥੇ ਕਾਰਵਾਈ ਕੀਤੀ ਜਾਵੇ, ਬਾਕੀ ਹੋ ਸਕਦਾ ਕੁਛ ਘੰਟਿਆਂ ਤੱਕ ਜਾਂ ਕੁਛ ਸਮੇਂ ਤੱਕ ਅਧਿਕਾਰਿਕ ਤੌਰ ਤੇ ਕੋਈ ਸਟੇਟਮੈਂਟ ਪੇਸ਼ ਕੀਤੀ ਜਾਵੇ।
0: ਜੀ ਪਨੇਸਰ ਸਾਹਿਬ ਜੀ ਆਇਆਂ ਨੂੰ ਜੀ
4: ਸਰਕਾਰ ਤੇ ਮੇਰੇ ਮਗਰ ਉਰੇ ਦੀ ਜਨਤਾ ਪੈ ਜਾਂਦੀ, ਜਦਕਿ ਮੈਂ ਸਰਕਾਰ ਦੇ ਉਲਟ ਜਮਾ ਨੀ ਹੈਗਾ, ਮੈਂ ਤਾਂ ਸਵਾਲ ਪੁੱਛ ਰਿਹਾ ਵੀ ਜੋ ਗਲਤ ਹੁੰਦਾ ਉਹ ਪੁੱਛਦਾ। ਹੁਣ ਤੁਸੀਂ ਦੱਸੋ ਵੀ ਹੋਰਡਿੰਗ ਤੇ ਇੰਨੇ ਪੈਸੇ ਲਾਉਣ ਦੀ ਕੀ ਲੋੜ, ਜਿਹੜੀ ਮੁੱਖ ਮੰਤਰੀ ਸਾਹਿਬ ਦੀ ਲਾਈ ਆ, ਮੁੱਖ ਮੰਤਰੀ ਇਮਾਨਦਾਰ, ਇਹਦਾ ਹੋਰਡਿੰਗ ਦੀ ਕੀ ਲੋੜ ਸੀ? ਸਭ ਨੂੰ ਪਤਾ ਨੀ ਵੀ ਉਹ ਇਮਾਨਦਾਰ, ਸਭ ਨੂੰ ਪਤਾ ਫਿਰ ਇਹ ਇੰਨੇ ਪੈਸੇ ਕਿਉਂ ਖਰਚੇ ਇੱਕ ਕਾਨੂੰਨ ਅਵਸਥਾ ਤੇ? ਵੀ ਦੱਸੋ ਜੀ, ਕਿਤੇ ਸਰਕਾਰ ਦਾ ਹਾਲ ਵੀ ਕਾਨੂੰਨ ਅਵਸਥਾ ਤੇ ਆ ਨਸ਼ਿਆਂ ਦੇ ਵਾਸਤੇ ਕਾਂਗਰਸ ਅਕਾਲੀਆਂ ਵਾਲਾ ਤਾਂ ਨੀ ਹੋਊ? ਥੈਂਕ ਯੂ ਸਰ
0: ਜੀ। ਜੀ ਭਾਜੀ।
1: ਨਹੀਂ ਭਾਜੀ ਦੇਖੋ, ਇਹ ਤਾਂ ਲੋਕ ਹੈ, ਲੋਕਾਂ ਨੇ, ਮੈਂ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਸਬਕ ਸਿਖਾ ਦੇਣਾ ਹੁੰਦਾ, ਕਿਉਂਕਿ ਲੋਕਤੰਤਰ ਹੈ, ਲੋਕਾਂ ਨੇ ਸਰਕਾਰ ਬਣਾਉਣੀ ਹੈ। ਜੇਕਰ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਕੋਈ ਦੁੱਧ ਧੋਤੀ ਨਹੀਂ, ਆਮ ਆਦਮੀ ਪਾਰਟੀ ਨਾਲ ਵੀ ਕੱਲ ਉਸੇ ਤਰ੍ਹਾਂ ਹੋ ਸਕਦੀ ਹੈ। ਦੂਸਰੀ ਗੱਲ ਕੀਤੀ ਤੁਸੀਂ ਵੋਟ ਦੀ, ਦੇਖੋ ਕਿਹੜੀ ਸਿਆਸੀ ਪਾਰਟੀ ਹੈ ਜਿਹਨੇ ਆਪਣਾ ਪ੍ਰਚਾਰ ਨਹੀਂ ਕੀਤਾ? ਸਾਡੇ ਕੋਲ ਤਾਂ ਦੇਸ਼ ਦੇ ਕਈ ਵੱਡੇ ਵੱਡੇ ਲੀਡਰ ਜਿਹੜੇ ਵਿਦੇਸ਼ ਗਏ ਤੇ 860 ਦੌਰਿਆਂ ਤੇ ਖਰਚ ਦਿੱਤਾ, ਸਾਡੇ ਕੋਲ ਤਾਂ ਇਸ ਤਰ੍ਹਾਂ ਦੇ ਲੀਡਰ ਆ ਜਿਨ੍ਹਾਂ ਦੇ ਬਾਰੇ ਚਰਚਾ ਚੱਲਦੀ ਹੈ ਕਿ ਉਹਨਾਂ ਦੇ ਇੰਨੇ ਕੁ ਹਜ਼ਾਰ ਦੀ ਜੁੱਤੀ ਆ, ਇੰਨੇ ਕੁ ਲੱਖ ਰੁਪਏ ਦਾ ਸੂਟ ਆ, ਉਹ ਵੀ ਤਾਂ ਖਰਚੇ ਜਾ ਰਹੇ, ਬਰਬਾਦੀ ਹੋ ਰਹੀ ਹੈ, ਤੇ ਸਾਡੇ ਕੋਲ ਉਹ ਵੀ ਲੀਡਰ ਹੈ ਜਿਨ੍ਹਾਂ ਨੂੰ ਲਿਖ ਕੇ ਦੱਸਣਾ ਪੈ ਰਿਹਾ ਕਿ ਅਸੀਂ ਇਮਾਨਦਾਰ ਹੈ ਇਸ ਗੱਲ ਦੀ। ਪੰਜਾਬੀ ਭਾਸ਼ਾ ਵਿੱਚੋਂ ਕਹਿੰਦੇ ਖਿੱਲੀ ਉਡਾਉਣੀ ਤੇ ਖੇਡ ਆਉਣੀ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ, ਇੱਥੇ ਖਿੱਲੀ ਬਹੁਤ ਜ਼ਿਆਦਾ ਉਡਾਈ ਜਾ ਰਹੀ ਹੈ ਕਿ ਲਿਖ ਕੇ ਦੱਸਣ ਦੀ ਕੀ ਲੋੜ ਹੈ? ਅੱਜ ਮੈਂ ਕਿਸੇ ਸ਼ਖਸ ਨਾਲ ਮੁਲਾਕਾਤ ਕਰਕੇ ਆਇਆ, ਭਾਜੀ ਉਹ ਕਹਿੰਦੇ ਜੇਕਰ ਇਹ ਲਿਖਿਆ ਹੁੰਦਾ ਕਿ ਅਸੀਂ ਭ੍ਰਿਸ਼ਟ ਆ ਤਾਂ ਲੋਕ ਧਿਆਨ ਵੀ ਦੇ ਰਹਿੰਦੇ, ਹਾਂ ਯਾਰ ਕੋਈ ਕੰਮ ਦੀ ਗੱਲ ਕੀਤੀ ਆ, ਪਰ ਸਿੱਧਾ ਹੀ ਇਹ ਕਹਿਣਾ ਅਸੀਂ ਇਮਾਨਦਾਰ ਆ, ਇਮਾਨਦਾਰੀ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ, ਅਸੀਂ ਕਿਸੇ ਸਰਕਾਰ ਦੇ ਖਿਲਾਫ਼, ਅਸੀਂ ਕਿਸੇ ਲੀਡਰ ਦੇ ਖਿਲਾਫ਼ ਨਹੀਂ, ਪਰ ਸਵਾਲ ਇਹ ਉੱਠਦਾ ਪਿਆ ਜੇਕਰ ਲਿਖ ਕੇ ਦੱਸਣਾ ਪਵੇ ਕਿ ਅਸੀਂ ਏਦਾਂ ਦੇ ਆ, ਉਹ ਚੀਜ਼ ਗਲਤ ਹੈ। ਇਸ਼ਤਿਹਾਰ ਤੇ ਪੈਸਾ ਖਰਚਣ ਦੀ ਬਜਾਏ ਲੋਕਾਂ ਦੀਆਂ ਸਹੂਲਤਾਂ, ਖਾਸ ਤੌਰ ਤੇ ਮੈਡੀਕਲ ਸਹੂਲਤਾਂ ਦੇ ਵੱਲ ਖਰਚਿਆ ਜਾਵੇ ਤਾਂ ਵਧੀਆ ਗੱਲ ਹੋ ਸਕਦੀ ਹੈ, ਪਰ ਲੋਕ ਹੈ, ਲੋਕ ਸਾਰਾ ਕੁਝ ਜਾਣਦੇ ਆ, ਲੋਕਾਂ ਦੇ ਮਨ ਦੇ ਵਿੱਚ ਬਹੁਤ ਕੁਝ ਹੈ, ਇਲੈਕਸ਼ਨ ਕਈ ਕੋ ਸਾਹਮਣੇ ਆ ਜਾਣਾ।
0: ਜੀ ਬਿਲਕੁਲ ਜੀ, ਲਾਸਟ ਕਾਲ ਹੈ ਪ੍ਰੀਤ ਭਾਜੀ ਜੀ ਇਹਨੂੰ। ਸਤਿ ਸ਼੍ਰੀ ਅਕਾਲ।
5: ਹਾਂਜੀ ਭਾਈ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਇੱਕੋ ਹੀ ਜਿਹੜੀ ਮਾਨਸਾ ਦੁਖਦਾਈ ਘਟਨਾ ਹੋਈ ਹੈ, ਬਹੁਤ ਮੰਦਭਾਗੀ ਹੈ ਜੀ, ਤੇ ਮੈਨੂੰ ਬਾਈ ਜੀ ਦੇ ਥੋੜੇ ਵਿਊ ਲੈਣੇ ਚਾਹੁੰਦਾ ਸੀ ਮੈਂ ਇੱਕ ਵਾਰ ਫੇਰ। ਮੈਨੂੰ ਇਹ ਲੱਗਦਾ ਵੀ ਭਗਵੰਤ ਮਾਨ ਸਰਕਾਰ ਦੀਆਂ ਜੜਾਂ ਪੁੱਟੀਆਂ ਨਹੀਂ ਗਈਆਂ ਜੀ ਅੱਜ, ਕਿਉਂਕਿ ਜਿਹੜਾ ਇਹ ਝੋਟੇ ਦੀ ਮਰਡਰ ਹੋਣਾ, ਇਹ ਮੇਰੇ ਖਿਆਲ ਇਹਨਾਂ ਨੂੰ ਬਹੁਤ ਮਹਿੰਗਾ ਪਊਗਾ, ਕਿਉਂਕਿ ਦੂਸਰੀਆਂ ਜਿਹੜੀਆਂ ਉੱਤੋਂ ਚੋਣਾਂ, ਦੂਸਰੀਆਂ ਪਾਰਟੀਆਂ ਵੀ ਇਸ ਮੁੱਦੇ ਤੇ ਹੁਣ ਆ ਕੇ ਜ਼ਰੂਰ ਖੜਨਗੀਆਂ, ਕਿਸਾਨ ਨੂੰ ਵੀ ਖੜਨਗੀਆਂ। ਮੇਰੇ ਖਿਆਲ 'ਚ ਬਹੁਤ ਵੱਡੀ ਲਹਿਰ ਬਣ ਕੇ ਭਗਵੰਤ ਮਾਨ ਦੀਆਂ ਜੜਾਂ 'ਚ ਜ਼ਰੂਰ ਤੇਲ ਪਾ ਦੋਗੇ ਜੀ, ਇਹਦੇ ਬਾਰੇ ਕੀ ਕਹਿੰਦੇ? ਸਤਿ ਸ਼੍ਰੀ ਅਕਾਲ
0: ਜੀ ਭਾਜੀ।
1: ਭਾਜੀ ਦੇਖੋ, ਇਹ ਨਾ ਇੱਕ ਗੱਲ ਹੁੰਦੀ ਆ, ਪੰਜਾਬੀਆਂ ਦਾ ਸੁਭਾਅ ਆ, ਇਹ ਜਿਹੜੀ ਘਟਨਾ ਵਾਪਰੀ ਆ ਬੜੀ ਮੰਦਭਾਗੀ ਆ, ਨਾ ਵਾਪਰਦੇ ਚੰਗਾ ਹੁੰਦਾ, ਪਰ ਇੱਕ ਪੰਜਾਬੀਆਂ ਦਾ ਸੁਭਾਅ ਆ। ਕੁਛ ਦਿਨ ਪਹਿਲਾਂ ਮੈਰ ਸਿੱਧੂ ਦਾ ਕਤਲ ਹੋਇਆ, ਦੇਖੋ ਸਾਰੇ ਉੱਧਰ ਨੂੰ ਤੁਰ ਪਏ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਫਿਰੋਜ਼ਪੁਰ ਦੀ ਘਟਨਾ ਵਾਪਰੀ, ਸਾਰੇ ਉੱਧਰ ਨੂੰ ਹੋ ਗਏ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਜਿਹੜੀਆਂ ਸਮੇਂ ਸਮੇਂ ਤੇ ਵਾਪਰਦੀਆਂ, ਅਸੀਂ ਉਹ ਤੇ ਹਮਦਰਦੀ ਜਤਾਉਂਦੇ ਹਾਂ, ਸਾਡਾ ਧਿਆਨ ਉੱਧਰ ਨੂੰ ਜਾਂਦਾ, ਪਰ ਸਮਾਂ ਪਾ ਕੇ ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ। ਇਹੀ ਇੱਕ ਚਿੰਤਾ ਦਾ ਵਿਸ਼ਾ ਤੇ ਚਰਚਾ ਦਾ ਵਿਸ਼ਾ ਹੈ। ਪੰਜਾਬੀ ਜਿਹੜੇ ਨੇ ਨਾ, ਮੈਂ ਫਿਰ ਕਹਿੰਦਾ ਸੁਭਾਅ ਜਿਹੜਾ ਆ ਬੜਾ ਵੱਖਰਾ ਜਿਹਾ ਆ, ਘਟਨਾਵਾਂ ਵਾਪਰਦੀਆਂ ਨੇ, ਤਿੰਨ ਚਾਰ ਉੱਧਰ ਨੂੰ ਜਾਂਦੇ ਆ, ਉਹ ਭੁੱਲ ਜਾਂਦੇ। ਰਹੀ ਗੱਲ ਸਰਕਾਰ ਦੀ, ਸਰਕਾਰ ਦੀ ਇਸ ਮਾਮਲੇ ਵਿੱਚ ਚਿੰਤਾ ਜ਼ਰੂਰ ਵਧੀ ਹੈ ਕਿਉਂਕਿ ਵਿਰੋਧੀ ਧਿਰਾਂ ਨੇ ਸਵਾਲ ਚੁੱਕਣੇ ਆ ਤੇ ਸਵਾਲ ਪੁੱਛਣੇ ਚੁੱਕਣੇ ਲਾਜ਼ਮੀ ਹੈ। ਇਹਦੇ ਵਿੱਚ ਜਵਾਬ ਦੇਣਾ ਥੋੜਾ ਜਿਹਾ ਔਖਾ ਹੋ ਜਾਊਗਾ। ਅਸੀਂ ਇਹ ਕਹੀਏ ਕਿ ਪਲਟੀ ਵੱਜ ਸਕਦੀ ਆ, ਤੇਲ ਜਿਹੜਾ ਆ ਜੜਾਂ ਵਿੱਚ ਪੈ ਗਿਆ, ਹਿੱਲ ਜੂ ਕੰਮ, ਚੂੜਾ ਹਿੱਲਣੀਆਂ ਨੇ, ਇਹ ਗੱਲ ਪੱਕੀ ਆ। ਕਿੰਨੀਆਂ ਕੁ ਹਿੱਲਣੀਆਂ ਨੇ ਇਹ ਸਮਾਂ ਦੱਸੇਗਾ। ਨੁਕਸਾਨ ਜਿਹੜਾ ਹਰ ਚੀਜ਼ ਦਾ ਹੁੰਦਾ, ਮੈਂ ਫਿਰ ਕਹਿੰਦਾ ਮਾਨਸੇ ਚੋਂ ਅੱਜ ਇੱਕ ਨਵੀਂ ਲਹਿਰ ਉੱਠੇਗੀ, ਕਿੰਨਾ ਚਿਰ ਚੱਲੇਗੀ, ਕਿੰਨਾ ਚਿਰ ਚੱਲੇਗੀ, ਲਹਿਰਾਂ ਦਬਾਉਣ ਵਾਲੇ ਵੀ ਬਹੁਤ ਹੈ, ਅੱਗੇ ਲਿਜਾਣ ਵਾਲੇ ਵੀ ਬਹੁਤ ਹੈ, ਕ੍ਰਾਂਤੀਕਾਰੀਆਂ ਦੀ ਲੋੜ ਹੈ, ਕਿੰਨੇ ਉੱਠਦੇ ਆ ਇਹ ਸਮਾਂ ਦੱਸੇਗਾ।
0: ਜੀ ਬਹੁਤ ਬਹੁਤ ਧੰਨਵਾਦ ਨਵਜੀਤ ਭਾਜੀ, ਥੈਂਕ ਯੂ ਜੀ ਟਾਈਮ ਦੇਣ ਵਾਸਤੇ ਭਾਜੀ, ਸ਼ੋਰਟ ਰੱਖਣਾ ਪਿਆ ਪਰ ਕੋਈ ਨਾ, ਕੱਲ ਭਾਜੀ ਹੁਣ ਜੁੜਨਗੇ ਫਿਰ ਆਪਾਂ ਕਰ ਲਵਾਂਗੇ। ਤੇ ਆਓ ਫਿਰ ਜਿਹੜੇ ਸਾਡੇ ਨਾਲ ਗੈਸਟ ਹੈ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਤੁਸੀਂ ਵੀ ਆਪਣੇ ਸਵਾਲ ਕੋਈ ਪੁੱਛਣਾ ਚਾਹੁੰਦੇ ਹੋ, ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ। ਸਟੂਡੀਓ ਦਾ ਨੰਬਰ 905-673-3337 ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ, ਤੁਹਾਡੀ ਰਿਨਿਊਅਲ ਆ ਰਹੀ ਹੈ ਜਾਂ ਫਿਰ ਆਲਰੇਡੀ ਪ੍ਰੀਮੀਅਮ ਵੱਧ ਦੇ ਰਿਹਾ ਤੁਹਾਨੂੰ ਲੱਗਦਾ, ਸ਼ਾਪ ਰਾਊਂਡ ਕਰਦੇ ਪਏ ਹੋ, ਇੱਕ ਵਾਰ ਮਨਵੀਰ ਸਿੰਘ ਹੋਣਾ ਨੂੰ ਕਾਲ ਕਰ ਲਓ 647-247-2870 ਤੇ 647-219-2870 ਤੇ। ਮੈਸੇਜ ਆਇਆ ਕਹਿੰਦੇ ਮਕੈਨਿਕ, ਅੱਛਾ ਅੱਛਾ ਮਕੈਨਿਕ ਸ਼ੋਪ ਦਾ, ਓਕੇ ਜੀ ਮੈਂ ਉਹ ਵੀ ਦੇ ਦਿੰਦਾ ਜੀ ਮੈਸੇਜ। ਸਮਾਈਲਸ ਔਨ ਵੀਲਸ, ਆਪਣੇ ਦੰਦਾਂ ਦੀ ਮਸੂੜਿਆਂ ਦੀ ਸੰਭਾਲ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆ ਜਿਹੜਾ ਬਲਬੀਰ ਕੌਰ ਜੀ ਹੋਣੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਮਾਈਲਸ ਔਨ ਵੀਲਸ, ਹਾਂਜੀ ਮੋਬਾਈਲ ਡੈਂਟਲ ਹਾਈਜੀਨ ਕੇਅਰ। ਜੇ ਤੁਹਾਨੂੰ ਲੱਗਦਾ ਜਿਹੜਾ ਮੈਂ ਦੇ ਰਿਹਾ ਨੰਬਰ ਪਿੱਕ ਨਹੀਂ ਹੋ ਰਿਹਾ ਜਾਂ ਫਿਰ ਤੁਹਾਨੂੰ ਸਹੀ ਜਾਣਕਾਰੀ ਨਹੀਂ ਮਿਲ ਰਹੀ ਤਾਂ ਤੁਸੀਂ ਬਲਬੀਰ ਕੌਰ ਜੀ ਹੋਣਾ ਦਾ ਡਾਇਰੈਕਟ ਨੰਬਰ ਵੀ ਹੈ ਜਿਹੜਾ ਮੇਰੇ ਕੋਲੋਂ ਆਫਟਰ ਦਾ ਪ੍ਰੋਗਰਾਮ ਤੁਸੀਂ ਲੈ ਸਕਦੇ ਹੋ। ਸੋ ਸਮਾਈਲਸ ਔਨ ਵੀਲਸ 647-969-0008 ਤੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਉੱਥੇ ਹੀ ਵਨ ਸਟੋਪ ਆਟੋ ਰਿਪੇਅਰ ਸੈਂਟਰ 32 ਰਦਰਫੋਰਡ ਰੋਡ ਸਾਊਥ ਬਰੈਂਪਟਨ ਵਿਖੇ ਵਾਕਿਆ ਨੇ ਇਹ ਆਟੋ ਰਿਪੇਅਰ ਕੋਲੀਜਨ ਸੈਂਟਰ ਹੈ। ਸੋ ਵਨ ਸਟੋਪ ਸ਼ਾਪ ਦੀ ਤਰ੍ਹਾਂ ਕੰਮ ਕਰਦੇ ਆ। ਮਕੈਨੀਕਲ, ਕੋਈ ਇਲੈਕਟ੍ਰੀਕਲ, ਸਟੇਅਰਿੰਗ ਜਾਂ ਸਸਪੈਂਸ਼ਨ ਦਾ ਕੋਈ ਕੰਮ, ਮਫਲਰ ਦਾ, ਵੀਲ ਅਲਾਈਨਮੈਂਟ, ਕੰਪਿਊਟਰ ਡਾਇਗਨੋਸ ਕਰਾਉਣੇ ਆ, ਅਲਟਰਨੇਟਰ ਜਾਂ ਫਿਰ ਸਟਾਰਟਰ, ਹਾਂਜੀ, ਜਾਂ ਫਿਰ ਕੋਲੀਜਨ ਬਾਬਤ ਕੋਈ ਡੈਂਟ, ਸਕਰੈਚ, ਬੰਪਰ ਰਿਪਲੇਸ ਕਰਾਉਣਾ। ਮੈਂ ਕਿਹਾ ਗੱਲ ਕੀ, ਹਰ ਇੱਕ ਤਰ੍ਹਾਂ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਕੀਤਾ ਜਾਂਦਾ ਆਪਣੇ ਰਿਪੇਅਰ ਸੈਂਟਰ ਦੇ ਵਿੱਚ। ਵਨ ਸਟੋਪ ਆਟੋ ਰਿਪੇਅਰ ਸੈਂਟਰ ਤੇ ਤੁਸੀਂ ਜਾ ਸਕਦੇ ਹੋ। ਵਨ ਸਟੋਪ ਆਟੋ ਰਿਪੇਅਰ ਸੈਂਟਰ 32 ਰਦਰਫੋਰਡ ਰੋਡ ਸਾਊਥ, ਨੰਬਰ ਹੈ ਜੀ 905-230-3131 905-230-3131 ਤੇ ਵਨ ਸਟੋਪ ਆਟੋ ਰਿਪੇਅਰ ਸੈਂਟਰ ਤੇ ਤੁਸੀਂ ਜਾ ਸਕਦੇ ਹੋ। ਗੁਰਦੇਵ ਸੱਜਣ ਭਾਜੀ ਹੋਣਾ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ ਪੇਰੈਂਟਸ ਗ੍ਰੈਂਡ ਪੇਰੈਂਟਸ ਲਈ, ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਆਪਣੀ, ਆਪਣੇ ਬੱਚਿਆਂ ਦੀ, ਜਾਂ ਫਿਰ ਕੋਈ ਤੁਸੀਂ ਜਿਹੜਾ ਪਲੈਨਸ ਖਿਲਾਉਣਾ ਚਾਹੁੰਦੇ ਹੋ, ਰਜਿਸਟਰ ਪਲੈਨ ਜਿਹ 'ਚ TFSA, FHSA ਆ ਗਿਆ, ਹਾਂਜੀ, ਜਾਂ ਫਿਰ RRSP, RESP, ਤਾਂ ਫਿਰ ਗੁਰਦੇਵ ਸੱਜਣ ਇੰਸ਼ੋਰੈਂਸ ਭਾਜੀ ਹੋਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਹਰ ਤਰ੍ਹਾਂ ਦੀ ਇੰਸ਼ੋਰੈਂਸ ਕੰਪਨੀ ਦੇ ਨਾਲ ਕੰਮ ਕਰਦੇ ਆ, ਤੁਹਾਡੀਆਂ ਰਿਕੁਆਇਰਮੈਂਟ ਸੁਣ ਕੇ ਉਸ ਹਿਸਾਬ ਦੇ ਪਲੈਨ ਜਿਹੜਾ ਟੇਲਰਡ ਇਹ ਕਰ ਦਿੰਦੇ ਨੇ। 416-843-5623 416-843-5623 ਤੇ ਗੁਰਦੇਵ ਸੱਜਣ ਭਾਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਮੇਰੇ ਨਾਲ ਆਜ਼ਾਦ ਗੋਇਤ ਭਾਜੀ ਹੋਣੀ ਹੈ ਜਿਹੜੇ ਸਟੂਡੀਓ 'ਚ ਮੌਜੂਦ ਨੇ, ਜੋ ਸਿਟੀ ਕੌਂਸਲਰ ਦੇ ਕੈਂਡੀਡੇਟ ਨੇ ਵਾਰਡ 9 & 10 ਤੋਂ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਪਲੈਟਫਾਰਮ ਹੈ ਇਹਨਾਂ ਦਾ। ਸੋ ਮੈਨੂੰ ਹਜੇ ਤੱਕ ਜਿੱਥੇ ਤੱਕ ਜਾਣਕਾਰੀ ਹੈ, ਮੈਂ ਪੁੱਛਿਆ ਨਹੀਂ ਭਾਜੀ ਹੋਣਾ ਤੋਂ, 2000 ਦੇ ਵਿੱਚ ਜਿਹੜਾ ਇਹ ਕੈਨੇਡਾ ਦੀ ਧਰਤੀ ਤੇ ਆਏ ਸੀਗੇ। PhD ਐਗਰੀਕਲਚਰ ਦੇ ਵਿੱਚ ਤੁਸੀਂ ਕੀਤੀ ਹੋਈ ਹੈ ਤੇ ਇੱਥੇ ਆ ਕੇ ਵੱਖ ਵੱਖ ਜੋ ਕਮਿਊਨਿਟੀ ਇਸ਼ੂਜ਼ ਹੈ ਇਹ ਰੇਸ ਕਰਦੇ ਰਹੇ ਨੇ। ਸਭ ਤੋਂ ਭਾਜੀ ਪਹਿਲਾਂ ਡਾਕਟਰ ਆਜ਼ਾਦ ਗੋਇਤ ਭਾਜੀ, ਵੈਲਕਮ ਟੂ ਦਾ ਸ਼ੋਅ ਜੀ, ਗੁੱਡ ਮਾਰਨਿੰਗ ਸਰ।
6: ਥੈਂਕ ਯੂ ਬ੍ਰਦਰ, ਗੁੱਡ ਮਾਰਨਿੰਗ ਜਿੰਨੇ ਵੀ ਆਪਣੇ ਸਾਰੇ ਲਿਸਨਰ ਹੈ ਮੇਰੀ ਤਰਫ ਸੇ, ਡਾਕਟਰ ਆਜ਼ਾਦ ਗੋਇਤ ਕੀ ਤਰਫ ਸੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਜੀ। ਆਜ਼ਾਦ ਭਾਜੀ, ਤੁਸੀਂ ਜਿਹੜਾ ਸਿਟੀ ਕੌਂਸਲਰ ਵਾਰਡ 9 & 10 ਦੇ ਕੈਂਡੀਡੇਟ ਤੋਂ ਉਮੀਦਵਾਰ ਹੋ, ਕੀ ਤੁਸੀਂ ਪਲੇਟਫਾਰਮ ਲੈ ਕੇ ਜਨਤਾ ਸਾਹਮਣੇ ਆਏ ਹੋ?
6: ਦੇਖੋ ਜੀ, ਬਿਲਕੁਲ ਸਿੰਪਲ ਪਲੇਟਫਾਰਮ ਹੈ ਜੀ। ਪਹਿਲਾਂ ਕਿ ਜੀ, ਕਲੀਨ ਅਪ ਕਰਪਸ਼ਨ। ਸਿਟੀ ਹਾਲ ਤੇ ਇੰਨੀ ਕਰਪਸ਼ਨ ਹੈ ਜੋ ਆਪਾਂ ਸੋਚ ਨਹੀਂ ਸਕਦੇ। ਮੈਂ ਤੁਹਾਨੂੰ ਇਗਜਾਮਪਲ ਵੀ ਦੇ ਸਕਦਾ ਜੋ ਆਪਾਂ ਗੱਲ ਕਰਾਂਗੇ। ਔਰ ਇੱਥੇ ਜੋ ਭਾਈ ਭਤੀਜਾਵਾਦ ਹੈ ਕਿ ਜੋ ਸਿਟੀ ਹਾਲ ਤੇ ਜੋ ਨੌਕਰੀਆਂ ਮਿਲਦੀਆਂ, ਜੋ ਕੰਟਰੈਕਟ ਮਿਲਦੇ ਹੈ, ਉਹ ਇਨਕੇ ਆਪਣੇ ਆਪਣੇ ਬੰਦਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਨੂੰ, ਉਹਨਾਂ ਨੂੰ ਹੀ ਮਿਲਦੇ ਹੈ। ਸਿਟੀ ਹਾਲ ਪਬਲਿਕ ਵਾਸਤੇ ਨਹੀਂ ਹੈ। ਸਿਟੀ ਹਾਲ ਜੋ ਇਹ ਨੁਮਾਇੰਦੇ ਚੁਣੇ ਹੋਏ ਹੈ, ਚਾਹੇ ਉਹ ਮੇਅਰ ਹੈ, ਚਾਹੇ ਉਹ ਡਿਪਟੀ ਮੇਅਰ ਹੈ, ਚਾਹੇ ਸਿਟੀ ਕਾਊਂਸਲਰ ਦੇ, ਉਨਕੇ ਸਾਰੇ ਕੇ ਸਾਰੇ ਬੰਦੇ ਉੱਥੇ ਫਿੱਟ ਹੁੰਦੇ ਹੈ। ਔਰ ਡਿਕਟੇਟਰਸ਼ਿਪ ਜੋ ਧੱਕਾ ਸ਼ਾਹੀ ਇਸ ਸਿਟੀ ਹਾਲ ਤੇ ਚੱਲਦੀ ਹੈ ਕਿ ਕੋਈ ਵੀ ਬਾਈ ਲਾ ਬਣਦਾ ਹੈ, ਉੱਥੇ ਪਬਲਿਕ ਕੰਸਲਟੈਂਸੀ ਜੋ ਹੈ ਉਹ ਜ਼ੀਰੋ ਹੈ, ਜ਼ੀਰੋ। ਕੋਈ ਵੀ ਕੰਸਲਟੈਂਸੀ ਪਬਲਿਕ ਨਾਲ ਕਿਤੇ ਵੀ ਸਲਾਹ ਮਸ਼ਵਰਾ ਨਹੀਂ ਕੀਤਾ ਜਾਂਦਾ। ਤੋ ਔਰ ਦੂਜਾ, ਇੱਥੇ ਇੱਕ ਮਾਫੀਆ ਬਣਿਆ ਜੀ, ਮਾਫੀਆ। ਟੈਂਪਰੇਰੀ ਜ਼ੋਨਿੰਗ ਚੇਂਜ ਕਰਦੇ ਹੈ, ਟੈਂਪਰੇਰੀ ਜ਼ੋਨਿੰਗ ਯਾਨੀ ਜੋ ਪ੍ਰੋਪਰਟੀ ਟੈਕਸ ਹੈ ਉਹ ਐਗਰੀਕਲਚਰ ਕਾ ਚਾਰਜ ਕਰਦੇ ਹੈ, ਔਰ ਐਗਰੀਕਲਚਰ ਕਾ ਚਾਰਜ ਕਰਦੇ ਹੈ, ਔਰ ਐਗਰੀਕਲਚਰ ਕਾ ਜੋ ਬੜੇ ਬੜੇ ਬਿਜ਼ਨਸਮੈਨ ਹੈ ਉਹਨਾਂ ਨੂੰ ਮਲਟੀ ਮਿਲੀਅਨ ਡੋਲਰ ਕਾ ਪ੍ਰੋਪਰਟੀ ਟੈਕਸ ਦਾ ਫਾਇਦਾ ਪਹੁੰਚਾਉਂਦੇ ਹੈ। ਮੈਂ ਤੁਹਾਨੂੰ ਇਗਜਾਮਪਲ ਇੱਕ ਦੇਣ ਲੱਗਾ, ਛੋਟਾ ਸਾ ਇਗਜਾਮਪਲ, ਕਿ ਆਪਣਾ ਮੇਫੀਲਡ ਰੋਡ ਤੇ ਇੱਕ ਯਾਰਡ, ਦੋ ਯਾਰਡ ਹੈ 25-25 ਏਕੜ ਦੇ, ਉੱਥੇ ਲਾਰਜੈਸਟ ਕੰਟੇਨਰ ਸਟੋਰੇਜ ਇਨ ਜੀ ਟੀ ਏ ਦਾ ਜੋ ਹੈ ਉਹ
0: ਬ੍ਰੈਂਪਟਨ ਚ ਜਾਂ ਕੈਲੇਡਨ ਚ
6: ਜੀ? ਨਹੀਂ, ਇਹ ਬ੍ਰੈਂਪਟਨ ਚ,
0: ਬ੍ਰੈਂਪਟਨ
6: ਚ, ਬ੍ਰੈਂਪਟਨ ਦੀ ਗੱਲ ਕਰਾਂਗੇ ਆਪਾਂ, ਬ੍ਰੈਂਪਟਨ ਦੇ ਬਾਹਰ ਕੋਈ ਗੱਲ ਨਹੀਂ ਕਰਾਂਗੇ। ਜੋ ਵੀ ਮੈਂ ਇਗਜਾਮਪਲ ਦੇਵਾਂਗਾ ਉਹ ਬ੍ਰੈਂਪਟਨ ਚ ਹੀ ਐਪਲੀਕੇਬਲ ਹੋਣਾ ਹੈ। 25-25 ਏਕੜ ਦੇ ਕਮਰਸ਼ੀਅਲ ਲੋਡ, ਤੁਸੀਂ ਹੈਰਾਨ ਹੋ ਗਏ ਕਿ ਉਹ ਮਿਲੀਅਨ ਡੋਲਰ ਮਹੀਨੇ ਦਾ ਉੱਥੇ ਰੈਵਨਿਊ ਕਮਾਉਂਦੇ, ਮਿਲੀਅਨ ਡੋਲਰ ਮਹੀਨੇ ਦਾ। ਪ੍ਰੋਪਰਟੀ ਟੈਕਸ ਸਾਲ ਦਾ ਲੈਸ ਦੈਨ $1500 ਈਅਰ, $1500 ਸੇ ਵੀ ਕਮ ਉੱਥੇ ਪ੍ਰੋਪਰਟੀ। ਜੋ ਇੱਥੇ ਜੋ ਗਾਲਾ ਮਾਲਾ ਚੱਲਦਾ ਹੈ, ਜਿੱਥੇ ਜੋ ਇਹ ਜੋ ਬੜੇ ਬੜੇ ਬਿਜ਼ਨਸਮੈਨ ਫਾਇਦਾ ਚੁੱਕਦੇ ਹੈ, ਆਮ ਜੋ ਜਨਤਾ ਦਾ ਜੋ ਪ੍ਰੋਪਰਟੀ ਟੈਕਸ ਜੋ ਵੱਧਦਾ ਜਾ ਰਿਹਾ ਹੈ, ਤੁਸੀਂ ਦੇਖੋਗੇ 2022 ਤੋਂ ਲੈ ਕੇ 2026 ਤੱਕ 28.79% ਪ੍ਰੋਪਰਟੀ ਟੈਕਸ ਵੱਧ ਚੁੱਕਿਆ ਰੈਜੀਡੈਂਸ਼ੀਅਲ ਦਾ। ਲੇਕਿਨ ਜੋ ਇਹ ਮਾਫੀਆ ਹੈ, ਇਹ ਮਾਫੀਆ ਪੈਸੇ ਬਣਾਉਂਦਾ ਹੈ, ਇਹ ਜੋ ਮਾਫੀਆ ਤੋਂ ਜੋ ਨਕਸਸ ਹੈ, ਜੋ ਬਣਿਆ ਹੈ, ਇਹਨੂੰ ਮੈਂ ਤੋੜਾਂਗਾ ਸਿਟੀ ਹਾਲ ਤੇ ਜਾ ਕੇ। ਮੈਂ ਪ੍ਰਣ ਕੀਤਾ ਹੈ ਕਿ ਆਮ ਬੋਲੀ ਵਾਲੀ ਜਨਤਾ ਨੂੰ ਜੋ ਲੂਟ ਇੱਥੇ ਬ੍ਰੈਂਪਟਨ ਤੇ ਚੱਲਦੀ ਹੈ, ਮੈਂ ਜਨਤਾ ਕੇ ਨਾਲ ਖੜਿਆ ਹੋ ਕੇ, ਜਨਤਾ ਦੇ ਮੁੱਦੇ ਸੁਣ ਕੇ ਮੈਂ ਉਨ ਤੇ ਕੰਮ ਕਰਾਂਗਾ। ਔਰ ਤੁਹਾਨੂੰ ਪਤਾ ਵੀ ਅਕਾਊਂਟੇਬਿਲਿਟੀ ਔਰ ਟ੍ਰਾਂਸਪੇਰੈਂਸੀ ਇੱਥੇ ਜ਼ੀਰੋ ਹੈ, ਜ਼ੀਰੋ। ਤੁਸੀਂ ਸਿਟੀ ਹਾਲ ਤੇ ਕੋਈ ਵੀ ਇਨਫੋਰਮੇਸ਼ਨ ਲੈ ਲਓ, ਤੁਹਾਨੂੰ ਉਹ ਮਿਲਦੀ ਨਹੀਂ, ਸਾਰੀ ਜੋ ਹੈ ਉਹਨੂੰ ਦਿੰਦੇ ਹੀ ਨਹੀਂ, ਹਾਈਡ ਕਰ ਦਿੰਦੇ ਹੈ। ਤੋ ਮੇਰਾ ਪਲੇਟਫਾਰਮ ਬਿਲਕੁਲ ਕਲੀਅਰ ਹੈ, ਵਰਕ ਫਾਰ ਦਾ ਪੀਪਲ, ਵਰਕ ਫਾਰ ਦਾ ਪਬਲਿਕ। ਮੈਂ ਨਾਲੇ ਇੱਕ ਚੀਜ਼ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ 19 ਮਾਰਚ 2021 ਨੂੰ ਮੇਜਰ ਹਾਰਟ ਅਟੈਕ ਆਇਆ ਸੀ। ਪਰਮਾਤਮਾ ਨੇ, ਵਾਹਿਗੁਰੂ ਨੇ ਮੈਨੂੰ ਇੱਕ ਜ਼ਿੰਦਗੀ ਬਖਸ਼ੀ ਸੀ, ਤੋ ਮੈਂ ਉਹਦੇ ਨੇ ਪੜ੍ਹਨ ਲਿੱਤਾ ਸੀ ਕਿ ਮਾਈ ਲਾਈਫ ਇਜ਼ ਫੋਰ ਦਾ ਪੀਪਲ। ਤਾਂ ਹੀ ਇਸ ਕਰਕੇ ਮੈਂ ਵੱਖ ਵੱਖ ਮੁੱਦਿਆਂ ਤੇ, ਚਾਹੇ ਉਹ ਪ੍ਰੋਪਰਟੀ ਟੈਕਸ ਕਾ ਇਨਕਰੀਜ਼ ਥਾ, ਚਾਹੇ ਉਹ ਮਾਈਨਰ ਵੇਰੀਅੰਸ ਕੀ ਫੀਸ ਐਪਲੀਕੇਸ਼ਨ ਥੀ, ਚਾਹੇ ਉਹ ਕੈਸ ਕਾਊ ਕੈਮਰਾਜ ਥੇ, ਈਅਰ ਰਾਊਂਡ ਕੰਸਟਰਕਸ਼ਨ ਥੀ, ਤੋ ਜੋ ਰੈਂਟਲ ਲਾਇਸੈਂਸ ਦਾ ਜੋ ਮੁੱਦਾ ਥਾ, ਅਸੀਂ ਵੱਖ ਵੱਖ ਮੁੱਦੇ ਸਿਟੀ ਹਾਲ ਤੇ ਪਿਛਲੇ 4 ਸਾਲ ਤੇ ਸਿਟੀ ਹਾਲ ਨਾਲ ਅਸੀਂ ਈਟ ਦੇ ਨਾਲ ਈਟ ਵਟਾ ਬਜਾ ਕੇ ਰੱਖੀਏ। ਲੇਕਿਨ ਕੋਈ ਵੀ ਸੋਲੂਸ਼ਨ ਹੋਊਗਾ ਸਿਟੀ ਹਾਲ ਤੇ ਪਹੁੰਚ ਕੇ ਹੋਊਗਾ। ਤੋ ਮੈਂ ਆਹੀ ਬੇਨਤੀ ਕਰਦਾ ਕਿ ਬਈ ਮੈਨੂੰ ਤੁਸੀਂ ਇਸ ਵਾਰ ਮੌਕਾ ਦਿਓ, ਕਿਉਂਕਿ ਮੈਂ ਸਿਟੀ ਹਾਲ ਤੇ, ਇਹ ਨਹੀਂ ਕਿ ਕੋਈ ਮੈਂ ਉੱਥੇ ਨੌਕਰੀ ਕਰਨ ਆਉਂਦਾ, ਮੈਨੂੰ ਨੌਕਰੀ ਕੀ ਲੋੜ ਨਹੀਂ ਹੈ, ਮੈਂ ਸੇਵਾ ਵਾਸਤੇ ਆਉਂਦਾ। ਮੈਂ ਇਸ ਤਰ੍ਹਾਂ ਦਾ ਬ੍ਰੈਂਪਟਨ ਤੁਹਾਨੂੰ ਦੇਣਾ ਚਾਹੁੰਦਾ ਹਾਂ ਜੋ ਤੁਸੀਂ ਇਮੇਜਨ ਨਹੀਂ ਕਰਦੇ ਕਿ ਵੀ ਇਨ ਪੋਲੀਟੀਸ਼ੀਅਨਾਂ ਨੂੰ ਇੰਨਾ ਬ੍ਰੈਂਪਟਨ ਨੂੰ ਬਦਨਾਮ ਕਰ ਦਿੱਤਾ ਕਿ ਇੱਥੇ 25-25 ਬੰਦੇ 2 ਬੈਡਰੂਮ ਦੀ ਬੇਸਮੈਂਟ ਤੇ ਰਹਿੰਦੇ। ਕਦੇ ਵੀ 25 ਬੰਦੇ 2 ਬੈਡਰੂਮ ਕੀ ਬੇਸਮੈਂਟ ਤੇ ਨਹੀਂ ਰਹਿ ਸਕਦੇ। ਮੈਂ ਗਰੰਟੀ ਦਿੰਦਾ, ਮੈਂ ਚੈਲੰਜ ਕਰਦਾ, ਮੈਂ ਮੇਅਰ ਨੂੰ ਵੀ ਚੈਲੰਜ ਕਰਦਾ, ਮੈਂ ਹਰ ਕਿਰਤ ਨੂੰ ਵੀ ਚੈਲੰਜ ਕਰਦਾ ਕਿ ਤੂੰ $24 ਮਿਲੀਅਨ ਤੁਸੀਂ ਪਬਲਿਕ ਦਾ ਆਪਣੇ ਅਕਾਊਂਟ ਤੇ ਤੁਸੀਂ ਕਿਸ ਤਰ੍ਹਾਂ ਲੈ ਲਿੱਤਾ, ਕਿਉਂਕਿ ਤੁਸੀਂ ਨਿਵਾਸ ਲਿਵਿੰਗ ਦਾ 24 ਮਿਲੀਅਨ ਦਾ ਕਨਫਲਿਕਟ ਆਫ ਇੰਟਰਸਟ। ਤੋ ਇਹ ਜੋ ਸਾਰੇ ਮੁੱਦੇ ਹੈ, ਮੈਂ ਕਹਾਂਗਾ ਕਿ ਇਨ ਮੁੱਦਿਆਂ ਤੇ ਹਰ ਕਿਰਤ ਡਿਪਟੀ ਮੇਅਰ ਨੂੰ ਜੇਲ੍ਹ ਵੀ ਹੋ ਸਕਦੀ ਹੈ, ਇੱਕ ਕਲੀਅਰ ਕਨਫਲਿਕਟ ਆਫ ਇੰਟਰਸਟ। ਲੇਕਿਨ ਕੀ ਹੈ ਕਿ ਸਾਡੀ ਜਨਤਾ ਸਵਾਲ ਨਹੀਂ ਪੁੱਛਦੀ, ਤੋ ਇਹ ਟਾਈਮ ਆ ਗਿਆ। ਇਹ ਜੋ ਸਿਟੀ ਕਾਊਂਸਲ ਹੈ, ਕਰੰਟ ਸਿਟੀ ਕਾਊਂਸਲ, ਇਹ ਕੈਂਸਰ ਹੈ, ਕੈਂਸਰ ਬ੍ਰੈਂਪਟਨ ਵਾਸਤੇ। ਸਟੇਜ 2 ਚੱਲਦੀ ਹੈ। ਮੇਰੇ ਭਰਾਓ, ਮਤਾਓ, ਜੋ ਵੀ ਮੈਨੂੰ ਸੁਣਦੇ ਹੈ, ਇਸ ਕੈਂਸਰ ਦਾ ਇਲਾਜ ਕਰੋ। ਇਸ ਕੈਂਸਰ ਦਾ ਇਲਾਜ ਸਾਡੇ ਕੋਲ ਹੈ, ਸਾਡੇ ਕੋਲ ਕੀਮੋਥਰੈਪੀ ਹੈ ਅੱਜ ਦੀ ਡੇਟ ਮੈਂ। ਕੀਮੋਥਰੈਪੀ ਕੀ ਹੈ? ਸਾਡੀ ਵੋਟ। ਤੋ ਮੈਂ ਇਹੀ ਕਹਾਂਗਾ ਵੀ ਜੋ ਕਰੰਟ ਕਾਊਂਸਲ ਹੈ, ਮੇਅਰ, ਡਿਪਟੀ ਮੇਅਰ ਹਰਕੀਰਤ ਸਿੰਘ, ਨੇਮ ਦਾ ਕਾਊਂਸਲ ਮੈਂਬਰ, ਇਹ ਆਉਣੇ ਨਹੀਂ ਚਾਹੀਦੇ ਇਸ ਵਾਰ। ਤੁਸੀਂ ਆਪਣੀ ਵੋਟ ਬੜੀ ਸੋਚ ਸਮਝ ਕੇ ਪਾਓ, ਤਾਂ ਕਿ ਆਪਾਂ ਬ੍ਰੈਂਪਟਨ ਵਾਸਤੇ ਖੜੇ ਹੋ ਸਕੇ। ਜੋ ਫਿਊਚਰ ਜਨਰੇਸ਼ਨ ਹੈ, ਉਹ ਸਾਨੂੰ ਜੋ ਹੈ ਨਾ, ਇਹ ਕਹੋ ਨਹੀਂ ਵੀ ਤੁਸੀਂ ਚੰਗਾ ਕੰਮ ਕੀਤਾ। ਸਾਡੀ ਬ੍ਰੈਂਪਟਨ ਦੀ ਜੋ ਪਾਪੂਲੇਸ਼ਨ ਹੈ, 800,000 ਹੈ। ਓਫੀਸ਼ਲ ਦੀ ਗੱਲ ਕਰਦਾ ਮੈਂ, ਅਨਓਫੀਸ਼ਲ ਦੀ ਗੱਲ ਨਹੀਂ ਕਰਦਾ, ਕਿ ਉਹ ਮਿਲੀਅਨ ਤੇ ਵੀ ਉੱਤੇ ਟੱਪਦੀ ਹੈ। ਸਾਡੇ ਕੋਲ 8 लाख की पापूलेशन होंगे ऑफिशली साढ़े को यूनिवर्सिटी नहीं है। बड़ी शर्म की गल है क्योंकि चुने हुए नुमाइंदे साढ़े वास्ते कुछ नहीं करते। और दूजा 8 लाख की पापूलेशन हो जिथे एक होस्पिटल हो और दूजे होस्पिटल वास्ते असं हाथ जोड़ते हैं प्रोविंस नाल, सानू होस्पिटल दे दो, सानू होस्पिटल दे दो। 3 बार ग्राउंड ब्रेकिंग सैरमनी हो चुकी। डगफोर्ड साहब उत्थे फावड़ा लेके खड़े हो जाते हैं, मेयर उत्थे फावड़ा लेके खड़ा हो जाता है, सारे काउंसिल मैंबर हो जाते हैं, सारे MPP उत्थे खड़े हो जाते हैं, लेकिन वह ग्राउंड इन्ना इन्ना इन्ना पक्का है कि इनके फावड़े के JVC भी उत्थे नहीं चलती। जबकि मिसिस आगत है ब्रैम्पटन तक घट पॉपुलेशन होते हुए भी उनको 3 फुल्ली फ्लैश्ड हॉस्पिटल है और चौथा कनाडा का सबसे बड़ा हॉस्पिटल उत्थे बनता है। और उत्थे ये देखो भी ब्रैम्पटन तो ये कहते भी सैकेंड हॉस्पिटल लेना है तो तुसी 125 मिलियन जमा कराओ, जबकि मिसिसागा ने उन्होंने $0 चार्ज किया। जो भी सारे की सारी फंडिंग है चाहे प्रोविंस ने दीती हो चाहे फैडरल ने दीती हो, तो साड़ी जो ब्रैम्पटोनियन है ये सैकेंड क्लास सिटीजन क्यों? सानू की मिलया? सानू एक गारबेज प्लांट मिलया इत्थे जो नॉर्थ अमेरिका का सबसे बड़ा रिसाइकलिंग प्लांट है जिसकी कैपेसिटी 4 गुना कर देती, जिसकी कैपेसिटी पहले 190 टन दी थी उसकी बढ़ा के इन्होंने 900 टन कर दी थी। तो उसके कारण की के साडे ब्रैम्पटन का जो हेल्थ केयर है बिल्कुल चरमरा जाऊगा, साडे जो ब्रैम्पटन की हेल्थ है वो बिल्कुल खराब हो जाएगी, चाहे कैंसर के मुद्दे मामले बढ़ोगे, चाहे हार्ट अटैक के बढ़ोगे, चाहे एजमा के बढ़ोगे। तुसी नेम दा हेल्थ केयर कंसर्न जो ब्रैम्पटन तक बढ़ते जा रहे हैं। तो ये जो सारी चीज़ें मैं इन वास्ते लड़न वास्ते सिटी हाल पहुँचता हाँ, तो मैं यही कहता हाँ कि मेरे भराओ इट्स टाइम टू वेक ब्रैम्पटोनियन। ये ना देखो कि किसके किन्ने साइन लगे हैं, कौन की करता, ये देखो कि बंदा केड़ा बढ़िया है। थैंक यू सो मच
0: जी। तो जिहड़ी तुसी गल कीती है भी चलो ये तो जिहड़े मुद्दे ते है इन्फ तुसीं जिहड़ा इलैक्ट हो जाते हो
6: जी जी
0: ਤੁਹਾਡੇ ਹੱਕ ਦੇ ਵਿੱਚ ਫਤਵਾ ਆ ਜਾਂਦਾ, ਤੁਹਾਡੀਆਂ ਜਿਹੜੀਆਂ ਪ੍ਰਾਇਓਰਟੀਜ਼ ਆ ਜਿਹੜੀਆਂ ਮੇਨ ਉਹ ਕੀ ਹੋਣਗੀਆਂ ਪਹਿਲਾਂ?
6: देखो जी सबसे पहले जो सारे के सारे इन्वेस्टिगेशन सिटी हॉल ने कैंसल किए हैं, क्योंकि मेयर साहब ने बहुत सारे इन्वेस्टिगेशन कैंसल किए हैं, चाहे वो यूनिवर्सिटी ओंटारियो अंबड्समैन था उन्होंने भी कहा सी भी जो तुम्हारा ये यूनिवर्सिटी का जो जो जो था जो 6,30,000 की फंडिंग है ये इस उत्ती कैंसल नहीं करते, रीओपन करो। सिटी हॉल बिल्कुल चुप है उस चीज से, असं सारे के सारे मुद्दे जो इन्वेस्टिगेशन है ये सारे खुलवावांगे। और जो हरकीरत सिंह का जो कन्फलिक्ट ऑफ इंटरस्ट है, मैं लॉयर्स नाल लीगल टीम नाल गल गल की थी, वो कहते 100% कन्फलिक्ट ऑफ इंटरस्ट है और इस केस में हरकीरत नु सजा भी हो सकती है। तो ये सारे मैं मुद्दे चुकांगा, लेकिन सबसे पहली मेरी प्रायोरिटी की है वार्ड 9-10 है कि वार्ड 9-10 है जो RRL है जो रेजिडेंशियल रेंटल लाइसेंस है असी ओप्ट आउट करना है। मैं सारे के सारे ब्रैम्पटोनियन जो भी सिटी काउंसिल चुन के आएंगे मैं उन्होंने आही विनती करांगा कि तुसी मेरा साथ दो। जो रेजिडेंशियल रेंटल लाइसेंस एक कंट्रोवर्सियल लाइसेंस प्रोग्राम है इनू असी हटाना है। दूजा साडे कोल यूनिवर्सिटी नहीं है तो मेरी पहली जो अपने जैन जी है यंगस्टर है जो बच्चे हैं जो बाहर पढ़ते हैं जो लोग बाहर काम करने जाते हैं क्योंकि साडे कोल इत्थे बिजनेसेस नहीं है, असी सिर्फ स्लीपिंग सिटी एक बनकर रह गए हैं, तो उन्होंने मैं गो स्टेशन की कनेक्टिविटी है उस मैं फास्ट कनेक्टिविटी करांगा। ये मेरा बिल्कुल सबसे पहला एजेंडा है कि जिन्ने करप्शन के जो मामले हैं कन्फ्लिक्ट ऑफ एक केस ओपन कराने और मेरे जो कनेक्टिविटी उन्होंने देनी जी।
0: अपने नाल भुपिंदर भाई सत श्री अकाल जी। सत
7: श्री अकाल जी। देखो जी मैं अज तक जिन्हें भी सुनिया वोटा मंगन वाले नो डॉक्टर याद पहले नंबर ते आए गल लाउंदा गिटे भावे कोई सिरों सिर पिटे ਇਹਦੇ ਮੁੱਦੇ ਸਹੀ ਨੇ ਬਾਕੀ ਗੋਲ ਮੋਲ ਜਿਹੀਆਂ ਗੱਲਾਂ ਕਰਦੇ ਆ। ਹੁਣ ਦੇਖੋ ਨਾ ਉਹਨਾਂ ਦੇ ਜਿਹੜੇ ਪਹਿਲੇ ਨੇ ਕਿੰਨੇ ਸੋਹਣੇ ਆ ਤੇ ਕੰਮ ਆਪਣੇ ਨਾਮ ਦੇਖੋ ਤੇ ਆਪਣੇ ਕੰਮ ਦੇਖੋ। ਅਸੀਂ 9 ਦੇ 9 ਤੋਂ ਦਾੜੀ ਪੱਗਾਂ ਚ ਸਿਰ ਵਸਾਇਆ ਉਹਨਾਂ ਦੇ ਮਗਰ ਤੁਰ ਪੈਂਦੇ ਆ। ਇਹ ਹੁਣ ਜੋ ਡਾਕਟਰ ਆਜ਼ਾਦ ਗੱਲਾਂ ਕਰ ਰਹੇ ਤੇ ਬਿਲਕੁਲ ਸਹੀ ਹੈ, ਕਰਨਗੇ ਵੀ ਕੁਝ ਨਾ ਕੁਝ
0: ਜੀ।
7: ਇਹੋ ਜਿਹੇ ਬੰਦਾ ਮੇਹਰ ਹੋਣਾ ਚਾਹੀਦਾ ਤੇ ਜਿੰਨੀ ਵੀ ਇਹਨਾਂ ਦੀ ਪਹੁੰਚ ਹੈ ਕਰ ਰਹੇ ਨੇ, ਕਾਫੀ ਕਈ ਸਾਲਾਂ ਤੋਂ ਲੱਗੇ ਹੋਏ ਨੇ
0: ਜੀ ਜੀ।
7: ਤੇ ਇਹ ਵਾਕਿਆ ਜਿੱਤਣੇ ਚਾਹੀਦੇ ਆ, ਫਿਰ ਗੱਲ ਬਣਦੀ ਮਾੜੀ ਮੋਟੀ। ਏਦਾਂ ਦੇ ਬੰਦੇ ਹੋਣ ਫਿਰ ਇਹ ਹੁਣ ਜਿਵੇਂ ਸਹੀ ਕਹਿੰਦੇ ਹੁਣ ਡੈਮੋਕ੍ਰੇਸੀ ਤਾਂ ਹੈ ਹੀ ਨੀ ਤੇ ਉਹ ਲੋਕੀ ਕਹੀ ਜਾਂਦੇ ਵੋਟ ਪਾਓ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਤਾਂ ਬਿਲਕੁਲ ਇਹ ਜੀ ਸਾਨੂੰ ਲੁੱਟਣ ਵਾਲੇ ਬੈਠੇ ਚਾਰਜ ਫੇਰੇ ਉਹ ਸਾਰੀ ਡਿਕਟੇਟਰਸ਼ਿਪ ਚੱਲ ਰਹੀ ਹੈ ਸਿਟੀ ਹਾਲ ਚੋਂ ਕਿ ਕਿਤੇ ਵੀ ਦੇਖ ਲਓ ਤੁਸੀਂ। ਹੁਣ ਇਹ ਜਿਹਨਾਂ ਨੇ ਇਹ ਇੰਨੇ ਜਾਗਰੂਕ ਨੇ ਕਿਸੇ ਵੋਟਰ ਨੂੰ ਇਹਨਾਂ ਮੁੱਦਿਆਂ ਦਾ ਪਤਾ ਸਿਵਾਏ ਵੋਟ ਪਾਉਣ ਤੋਂ ਡੱਬੇ ਚ ਕੱਖ ਨੀ ਪਤਾ ਉਹਨਾਂ ਨੂੰ
0: ਜੀ।
7: ਤੇ ਹੁਣ ਦੂਜੀ ਗੱਲ ਹੈ ਨਾ, ਹੁਣ ਜਿਵੇਂ ਕੋਈ भी धार्मिक स्थान हो जिथे कोई अपराधी वड़दा पुलिस का हक है जुत्तियां पा के जाना भावे नंगे सिर जाओ कोई फर्क नहीं पैण गया तुम अपराधी फड़ना कि इदा दिन गल् कर टुटिया भजिया आ हो गया वह हो गया इना कुछ नहीं होंगे
0: साउथ एशियन भाईचारा इस पीड़ित भी बहुत रहा हल जी चलो मौजूदा प्रशासन है इन्होंने कहा भी असि बहुत काम भी किया कुछ जो स्टैट्स आए उन्होंने भी कहा भी हाँ भी क्राइम घटिया पर जो डिस्ट्रैक्शन क्राइम की आएगी है उन्होंने अंकड़े है जो वधे है जिदा बालिया ला लिया गहने चोरी कर ले बजुर्गों तो जायदा
8: है
0: ना जी सो ए जो की ओपीनियन है
8: देखो बिल्कुल मैं कहना भी असी तो पहले दिन तक देखो मैं तो एक एग्जाम्पल इतने देना चाहता कि 2022 तक अपने मेयर पैट्रिक ब्राउन और जो इनके पुलिस डिपार्टमेंट कुछ सिटी काउंसलर कुछ रीजनल काउंसलर वो गौर मेडो कम्युनिटी सेंटर से जिथे पक्का ग्राउंड था उत्थे जो ना शावल लेके खड़े हो गए कि इतने ग्राउंड ब्रेक करना है इतने पुलिस स्टेशन बनाना है पहले तो यह कहते थे पुलिस स्टेशन बनाना है तो एड दें जी पुलिस स्टेशन इज कमिंग ब्रैम्पटन सानू वोट पाओ उसके बाद जब उसकी इनॉग्रेशन हुई कहते जी सैटेलाइट पुलिस स्टेशन है सैटेलाइट पुलिस स्टेशन की है कुछ भी नहीं है उत्थे एक रूम बना दिता उत्थे ऑफिसर आते हैं अपने आराम रेस्ट करते हैं तो जो मैं कहूँगा रिस्पोंस टाइम है क्योंकि साडा जो पुलिस स्टेशन है वो क्वीन एंड सेंट्रल पार्क है जिथे वार्ड 9 और 10 की गल करना जिथे मैं रहा वेल्स ऑफ अंबर उथे तक रिस्पोंस टाइम इनका जो है 28 मिनट से लेकर 35 मिनट तक कोल भी होल्ड नहीं होती पुलिस नहीं पहुंचती उत्थे तो मेरा सबसे पहले की है कि ब्रैम्पटन का जो वार्ड 10 है उथे पुलिस स्टेशन होना चाहिए ताकि पुलिस का जो रिस्पोंस टाइम है पुलिस की जो प्रेजेंस है पुलिस की जो एनफोर्समेंट है वो उस एरिए तो होनी चाहिए साढ़े को एक पुलिस स्टेशन होंदा सी अगर याद हो अपने जितने भी स्रोता है कि माउंटेन एस्ट है जो फर्टिनो वाला प्लाजा है एयरपोर्ट रोड है उत्थे एक पुलिस स्टेशन होंदा सी इन्हां ने वो पुलिस भी उत्थे ते साढ़े ते चक लिता क्योंकि इन्हां ने पता है कि जो सासी साउथ एशियन है बहुत मेहनती है असी बोलते नहीं साढ़े नाल तो जिन्ना मर्जी धक्का कर लो असी चुप रहिंदे आ लेकिन नहीं वो टाइम चलिया गया असी इक्वली टैक्स पेयर हाँ ब्रैम्पटन के लोग बहुत टैक्सेज पे करते हैं चाहे प्रोपर्टी टैक्स हो चाहे कुछ भी हो इत्थे देखो साडा पैसा पुलिस डिपार्टमेंट का भी जो है टोटली मिसयूज है ये देखो भी साडा बजट करीब करीब $975 मिलियन का बजट है पील पुलिस देवता उत्थे मेयर और जो जिन्हें भी अपने रीजनल काउंसलर है वो चक्के खड़े हो जाते भी पील पुलिस का ऑडिट नहीं होना चाहिए क्यों नहीं ऑडिट होना चाहिए जब एक आम इंसान का CRA ऑडिट कर सकता तो पील पुलिस का ऑडिट क्यों नहीं होना चाहिए
0: अजा जी सॉरी मैं तुम्हें इंटरप्ट किया ये ते ही ना अपने इधर मिसिसागा एक काउंसलर ने डमरेला जो हम मेयर
8: दीपिका
0: डमरेला उन्होंने भी यह सवाल रेज किया
8: मैं उसी का कंटेक्स में रखा भी वो एक मता लेके आई थी वो मता इन्होंने पास नहीं होने दिया ਤੁਸੀਂ ਇਹ ਦੇਖੋ ਕਿ
0: ਪਰ ਉਹ ਉਹਨਾਂ ਨੇ ਰੇਡੀਓ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਆਓ ਤੁਸੀਂ ਕੀਤਾ ਉਹਨਾਂ ਨੇ ਸਾਰਾ ਟਾਈਮਿੰਗ ਦਿੱਤਾ ਪਰ ਅਗਲੀ ਸਵੇਰ ਜਦੋਂ ਅਸੀਂ ਸਾਰਾ ਕੁਝ ਉਸ ਹਿਸਾਬ ਨਾਲ ਜਿੱਦਾਂ ਤੁਸੀਂ ਹੁਣ ਆਪਾਂ ਕਰਦੇ ਆ ਹਨਾ ਜੀ ਸਾਰਾ ਕੁਝ ਮੈਨੇਜ ਕਰਦੇ ਆ ਪਰ ਉਹਨਾਂ ਨੇ ਟਾਈਮ ਦਿੱਤਾ ਆਏ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਦ ਤੁਸੀਂ ਆ ਜਿਹੜਾ ਜਦੋਂ ਤੁਸੀਂ ਇੱਕ ਜ਼ਿੰਮੇਵਾਰ ਹੋ ਕੇ ਤੁਸੀਂ ਆਉਂਦੇ ਨਹੀਂ ਹੁਣ ਗਾਣੇ ਗਾ ਕੇ ਤਾਂ ਉਹ ਮੇਅਰ ਦੇ ਉਹ ਕਰਦੇ ਪਏ ਆ
8: ਬਿਲਕੁਲ ਦੇਖੋ ਮੈਂ ਕਹਿੰਦਾ ਜੀ ਲੋਕਾਂ ਨੂੰ ਜੋ ਵੀ ਕੋਈ ਮੁੱਦਾ ਚੁੱਕਦਾ ਉਹਨੂੰ ਆਉਣਾ ਚਾਹੀਦਾ ਲੇਕਿਨ ਮੈਂ ਇੱਥੇ ਕਹਿੰਦਾ ਕਿ ਬ੍ਰੈਮਟਨ ਦੀ ਜੋ ਇਨਫੋ ਜੋ ਟੋਟਲ ਪੁਲਿਸ ਦੀ ਨਫਰੀ ਹੈ ਉਹ ਟੋਰਾਂਟੋ ਸੇ 50% ਹੈ ਸਾਡੇ ਕੋਲ ਇੱਕ ਚੀਫ ਔਰ 5 ਡਿਪਟੀ ਚੀਫ ਹੈ ਇੱਕ ਚੀਫ 5 ਡਿਪਟੀ ਚੀਫ ਟੋਰਾਂਟੋ ਕੋਲ ਕੀ ਹੈ ਸਾਡੇ ਤੇ ਡਬਲ ਨੰਬਰ ਹੋਣੇ ਕੇ ਬਾਅਦ ਸਾਡੇ ਤੇ ਪਾਪੂਲੇਸ਼ਨ ਡਬਲ ਟ੍ਰਿਪਲ ਹੋਣੇ ਕੇ ਬਾਅਦ ਉਨ ਕੋਲ ਇੱਕ ਚੀਫ ਔਰ 2 ਡਿਪਟੀ ਚੀਫ ਹੈ ਸਾਡੇ ਪੀਲ ਪੁਲਿਸ ਚੀਫ ਦੀ ਸੈਲਰੀ ਹੈ ਪਿਛਲੇ ਸਾਲ ਦੀ $615,000 ਸਾਡੇ ਡਿਪਟੀ ਜੋ ਹੈ ਉਹ $5-5 ਲੱਖ ਦੀ ਸੈਲਰੀ ਲੈਂਦੇ 5 ਡਿਪਟੀ ਚੀਫ ਜਬਕਿ ਉੱਥੇ ਜੋ ਚੀਫ ਹੈ ਉਸਦੀ ਸੈਲਰੀ ਹੈ 4 ਲੱਖ ਔਰ ਜੋ ਡਿਪਟੀ ਹੈ ਉਨਕੀ 3-3 ਇੱਥੇ ਤੋਂ ਮੈਂ ਕਹਿੰਦਾ ਵੀ ਪੁਲਿਸ ਡਿਪਾਰਟਮੈਂਟ ਵੀ ਲੋਕਾਂ ਨੂੰ ਲੁੱਟਣ ਤਾਂ ਲੱਗਿਆ ਹੋਇਆ ਕਿ ਕੋਈ ਅਕਾਊਂਟੇਬਿਲਿਟੀ ਮੈਂ ਕਹਿੰਦਾ ਬਿਲਕੁਲ ਆਡਿਟ ਹੋਣਾ ਚਾਹੀਦਾ ਮੇਅਰ ਸਾਹਿਬ ਵੀ ਪੀਲ ਆਪਣਾ ਜੋ ਬ੍ਰੈਮਟਨ ਦਾ ਆਡਿਟ ਕਿਉਂ ਨਹੀਂ ਕਰਾਉਂਦੇ ਇੱਥੇ ਕਿਉਂ ਨਹੀਂ ਆਡੀਟਰ ਜਨਰਲ ਦੀ ਅਪਾਇੰਟਮੈਂਟ ਹੋਣੀ ਚਾਹੀਦੀ ਪਤਾ ਲੱਗੇ ਕਿ ਸਾਡਾ ਕਿੱਥੇ ਜਾਂਦਾ ਹੈ। ਮੈਂ ਪਹਿਲੇ ਦਿਨ ਤਾਂ ਇਹ ਕਹਿੰਦਾ ਵੀ ਪਹਿਲੀ ਕਾਉਂਸਿਲ ਦੀ ਜੋ ਮੀਟਿੰਗ ਹੋਗੀ ਮੈਂ ਇੱਥੇ ਇੱਕ ਮਤਾ ਲੈ ਕੇ ਆਵਾਂਗਾ ਕਿ ਬ੍ਰੈਂਪਟਨ ਤੇ ਆਡੀਟਰ ਜਨਰਲ ਦੀ ਅਪਾਇੰਟਮੈਂਟ ਹੋਣੀ ਚਾਹੀਦੀ। ਆਡੀਟਰ ਜਨਰਲ ਇੱਕ ਵਾਚ ਡੋਗ ਹੋਗਾ ਕਿ ਵੀ ਤੁਹਾਨੂੰ ਤੁਹਾਡੇ ਡਾਲਰ ਦੀ ਵੈਲਿਊ ਕੀ ਮਿਲਦੀ ਹੈ, ਕੀ ਜੋ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਹੋ ਉਹ ਪਬਲਿਕ ਦਾ ਹੱਕ ਤਾਂ ਹੈ ਕਿ ਨਹੀਂ ਹੱਕ ਤਾਂ। ਤੁਸੀਂ ਦੇਖੋ ਇਹਨਾਂ ਨੇ ਰੈਂਟਲ ਲਾਇਸੈਂਸ ਲਾਗੂ ਕੀਤਾ, ਕਿੰਨਾ ਉਸ ਤੇ ਇਨਵੈਸਟਮੈਂਟ ਕੀਤਾ, ਜਦਕਿ ਵਿੰਡਸਰ ਨੇ ਉਹ ਪ੍ਰੋਗਰਾਮ ਲਾਗੂ ਕੀਤਾ ਸੀ ਔਰ ਵਿੰਡਸਰ ਨੇ ਆਫਟਰ ਮੇ ਬੀ ਦੋ ਤਿੰਨ ਸਾਲ ਕੇ ਬਾਅਦ ਉਹ ਪ੍ਰੋਗਰਾਮ ਲਾਗੂ ਕਰ ਦਿੱਤਾ। ਉਹ ਕਹਿੰਦੇ ਵੀ ਨਹੀਂ, ਸਾਡਾ ਖਰਚਾ ਜ਼ਿਆਦਾ ਹੈ, ਸਾਨੂੰ ਇਨਕਮ ਘੱਟ ਹੈ। ਇੱਥੇ ਪਾਰਕਿੰਗ ਦਾ ਤੁਸੀਂ ਦੇਖ ਲਓ, ਮੈਂ ਇੱਕ ਬਿਲਕੁਲ ਐਡ ਕਰਨਾ ਚਾਹਾਂਗਾ ਪਾਰਕਿੰਗ ਦਾ, ਲੋਕਾਂ ਨੂੰ ਪੂਰੀ ਸਟੇਟ ਨੂੰ ਟਿਕਟ ਤਾਂ ਟਿਕਟ ਟਿਕਟ ਤਾਂ ਟਿਕਟ ਟਿਕਟ ਤਾਂ ਟਿਕਟ ਦੀ ਜਾਂਦੀ ਹੈ ਕਿ ਤੁਸੀਂ ਪਾਰਕਿੰਗ ਟੇਢੀ ਕਰ ਦੀ, ਤੁਸੀਂ ਸਿੱਧੀ ਕਰ ਦੀ, ਤੁਸੀਂ ਡਰਾਈਵੇ ਤੁਸੀਂ ਜੋ ਗਰਾਜ ਕੇ ਸਾਹਮਣੇ ਨਹੀਂ ਕੀਤੀ, ਤੁਸੀਂ ਸਾਈਡ ਤੇ ਕਰ ਦਿੱਤੀ, ਤੁਸੀਂ ਤੁਸੀਂ ਤੁਸੀਂ ਐਕਸਟੈਂਡ ਕੀਤਾ ਉੱਥੇ ਕਰ ਦੀ। ਲੇਕਿਨ ਇਹ ਦੱਸੋ, ਜਦ ਤੁਸੀਂ ਛੋਟੇ ਛੋਟੇ ਡਿੱਬੇ ਬਣਾਉਂਦੇ ਹੋ, ਜਦ ਤੁਸੀਂ ਬੇਸਮੈਂਟਾਂ ਨੂੰ ਲੀਗਲ ਕਰਾਉਣ ਦੀ ਕਹਿੰਦੇ ਹੋ ਲੋਕਾਂ ਨੂੰ, ਜਦ ਤੁਸੀਂ ਤੁਸੀਂ ਕਹਿੰਦੇ ਹੋ ਕਿ ਵੀ ਤੁਸੀਂ ਇਨਲਾ ਸਵੀਟ ਵੀ ਬਣਾ ਲਓ, ਜਦ ਤੁਹਾਡੇ ਕੋਲ ਟ੍ਰਾਂਜਿਟ ਨਹੀਂ ਹੈ, ਤੁਹਾਡੇ ਕੋਲ ਆਪਣੀ ਟ੍ਰਾਂਜਿਟ ਨਹੀਂ ਹੈ। ਪਿਛਲੀ ਵਾਰ ਤੁਹਾਡਾ 25 ਮਿਲੀਅਨ ਦਾ ਘਾਟਾ ਸੀ, ਜਦਕਿ 25 ਮਿਲੀਅਨ ਦਾ ਘਾਟਾ ਹੁੰਦੇ ਵੀ ਤੁਸੀਂ ਤੁਸੀਂ ਲੋਕ ਪਾਰਕਿੰਗ ਕਿੱਥੇ ਕਰੋ, ਤੁਸੀਂ ਲੋਕਾਂ ਨੂੰ ਪਾਰਕਿੰਗ ਕਿਉਂ ਨੀ ਸੋਲੂਸ਼ਨ ਫਾਇੰਡ ਆਊਟ ਕਰਦੇ ਕਿ ਇਹ ਮੇਰੇ ਆਉਣ ਕੇ ਬਾਅਦ ਜੋ ਵੀ ਹੈ ਜੋ ਵੀ ਪ੍ਰੋਬਲਮਸ ਹੈ ਉਨ੍ਹਾਂ ਦਾ ਸੋਲੂਸ਼ਨ ਹੋਗਾ। ਇਹ ਦੇਖੋ, ਇੱਕ ਤਰਫ ਤੋਂ ਤੁਸੀਂ ਜਿਹੜਾ ਬ੍ਰੈਂਪਟਨ ਜੋ ਟ੍ਰਾਂਜਿਟ ਓਪਰੇਟਰ ਹੈ ਉਹਨਾਂ ਨੂੰ ਸਿਟੀ ਆਫ ਬ੍ਰੈਂਪਟਨ ਲੇ ਆਫ ਦਿੰਦਾ, 42-43 ਜੋ ਟ੍ਰਾਂਜਿਟ ਉਹਨਾਂ ਲੇ ਆਫ ਦਿੱਤਾ। ਦੂਜੀ ਥਾਂ ਇਹ ਦੇਖੋ ਵੀ ਅੰਡਰ ਖਾਤੇ ਤੁਸੀਂ ਆਰਗੋ ਦੀ ਐਂਟਰੀ ਕਰਾਉਂਦੇ ਹੋ ਕਿ ਵੀ ਤੁਹਾਨੂੰ ਸਰਵਿਸ ਮਿਲੇਗੀ, ਤੁਸੀਂ ਕਾਲ ਕਰੋ ਕਿ ਤੁਹਾਨੂੰ ਘਰ ਤੇ ਪਿਕ ਹੋਗਾ, ਤੁਹਾਨੂੰ ਜਿੱਥੇ ਜਾਣਾ ਉੱਥੇ ਛੱਡਿਆ ਜਾਊਗਾ। ਉਹ ਤਾਂ ਟੈਕਸੀ ਵੀ ਟੈਕਸੀ ਤੇ ਵੀ ਹੋ ਸਕਦਾ, ਤਾਂ ਆਰਗੋ ਦੀ ਲੋੜ ਕੀ ਹੈ? ਕੀ ਤੁਸੀਂ ਇੱਥੇ ਸਾਡਾ ਟੈਕਸ ਪੇਡ ਦਾ ਜੋ $10 ਮਿਲੀਅਨ ਹੈ ਤੁਸੀਂ ਕਿਉਂ ਮਿਸਯੂਜ ਕੀਤਾ? ਸਾਨੂੰ ਪਤਾ ਹੈ ਜਿਹਨਾਂ ਜੋ ਆਰਗੋ ਨਾਲ ਇਨਵੋਲਵ ਹੈ ਉਹ ਸਾਰੇ ਕੇ ਸਾਰੇ, ਮੈਂ ਕਹਾਂਗਾ ਇੱਥੇ ਉਹੀ ਆ ਗਈ ਜੀ, ਨੈਪੋਟਿਜ਼ਮ ਹੈ। ਇਨਕੀ ਆਪਣੀ ਕੰਪਨੀਆਂ ਹੈ, ਇਨਕੇ ਜੋ ਚਹੇਤੇ ਹੈ ਉਨਕੀ ਕੰਪਨੀਆਂ ਹੈ। ਇਹ ਦੇਖੋ ਇਹਨਾਂ ਨੇ ਕੈਮਰਾ ਤੇ ਕਿੰਨਾ ਖਰਚਾ ਕੀਤਾ, ਕੈਮਰਾ ਤੇ ਇਹਨਾਂ ਨੇ $35 ਮਿਲੀਅਨ ਖਰਚ ਕੀਤਾ ਕੈਮਰੇ ਬਾਈ ਕੈਮਰਾ ਤੇ। ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਉਹ ਜੋ ਕੈਮਰੇ ਹੈ ਉਹ ਰੈਂਟ ਤੇ ਥੇ ਕਿ ਇਹਨਾਂ ਨੇ ਬਾਈ ਕੀਤੇ। ਤੋ ਮੈਂ ਕਹਿੰਦਾ ਵੀ ਉਹ ਜੋ ਬਿਲਡਿੰਗ ਸੀ ਤੁਸੀਂ ਦੇਖੋ ਜੋ ਹਾਈਡਰੋ ਵਾਲੀ ਬਿਲਡਿੰਗ ਸੀ, ਇਹ ਦੇਖੋ ਸਿਟੀ ਨੇ 2021 ਤੱਕ ਉਹ ਜੋ ਹੈ ਵੇਚ ਦੀ 33.4 ਮਿਲੀਅਨ ਦੀ, ਔਰ ਸਿਟੀ ਨੇ 2 ਸਾਲ ਬਾਅਦ ਉਹੀ ਬਿਲਡਿੰਗ 77.8 ਮਿਲੀਅਨ ਦੀ ਬਾਈ ਕਰ ਲਿੱਤੀ। ਤੁਸੀਂ ਦੇਖੋ ਕਿ ਵੀ ਇੱਥੇ ਸਾਡੇ ਪੈਸੇ ਦਾ ਇੰਨਾ ਹੀ ਧੱਕਾ ਸਹੀ, ਇੱਥੇ ਕੋਈ ਅਕਾਊਂਟੇਬਿਲਿਟੀ ਨਹੀਂ ਹੈ, ਇੰਨੀ ਚੋਰੀ ਸਾਡੇ ਪੈਸੇ ਦੀ। ਮੇਅਰ ਸਾਹਿਬ ਨੇ ਸਾਡਾ ਜੋ ਰਿਜ਼ਰਵ ਫੰਡ ਦਾ ਉਹ ਵੀ ਖਾ ਦਿੱਤਾ, ਜੋ ਇੱਕ ਕ੍ਰਿਟੀਕਲ ਪ੍ਰੋਜੈਕਟ ਵਾਸਤੇ ਹੁੰਦਾ ਹੈ, ਜੋ ਪੈਸਾ ਮੰਨ ਲਓ ਕ੍ਰਿਟੀਕਲ ਤਾਂ ਹੋਸਪਿਟਲ ਤਾਂ ਲੱਗ ਸਕਦਾ ਸੀ, ਹੋਰ ਥਾਂ ਲੱਗ ਸਕਦਾ ਸੀ। ਤੋ ਮੈਂ ਕਹਾਂਗਾ ਇਹ ਕਰੰਟ ਕਾਉਂਸਲ ਪੂਰੇ ਕੀ ਪੂਰੀ ਕਾਉਂਸਲ ਜਾਣੀ ਚਾਹੀਦੀ, ਨਵੇਂ ਚਿਹਰੇ ਆਉਣੇ ਚਾਹੀਦੇ। ਡਾਕਟਰ ਆਜ਼ਾਦ ਜੈਸੇ ਜੋ ਬੁਲੰਦ ਆਵਾਜ਼ ਵਾਲੇ ਹੈ ਉਹ ਤੁਸੀਂ ਕੈਂਡੀਡੇਟਾਂ ਨੂੰ ਚੁਣ ਕੇ ਭੇਜੋ। ਤੁਸੀਂ ਆਉਣਾ ਦੇਖੋ ਕਿ 9-10 ਵਾਰਡ ਦੇ ਕਿਸ ਬੰਦੇ ਦੇ ਕਿਹੜੇ ਸਾਈਨ ਹੈ, ਸਾਈਨ ਦੇਖੋ ਇਲੀਗਲ ਸਾਈਨ। ਮੈਂ ਕਹਿੰਦਾ ਵੀ ਹਜ਼ਾਰੋਂ ਇਲੀਗਲ ਸਾਈਨ ਉੱਥੇ ਲੱਗੇ ਹੈ, ਤਾਂ ਸਿਟੀ ਕੀ ਐਨਫੋਰਸਮੈਂਟ ਕਿੱਥੇ ਹੈ? ਅਗਰ ਮੈਂ ਮੇਰੇ ਆਉਣੇ ਕੇ ਬਾਅਦ ਕੋਈ ਇਲੀਗਲ ਚੀਜ਼ਾਂ ਨਹੀਂ ਹੋਗੀ ਜੀ।
0: ਜੀ
8: ਥੈਂਕ ਯੂ ਸੋ ਮਚ,
0: ਬਹੁਤ ਬਹੁਤ ਧੰਨਵਾਦ ਜੀ। ਸੋ ਆਜ਼ਾਦ
8: ਮੇਰਾ ਸੌਖਾ ਸਾ ਨੰਬਰ ਇੱਕ ਤੁਸੀਂ ਮੈਂ ਸ਼ੇਅਰ ਕਰਨਾ ਸ਼ਰੋਤਾ ਨਾਲ, ਮੇਰਾ ਬੜਾ ਸੌਖਾ ਨੰਬਰ ਹੈ 6479999951। ਮੇਰੇ ਕੋਲ ਇਹ ਨੰਬਰ ਪਿਛਲੇ 24 ਸਾਲ ਤੇ ਯਾਰ ਮੇਰਾ ਆਹੀ ਨੰਬਰ ਹੋਊਗਾ, ਔਰ ਮੈਂ ਆਲਵੇਜ਼ ਅਸੈਸੀਬਲ ਰਹਾਂਗਾ। ਮੈਂ ਇਹ ਨਹੀਂ ਵੀ ਸਿਟੀ ਹਾਲ ਤੇ ਬੈਠ ਕੇ ਮੈਂ ਉੱਥੇ ਕੰਮ ਕਰਾਂਗਾ, ਨਹੀਂ, ਮੈਂ ਪਬਲਿਕ ਵਿੱਚ ਵਿਚਰ ਕੇ ਪਬਲਿਕ ਦੀ ਸੁਣ ਕੇ ਹਰ 2-3 ਵੀਕ ਬਾਅਦ ਮੈਂ ਜ਼ਰੂਰ ਕਹਾਂਗਾ ਮੈਂ ਇੱਥੇ ਬੈਠਿਆ, ਮੈਂ ਇੱਥੇ ਖੜਿਆ ਹਾਂ, ਚਾਹੇ ਤੁਸੀਂ ਮੇਰੇ ਘਰ ਆ ਸਕਦੇ ਹੋ। ਲੈਟਸ ਪਲੀਜ਼ ਵੋਟ ਐਂਡ ਸਪੋਰਟ ਮੀ। ਮੈਂ ਇੰਨਾ ਹੀ ਕਹਿੰਦਾ ਭਰਾਓ, ਅਗਰ ਅਸੀਂ ਨਹੀਂ ਹੁਣ ਨਹੀਂ ਜੱਗੇ ਤਾਂ ਅਸੀਂ ਕਦੇ ਨਹੀਂ ਜੱਗਾਂਗੇ। ਸਾਡੇ ਜੋ ਕਰੰਟ ਸਿਚੁਏਸ਼ਨ ਹੈ ਸਾਡਾ ਕੇ ਬੱਚੇ ਕੇ ਭਵਿੱਖਿਆ ਵਾਸਤੇ, ਤੁਸੀਂ ਮੈਨੂੰ ਵੋਟ ਪਾਓ, ਤੁਸੀਂ ਇੰਨੀ ਵੋਟ ਪਾਓ। ਜੋ ਐਡਵਾਂਸ ਵੋਟਿੰਗ ਵੀ ਅਬ ਹੋਣੀ ਹੈ 16-17 ਨੂੰ, ਪਲੀਜ਼ ਲੈਟਸ ਚੇਂਜ ਬ੍ਰੈਂਪਟਨ, ਜੋ ਇਹ ਧੱਕਾਸ਼ਾਹੀ ਡਿਕਟੇਟਰਸ਼ਿਪ ਹੈ ਉਸਨੂੰ ਖਤਮ ਕਰੀਏ।
0: ਜੀ
8: ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਡਾਕਟਰ ਆਜ਼ਾਦ ਗੋਇਟ ਜੋ ਵਾਰਡ 9-10 ਤੋਂ ਸਿਟੀ ਕੌਂਸਲਰ ਦੇ ਉਮੀਦਵਾਰ ਨੇ। ਸੋ ਉੱਥੇ ਹੀ ਸਾਡੇ ਨਾਲ ਰਜਿੰਦਰ ਰਾਜ ਭਾਈ ਹੋਣੀ ਵੀ ਜੁੜ ਚੁੱਕੇ ਆ, ਉਹਨਾਂ ਦਾ ਵੀ ਵੈਲਕਮ ਕਰਦੇ। ਰਜਿੰਦਰ ਭਾਈ ਵੈਲਕਮ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
9: ਜੀ
0: ਬਹੁਤ ਬਹੁਤ ਧੰਨਵਾਦ। ਸੋਰੀ ਤੁਹਾਨੂੰ ਜਿਹੜੀ ਵੇਟ ਹੈ ਜਿਹੜੀ ਉਹ ਕਰਨੀ ਪਈ ਜ਼ਿਆਦਾ, ਮਾਫ਼ੀ ਚਾਹਵਾਂਗੇ ਉਸ ਵਾਸਤੇ। ਸੋ ਦੋਸਤੋ, ਮੰਗਲਵਾਰ ਵਾਲੇ ਦਿਨ ਹੈ ਜਿਹੜੀ ਹੁਣ ਕੋਸ਼ਿਸ਼ ਹੈ ਰਜਿੰਦਰ ਭਾਅ ਜੀ ਹੁਣੀ ਸਾਡੇ ਨਾਲ ਹੈ ਜਿਹੜਾ ਇਹ ਸੈਗਮੈਂਟ ਲੈ ਕੇ ਜਿਹੜੇ ਹਾਜ਼ਰ ਹੋਇਆ ਕਰਨਗੇ, ਜਿਹਨੂੰ ਆਪਾਂ ਲਾਲ ਕਿਤਾਬ ਹੈ, ਜਿਹਦੇ ਵਿੱਚ ਤੁਸੀਂ ਆਪਣਾ ਡੇਟ ਆਫ ਬਰਥ ਹੈ ਜਿਹੜਾ ਉਹ ਦੱਸ ਕੇ ਭਾਅ ਜੀ ਹੁਣਾਂ ਤੋਂ ਸਵਾਲ ਪੁੱਛ ਸਕਦੇ ਹੋ। ਸੋ ਫਿਰ ਇਹਨਾਂ ਦਾ ਜਿਹੜਾ ਪਰਸਨਲ ਨੰਬਰ ਹੈ ਤੁਸੀਂ, ਮੈਂ ਉਹ ਵੀ ਤੁਹਾਨੂੰ ਜਿਹੜਾ ਸ਼ੇਅਰ ਕਰਦਿਆਂ ਕਰਾਂਗਾ, ਕਿਉਂਕਿ ਕਈ ਵਾਰ ਆਫ ਦੀ ਏਅਰ ਵੀ ਤੁਸੀਂ ਕੋਈ ਗੱਲ ਕਰਨੀ ਹੋਵੇ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ। ਸੋ ਭਾਅ ਜੀ ਥੋੜ੍ਹਾ ਜਿਹਾ ਓਵਰਵਿਊ ਦੇ ਦਿਓ ਅਤੇ ਜਿੰਨੀਆਂ ਕਿ ਕਾਲਸ ਹੋ ਸਕੀਆਂ ਫਿਰ ਆਪਾਂ ਉਹਨਾਂ ਨੂੰ ਐਂਟਰਟੇਨ ਵੀ ਕਰਦੇ ਹਾਂ ਜੀ।
9: ਜੀ ਬਿਲਕੁਲ, ਸਾਡੇ ਸਰੋਤਿਆਂ ਨੂੰ ਪਤਾ ਹੈਗਾ ਆਪਣਾ ਲਾਲ ਕਿਤਾਬ ਵਾਲਾ ਕੰਸੈਪਟ ਜਿਹੜਾ ਹੈਗਾ, ਤੇ ਮੈਂ ਇੱਕ ਵਾਰੀ ਦੁਬਾਰਾ ਦੱਸ ਦੇਣਾ ਵੀ ਇਹ ਕੋਈ ਐਸਟ੍ਰੋਲੋਜੀ ਨਹੀਂ ਹੈਗੀ, ਇੱਕ ਸਟੱਡੀ ਹੈਗੀ ਹੈ। ਲਾਲ ਕਿਤਾਬ ਅਸੀਂ ਨਾਮ ਦਿੱਤਾ ਹੋਇਆ ਇੱਕ ਬੁੱਕ ਨੂੰ, ਤੇ ਉਸਦੇ ਬਾਬਤ ਅਸੀਂ ਸਾਡੇ ਸਾਰੇ ਸਰੋਤਿਆਂ ਦੇ ਨਾਲ ਕਨੈਕਟ ਕਰਦੇ ਹਾਂ। ਕੋਈ ਕੁਸ਼ਚਨ ਹੁੰਦਾ ਤੁਹਾਡਾ ਤੁਹਾਡੇ ਬਾਰੇ ਲੈ ਕੇ, ਤੁਹਾਡੇ ਆਪਦੀ ਪਰਸਨੈਲਿਟੀ ਬਾਰੇ ਕੋਈ ਵੀ ਗੱਲਬਾਤ ਕਰਨੀ ਹੈਗੀ ਹੈ ਤੁਸੀਂ ਨੇ, ਕਈ ਵਾਰ ਕਾਫੀ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਅੜਚਣਾ ਆਉਂਦੀਆਂ ਨੇ, ਕਈ ਵਾਰ ਸਾਨੂੰ ਕਈ ਵਾਰ ਪਤਾ ਨਹੀਂ ਹੁੰਦਾ, ਕਿਉਂਕਿ ਆਲ ਟੁਗੈਦਰ ਸਾਰਾ ਜਿਹੜੇ ਸਾਡੇ ਜ਼ਿੰਦਗੀ ਦਾ ਨਿਚੋੜ ਹੈ ਡਿਸਿਪਲਨ ਦੇ ਉੱਤੇ ਹੈਗਾ, ਤੇ ਸਾਡੀ ਸਟੱਡੀ ਵੀ ਡਿਸਿਪਲਨ ਦੇ ਉੱਤੇ ਹੈਗੀ ਹੈ ਵੀ ਆਪਣੇ ਲਾਈਫ ਨੂੰ ਕਿਸ ਤਰੀਕੇ ਨਾਲ ਤੁਸੀਂ ਨੇ ਚਲਾਉਣਾ ਹੈਗਾ। ਜੇ ਕਿਸੇ ਵੀ ਸਾਡੇ ਭੈਣ ਭਰਾ ਨੂੰ ਲੱਗਦਾ ਕੋਈ ਕੁਸ਼ਚਨ ਹੈਗਾ ਉਹਨਾਂ ਦਾ, ਤੇ ਉਹ ਇੱਥੇ ਸਾਡੇ ਇਸ ਸੈਗਮੈਂਟ ਦੇ ਵਿੱਚ ਵੀ ਆ ਸਕਦੇ ਨੇ, ਤੇ ਜੇ ਕੋਈ ਪ੍ਰਾਈਵੇਟ ਕੰਸਲਟੇਸ਼ਨ ਲੈਣਾ ਚਾਹੁੰਦਾ ਉਹ ਨੰਬਰ ਨੋਟ ਕਰ ਲੈਣ, 6478711761, 6478711761 ਤੇ ਵੀ ਉਹਨਾਂ ਨੂੰ ਮੈਸੇਜ ਟੈਕਸਟ ਮੈਸੇਜ ਕਰ ਦੇਣ ਲਾਲ ਕਿਤਾਬ ਲਿਖ ਕੇ, ਤੇ ਅਸੀਂ ਉਹਨਾਂ ਦੇ ਨਾਲ ਵੀ ਕਨੈਕਟ ਕਰਾਂਗੇ। ਬਾਕੀ ਇਹ ਜਿਹੜਾ ਸੈਗਮੈਂਟ ਹੈ ਬਿਲਕੁਲ ਇਹ ਸੈਗਮੈਂਟ ਦੇ ਵਿੱਚ ਹੁਣ ਵੀ ਸਾਡੇ ਸਰੋਤੇ ਆਪਣੇ ਕੋਲ ਟਾਈਮ ਹੈਗਾ 10 ਮਿੰਟ ਜਿਵੇਂ, ਤੇ ਸਰੋਤੇ ਕਨੈਕਟ ਕਰ ਸਕਦੇ ਨੇ ਆਪਣਾ ਡੇਟ ਆਫ ਬਰਥ ਦੇਣ ਤੇ ਆਪਾਂ ਗੱਲਬਾਤ ਕਰਾਂਗੇ। ਤੇ ਮੈਂ ਇੱਕ ਹੋਰ ਚੀਜ਼ ਐਡ ਆਨ ਕਰਦਾ ਵੀ ਕੋਈ ਵਹਿਮਾਂ ਭਰਮਾਂ ਦਾ ਕੋਈ ਕੰਸੈਪਟ ਨਹੀਂ ਹੈਗਾ, ਤੇ ਮੈਂ ਬਾਰ ਬਾਰ ਕਹੂੰਗਾ ਵੀ ਕੋਈ ਐਸਟ੍ਰੋਲੋਜੀ ਤੋਂ ਬਹੁਤ ਪਰੇ ਚੀਜ਼ ਹੈਗੀ, ਐਸਟ੍ਰੋਲੋਜੀ ਇੱਕ ਅਲੱਗ ਸਟੱਡੀ ਹੈ, ਇਹ ਸਾਡੀ ਇੱਕ ਅਲੱਗ ਸਟੱਡੀ ਹੈਗੀ ਹੈ, ਤੇ ਕੋਈ ਵੀ ਤੁਹਾਡਾ ਕੁਐਸਚਨ ਹੈ ਕਿਸੇ ਬਾਰੇ ਵੀ ਹੈਗਾ ਤੁਸੀਂ ਪੁੱਛ ਸਕਦੇ,
0: ਖਰੇ ਵੀ ਉਤਰੇ ਆ। ਸੋ ਬਹੁਤ ਇਹਨਾਂ ਨੂੰ ਪਿਆਰ ਵੀ ਮਿਲਿਆ, ਸੋ ਉਸੇ ਪਿਆਰ ਸਦਕਾ ਮੈਨੂੰ ਆ ਜਿਹੜਾ ਕਈ ਵਾਰ ਆ ਜਿਹੜਾ ਆਫ ਦੀ ਏਅਰ ਵੀ ਆ ਜਿਹੜੀ ਆਉਂਦੀਆਂ ਸੀਗੀਆਂ ਵੀ ਭਾਜੀ ਉਹਨਾਂ ਨੂੰ ਵਾਪਸ ਲੈ ਕੇ ਆਓ। ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਬੇਨਤੀ ਆ ਜਿਹੜੀ ਉਹਨਾਂ ਨੂੰ ਫੁੱਲ ਚੜਾਏ, ਉਸ ਬੇਨਤੀ ਦੇ ਉੱਤੇ ਮੈਂ ਬਹੁਤ ਧੰਨਵਾਦੀ ਹਾਂ। ਤੁਸੀਂ ਆ ਜਿਹੜਾ ਕਾਲ ਕਰਨੀ ਹੈ, ਸਟੂਡੀਓ ਦਾ ਨੰਬਰ 905-673-3337 9057333337 ਤੇ ਤੁਸੀਂ ਕਾਲ ਕਰਕੇ ਆਪਣਾ ਡੇਟ ਆਫ ਬਰਥ ਹੈ ਜਿਹੜਾ ਉਹ ਦੱਸਣਾ, ਤੇ ਉਸ ਤੋਂ ਬਾਅਦ ਫਿਰ ਕੋਈ ਵੀ ਤੁਹਾਨੂੰ ਲੱਗੇ ਸਵਾਲ ਹੈਗਾ ਜੋ ਤੁਹਾਡੀ ਰੋਜ਼ਮਰਾ ਜ਼ਿੰਦਗੀ ਦੇ ਨਾਲ ਤੁਹਾਡੀ ਲਾਈਫ ਦੇ ਨਾਲ ਸੰਬੰਧਿਤ ਉਹ ਪੁੱਛ ਸਕਦੇ ਹੋ। ਸੋ ਆਪਣੇ ਕੋਲ 8-9 ਮਿੰਟ ਹੈਗੇ ਨੇ। ਸੋ ਸਟੂਡੀਓ ਨੰਬਰ 905-673-3337 ਤੇ ਉੱਥੇ ਹੀ ਭਾਜੀ ਹੁਣ ਲਿਖਦੇ ਵੀ ਨੇ, ਗਾਇਕ ਵੀ ਨੇ, ਗੀਤਕਾਰ ਵੀ ਨੇ, ਪ੍ਰੋਡਕਸ਼ਨ ਵੀ ਕਰਦੇ ਨੇ, ਮਿਊਜ਼ਿਕ ਡਾਇਰੈਕਟਰ ਵੀ ਨੇ, ਉਹਨਾਂ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਇਸ ਸੈਗਮੈਂਟ ਨੂੰ ਸਪੋਂਸਰ ਕੀਤਾ ਜਾ ਰਿਹਾ ਸਿੰਘ ਸਟੋਰ। ਤੁਸੀਂ ਘਰ ਦੇ ਵਿੱਚ ਜੈੱਟ ਜਾਂ ਬੀਡਿਟ ਲਵਾਉਣਾ ਚਾਹੁੰਦੇ ਹੋ, ਇੱਕ ਆ ਜਿਹੜਾ $50 ਅਤੇ ਉਸ ਤੋਂ ਬਾਅਦ ਇੱਕ ਤੋਂ ਵੱਧ ਜੇ ਤੁਸੀਂ ਲਵਾਉਂਦੇ ਹੋ ਤਾਂ ਫਿਰ ਤੁਸੀਂ ਆ ਜਿਹੜਾ $40 ਅਤੇ ਜਿਹਦੇ ਵਿੱਚ ਪ੍ਰੋਡਕਟ ਇੰਸਟਾਲੇਸ਼ਨ ਅਤੇ 1 ਸਾਲ ਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ। ਸੋ ਸਿੰਘ ਸਟੋਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ 6479786263 ਤੇ। ਗਗਨਪ੍ਰੀਤ ਜੀ ਸਵਾਗਤ ਹੈ ਜੀ।
10: ਸਤਿ
0: ਸ਼੍ਰੀ ਅਕਾਲ ਭਾਜੀ,
10: ਮੈਂ ਪੁੱਛਣਾ ਜੀ ਮੇਰੇ 2-3 ਮਨ ਬਣਦੇ ਆ ਕੋਈ ਬਿਜ਼ਨਸ ਦੇ, ਤੇ ਆਪਾਂ ਕਿਹੜੇ ਪਾਸੇ ਨੂੰ ਜਾ ਸਕਦੇ, ਜਿੱਦਾਂ ਮੀਡੀਆ ਵਿੱਚ ਜਾਂ ਫਿਰ ਰੀਅਲ ਸਟੇਟ ਵਿੱਚ ਜਾਂ ਫਿਰ ਕੋਈ ਹੋਰ ਕੰਮ ਸਟਾਰਟ ਕਰਨਾ ਚਾਹੀਦਾ?
0: ਮੀਡੀਆ ਚ ਤਾਂ ਆਈ ਜਾਓ ਤੁਸੀਂ, ਆ ਜਾਇਆ ਕਰੋ ਸਵੇਰੇ, ਉਹ ਤਾਂ ਤੁਹਾਡਾ ਪ੍ਰੈਕਟੀਕਲ ਤਜਰਬਾ ਹੀ ਕਰਾ ਦੇਵਾਂਗੇ ਆਪਾਂ ਗੱਲ ਜੀ ਜੀ ਜੀ ਰਜਿੰਦਰ ਭਾਜੀ ਪਲੀਜ਼
9: ਜੀ ਜੀ। ਮੈਂ ਭਾਜੀ ਤਾਂ ਚੈੱਕ ਕਰ ਰਿਹਾ ਹੈਗਾ, ਇਹਨਾਂ ਦਾ ਇੱਕ ਤਾਂ ਲੱਕ ਬਹੁਤ ਅੱਛਾ ਹੈਗਾ, ਜੇ ਹੁਣ ਇਹ ਜੋਬ ਕਰ ਰਹੇ ਨੇ ਤਾਂ ਹੁਣ ਇਹਨਾਂ ਨੂੰ ਪਤਾ ਲੱਗ ਰਿਹਾ ਉਹਨਾਂ ਦੀ ਜੋਬ ਦੇ ਵਿੱਚ। ਵੱਡੀ ਗੱਲ ਇਹ ਹੈਗੀ ਹੈ ਜੋਬ ਦੇ ਵਿੱਚ ਬਹੁਤ ਅੱਛਾ ਇਹਨਾਂ ਦਾ, ਜੇ ਜੋਬ ਕਰ ਰਹੇ ਨੇ ਕੋਈ ਵੀ ਚੀਜ਼ ਕਰ ਰਹੇ ਨੇ, ਕਿਉਂਕਿ ਸਭ ਤੋਂ ਵੱਡੀ ਚੀਜ਼ ਇਹਨਾਂ ਦੇ ਨੇਚਰ ਦੇ ਵਿੱਚ ਇਹ ਹੈਗੀ ਹੈ ਵੀ ਇਹ ਨਾ ਬੜਾ ਕੰਮ ਨੂੰ ਬੜਾ ਡੀਪਲੀ ਲੈ ਕੇ ਜਾਂਦੇ ਨੇ ਤੇ ਹਰ ਚੀਜ਼ ਨੂੰ ਬੜੇ ਧਿਆਨ ਨਾਲ ਕਰਦੇ ਨੇ, ਤੇ ਇਹ ਚੀਜ਼ ਜਿਹੜੀ ਬਿਜ਼ਨਸ ਦੀ ਗੱਲ ਕਰ ਰਹੇ, ਬਿਜ਼ਨਸ ਕਰ ਸਕਦੇ ਨੇ, ਬਿਜ਼ਨਸ ਵੀ ਇਹਨਾਂ ਲਈ ਅੱਛਾ ਹੈਗਾ, ਪਰ ਵੱਡੀ ਚੀਜ਼ ਇਹਨਾਂ ਲਈ ਹੈਗੀ ਹੈ ਕੰਮ ਨੂੰ ਸਿੱਖਣਾ, ਕੰਮ ਸਿੱਖ ਕੇ ਆਪ ਕਰਨਾ, ਇਹ ਨੀ ਕਿਸੇ ਦੇ ਭਰੋਸੇ ਤੇ ਕੰਮ ਕਰਨ, ਤੇ ਦੂਜਾ ਇਹ ਬੜੀ ਜਲਦੀ ਇਨਫਲੂਐਂਸ ਹੁੰਦੇ ਨੇ ਇੱਕ ਦੂਜੇ ਤੋਂ, ਜਿਹੜੇ ਨਾਲ ਦੇ ਨੇ ਉੱਥੇ ਇਹਨਾਂ ਨੂੰ ਬੜਾ ਧਿਆਨ ਦੇਣ ਦੀ ਲੋੜ, ਇਹਨਾਂ ਨੂੰ ਆਪਣਾ ਦਿਮਾਗ ਯੂਜ ਕਰਨ ਦੀ ਲੋੜ ਹੈਗੀ ਹੈ। ਵੀ ਜੇ ਕੋਈ ਇਹਨਾਂ ਨੂੰ ਕੋਈ ਗੱਲ ਕਹਿੰਦਾ ਵੀ ਹੈ ਚਾਹੇ ਉਹ ਬਿਜ਼ਨਸ ਲਾਈਨ ਦੇ ਵਿੱਚ ਹੋਵੇ, ਇਹਨਾਂ ਨੇ ਪੂਰਾ ਆਪਦੇ ਆਪ ਨੂੰ ਸੋਚ ਕੇ ਚੱਲਣਾ, ਆਪਣਾ ਹੋਮਵਰਕ ਕਰਕੇ ਚੱਲਣਾ, ਕੰਮ ਕੋਈ ਮਨਾ ਨੀ ਹੈਗਾ, ਕਿਸੇ ਵੀ ਤਰੀਕੇ ਦੇ ਕੰਮ ਚ ਜਾ ਸਕਦੇ ਨੇ। ਤੇ ਇੱਕ ਇਹਨਾਂ ਦੀ ਹੋਰ ਆਦਤ ਹੈਗੀ ਹੈ, ਆਪਾਂ ਪੰਜਾਬੀ ਚ ਕਹਿ ਦਿੰਦੇ ਗਰਾਰੀ ਸੁਣ ਦੀ, ਜਿੱਦੀ ਨੇ ਥੋੜੇ ਜਿਹੇ, ਮਾਫ਼ ਕਰਨਾ, ਤੇ ਥੋੜਾ ਜਿਹਾ ਜਿੱਦੀ ਨੇ ਕਿਸੇ ਗੱਲ ਦੀ ਜਿੱਦ ਚ ਪੈ ਜਾਂਦੇ ਨੇ, ਉਹ ਚ ਵੀ ਕਈ ਵਾਰੀ ਥੋੜਾ ਜਿਹਾ ਇਹਨਾਂ ਨੂੰ ਨੈਗੇਟਿਵ ਚੀਜ਼ਾਂ ਮਿਲਦੀਆਂ ਨੇ, ਉੱਥੇ ਵੀ ਇਹਨਾਂ ਨੂੰ ਕੰਮ ਕਰਨਾ, ਥੋੜਾ ਫਲੈਕਸੀਬਲ ਹੋਣ ਦੀ ਲੋੜ ਹੈਗੀ ਹੈ। ਤੇ ਬਾਕੀ ਆਲ ਗੁੱਡ ਹੈ, ਬਿਜ਼ਨਸ ਕੋਈ ਵੀ ਕਰ ਸਕਦੇ ਨੇ, ਆਪਣਾ ਹੋਮਵਰਕ ਕਰਨ, ਥੋੜੇ ਜਿਹੇ ਪੇਸ਼ੈਂਸ ਆਪਣੇ ਅੰਦਰ ਵਧਾਉਣ, ਬਾਕੀ ਆਲ ਗੁੱਡ ਹੈ, ਕੋਈ ਐਸੀ ਗੱਲ ਨੀ, ਕੋਈ ਐਸਾ ਕੰਮ ਨਹੀਂ ਕਰ ਸਕਦੇ
0: ਜੀ। ਗਗਨ ਜੀ ਠੀਕ ਹੈ ਜੀ,
11: थैंक यू सो मच भाई
0: जी जी बहुत बहुत धन्यवाद जी बहुत बहुत धन्यवाद सो दोस्तों तुसी जिहड़ा मूविंग बाबत है जिहड़ी सर्विसिज है जिहड़ी लभ रहे हो PSR मूवर तुहानूं नाम रेकमेंड करदे आ तुसी रेजिडेंशियल रीलोकेशन करना चाहुंदे हो जां फिर कमर्शियल मूविंग देख रहे हो पैकिंग एक्सपर्ट ने स्टोरेज किते कोई समान कोई मूव करना जां फिर कैनेडा वाइड मूविंग करनी है इंटर सिटी प्रोविंशियल इंटर प्रोविंशियल तां PSR मूवर्स दी टीम दे नाल संपर्क कीता जा सकदा है नंबर है 437-981-2929 437-981-2929 ते PSR मूवर्स दी टीम दे नाल संपर्क कीता जा सकदा बाकी अपने बच्चियां नू तुसी भंगड़े गिद्दे दे नाल जोड़ना चाहुंदे हो तां फिर दा भंगड़ा अकैडमी दे हरजोत सिंह उहनां दे नाल संपर्क कीता जा सकदा मैं हमेशा कहना बच्चियां नू जिहड़ा कोई ना कोई एक्टिविटी दे विच जरूर पा के रखो इनवॉल्व करके रखो मन उहनां दा ऑक्यूपाइड रहिंदा आ ते तुसी दा भंगड़ा अकैडमी TBA हरजोत सिंह उहनां दे नाल संपर्क कर सकदे हो प्रोग्राम दा हवाला जरूर दे दिया करो साडे स्पोंसर तों वध तुहाडी बचत कराउण दी उहनां वल्लों कोशिश कीती जाएगी सो 647-507-7672 647-507-7672 ते दा भंगड़ा अकैडमी दे हरजोत होनी उहनां दे नाल संपर्क कीता जा सकदा मॉर्गेज बाबत तलविंदर जज भाजी उहनां दे नाल तुसी गल कर सकदे हो रिन्यूअल जां फिर लाइन कोई ट्रक तुसी बाय करना चाहुंदे हो हांजी कोई बिजनेस लोन अप्रूव करना है तां तलविंदर जज भाजी उहनां दे नाल संपर्क कीता जा सकदा नंबर 647-504-3297 647-504-3297 ते संपर्क कर सकदे हो हरभजन जी स्वागत है जी
12: ਬਾਈ ਜੀ ਬਹੁਤ ਪਿਆਰ ਸਤਿਕਾਰ ਨਾਲ ਤੁਹਾਨੂੰ ਤੇ ਜਿੰਨੇ ਵੀ ਆਪਣਾ ਰੇਡੀਓ ਪ੍ਰੋਗਰਾਮ ਦੂਰ ਦੁਰਾਡੇ ਤੱਕ ਸੁਣਿਆ ਜਾਂਦਾ ਜੀ ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ ਜੀ
12: ਸ਼ਮੀ ਭਾਜੀ ਕਹਿੰਦੇ ਹੁੰਦੇ ਸੀਗੇ ਵੀ ਰੁੱਤ ਬਹਾਰਾਂ ਦੀ ਆਈ ਕਦੇ ਰੁੱਤ ਪਤਝੜ ਦੀ ਆਈ ਇਹ ਪਰ ਹੁਣ ਤੁਸੀਂ ਦੇਖੋ ਬਰੰਟਨ ਦੇ ਵਿੱਚ ਜਾਂ ਸਾਰੇ ਹੀ ਆਪਣੇ ਕੈਨੇਡਾ ਦੇ ਵਿੱਚ ਮਿਊਨਸਪੈਲਿਟੀ ਇਲੈਕਸ਼ਨ ਵਗੈਰਾ ਹੋ ਰਹੀਆਂ ਹੈਗੀਆਂ
0: ਜੀ
12: ਤੇ ਇਹਦੇ ਲਈ ਹੁਣ ਆਪਾਂ 4-5 ਸਾਲ ਬੜੇ ਸ਼ਿਕਵੇ ਕਰਦੇ ਰਹੇ ਹਾਂ ਵੀ ਆ ਨੀ ਹੁੰਦਾ ਜੀ ਸਾਡੇ ਜੀ ਟ੍ਰੈਫਿਕ ਪ੍ਰੋਬਲਮ ਆ ਗਈ ਪਾਰਕਿੰਗ ਪ੍ਰੋਬਲਮ ਆ ਸਾਡੇ ਡਰਾਈਵੇ ਛੋਟੇ ਕਰਤੇ ਜੀ ਸਾਨੂੰ ਯਾਨੀ ਸਮੱਸਿਆ ਹੀ ਸਮੱਸਿਆ ਸਾਡਾ ਟੈਕਸ ਵੱਧ ਗਿਆ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ਤੇ ਹੁਣ ਗੱਲ ਇਹ ਆ ਵੀ ਜਿਹੜੇ ਲੋਕ ਝੋਲੀ ਚੁੱਕ ਨਿੱਜੀ ਫਾਇਦੇ ਲਏ ਆ ਜਿਨ੍ਹਾਂ ਨੇ ਆਪਣੇ ਜਵਾਕ ਸਿਟੀ ਦੇ ਵਿੱਚ ਭਰਤੀ ਕਰਵਾਏ ਆ ਜੋਬਾਂ ਲਈਆਂ ਗਾਹੇ ਵਗਾਹੇ ਕੋਈ ਫਾਇਦੇ ਲਏ ਆ ਉਹ ਫਿਰ ਉਹਨਾਂ ਪੁਰਾਣੇ ਬੰਦਿਆਂ ਦੀ ਸਪੋਰਟ ਕਰ ਰਿਹਾ ਜਿਨ੍ਹਾਂ ਨੇ ਸਿਟੀ ਦੇ ਵਿੱਚ ਇੰਨਾ ਕਰਜ਼ਾ ਚੜਾਇਆ
0: ਜੀ
12: ਤੇ ਇੰਨਾ ਜ਼ਿਆਦਾ ਜਾਣੀ ਮਿਸਯੂਜ ਕੀਤਾ ਮੈਂ ਤਾਂ ਸਾਰੇ ਜਿੰਨੇ ਵੀ ਬ੍ਰੈਮਟੋਨੀਅਨ ਆ ਗਏ ਪੀਲ ਰੀਜਨ ਦੇ ਬੰਦੇ ਆ ਗਏ ਕੈਨੇਡਨ ਹੋ ਗਿਆ ਜਿਹੜਾ ਵੀ ਏਰੀਆ ਮਿਸੀ ਸਾਕਾ ਹੋ ਗਿਆ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਵੀ ਜਾਗੋ ਦਿਮਾਗ ਨੂੰ ਵਰਤੋ ਹਨਾ ਯੋਗ ਕਰੋ ਹਨਾ ਜਿਹੜੇ ਚੰਗੇ ਬੰਦੇ ਆ ਗਏ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦੇ ਵਿੱਚੋਂ ਕਿਸੇ ਵੀ ਧਰਮ ਦੇ ਵਿੱਚੋਂ ਕਿਸੇ ਵੀ ਰੇਸ ਦੇ ਵਿੱਚੋਂ ਉਹ ਚੰਗੇ ਬੰਦਿਆਂ ਨੂੰ ਮੌਕਾ ਦਿਓ
0: ਘੱਟ ਵੋਟਿੰਗ ਹੋਈ ਹੈ ਪਰ ਵੋਟ ਕਰੋ ਦੋਸਤੋ ਵੋਟ ਐਡਵਾਂਸ ਵੋਟਿੰਗ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ 9-10-11 ਹੁਣ ਉਹ ਤਰੀਕਾ ਲੰਘ ਗਿਆ ਅਗਲੀਆਂ 16-17 ਤਰੀਕ ਹੈ ਤੇ ਉਸ ਤੋਂ ਬਾਅਦ ਫਿਰ 26 ਅਕਤੂਬਰ ਨੂੰ ਆ ਜਿਹੜੀ ਫਾਈਨਲ ਡੇ ਹੋਵੇਗਾ ਸੋ ਇਸ ਕਰਕੇ ਜਿਹੜਾ ਘਰਾਂ ਤੋਂ ਨਿਕਲੋ ਵੋਟ ਕਰੋ ਤੇ ਵੋਟ ਕਰਕੇ ਜੇ ਕੋਈ ਵੀ ਬਦਲਾਅ ਚਾਹੁੰਦੇ ਹੋ ਜਾਂ ਫਿਰ ਜਿਹੜਾ ਆਲਰੇਡੀ ਤੁਹਾਨੂੰ ਲੱਗਦਾ ਵੀ ਕੌਂਸਲ ਮੈਂਬਰ ਆ ਜਿਹੜੇ ਸਾਡੇ ਉਹਨਾਂ ਨੇ ਕੰਮ ਕੀਤੇ ਆ ਤੁਹਾਨੂੰ ਲੱਗਦਾ ਸਿਟੀ ਦੇ ਵਿੱਚ ਸੁਧਾਰ ਆਇਆ ਤੇ ਉਹਨਾਂ ਦੇ ਹੱਕ ਦੇ ਵਿੱਚ ਭੁਗਤੋ ਜੇ ਤੁਹਾਨੂੰ ਨਹੀਂ ਲੱਗਦਾ ਜਿਹੜਾ ਜਿਹੜਾ ਉਮੀਦਵਾਰ ਉਹਨਾਂ ਦੇ ਤੁਸੀਂ ਵਿਊ ਪੁਆਇੰਟ ਸੁਣ ਰਹੇ ਹੋ ਤੁਹਾਨੂੰ ਲੱਗਦਾ ਵੀ ਹਾਂ ਵੀ ਇਹ ਸਾਡੀ ਚੰਗੀ ਨੁਮਾਇੰਦਗੀ ਕਰ ਸਕਦੇ ਨੇ ਤੇ ਫਿਰ ਉਹਨਾਂ ਦੇ ਹੱਕ ਦੇ ਵਿੱਚ ਵੋਟ ਕਰੋ ਪਰ ਜੇ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਗੁੱਸੇ ਦੇ ਵਿੱਚ ਹੈ ਅਸੀਂ ਵੋਟ ਨਹੀਂ ਕਰਨਾ ਇਹ ਤਾਂ ਫਿਰ ਕੋਈ ਉਹਦਾ ਹੱਲ ਨਹੀਂ ਹੈਗਾ ਕੋਈ ਸਲੂਸ਼ਨ ਨਹੀਂ ਹੈਗਾ ਸਲੂਸ਼ਨ ਹੈ ਜਿਹੜਾ ਤੁਹਾਡੀ ਵੋਟ ਦੇ ਨਾਲ ਹੀ ਹੈ 4 ਸਾਲ ਬਾਅਦ ਇਹ ਮੌਕਾ ਆਉਂਦਾ ਆ ਸੋ 4 ਸਾਲ ਬਾਅਦ ਫਿਰ ਆਪਾਂ ਜਿਹੜਾ ਆ ਫਿਰ ਗਿੱਲੇ ਸ਼ਿਕਵੇ ਆ ਜਿਹੜੇ ਉਹ ਚੱਲਦੇ ਰਹਿਣਗੇ ਦੇਖੋ ਕੋਈ ਵੀ ਸਰਕਾਰ ਆਵੇ ਮੀਡੀਆ ਦਾ ਕੰਮ ਹੈ ਉਹਨਾਂ ਦੇ ਜਿਹੜੇ ਜੇ ਉਹ ਟਰੈਕ ਤੋਂ ਹਟਦੇ ਨੇ ਤਾਂ ਉਹਨਾਂ ਬਾਬਤ ਹੈ ਜਿਹੜਾ ਲੋਕਾਂ ਨੂੰ ਜਾਣੂ ਕਰਾਉਣਾ ਅਤੇ ਉਹ ਅਸੀਂ ਕਰਦੇ ਰਹਾਂਗੇ ਸੋ ਮੇਰੇ ਨਾਲ ਤੁਸੀਂ ਆ ਜਿਹੜਾ ਆਫਟਰ ਦਾ ਪ੍ਰੋਗਰਾਮ ਗੱਲ ਕਰ ਸਕਦੇ ਹੋ ਨੰਬਰ ਮੇਰਾ 416-916-7463-417-7763 ਜਿੱਥੇ ਮੈਂ ਤੁਹਾਡਾ ਮਲਟੀ ਅਵਾਰਡ ਵਿਨਰ ਰੀਅਲ ਸਟੇਟ ਬ੍ਰੋਕਰ ਹੈ ਉੱਥੇ ਹੀ ਹੈ ਜਿਹੜਾ ਮੀਡੀਆ ਦੇ ਨਾਲ ਨਾਲ ਮੈਂ ਆਪਣੀ ਜਿਹੜੀ ਹੈ ਤਨਦੇਹੀ ਦੇ ਨਾਲ ਰਿਸਪੋਂਸੀਬਿਲਟੀ ਦੇ ਨਾਲ ਹੈ ਜਿਹੜੇ ਸਾਰੇ ਕੰਮ ਕਰਦਾ ਹਾਂ ਅਤੇ ਤੁਸੀਂ ਇੰਨੇ ਸਾਲਾਂ ਤੋਂ ਮੈਨੂੰ ਸੁਣਦੇ ਹੋ ਬੜਾ ਪਿਆਰ ਦਿੰਦੇ ਹੋ ਆਫਟਰ ਦਾ ਪ੍ਰੋਗਰਾਮ ਹੈ ਜਿਹੜਾ ਜਿਹੜਾ ਤੁਸੀਂ ਮੇਰੇ ਨਾਲ ਸੰਪਰਕ ਕਰਦੇ ਹੋ, ਜੁੜਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਟਵਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
11: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਬਹੁਤ ਵਧੀਆ ਜੀ, ਬਹੁਤ ਵਧੀਆ।
11: ਭਾਜੀ ਅੱਜ ਦੀ ਇੱਕ ਬੈਡ ਨਿਊਜ਼ ਹੈ, ਜਿੱਦਾਂ ਮੁੰਡਾ ਇੰਡੀਆ ਜਿਹੜਾ ਬੰਦਾ ਵਧੀਆ ਕੰਮ ਕਰਦਾ, ਦੇਖੋ ਭਾਜੀ ਦੁਕਾਨਦਾਰ ਆਣ ਕੇ ਉਹਨੂੰ ਪੈਸੇ ਗੋਲੀਆਂ ਮਾਰ ਜਾਂਦਾ, ਕੀ ਕਰਾਂਗੇ
0: ਜੀ? ਵੈਰੀ ਹੁਣ
11: ਜੇ ਉਹ ਉੱਥੋਂ ਤਾਂ ਆਪਾਂ ਬਚ ਗਏ ਆ ਗਏ, ਇੱਥੋਂ ਬਚ ਗਏ ਭਾਜੀ, ਕਿਤੇ ਜਾ ਨੀ ਸਕਦੇ ਇੱਥੇ ਆਪਾਂ। ਹੁਣ ਤੁਸੀਂ ਦੱਸੋ

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ ਅਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਸੁਣ ਰਹੇ ਹੋ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ 'ਤੇ। ਤੋ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ 'ਤੇ ਟੀਵੀ ਚੈਨਲ ਹੈਗਾ, ਇਹਨੂੰ ਦੇਖਿਆ ਕਰੋ। ਅਤੇ ਸਾਡਾ ਸੋਸ਼ਲ ਮੀਡੀਆ ਯੂਟਿਊਬ, ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ, ਸਾਰੀਆਂ ਖਬਰਾਂ ਤੁਹਾਨੂੰ ਮਿਲ ਜਾਂਦੀਆਂ ਹਨ। ਤੁਹਾਡਾ ਆਪਣਾ ਹੀ ਪ੍ਰੋਗਰਾਮ ਮੀਡੀਆ ਹੱਬ ਵਿਰਾਸਤ ਮੀਡੀਆ 'ਤੇ 530 AM ਡਾਇਲ 'ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਸ਼ੰਮੀ ਪੋਟਰ ਸਾਹਿਬ ਪਹਿਲਾਂ ਪ੍ਰੋਗਰਾਮ ਕਰਕੇ ਗਏ ਹਨ, ਹੁਣ ਸਾਡੀ ਵਾਰੀ ਆ ਗਈ ਆ ਅਤੇ ਫਿਰ ਵੱਖ ਵੱਖ ਲੋਕਾਂ ਦੀ ਵਾਰੀ ਆ ਜਾਣੀ ਹੈਗੀ ਆ। 530 AM ਡਾਇਲ 'ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਆਪਾਂ ਹੋਈਦਾ, ਬਿਲਕੁਲ ਲਾਈਵ। ਮੰਗਲਵਾਰ ਦਾ ਦਿਨ ਆ ਅਤੇ ਅਕਤੂਬਰ ਮਹੀਨਾ ਦੀ 13 ਤਰੀਕ ਹੋ ਗਈ ਆ ਜੀ ਆਇਆਂ ਨੂੰ। 6:03 ਹੋ ਚੱਲੇ ਆ, ਟਾਈਮ ਰੁਕਦਾ ਨਹੀਂ, ਟਾਈਮ ਚੱਲੀ ਹੀ ਜਾਂਦਾ, ਮੁੜ ਕੇ ਵਕਤ ਤੁਹਾਡੇ ਵਾਸਤੇ ਵੀ ਨਹੀਂ ਆਉਣਾ, 4 ਸਾਲਾਂ ਬਾਅਦ ਆਉਂਦਾ ਆ। ਸੋ ਖੋਜ ਲਿਓ, ਸੋਚ ਲਿਓ, ਥੋੜ੍ਹੀ ਜਿਹਾ ਟਾਈਮ ਯਾਰ ਲਾ ਲਵੋ। ਅੱਜ ਜਿਹੜਾ ਤੁਸੀਂ ਨਾ ਟਿਕਟੋਕ ਸਕਰੋਲ ਕਰਦੇ ਆ, ਚੀਜ਼ਾਂ ਸਕਰੋਲ ਕਰਦੇ, ਸੋਚੋ ਦਿਮਾਗ ਵਿੱਚ ਯਾਰ ਕੀ ਮੈਂ ਸਹੀ ਕਰ ਰਿਹਾ ਹੈਗਾ ਆ। ਕੰਪਿਊਟਰ 'ਤੇ ਬੈਠ ਕੇ ਸਰਚ ਮਾਰ ਲਵੋ, ਸਿੱਖ ਲਵੋ ਕਿ ਤੁਹਾਡੇ ਏਰੀਆ ਵਿੱਚ ਕੌਣ ਖੜ੍ਹਾ, ਕਿਹੜੀ ਤੁਹਾਡੀ ਸਿਟੀ ਆ, ਕਿਹੜਾ ਤੁਹਾਡਾ ਏਰੀਆ, ਕਿਹੜਾ ਤੁਹਾਡਾ ਵਾਰਡ ਆ, ਕੌਣ ਤੁਹਾਡੇ ਵਾਸਤੇ ਕੀ ਕੁਝ ਕਰਨਾ ਚਾਹੁੰਦੇ ਆ, ਕਿਹੜੀਆਂ ਮੁਸ਼ਕਲਾਂ ਸੋਚਿਓ। ਹੁਣ ਸਾਡੇ ਇੱਥੇ ਕੈਲਡੋਨ ਦੇ ਵਿੱਚ ਕੋਈ ਪਲਾਜ਼ਾ ਨਹੀਂ ਹੈਗਾ ਜਿਹਦੇ ਵਿੱਚ ਆਪਾਂ ਸੌਖੇ ਤਰੀਕੇ ਨਾਲ ਗਰੋਸਰੀ ਕਰ ਸਕੀਏ, ਰੈਸਟੋਰੈਂਟ ਜਾ ਸਕੀਏ। ਸੋ ਵੱਖ ਵੱਖ ਏਰੀਆ ਵਿੱਚ ਘਰ ਲਿਆਂਦੇ ਗਏ ਹਨ, ਵੱਧ ਘਰ ਲਿਆਂਦੇ ਗਏ ਹਨ, ਪਰ ਪਲਾਜ਼ਾ ਕੋਈ ਖੜ੍ਹਾ ਨਹੀਂ ਕੀਤਾ ਗਿਆ। ਇੱਕ ਏਰੀਆ ਵਿੱਚ ਤਾਂ ਪਾਰਕ ਵੀ ਨਹੀਂ ਆਈ, 33,000 ਘਰ ਆ ਗਏ, ਕੋਈ ਬੱਚਿਆਂ ਵਾਸਤੇ ਪਾਰਕ ਨਹੀਂ ਆਈ। ਸੋ ਤੁਹਾਡੀ ਸਿਟੀ ਵਿੱਚ ਕਿਹੜੀਆਂ ਮੁਸ਼ਕਲਾਂ ਹਨ ਤੁਸੀਂ ਖੁਦ ਜਾਣਦੇ ਹੋ, ਅਤੇ ਮੁਸ਼ਕਲਾਂ ਦੂਰ ਹੋਣੀ ਚਾਹੀਦੀ। ਸੋਚੋ ਬੱਚੇ ਨੂੰ ਪਾਰਕ ਨਹੀਂ ਚਾਹੀਦੀ, ਚਾਹੀਦੀ ਹੈਗੀ ਆ, ਟਾਈਮ ਸਿਰ ਚਾਹੀਦੀ ਆ। ਇਹ ਨਾ ਸੋਚਿਓ ਤੁਹਾਨੂੰ ਹੌਸਪਿਟਲ ਨਹੀਂ ਚਾਹੀਦਾ, ਇਹ ਨਾ ਸੋਚਿਓ ਆ ਜਾਣਾ ਆ ਜਾਣਾ ਆ ਜਾਣਾ, ਕਿੰਨੀ ਦੇਰ ਬਾਅਦ ਆਵੇਗਾ, ਜਦੋਂ ਚਾਹੀਦਾ ਉਦੋਂ ਹੋਣਾ ਚਾਹੀਦਾ। ਸੋ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ, ਤੁਹਾਡਾ ਆਪਣਾ ਹੀ ਇਹ ਸਿਟੀ ਆ, ਆਪਣਾ ਹੀ ਇਹ ਸ਼ਹਿਰ, ਤੁਹਾਡਾ ਜਿਹੜਾ ਹੈਗਾ ਪਿੰਡ ਕਹਿ ਲਵੋ, ਅਤੇ ਸੂਬਾ ਹੈਗਾ ਅਤੇ ਕੰਟਰੀ ਹੈਗੀ ਆ, ਇਸ ਨੂੰ ਕਿਸ ਤਰ੍ਹਾਂ ਵਧੀਆ ਬਣਾਉਣਾ। ਸੋ ਜੇ ਨਹੀਂ ਕੰਮ ਕੀਤੇ ਪੁਰਾਣਿਆਂ ਨੇ ਤਾਂ ਨਵੇਂ ਲੈ ਕੇ ਆ ਜਾਵੋ, ਜੇ ਕਿਸੇ ਨਵੇਂ ਨੇ ਕੰਮ ਕੀਤਾ ਤਾਂ ਉਹਨੂੰ ਵਾਪਸ ਲੈ ਆਵੋ, ਨਹੀਂ ਤਾਂ ਤੋੜ ਦੇਵੋ ਸਾਰਿਆਂ ਨੂੰ। ਇਹੀ ਕਹਿਣਾ ਚਾਹੁੰਦੇ ਨਾ, ਬਾਕੀ ਵੋਟ ਤੁਹਾਡੇ ਹੱਥ ਵਿੱਚ ਹੈਗੀ ਆ, ਤੁਸੀਂ ਖੁਦ ਜ਼ਰੂਰ ਖੋਜਣਾ। ਅਸੀਂ ਤੁਹਾਡੇ ਵਾਸਤੇ ਬਹੁਤ ਸਾਰੇ ਇੱਥੇ ਜਿਹੜੇ ਕੈਂਡੀਡੇਟ ਖੜ੍ਹਦੇ ਹਨ ਜਾਂ ਵੱਖ ਵੱਖ ਟਾਈਮ 'ਤੇ ਇੰਟਰਵਿਊ ਕਰਕੇ ਤੁਹਾਡੇ ਵਾਸਤੇ ਪੇਸ਼ ਕਰ ਦੇਈਦੇ ਹਨ, ਅਤੇ ਕਿਹੜੀ ਕਿਹੜੀਆਂ ਮੁਸ਼ਕਲਾਂ ਵੱਖ ਵੱਖ ਸਿਟੀ ਦੇ ਵਿੱਚ ਉਹ ਤੁਹਾਨੂੰ ਦੱਸ ਦੇਈਦੀ ਆ, ਕੌਣ ਵਧੀਆ ਕੰਮ ਕਰ ਸਕਦਾ, ਕੌਣ ਵਧੀਆ ਐਡਵੋਕਸੀ ਕਰ ਸਕਦਾ, ਪੈਸੇ ਲਿਆ ਕੇ ਤੁਹਾਡੀ ਸਿਟੀ ਵਧੀਆ ਬਣਾ ਸਕਦਾ ਹੈਗਾ ਆ। ਸੋ ਪ੍ਰੋਪਰਟੀ ਟੈਕਸ ਵਧਣਾ ਹੀ ਵਧਣਾ, ਤੁਹਾਡਾ ਹੁਣ ਗਾਰੰਟੀ ਲੈ ਲਵੋ, ਇਹ ਘਟਾ ਨਹੀਂ ਸਕਦੇ। ਕਿਉਂ ਜਿਸ ਹਿਸਾਬ ਨਾਲ ਸਿਟੀ ਵਿੱਚ ਰਿਜ਼ਰਵ ਫੰਡ, ਸਪੈਸ਼ਲ ਸਿਟੀ ਔਫ ਬਰੈਂਪਟਨ ਦੇ ਵਿੱਚ ਮੈਂ ਗੱਲ ਕਰਦਾ, ਰਿਜ਼ਰਵ ਫੰਡ ਹੈ ਨਹੀਂ ਨਾ, ਮੁੱਕ ਗਿਆ, ਕਿੱਥੇ ਗਿਆ, ਤੁਹਾਡਾ ਟੈਕਸ ਵਧਣਾ ਹੀ ਵਧਣਾ ਹੈਗਾ। ਲਓ ਜੀ, ਸਟੂਡੀਓ ਦੇ ਨੰਬਰ 416-837-1515, 416-837-1515 ਹੈਗਾ, ਮੈਨੂੰ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਮੈਂ ਇੱਕ ਨਵਾਂ ਸਿਸਟਮ ਟੈਸਟ ਕਰਨ ਲੱਗਿਆ, ਸੋ ਫਾਰ ਕੰਮ ਵਧੀਆ ਕਰ, ਮੇਰੇ ਵਾਸਤੇ ਸੌਖਾ ਹੋ ਜਾਂਦਾ, ਬਟਨ ਦੱਬਣੇ। ਤੁਸੀਂ ਕਾਲ ਕਰਨੀ ਹੋਵੇ 416-837-1515 'ਤੇ, ਥੋੜ੍ਹੀ ਜਿਹਾ ਠਹਿਰ ਕੇ ਕਰ ਲਿਓ, ਮੈਂ ਖਬਰਾਂ ਬਹੁਤ ਸਾਰੀਆਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਅਤੇ ਨਾਲ ਦੀ ਨਾਲ ਅਤੇ ਸਪੋਂਸਰ ਵੀ ਨੇ, ਸੰਦੇਸ਼ ਵੀ ਹੋਣਗੇ, ਕਿਉਂਕਿ ਬਹੁਤ ਸਾਰੇ ਲੋਕ ਇਲੈਕਸ਼ਨ ਦੇ ਵਿੱਚ ਖੜ੍ਹੇ ਹਨ ਅਤੇ ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ। ਮੌਸਮ ਅੱਜ ਦਾ

0: ਆਸਾਨ।
1: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
2: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਿਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision.
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar dene GTA, Midwest, Montreal te North America de vich. Stargate Logistics, aaj hi call karo 905-564-9292 905-564-9292।
3: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
4: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
5: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
6: ਅੱਜ
7: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
8: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ
7: ਸਾਡੇ ਕੋਲ। ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕੀ ਚਾਹੀਦਾ?
9: ਚਲ ਕੇ ਰਹੇ ਆਪਰ
7: ਉਹ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
10: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੈ।
7: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
4: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
11: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557 Anaj Mar.
12: Hi, I am Prop Gill and I am running for Mayor of Brampton. I want to bring accountable and transparent government back to City Hall. On October 26th, put Brampton first. Vote Prop Gill for Mayor of Brampton.
13: Mayor Ripudabar Chello, Brampton.

ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜ਼ੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ: ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9-10-11 ਅਕਤੂਬਰ ਅਤੇ 16-17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕੌਂਸਲਰ ਜ਼ਰੂਰ ਭੇਜੋ।

ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਐਨਰਜੀ ਜਿਹੀ ਆ ਜਾਂਦੀ ਹੈ ਨਾ, ਇਹ ਗੀਤ ਸੁਣ ਕੇ ਬੜਾ ਐਨਰਜੈਟਿਕ ਗੀਤ ਹੈਗਾ ਆ। ਪਿੱਛੇ ਜਦੋਂ ਤੂੰਬੀ ਵੱਜਦੀ ਆ, ਸੋ ਜਾਗ ਪਏ ਹੋ ਤਾਂ ਜਾਗਣਾ ਵੀ ਚਾਹੀਦਾ ਹੈਗਾ ਆ। ਜੀਆਂ ਨੂੰ ਪ੍ਰੋਗਰਾਮ ਵਿੱਚ ਆਜ਼ਾਦ ਗੋਇਟ ਸਿਟੀ ਉਹ ਬਰੈਂਪਟਨ ਸਿਟੀ ਕੌਂਸਲ ਦੀ ਸੀਟ ਲੜ ਰਹੇ ਹਨ, ਵਾਰਡ 9 ਐਂਡ 10 ਦੇ ਵਿੱਚ ਬੜੀ ਧੜੱਲੇਦਾਰ ਆਵਾਜ਼ ਉਠਾਉਂਦੇ ਹਨ, ਜੋ ਹੈਗਾ ਉਹ ਬੋਲ ਰਹੇ ਹਨ। ਕਾਫੀ ਕੁਝ ਸਿੱਖਣ ਨੂੰ ਮਿਲਦਾ ਵੀ ਕੀ ਕੁਝ ਹੋ ਰਿਹਾ ਸਿਟੀ ਦੇ ਵਿੱਚ, ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਆ। ਸੋ ਜੀ ਆਇਆਂ ਨੂੰ ਕਾਫੀ ਸਾਰੀਆਂ ਖਬਰਾਂ ਤੁਹਾਡੇ ਪਾਸੇ ਲੈ ਕੇ ਆਉਣੀਆਂ। ਪ੍ਰਭ ਗਿੱਲ ਮੇਅਰ ਦੀ ਸੀਟ ਲੜ ਰਹੇ ਹਨ, ਬੈਸਟ ਵਕਤੀਨ, ਤੇ ਗੁਰਪ੍ਰੀਤ ਸਿੰਘ ਢਿੱਲੋਂ ਓਰੀਜਨਲ ਕੌਂਸਲਰ ਦੀ ਸੀਟ ਲੜ ਰਹੇ ਹਨ ਵਾਰਡ 9 ਐਂਡ 10 ਦੇ ਵਿੱਚ। ਸਾਰਿਆਂ ਨੂੰ ਬੈਸਟ ਵਲਾਕੀ ਮੈਂ ਕਹਿ ਦਿੰਦਾ ਹੈਗਾ ਜੀ। ਲਓ ਜੀ, ਸਿੱਧੂ ਮੂਸੇ ਵਾਲੇ ਦਾ ਕੌਂਸਲਟ ਹੋਇਆ ਸੀਗਾ ਡਾਊਨ ਟਾਊਨ, ਭਰਵਾਂ ਹੰਗਾਰਾ ਮਿਲਿਆ, ਟੈਕਨੋਲੋਜੀ ਵਿੱਚ ਚੇਂਜ ਆ ਗਈ ਆ। ਟੈਕਨੋਲੋਜੀ ਦੀ ਗੱਲ ਕਰਨੀ ਆ, ਜਿੱਥੇ ਇਹਨਾਂ ਨੇ ਜਿਹੜਾ ਸ਼ੋਅ ਪੇਸ਼ ਕੀਤਾ ਟੈਕਨੋਲੋਜੀ ਦੇ ਨਾਲ, ਹੋਲੋਗ੍ਰਾਫਿਕ ਕੌਂਸਲਟ ਜਿਹੜਾ ਸੀਗਾ ਉਹਨੂੰ ਬਹੁਤ ਵੱਡਾ ਹੰਗਾਰਾ ਮਿਲਿਆ, ਅਤੇ ਉਹਨਾਂ ਦੇ ਫੈਨ ਅਤੇ ਬਾਕੀ ਲੋਕ ਖੋਜਣ ਅਤੇ ਦੇਖਣ ਵਾਸਤੇ ਵੀ ਪਹੁੰਚੇ। ਫਿਊਚਰ ਵਿੱਚ ਬਹੁਤ ਹੋਰ ਵਧੀਆ ਤਰੀਕੇ ਨਾਲ ਹੋ ਸਕਦਾ ਹੈ, ਪਰ ਜਿੰਨਾ ਵੀ ਸੀਗਾ ਬਹੁਤ ਵਧੀਆ ਸੀਗਾ, ਲੋਕਾਂ ਨੇ ਪਸੰਦ ਕੀਤਾ। ਅਤੇ ਇਹੀ ਹੁਣ ਥੋੜ੍ਹੀ ਬਹੁਤੀ ਗੱਲ ਖਬਰਾਂ ਵਿੱਚ ਕਰਨਾ ਚਾਹੁੰਦਾ ਵੀ ਫਿਊਚਰ ਵਿੱਚ ਜੇ ਰੂਲਸ ਐਂਡ ਰੈਗੂਲੇਸ਼ਨ ਆਪਾਂ ਨਾ ਚੇਂਜ ਕੀਤਾ, ਤੁਸੀਂ ਫਿਲਮ ਟਰਮੀਨੇਟਰ ਦੇਖਿਓ ਵੀ ਇਹ ਟੈਕਨੋਲੋਜੀ ਕਿੱਥੇ ਦੂਰੋਂ ਸੋਚੀ ਸੀ ਵੀ ਕਿੱਦਾਂ ਕੰਪਿਊਟਰ ਟੇਕ ਓਵਰ ਕਰ ਜਾਂਦੇ ਆ ਨਾ। ਉਹ ਜਿਹੜੀ ਏ ਆਈ ਦੀ ਹੈਗੀ ਹੈ ਨਾ ਸਿਚੁਏਸ਼ਨ, ਮੈਂ ਉਹੀ ਗੱਲਬਾਤ ਕਰਦਾ। ਮੇਕ ਸ਼ੋਰ ਵੀ ਸਾਡੀ ਕੈਨੇਡੀਅਨ ਸਰਕਾਰ ਇੰਨੇ ਤਕੜੇ ਰੂਲ ਲੈ ਕੇ ਆਵੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਗਲਤ ਕੰਮ ਨਾ ਕਰ ਸਕੇ, ਕੰਪਿਊਟਰ ਟੇਕ ਓਵਰ ਕਰਕੇ ਤੁਹਾਡੇ ਦੇ ਨਾਲ ਗੋਲੀਆਂ ਚਲਾ ਲੱਪਣ। ਗੋਲੀਆਂ ਤਾਂ ਨਹੀਂ ਪਰ ਫਰੀਜ਼ਰ ਬੰਦ ਹੋ ਰਹੇ ਹਨ, ਸੋ ਫਰੀਜ਼ਰ ਟੈਂਪਰੇਚਰ ਜਿਹੜੇ ਸੀਗੇ ਨਾ ਉਹ ਰਿਮੋਟਲੀ ਕੰਟਰੋਲ ਕਰ ਲਏ। ਹੈਕਰਾਂ ਨੇ ਹੈਕ ਕੀਤੇ ਸਟੋਰ ਜਿਹਦੇ ਵਿੱਚ ਮੀਟ ਜਾਂ ਫਰੀਜ਼ ਕਰਨ ਵਾਲੀਆਂ ਠੰਡੀਆਂ, ਜਿਹਨੂੰ ਠੰਡ ਦੀ ਲੋੜ ਸੀਗੀ, ਉਹ ਗਰੋਸਰੀ ਆਈਟਮ ਰੱਖੀਆਂ ਸੀਗੀਆਂ, ਉਹਨਾਂ ਨੇ ਕੰਪਿਊਟਰ ਹੈਕ ਕਰਕੇ ਅਤੇ ਉਹਦਾ ਟੈਂਪਰੇਚਰ 50 ਡਿਗਰੀ ਸੈਲਸੀਅਸ ਵਧਾ ਦਿੱਤਾ। ਅਤੇ 80 ਸਟੋਰ ਕੇਅਰਫੋਰ ਦੇ ਸੀਗੇ, ਸੁਪਰ ਮਾਰਕੀਟ ਦੇ, ਅਤੇ ਬਾਕੀ ਹੋਰ ਮੋਨੋਪਿਕਸ ਐਂਡ ਜਿਹੜੇ 400-490 ਸਟੋਰ ਓਪਰੇਟ ਕਰਦਾ, ਇਹ ਫਰਾਂਸੀ ਗੱਲ ਆ, ਅਤੇ ਅਫੈਕਟ ਕੀਤੇ ਗਏ ਸੀਗੇ, ਅਤੇ ਜਿਹਦੇ ਵਿੱਚ ਬਹੁਤ ਸਾਰੇ ਸਟੋਰਾਂ ਨੂੰ ਨੁਕਸਾਨ ਹੋਇਆ ਕਿਉਂਕਿ ਕੰਪਿਊਟਰ ਹੈਕ ਕਰਕੇ ਅਤੇ ਉਹਨਾਂ ਨੇ ਟੈਂਪਰੇਚਰ ਵਧਾ ਦਿੱਤੇ। ਸੋ ਇੱਦਾਂ ਦੇ ਲੋਕਾਂ ਨੂੰ ਕਿੰਨੀ ਕੁ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਇੱਦਾਂ ਦੇ ਗਲਤ ਕੰਮ ਕਰਨ ਲੱਗ ਪਏ ਹਨ, ਤਾਂ ਹੁਣ ਹੀ ਇਹਨਾਂ ਰੂਲ ਰੈਗੂਲੇਸ਼ਨ ਬਣਾ ਲੈਣੇ ਚਾਹੀਦੇ ਹਨ। ਉੱਧਰੋਂ ਫੋਰਡ ਗਵਰਨਮੈਂਟ ਬਾਈਕ ਲੈਣਾ ਰਿਮੂਵ ਕਰਨ ਲੱਗ ਪਏ ਹਨ ਜਿਹੜੀਆਂ ਬਣਾਈਆਂ ਸੀਗੀਆਂ, ਅਤੇ ਰੋਡ ਰੇਜ ਜਿਹੜਾ ਇੰਸੀਡੈਂਟ ਹੋਇਆ ਸੀਗਾ, ਅਤੇ ਬਰੈਂਪਟਨ ਦਾ ਇੱਕ ਬੰਦਾ ਸੀਗਾ ਉਹਨੂੰ ਸੀਰੀਅਸ ਇੰਜਰੀਜ਼ ਹੋਈਆਂ, ਏਅਰਲਿਫਟ ਕੀਤਾ ਗਿਆ ਸੀਗਾ ਟੋਰਾਂਟੋ ਟਰਾਮਾ ਸੈਂਟਰ ਦੇ ਵਿੱਚ। 33 ਸਾਲਾਂ ਔਰੰਜਵੈਲ ਦਾ ਇੱਕ ਬੰਦਾ ਸੀ, ਉਹਨੂੰ ਐਗਰਵਡ ਅਸਾਲਟ ਵਿੱਚ ਚਾਰਜ ਕੀਤਾ ਗਿਆ, ਅਤੇ ਹਜੇ ਜੇਲ੍ਹ ਵਿੱਚ ਹੈਗਾ ਸੋਫਰ ਦੱਸ ਰਹੇ ਹਨ, ਅਤੇ ਰਿਮੇਨਸ ਇਨ ਕਸਟਡੀ। ਰੋਡ ਰੇਜ ਵੀ ਵੱਧ ਰਹੇ ਹਨ, ਜਸਟ ਬੀ ਕੇਅਰਫੁਲ, ਮੈਸੇਜ ਤੁਹਾਡੇ ਆ ਰਹੇ ਹਨ, ਧੰਨਵਾਦ ਤੁਹਾਡਾ ਮੈਸੇਜ ਕਰਨ ਦਾ। ਸੋ 7 ਟਰੱਕ ਜਿਹੜੇ ਸੀਗੇ ਇੱਕ ਕੈਨੇਡਾਜ ਲਾਰਜੈਸਟ ਫੂਡ ਔਰਗਨਾਈਜੇਸ਼ਨ ਬਿਲੋਂਗ ਕਰਦੇ ਸੀਗੇ, ਅਤੇ ਉਹਨਾਂ ਦੇ ਜਿਹੜੇ ਕੈਟਲੈਟਿਕ ਕਨਵਰਟਰ ਆ ਉਹ ਵੇਚ ਕੇ, ਤੁਹਾਨੂੰ ਪਤਾ ਲੋਕ ਚੋਰ ਪੈਸੇ ਕਮਾਉਂਦੇ ਹਨ, ਉਹ ਵੱਢ ਦਿੱਤੇ ਗਏ ਟਰੱਕ ਯਾਰਡ ਵਿੱਚ ਵੜ ਕੇ ਓਵਰ ਦਾ ਵੀਕਐਂਡ, ਅਤੇ ਕਾਫੀ ਸਾਰਾ ਨੁਕਸਾਨ ਹੋਇਆ। ਕਹਿੰਦੇ 7 ਦੇ 7 ਟਰੱਕ ਹੁਣ ਹਜੇ ਉਹ ਚੱਲਣੇ ਵੀ ਨਹੀਂ ਹੈਗੀ, ਨੁਕਸਾਨ ਵੀ ਕਾਫੀ ਹੋਇਆ। ਧੰਨਵਾਦ ਕਰਨਾ ਚਾਹੁੰਦਾ ਹੈਪੀ ਸਹੋਤਾ ਦਾ, ਆਮ ਕਸ਼ਮੀਰ ਧਰਨੀ ਜੀ ਪ੍ਰੋਗਰਾਮ ਸੁਣ, ਮਨਜਿੰਦਰ ਗਿੱਧਾ ਜੀ ਪ੍ਰੋਗਰਾਮ ਸੁਣ ਰਹੇ ਹਨ, ਆਈ ਮੇਰੀ ਟੀਮ ਦਾ ਸਾਰੀ ਪ੍ਰੋਗਰਾਮ ਸੁਣ ਰਹੀ ਹੈਗੀ ਆ। ਜਸਵੀਰ ਸਿੰਘ US ਤੋਂ ਪ੍ਰੋਗਰਾਮ ਸੁਣ ਰਿਹਾ, ਰਣਜੀਤ ਸਿੰਘ ਬੋਲਾ ਆ ਇਹ ਵੀ ਮੈਂ ਕੈਲੀਫੋਰਨੀਆ ਪ੍ਰੋਗਰਾਮ ਸੁਣ ਰਹੇ ਹਨ, ਤੋ ਉੱਧਰ ਬੂਟਾ ਧਾਲੀਵਾਲ ਜੀ ਟਾਰਗੇਟ ਦੀ ਸ਼ਾਨ ਪ੍ਰੋਗਰਾਮ ਸੁਣ ਰਹੇ ਹਨ, ਸਾਬਾ ਸਹੋਤਾ ਅਤੇ ਮਨਜਿੰਦਰ ਗਿੱਧਾ ਜੀ ਪ੍ਰੋਗਰਾਮ ਨੂੰ ਸੁਣ ਰਿਹਾ, ਜਿਹਦੇ ਦਾ ਮੈਸੇਜ ਆਈ ਜਾਂਦੇ ਆ, ਤੁਹਾਡਾ ਨਾਮ ਹੈ ਬੋਲੀ ਜਾਂਦਾ ਹੈਗਾ। ਬਹੁਤ ਬਹੁਤ ਧੰਨਵਾਦ, ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਮੈਂ ਜ਼ਰੂਰ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਵਿਰਾਸਤ TV। ਸੋ ਮੇਰੇ ਵਾਸਤੇ ਨਾ ਬਟਨ ਦੱਬਣਾ ਬਹੁਤ ਸੌਖਾ ਹੋ ਗਿਆ, ਇੱਦਾਂ ਦਾ ਹੋ ਜਾਂਦਾ।

0: ਲਓ ਜੀ ਕੰਮ ਸੌਖਾ ਕਰਨ ਦੀ ਮੈਂ ਆਪਣੇ ਪਾਸੇ ਕਰਨ ਲੱਗਿਆ, ਤੁਹਾਡੇ ਵਾਸਤੇ ਸੌਖਾ ਹੋ ਜਾਂਦਾ ਕਿਉਂਕਿ ਮੈਂ ਹੋਰ ਖਬਰਾਂ ਪੜ੍ਹ ਸਕਾਂ। ਪਾਇਨ ਲੀਸਿੰਗ ਤੋਂ ਕਿਆ ਬਾਤ ਆ, ਤਰਲੋਕ ਸਿੰਘ ਜਿੰਮ ਜਾ ਰਹੇ ਹੋਣੇ ਆ, ਪ੍ਰੋਗਰਾਮ ਸੁਣ ਰਹੇ ਹਨ, ਧੰਨਵਾਦ ਮੈਸੇਜਸ ਭੇਜਣ ਦਾ। ਬੜੀ ਜਲਦੀ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਨੀ ਆ, ਸਿਰਫ ਇੱਕ ਮਿੰਟ ਮੈਂ ਲੈਣਾ, ਉਸ ਤੋਂ ਬਾਅਦ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰੀਏ। ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਐਲਾਨ ਕੀਤਾ ਤਾਂ ਰਸ਼ੀਆ ਦੇ ਯੂਕਰੇਨ ਨੂੰ, ਕਹਿੰਦਾ ਇੱਕ ਦੂਜੇ ਦੇ ਜਿਹੜੇ ਐਨਰਜੀ ਇਨਫਰਾਸਟਰਕਚਰ ਉੱਤੇ ਹਮਲੇ ਨਾ ਕਰੋ ਕਿਉਂਕਿ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ। ਪਹਿਲਾਂ ਤਾਂ ਘੱਟ ਸੀਗੀਆਂ, ਇਹ ਸ਼ੁਰੂ ਕਿਨ ਕੀਤੀਆਂ, ਇਹ ਲੜਾਈ ਕਿਨ ਲਾਈ ਆ, ਹੁਣ ਕਹਿੰਦਾ ਜੀ ਆਹ ਨਾ ਕਰੋ, ਬੰਦ ਨਹੀਂ ਹੋਈ ਆ ਜੀ ਲੜਾਈ, ਇਹ ਕਿਆ ਬਾਤ ਆ। ਅਤੇ ਅੰਟੇਰੀਓ ਵਿੱਚ ਰਹਿਣ ਵਾਲੀਆਂ ਨਰਸਾਂ ਅਮਰੀਕਾ ਵਿੱਚ, ਹਰਭਜਨ ਢਿੱਲੋਂ ਸਾਹਿਬ ਮੈਨੂੰ ਇੱਥੇ ਨਾ ਫੋਨ ਕਰੋ, ਹਰਭਜਨ ਢਿੱਲੋਂ ਸਾਹਿਬ ਤੁਸੀਂ ਫੋਨ ਕਰਨਾ ਹੋਵੇ 416-837-1515 ਕਰਨਾ, ਵਟਸਐਪ 'ਤੇ ਕਾਲ ਤੁਹਾਡੀ ਆ ਰਹੀ ਹੈ, ਵਟਸਐਪ ਮੈਂ ਕਨੈਕਟ ਨਹੀਂ ਕੀਤਾ, ਨਹੀਂ ਤਾਂ ਕਾਲ ਮੈਂ ਏਅਰ 'ਤੇ ਲੈ ਲੈਣੀ ਸੀਗੀ। ਅਤੇ ਗੁਰਮੁਖ ਸਿੰਘ ਬਾਜੀ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ, ਲਾਈਨ ਜੁੜ ਗਈ ਹੈਗੀ ਆ। ਮੈਂ ਅੰਟੇਰੀਓ ਨਰਸਾਂ ਦੀ ਗੱਲਬਾਤ ਕਰ ਰਹੇ ਹੋ, ਕਹਿੰਦੇ ਅਮਰੀਕਾ ਵਿੱਚ ਕੰਮ ਕਰ ਰਹੀਆਂ ਹਨ, ਸੈਕਿੰਡ ਸਟਰੀਟ ਔਰਗ ਵਾਲੇ ਨੇ ਰੀਸਰਚ ਕੀਤੀ ਸੀ, ਕਹਿੰਦੇ 2025 ਵਿੱਚ ਅੰਦਾਜ਼ ਸੀਗਾ ਵੀ 2218 ਨਰਸਾਂ ਅੰਟੇਰੀਓ ਵਿੱਚ ਰਹਿੰਦੀਆਂ ਪਰ ਕੰਮ ਕਰਨ ਲਈ ਮਿਸ਼ਿਗਨ ਲਈ ਜਾਂਦੀਆਂ ਹਨ, ਮਿਸ਼ਿਗਨ ਦੇ ਵਿੱਚ ਨਾਲ ਸਟੇਟ ਹੈਗੀ ਅਮਰੀਕਾ ਦੀ। ਤੋ 2023 ਵਿੱਚ ਇਹ ਅੰਦਾਜ਼ ਜਿਹੜਾ ਸੀਗਾ, ਅੰਦਾਜ਼ਾ 1887 ਸੀ, ਯਾਨੀ ਕਿ 2 ਸਾਲਾਂ ਵਿੱਚ ਲਗਭਗ ਇਹ 17.5% ਵਿੱਚ ਵਾਧਾ ਹੋਇਆ। ਤੋ ਸਰਵੇ ਵਿੱਚ ਸਭ ਤੋਂ ਵੱਡਾ ਕਾਰਨ ਸਿਰਫ ਵੱਧ ਤਨਖਾਹ ਨਹੀਂ, ਕਹਿੰਦੇ ਸਕੈਜੂਲ ਵਧੀਆ ਮਿਲ ਜਾਂਦਾ, ਤਨਖਾਹ ਵੱਧ ਮਿਲ ਜਾਂਦੀ ਹੈਗੀ ਆ। ਤੋ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਆਪਣੇ ਜੋਬ ਸੇਵ ਕਰਨੀ ਆ, ਆਪਣੇ ਲੋਕਾਂ ਨੂੰ ਕੰਮ ਦੇਣਾ, ਵਧੀਆ ਪੈਸੇ ਦੇਣਾ, ਸਟੋਪ ਜਨਰੇਟਿੰਗ ਮਨੀ ਟੂ ਯੂਕਰੇਨ ਅਦਰ ਕੰਟਰੀਜ਼, ਇੱਥੇ ਆਪਣੇ ਲੋਕਾਂ ਨੂੰ ਪੈਸਾ ਦੇਵੋ। ਡੀਜ਼ਲ ਟੈਕਸ ਰਿਲੀਫ ਉੱਤੇ ਲਿਬਰ ਨੇ ਵਿਰੋਧ ਵਿੱਚ ਵੋਟ ਪਾਈ ਸੀਗੀ, ਇਹ ਪਿਛਲੇ ਹਫ਼ਤੇ ਮੈਂ ਗੱਲਬਾਤ ਕੀਤੀ ਸੀ। ਤੋ ਚਾਂਦ ਜਿਹੜੇ ਕੰਜ਼ਰਵੇਟਿਵ ਚਾਹੁੰਦੇ ਸੀਗੇ, ਉਹਨਾਂ ਨੇ ਮੋਸ਼ਨ ਲੈ ਕੇ ਆਉਂਦਾ ਸੀਗਾ ਬਈ ਤੁਸੀਂ ਡੀਜ਼ਲ ਜਿਹੜੀਆਂ ਪ੍ਰਾਈਸਾਂ ਨੇ ਵੱਧ ਗਈਆਂ ਹਨ, ਵੀ ਥੋੜ੍ਹੇ ਟੈਕਸ ਬੰਦ ਕਰ ਦਿਓ, ਟੈਕਸ ਕਲੈਕਟ ਕਰਨਾ ਬੰਦ ਕਰ ਦੋਗੇ ਤਾਂ ਡੀਜ਼ਲ ਦੀ ਪ੍ਰਾਈਸਾਂ ਸਸਤੀਆਂ ਹੋਣਗੀਆਂ, ਕੈਨੇਡੀਅਨ ਲੋਕਾਂ ਵਾਸਤੇ ਥੋੜ੍ਹੀ ਜ਼ਿੰਦਗੀ ਸੌਖੀ ਹੋ ਜਾਵੇ। ਪਤਾ ਲਿਬਰਲ ਦੇ ਬਲੋਕ ਦੇ NDP ਨੇ ਦਾ ਵਿਰੋਧ ਕੀਤਾ, ਨਾਮ ਵਿੱਚ ਵੋਟ ਪਾਈ ਆ। ਸੋ ਕੰਜ਼ਰਵੇਟਿਵ ਦੀ ਮੰਗ ਇਹੀ ਸੀਗੀ ਵੀ ਹੁਣ ਮਹਿੰਗਾਈ ਕਾਫੀ ਹੋਈ ਆ, ਵੀ ਇਹਨਾਂ ਨੂੰ ਥੋੜ੍ਹਾ ਇਹਨਾਂ ਦਾ ਜਿਹੜਾ ਟਰੱਕ ਡਰਾਈਵਰਾਂ ਦਾ ਕੰਮ ਸੌਖਾ ਕਰ ਦੇਵੋ। ਲਿਬਰਲ ਕਹਿੰਦੇ ਨਹੀਂ, ਆਪਾਂ ਨੇ ਇਹ ਕਰਨਾ, ਆਪਾਂ ਤਾਂ ਪੈਸੇ ਯੂਕਰੇਨ ਅਤੇ ਹੋਰ ਪਾਸੇ ਬੰਨਣੇ ਆ। ਪਹਿਲਾਂ ਬਲਦੇਵ ਨੂੰ ਲੈ ਲੈਂਦੇ ਆ, ਫਿਰ ਆਪਾਂ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲ ਕਰਨੀ। ਬਲਦੇਵ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਤੁਹਾਡੇ ਹੋਸਪਿਟਲ ਵੀ ਆ ਰਿਹਾ, ਤੁਹਾਡੇ ਯੂਨੀਵਰਸਿਟੀ ਵੀ ਆ ਰਹੀ ਆ, ਬਹੁਤ ਬਹੁਤ ਵਧਾਈਆਂ। ਉਹ ਕਹਿੰਦੇ ਸਾਡੇ ਬੱਚੇ ਬਾਹਰਲੇ ਬੱਚੇ ਬਾਹਰ ਪੜ੍ਹਦੇ ਆ ਵਧੀਆ, ਕਹਿੰਦੇ ਬਾਹਰਲੇ ਲੋਕ ਐਵੇਂ ਇੰਟਰਫੇਅਰ ਕਰਦੇ ਆ, ਸਾਨੂੰ ਕੋਈ ਨਹੀਂ ਚਾਹੀਦਾ, ਸਾਡਾ ਗਾਰਵੇ ਪਲਾਂਟ ਚਾਹੀਦਾ। ਤੇ ਬਾਕੀ ਕੈਨੇਡਾ ਨੂੰ ਬਹੁਤ ਬਹੁਤ ਵਧਾਈਆਂ ਭਾਈ, ਧੰਨਵਾਦ।
0: ਧੰਨਵਾਦ ਜੀ। ਸੋ ਕਿਹਨਾਂ ਨੇ ਕਾਲਾਂ ਕੀਤੀਆਂ ਮੈਨੂੰ ਨਹੀਂ ਪਤਾ, ਪਰ ਇਹ ਇੱਕ ਗੱਲ ਹੈਗੀ ਆ, ਮਿਸਾਗਰ ਚੌਥਾ ਉਹਨਾਂ ਦਾ ਬਿਗੇਸਟ ਹੋਸਪਿਟਲ ਆ ਰਿਹਾ ਹੈਗਾ ਆ, ਲੋਕਾਂ ਨੂੰ ਦੱਸ ਦੇਵਾਂ। ਜੇ ਕਹਿੰਦੇ ਨੇ ਔਖਾ ਲਿਆਉਣਾ ਆ, ਉਹਨਾਂ ਵਾਸਤੇ 4 ਆ ਗਏ। ਇੱਕ ਨਾ ਮੈਂ ਪੋਸਟ ਪੜ੍ਹ ਰਿਹਾ ਸੀਗਾ ਔਨਲਾਈਨ, ਮੈਂ ਗੁਰੂ ਸਿੰਘ ਬਾਰੀਆ ਸਾਹਿਬ ਮੈਂ ਇਹ 'ਤੇ ਮੈਂ ਲੈ ਲਵਾਂ, ਸਤਿ ਸ਼੍ਰੀ ਅਕਾਲ ਬੁਲਾ ਲਈ ਆਪਾਂ ਬਾਰੀਆ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਅੰਮ੍ਰਿਤ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਆਪਾਂ ਸਵੇਰੇ ਸਵੇਰੇ ਸਾਂਝ ਪਾ ਰਹੇ ਹਾਂ ਸਰੋਤਿਆਂ ਨਾਲ ਜੀ।
0: ਧੰਨਵਾਦ ਤੁਹਾਡਾ ਵੀ, ਬੜੀਆਂ ਖਬਰਾਂ ਲੈ ਕੇ ਆਉਂਦੇ, ਖਬਰ 'ਤੇ ਨਜ਼ਰ ਰੱਖਦੇ ਹੋ। ਮੋਨਾ ਮਹਿੰਗੀ ਜੀ, ਤੁਸੀਂ ਨਾ 10 ਮਿੰਟ ਬਾਅਦ ਕਾਲ ਕਰ ਲੈਣੇ ਤਾਂ ਹੋਲਡ ਹੀ ਕਰਨਾ ਪੈਣਾ, ਸੋ ਪਲੀਜ਼ ਕਾਲ ਡਰੋਪ ਕਰ, ਤੁਹਾਡਾ ਵੀ ਕੰਮ ਸੋਚੇ। ਚਾਹ ਦਾ ਘੋਟ ਭਰਿਆ, ਮੈਨੂੰ ਪਤਾ ਭਾਜੀ ਬਣਾ ਰਹੇ ਹਾਂ ਤੁਹਾਡੇ ਵਾਸਤੇ, ਤੋ ਮੋਨਾ ਮਹਿੰਗੀ ਆਪਾਂ ਠਹਿਰ ਕੇ ਗੱਲਬਾਤ ਕਰਦੇ ਹਾਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ ਹਨ, ਹਜੇ ਰਹਿਣਾ ਪੈਣਾ ਹੋਲਡ 'ਤੇ, ਖਬਰਾਂ ਦੀ ਥੋੜ੍ਹੀ ਸਾਂਝ ਪਾ ਲਈਏ ਪਹਿਲਾਂ। ਅਤੇ ਬਾਰੀਆ ਸਾਹਿਬ, ਮੈਂ ਨਾ ਕਾਫੀ ਪੋਸਟਾਂ ਪੜ੍ਹੀਆਂ ਕੱਲ੍ਹ ਬੈਠ ਕੇ, ਵੀ ਫੇਸਬੁੱਕ 'ਤੇ ਕੀ ਚੱਲ ਰਿਹਾ ਹੈਗਾ, ਭਾਵੇਂ ਆਪਾਂ ਸੋਸ਼ਲ ਮੀਡੀਆ ਵਿੱਚ ਹੈਗੇ ਪਰ ਘੱਟ ਦੇਖਣ ਨੂੰ ਮਿਲਦਾ। ਅਤੇ ਮੈਨੂੰ ਨਾ ਕਈ ਲੋਕ ਆਪਣੇ ਆਪ ਹੀ ਪਤਾ ਨਹੀਂ ਸਿਟੀ ਦੇ ਜਿਹੜੇ ਆ ਮੀਡੀਆਕਾਰ ਸਲਾਹਕਾਰ ਕੀ ਬਣ ਰਹੇ ਹਨ, ਉਹ ਕਹਿੰਦੇ TMU ਯੂਨੀਵਰਸਿਟੀ ਹੈਗੀ ਆ, TMU ਜਿਹੜਾ ਉਹ ਲਿਆਂਦਾ ਛੋਟਾ ਜਿਹਾ, ਵੀ ਇਹ ਤਾਂ ਯੂਨੀਵਰਸਿਟੀ ਆ, ਲੋਕ ਇਹ ਕੱਲੇ ਨਹੀਂ ਚਾਹੁੰਦੇ, ਇਹ ਮੀਡੀਆ ਵਾਲੇ ਗਲਤ। ਮੈਨੂੰ ਪਤਾ ਕਿਹੜਾ ਮੀਡੀਆ ਗਲਤ ਕਰਾਂ, ਮੈਂ ਗੱਲ ਦੱਸਾਂ ਜੀ, TMU ਮੈਡੀਕਲ ਕਾਲਜ ਆਇਆ ਸੀ ਨਾ, ਕਾਲਜ ਕੱਲਾ ਯੂਨੀਵਰਸਿਟੀ ਕੱਲ ਆਈ ਸੀ, ਉਸ ਤੋਂ ਵੱਡੀ ਆ ਸਕਦੀ ਸੀਗੀ, ਲਿਆਂਦੀ ਕੱਲ੍ਹ ਨੇ ਗਈ, ਸਿਰਫ ਇੱਕ ਛੋਟੀ ਜਿਹੀ ਵਿੰਗ ਲਿਆਂਦੀ। ਆਪਾਂ ਇਹ ਗੱਲ ਕਰਦੇ ਹਾਂ ਬਈ ਸਿਟੀ ਨੇ ਕੰਮ ਨਹੀਂ ਕੀਤਾ ਵੀ ਆਪਾਂ ਫੁੱਲ ਫਲੈਜ ਯੂਨੀਵਰਸਿਟੀ ਲੈ ਕੇ ਆਈਏ, ਇੱਕ ਛੋਟੀ ਜਿਹੀ ਸਾਨੂੰ ਮੈਡੀਕਲ ਯੂਨੀਵਰਸਿਟੀ ਦੇ ਦਿੱਤੀ, ਉਹਨੂੰ ਆਪਾਂ ਕੀ ਕਰਨਾ? ਕਰਨਾ ਤਾਂ ਹੈਗਾ ਆ, ਪਰ ਜੇ ਉਹਦੇ ਨਾਲ ਵੱਡੀ ਆ ਜਾਂਦੀ ਤਾਂ ਕੀ ਹੋ ਜਾਂਦਾ? ਤੋ ਅਸੀਂ ਕੰਮ ਨਹੀਂ ਕਰ ਰਹੇ, ਅਸਾਂ ਨੂੰ ਛੋਟਾ ਜਿਹਾ ਸੈਕਿੰਡ ਹਾਊਸਬੋਲ ਦੇ ਦਿੱਤਾ, ਉਹ ਹਜੇ ਪੂਰਾ ਵੀ ਨਹੀਂ ਹੋਇਆ, ਉੱਧਰ ਚੌਥਾ ਬਣ ਰਿਹਾ। ਤੁਸੀਂ ਯਾਰ ਕੋਈ ਜਾਗੋ, ਤੁਸੀਂ ਕੀ ਬੈਠੇ ਗੱਲਾਂ ਕਰ ਰਹੇ ਹੋ? ਕੀ ਕੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ? ਲੋਕ ਇੰਨੇ ਵੀ ਨਹੀਂ ਬੇਵਕੂਫ ਹੈਗੇ, ਲੋਕ ਸਮਝਦੇ ਹਨ ਵੀ ਸਾਨੂੰ ਇੱਕ ਫੁੱਲ ਫਲੈਜ ਹੌਸਪਿਟਲ ਦੂਸਰਾ ਚਾਹੀਦਾ, ਉੱਥੇ ਚੌਥਾ ਸਭ ਤੋਂ ਵੱਡਾ ਆ ਰਿਹਾ ਹੈਗਾ, ਸਾਨੂੰ ਫੁੱਲ ਫਲੈਜ ਯੂਨੀਵਰਸਿਟੀ ਚਾਹੀਦੀ ਹੈਗੀ ਆ। ਕੈਨੇਡਾ ਵਿੱਚ ਕਿੰਨੇ ਲੋਕ ਮੂਵ ਹੋ ਰਹੇ ਹਨ, ਬਰੈਂਪਟਨ ਆਲੇ ਦੁਆਲੇ ਲੋਕ ਇਸ ਯੂਨੀਵਰਸਿਟੀ ਵਿੱਚ ਜਾਣ, ਯੂਨੀਵਰਸਿਟੀ ਆ ਗਈ ਅਤੇ ਲੱਖਾਂ ਕਰੋੜਾਂ ਦਾ ਫਾਇਦਾ ਵੀ ਹੋਵੇਗਾ, ਉਹ ਵੀ ਮੈਂ ਦੱਸ ਦਊਂਗਾ। ਕਿਉਂਕਿ ਕੋਨਸਟੋਗਾ ਜਿਹੜਾ ਕਾਲਜ ਹੈਗਾ ਇੰਟਰਨੈਸ਼ਨਲ ਸਟੂਡੈਂਟ ਤੋਂ, ਇਹਨਾਂ ਨੇ ਇੰਨਾ ਪੈਸਾ ਕਮਾਇਆ, ਇੰਨਾ ਪੈਸਾ ਕਮਾਇਆ ਅਤੇ ਕਾਲਜ ਦੀ ਆਪਣੀ ਐਨੂਅਲ ਰਿਪੋਰਟ ਮੁਤਾਬਕ ਕਹਿੰਦੇ ਗਿਣਤੀ ਵਧਣ ਕਾਰਨ ਉਸ ਨੂੰ ਬਹੁਤ ਵੱਡਾ ਸਰਪਲਸ ਹੋਇਆ ਸੀਗਾ। ਇਹਨਾਂ ਨੇ ਫੈਡਰਲ ਰੈਕਰਡ ਦੱਸਦੇ ਨੇ ਕਿ ਦਸੰਬਰ 2023 ਦੇ ਅੰਤ ਤੱਕ ਕੋਨਸਟੋਗਾ ਨਾਲ ਜੁੜੇ ਸਟੱਡੀ ਪਰਮਿਟ ਹੋਲਡਰ ਦੀ ਗਿਣਤੀ 38,000 ਤੋਂ ਵੱਧ ਗਈ ਸੀ। ਤੁਸੀਂ ਦੇਖੋ ਜੇ ਬਰੈਂਪਟਨ ਦੇ ਵਿੱਚ ਯੂਨੀਵਰਸਿਟੀ ਫੁੱਲ ਫਲੈਜ ਆ ਜਾਂਦੀ, 30-40,000 ਸਟੂਡੈਂਟ ਜਿਹੜੇ ਪੜ੍ਹਨ ਲੱਗ ਪੈਂਦੇ, ਤਾਂ ਲੱਖਾਂ ਦੇ ਹਿਸਾਬ ਨਾਲ ਇਹ ਇਕੋਨਮੀ ਨੇ ਮੂਵ ਹੋਣਾ ਸੀਗਾ। ਤਾਂ ਮੈਨੂੰ ਪਤਾ ਇੰਟਰਨੈਸ਼ਨਲ ਸਟੂਡੈਂਟ ਉਹਦੀਆਂ ਫੀਸਾਂ ਵੀ ਕਾਫੀ ਇਹਨਾਂ ਨੇ ਵੱਧ ਲਈਆਂ ਸੀਗੀਆਂ, ਪਰ ਹੁਣ ਇਹਨਾਂ ਦੇ ਕਹਿੰਦੇ ਵੀ 2023 ਅਤੇ 2024 ਵਿੱਚ ਕਾਲਜ ਦਾ ਕੁੱਲ ਰੈਵਨਿਊ $995 million ਸੀ। ਮੈਂ ਇੰਨੀ ਖਬਰ ਸਾਂਝੀ ਕਰਨਾ ਚਾਹੁੰਦਾ। ਸੋ ਵੀ ਨੀਡ ਅ ਫੁੱਲ ਫਲੈਜ ਯੂਨੀਵਰਸਿਟੀ, ਵੀ ਨੀਡ ਅ ਫੁੱਲ ਫਲੈਜ ਹੋਸਪਿਟਲ। TMU ਤਾਂ ਆ ਗਈ ਆ, ਥੈਂਕ ਯੂ ਵੈਰੀ ਮੱਚ। ਜਿੰਨਾ ਪੈਸਾ ਇੱਥੇ ਲਾਇਆ ਨਾ, ਉਨਾ ਪੈਸਾ ਸ਼ਾਇਦ ਫੁੱਲ ਫਲੈਜ ਯੂਨੀਵਰਸਿਟੀ ਵੀ ਲੱਗਣਾ ਸੀਗਾ। ਜਗ੍ਹਾ ਕਿੱਥੇ ਗਈ? ਵੇਚਤੀ ਕਿ ਟਰੱਕ ਪਾਰਕਿੰਗ ਵਾਸਤੇ ਬਣਾਤੀ ਆ? ਇਹਦਾ ਜਵਾਬ ਦੇ ਦਿਓ। ਗੁਰਮੁਖ ਸਿੰਘ ਵਾਰੀਆ ਸਾਹਿਬ ਆ ਜਾਓ ਜੀ, ਕਰੋ ਖਬਰਾਂ ਦੀ ਸਾਂਝ ਪਾਓ ਜੀ।
1: ਅੰਮ੍ਰਿਤ ਸਾਹਿਬ, ਤੁਸੀਂ ਗੱਲ ਕੀਤੀ ਕਿ TMU ਦੀ, ਠੀਕ ਹੈ ਜੀ, ਆਪਾਂ ਸ਼ੁਰੂ ਇੱਥੋਂ ਕਰ ਲੈਂਦੇ ਹਾਂ। ਪਹਿਲਾਂ ਤਾਂ ਮੈਂ ਇੱਕ ਮਿੰਟ ਆਪਣੇ ਸਰੋਤਿਆਂ ਦੀ ਇੱਕ ਸਾਂਝ ਪਾਉਣੀ ਚਾਹੁੰਦਾ ਸੀ ਕਿ ਜਿਹੜੀਆਂ ਵੋਟਾਂ ਐਡਵਾਂਸ ਵੋਟਿੰਗ ਹੋਈਆਂ ਨੇ, ਫਿਰ ਦੁਬਾਰਾ ਹੁਣ 16-17 ਫਿਰ 26 ਨੂੰ ਹੋਣੀਆਂ ਨੇ ਜੀ, ਕਿਤੇ ਰਹਿ ਨਾ ਜਾਵੇ, ਕੰਮ ਜ਼ਰੂਰ ਪਹੁੰਚ ਕੀਤੀ ਜਾਵੇ। ਕੁਝ ਇੱਕ ਸ਼ੰਕੇ ਜਿਹੜੇ ਮੈਨੂੰ ਆਫ ਦੀ ਏਅਰ ਕਾਲਾਂ ਆਈਆਂ ਤੇ ਉਹਦੇ ਮੈਂ ਜਵਾਬ ਦੇਣਾ ਚਾਹੁੰਦਾ ਵਾ। ਜਿਹੜਾ ਵੋਟਿੰਗ ਪ੍ਰੋਸੈਸ ਆ, ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਕੀ ਹੋ ਰਿਹਾ ਆ, ਕਿਤੇ ਕੋਈ ਏਦਾਂ ਦੀ। ਮੈਂ ਇਸ ਗੱਲੋਂ ਭਰੋਸਾ ਰੱਖਦਾ ਹੈਗਾ ਕਿ ਕੈਨੇਡਾ ਦਾ ਜਿਹੜਾ ਵੋਟਿੰਗ ਸਿਸਟਮ ਹੈਗਾ No. 1 ਜਿਹੜਾ ਮੰਨਿਆ ਜਾਂਦਾ ਜੀ ਭਰੋਸੇ ਵਜੋਂ, ਠੀਕ ਹੈ। ਸੋ ਅੰਟਾਰੀਓ ਇਲੈਕਸ਼ਨ ਜਿਹੜਾ ਵਾ, ਕਿਤੇ ਵੀ ਭਾਵੇਂ ਮਿਊਨਿਸਪਲ ਇਲੈਕਸ਼ਨ ਹੁਣ, ਏਦਾਂ ਦੀ ਗੱਲ ਹਲੇ ਤੱਕ ਕੋਈ ਏਦਾਂ ਨਹੀਂ ਹੈਗੀ ਕਿ ਹੀਰਾ ਫੇਰੀਆਂ, ਅਸੀਂ ਇਹਨਾਂ ਤੋਂ ਦੂਰ ਹਾਂ। ਸੋ ਫੈਰ ਸੋ ਗੁੱਡ, ਤੇ ਜਿਹੜਾ ਪ੍ਰੋਸੈਸ ਹੈਗਾ ਇੰਨਾ ਕੁ ਚੇਂਜ ਹੈ ਥੋੜਾ। ਕਈਆਂ ਤਾਂ ਪਹਿਲਾਂ ਥਾਂ ਸੀਗਾ ਕਿ ਮੈਂ ਵੇਖਿਆ ਜਾ ਕੇ ਕਿ ਪਹਿਲਾਂ ਆਪਾਂ ਕਈ ਥਾਂ ਦੇ, ਹੁਣ ਕੀ ਕਰ ਦਿੱਤਾ ਕਿ ਪਹਿਲਾਂ ਆਪਾਂ ਪੇਪਰ ਦੇ ਉੱਪਰ ਏਦਾਂ ਇੱਕ ਲਿਸਟ ਹੁੰਦੀ ਸੀ, ਉਹਦੇ 'ਚ ਪੈਨ ਨਾਲ ਕਾਂਟਾ ਲਾਉਂਦੇ ਸੀ ਜਿਹਨਾਂ ਨੂੰ ਅਸੀਂ ਕ੍ਰੋਸ ਕਰਦੇ ਸੀ, ਮਾਰਕ ਕਰਦੇ ਸੀ ਕਹਿਣ ਤੋਂ ਭਾਵ ਕਿ ਜਿੰਨੇ ਵੋਟ ਪਾਉਣੀ ਹੈ, ਤੇ ਫਿਰ ਉਹ ਪੇਪਰ ਜਿਹੜਾ ਸੀ ਅਸੀਂ ਵੋਟ ਕਾਸਟ ਲਈ ਕਰ ਦਿੰਦੇ ਸੀ ਬਾਕਸ ਵਿੱਚ, ਠੀਕ ਹੈ। ਉਹ ਥੋੜਾ ਜਿਹਾ ਸਿੰਪਲ ਸੀਗਾ, ਹੁਣ ਇੰਨਾ ਕਰ ਦਿੱਤਾ ਗਿਆ ਕਿ ਖਾਲੀ ਪੇਪਰ ਮਿਲਦਾ, ਇੱਕ ਮਸ਼ੀਨ ਤੇ ਜਾਈਦਾ, ਆਈਪੈਡ ਤੇ ਜਾਈਦਾ, ਉੱਥੇ ਆਪਣੇ ਕੈਂਡੀਡੇਟ ਸਿਲੈਕਟ ਕਰੀਦੇ ਆ, ਚਾਹੇ ਉਹ ਮੇਅਰ ਦੇ ਕੈਂਡੀਡੇਟ ਨੂੰ ਜਿਹਨੂੰ ਵੋਟ ਪਾਉਣੀ ਆ, ਫਿਰ ਅਸੀਂ ਜਿਹੜਾ ਆਪਾਂ ਕਹਿ ਸਕਦੇ ਰੀਜਨਲ ਕੌਂਸਲਰ, ਕੌਂਸਲਰ, ਸਕੂਲ ਟਰਸਟੀ ਜਿੰਨੇ ਵੀ ਹੈਗੇ ਆ, ਉਹਨਾਂ ਨੂੰ ਅਸੀਂ ਸਿਲੈਕਟ ਕਰ ਦਿੰਦੇ, ਫਿਰ ਉਹ ਪੇਪਰ ਦਾ ਪ੍ਰਿੰਟ ਆ ਜਾਂਦਾ। ਇਟ ਮੀਨਸ ਕਿ ਜਿਹਨਾਂ ਦੇ ਨਾਂ ਆ ਗਏ ਆ ਉਹਨਾਂ ਨੂੰ ਅਸੀਂ ਵੋਟ ਪਾ ਰਹੇ ਹਾਂ। ਤੋ ਉਹ ਪੇਪਰ ਜਿਹੜਾ ਉਹ ਬੈਲਟ ਜਿਹੜੀ ਅੰਦਰ ਅੱਗੇ ਡੱਬੇ ਚ ਜਦੋਂ ਸਕੈਨ ਹੁੰਦੀ ਹੈ ਤੇ ਸਾਡਾ ਹੋ ਜਾਂਦੀ ਆ, ਕੋਈ ਏਦਾਂ ਦੀ ਕਨਫਿਊਜ਼ਨ ਸੋ ਫੈਰ ਏਦਾਂ ਦੀ ਨਹੀਂ ਹੈਗੀ। ਆਪਾਂ ਵੋਟ ਵੱਧ ਤੋਂ ਵੱਧ ਪਾਈਏ, ਤਾਂ ਬਿਨਾਂ ਇਹੋ ਜਿਹੇ ਸ਼ੰਕੇ ਦਿਆਂ ਵਿੱਚ ਦਿਮਾਗਾਂ ਦੇ ਆਉਣ ਤੋਂ ਇਲਾਵਾ, ਸਾਨੂੰ ਵੱਧ ਤੋਂ ਵੱਧ ਵੋਟਿੰਗ ਵੋਟ ਕਾਸਟ ਆਊਟ ਕਰਨੀ ਚਾਹੀਦੀ ਆ। ਹਾਲੇ ਉਨੀ ਅਪਰੂਵਲ ਨਹੀਂ ਆਈ, ਭਾਵੇਂ ਕਿ ਰੇਟਿੰਗਸ ਮੇਰੇ ਕੋਲ ਨਹੀਂ ਆਈਆਂ, ਮੈਂ ਕਾਫੀ ਸਰਚ ਕੀਤਾ, ਪਰ ਆਪਣੇ ਕੁਝ ਜਿਹੜੀਆਂ ਪ੍ਰੋਮੀਨੈਂਟ ਵਾਰਡਸ ਹੈਗੀਆਂ ਉੱਥੋਂ ਵੋਟਿੰਗ ਘੱਟ ਹੈ ਹਲੇ ਜੀ ਐਡਵਾਂਸ ਪੋਲਿੰਗ ਦੇ ਵਿੱਚ। ਸੋ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ।
0: ਮੌਸਮ ਵੀ ਵਧੀਆ ਸੀਗਾ, ਮੌਸਮ ਵੀ ਠੀਕ ਠਾਕ ਸੀਗਾ, ਵੋਟ ਪਾ ਸਕਦੇ ਸੀਗੇ, ਥੋੜੇ ਪਹੁੰਚੇ ਜਿੰਨੇ ਪਹੁੰਚਣੇ ਚਾਹੀਦੇ ਹੁਣ ਨਹੀਂ ਪਹੁੰਚੇ, ਸ਼ਾਇਦ ਫਿਊਚਰ ਵਿੱਚ ਪਹੁੰਚ ਜਾਣ। ਰਾਜਾ ਬਾਈ ਜੀ ਐਲੇ ਵਾਲੇ ਪੁਰਾਣ ਸਪੌਂਸਰ ਕਰਦੇ, ਟਰੱਕਾਂ ਦਾ ਕਾਰਨ ਆਇਲ ਚੇਂਜ ਕਰਨਾ ਹੋਵੇ, ਟਾਇਰ ਚੇਂਜ ਕਰਵਾਉਣੇ ਹੋਣ, 1776 ਮਾਇਲ ਸਾਈਡ ਡਰਾਈਵ ਤੇ ਪਹੁੰਚੋ, 416-953-9692। ਗੁੱਡ ਥਿੰਗ ਪਤਾ ਕੀ ਹੈ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਆ। ਅਤੇ ਮਨਜੀਤ ਚੀਮਾ ਜੀ ਵਿਦ ਮੋਰ ਦੈਨ 18 ਈਅਰ ਆਫ ਐਕਸਪੀਰੀਅੰਸ ਇਨ ਰੀਅਲ ਸਟੇਟ, ਪਾਵਰ ਆਫ ਸੇਲ ਦੇ ਕਦੋਂ ਘਰ ਹੋਰ ਆ ਗਏ ਹਨ, ਇਹਨਾਂ ਕੋਲ ਦੇਖਣੇ ਹੋਣ, ਖਰੀਦਣੇ ਹੋਣ, ਤਾਂ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲਿਓ, 416-357-9065, 416-357-9065। ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ ਮੋਰਗੇਜ ਸਲਿਊਸ਼ਨ ਤੁਹਾਡੇ ਪਾਸੇ ਲੈ ਕੇ ਆਉਂਦੇ ਹਨ। ਦਵਿੰਦਰ ਸਿੰਘ ਪਵਾਰ, ਮੋਰਗੇਜ ਚਾਹੀਦੀ ਫਸਟ ਸੈਕਿੰਡ ਥਰਡ ਵਿੱਚ ਪੈਸਾ ਧੇਲਣਾ ਚਾਹੀਦਾ, 6479888731 ਜੀ। ਬਾਰੀ ਸਾਹਿਬ ਜੀ,
1: ਅੱਛਾ ਜੀ, ਆਪਾਂ ਗੱਲ ਕਰ ਰਹੇ ਸੀ ਟੋਰਾਂਟੋ ਮੈਟਰੋਪੋਲੀਅਨ ਯੂਨੀਵਰਸਿਟੀ ਦੀ, ਜਾਂ ਫਿਰ ਇੱਥੇ ਆਪਣਾ ਉਹਦੀ ਕੈਂਪਸ ਜਿਹੜਾ TMU ਬਰੈਂਪਟਨ ਦੇ ਵਿੱਚ, ਠੀਕ ਹੈ ਜੀ, ਤਾਂ 250 ਸਕੁਅਰ ਫੁੱਟ ਦੀ ਜਗ੍ਹਾ ਲਈ ਗਈ, ਮਿਲੀਅਨਸ ਡਾਲਰ ਦੇ ਬਿਲੀਅਨ ਹਿਸਾਬ ਨਾਲ ਖਰਚਾ ਆ ਰਿਹਾ ਜੀ, ਫੈਡਰਲ ਦੀ ਫੰਡਿੰਗ ਹੈਗੀ ਆ, ਤਾਂ ਇੱਕ ਫੁੱਲ ਫਲੈਜ ਯੂਨੀਵਰਸਿਟੀ ਤੇ ਇਹਦੇ ਚ ਫਰਕ ਕੀ ਆ? ਇਹਦਾ ਸਟ੍ਰੀਮ ਮੈਡੀਸਨ ਦਾ ਜੀ, ਜਿਹੜਾ ਮੈਡੀਸਨ ਮੈਡੀਕਲੀ ਅਜਿਹੀ ਕਿ ਲੋੜ ਆ ਬਹੁਤ ਜ਼ਿਆਦਾ, ਇਹ ਗੱਲ ਠੀਕ ਹੈ, ਕੈਨੇਡਾ ਭਾਰਤ ਦੇ ਜਿਹੜੀਆਂ ਕਾਲਜ ਆ ਉਹ ਘੱਟ ਹੈਗੇ ਆ, ਸਾਡੇ ਬੱਚੇ ਬਾਹਰ ਮੈਡੀਕਲ ਕਰਨ ਜਾਂਦੇ ਆ, ਫਿਰ ਉੱਥੇ ਹੀ ਰਹਿ ਜਾਂਦੇ ਆ ਕਿਉਂਕਿ ਵਾਪਸ ਜਿਹੜੀ ਉਹਦੀ ਰੈਜੀਡੈਂਸੀ ਆ ਉਹਦੇ ਵਾਸਤੇ ਬਹੁਤ ਓਬਲੀਗੇਸ਼ਨ ਹੈਗੀਆਂ ਨੇ, ਤਾਂ ਫਿਰ ਉਹਨੂੰ ਲੈ ਕੇ ਕਈ ਬੱਚੇ ਵਾਪਸ ਆਪਣੇ ਮਾਂ ਬਾਪ ਕੋਲ ਨਹੀਂ ਆਉਂਦੇ, ਉੱਥੇ ਇੰਡੀਵਿਜੁਅਲ ਫੈਮਿਲੀ ਜਿਹੜੀ ਆ ਡਿਪਾਰਟ ਹੋ ਜਾਂਦੀ ਆ, ਜੇ ਪਹਿਲਾਂ ਇਮੀਗ੍ਰੈਂਟ ਕੰਟਰੀ ਆ ਜੀ, ਪਹਿਲਾਂ ਆਪਣੇ ਕੰਟਰੀਆਂ ਤੋਂ ਆਏ ਟੁੱਟ ਕੇ, ਫਿਰ ਉਹਨਾਂ ਦੇ ਬੱਚੇ ਟੁੱਟ ਕੇ ਦੂਜੇ ਦੇਸ਼ਾਂ ਚਲ ਜਾਂਦੇ ਆ, ਇੰਗਲੈਂਡ ਜਾਂ US ਤੋਂ ਵਾਪਸ ਨਹੀਂ ਆਉਂਦੇ, ਠੀਕ ਹੈ, ਇਹ ਹੋਣੀ ਚਾਹੀਦੀ ਸੀ। ਪਰ ਇੱਕ ਯੂਨੀਵਰਸਿਟੀ ਦੇ ਵਿੱਚ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਵੀ 3 ਯੂਨੀਵਰਸਿਟੀ ਚ ਪੜ੍ਹਾਈ ਕੀਤੀ ਹੈ ਜੀ, ਉੱਥੇ ਇੰਨਾ ਮਲਟੀਪਲ ਫੈਕਲਟੀਜ਼ ਹੁੰਦੀਆਂ ਨੇ, ਇੰਨਾ ਆਪਾਂ ਕਹਿ ਸਕਦੇ ਹਾਂ ਕਿ ਵਾਈਡ ਕੋਰਸਿਸ ਹੁੰਦੇ ਆ ਕਿ ਤੁਸੀਂ ਯੂਨੀਵਰਸਿਟੀ ਚਲ ਜਾਓ, ਤੁਸੀਂ ਕੀ ਬਣਨਾ, ਕੀ ਕਰਨਾ, ਸਾਰਾ ਕੁਛ ਅਵੇਲੇਬਲ ਹੁੰਦਾ ਕੋਰਸ, ਐਵਰੀਥਿੰਗ। ਸੋ ਇਹਦਾ ਮਤਲਬ ਹੈ ਕਿ ਜਿਹੜੇ ਬ੍ਰੈਂਪਟਨ ਦੇ ਬੱਚੇ ਜਨਰੇਸ਼ਨ ਹੈਗੀ ਆ, ਜਿਹੜੀ ਉਹਨਾਂ ਦੀ ਐਸਪੀਰੇਸ਼ਨ ਹੈਗੀਆਂ, ਓਵਰਆਲ ਹਰ ਕੋਈ ਬੱਚਾ ਡਾਕਟਰ ਨਹੀਂ ਬਣਨਾ ਚਾਹੁੰਦਾ, ਠੀਕ ਹੈ ਜੀ, ਹਰ ਬੱਚਾ ਮੈਡੀਸਨ ਚ ਨਹੀਂ ਜਾਣਾ ਚਾਹੁੰਦਾ। ਸੋ ਉਹਨਾਂ ਵਾਸਤੇ ਜਿਹੜੇ ਦੂਜੇ ਕੋਰਸਿਸ ਜਿਹੜੇ ਅਹਿਮ ਹੈਗੇ ਆ, ਚਾਹੇ ਇੰਜੀਨੀਅਰ ਬਣਨਾ ਕਿਸੇ ਨੇ, ਵੱਖ ਵੱਖ ਜਿਹੜੇ ਸਟ੍ਰੀਮਸ ਹੈਗੀਆਂ ਨੇ, ਉਹਦੇ ਲਈ ਉਹ ਜਾ ਕੇ $1500 ਦੇ ਰਿਹਾ ਜੀ, ਜਾ ਕੇ ਕਿਚਨਰ ਦੇ ਰਿਹਾ, ਲੰਡਨ ਦੇ ਰਿਹਾ, ਫਿਰ ਆਪਾਂ ਕਹਿ ਸਕਦੇ ਹਾਂ ਜੇ ਡਾਊਨ ਟਾਊਨ ਵੀ ਜਾਣਾ ਤੇ ਡਾਊਨ ਟਾਊਨ ਦਾ ਰਸ਼ ਓਵਰ ਏਰੀਆ, ਬੱਚਾ ਰੋਜ਼ ਉੱਥੇ ਪੜ੍ਹਨ ਨਹੀਂ ਜਾ ਸਕਦਾ, ਆਪਾਂ ਨੂੰ ਪਤਾ ਹੈਗਾ।
0: ਇਹੀ ਤਾਂ ਆਪਾਂ ਗੱਲ ਕੀਤੀ ਹੈਗੀ ਆ, ਇਹ ਫੁੱਲ ਫਲੈਜ ਯੂਨੀਵਰਸਿਟੀ ਵਿੱਚ ਇਹ ਵੀ ਫਿੱਟ ਕਰ ਸਕਦੇ ਸੀਗੇ, TMU ਵੀ ਫਿੱਟ ਕਰ ਸਕਦੇ, ਪਰ ਇਹਨਾਂ ਨੇ ਮੂੰਹ ਬੰਦ ਕਰਤੇ ਬ੍ਰੈਂਪਟੋਨੀਆ ਦੇ, ਵੀ ਤੁਹਾਨੂੰ ਆਹ ਦੇਤੀ ਹੈ, ਚੁੱਪ ਕਰਕੇ ਬੈਠੋ, ਹੋਰ ਕੁਛ ਨਹੀਂ ਮਿਲਣਾ। ਜਿੱਦਾਂ ਹੋਸਪਿਟਲ, ਸੈਕਿੰਡ ਹੋਸਪਿਟਲ ਛੋਟਾ ਜਿਹਾ ਬਣਾਤਾ, ਐਮਰਜੈਂਸੀ ਵਿੰਗ ਜਿਹੀ, ਪਰ ਫੁੱਲ ਫਲੈਜ ਨਹੀਂ ਬਣਾਇਆ ਅਤੇ ਮੂੰਹ ਬੰਦ ਕਰਤੇ ਲੋਕਾਂ ਦੇ, ਇੱਦਾਂ ਹੁਣ ਤੁਸੀਂ ਬਸ ਇੱਕ ਦੂਸਰੇ ਨਾਲ ਲੜੀ ਜਾਵੋ। ਯੂਨੀਵਰਸਿਟੀ ਫੁੱਲ ਫਲੈਜ ਆਉਣੀ ਚਾਹੀਦੀ ਸੀ, TMU ਆਈ ਰਿਸਪੈਕਟਰ ਜਿਹੜੀ ਜਿਹੜਾ ਕੈਂਪਸ ਖੜ੍ਹਾ ਕੀਤਾ ਗਿਆ, ਪਰ ਇਹਨਾਂ ਨੂੰ ਫੁੱਲ ਫਲੈਜ ਲੈ ਕੇ ਆਉਣੀ ਚਾਹੀਦੀ ਸੀ। ਆਪਾਂ ਇਹੀ ਗੱਲ ਕਰਦੇ ਹਾਂ। ਤੋ ਬਾਅਦ ਸਾਹਿਬ ਦੋ ਕੁ ਲਾਈਨਾਂ ਕਲੀਅਰ ਕਰਦੇ ਨੇ, ਲਾਈਨਾਂ ਟੈਸਟ ਕਰ ਲਈਏ। ਇੱਕ ਤਾਂ ਕਾਫੀ ਲੰਬੇ ਸਮੇਂ ਤੋਂ ਜਗਰੂਪ ਅਟਵਾਲ ਵੀ ਹੋੜਦੇ ਆ ਅਤੇ ਸਖਰਾਜ ਸੰਧੂ ਵੀ ਹੋੜਦੇ ਆ। ਸਖਰਾਜ ਸੰਧੂ ਜੀ, ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ।
2: ਸਤਿ ਸ਼੍ਰੀ ਅਕਾਲ ਟੰਬੜ ਸਾਹਿਬ, ਬਾਰੀਆ ਸਾਹਿਬ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਬਿਲਕੁਲ, ਐਡਵਾਂਸ ਪੋਲ 3 ਦਿਨ ਹੋਈ ਆ, ਫਰਾਈਡੇ, ਸੈਚਰਡੇ ਐਂਡ ਸੰਡੇ। ਫਰਾਈਡੇ ਪਵਾਂਗੇ ਸਿਟੀ ਹਾਲ ਦੇ ਵਿੱਚ ਹੋਈ ਸੀ, ਤੇ ਬਾਕੀ ਵੱਖ ਵੱਖ ਵਾਰਡਸ ਦੇ ਵਿੱਚ ਜਿਹੜੀਆਂ ਲੋਕੇਸ਼ਨ ਸੀਗੀਆਂ ਸਿੰਗਲ ਸਿੰਗਲ ਉੱਥੇ ਹੋਈ ਆ। ਔਰ ਟੋਟਲ ਬ੍ਰੈਂਪਟਨ ਦੇ ਵਿੱਚ 9366 ਵੋਟਾਂ ਜਿਹੜੀਆਂ ਇਸ 3 ਦਿਨਾਂ ਦੇ ਵਿੱਚ ਸਾਰੇ ਬ੍ਰੈਂਪਟਨ ਦੇ ਵਿੱਚ ਪੋਲ ਹੋਈਆਂ। ਔਰ ਵਾਰਡ 9-10 ਦੇ ਵਿੱਚ 2 ਦਿਨਾਂ ਦੇ ਵਿੱਚ, ਸੈਟਰਡੇ ਐਂਡ ਸੰਡੇ ਗੋਰ ਮੈਡੋਜ਼ ਦੇ ਵਿੱਚ 1368 ਵੋਟ ਪੋਲ ਹੋਈ ਆ, ਤੇ ਵਾਰਡ 7-8 ਦਾ ਵੀ ਉੱਥੇ ਹੀ ਵੋਟਿੰਗ ਹੋ ਰਹੀ ਸੀ ਗੋਰ ਮੈਡੋ ਦੇ ਵਿੱਚ, ਤੇ ਉਹ 9-10 ਭਾਵਾਂ ਬਹੁਤ ਚਰਚਿਤ ਇਲੈਕਸ਼ਨ ਦੇ ਵਿੱਚ ਰਹਿੰਦਾ ਆ ਹਮੇਸ਼ਾ, ਪਰ ਇਸ ਵਾਰ ਬਾਜੀ ਮਾਰ ਗਿਆ 7-8 ਵਾਰਡ ਜਿਹੜਾ, ਉਹਨਾਂ ਨੂੰ 1382 ਵੋਟਾਂ ਜਿਹੜੀਆਂ ਉੱਥੇ ਪੋਲ ਹੋਈਆਂ। ਕੁੱਲ 2750 ਵੋਟਾਂ ਜਿਹੜੀਆਂ ਆ ਇੱਥੇ ਗੋਰ ਮੈਡੋਜ਼ ਦੇ ਵਿੱਚ ਐਡਵਾਂਸ ਪੋਲ ਚ ਹੋਈਆਂ, ਜਿਹੜੀ ਕਿ ਲੋ ਟਰਨਆਊਟ ਆ। ਤੇ ਮੈਨੂੰ ਦੋਨੇ ਦਿਨ ਉੱਥੇ ਸਕੂਟਨੀਅਰ ਕਰਨ ਦਾ ਮੌਕਾ ਮਿਲਿਆ, ਤੇ ਜਿੱਦਾਂ ਬਾਰੀਆ ਸਾਹਿਬ ਨੇ ਕਿਹਾ ਕਿ ਕੋਈ ਕਨਫਿਊਜ਼ਨ ਨਹੀਂ, ਉੱਥੇ ਸਟਾਫ ਜਿਹੜਾ ਆ ਬਹੁਤ ਫਰੈਂਡਲੀ ਸੀਗਾ। ਔਰ ਸਭ ਤੋਂ ਵੱਡੀ ਗੱਲ ਆ ਕਿ ਸਟਾਫ ਨੂੰ ਜਿਹੜੀਆਂ ਗਾਈਡਲਾਈਨ ਸੀਗੀਆਂ ਉਸ ਵੋਟਿੰਗ ਨੂੰ ਪ੍ਰੋਸੀਜਰ ਨੂੰ ਦੇਣ ਦੀਆਂ ਉਹਨਾਂ ਨੇ ਬਖੂਬੀ ਨਿਭਾਈਆਂ, ਔਰ ਸਿਕਿਉਰਿਟੀ ਜਿਹੜੀ ਆ ਉਹਨਾਂ ਦਾ ਵੀ ਬਹੁਤ ਸ਼ਲਾਘਾਯੋਗ ਜਿਹੜਾ ਉਹਨਾਂ ਨੇ ਆਪਣਾ ਉੱਥੇ ਕੰਮ ਕੀਤਾ ਸਿਕਿਉਰਿਟੀ ਨੇ। ਜਿੱਦਾਂ ਅਕਸਰ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸੈਂਟਰਸ ਦੇ ਬਾਹਰ ਗਰੁੱਪਸ ਖੜ ਜਾਂਦੇ ਆ ਜਾਂ ਕੈਂਡੀਡੇਟ ਆਉਂਦੇ ਆ ਜਾਂ ਕੁਛ ਆ, ਉਹਨਾਂ ਨੇ ਇਸ ਵਾਰ ਸਾਰਾ ਕੁਛ ਬਿਲਕੁਲ ਨਹੀਂ ਹੋਣ ਦਿੱਤਾ ਉੱਥੇ। ਜੇ ਕੋਈ ਇੱਕਾ ਦੁੱਕਾ ਕਿਸੇ ਨੇ ਕੋਸ਼ਿਸ਼ ਵੀ ਕੀਤੀ ਉੱਥੇ ਗਰੁੱਪਸ ਦੇ ਵਿੱਚ, ਤਾਂ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਂਦਾ ਸੀ ਰਾਈਟ ਵੇ। ਔਰ ਜਿਹੜੇ ਸਕੂਟਨੀਅਰ ਸੀਗੇ ਵੱਖ ਵੱਖ ਕੈਂਡੀਡੇਟਸ ਦੇ, ਉਹਨਾਂ ਤੇ ਵੀ ਬਹੁਤ ਉਹਨਾਂ ਨੇ ਪਕੜ ਬਣਾ ਕੇ ਰੱਖੀ। ਕਿਸੇ ਨੂੰ ਕੋਈ ਸੈੱਲ ਫੋਨ ਯੂਜ਼ ਕਰਨ ਦੀ ਇਜਾਜ਼ਤ ਨਹੀਂ ਸੀ ਅੰਦਰ, ਕਿਸੇ ਨੂੰ ਕੋਈ ਕਿਸੇ ਵੋਟਰ ਨਾਲ ਕੰਟੈਕਟ ਕਰਨ ਦੀ ਇਜਾਜ਼ਤ ਨਹੀਂ ਸੀ। ਇੱਕਾ ਦੁੱਕਾ ਲੋਕਾਂ ਨੇ ਕੋਸ਼ਿਸ਼ ਵੀ ਕੀਤੀ ਆਪਣੇ ਪੰਜਾਬੀਆਂ ਦੇ ਸੁਭਾਅ ਮੁਤਾਬਕ, ਔਰ ਉਹਨਾਂ ਨੂੰ ਉਸ ਫੈਸਿਲਿਟੀ ਤੋਂ ਬੈਨ ਕਰ ਦਿੱਤਾ ਗਿਆ 24 ਘੰਟੇ ਲਈ। ਤੇ ਕੁੱਲ ਮਿਲਾ ਕੇ ਸਟਾਫ ਦੀ ਉੱਥੇ ਦੀ, ਜਿੱਦਾਂ ਜੇ ਕਿਸੇ ਨੂੰ ਕੋਈ ਦਿੱਕਤ ਵੀ ਪੇਸ਼ ਆਉਂਦੀ ਸੀ, ਉਹਨਾਂ ਨੂੰ ਨਹੀਂ ਸਮਝ ਆਉਂਦੀ ਸੀਗੀ, ਤੇ ਉੱਥੇ ਆਪਣੀਆਂ ਪੰਜਾਬੀ ਸਪੀਕਿੰਗ ਸਟਾਫ ਸੀਗਾ, ਉਹਨਾਂ ਨੇ ਬਹੁਤ ਮਦਦ ਕੀਤੀ ਉਹਨਾਂ ਦੀ। ਔਰ ਕਈ ਬਹੁਤ ਸਾਰੇ ਪਰਿਵਾਰ ਵੀ ਜਿਹੜੇ ਆ ਜੇ ਬਜ਼ੁਰਗ ਨਾਲ ਆਪ ਖੁਦ ਆਏ ਆ ਉਹਨਾਂ ਨੂੰ ਵੀ ਸ਼ਾਬਾਸ਼ ਕਿ ਉਹਨਾਂ ਨੇ ਉੱਥੇ ਊਤ ਲੈ ਕੇ ਬਜ਼ੁਰਗਾਂ ਦੀ ਵੋਟ ਜਿਹੜੀ ਆ ਉਹ ਕਾਸਟ ਕੀਤੀ ਆ। ਪਰ ਤੰਬੜ ਸਾਹਿਬ ਇਹਦੇ ਵਿੱਚ ਜਿਹੜੀ ਇੱਕ ਆਪਾਂ ਕਹਿ ਸਕਦੇ ਅਲਾਰਮਿੰਗ ਸਿਚੁਏਸ਼ਨ ਹੈ, ਯੂਥ ਦੀ ਪਾਰਟੀਸਪੇਟ ਜਿਹੜੀ ਸੀਗੀ ਜ਼ੀਰੋ ਸੀਗੀ, ਔਰ 9-10 ਵਾਰਡ ਦੇ ਵਿੱਚ ਜਿਹੜਾ ਜਿਹੜੀਆਂ ਬਾਕੀ ਕਾਲਾ ਸ਼ਾਹ ਭਾਈਚਾਰਾ ਆ ਤੇ ਵਾਈਟ ਕਮਿਊਨਿਟੀ ਆ ਉਹਨਾਂ ਦੀ ਵੀ ਸ਼ਮੂਲੀਅਤ ਜਿਹੜੀ ਆ ਉਹ ਜ਼ੀਰੋ ਦਿਖਾਈ ਦਿੱਤੀ ਗਈ ਹੈ ਇਹਨਾਂ ਦੋਨਾਂ ਦਿਨਾਂ ਦੇ ਵਿੱਚ। ਲੈਟ ਸੀ ਹੁਣ ਸੋਕਲ ਸੈਂਟਰ ਦੇ ਵਿੱਚ ਫਰਾਈਡੇ ਸੈਚਰਡੇ ਵੋਟਿੰਗ ਹੋਊਗੀ, ਉੱਥੇ ਕਿੱਦਾਂ ਦੇ ਰੁਝਾਨ ਆਉਂਦੇ ਆ ਤੇ ਬਾਕੀ ਬ੍ਰੈਂਪਟਨ ਦੇ ਕਿੱਦਾਂ ਦੇ ਆਉਂਦੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
0: ਧੰਨਵਾਦ ਅਪਡੇਟ ਕਰਨ ਦਾ। ਤੇ ਜਗਰੂਪ ਅਟਵਾਲ ਜੀ, ਤੁਸੀਂ ਆਇਓ, ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਆ।
3: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਠੀਕ ਠਾਕ ਜੀ।
3: ਭਾਜੀ ਵੋਟ ਜਿਹੜੀ ਆ ਪੋਲ ਜਦੋਂ ਘੱਟ ਹੁੰਦੀ ਆ ਉਦੋਂ ਤਾਂ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਹੁੰਦਾ, ਕਿਉਂਕਿ ਨੰਬਰ 2 ਤੇ ਸਾਡੇ ਬੰਦੇ ਕੀ ਕਰ ਰਹੇ ਆ, ਆਪਾਂ ਵੱਧ ਤੋਂ ਵੱਧ ਮੈਸੇਜ ਦਿਓ, ਕਿਉਂਕਿ ਤੁਹਾਨੂੰ ਰੋਜ਼ ਸੁਣਦਾ ਮੈਂ ਭਾਜੀ, ਕਿਉਂਕਿ ਜੇ ਚੇਂਜ ਨਾ ਲਿਆਂਦੀ ਭਾਜੀ ਆਪਾਂ ਨੂੰ ਇਹਦੀ ਬਿਹਾਰ ਬਣ ਜਾਣਾ ਇੱਥੇ
0: ਜੀ,
3: ਕਿਉਂਕਿ ਅਸੀਂ ਦੇਖੋ ਮਿਸੀ ਸਾਗਾ ਦੇ ਵਿੱਚ ਕਿੰਨੀ ਇੰਡਸਟਰੀ ਆ ਤੇ ਕਿੰਨਾ ਵਧੀਆ ਕੰਮ ਚੱਲ ਰਿਹਾ, ਸਾਡੇ ਕੋਲ ਇੰਡਸਟਰੀ ਹੈ ਨੀ। ਨੰਬਰ 2 ਤੇ ਕੋਈ ਯੂਨੀਵਰਸਿਟੀ ਨੀ, ਇੱਕ ਹਾਸਪਿਟਲ ਆ, ਦੂਜਾ ਅੱਧਾ ਆ, ਉਹਨੂੰ ਇਹ ਨੀ ਕਹਿੰਦੇ ਹੈ ਨਾ ਰੇਲਵੇ ਹਾਸਪਿਟਲ ਆ, ਕਿਉਂਕਿ ਪੈਸੇ ਇਕੱਠੇ ਕਰ ਲੈਂਦੇ ਆ, ਪੈਸੇ ਇਕੱਠੇ ਕਰਕੇ ਜੀ ਉਸ ਹਾਸਪਿਟਲ ਦੇ ਹਾਸਪਿਟਲ ਦੇ। ਹੁਣ ਕੱਲ ਦੀ ਕਿਸੇ ਗੱਲ ਹੋਈ ਸੀ ਕਿਸੇ ਬੰਦੇ ਨਾਲ, ਕੋਈ ਸੰਸਦ ਦਾ ਮੈਂਬਰ ਆ, ਉਹ ਮੈਂ ਤੁਹਾਨੂੰ ਆਫ ਦੀ ਏਅਰ ਵੀ ਦੱਸ ਸਕਦਾ, ਉਹ ਮੈਨੂੰ ਕਹਿੰਦਾ ਹਾਸਪਿਟਲ ਤਾਂ ਬਣੂਗਾ ਜੇ ਤੁਸੀਂ ਡੱਗ ਫੋਰਡ ਨੂੰ ਕਹੋਗੇ, ਅਸੀਂ ਕਿਹਾ ਵੀ ਸਿਟੀ ਪਲਾਨ ਕਰਕੇ ਦਊਗੇ ਤਾਂ ਹੀ ਬਣਾਵਾਂਗੇ।
0: ਧੰਨਵਾਦ ਤੁਹਾਡਾ, ਕਿਉਂਕਿ ਫੰਡਿੰਗ ਆਈ ਕਿ ਨਹੀਂ ਗੀ, ਕਿੱਥੇ ਗਏ, ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਜਿਹੜੇ ਫੰਡ ਰੇਜ਼ ਕੀਤੇ ਗਏ ਫਿਊਚਰ ਮੈਂ ਦੇਖਦਾ, ਨਵੰਬਰ ਮਹੀਨਾ ਆ ਰਿਹਾ ਹੈਗਾ, ਕੋਈ ਕਲੈਕਟ ਕਰੇਗਾ ਕਿ ਨਹੀਂ ਪੈਸੇ, ਪਹਿਲੇ ਪੈਸਿਆਂ ਦਾ ਜਵਾਬ ਲੈ ਲਿਓ ਵੀ ਕਿੱਥੇ ਗਏ ਜਿਹੜੇ ਕਲੈਕਟ ਕੀਤੇ ਸੀਗੇ ਉਹ ਕਿੱਥੇ ਗਏ, ਜਵਾਬ ਦਿਓ, ਹੁਣ ਇਕੱਲੇ ਮੂੰਹ ਚੱਕ ਕੇ ਆ ਗਏ ਆ। ਚਲੋ ਜੀ, ਮੋਨਾ ਬਾਈ ਜੀ ਹੋਲਦੇ ਹੀ ਆ, ਮੋਨਾ ਜੀ ਬੀਬਾ ਸੌਂ ਜਾ, 10-5 ਮਿੰਟ ਬਾਅਦ ਕਾਲ ਕਰ ਲਿਓ ਮੋਨਾ ਜੀ, ਅਤੇ ਤੁਹਾਡੀ ਮੈਂ ਕਾਲ ਦੀ ਅਡੀ ਕਰੂੰਗਾ 5 ਮਿੰਟ ਬਾਅਦ। ਬਾਰੇ ਸਾਹਿਬ ਹੋਰ ਖਬਰਾਂ ਦੀ ਆਪਾਂ ਸਾਂਝ ਪਾਉਂਦੇ, 2-3-4 ਕਾਲਾਂ ਵੀ ਆ ਗਈਆਂ ਸੀਗੀਆਂ, ਤੁਸੀਂ ਕੋਈ ਅਗਲੀ ਖਬਰ ਵੱਲ ਜਾਣਾ ਚਾਹੁੰਦੇ ਹੋ, ਕੁਝ ਕਹਿਣਾ ਚਾਹੁੰਦੇ ਹੋ?
4: ਬਿਲਕੁਲ ਜੀ, ਅਸੀਂ ਕਹਿੰਦੇ ਹਾਂ ਕਿ ਦੇਸ਼ ਦਾ ਕਿਵੇਂ ਆਰਥਿਕ ਤੌਰ ਤੇ ਨਿਰਵਾਹ ਹੋਵੇ, ਟ੍ਰੇਡ ਵਾਰ ਚੱਲ ਰਹੀ ਆ, ਲੋਕਾਂ ਦੀਆਂ ਜੌਬਾਂ ਖੁੱਸ ਰਹੀਆਂ ਨੇ
0: ਜੀ।
4: ਤੁਸੀਂ ਪ੍ਰੋਗਰਾਮ ਦੇ ਸ਼ੁਰੂ ਚ ਯੂਕਰੇਨ ਦੀ ਗੱਲ ਕੀਤੀ ਸੀ
0: ਜੀ,
4: ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਦੀ, ਜਿਹੜੇ ਪ੍ਰੈਜੀਡੈਂਟ ਵਲਾਦੀਮੀਰ ਜ਼ੇਲੈਂਸਕੀ ਹੈਗੇ ਯੂਕਰੇਨ ਦੇ, ਉਹਨਾਂ ਨਾਲ ਗੱਲਬਾਤ ਹੋਈ ਹੈ ਜੀ। ਕਿਸੇ ਦੇਸ਼ ਨੇ ਵਰਲਡ ਭਾਰਤ ਵਿੱਚ, ਜਿਹੜਾ ਅਮਰੀਕਾ ਵਾ, ਉਹਨੇ ਜਿਹੜਾ ਤੇਲ ਖਰੀਦਣ ਦਾ ਫੈਸਲਾ ਕੀਤਾ ਰੂਸ ਤੋਂ, ਉਹਦਾ ਵਿਰੋਧ ਨਹੀਂ ਕੀਤਾ, ਜਾਂ ਫਿਰ ਯੂਕਰੇਨ ਦੇ ਨਾਲ ਇਹ ਨੀ ਜਿਤਾਇਆ ਕਿ ਠੀਕ ਹੈ ਜੀ, ਲੇਕਿਨ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ ਗੱਲਬਾਤ ਹੋਈ ਤੇ ਜਿਹੜਾ PMO ਆਫਿਸ ਹੈ ਉਹਨੇ ਬਕਾਇਦਾ ਸਟੇਟਮੈਂਟ ਜਾਰੀ ਕੀਤੀ ਆ ਕਿ ਜਿਹੜਾ ਅਮਰੀਕਾ ਦਾ ਰੂਸ ਤੋਂ ਤੇਲ ਲੈਣ ਦਾ ਫੈਸਲਾ ਹੈਗਾ, ਇਹ ਯੂਕਰੇਨ ਤੇ ਜਿਹੜਾ ਸਾਡਾ ਇੱਕ ਆਪਾਂ ਕਿਸੇ ਦੇ ਕੈਂਪਸ ਸੀਗਾ ਵੈਸਟ ਕੰਟਰੀਆਂ ਦਾ, ਉਹਦੇ ਹਿੱਤਾਂ ਦੇ ਖਿਲਾਫ ਹੈ
0: ਜੀ,
4: ਇਹ ਡਾਇਰੈਕਟ ਅਪੋਜੀਸ਼ਨ ਹੈਗੀ ਆ ਵੀ ਏਦਾਂ ਅਮਰੀਕਾ ਨੂੰ ਨਹੀਂ ਕਰਨਾ ਚਾਹੀਦਾ। ਅਮਰੀਕਾ ਦੇ ਟਰੰਪ ਸਾਹਿਬ ਦੀਆਂ ਇਸ ਵਕਤ ਸਿਚੁਏਸ਼ਨ ਇਹ ਬਣੀ ਪਈ ਆ ਕਿ ਅੱਗੇ ਵੀ ਖਾਈ, ਪਿੱਛੇ ਵੀ ਖਾਈ, ਇੱਧਰ ਵੀ ਖਾਈ, ਇੱਧਰ ਵੀ ਖਾਈ, 3 ਵੀਕਾਂ ਰਹਿ ਗਈਆਂ ਨੇ ਮਿਡ ਟਰਮ ਇਲੈਕਸ਼ਨਾਂ ਦੇ ਵਿੱਚ, ਜਿਹੜਾ ਫਿਊਲ ਹੈਗਾ ਜੀ ਉਹ ਆਲਮੋਸਟ ਕਿਤੇ 7 ਹੈ, ਕਿਤੇ 7.5 ਪਰ ਗੈਲਨ ਹੈਗਾ ਜੀ। ਜਿਹੜੀ ਓਵਰਆਲ ਵੀ ਕਰੂਡ ਆਇਲ ਦੀ ਜਿਹੜੀ ਪ੍ਰਾਈਜ਼ ਹੈਗੀ ਆ ਬੈਰਲ, ਉਹ ਵਧੀ ਹੋਈ ਆ, ਪ੍ਰੈਸ਼ਰ ਬਹੁਤ ਜ਼ਿਆਦਾ ਵਾ
0: ਜੀ।
4: ਉਹਨਾਂ ਹਾਲਤਾਂ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਅੰਦਰ ਖਾਤੇ ਕੈਨੇਡਾ ਕੋਈ ਵੱਧ ਤੇਲ ਲੈਣ ਦੀਆਂ ਜਿਹੜੀਆਂ ਨੇ ਪ੍ਰਪੋਜ਼ਲ ਆਈਆਂ ਨੇ ਵੀ ਸਾਨੂੰ ਤੇਲ ਜ਼ਿਆਦਾ ਚਾਹੀਦਾ, ਠੀਕ ਆ। ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਸਾਨੂੰ ਇਸ ਲੈਵਲ ਤੇ ਆ ਕੇ ਅਮਰੀਕਾ ਤੇਲ ਲਵੇ ਨਾ ਲਵੇ ਜੀ, ਹੁਣ ਆਪਾਂ ਨੂੰ ਉਸ ਗੱਲ ਦੇ ਵਿੱਚ ਕੀ ਆਉਣਾ ਚਾਹੀਦਾ, ਇਸ ਗੱਲ ਦੇ ਵਿੱਚ ਸਪਸ਼ਟ ਤੌਰ ਤੇ ਕੱਲਿਆਂ ਤੌਰ ਤੇ ਕੀ ਸਟੇਟਮੈਂਟ PMO ਨੂੰ ਜਾਰੀ ਕਰਨੀ ਚਾਹੀਦੀ ਸੀ, ਜਾਂ ਠੀਕ ਆ ਗੱਲਬਾਤ ਕਰਨੀ ਵੱਖਰੀ ਗੱਲ ਆ, ਪਰ ਇਹਦੀ ਜਿਹੜੀ ਲੈਗੇਸੀ ਹੈਗੀ ਆ ਉਹ ਮੈਨੂੰ ਲੱਗ ਰਹੀ ਕਿ ਗੁਰਨਿੰਗ ਤੌਰ ਤੇ ਕਾਫੀ ਸਹੀ ਨੀ ਹੈਗੀ। ਆਪਣਾ ਤੰਬੜ ਸਾਹਿਬ ਇਹ ਗੱਲਾਂ ਜਿਹੜੀਆਂ ਸਾਡੀ ਕੰਟਰੀ ਲਈ ਚੰਗੀਆਂ ਨੀ ਹੈਗੀਆਂ। ਤਾਂ ਦੂਜੇ ਪਾਸੇ ਅਲਬਰਟਾ ਦੇ ਵਿੱਚ ਜਿਹੜਾ ਰੈਫਰੈਂਡਮ ਹੈ ਹੁਣ 19 ਨੂੰ ਹੋਣਾ ਜੀ, ਕੁਛ ਦਿਨ ਬਾਕੀ ਹੈਗੇ ਆ, ਰੈਫਰੈਂਡਮ ਨੀ ਹੈਗਾ ਅਸਲ ਦੇ ਵਿੱਚ, ਇਹ ਤਾਂ ਕੁਐਸਚਨ ਪੁੱਛਿਆ ਜਾਣਾ ਹਾਲੇ ਇੱਕ, ਪਰ ਇਹ ਪਾਸਵੇ ਹੈਗਾ ਰੈਫਰੈਂਡਮ ਵੱਲ ਨੂੰ, ਠੀਕ ਹੈ ਜੀ। ਕੁਐਸਚਨ ਜੇ ਇਹਦੇ ਵਿੱਚ ਮੈਜੋਰਟੀ ਆ ਜਾਂਦੀ ਹੈ ਤਾਂ ਫਿਰ ਰੈਫਰੈਂਡਮ ਬਾਇੰਡਿੰਗ ਜਿਹੜਾ ਅਲਬਰਟਾ ਕਰਵਾ ਸਕਦਾ। ਉਹਦੇ ਉੱਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਅੱਜ ਥੈਂਕਸਗਿਵਿੰਗ ਡੇ ਦੇ ਉੱਪਰ ਸਪੈਸ਼ਲ ਤੌਰ ਤੇ ਸੰਬੋਧਨ ਕੀਤਾ, ਜਿਹੜਾ ਅਲਬਰਟਾ ਦੇ ਲੋਕ ਹੈ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜੋ ਯੂਨਿਟੀ ਦੇ ਵਿੱਚ ਏਕਤਾ ਦੇ ਵਿੱਚ ਅਸੀਂ ਖੱਟ ਸਕਦੇ ਹਾਂ, ਸਾਡਾ ਕਿਤੇ ਵੀ ਹੋਰ ਭਲਾ ਨਹੀਂ ਹੈਗਾ, ਅਸੀਂ ਸਾਰੇ ਰਲ ਕੇ ਸਟਰੋਂਗ ਬਣੀਏ। ਜਿਹੜਾ ਕੈਨੇਡਾ ਹੈਗਾ ਆਰਥਿਕ ਤੌਰ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸਿਕਿਉਰਿਟੀ ਵਜੋਂ, ਤੇ ਸਾਨੂੰ ਰਲ ਮਿਲ ਕੇ ਚੱਲਣਾ ਚਾਹੀਦਾ।
0: ਪਰ ਭਾਈ ਸਾਹਿਬ
4: ਆਪਣੇ
0: ਤੁਹਾਨੂੰ ਯਾਦ ਹੋਣਾ ਤੇ ਪਹਿਲਾਂ ਪ੍ਰੀਮੀਅਰ ਨੇ ਕਿਹਾ ਸੀ ਕਹਿੰਦੇ ਅਲਬਰਟਾ ਜਿੱਥੇ ਬਹੁਤ ਸਾਰਾ ਪੈਸਾ ਕਮਾਉਂਦਾ ਕੈਨੇਡਾ ਵਾਸਤੇ ਕਿਉਂਕਿ ਤੇਲ ਹੈਗਾ ਉੱਥੇ, ਪਰ ਕਹਿੰਦੇ ਆਪਾਂ ਲਾਈਕ ਨਹੀਂ ਕਰਦੇ ਵੀ ਜਿਹੜਾ ਸਾਡਾ ਆਟਵਾ ਹੈਗਾ ਨਾ ਉਹ ਪੈਸਾ ਵੇਸਟ ਬੜਾ ਕਰਦਾ। ਕਹਿੰਦੇ ਵਾਈ ਸ਼ੁੱਡ ਵੀ ਪੇ ਯੂ ਐਕਸਟਰਾ ਐਕਸਟਰਾ ਟੈਕਸ ਐਕਸਟਰਾ ਮਨੀ ਜੇ ਤੁਸੀਂ ਸਵਾਰ ਕੇ ਪੈਸੇ ਖਰਚਣੇ ਨਹੀਂ ਹੈਗੇ। ਉਹ ਪ੍ਰੋਬਸ ਬੜੀ ਰਿਚ ਹੈਗੀ ਆ, ਉਹ ਕਹਿੰਦੇ ਰਿਚ ਹੋਣ ਕਰਕੇ ਤੇਲ ਕਰਕੇ ਹੋਰ ਮਿਨਰਲਸ ਕਰਕੇ ਉਹ ਪੈਸੇ ਬੜੇ ਕਮਾਉਂਦੇ, ਟੈਕਸ ਬੜਾ ਦਿੰਦੇ, ਪੈਸਾ ਬੜਾ ਦਿੰਦੇ ਆਟਵਾ ਨੂੰ, ਪਰ ਉਹ ਕਹਿੰਦੀ ਵੀ ਤੁਸੀਂ ਸਹੀ ਤਰੀਕੇ ਨਾਲ ਸਪੈਂਡ ਨਹੀਂ ਕਰ ਰਹੇ ਤੇ ਦੈਟਸ ਵਾਈ ਵੀ ਵਾਂਟ ਅਸ ਲੌਰਾ ਅਲਬਰਟਾ ਕਹੇ ਤਾਂ ਹੀ ਆਪਾਂ ਸਰਪੰਡ ਹੋਣਾ ਚਾਹੁੰਦੇ ਹਾਂ ਕਿਉਂਕਿ ਜਿਹੜੇ ਉਸ ਜਿਹੜੇ ਸਰਕਾਰੀ ਲੋਕ ਹਨ ਇਹ ਪੈਸਾ ਸਹੀ ਤਰੀਕੇ ਨਾਲ ਟੈਕਸਪੇਅਰ ਦਾ ਸਪੈਂਡ ਨਹੀਂ ਕਰਦੇ। ਤੇ ਤੁਸੀਂ ਇੱਥੇ ਬਿਆਨ ਦੇ ਦਿਓ, ਪਹਿਲਾਂ ਮੈਂ ਜਸਵੀਰ ਸਿੰਘ ਦੀ ਲਾਈਨ ਲੈ ਲਵਾਂ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ।
5: ਨੰਬਰ ਸਾਹਿਬ ਸਤਿ ਸ਼੍ਰੀ ਅਕਾਲ, ਬਾਲੀਆ ਸਾਹਿਬ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਨੰਬਰ ਸਾਹਿਬ ਜਿਹੜੇ ਸਾਡੇ ਧਰਮ ਚੌਧਰੀ ਆ ਇਹ ਨਹੀਂ ਬੋਲਦੇ ਸਿਟੀ ਦੇ ਬਾਰੇ, ਜਿੱਦਾਂ ਆਪਣੀਆਂ ਹੋਰ ਇਹ ਜਿੱਦਾਂ ਕਹਿੰਦੇ ਹੁੰਦੇ ਲੈਕਚਰ ਬਹੁਤ ਦਿੰਦੇ ਆ, ਸਿਟੀ ਦੇ ਬਾਰੇ ਕੁਛ ਨਹੀਂ ਇਹ ਬੋਲਦੇ ਵੀ ਸਿਟੀ ਦੇ ਵਿੱਚ ਕਿਹਨੇ ਕੀ ਕੀਤਾ ਆ। ਸਾਡੇ ਮੇਅਰ ਸਾਹਿਬ ਆ ਜਿੱਦਾਂ ਸਿਟੀ ਦੇ ਵਿੱਚ ਕਿੰਨੀ ਜਿੱਦਾਂ ਮਨੀ ਦੀ ਜਿੱਦਾਂ ਜਗ੍ਹਾ ਦੀ ਕਿਸੇ ਨੂੰ ਜਿੱਦਾਂ ਕਹਿੰਦੇ ਰਹਿੰਦੇ ਆ ਪਾਰਕਿੰਗ ਲਾਟਾਂ ਦਿੱਤੀਆਂ ਹੈਗੀਆਂ ਸਿਟੀ ਦੀਆਂ ਜਿਹੜੀਆਂ ਜਗ੍ਹਾ ਨੀ ਹੁੰਦੀਆਂ। ਤਮਰ ਸਾਹਿਬ ਇਹ ਨੀ ਬੋਲਦੇ ਜਿਹੜੇ ਧਰਮ ਚੌਧਰੀ ਸਾਡੇ ਆ ਜਿੱਦਾਂ ਮੋਹਰੇ ਹਨਾ ਇਹ ਦੱਸਣ ਆ ਕੇ ਲੀਜ਼ ਤੇ ਕਹਿੰਦਾ ਮਤਲਬ ਟੈਕਸ ਪੇ ਦੀ ਮਨੀ ਇੰਨੀ ਮੈਸੇਜ ਯੂਜ਼ ਹੋਈ ਆ ਇਹ ਪਹਿਲੇ ਸਾਡੇ ਭਰਾ ਨੀ ਬੋਲਦੇ ਜਿਹੜੇ ਆਹ ਟਰੱਕ ਯੂਨੀਅਨ ਦੇ ਮੋਹਰੇ ਆ ਨਾ ਜਿਹੜੇ ਜਿੱਦਾਂ ਕਹਿੰਦੇ ਹੁੰਦੇ ਮੱਥੇ ਤੇ ਟਿੱਕਾ ਲਾ ਕੇ ਤੁਰੇ ਫਿਰਦੇ ਆ
0: ਜੀ,
2: ਇਹ ਤਮਰ ਸਾਹਿਬ ਕਹਿੰਦੇ ਨੀ ਬੋਲਦੇ।
0: ਨਹੀਂ ਕਈ ਫੇਸਬੁੱਕ ਤੇ ਬਿਆਨ ਦੇ ਰਹੇ ਹਨ ਤੇ ਤੁਸੀਂ ਪੜ੍ਹੀ ਜਾਓ। ਇੱਕ ਹੋਰ ਬੰਦਾ ਵਾਰੀ ਸਾਹਿਬ ਬਿਆਨ ਦੇ ਰਿਹਾ ਸੀਗਾ ਬਈ ਕਈਆਂ ਨੂੰ ਡਿਬੇਟ ਨਹੀਂ ਕਰਨੀ ਆਉਂਦੀ, ਇੰਗਲਿਸ਼ ਨਹੀਂ ਬੋਲਣੀ ਆਉਂਦੀ। ਫਿਰ ਮੈਂ ਉਹਨੂੰ ਕਿਹਾ ਵੀ ਪੈਟ੍ਰਿਕ ਬਰਾਊਨ ਤਾਂ ਕਿਸੇ ਵੀ ਡਿਬੇਟ ਤੇ ਨਹੀਂ ਪਹੁੰਚਿਆ, ਵੀ ਸਾਰੇ ਮੀਡੀਆ ਵਾਲਿਆਂ ਨੂੰ ਇਹੀ ਕਹੂੰਗੇ ਜੀ। ਵਾਰੀਆ ਸਾਹਿਬ
4: ਬਿਲਕੁਲ ਜੀ, ਗੱਲ ਇਹ ਹੈਗੀ ਆ ਤਮਨ ਸਾਹਿਬ ਕਿ ਜਦੋਂ ਕੋਈ ਡਿਬੇਟ ਚ ਨਾ ਨਹੀਂ ਜਾਂਦਾ ਬੰਦਾ ਜਾਂ ਜਿਹੜਾ ਸਾਡਾ ਚੁਣਿਆ ਹੋਇਆ ਮੌਜੂਦਾ ਆਗੂ ਉਹਦੇ ਦਾ ਮਤਲਬ ਕੀ ਹੁੰਦਾ ਫਿਰ? ਤੁਸੀਂ ਇਹ ਸਮਝ ਲਓ ਇਹ ਹੈ ਕਿ ਉਹ ਜਿਹੜੇ ਕੁਛ ਏਦਾਂ ਦਾ ਭਰੋਸਾ ਨਹੀਂ ਹੈਗਾ ਕਿ ਜਿਹੜੇ ਕੰਮ ਹੋਏ ਆ ਉਹਦੇ ਉੱਪਰ ਜਵਾਬ ਦੇਣ ਦਾ ਕੌਨਫੀਡੈਂਸ ਨਹੀਂ ਹੈਗਾ ਜਾਂ ਕਿਵੇਂ ਆ? ਮਤਲਬ ਇੱਕ ਡਿਬੇਟ ਤੇ ਨਾ ਜਾਣਾ ਤੇ ਇੱਕ ਦੇ ਉੱਤੇ ਚੰਦ ਕੁ ਮਿੰਟਾਂ 'ਚ ਹੀ ਆ ਜਾਣਾ ਤੇ ਪਬਲਿਕ ਤੌਰ ਦੇ ਉੱਪਰ ਲੋਕਾਂ ਦਾ ਫੇਸ ਨਾ ਕਰਨਾ, ਜਦੋਂ ਲੋਕਾਂ ਨੂੰ ਫੇਸ ਕਰਨ ਤੋਂ ਕੋਈ ਡਰਦਾ ਨਾ ਜੀ ਚਾਹੇ ਕੁਛ ਵੀ ਆ, ਇਹਦਾ ਮਤਲਬ ਇਹ ਆ ਕਿ ਉਹਨਾਂ ਉਹ ਆਪਣੇ ਕਿਹੜੀ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈਗਾ। ਮੈਂ ਉਮੀਦ ਕਰਦਾ ਹੈਗਾ ਕਿ ਉਹਨਾਂ ਨੂੰ ਜਵਾਬ ਹਰ ਜਵਾਬ ਜਿਹੜਾ ਸੀ ਉਹ ਦੇਣਾ ਚਾਹੀਦਾ ਸੀਗਾ। ਹਾਲਾਂਕਿ ਕਈ ਸ਼ੰਕੇ ਜਿਹੜੇ ਉੱਠੇ ਹੋਏ ਆ ਆਪਾਂ ਕਦੇ ਇਹ ਨਹੀਂ ਕਹਿੰਦੇ ਹੈਗੇ ਵੀ ਉਹਦੇ ਵਿੱਚ ਜਿਹੜੇ ਦੋਸ਼ ਆ ਸਾਬਤ ਹੀ ਹੋ ਚੁੱਕੇ ਆ, ਕਿਉਂਕਿ ਅਸੀਂ ਜੱਜ ਨਹੀਂ ਹੈਗੇ, ਠੀਕ ਹੈ ਜੀ? ਅਸੀਂ ਤਾਂ ਇੱਕ ਚਰਚਾ ਜਿਹੜੀ ਚੱਲਦੀ ਉਹਦੀ ਕਰਦੇ ਹਾਂ, ਉਹਦਾ ਜਵਾਬ ਤਾਂ ਦੇਣਾ ਬਣਦਾ ਹੁੰਦਾ ਜੀ ਪਬਲਿਕ ਜਾ ਕੇ।
0: ਜੰਗਲ ਬਣੀ ਜਾਂਦਾ ਪਾਣੀ ਲਈ ਤੁਰ ਲਈ ਫਿਰਦਾ ਹੁੰਦਾ ਇਹਨਾਂ ਦੇ, ਕਿਆ ਕਹੀਏ ਹੁਣ। ਹਰਭਜਨ ਐਸ ਡੀ ਆ ਰਿਹਾ, ਆਜੋ ਜੀ ਇਹ ਤੇ।
6: ਹਾਂਜੀ, ਬੜੇ ਪਿਆਰ ਸਤਿਕਾਰ ਦੇ ਨਾਲ ਤੰਬਰ ਸਾਹਿਬ ਤੁਹਾਨੂੰ ਤੇ ਸਾਡੇ ਵੱਡੇ ਵੀਰ ਗੁਰਮੁਖ ਸਿੰਘ ਵਾਲੀਆ ਜੀ ਉਹਨਾਂ ਨੂੰ ਪਿਆਰ, ਸਾਰੇ ਸਰੋਤਿਆਂ ਨੂੰ ਰੱਬ ਵਰਗਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
6: ਬਹੁਤ ਬਹੁਤ ਤੁਹਾਡਾ ਧੰਨਵਾਦ। ਤੜਕੇ ਉੱਠ ਕੇ ਅੰਮ੍ਰਿਤ ਵੇਲੇ ਤੁਸੀਂ ਜਾ ਕੇ ਸਾਜਰੇ ਆਉਂਦੇ ਹੋ ਤੇ ਅਵੇਅਰਨੈਸ ਪੈਦਾ ਕਰਦੇ ਹੋ ਤੇ ਵਾਲੀਆ ਸਾਹਿਬ ਵੀ ਬੜੀ ਜਾਣਕਾਰੀ ਲੈ ਕੇ ਆਉਂਦੇ ਆ। ਤੇ ਬੇਨਤੀ ਇਹ ਸੀਗੀ ਜੀ, ਹੁਣ ਆਪਾਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਹਾਂ, ਚਲੋ ਬਾਕੀ ਸ਼ਹਿਰ ਮਿਸੀਸਾਗਾ ਹੋ ਗਿਆ, ਕੈਨੇਡਨ ਹੋ ਗਿਆ, ਉਹਨਾਂ ਦੀ ਡਿਫਰੈਂਟ ਸਟੋਰੀ ਆ, ਪਰ ਬ੍ਰੈਂਪਟਨ ਜਿਹੜਾ ਗਾ ਉਹ ਤਾਂ ਬਹੁਤ ਜ਼ਿਆਦਾ ਜਾਣੀ ਇਹ ਕਹਿ ਦਈਏ ਵੀ ਬਹੁਤ ਮਾੜੇ ਹਾਲਾਤਾਂ ਚੋਂ ਲੰਘ ਰਿਹਾ ਗਾ
0: ਜੀ।
6: ਪਾਰਕਿੰਗ ਦੀ ਪ੍ਰੋਬਲਮ, ਕ੍ਰਾਈਮ ਦੀ ਪ੍ਰੋਬਲਮ ਜੀ, ਇੱਥੇ ਠੀਕ ਆ ਨਾ, ਡਰਾਈਵੇ ਛੋਟੇ ਹੋਈ ਜਾਂਦੇ ਹੈਗੇ ਤੇ ਬਾਕੀ ਜਿਹੜੇ ਲੋਕ ਪਹਿਲਾਂ ਰੌਲਾ ਪਾਉਂਦੇ ਹੁੰਦੇ ਸੀਗੇ ਉਹਨਾਂ ਦੇ ਮੂੰਹ ਬੰਦ ਕਰਕੇ, ਸਿਟੀ ਦੇ ਜਿਹੜੀ ਪੁਰਾਣੀ ਸਿਟੀ ਦੀ ਕੌਂਸਲ ਸੀਗੀ ਤੇ ਉਹਨਾਂ ਦੇ ਮੂੰਹ ਬੰਦ ਕਰਾਤੇ ਤੇ ਹੁਣ ਉਹ ਵੀ ਬੰਦੇ ਉਹਨਾਂ ਦੀ ਇਕੱਠ ਕਰਵਾ ਰਹੇ ਆ ਜੀ, ਠੀਕ ਆ ਨਾ। ਤੇ ਸਭ ਤੋਂ ਪਹਿਲੀ ਗੱਲ ਹੈ ਵੀ ਜਾਗਣ ਦੀ ਲੋੜ ਆ, ਬ੍ਰੈਂਪਟਨ ਦੇ ਲੋਕਾਂ ਨੂੰ ਜਾਗੋ, ਨਹੀਂ ਤੇ ਫਿਰ ਇਹ ਵੀ ਤਿੰਨ ਚਾਰ ਸਾਲ ਫਿਰ ਤੁਸੀਂ ਤੜਫਦੇ ਰਹਿਣਾ ਗਾ। ਚੰਗੇ ਕਿਰਦਾਰ ਵਾਲੇ ਬੰਦੇ ਨੂੰ ਅੱਗੇ ਲੈ ਕੇ ਆਓ, ਜਿਹਨਾਂ ਨੂੰ ਪਹਿਲਾਂ ਪਰਖ ਲਿਆ, ਜਿਹਨਾਂ ਨੇ ਕੋਈ ਕੰਮ ਨੀ ਕੀਤਾ ਹੈਗਾ, ਕੁਛ ਕੁ ਲੋਕਾਂ ਨੂੰ ਫਾਇਦਾ ਦਿੱਤਾ, ਉਹਨਾਂ ਬੰਦਿਆਂ ਨੂੰ ਡਿਸਕਾਰਡ ਕਰੋ ਜੀ।
0: ਗੁਡ ਮਾਰਨਿੰਗ, ਸਤਿ ਸ੍ਰੀ ਅਕਾਲ ਵੀਰ ਮੇਰੇ, ਪੈਸੇ ਧੇਲੇ ਦੀ ਗੱਲਬਾਤ ਕਰੀਏ, ਕੀ ਲੱਗਦਾ ਜਿਹੜਾ ਇੰਟਰਸਟ ਰੇਟ ਵਧੇਗਾ ਆਉਣ ਵਾਲੇ ਦਿਨਾਂ ਵਿੱਚ? ਕਈ ਕਹਿ ਰਹੇ ਹਨ ਕਿਉਂਕਿ ਵੀਕਐਂਡ ਦੇ ਉੱਪਰ ਬਹੁਤ ਸਾਰੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਮੰਡੇ ਸੋਮਵਾਰ ਲੌਂਗ ਵੀਕਐਂਡ ਸੀਗਾ, ਅੱਜ ਮੰਗਲਵਾਰ ਹੈਗਾ ਆ, ਤੇ ਕਈ ਕਹਿੰਦੇ ਵਧਣਾ, ਕਈ ਕਹਿੰਦੇ ਘਟਣਾ, ਕੁਝ ਲੱਗਦਾ ਵਧੇਗਾ?
7: ਦੇਖੋ ਜਿੱਥੇ ਤੱਕ ਸਾਡੀ ਕੁਛ ਕੁਮਾਰਾਂ ਨਾਲ ਗੱਲਬਾਤ ਹੋਈ ਆ ਪਿਛਲੇ ਵੀਕ ਵੀ, ਤੇ ਉਹ ਕਹਿ ਰਿਹਾ ਕਿ ਰੇਟ ਵਧੂਗਾ ਜੀ। ਕਿਹੜਾ ਜਿਹੜਾ ਡੇਟ ਹੈ ਇਸ ਵੇਲੇ 445 ਤੇ ਆ ਪ੍ਰਾਈਮ ਰੇਟ ਜਿਹੜਾ ਨਾ ਆਪਣਾ, ਇਹ ਐਸ ਅਕਤੂਬਰ ਚ ਨਹੀਂ ਵਧਿਆ, ਦਸੰਬਰ ਚ ਵਧੂਗਾ, ਵਧੂਗਾ ਜ਼ਰੂਰ। ਅਗਲੇ ਸਾਲ ਜਿਹੜਾ ਰੇਟ ਆ 545 ਤੱਕ ਜਾਣਾ ਹੈ, 1% ਪੂਰਾ ਵਧਣਾ ਜੀ ਅਗਲੇ ਸਾਲ ਤੱਕ।
0: 1% ਨਾਲ ਬਹੁਤ ਵੱਡਾ ਫਰਕ ਪੈ ਜਾਂਦਾ ਹੈਗਾ ਆ। ਤੋ ਪੈਸੇ ਬਚਾ ਕੇ ਰੱਖੋ ਤੇ ਪੈਸਾ ਤੇ ਲੈ ਚਾਹੀਦਾ, ਪਹਿਲੇ ਆਪਾਂ ਨੂੰ ਪ੍ਰੀ ਅਪਰੂਵਲ ਕਰਵਾ ਲਵੋ। ਮੇਰੇ ਵੀਰ ਦਵਿੰਦਰ ਸਿੰਘ ਬੁਆਰ ਸਦਾ ਹੀ ਕਹਿੰਦੇ ਹੁੰਦੇ ਪ੍ਰੀ ਅਪਰੂਵਲ ਬਹੁਤ ਜ਼ਰੂਰੀ ਹੈਗਾ ਆ, ਪ੍ਰੀ ਅਪਰੂਵ ਕਰਵਾ ਲਵੋ, ਤੁਸੀਂ ਕਿੱਥੇ ਕੁ ਖੜੇ ਹੋ ਤੁਹਾਨੂੰ ਪਤਾ ਲੱਗ ਜਾਂਦਾ। ਜੀ ਭਾਅ ਜੀ
7: ਬਿਲਕੁਲ ਜੀ, ਅੱਜ ਇੱਕ ਥੋੜ੍ਹੀ ਜਿਹੀ ਗੱਲ ਕਰਾਂਗੇ। ਬਹੁਤ ਸਾਰੇ ਭੈਣਾਂ ਕਿਸੇ ਦਾ ਹਜੇ ਮੋਰਗੇਜ ਲੈਂਦੇ ਆ, ਸਾਡੇ ਕੋਲ ਡਾਊਨ ਪੇਮੈਂਟ ਦੀ ਕਮੀ ਆ ਜਾਂਦੀ ਹੈ, ਪਰ ਕੁਛ ਇੱਕ ਬੈਂਕਾਂ ਜਿੱਥੇ ਕੈਸ਼ ਬੈਕ ਦੇ ਰਹੀਆਂ ਤੁਹਾਨੂੰ, ਉਹ ਕੈਸ਼ ਬੈਕ ਨੂੰ ਐਜ਼ ਏ ਆਪਾਂ ਡਾਊਨ ਪੇਮੈਂਟ ਯੂਜ਼ ਕਰ ਸਕਦੇ ਹਾਂ। ਤੁਹਾਨੂੰ ਉਸੇ ਦਿਨ ਲੋਅਰ ਦੇ ਅਕਾਊਂਟ ਦੇ ਵਿੱਚ ਪੈਸੇ ਪਾ ਦਿੱਤੇ ਜਾਂਦੇ ਆ, ਤੇ ਜੇ ਤੁਹਾਡੀ ਡਾਊਨ ਪੇਮੈਂਟ ਘੱਟਦੀ ਆ ਉਹਦੇ ਨਾਲ ਤੁਹਾਨੂੰ ਜਿਹੜਾ ਆ ਤੁਹਾਡਾ ਹੈਲਪ ਹੋ ਜਾਂਦੀ ਆ। ਅਗਰ ਕੋਈ ਵੀ ਭੈਣ ਭਰਾ ਆਪਣੀ ਪ੍ਰੋਪਰਟੀ ਬਾਏ ਕਰਨੀ ਚਾਹ ਰਹੇ ਆ, ਡਾਊਨ ਪੇਮੈਂਟ ਦੇ ਕਰਕੇ ਨਹੀਂ ਕਰ ਰਹੇ, ਅਗਰ ਥੋੜੇ ਵਾਲੇ ਪੈਸੇ ਘੱਟਦੇ ਆ, ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਲਓ ਕਿ ਇੱਕ ਬੈਂਕ ਤੋਂ ਆਪਣਾ ਕਿੰਨਾ ਕੈਸ਼ ਬੈਕ ਮਿਲ ਸਕਦਾ ਹੈ, ਆਪਾਂ ਉਹਨੂੰ ਐਜ਼ ਏ ਡਾਊਨ ਪੇਮੈਂਟ ਯੂਜ਼ ਕਰ ਸਕਦੇ ਹਾਂ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ, 6479888731। ਤੇ ਬਾਕੀ ਇਹ ਹੈ ਕਿ ਬਹੁਤ ਸਾਰੇ ਹੋਰ ਵੀ ਲੈਂਡਰਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਆਪਾਂ ਰੀਫਾਈਨਾਂਸ ਕਰਕੇ ਨਾਲ ਪੈਸਾ ਲੈ ਕੇ ਘਰ ਦੀ ਰੈਨੋਵੇਸ਼ਨ ਵਗੈਰਾ ਕਰ ਸਕਦੇ ਹਾਂ, ਬੇਸਮੈਂਟ ਬਣਾ ਸਕਦੇ ਹਾਂ, ਜਾਂ ਹੋਰ ਆਪਾਂ ਕੋਈ ਇਨਕਮ ਦਾ ਸਾਧਨ ਕੱਟ ਸਕਦੇ ਹਾਂ। ਤੇ ਉਹਦੇ ਬਾਰੇ ਵੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ। ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਲੈਂਡਰ ਬਹੁਤ ਸਾਰੇ ਪ੍ਰੋਡਕਟ ਨਵੇਂ ਲੈ ਕੇ ਆ ਰਹੇ ਹੈ ਜੀ, ਜਿਹਨਾਂ ਦੇ ਵਿੱਚ ਕਈ ਤਰ੍ਹਾਂ ਮੋਰਗੇਜ ਆਪਾਂ ਕਿਸ ਤਰ੍ਹਾਂ ਮੋਰਗੇਜ ਜਿਹੜੀ ਆ ਆਪਣੇ ਸੈਲਫ ਇੰਪਲਾਇਡ ਮੋਰਗੇਜ ਹੁੰਦੀ ਆ, ਉਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ, ਕਿਉਂਕਿ ਉਹ ਸੈਲਫ ਇੰਪਲਾਇਡ ਹੈ, ਸਾਨੂੰ ਉਹਨਾਂ ਸਾਰੀਆਂ ਵਧੀਆ ਪਤਾ ਕਿ ਮੋਰਗੇਜ ਕਿਵੇਂ ਹੁੰਦੀ ਆ। ਪਰ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ, ਜਿਹੜੇ ਭੈਣ ਭਰਾ ਸੈਲਫ ਇੰਪਲਾਇਡ ਹੈ ਉਹ ਵੀ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਸੈਲਫ ਇੰਪਲਾਇਡ ਭੈਣ ਭਰਾ ਆਪਣੇ ਘਰ ਦੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731, 647-988-7731। ਤੇ ਬਾਕੀ ਹਮੇਸ਼ਾ ਇੱਕ ਗੱਲ ਕਹੀ ਦੀਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉੱਤੇ ਰਹੀ। ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਧੰਨਵਾਦ ਦਵਿੰਦਰ ਸਿੰਘ ਪਵਾਰ। 6479888731 ਤੇ ਇਹਨਾਂ ਨਾਲ ਸੰਪਰਕ ਕਰ ਲੈਣਾ। ਬਾਰੀ ਸਾਹਿਬ ਮੈਂ ਇੱਕ ਕਾਲ ਹੋ ਰਿਹਾ ਵਾਂ ਤੇ ਫਿਰ ਆਜ਼ਾਦ ਦੀ ਵੀ ਕਾਲ ਨਹੀਂ ਆ। ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ।
8: ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਭਾਜੀ,
0: ਕੀ ਹਾਲ ਏ?
8: ਅੰਮ੍ਰਿਤਸਰ ਤੁਸੀਂ ਕਹਿੰਦੇ ਵੀ ਪੜਕਣਾ ਚੌਧਰੀ ਨੇ ਕਹਿਣਾ, ਚਲੋ ਡੋਲੂ ਚੱਕ ਕਹਿ ਦਿੰਦੇ ਆ ਜੋ ਵੀ, ਇਹ ਡੋਲੂ ਚੱਕ ਆ ਨਹੀਂ ਸਕਦੇ ਕਿਉਂਕਿ ਨਾ ਮੋਹਰੇ ਬੀਨਾ ਵਜਾਉਣੀਆਂ ਪੈਣੀਆਂ, ਕੋਈ ਸੱਪ ਤਾਂ ਹੀ ਬਾਹਰ ਆਉਣਾ ਹੁੰਦਾ
0: ਜੀ। ਡੋਲੂ ਚੱਕ ਵੀ ਨਹੀਂ ਕਹਿਣਾ ਚਾਹੁੰਦਾ ਮੈਂ, ਕਹਿੰਦਾ ਇਹਨਾਂ ਨੂੰ ਮਤ ਦੇਵੇ ਜੋ ਹੈਗਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰੋ, ਦੱਸ ਦੇਵੋ ਬਈ ਇਹਨਾਂ ਦੀਆਂ ਕੀ ਪ੍ਰਾਪਤੀਆਂ ਸੀਗੀਆਂ, ਬੇ ਕੀ ਕੁਝ ਕੀਤਾ ਨੇ, ਤੇ ਇਹ ਵੀ ਦੱਸੋ ਬੀ ਕੀ ਕੁਝ ਆਇਆ ਨੇ। ਜੋ ਲੋਕੀ ਬਾਹਰ ਕਹਿ ਰਹੇ ਹਨ ਉੱਥੇ ਤਾਂ ਗੱਲ ਕਰੋ ਨਾ, ਵੀ ਹੋਸਪਿਟਲ ਕੱਲ੍ਹ ਨਹੀਂ ਆਇਆ, ਆਹ ਯੂਨੀਵਰਸਿਟੀ ਫੁੱਲ ਫਲੈਜ ਕੱਲ੍ਹ ਨਹੀਂ ਆਈ, ਉਹ ਸੈਂਡਰ ਬੋਰਡ ਦੀ ਹਾਈਵੇ ਟੈਨ ਦੀ ਬਿਲਡਿੰਗ ਦਾ ਘਪਲਾ ਜਿਹੜਾ ਸੀਗਾ ਉਹ ਕੱਲ੍ਹ ਨਹੀਂ ਕਲੀਅਰ ਹੋਇਆ, ਤੇ ਬਹੁਤ ਹੋਰ ਘਪਲੇ ਹਨ, ਉਹਨਾਂ ਦੀ ਵੀ ਗੱਲ ਕਰੋ ਨਾ, ਇੱਕ ਪਾਸੇ ਦੀ ਗੱਲ ਨਾ ਕਰੋ। ਸੋ ਡੋਲੂ ਚੱਕ ਵੀ ਨਾ ਕਿਹੋ। ਆਹ ਬਾਰੀਆ ਸਾਹਿਬ ਇੱਕ ਦੋ ਖਬਰਾਂ ਹੋਰ, ਖਬਰ ਕੱਲ੍ਹ ਮੈਂ ਫਿਰ ਆਜ਼ਾਦ ਗੋਇਰ ਨੂੰ ਏਅਰ 'ਤੇ ਲੈਣਾ।
9: ਮੈਂ ਹੁਣੇ ਬਸ ਆਪਾਂ ਸਮ ਅਪ ਕਰਦੇ ਹਾਂ ਜੀ ਇੱਕ ਗੱਲ ਦੇ ਨਾਲ
0: ਜੀ,
9: ਕਿ ਬਿੱਲ C-29 ਜਿਹੜਾ ਕਿ ਹੁਣ ਇੰਟਰੋਡਿਊਸ ਹੋ ਚੁੱਕਿਆ ਆ ਸਪਰਿੰਗ ਦੇ ਵਿੱਚ, ਇਹਦੇ ਉੱਪਰ ਕੀ ਹੈ ਜੀ, ਅਸਲ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਕ੍ਰਾਈਮ ਏਜੰਸੀ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਪਣੇ ਪ੍ਰੋਗਰਾਮ ਦੇ ਉੱਪਰ ਵੀ, ਇਹ ਸਟੈਬਲਿਸ਼ ਹੋਣੀ ਆ ਖਾਸ ਤੌਰ ਤੇ ਦੇਸ਼ ਦੇ ਵਿੱਚ ਜਿੰਨਾ ਵਿੱਤੀ ਕ੍ਰਾਈਮ ਹੈਗਾ ਆ
0: ਜੀ,
9: ਇਹਨੂੰ ਲੈ ਕੇ ਇਹਦਾ ਵੱਖਰੇ ਤੌਰ ਤੇ ਆਪਣੀ ਆਪਾਂ ਕਹਿ ਸਕਦੇ ਅਥਾਰਟੀ ਹੋਊਗੀ, ਜਿਹੜੀ ਆ ਸਟਾਫ ਹੋਊਗਾ ਜੀ ਇਨਫੋਰਸਮੈਂਟ, ਠੀਕ ਹੈ, ਜਿਹੜਾ ਕਿ ਕਾਰਵਾਈ ਕਰੂਗਾ, ਰਿਸੋਰਸ ਦਿੱਤੇ ਜਾਣਗੇ ਇਹਨੂੰ। ਇਹਦੇ ਉੱਪਰ ਹੁਣ ਰੋਫ ਫਰਰ ਜਿਹੜੇ ਪ੍ਰੈਜੀਡੈਂਟ ਹੈਗੇ ਨੈਸ਼ਨਲ ਪੁਲਿਸ ਫੈਡਰੇਸ਼ਨ ਨੇ, ਉਹਨਾਂ ਨੇ ਆਪਣੀ ਜਿਹੜੀ ਆ ਸਟੈਂਡਿੰਗ ਕਮੇਟੀ ਸਾਹਮਣੇ, ਕਿਉਂਕਿ ਇਹਦੀ ਰੀਡਿੰਗ ਚੱਲ ਰਹੀ ਹੈ, ਤਾਂ ਉੱਥੇ ਇਹਨੇ ਗੱਲ ਕਹੀ ਹੈ ਕਿ ਤੁਸੀਂ ਜਿੰਨੀਆਂ ਮਰਜ਼ੀ ਜਿਹੜੀਆਂ ਇਨਫੋਰਸਮੈਂਟ ਏਜੰਸੀਆਂ ਬਣਾਓ ਜੀ, ਸਦਕੇ ਆ RCMP ਚੰਗਾ ਸਮਝਦੀ ਆ ਕਿ ਜੇ ਸਾਡੇ ਵਿੱਚੋਂ ਕੁਛ ਹੋਰ ਸਪੈਸ਼ਲ ਫੋਰਸ ਬਣਦੀ ਆ, ਪਹਿਲਾਂ ਇਹਨੂੰ RCMP ਦੇਖਦੀ ਸੀ, ਠੀਕ ਹੈ, ਲੇਕਿਨ ਉਹਨੇ ਕਿਹਾ ਕਿ ਲੋੜ ਹੈਗੀ ਆ ਕਿ ਤੁਸੀਂ ਇਹਦੇ ਲਈ ਸਟਾਫਿੰਗ ਜਿਹੜੇ ਮਾਡਰਨ ਟੂਲ ਹੈਗੇ ਆ ਜਾਂ ਸਪੈਸ਼ਲ ਸਪੋਰਟ ਆ ਉਹ ਵੀ ਦਿਓ, ਜਿੰਨੀਆਂ ਮਰਜ਼ੀ ਏਜੰਸੀਆਂ ਬਣਾਈ ਜਾਓ, ਲੇਕਿਨ ਜੇ ਉਹਨਾਂ ਕੋਲ ਅਥਾਰਟੀ ਨਹੀਂ ਹੋਊਗੀ ਉਹਨਾਂ ਅਕਾਊਂਟ ਖੋਲਣ ਵਾਸਤੇ, ਕਈ ਤਰ੍ਹਾਂ ਦੀਆਂ ਪਰਮਿਸ਼ਨਾਂ ਲੈਣੀਆਂ ਪੈਣੀਆਂ ਕੋਰਟਾਂ ਤੋਂ ਜਾ ਕੇ, ਤਾਂ ਮਸਲਾ ਇੰਨਾ ਡਿਲੇ ਹੋ ਜਾਂਦਾ, ਉਹਨਾਂ ਚਿਰ ਨੂੰ ਆਪਣਾ ਅਲੱਗ ਅਲੱਗ ਪੈਸਾ ਸਾਂਭ ਕੇ ਪਾਸੇ ਚੱਲ ਜਾਂਦਾ
0: ਜੀ।
9: ਤਾਂ ਇਹਦੇ ਉੱਪਰ ਜਿਹੜੀ ਹੈ ਇਹ ਗੱਲਬਾਤ ਹੋਈ ਹੈ। ਤੇ ਮੈਨੂੰ ਲੱਗਦਾ ਮੈਨੂੰ ਮੈਂ ਡਰੌਪ ਕਰਦਾ ਅੱਜ ਥੋੜਾ ਜਿਹਾ, ਮੈਂ ਵੀ ਜਾਣਾ ਸੀ ਤੇ ਆਪਣੇ ਜਿਹੜੇ ਸਪਾਂਸਰ ਹੈ ਉਹ ਵੀ ਮਗਰ ਹੋਲਡ ਤੇ ਪਏ ਆ ਤੇ ਮੈਂ ਆਪਾਂ ਦੁਬਾਰਾ ਕੱਲ ਜੁੜਦੇ ਹਾਂ ਜੀ।
0: ਬਹੁਤ ਬਹੁਤ ਮੈਂ ਗੋਬਿੰਦ ਸਿੰਘ ਬਾਜੀ ਸਾਹਿਬ ਕਾਫੀ ਸਾਰੀਆਂ ਖਬਰਾਂ ਲੈ ਕੇ ਨੇ ਮੋਨਾ ਮਹਿੰਗੀ ਜੀ ਯੂ ਆਰ ਨੈਕਸਟ ਸਿਰਫ ਇੱਕ ਐਤਵਾਰ ਥਰੂ ਬੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ ਹਿੰਦਾ ਬਾਈ ਜੀ ਗੁਰਮਿੰਦਰ ਹਿੰਦਾ ਜੀ। ਤੁਸੀਂ ਟ੍ਰੇਲਰ ਬਣਾਉਣੇ ਹਨ ਬੀ ਟ੍ਰੇਨ ਡਰੋਪ ਟਰੈਕ ਕੋਇਲ ਵੈਲ ਟ੍ਰੇਲਰ ਬਣਾਉਣੇ ਹੋਣਾ ਤਾਂ ਤੁਸੀਂ ਗੁਰਮਿੰਦਰ ਹਿੰਦੇ ਨਾਲ ਸੰਪਰਕ ਕਰਨਾ ਆ 905-219-0080 ਇਹਨਾਂ ਦਾ ਫੋਨ ਨੰਬਰ 905-219-0080 ਤੇ ਇਹਨਾਂ ਨਾਲ ਸੰਪਰਕ ਕਰ ਲਿਓ। ਮੋਨਾ ਮਹਿੰਗੀ ਜੀ ਲਾਈਨ 'ਤੇ ਆ ਗਏ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ। ਹੁਣ ਤਾਂ ਪਰੌਂਠੇ ਵੀ ਬਣਾ ਦਿੱਤੇ ਹੋਣੇ ਭਾਜੀ ਨੇ, ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ ਸੀਗੇ, ਚਾਹ ਤਾਂ ਬਣਾ ਹੀ ਦਿੱਤੀ ਆ।
10: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਗੁੱਡ ਮਾਰਨਿੰਗ ਜੀ। ਆਯਾਦ ਦੀ ਵਾਰੀ ਤੁਹਾਡੇ ਤੋਂ ਬਾਅਦ ਹੈ, ਉਹਨਾਂ ਨੂੰ ਮੈਂ ਦੱਸ ਦੇਵਾਂ ਹੋਰ ਤੇ ਰੱਖੋ, ਪਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ, ਇਨਸ਼ੋਰੈਂਸ ਦੀ ਗੱਲਬਾਤ ਕਰਦੇ। ਲੌਂਗ ਵੀਕਐਂਡ ਲੰਘ ਕੇ ਗਿਆ, ਇੱਕ ਪਰਿਵਾਰਕ ਇਹ ਵੀ ਵੀਕਐਂਡ ਹੁੰਦਾ, ਥੈਂਕਸ ਗਿਵਿੰਗ ਡੇ ਵੀਕਐਂਡ ਹੁੰਦਾ। ਰੱਬ ਹਰ ਇੱਕ ਨੂੰ ਦੇਵੇ, ਹਰ ਇੱਕ ਦੇ ਘਰ ਰੋਟੀ ਪਹੁੰਚਾਵੇ। ਕੰਮ ਔਖੇ ਹੋਏ ਹੋਏ ਹਨ, ਪਰ ਇਨਸ਼ੋਰੈਂਸ ਲੈਣੀ ਪਈ ਬੜੀ ਜ਼ਰੂਰੀ ਹੁੰਦੀ ਆ।
10: ਬਿਲਕੁਲ ਬਲਜਿੰਦਰ ਜੀ, ਲੌਂਗ ਵੀਕਐਂਡ ਲੰਘ ਕੇ ਗਿਆ ਹੈਗਾ, ਬਹੁਤ ਸਾਰੀਆਂ ਫੈਮਿਲੀਜ਼ ਨੂੰ ਮਿਲਣ ਦਾ ਮੌਕਾ ਮਿਲਿਆ, ਐਂਡ ਬਹੁਤ ਸਾਰੀਆਂ ਫੈਮਿਲੀਜ਼ ਦੇ ਨਾਲ ਜਦੋਂ ਇੰਸ਼ੋਰੈਂਸ ਦੇ ਰਿਲੇਟਿਡ ਕੰਸਰਨ ਹੁੰਦੇ ਨੇ ਤਾਂ ਉਸ ਟਾਈਮ ਤੇ ਦੇਖ ਕੇ ਕਈ ਵਾਰ ਕਿਤੇ ਕਿਤੇ ਹੈਰਾਨੀ ਵੀ ਹੁੰਦੀ ਹੈਗੀ ਹੈ ਕਿ ਕਾਫੀ ਟਾਈਮ ਤੋਂ ਆਪਾਂ ਥੋੜਾ ਜਿਹਾ ਮੈਸੇਜ ਜ਼ਿਆਦਾ ਪ੍ਰੋਵਾਈਡ ਕਰਦੇ ਹੈਗੇ ਹਾਂ ਕਿ ਨੋਨ ਮੈਡੀਕਲ ਦੇ ਬਾਰੇ, ਕਿਉਂਕਿ ਅਕਸਰ ਆਪਾਂ ਜਦੋਂ ਵੀ ਲਾਈਫ ਇੰਸ਼ੋਰੈਂਸ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਮੈਂ ਇਹ ਜ਼ਰੂਰ ਮੈਂਸ਼ਨ ਕਰਦੀ ਹਾਂ ਕਿ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਇਹੀ ਚੀਜ਼ ਆਉਂਦੀ ਹੈ ਕਿ ਸਾਡੀ ਹੈਲਥ ਚੰਗੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਪਾਲਿਸੀਜ਼ ਕਰਵਾਉਣੀਆਂ ਹੈਗੀਆਂ, ਪਰ ਕਈ ਵਾਰ ਕਿਤੇ ਸੂਨਰ ਲੇਟਰ ਕਈ ਵਾਰ ਕੋਈ ਨਾ ਕੋਈ ਹੈਲਥ ਇਸ਼ੂਜ਼ ਆ ਚੁੱਕਿਆ ਹੁੰਦਾ ਜਾਂ ਬੈਕ ਹੋਮ ਕੰਟਰੀ ਤੋਂ ਜਦੋਂ ਆਏ ਹੁੰਦੇ ਉਦੋਂ ਹੀ ਆਲਰੇਡੀ ਹੈਲਥ ਇਸ਼ੂਜ਼ ਹੋਇਆ ਹੁੰਦਾ ਹੈਗਾ, ਮੈਡੀਕਲ ਹਿਸਟਰੀ ਦੇ ਵਿੱਚ ਕੋਈ ਨਾ ਕੋਈ ਹਾਰਟ ਦਾ ਕੋਈ ਕੈਂਸਰ ਦੀ ਕੋਈ ਪ੍ਰੋਬਲਮ ਆਈ ਹੁੰਦੀ ਹੈਗੀ ਹੈ, ਪਰ ਕਈ ਵਾਰ ਜਦੋਂ ਇੱਦਾਂ ਦੀਆਂ ਕੰਡੀਸ਼ਨਸ ਆਈਆਂ ਹੁੰਦੀਆਂ ਪਰਸਨ ਦੇ ਮਨ ਦੇ ਵਿੱਚ ਹੀ ਇੱਕ ਤਰੀਕੇ ਦੇ ਨਾਲ ਇੱਕ ਕਹਿ ਲਓ ਕਿ ਇੱਕ ਨੈਗੇਟਿਵਿਟੀ ਕਹਿ ਲਓ ਜੀ ਘਰ ਘਰ ਜਾਂਦੀ ਹੈ ਕਿ ਸਾਨੂੰ ਸ਼ਾਇਦ ਇੰਸ਼ੋਰੈਂਸ ਨਹੀਂ ਮਿਲਣੀ, ਸੋ ਉਸ ਚੀਜ਼ ਨੂੰ ਮੈਂ ਜ਼ਰੂਰ ਇੱਕ ਵਾਰ ਦੁਬਾਰਾ ਮੈਸੇਜ ਦੇ ਕੇ ਕਲੀਅਰ ਜ਼ਰੂਰ ਕਰਨਾ ਚਾਹੂੰਗੀ ਕਿ ਜਦੋਂ ਇੱਦਾਂ ਦੀਆਂ ਕੋਈ ਵੀ ਕੰਡੀਸ਼ਨਸ ਹੈਗੀਆਂ ਜਾਂ ਫਿਰ ਕੋਈ ਡਿਪਰੈਸ਼ਨ ਦੇ ਕਰਕੇ ਕੋਈ ਹੈਲਥ ਇਸ਼ੂਜ਼ ਦੇ ਕਰਕੇ ਜਾਂ ਤੁਸੀਂ ਆਲਰੇਡੀ ਕਿਤੇ ਅਪਲਾਈ ਵੀ ਕੀਤਾ ਸੀਗਾ ਇੰਸ਼ੋਰੈਂਸ ਤੁਹਾਨੂੰ ਨਹੀਂ ਮਿਲੀ, ਡਿਕਲਾਈਨ ਹੋ ਗਈ ਸੀਗੀ, ਪਰ ਜ਼ਰੂਰ ਤੁਸੀਂ ਮੇਕ ਸ਼ੋਰ ਕਰੋ ਕਿ ਸਾਨੂੰ ਜ਼ਰੂਰ ਕੰਟੈਕਟ ਕਰੋ ਕਿਉਂਕਿ ਵਰਕਿੰਗ ਐਜ਼ ਅ ਬ੍ਰੋਕਰ ਸਾਡੇ ਕੋਲ ਬਹੁਤ ਸਾਰੀਆਂ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਅਵੇਲੇਬਲ ਹੁੰਦੀਆਂ ਨੇ, ਬਹੁਤ ਸਾਰੀਆਂ ਕੰਪਨੀਜ਼ ਦੇ ਨਾਲ ਡੀਲ ਕਰਦੇ ਹੈਗੇ ਆ ਤਾਂ ਕਿ ਬਹੁਤ ਉਹਨਾਂ ਵਿੱਚੋਂ ਤੁਹਾਨੂੰ ਸ਼ੋਪ ਰਾਉਂਡ ਕਰਕੇ ਬੈਸਟ ਕਵਰੇਜ ਪ੍ਰੋਵਾਈਡ ਕਰ ਸਕਦੇ ਹੁੰਦੇ ਆ। ਐਂਡ ਜਦੋਂ ਮੈਂ ਕਈ ਵਾਰ ਇਸ ਤਰੀਕੇ ਦਾ ਸਿਨੇਰੀਓਸ ਦੇਖਦੀ ਹਾਂ ਕਿ ਕਿਤੇ ਕਿਤੇ ਕੋਈ ਕੋਈ ਪਰਸਨ ਇੰਨੇ ਸਾਲਾਂ ਤੋਂ ਚਾਹੁੰਦੇ ਸੀਗੇ ਇੰਸ਼ੋਰੈਂਸ ਕਰਵਾਉਣੀ ਪਰ ਉਹਨਾਂ ਨੂੰ ਲੱਗਿਆ ਕਿ ਪਹਿਲਾਂ ਇੱਕ ਵਾਰ ਡਿਕਲਾਈਨ ਹੋ ਗਈ ਤਾਂ ਸ਼ਾਇਦ ਹੁਣ ਮੈਨੂੰ ਮਿਲਣੀ ਹੀ ਨਹੀਂ, ਸੋ ਇਸੇ ਕਰਕੇ ਉਹਨਾਂ ਨੇ ਇੰਨੀ ਦੇਰ ਤੱਕ ਆਪਣੇ ਉੱਤੇ ਕਹਿ ਲਓ ਕਿ ਲਾਇਬਿਲਿਟੀ ਦਾ ਇੱਕ ਤਰੀਕੇ ਦੇ ਨਾਲ ਭਾਰ ਵੀ ਰੱਖਿਆ ਤੇ ਆਪਣੇ ਮਨ ਤੇ ਵੀ ਭਾਰ ਰਹਿੰਦਾ ਹੈਗਾ ਕਿ ਮੈਨੂੰ ਜੇ ਕੱਲ੍ਹ ਨੂੰ ਕੁਛ ਹੋ ਗਿਆ ਤਾਂ ਕੀ ਹੋਊਗਾ ਫੈਮਿਲੀ ਦੇ ਨਾਲ ਕਿਉਂਕਿ ਕੋਈ ਇੰਸ਼ੋਰੈਂਸ ਨਹੀਂ ਹੈਗੀ ਹੈ। ਪਰ ਫੋਰਚੂਨੇਟਲੀ ਡੈਫੀਨੇਟਲੀ ਇਸ ਤਰੀਕੇ ਦੇ ਕਾਫੀ ਜਦੋਂ ਕੇਸਿਸ ਨੂੰ ਉਹਨਾਂ ਨੂੰ ਮਿਲਦੇ ਹੈਗੇ ਆ ਕਲੀਅਰ ਹੁੰਦੇ ਆ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਹਾਂਜੀ ਹੁਣ ਉਹਨਾਂ ਦੀ ਫੈਮਿਲੀ ਪ੍ਰੋਟੈਕਟਿਡ ਹੈ, ਪਰਸਨ ਨੂੰ ਵੀ ਪੀਸ ਆਫ ਮਾਇੰਡ ਹੈਗਾ। ਸੋ ਇਸੇ ਕਰਕੇ ਇੱਕ ਵਾਰ ਦੁਬਾਰਾ ਮੈਂ ਮੈਸੇਜ ਦੇਣਾ ਚਾਹੂੰਗੀ ਆਪਣੇ ਲਿਸਨਰਸ ਨੂੰ ਕਿ ਜੇ ਕਿਸੇ ਵੀ ਪਰਸਨ ਨੂੰ ਤੁਸੀਂ ਜਾਣਦੇ ਵੀ ਹੈਗੇ ਹੋ ਜਿਹਨੂੰ ਕਿਸੇ ਤਰੀਕੇ ਦੇ ਹੈਲਥ ਇਸ਼ੂਜ਼ ਆਲਰੇਡੀ ਆ ਚੁੱਕੇ ਨੇ ਇਸ ਟਾਈਮ ਤੇ ਚਾਹੁੰਦੇ ਨੇ ਵਿਲਿੰਗ ਹੈਗੇ ਆ ਕਿ ਅਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈਗੀ ਆਪਣੀ ਉਹਨਾਂ ਦੀ ਏਜ 80 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਡੈਫੀਨੇਟਲੀ ਤੁਸੀਂ ਉਹਨਾਂ ਨੂੰ ਸਾਡਾ ਨੰਬਰ ਪਾਸ ਆਨ ਕਰ ਸਕਦੇ ਹੋ ਤਾਂ ਕਿ ਉਹ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਣ। ਕੋਈ ਵੀ ਜ਼ਿਆਦਾ ਡਿਟੇਲ ਇਨਫੋਰਮੇਸ਼ਨ ਚਾਹੀਦੀ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509। ਇਸੇ ਤਰੀਕੇ ਦੇ ਨਾਲ ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੁੰਦੇ ਹੋਣ, ਕਿਸੇ ਤਰ੍ਹਾਂ ਦੇ ਹੈਲਥ ਇਸ਼ੂਜ਼ ਆਲਰੇਡੀ ਆ ਚੁੱਕੇ ਨੇ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਡੈਫੀਨੇਟਲੀ ਆਪਣੇ ਆਪ ਨੂੰ ਕਵਰ ਕਰ ਸਕਦੇ ਨੇ ਜਿਹਦੇ ਵਿੱਚ ਕਿ ਸੇਮ 25 ਡਿਜ਼ੀਜ਼ ਕਵਰ ਹੋ ਸਕਦੀਆਂ ਨੇ, ਕੋਈ ਹਾਰਟ ਅਟੈਕ, ਸਟ੍ਰੋਕ, ਕੈਂਸਰ, ਬਾਈਪਾਸ, ਕੁਛ ਵੀ ਇੱਦਾਂ ਦੀ ਪ੍ਰੋਬਲਮ ਆਉਂਦੀ ਹੈਗੀ ਹੈ। ਐਂਡ ਓਨਲੀ ਇਹ ਚੀਜ਼ ਹੁੰਦੀ ਕਿ ਜੋ ਉਹਨਾਂ ਨੂੰ ਪ੍ਰੋਬਲਮ ਆਈ ਸੀ ਜੇ ਕੈਂਸਰ ਦੀ ਪ੍ਰੋਬਲਮ ਆਈ ਸੀ ਨੈਕਸਟ 2 ਈਅਰਸ ਤੱਕ ਨਹੀਂ ਕਵਰ ਹੋਊਗੀ ਜਿਹੜੀ ਪਿਛਲੇ 2 ਸਾਲਾਂ ਦੇ ਵਿੱਚ ਆਈ ਹੈ, ਬਾਕੀ ਸਾਰਾ ਕੁਛ ਕਵਰ ਹੁੰਦਾ ਹੈਗਾ। ਕੋਈ ਵੀ ਤੁਹਾਨੂੰ ਡਿਟੇਲ ਚਾਹੀਦੀ ਹੋਵੇ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਮੋਰਗੇਜ ਇੰਸ਼ੋਰੈਂਸ ਸੁਪਰਵਿਜ਼ਰ ਇੰਸ਼ੋਰੈਂਸ ਬੱਚਿਆਂ ਦੀ RESP ਤੁਸੀਂ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਜਾਂ ਮੈਨੂੰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਬਲਜਿੰਦਰ ਜੀ ਟਾਈਮ ਦੇਣ ਲਈ,
0: ਬਹੁਤ ਬਹੁਤ ਧੰਨਵਾਦ। $85 million ਦੀ ਲੋਟਰੀ ਅੱਜ ਨਿਕਲਣੀ ਹੈ, ਲੋਟੋ ਮੈਕਸ ਦੀ ਪਾ ਲਿਓ, ਪਾਉਂਗੇ ਤਾਂ ਹੀ ਨਿਕਲੂਗੀ। ਇਨਸ਼ੋਰੈਂਸ ਇਹ ਨਿਕਲਦੀ ਬੜੀ ਔਖੀ ਹੈ ਯਾਰ, ਪਾ ਤਾਂ ਆਪਾਂ ਵੀ ਲਈ ਦੀ ਹੈਗੀ ਆ। ਆਜ਼ਾਦ ਗੋਇਟ ਯੂ ਆਰ ਨੈਕਸਟ, ਤੇ ਮੈਨੂੰ ਮੇਰੇ ਵੀਰ ਕਹਿ ਰਹੇ ਸਨ, ਤਰਲੋਕ ਸਿੰਘ ਜੀ ਕਹਿੰਦੇ ਨਹੀਂ ਨਹੀਂ ਨਹੀਂ ਮੈਂ ਉਸ ਕੰਪਨੀ ਨਾਲ ਨਹੀਂ ਕੰਮ ਕਰਦਾ, ਕਨੇਡੀਅਨ ਟਰੱਕ ਸੇਲਜ਼ ਆ। ਲਓ ਜੀ ਐਡ ਆ ਗਈ ਕਨੇਡੀਅਨ ਟਰੱਕ ਸੇਲਜ਼ ਦੀ। ਆਜ਼ਾਦ ਗੋਇਟ ਜੀ ਆ ਜਾਓ, ਕਾਫੀ ਲੰਬੇ ਸਮੇਂ ਤੁਸੀਂ ਹੋਲਡ 'ਤੇ, ਮਾਫ਼ ਕਰ ਦੇਣਾ, ਸਾਰੇ ਪਾਸੇ ਬਿਜ਼ੀ ਸੀਗੇ, ਲਾਈਨਾਂ ਮਿਲਦੀਆਂ ਬੜੀਆਂ ਔਖੀਆਂ। 305 'ਤੇ ਤੁਸੀਂ ਵੀ ਹੋਲਡ 'ਤੇ ਰੱਖੋ ਅਤੇ ਬਾਕੀ ਮੇਰੇ ਵੀਰ ਹੋਲਡ 'ਤੇ ਰੱਖੋ। ਆਜ਼ਾਦ ਗੋਇਟ ਖੜੇ ਹਨ ਸੀ ਡੀਓ ਬ੍ਰਾਂਚ ਦੇ ਵਿੱਚ ਸਿਟੀ ਕਾਊਂਸਲ ਲਈ। ਆਜ਼ਾਦ ਜੀ ਜੀ ਆਇਆਂ ਨੂੰ
11: ਥੈਂਕ ਯੂ ਬ੍ਰਦਰ, ਥੈਂਕ ਯੂ, ਥੈਂਕ ਯੂ ਸੰਤਮ ਸਾਹਿਬ ਜੀ।
0: ਹਾਂ ਇੱਕ ਮੈਂ ਗੱਲ ਕਰਨੀ, ਜਿਹੜੀ ਫੇਸਬੁੱਕ 'ਤੇ ਪਤਾ ਲੱਗ ਰਿਹਾ ਵੀ ਕਹਿ ਰਹੇ ਹਨ ਵੀ TMU ਨੂੰ ਬਦਨਾਮ ਨਹੀਂ ਕੀਤਾ ਜਾ ਰਿਹਾ, ਅਸੀਂ ਕਹਿੰਦੇ ਸੀਗੇ ਵੀ ਉਹ ਵੀ ਚੰਗਾ ਅਤੇ ਫੁੱਲ ਫਲੈਜ ਯੂਨੀਵਰਸਿਟੀ ਵੀ ਆ ਸਕਦੀ ਸੀਗੀ।
11: ਨਹੀਂ ਉਹ ਤਾਂ ਦੇਖੋ TMU ਹੈ ਨਾ, ਇੱਕ ਮੈਡੀਕਲ ਸਕੂਲ ਹੈ ਟੋਰਾਂਟੋ TMU ਕਾ, ਇਹ ਕੋਈ ਯੂਨੀਵਰਸਿਟੀ ਨਹੀਂ ਹੈ। ਦੇਖੋ ਪਹਿਲੇ ਦਿਨ ਤਾਂ ਇਹ ਬ੍ਰੈਂਟੋਨੀਅਨ ਨੂੰ ਮਿਸਗਾਈਡ ਕੀਤਾ ਗਿਆ ਕਿ ਵੀ ਈਵਨ MPP ਏਅਰ ਤੇ ਆ ਕੇ ਇਹ ਕਹਿ ਕੇ ਗਏ ਬ੍ਰੈਂਟਨ ਦੇ ਮੈਡੀਕਲ ਯੂਨੀਵਰਸਿਟੀ ਆ ਗਈ ਜੀ। ਮੈਂ ਇੱਕ ਪ੍ਰੋਗਰਾਮ ਤਾਂ ਗਿਆ ਜਿੱਥੇ ਆਪਣੇ ਹਰਦੀਪ ਗਰੇਵਾਲ ਉਹ ਮਾਈਕ ਲੈ ਕੇ ਕਹਿੰਦੇ ਜੀ ਬ੍ਰੈਂਟਨ ਤੇ ਮੈਡੀਕਲ ਯੂਨੀਵਰਸਿਟੀ ਆ ਗਈ। ਮੈਂ ਰੋਕਿਆ ਪ੍ਰੋਗਰਾਮ ਜਦੋਂ ਮੈਨੂੰ ਖਤਮ ਹੋਇਆ, ਮੈਨੇ ਕਿਹਾ ਜੀ ਕੋਈ ਯੂਨੀਵਰਸਿਟੀ ਨਹੀਂ ਹੈ, ਇਹ ਤਾਂ TMU ਦਾ ਮੈਡੀਕਲ ਸਕੂਲ ਹੈ, ਔਰ ਇਸ ਮੈਡੀਕਲ ਸਕੂਲ ਤੇ ਤੁਸੀਂ ਦੇਖ ਲਓ ਕਿ ਬ੍ਰੈਂਟਨ ਦੇ ਕਿੰਨੇ ਲੋਕ ਹੈ। ਮੈਂ ਕਹਾਂਗਾ ਇੱਥੇ 5% ਵੀ ਬ੍ਰੈਂਟਨ ਦੇ ਲੋਕ ਨਹੀਂ ਹੈ, ਇਹ ਮਿਸਗਾਈਡ ਕਰਦੇ ਹੈ, ਇਹ TMU ਸਕੂਲ ਲਈ ਮੈਡੀਕਲ ਯੂਨੀਵਰਸਿਟੀ ਬਤਾਉਂਦੇ ਹੈ, ਇਹ ਕਹਿੰਦੇ ਬ੍ਰੈਂਟਨ ਦੀ ਯੂਨੀਵਰਸਿਟੀ ਆ ਗਈ ਜੀ, ਔਰ ਇਹ ਵੀ ਇਹ ਕਹਿੰਦੇ ਹੈ ਕਿ ਵੀ ਬ੍ਰੈਂਟਨ ਤੇ ਤੋਂ ਹੈ ਨਾ ਹੋਸਪਿਟਲ ਵੀ ਆ ਗਿਆ ਜੀ, ਤੀਜਾ ਵੀ ਆ ਜਾਣਾ ਜੀ, ਕਿਹੜਾ ਕਿੱਥੇ ਆ ਜਾਣਾ, ਇਹ ਸਾਰੇ ਜੀ ਮੈਂ ਕਹਿੰਦਾ ਇਹਨਾਂ ਨੂੰ ਆਪਾਂ ਨੂੰ ਸਮਝਣਾ ਪੈਣਾ ਹੈ, ਲੋਕਾਂ ਨੂੰ ਇਹ ਸਮਝਣਾ ਪੈਣਾ ਵੀ ਇਹ ਬੋਲੇ ਵਾਲੇ ਲੋਕ ਹੈ ਨਾ ਮਿਸਗਾਈਡ ਕਰਦੇ ਹੈ ਇਲੈਕਸ਼ਨ ਕੇ ਟਾਈਮ 'ਚ, ਇੱਥੇ ਕੁਛ ਨਹੀਂ ਆਇਆ। ਬ੍ਰੈਂਟਨ ਤੇ ਯੂਨੀਵਰਸਿਟੀ ਚਾਹੀਦੀ ਹੀ ਚਾਹੀਦੀ, ਸਾਡੀ 8 ਲੱਖ ਦੀ ਪਾਪੂਲੇਸ਼ਨ ਹੈ, 8 ਲੱਖ ਦੀ ਆਪਸ਼ਨਲ ਪਾਪੂਲੇਸ਼ਨ ਹੈ, ਸਾਡੇ ਨਿਆਣਿਆਂ ਨੂੰ ਇੱਥੇ ਮੈਡੀਕਲ ਸਕੂਲ ਤੇ ਵੀ ਪ੍ਰੈਫਰੈਂਸ ਨਹੀਂ ਦੀ ਜਾਂਦੀ, ਔਰ ਦੇ ਵੀ ਨਹੀਂ ਸਕਦੇ ਵੀ ਰਿਜ਼ਰਵੇਸ਼ਨ ਨਹੀਂ ਹੋ ਸਕਦੀ ਇੱਥੇ, ਮੈਂ ਜਿਸ ਹਿਸਾਬ ਨਾਲ ਮੈਂ ਜਾਣਦਾ। ਸੋ ਪਰਮਟ ਸਾਹਿਬ ਇਹ ਸਾਰੀ ਝੂਠ ਹੈ ਜੀ।
0: ਧੰਨਵਾਦ ਤੁਹਾਡਾ। ਆਪਣਾ ਵੇਰਵਾ ਥੋੜਾ ਦੱਸ ਦਿਓ, ਵਾਰਡ 9 ਤੇ 10 ਵਿੱਚ ਤੁਸੀਂ ਸਿਟੀ ਕਾਊਂਸਲ ਵਾਸਤੇ ਖੜੇ ਹੋ, ਤੁਹਾਨੂੰ ਕਿੱਦਾਂ ਵੋਟ ਪਾਣ ਕਿੱਦਾਂ ਮਿਲੇ ਕੋਈ ਟਾਈਮ ਐਸੇ ਜੀ।
11: ਹਾਂਜੀ ਮੈਂ ਨੌਰਥ-ਵੈਸਟ ਸਿਟੀ ਕਾਊਂਸਲ ਦਾ ਉਮੀਦਵਾਰ ਹਾਂ, ਪਲੀਜ਼ ਤੁਸੀਂ ਵੋਟ ਪਾਓ, ਵਸੇ ਬਾਹਰ ਨਿਕਲੋ, ਇਹ ਜੋ ਕਰਪਟ ਕਾਊਂਸਲ ਹੈ ਚਾਹੇ ਮੇਅਰ ਡਿਪਟੀ ਮੇਅਰ ਇਹਨਾਂ ਨੂੰ ਬਾਹਰ ਕੱਢੋ, ਆਪਾਂ ਨੂੰ ਕਰਪਸ਼ਨ ਇੱਥੇ ਇੰਨੀ ਕਰਪਸ਼ਨ, ਭਾਈ ਭਤੀਜਾਵਾਦ, ਡਿਕਟੇਟਰਸ਼ਿਪ। ਅਗਰ ਤੁਸੀਂ ਮੈਂ ਕਹਿੰਦਾ ਵੀ ਬ੍ਰੈਂਟਨ ਦੇ ਲੋਗੋ ਹੁਣੇ ਤੱਕ ਵੀ ਨਹੀਂ ਜਾ ਗਏ, ਇਹ ਜੋ ਬੜਾ ਬੜਾ ਮਾਫੀਆ ਹੈ, ਇਹ ਬੜੀ ਬੜੀ ਗੈਦਰਿੰਗ ਕਰਦੇ ਜੀ, ਆਜ ਫਲਾਣੇ ਨੇ ਇਕੱਠ ਕੀਤਾ ਜੀ, ਉਸ ਕੈਂਡੀਡੇਟ ਨੂੰ ਬੁਲਾਇਆ ਜੀ, ਇਲੀਗਲ ਸਾਈਨ ਲੱਗੇ ਸਾਰੇ ਵਾਰਡ ਨੂੰ, ਦੱਸਦਾ ਹਜ਼ਾਰੋਂ ਸਾਈਨ ਲੱਗੇ ਹੈ, ਕਿੱਥੇ ਸਿਟੀ ਸੁੱਤਿਆ ਪਿਆ ਹੈ, ਕਿਉਂ ਨੀ ਉਹਨਾਂ ਨੂੰ ਵਾਰਨਿੰਗ ਦਿੰਦਾ ਵੀ ਤੁਸੀਂ ਇਹ ਜੋ ਸਾਈਨ ਲਾਏ ਸਾਈਨ ਤਾਰੋ, ਕਿਉਂ ਨੀ ਇਹਨਾਂ ਨੂੰ ਵਾਰਨਿੰਗ ਦਿੰਦਾ ਵੀ ਤੁਸੀਂ ਇੰਨੇ ਸਾਈਨ ਲਾਉਂਦੇ ਹੋ ਤੁਹਾਡੀ ਜੋ ਹੈ ਕੈਂਡੀਡੈਂਸੀ ਅਸੀਂ ਕੈਂਸਲ ਕਰ ਸਕਦੇ ਹਾਂ, ਇਹ ਜੋ ਸਿਟੀ ਰਲੇ ਮਿਲੇ ਹੈ ਸਾਰੇ ਕੇ ਸਾਰੇ, ਅਗਰ ਤੁਸੀਂ ਅੱਬ ਵੀ ਨਹੀਂ ਜਾਗੇ ਤਾਂ ਬ੍ਰੈਂਟਨ ਨੂੰ, ਬ੍ਰੈਂਟਨ ਦੀ ਫਿਊਚਰ ਜਨਰੇਸ਼ਨ ਨੂੰ ਬਹੁਤ ਬੜਾ ਮੈਂ ਕਹਾਂਗਾ ਨੁਕਸਾਨ ਹੋਊਗਾ ਇੱਥੇ, ਫਿਰ ਤੁਸੀਂ ਕਹੋਗੇ ਕਿ ਅਸੀਂ ਆਪਣਾ ਪਾਰਟ ਕਿਉਂ ਨਹੀਂ ਕੀਤਾ, ਹੁਣੇ ਵੀ ਟਾਈਮ ਹੈ, ਪਲੀਜ਼ ਜਾਗੋ, ਇਹ ਜੋ ਐਡਵਾਂਸ ਵੋਟਿੰਗ ਹੈ 16-17 ਨੂੰ ਤੁਸੀਂ ਡਾਕਟਰ ਆਜ਼ਾਦ ਗੋਇਤ ਨੇ ਲੈ ਕੇ ਆਓ, ਜੋ ਔਰ ਜੋ ਮੇਨ ਇਲੈਕਸ਼ਨ ਡੇ ਹੈ ਤੁਸੀਂ ਬਾਹਰ ਨਿਕਲੋ, ਇਸ ਵਾਰ ਵੋਟਿੰਗ ਹੋਣੀ ਚਾਹੀਦੀ, ਡਾਕਟਰ ਆਜ਼ਾਦ ਆਉਣਾ ਚਾਹੀਦਾ, ਡਾਕਟਰ ਆਜ਼ਾਦ ਅਗਰ ਤੁਸੀਂ ਸਿਟੀ ਹਾਲ ਤੇ ਆ ਜਾਂਦਾ, ਮੈਂ ਤੁਹਾਨੂੰ ਇੱਕ ਹੀ ਗੱਲ ਕਹਿੰਦਾ, ਚਾਹੇ ਮੈਂ ਕੱਲਾ ਜਾਵਾਂ, ਮੈਂ ਕਹਿੰਦਾ ਕਿ ਸਾਰੀ ਸਲੇਟ ਚੇਂਜ ਹੋਊਗੀ, ਲੇਕਿਨ ਡਾਕਟਰ ਆਜ਼ਾਦ ਉੱਥੇ ਕੱਲਾ ਵੀ ਪਹੁੰਚਦਾ ਹੈ ਨਾ, ਲਾਈਨ ਅਪ ਕਰੂਗਾ ਜੀ, ਮੇਅਰ ਨੂੰ ਸਾਰੀ ਕਾਊਂਸਲ ਨੂੰ, ਵਰਕ ਫੋਰ ਦਾ ਪੀਪਲ। ਮੈਂ ਇਹੀ ਬੇਨਤੀ ਕਰਦਾ, ਇਹ ਜੋ ਮਾਫੀਆ ਇੱਥੇ, ਇਹ ਬੜੇ ਬੜੇ ਬਿਜ਼ਨਸਮੈਨ ਆ, ਲੋਕਲ ਪੋਲੀਟੀਸ਼ੀਅਨ ਆ, ਜੋ ਇੱਥੇ ਘਪਲੇ ਗਾਲੇ ਮਾਲੇ ਬਿਲਡਿੰਗ ਦੇ ਹੋਏ ਹੈ, ਇੱਥੇ ਆਡੀਟਰ ਜਨਰਲ ਦੀ ਅਪਾਇੰਟਮੈਂਟ ਨਹੀਂ ਹੈ, ਤੁਹਾਡੇ ਪੈਸੇ ਦੀ ਚੋਰੀਆ ਹੁੰਦੀ ਹੈ, ਇਹ ਰੁਕੂਗੀ, ਪਲੀਜ਼ ਪਲੀਜ਼ ਤੁਸੀਂ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ 6479999951, ਤੁਸੀਂ ਮੈਨੂੰ ਵੋਟ ਦਿਓ, ਮੈਂ ਤੁਹਾਨੂੰ ਬ੍ਰੈਂਪਟਨ ਵਾਪਸ ਦੇਵਾਂਗਾ।
0: ਧੰਨਵਾਦ ਜੀ। 3056 ਬੋਲੋ ਬਸ, ਹੋਰ ਬਾਕੀ ਲਾਈਨਾਂ ਹੋਰ ਤੇ ਰੱਖੋ। ਸਟਾਰਲਿਨ ਪੇਂਟਿੰਗ ਹੋਟਲ ਮੋਟਰ ਪੇਂਟ ਕਰਵਾਉਣਾ ਹੋਵੇ 416-230-4000 ਜਸਪਾਲ ਗੁਣੀ ਸਾਹਿਬ, ਧੰਨਵਾਦ। BK ਟੈਕਸ ਐਂਡ ਅਕਾਊਂਟਿੰਗ, ਪੇਰੋਲ ਮੈਨੇਜਮੈਂਟ, ਕਾਰਪੋਰੇਟ ਟੈਕਸ ਰਿਟਰਨ ਫਾਈਲਿੰਗ, ਟੈਕਸ ਭਰਵਾ ਲਵੋ 905-451-1414। ਪਾਲ ਮਾਂਗਰ ਸਾਹਿਬ ਦਾ ਨੰਬਰ, ਜਸ ਭੁੱਲਰ ਸਾਹਿਬ ਮੋਰਗੇਜ, ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611। ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰਨੀ ਆ, ਅਤੇ ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਨਿਊ ਬੈਸਟ ਟਰੱਕ ਫਿਰ ਐਂਡ ਟਾਇਰ ਸੈਂਟਰ 1136 ਮੈਸਨ ਬੁਲਵਾਰਡ 'ਤੇ ਹਨ। ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ, ਟ੍ਰੇਲਰ ਦੀ ਰਿਪੇਅਰ ਕਰਵਾਉਣੀ ਹੋਵੇ, ਸਪੈਸ਼ਲ ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ, ਤਾਂ ਡਾਇਮੰਡ ਟਰੱਕ ਪਾਰਟਸ ਵੀ ਇਹਨਾਂ ਕੋਲ ਮਿਲਦੇ ਹਨ, ਸ਼ੀਟ ਬੰਪਰ, ਡੀ ਰਿਕਾਰਡ, ਰੇਡੀਏਟਰ ਮਿਲਦੇ ਹਨ। 905-212-9900 'ਤੇ ਗੱਲਬਾਤ ਕਰ ਲੈਣੀ ਆ, 905-212-9900 'ਤੇ ਸੰਪਰਕ ਕਰ ਸਕਦੇ। ਫ੍ਰੀ ਵੇ ਰੀਅਲ ਸਟੇਟ, ਕੋਈ ਘਰ ਖਰੀਦਣਾ ਹੋਵੇ, ਵੇਚਣਾ ਹੋਵੇ ਜਾਂ ਤੁਸੀਂ ਕੋਈ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੋਵੇ ਤਾਂ ਮੇਰੇ ਨਾਲ 416-452-22 'ਤੇ ਗੱਲਬਾਤ ਕਰ ਲਿਓ। ਇੰਡੀਆ ਬਾਜ਼ਾਰ ਵਾਲਿਆਂ ਦਾ ਧੰਨਵਾਦ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਛੋਟੀ ਜਿਹੀ ਬ੍ਰੇਕ ਲੈਂਦੇ, ਬਟਨ ਦਬਾਂਗੇ, ਫਿਰ ਦੇਖ ਲਵਾਂ।

0: समोसा एंड स्वीट फैक्ट्री जिथे भाजी दिया सारिया आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबीको। वधेरे जानकारी ले कॉल करो 416-213-1165 ते।
1: ਜਸ ਭੁੱਲੋ ਸਰ ਆਪਾਂ ਕੱਲ੍ਹ ਨੂੰ ਗੱਲਬਾਤ ਕਰਾਂਗੇ ਲੰਬੀ ਚੌੜੀ, ਇਹਨਾਂ ਨੂੰ ਮੇਅਰ 'ਤੇ ਲੈ ਕੇ ਆਵਾਂਗਾ, ਆਪਾਂ ਮੋਰਗੇਜ ਦੀ ਹੀ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਹੱਥ ਜੋੜ ਕੇ ਬੇਨਤੀ ਆ, ਜੇ ਨਾ ਬਜ਼ੁਰਗ ਸੋਚਦੇ ਆ ਵੀ ਸਾਡੇ ਕਲੱਬ ਹਨ ਵੀ ਸਾਨੂੰ ਸਿਟੀ ਵਾਲੇ ਪੈਸੇ ਦਿੰਦੇ ਆ ਜਾਂ ਗ੍ਰਾਂਟ ਦਿੰਦੇ ਆ, ਇਹ ਫਿਰ ਵੀ ਤੁਹਾਨੂੰ ਮਿਲਣੀ ਆ। ਅਸੀਂ ਤਾਂ ਕਰਪਸ਼ਨ ਦੂਰ ਕਰਨੀ ਆ ਵੀ ਜੋ ਕੁਛ ਜਵਾ, ਅਸੀਂ ਤਾਂ ਹੋਸਪਿਟਲ ਲੈ ਕੇ ਆਉਣਾ, ਯੂਨੀਵਰਸਿਟੀ ਲੈ ਕੇ ਆਉਣੀ ਆ, ਅਸੀਂ ਇੱਥੇ ਕ੍ਰਾਈਮ ਘੱਟ ਕਰਨਾ ਅਤੇ ਵੇਜਸ ਫਰੀਜ਼ ਕਰਨੇ ਆ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਵੇਜਸ ਨਹੀਂ ਵੱਧ ਰਹੇ, ਇਹਨਾਂ ਦੇ ਵੇਜ ਫਰੀਜ਼ ਹੋਣੇ ਚਾਹੀਦੇ ਆ। ਸਿਟੀ ਦਾ ਪੈਸਾ ਕਿੱਥੇ ਗਿਆ, ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈਗੀ ਆ। ਤੁਹਾਨੂੰ ਸ਼ਾਇਦ ਵੱਧ ਪੈਸੇ ਮਿਲਣ, ਮੈਂ ਬਜ਼ੁਰਗਾਂ ਨੂੰ ਬੇਨਤੀ ਕਰਦਾ, ਜਿਹੜੇ ਤੁਹਾਨੂੰ ਗ੍ਰਾਂਟ ਮਿਲਦੇ ਮਿਲਣੇ ਚਾਹੀਦੇ ਗ੍ਰਾਂਟ। ਤੁਸੀਂ ਵੀ, ਅਸੀਂ ਤੁਹਾਨੂੰ ਵੀ ਖੁਸ਼ ਦੇਖਣਾ ਚਾਹੁੰਦੇ ਹੋ, ਖੁਸ਼ ਰਹੋ। ਪਰ ਹਾਂ, ਸੋਚ ਸਮਝ ਕੇ ਵੋਟ ਪਾਇਓ, ਤੁਹਾਡੇ ਬੱਚਿਆਂ ਦਾ ਫਿਊਚਰ ਹੈਗਾ ਆ। ਬਹੁਤ ਬਹੁਤ ਧੰਨਵਾਦ। ਜੇ ਕਿਸੇ ਨੂੰ ਕਿਸੇ ਗੱਲ ਦੀ ਗਲਤੀ ਲੱਗੀ ਜਾਂ ਦੁੱਖ ਲੱਗਾ ਤਾਂ ਆਹ ਚੇਅਰ ਅਵੇਲੇਬਲ ਹੁੰਦੀ ਹੈ, ਸਾਡੇ ਨਾਲ ਆ ਕੇ ਸੰਪਰਕ ਕਰ ਲਿਓ। ਅਸੀਂ ਤੁਹਾਡੇ ਲਈ ਬੈਠੇ ਹਾਂ, ਇੱਕ ਮੀਡੀਆ ਹੱਬ ਹੈਗਾ ਜਿਹੜਾ ਸੱਚ ਬੋਲਣ ਦੀ ਕੋਸ਼ਿਸ਼ ਲੱਗਿਆ ਹੈਗਾ ਕਰਨ। ਜੇ ਲੱਗਦਾ ਸਾਡੇ ਕੋਲ ਗਲਤੀ ਹੋ ਕੇ ਬੈਠੋ, ਗੁਰੂ ਘਰ ਵਿੱਚ ਜੋ ਕੁਝ ਹੋਇਆ ਉਹਨਾਂ ਨੂੰ ਮੈਂ ਪੁੱਛਣ ਲੱਗਾ ਹੋਇਆ ਹੈਗਾ ਆ, ਉਹ ਪੈਸਾ ਕੱਲ੍ਹ ਕਿੱਦਾਂ ਗਿਆ, ਪਰ ਹਜੇ ਜਵਾਬ ਨਹੀਂ ਮਿਲ ਰਹੇ, ਪਰ ਲੈ ਕੇ ਹਟਾ ਗਏ। ਤੁਹਾਡਾ ਵੀ ਫਰਜ਼ ਬਣਦਾ ਵੀ ਜਾ ਕੇ ਪੁੱਛੋ ਵੀ ਜਿਹੜੇ ਬੰਦੇ ਇਨਵੋਲਵ ਸੀ ਦੱਸੋ ਕੌਣ ਆ, ਇਹਨਾਂ ਨੂੰ ਬਾਹਰ ਕੱਢਿਆ ਕਿ ਨਹੀਂ ਕੱਢਿਆ, ਕਿਉਂ ਰੋਕਿਆ, ਕੀ ਕੰਮ ਹੋਇਆ ਕਿ ਨਹੀਂ ਹੋਇਆ, ਚਾਹੇ ਨਾ ਹੋਇਆ ਹੋਵੇ। ਇੱਧਰ ਗੱਲਾਂ ਆਪਾਂ ਕਰਕੇ ਲਵਾਂਗੇ। ਲਓ ਜੀ, ਟਾਈਮਸ ਮਾਲਤੀ ਵੱਲ ਜਾ ਰਿਹਾ। ਇੱਕ ਵਾਰੀ ਮੈਂ ਫੇਰ ਦੱਸ ਦੇਵਾਂ, ਖੋਜਿਓ ਸੋਚਿਓ ਕਿ ਜਿਹੜੀ ਵੀ ਸਿਟੀ ਵਿੱਚ ਰਹਿੰਦੇ ਆ ਤੁਸੀਂ ਕਿਹਨੂੰ ਵੋਟ ਪਾਉਣੀ। ਮੈਂ ਇਹੀ ਦੱਸਦਾ, ਜਿਹੜੀ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਨਾ, ਕੋਈ ਯੂਨੀਵਰਸਿਟੀ ਨਹੀਂ ਆਈ ਬ੍ਰੈਂਪਟਨ।
2: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਛੁੱਟੀ ਤੋਂ ਬਾਅਦ ਅੱਜ ਮਿਲੇ ਹਾਂ, ਸੋ ਉਮੀਦ ਕਰਦੇ ਹਾਂ ਤੁਹਾਡਾ ਇਹ ਲੌਂਗ ਵੀਕਐਂਡ ਬਹੁਤ ਵਧੀਆ ਰਿਹਾ ਹੋਵੇਗਾ। ਸਾਰੇ ਸਰੋਤਿਆਂ ਦਾ ਅੱਜ ਸਟੂਡੀਓ ਦੇ ਵਿੱਚ ਇੱਥੇ ਗੱਲਾਂ ਬਾਤਾਂ ਕਰਾਂਗੇ, ਉੱਥੇ ਹੀ ਇਸ ਆਵਰ ਦੇ ਵਿੱਚ, ਕਿਉਂਕਿ 3 ਛੁੱਟੀਆਂ ਤੋਂ ਬਾਅਦ ਕੱਲ੍ਹ ਵੀ ਰਮੇਸ਼ ਜੀ ਖਬਰਾਂ ਦੇ ਨਾਲ ਸਾਡੇ ਸੈਗਮੈਂਟ ਜੁੜਿਆ ਸੀ, ਪਰ ਬਹੁਤੇ ਲੋਕਾਂ ਕੱਲ੍ਹ ਛੁੱਟੀ ਇੰਜੋਏ ਕਰ ਰਹੇ ਸੀ। ਸੋ ਅੱਜ ਕੋਸ਼ਿਸ਼ ਕਰਾਂਗੇ ਜੋ ਵੀ ਵੀਕਐਂਡ ਦੀਆਂ ਪੁਰਾਣੀਆਂ ਖਬਰਾਂ ਨੇ ਅਤੇ ਉਹ ਵੀ ਗੱਲਬਾਤ ਕਰੀਏ, ਤਾਜ਼ੀਆਂ ਖਬਰਾਂ 'ਤੇ ਵੀ ਗੱਲਬਾਤ ਕਰੀਏ। ਇਸ ਤੋਂ ਬਾਅਦ ਇਲੈਕਸ਼ਨ ਸਿਟੀ ਦੇ ਵਿੱਚ ਬਹੁਤ ਨੇੜੇ ਆ ਚੁੱਕੇ ਨੇ, ਕਾਊਂਟਡਾਊਨ ਸਟਾਰਟ ਹੋ ਚੁੱਕੇ ਆ, ਸੋ ਉਸ 'ਤੇ ਬਾਬਤ ਵੀ ਗੱਲਬਾਤ ਕਰਾਂਗੇ। ਅਤੇ ਸਟੂਡੀਓ ਦਾ ਨੰਬਰ ਰਹੂਗਾ 416-233-7368, 416-233-7368। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਵਾਪਸ ਆ ਰਿਹਾ ਰਮੇਸ਼ ਹੁਸ਼ਿਆਰਪੁਰੀ ਨਾਲ।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਆਜ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ
4: ਘੀ ਪਾਜੀ ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ, ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: ਆਫਟਰਨੂਨ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਸਾਡੀ ਲਾਈਨ ਜੁੜ ਚੁੱਕੀ ਹੈ ਰਮੇਸ਼ ਹੁਸ਼ਿਆਰਪੁਰੀ ਨਾਲ। ਰਮੇਸ਼ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਭੁੱਲਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਰੇਡੀਓ ਚੜ੍ਹਦੀ ਕਲਾ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਰਮੇਸ਼ ਜੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਜੋ ਦਿੱਲੀ ਦੇ ਵਿੱਚ ਐਜੀਟੇਸ਼ਨ ਚੱਲ ਰਹੀ ਹੈ ਉਹਦੇ ਬਾਬਤ ਆਪਾਂ ਗੱਲਬਾਤ ਕੀਤੀ ਸੀਗੀ, ਐਂਡ ਕੱਲ ਕਿਉਂਕਿ ਇੱਥੇ ਛੁੱਟੀ ਦਾ ਦਿਨ ਸੀ, ਸਾਡੇ ਨਾਲ ਘੱਟ ਸਰੋਤੇ ਜੁੜੇ ਹੋਏ ਸੀ। ਸੋ ਜਿਹੜੇ ਸਰੋਤੇ ਅੱਜ ਜੁੜੇ ਨੇ, ਇੱਕ ਵਾਰੀ ਸ਼ੋਰਟ ਦੇ ਵਿੱਚ ਉਹ ਮਾਮਲੇ ਤੋਂ ਜਾਣੂ ਕਰਾ ਦਿਓ ਕਿ ਰਾਈਟ ਨੋ ਕੀ ਚੱਲ ਰਿਹਾ ਜੰਤਰ ਮੰਤਰ 'ਤੇ, ਜਿਹੜੇ ਉਹ ਆਗੂ ਨੇ ਉਹ ਡਿਟੇਨ ਆ, ਉਹ ਛੱਡਤੇ ਨੇ, ਉਹਦੇ ਬਾਰੇ ਅਪਡੇਟ ਜ਼ਰੂਰ ਕਰ ਦਿਓ।
1: ਭੁੱਲਰ ਸਾਹਿਬ, ਇਹ ਮਸਲਾ ਅਸੀਂ ਕਈ ਵਾਰ ਸਾਂਝਾ ਕੀਤਾ ਕਿਉਂਕਿ ਲਗਭਗ ਅੱਜ 12 ਦਿਨ ਹੋ ਗਏ, 12-13 ਦਿਨ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੇ ਖਿਲਾਫ਼ ਤੇ ਮੁੱਖ ਚੋਣ ਕਮਿਸ਼ਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਤੇ ਜਿਹੜੀ SIR ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੈ ਚੋਣ ਕਮਿਸ਼ਨ ਨੇ ਪੂਰੇ ਭਾਰਤ ਵਿੱਚ ਲਗਭਗ ਕਰਾ ਦਿੱਤੀ ਹੈ, ਉਹਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਭਾਰਤ ਦੇ ਬਹੁਤ ਸਾਰੇ ਹਿੱਸਿਆਂ 'ਚ ਪ੍ਰਦਰਸ਼ਨ ਹੋ ਰਹੇ ਆ। ਔਰ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਜਿੱਥੇ ਵਿਰੋਧੀ ਪਾਰਟੀਆਂ ਲਗਾਤਾਰ ਲੱਗੀਆਂ, ਉੱਥੇ ਕਾਂਗਰਸ ਜਨਤਾ ਪਾਰਟੀ ਵੀ ਲਗਾਤਾਰ

0: ਦਾ ਜ਼ਿਕਰ ਕਰਾਂ ਤੇ ਕਾਂਗਰਸ ਜਨਤਾ ਪਾਰਟੀ ਮੁੜ ਉੱਥੇ ਪਹੁੰਚਦੀ ਹੈ। ਕਾਂਗਰਸ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਭਾਈ ਤੁਸੀਂ ਕੌਣ ਹੁੰਦੇ ਹੋ, ਲੋਕਤੰਤਰ ਤੇ ਹਮਲਾ ਕਿ ਜਿਹੜੀਆਂ ਧਰਨੇ ਲਈ ਤੈਅਸ਼ੁਦਾ ਥਾਵਾਂ ਨੇ ਜਦੋਂ ਉੱਥੇ ਉਹ ਧਰਨੇ ਹੁੰਦੇ ਆ ਤੇ ਤੁਸੀਂ ਰੋਕ ਲਾ ਰਹੇ ਹੋ। ਅੱਜ ਵੀ ਭੁੱਲਰ ਸਾਹਿਬ ਜਿਹੜੇ ਕਾਂਗਰਸ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਨੇ, ਜਿਹਦੇ ਵਿੱਚ ਆਸ਼ੂਤੋਸ਼ ਰਾਂਕਾ, ਜਿਹਦੇ ਵਿੱਚ ਸੌਰਭ ਦਾਸ ਹੈ, ਉਹਨਾਂ ਨੂੰ ਮੁੜ ਤੋਂ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅੱਜ ਤੋਂ ਦੋ ਦਿਨ ਪਹਿਲਾਂ ਵੀ ਗ੍ਰਿਫਤਾਰ ਕੀਤਾ ਸੀ, ਫਿਰ ਅਗਲੇ ਦਿਨ ਉਹ ਜ਼ਮਾਨਤ ਦੇ ਉੱਪਰ ਸ਼ਰਤਾਂ ਤਹਿਤ ਰਿਹਾਅ ਹੋਏ। ਅੱਜ ਮੁੜ ਤੋਂ ਸੌਰਭ ਦਾਸ ਤੇ ਆਸ਼ੂਤੋਸ਼ ਰਾਂਕਾ ਗ੍ਰਿਫਤਾਰ ਹੈ। ਦਿੱਲੀ ਦੇ ਵਿੱਚ ਮਾਹੌਲ ਅਸੀਂ ਇਸ ਵੇਲੇ ਬਹੁਤ ਚੰਗਾ ਨਹੀਂ ਕਹਿ ਸਕਦੇ, ਵੱਡੀ ਗਿਣਤੀ 'ਚ ਪੁਲਿਸ ਤਦਾਦ ਹੈ। ਹਾਲਾਂਕਿ ਕਾਂਗਰਸ ਜਨਤਾ ਪਾਰਟੀ ਚਾਹ ਕੇ ਵੀ ਉੱਥੇ ਵੱਡਾ ਪ੍ਰਦਰਸ਼ਨ ਕਰ ਨਹੀਂ ਸਕੀ, ਕਿਉਂਕਿ ਗ੍ਰਿਫਤਾਰੀਆਂ ਬਹੁਤ ਸਾਰੀਆਂ ਹੋ ਚੁੱਕੀਆਂ ਨੇ। ਦੂਜੇ ਪਾਸੇ ਕਾਂਗਰਸ ਹੈ, ਕਾਂਗਰਸ ਨੇ ਕੱਲ ਭਾਰਤ ਦੇ ਸੁਪਰੀਮ ਕੋਰਟ ਵਾਲੇ ਪਾਸੇ ਨੂੰ ਰੁੱਖ ਕੀਤਾ ਸੀ, ਬਹੁਤ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਲੈ ਕੇ ਉੱਥੇ ਉਹਨਾਂ ਤੇ ਫਿਰ ਇੱਕ ਵਾਰ ਪਰਚਾ ਦਰਜ ਹੋ ਗਿਆ। ਔਰ ਅੱਜ ਤਾਜ਼ਾ ਤਰੀਨ ਜਿਹੜੀ ਕਾਂਗਰਸ ਪਾਰਟੀ ਹੈ ਤੇ ਜਿਹੜੀ ਉਹਨਾਂ ਦੇ ਨਾਲ ਵਿਰੋਧੀ ਦਲ ਹੈ, ਉਹ ਇਸ ਵੇਲੇ ਰਾਹੁਲ ਗਾਂਧੀ ਦੇ ਘਰ ਬੈਠ ਕੇ ਅਗਲੀ ਰਣਨੀਤੀ ਘੜ ਰਹੇ ਕਿ ਅਗਲੀ ਰਣਨੀਤੀ ਕੀ ਕਰਨੀ ਹੈ। ਸੋ SIR ਦੇ ਖਿਲਾਫ ਲਗਾਤਾਰ ਜਿਹੜਾ ਪ੍ਰਦਰਸ਼ਨ ਜਾਰੀ ਹੈ, ਪ੍ਰਦਰਸ਼ਨਾਂ ਤੇ ਅਜੇ ਬ੍ਰੇਕ ਨਹੀਂ ਲੱਗੀ, ਉਹ ਵੱਖਰੀ ਗੱਲ ਹੈ ਕਿ ਕਿਤੇ ਨਾ ਕਿਤੇ ਦਿੱਲੀ ਵਿੱਚ ਦਿੱਲੀ ਦੀ ਪੁਲਿਸ ਪ੍ਰਦਰਸ਼ਨਕਾਰੀਆਂ ਤੇ ਇਸ ਵੇਲੇ ਭਾਰੀ ਪੈ ਰਹੀ ਹੈ।
1: SIR ਦੀ ਗੱਲ ਕੀਤੀ ਹੈ ਜੀ, ਜਿਹੜੀ ਪੰਜਾਬ ਦੇ ਵਿੱਚ SIR ਸੂਚੀ ਆਈ ਆ, ਉਹਨੂੰ ਕਿਵੇਂ ਪਾਰਟੀਆਂ ਨੇ ਰਿਐਕਟ ਕੀਤਾ ਜੀ ਉਹਦੇ ਤੇ?
0: ਬੜਾ ਇਹ ਹੈਰਾਨੀਜਨਕ ਹੈ ਕਿ SIR ਦਾ ਜਿੱਥੇ ਦੇਸ਼ ਵਿੱਚ ਵਿਰੋਧ ਹੋ ਰਿਹਾ, ਹੁਣੇ ਅਸੀਂ ਦਿੱਲੀ ਦਾ ਜ਼ਿਕਰ ਕੀਤਾ, ਵੱਖ ਵੱਖ ਸਿਆਸੀ ਪਾਰਟੀਆਂ ਦਾ ਜ਼ਿਕਰ ਕੀਤਾ, ਕਾਂਗਰਸ ਪਾਰਟੀ ਆਪਣੇ ਢੰਗ ਦੇ ਨਾਲ ਵਿਰੋਧ ਕਰ ਰਹੀ ਹੈ, ਆਮ ਆਦਮੀ ਪਾਰਟੀ ਵੀ ਵੱਡੇ ਪੱਧਰ ਤੇ ਵਿਰੋਧ ਕਰ ਰਹੀ ਹੈ, ਅਕਾਲੀ ਦਲ ਦੱਬੀ ਜਿਹੀ ਆਵਾਜ਼ 'ਚ, ਕਿਉਂਕਿ ਅੰਦਰ ਖਾਤੇ ਸਾਂਝਾ ਨੇ ਭਾਜਪਾ ਦੇ ਨਾਲ, ਤੇ ਉਹ ਵੀ ਦੱਬੀ ਦੀ ਆਵਾਜ਼ ਕਿਤੇ ਕਿਤੇ ਵਿਰੋਧ ਕਰ ਦਿੰਦਾ। ਹੁਣ ਪੰਜਾਬ ਦੇ ਵਿੱਚ ਜਿਹੜੀ ਜਦੋਂ ਆਪਾਂ ਫਾਈਨਲ ਸੂਚੀ ਆਖਦੇ SIR ਤੋਂ ਬਾਅਦ, ਉਹ ਪੁਲਿਸ ਜਾਰੀ ਹੋ ਗਈ। ਹੁਣ ਉਸ ਸੂਚੀ ਦੇ ਜਿਹੜੇ ਅੰਕੜੇ ਨੇ, ਉਹਨਾਂ ਅੰਕੜਿਆਂ 'ਚ ਜਿਹੜੀਆਂ ਮਹੱਤਵਪੂਰਨ ਦੋ ਤਿੰਨ ਚੀਜ਼ਾਂ ਨੇ ਕਿ ਕੇਵਲ 13,60,000 ਵੋਟਰ ਕੱਟੇ ਗਏ ਨੇ। ਹੁਣ 13,60,000 ਦਾ ਅੰਕੜਾ ਜੇ ਤੇ ਦੇਸ਼ ਵਿਆਪੀ ਖਾਸ ਕਰਕੇ ਪੱਛਮੀ ਬੰਗਾਲ ਵਰਗੇ ਸੂਬਿਆਂ ਨਾਲ ਜੋੜ ਕੇ ਦੇਖੀਏ ਤੇ ਅੰਕੜਾ ਹੇਠਾਂ ਹੈ, ਬਿਹਾਰ ਨਾਲ ਜੋੜ ਕੇ ਦੇਖੀਏ ਉੱਥੇ ਵੀ ਹੇਠਾਂ ਹੈ, ਉੱਥੇ ਵੱਡੀ ਗਿਣਤੀ 'ਚ ਵੋਟਾਂ ਕੱਟੀਆਂ ਗਈਆਂ ਸੀ। ਔਰ ਜਿਹੜਾ ਪੰਜਾਬ ਦੇ ਚੋਣ ਕਮਿਸ਼ਨ ਨੇ ਇਹਦੇ ਨਾਲ ਜਾਣਕਾਰੀਆਂ ਦਿੱਤੀਆਂ, ਅੰਕੜੇ ਜਾਰੀ ਕੀਤੇ ਕਿ 13,60,000 ਵਿੱਚੋਂ ਤੇ 8,00,000 ਲੋਕ ਉਹ ਹੈ ਜਿਹੜੇ ਦੂਜੇ ਸੂਬਿਆਂ 'ਚ ਸ਼ਿਫਟ ਹੋ ਗਏ ਹੈ, 4,00,000 ਵੋਟਰਾਂ ਦੀ ਮੌਤ ਹੋ ਗਈ ਹੈ, 1,00,000 ਵੋਟਰ ਡੁਪਲੀਕੇਟ ਹੈ, ਮੌਤ ਵਾਲੇ ਵੋਟਰ ਨੂੰ ਤੇ ਆਪਾਂ ਦਾਅਵੇਦਾਰੀ ਵੀ ਜਿਤਾ ਸਕਦੇ, ਬਾਕੀ ਕੁਛ ਸ਼ਿਫਟ ਹੋ ਗਿਆ ਹੈ, 1,00,000 ਕੇਵਲ ਡੁਪਲੀਕੇਟ ਹੈ। ਹੁਣ ਹੈਰਾਨੀ ਜਿਹੜੀ ਮੈਂ ਇੱਥੇ ਪ੍ਰਗਟ ਕਰ ਰਿਹਾ, ਉਹ ਹੈਰਾਨੀ ਹੈ ਕਿ ਭਾਰਤ ਜਿਹੜੀਆਂ ਪੰਜਾਬ ਦੀਆਂ ਵੱਖ ਵੱਖ ਵਿਰੋਧੀ ਤੇ ਚਾਹੇ ਸੱਤਾਧਾਰੀ ਕੋਈ ਵੀ ਪੰਜਾਬ ਦੀ ਸਿਆਸੀ ਪਾਰਟੀ ਹੈ, ਭਾਜਪਾ ਨੇ ਤਾਂ ਸਮਰਥਨ ਕਰਨਾ ਹੀ ਹੈ, ਉਹਨਾਂ ਨੇ ਭੁੱਲਰ ਸਾਹਿਬ ਕੋਈ ਬਹੁਤ ਵੱਡੇ ਪੱਧਰ ਤੇ ਇਤਰਾਜ਼ ਪ੍ਰਗਟ ਨਹੀਂ ਕੀਤਾ, ਉਹਨਾਂ ਦਾ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ ਕਿ ਵੋਟਰ ਸੂਚੀ 'ਚ ਵੱਡੇ ਪੱਧਰ ਤੇ ਨਾਮ ਕੱਟੇ ਗਏ ਹੈ, ਜਾਂ ਸਾਡਾ ਕੱਟਿਆ ਗਿਆ, ਜਾਂ ਫਲਾਨੀ ਖਾਂ ਤੋਂ ਜ਼ਿਆਦਾ ਕੱਟੇ ਗਏ, ਜਾਂ ਇੱਦਾਂ ਦਾ ਕੋਈ ਪ੍ਰਤੀਕਰਮ ਨਹੀਂ। ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਚੁੱਪ ਚਪੀਤੇ ਜਿਹੜੀ ਵੋਟਰ ਸੂਚੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਕਬੂਲ ਕਰ ਲਈ ਹੈ। ਹਾਲਾਂਕਿ ਜਿਹੜੀ ਮੈਂ ਹੁਣੇ ਗੱਲ ਕਹਿ ਕੇ ਕਿਹਾ ਕਿ ਨਾਮ ਵੀ ਬਾਕੀ ਭਾਰਤ ਦੇ ਮੁਕਾਬਲੇ ਘੱਟ ਗਿਣਤੀ ਵਿੱਚ ਇੱਥੇ ਕੱਟੇ ਗਏ ਆ, ਬਹੁਤ ਵੱਡੇ ਪੱਧਰ ਤੇ ਕਟੌਤੀਆਂ ਨਹੀਂ ਹੋਈਆਂ। ਤੇ ਬਾਕੀ ਤੇ ਜੇ ਔਸਤਨ ਗੱਲ ਕਰਾਂ, 117 ਵਿਧਾਨ ਸਭਾ ਹਲਕੇ ਹੈ, ਜੇ ਅੰਕੜਿਆਂ ਦੇ ਮੁਤਾਬਕ ਜਾਈਏ ਤੇ ਕਰੀਬ ਕਰੀਬ 10,000 ਜਾਂ 11,000 ਪ੍ਰਤੀ ਜਿਹੜਾ ਇੱਕ ਹਲਕਾ ਨਾਮ ਕੱਟੇ ਗਏ ਹੈ, ਉਹਦੇ ਵਿੱਚ ਨਰਿਤਕ ਵੀ ਹੈ, ਉਹਦੇ ਵਿੱਚ ਡੁਪਲੀਕੇਟ ਵੀ ਹੈ, ਜਿਹੜੇ ਦੂਜੇ ਸੂਬਿਆਂ 'ਚ ਸ਼ਿਫਟ ਹੋਏ ਉਹ ਵੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਵੱਡੀ ਗਿਣਤੀ ਵਿੱਚ ਛੇੜਛਾੜ ਨਾ ਕਰਕੇ ਜਿਹੜਾ ਸਿਆਸੀ ਪਾਰਟੀਆਂ ਦੀ ਚੁੱਪੀ ਹੈ, ਬਾਕੀ ਤੇ ਜਦੋਂ ਨਤੀਜੇ ਆਉਣੇ ਨੇ, ਜਦੋਂ ਵੋਟਾਂ ਪੈਣੀਆਂ, ਫਿਰ ਪਤਾ ਲੱਗਣਾ ਕਿ ਇਹਨਾਂ ਦੇ ਕੀ ਬਿਆਨ ਆਉਂਦੇ ਨੇ। ਫਿਲਹਾਲ ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਸਖ਼ਤ ਪ੍ਰਤੀਕਰਮ SIR ਦੀਆਂ ਫਾਈਨਲ ਸੂਚੀਆਂ ਤੇ ਨਹੀਂ ਆਇਆ।
1: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਤੇ ਸਾਡੀ ਗੱਲਬਾਤ ਚੱਲ ਰਹੀ ਆ ਰਮੇਸ਼ ਹੁਸ਼ਿਆਰਪੁਰੀਏ ਨਾਲ। ਰਮੇਸ਼ ਜੀ, ਰਾਜਵੀਰ ਘੁੰਮਣ ਦੀਆਂ ਘੁੰਮਣ ਘੇਰੀਆਂ ਖਤਮ ਹੋਈਆਂ ਨੇ ਜਾਂ ਨਹੀਂ?
0: ਦੇਖੋ, ਮੈਨੂੰ ਲੱਗਦਾ ਕਿ ਨਾ ਖਤਮ ਹੋਈਆਂ ਤੇ ਨਾ ਸੀਗੀ ਕਿਤੇ ਹੋਣੀਆਂ। CBI ਦਾ ਅਸੀਂ ਬੀਤੇ ਦਿਨਾਂ ਚ ਜ਼ਿਕਰ ਕਰ ਚੁੱਕੇ ਹਾਂ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਤੇ OSP ਰਾਜਵੀਰ ਘੁੰਮਣ ਹੈ, ਕਿ ਕਿਸ ਢੰਗ ਦੇ ਨਾਲ CBI ਨੇ ਵੱਡੇ ਪੱਧਰ ਤੇ ਉਹਨਾਂ ਦੇ ਘਰ, ਉਹਨਾਂ ਦੇ ਦਫ਼ਤਰਾਂ ਤੇ ਜਾਂ ਉਹਨਾਂ ਨਾਲ ਸੰਬੰਧਿਤ ਕੁਝ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ। ਕਾਫ਼ੀ ਵੱਡੇ ਪੱਧਰ ਤੇ ਉਹ ਛਾਪੇਮਾਰੀ ਸੀ CBI ਦੀ, ਔਰ CBI ਬਕਾਇਦਾ ਪਰਚਾ ਦਰਜ ਕਰ ਚੁੱਕੀ ਹੈ ਜਿਹਨੂੰ ਅਸੀਂ SIR ਆਖਦੇ ਹਾਂ। ਉਹਦੇ ਵਿੱਚ ਵੀ ਰਾਜਵੀਰ ਘੁੰਮਣ ਦਾ

0: हालांकि बीते कल सुप्रीम कोर्ट तो हल्की फुल्की राहत राजवीर कुमार नूं जरूर मिल गई सी, क्योंकि सुप्रीम कोर्ट इन्ना कहता कि सीबीआई सख्त कार्रवाई नहीं कर सकती, जां दूजे शब्दों च कहिए कि गिरफ्तारी ते रोक सी वो टेंपरेरी है। अगली तरीक जी 28 अक्टूबर है, भारत के सुप्रीम कोर्ट उदों नूं की बनना यह उदों ही पता लगना है। हुण दूजे पासे अज की वापरदा है एनफोर्समेंट डायरेक्टोरेट, जिन पहला पंजाब के डीजीपी नूं चिट्ठियां लिखियां कि पंजाब के सरकारी ढांचे के वड्डे पद्धर ते भ्रिष्टाचार हो रहा है, उस राजवीर घूमण का भी जिक्र किया, उस चिट्ठी के कुछ अधिकारियों का जिक्र किया, कुछ सियासी विचोलिया का जिक्र किया कि ईडी ने दसिया कि आजे को रिपोर्टा ने पंजाब के वड्डे पद्धर से की बदलियां सरकारी अधिकारियों दिया, की टेंडर घटाले, की होर मसले वड्डे पद्धर से रिश्वत ली जा रही है, पैसे इकट्ठे किए जा रहे। हुण उदों तक ईडी भी केवल से केवल इन्नी कु दखल अंदाजी सी कि वह पंजाब की पुलिस नूं अगाह कर रही सी। अज की वापरदा है, अज एनफोर्समेंट डायरेक्टोरेट पंजाब के मुख्यमंत्री के इस ओएसटी के खिलाफ, राजदीप घूमण के खिलाफ पुलिस मुकदमा दर्ज कर चुकी है, और मनी लॉन्ड्रिंग वड्डे पद्धर से पैसे का लैन देन, हेरा फेरिया, घोटाले, भ्रिष्टाचार का जिक्र किया है। हुण जो ईडी ने परचा दर्ज कर लिया तो कुदरती ईडी ने उस पुछ पड़ताल भी करनी है, पहला सीबीआई ने किया सी, एक सीबीआई के गेड़े से हुण ईडी के गेड़े। मैनू लगता कि राजवीर घूमण से राजवीर घूमण के नाल नाल आम आदमी पार्टी दी मुश्किल इस मसले च, कथित भ्रिष्टाचार मसले च अजे तक से लगातार बढ़िया नजर आ रही है।
1: सुबह सुबह क्योंकि ना जी जो मैं इंस्टाग्राम खोलिया जी, मैं चलो आ खबर तो ते जरूर पूछूंगा, पर कोशिश करते से मैं भी प्रोग्राम 7 बजे आ, पहली खबर ही कतल की खबर तो क्यों शुरुआत करिए, तो मैं पहला दूजिया खबर जरूर कवर करिए। पर बहुत ही हैरानीजनक खबर सामने आ रही है, एक वीडियो जिदे एक दुकानदार इदा ही किसी के गोली मार दिंदा जी, की आ पूरा मसला, कि गोली बजी आ अपना रमेश जी?
0: ਪੁਲਿਸ ਸਾਹਿਬ ਵੱਡਾ ਦੁਖਾਂਤ ਹੈ, ਸਰਕਾਰਾਂ ਤੇ ਸਵਾਲ ਹੈ, ਸਿਸਟਮ ਤੇ ਸਵਾਲ ਹੈ, ਵੱਡੀ ਘਟਨਾ ਹੈ, ਤੇ ਇਸ ਕਰਕੇ ਜੇ ਘਟਨਾ ਵੱਡੀ ਹੈ ਤੇ ਕੁਦਰਤੀ ਹੈ ਖਬਰ ਵੀ ਵੱਡੀ ਹੈ। ਬੜੀ ਦੁਖਾਂਤ ਘਟਨਾ, ਪੁਲਿਸ ਸਾਹਿਬ ਕਰੀਬ ਕਰੀਬ 6:30-7 ਘੰਟੇ ਪਹਿਲਾਂ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਵਾਪਰੀ ਹੈ, ਜਿੱਥੇ ਲੋਕਾਂ ਦੇ ਪੁੱਤਾਂ ਨੂੰ ਨਸ਼ੇ ਤੋਂ ਬਚਾਉਣ ਵਾਲਾ ਅੱਜ ਆਪ ਕਤਲ ਹੋ ਗਿਆ। ਗੱਲ ਕਰ ਰਿਹਾ ਮੈਂ ਪਰਵਿੰਦਰ ਸਿੰਘ ਝੋਟੇ ਦੀ। ਪਰਵਿੰਦਰ ਸਿੰਘ ਉਰਫ ਝੋਟਾ ਨਾਮ ਦੇ ਨਾਲ ਜਾਣਿਆ ਜਾਂਦਾ ਇੱਕ ਵਿਅਕਤੀ, ਜਿਹੜਾ ਮਾਨਸਾ ਕੰਮ ਕਰ ਰਿਹਾ ਸੀ, ਕਦੇ ਨਸ਼ਾ ਵਿਰੋਧੀ ਟਾਸਕ ਫੋਰਸ ਬਣਾ ਕੇ, ਕਦੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਜਾ ਕੇ ਕਿ ਆਓ ਮਤੇ ਪਾਈਏ ਨਸ਼ੇ ਤਸਕਰਾਂ ਦੇ ਖਿਲਾਫ਼, ਨਸ਼ਿਆਂ ਦੇ ਖਿਲਾਫ਼, ਕਦੇ ਵੱਖਰੇ ਵੱਖਰੇ ਹੋਰ ਅੰਦਾਜ਼ ਵਿੱਚ। ਤੇ ਉਹ ਵਿਅਕਤੀ ਜਿਹਦਾ ਨਾਮ ਪਰਵਿੰਦਰ ਸਿੰਘ ਝੋਟਾ ਸੀ, ਅੱਜ ਉਹ ਪਰਵਿੰਦਰ ਸਿੰਘ ਝੋਟਾ ਉਸੇ ਮੁਹਿੰਮ ਤਹਿਤ ਉਸੇ ਆਪਣੀ ਕੜੀ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਪਹੁੰਚਦਾ ਹੈ, ਤੇ ਮੈਡੀਕਲ ਸਟੋਰ ਤੇ ਜਦੋਂ ਪਹੁੰਚਦਾ ਤੇ ਮੈਡੀਕਲ ਸਟੋਰ ਵਾਲਾ ਆਪਣਾ ਰਿਵਾਲਵਰ ਕੱਢਦਾ, ਪਿਸਤੌਲ ਕੱਢਦਾ ਤੇ ਠਾ ਉਹਦੇ ਗੋਲੀਆਂ ਮਾਰ ਦਿੰਦਾ ਹੈ। ਇੱਕ ਗੋਲੀ ਤੇ ਠਾਚਾਰੇ ਉਹਦੇ ਸਾਹਮਣੇ ਮਾਰ ਦਿੱਤੀ ਜਾਂਦੀ ਹੈ, ਤੇ ਬਾਅਦ ਵਿੱਚ ਜਦੋਂ ਪਰਵਿੰਦਰ ਝੋਟਾ ਡਿੱਗ ਜਾਂਦਾ ਜ਼ਮੀਨ ਤੇ, ਫਿਰ ਜੋ ਰਿਪੋਰਟਾਂ ਨੇ 2 ਗੋਲੀਆਂ ਉਸ ਵਿਅਕਤੀ ਨੇ ਹੋਰ ਮਾਰ ਗਿਆ। ਪਰਵਿੰਦਰ ਝੋਟਾ ਇਸ ਦੁਨੀਆਂ 'ਚ ਨਹੀਂ ਰਿਹਾ, ਮੌਕੇ ਤੇ ਉਸਦੀ ਮੌਤ ਹੋ ਜਾਂਦੀ ਹੈ। ਉਲਟ ਸਭ 2-3 ਚੀਜ਼ਾਂ ਇਸ ਮਸਲੇ 'ਚ ਸਾਂਝੀਆਂ ਕਰਨੀਆਂ ਬਣਦੀਆਂ। ਇੱਕ ਤੇ ਇਹ ਕਤਲ ਤੇ ਕਤਲ ਤੋਂ ਬਾਅਦ ਜਿਹੜੀ ਤਾਜ਼ਾ ਇਸ ਵੇਲੇ ਮਾਨਸਾ ਦੀ ਤਣਾਅਪੂਰਨ ਸਥਿਤੀ ਹੈ, ਦੂਜਾ ਇਸ ਕਤਲ ਦਾ ਇੱਕ ਪਿਛੋਕੜ ਵੀ ਹੈ, ਜਿਸ ਵਿਅਕਤੀ ਦਾ ਕਤਲ ਹੋਇਆ ਤੇ ਜਿਸਨੇ ਕੀਤਾ ਉਸ ਘਟਨਾ ਦਾ ਪਿਛੋਕੜ ਵੀ ਹੈ। ਤੀਸਰੀ ਗੱਲ ਇਹ ਵੀ ਸਾਂਝੀ ਕਰਨੀ ਕਿ ਹੁਣ ਪੁਲਿਸ ਕੀ ਕਹਿੰਦੀ ਹੈ, ਸਰਕਾਰ ਕੀ ਕਹਿੰਦੀ ਹੈ। ਹੁਣ ਜਿਹੜਾ ਪਰਵਿੰਦਰ ਸਿੰਘ ਝੋਟੇ ਦਾ ਮੈਂ ਜ਼ਿਕਰ ਕੀਤਾ, ਇਹ ਲੰਬੇ ਸਮੇਂ ਤੋਂ ਮੈਂ ਜ਼ਿਕਰ ਕਰ ਚੁੱਕਾ ਕਿ ਨਸ਼ਾ ਵਿਰੋਧੀ ਜ਼ਿਕਰ ਕੰਮ ਕਰਦਾ ਸੀ, ਜਿਸ ਅੱਜ ਮੈਡੀਕਲ ਸਟੋਰ ਤੇ ਜਾ ਕੇ ਉਸਨੇ ਪੁੱਛ ਪੜਤਾਲ ਸ਼ੁਰੂ ਕੀਤੀ। ਬਕਾਇਦਾ ਸੀ ਸੋਸ਼ਲ ਮੀਡੀਆ ਦੇ ਉੱਪਰ ਉਹ ਜਨਤਕ ਹੈ ਵੀਡੀਓਗ੍ਰਾਫੀ, ਕੁਛ ਆਡੀਓ ਜਿਹਦੇ ਵਿੱਚ ਪਰਵਿੰਦਰ ਝੋਟਾ ਆਪਣੇ ਕੁਛ ਸਾਥੀਆਂ ਦੇ ਨਾਲ ਉਸ ਮੈਡੀਕਲ ਸਟੋਰ ਤੇ ਜਾ ਕੇ ਕਹਿੰਦਾ ਕਿ ਆਹ ਬਜ਼ੁਰਗ ਹੈ ਸਾਡੇ ਨਾਲ, ਜਿਸਨੇ ਤੁਹਾਡੇ ਤੋਂ ਆ ਨਸ਼ਾ ਨਾਮੀ ਦਵਾਈ ਖਰੀਦੀ ਹੈ, ਨਸ਼ਾ ਖਰੀਦਿਆ। ਮੈਡੀਕਲ ਸਟੋਰ ਵਾਲਾ ਇਤਰਾਜ਼ ਕਰਦਾ, ਜੋ ਆਵਾਜ਼ ਸਾਡੇ ਕੰਨਾਂ 'ਚ ਪਈ ਜਾਂ ਤਸਵੀਰਾਂ ਅਸੀਂ ਵੇਖੀਆਂ, ਕੋਈ ਬਹੁਤੀ ਤਲਖ ਕਲਾਮੀ ਨਹੀਂ ਹੁੰਦੀ, ਕੋਈ ਇੱਕ ਦੂਜੇ ਨੂੰ ਬਹੁਤਾ ਮੰਦਾ ਚੰਗਾ ਨਹੀਂ ਕਹਿੰਦਾ, ਪਰੰਤੂ ਮੈਡੀਕਲ ਸਟੋਰ ਵਾਲਾ ਜ਼ਰੂਰ ਥੋੜ੍ਹੀ ਜਿਹੀ ਤਲਖੀ ਦਿਖਾਉਂਦਾ ਹੈ, ਤੇ ਉਹ ਤਲਖੀ ਇੱਥੇ ਤੱਕ ਮਿੰਟਾਂ ਸਕਿੰਟਾਂ 'ਚ ਪਹੁੰਚ ਜਾਂਦੀ ਹੈ ਕਿ ਉਹ ਰਿਵਾਲਵਰ ਕੱਢਦਾ ਹੈ ਤੇ ਪਰਵਿੰਦਰ ਝੋਟਾ 'ਤੇ ਗੋਲੀ ਮਾਰ ਦਿੰਦਾ ਹੈ। ਪਰਵਿੰਦਰ ਝੋਟਾ ਦੀ ਮੌਤ ਹੋ ਗਈ, ਨਾਲ ਦੇ ਦੋ ਤਿੰਨ ਸਾਥੀ ਜ਼ਖਮੀ ਹੋ ਗਏ, ਉਹ ਮੈਡੀਕਲ ਸਟੋਰ ਵਾਲਾ ਫਰਾਰ ਹੋ ਜਾਂਦਾ ਹੈ। ਜਿਹੜੀ ਤਾਜ਼ਾ ਸਥਿਤੀ ਇਸ ਵੇਲੇ ਮਾਨਸਾ ਦੀ ਹੈ ਕਿ ਤੁਸੀਂ ਪੁੱਛੋ ਨਾ ਕਿ ਕਿੱਡੀ ਵੱਡੀ ਗਿਣਤੀ 'ਚ ਵੱਖ ਵੱਖ ਪੰਜਾਬੀ ਭਾਈਚਾਰੇ ਦੇ ਲੋਕ, ਆਂਢੀ ਗੁਆਂਢੀ, ਰਿਸ਼ਤੇਦਾਰ ਜਾਂ ਹੋਰ ਜਿਹੜੀਆਂ ਚੰਗੀਆਂ ਜਥੇਬੰਦੀਆਂ ਹੁੰਦੀਆਂ ਨੇ, ਸਮਾਜਿਕ ਜਥੇਬੰਦੀਆਂ ਹੁੰਦੀਆਂ ਨੇ, ਨਿਹੰਗ ਸਿੰਘ ਉੱਥੇ ਪਹੁੰਚ ਚੁੱਕੇ ਹੈ। ਔਰ ਉਹਦੇ ਵਿੱਚ ਜੋ ਸਾਡੇ ਕੋਲ ਤਾਜ਼ਾ ਨੇ ਕਿ ਜਿਹੜਾ ਉਹ ਮੈਡੀਕਲ ਸਟੋਰ ਪੰਜਾਬ ਦੀ ਪੁਲਿਸ ਨੇ ਸੀਲ ਕਰ ਦਿੱਤਾ ਸੀ, ਉਹ ਮੈਡੀਕਲ ਸਟੋਰ ਨੂੰ ਇਸ ਵੇਲੇ ਧੱਕੇ ਦੇ ਨਾਲ ਵੱਖ ਵੱਖ ਗੁੱਸੇ ਵਿੱਚ ਆਏ ਲੋਕਾਂ ਨੇ ਜਿਹੜੀ ਉਹਦੀ ਤੋੜ ਭੰਨ ਕੀਤੀ, ਉਹਦਾ ਸ਼ਟਰ ਤੋੜ ਕੇ ਉਹਦਾ ਸਮਾਨ ਵਗੈਰਾ ਬਾਹਰ ਕੱਢ ਦਿੱਤਾ। ਕਾਫੀ ਵੱਡੇ ਪੱਧਰ ਤੇ ਪੁਲਿਸ ਨਾਲ ਵੀ ਟਕਰਾਅ ਇਸ ਵੇਲੇ ਉੱਥੇ ਹੋ ਰਿਹਾ ਹੈਗਾ। ਦੂਜੇ ਪਾਸੇ ਹੁਣ ਤੁਸੀਂ ਇਸ ਮਸਲੇ 'ਚ ਵੇਖੋ ਕਿ ਪੰਜਾਬ ਦੀ ਪੁਲਿਸ ਨੇ ਕੀ ਕਿਹਾ ਹੈ। ਪੰਜਾਬ ਦੀ ਪੁਲਿਸ ਨੇ ਬੜਾ ਸਿੱਧਾ ਪੱਧਰਾ ਕਿਹਾ ਹੈ ਕਿ ਇਹ ਜਿਹੜਾ ਮਾਮਲਾ ਆ ਨਾ, ਇਹ ਨਿੱਜੀ ਰੰਜਿਸ਼ ਦਾ ਮਸਲਾ ਹੈ। ਹੁਣ ਇਹਦਾ ਮੈਂ ਪਿਛੋਕੜ ਦਾ ਜ਼ਿਕਰ ਕੀਤਾ ਸੀ, ਉਹ ਪਿਛੋਕੜ ਸੰਨ 2022 ਜਾਂ 23 ਦਾ ਹੈ, ਜਦੋਂ ਪਰਵਿੰਦਰ ਸਿੰਘ ਝੋਟਾ ਇਸ ਮੈਡੀਕਲ ਸਟੋਰ ਦੇ ਵਿਅਕਤੀ ਨੂੰ ਨਸ਼ਿਆਂ ਦੇ ਨਾਲ ਆਪਣੀ ਮੁਹਿੰਮ ਦੇ ਵਿੱਚ ਫੜਦਾ ਹੈ। ਇਹ ਠੀਕ ਹੈ, ਇਹ ਸੱਚ ਹੈ ਕਿ ਉਸਨੇ ਨਸ਼ਿਆਂ ਦੇ ਨਾਲ ਇਸ ਚੱਲਦੀ ਆਪਣੀ ਮੁਹਿੰਮ 'ਚ ਉਸਨੂੰ ਫੜਿਆ ਸੀ, ਔਰ ਨਾਲ ਇਹ ਸੱਚ ਸੀਗਾ ਪਰਵਿੰਦਰ ਸਿੰਘ ਝੋਟੇ ਨੇ ਆਪਣੇ ਸੁਭਾਅ ਦੇ ਮੁਤਾਬਕ, ਆਪਣੇ ਕੰਮ ਦੇ ਢੰਗ ਦੇ ਮੁਤਾਬਕ ਉਸ ਵਿਅਕਤੀ ਨੂੰ ਕਾਫੀ ਅਪਮਾਨਿਤ ਕੀਤਾ ਸੀ ਇਸ ਮੈਡੀਕਲ ਸਟੋਰ ਵਾਲੇ ਨੇ, ਜਿਹਨਾਂ 'ਚ ਗੋਲੀ ਚਲਾਈ ਹੈ। ਉਹਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਇਆ ਸੀ, ਉਦੋਂ ਵੀ ਘਟਨਾ ਬੜੀ ਚਰਚਾ 'ਚ ਆਈ ਸੀ। ਹੁਣ ਉਹ ਇੱਕ ਕਾਰਨ ਦੇ ਨਾਲ ਜੋੜ ਕੇ ਬਹੁਤ ਸਾਰੇ ਕਹਿ ਰਹੇ ਹੈ ਕਿ ਨਿੱਜੀ ਰੰਜਿਸ਼ ਦਾ ਮਸਲਾ ਹੈ, ਜਦਕਿ ਪਰਵਿੰਦਰ ਸਿੰਘ ਝੋਟਾ ਇਸ ਵੇਲੇ ਖਾਸ ਕਰਕੇ ਮਾਨਸੇ ਦੇ ਵਿੱਚ, ਮਾਲਵੇ ਦੇ ਵਿੱਚ ਨਸ਼ਾ ਵਿਰੋਧੀ ਟਾਸਕ ਫੋਰਸ ਬਣਾ ਕੇ ਲਗਾਤਾਰ ਨਸ਼ੇ ਦੇ ਖਿਲਾਫ਼ ਕੰਮ ਕਰ ਰਿਹਾ ਸੀਗਾ। ਉਹ ਠੀਕ ਹੈ ਕਿ ਘਟਨਾ ਵਾਪਰੀ ਸੀ, ਹੁਣ ਪੁਲਿਸ ਨੇ ਉਸ ਘਟਨਾ ਦੇ ਨਾਲ ਇਸਨੂੰ ਜੋੜ ਦਿੱਤਾ ਹੈ। ਔਰ ਪੰਜਾਬ ਦੀ ਸਰਕਾਰ ਵਾਲੇ ਪਾਸਿਓਂ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਹੈ, ਉਹਨਾਂ ਨੇ ਵੀ ਬੜਾ ਸਾਫ਼ ਕਿਹਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਕਹਿੰਦੇ ਸੀ ਕਈ ਨਿੱਜੀ ਰੰਜਿਸ਼ ਦਾ ਮਸਲਾ ਹੈ, ਆਪਸੀ ਲੜਾਈ ਦਾ ਸਿੱਟਾ ਸਰਕਾਰ। ਹਾਲਾਂਕਿ ਦੂਜੇ ਪਾਸੇ ਭਗਵੰਤ ਮਾਨ ਜੀ ਨੇ, ਜੋ ਤਾਜ਼ਾ ਮੇਰੇ ਕੋਲ ਜਾਣਕਾਰੀ ਹੈ ਕਿ ਵੱਡੇ ਪੱਧਰ ਤੇ ਵੱਖ ਵੱਖ ਜ਼ਿਲ੍ਹਿਆਂ ਦੇ ਜਿਹੜੇ DC ਨੇ, SSP ਹੈ, ਉਹਨਾਂ ਦੀ ਮੀਟਿੰਗ ਸੱਦ ਲਈ ਹੈ ਕਿ ਆਓ ਭਾਈ ਪੰਜਾਬ 'ਚ ਹੋ ਕੀ ਰਿਹਾ, ਉਹ ਵੀ ਮੀਟਿੰਗ ਸੱਦ ਲਈ ਹੈ। ਹੁਣ ਮੀਟਿੰਗ ਇੱਕ ਪਾਸੇ ਸੱਦੀ ਜਾ ਰਹੀ ਹੈ, ਦੂਜੇ ਪਾਸੇ ਨਿੱਜੀ ਲੜਾਈ ਦੱਸੀ ਜਾ ਰਹੀ ਹੈ। ਨਿੱਜੀ ਲੜਾਈ ਜਾਂ ਕੀ ਸੱਚ ਹੈ ਇਹ ਅਜੇ ਨਹੀਂ ਬਹੁਤਾ ਅਸੀਂ ਕਹਿ ਸਕਦੇ, ਪਰੰਤੂ ਹਾਲਾਤ ਇਹ ਹੈ ਕਿ ਵਿਰੋਧੀ ਪਾਰਟੀਆਂ ਵੱਡੇ ਪੱਧਰ ਤੇ ਸਰਕਾਰ ਤੇ ਸਵਾਲ ਚੁੱਕ ਰਹੀਆਂ, ਵੱਖ ਵੱਖ ਵਿਰੋਧੀ ਪਾਰਟੀਆਂ ਦੇ ਸਿਆਸੀ ਲੀਡਰ ਉੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਉੱਥੇ ਇਸ ਵੇਲੇ ਪਹੁੰਚ ਰਹੇ ਹੈ, ਉਹਨਾਂ ਨੇ ਵੀ ਕਾਫੀ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਆਹ ਵੇਖੋ ਪੰਜਾਬ 'ਚ ਕੀ ਹੋ ਰਿਹਾ ਹੈ। ਅਕਾਲੀ ਦਲ ਨੇ ਤੇ ਸਿੱਧਾ ਹੀ ਇਸ ਘਟਨਾ ਨੂੰ ਮਾਨਸਾ ਦਾ ਜਿਹੜਾ ਮੌਜੂਦਾ ਵਿਧਾਇਕ ਹੈ ਆਮ ਆਦਮੀ ਪਾਰਟੀ ਦਾ ਵਿਜੇ ਸਿੰਗਲਾ, ਉਹਦੀ ਸਰਪ੍ਰਸਤੀ ਨਾਲ ਜੋੜ ਦਿੱਤਾ ਕਿ ਨਸ਼ਾ ਉਹ ਬਕਵਾਉਂਦਾ ਸੀ ਤੇ ਇਹ ਜਿਹੜਾ ਸਟੋਰ ਵਾਲਾ ਮੈਡੀਕਲ ਸਟੋਰ ਵਾਲਾ ਉਹਦੇ ਕਹਿਣ ਤੇ ਕਤਲ ਕੀਤਾ। ਸੋ ਬਹੁਤ ਵੱਡੀ ਇੱਕ ਦਿਖਾਂਤ ਘਟਨਾ ਇਸ ਵੇਲੇ ਮਾਨਸੇ ਦੀ ਸਥਿਤੀ ਅਸੀਂ ਚੰਗੀ ਸਥਿਤੀ ਨਹੀਂ ਕਹਿ ਸਕਦੇ। ਜਦੋਂ ਇਹ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਉੱਥੋਂ ਦੇ ਸ਼ਹਿਰ ਦੇ ਸਕੂਲਾਂ ਵਿੱਚ ਛੁੱਟੀ ਕਰਨੀ ਪੈ ਗਈ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਹੈ। ਪੁਲਿਸ ਨੇ ਇੱਕ ਗ੍ਰਿਫਤਾਰੀ ਦਾ ਦਾਅਵਾ ਕੀਤਾ, ਹਾਲਾਂਕਿ ਮੁੱਖ ਦੋਸ਼ੀ ਨੇ ਗ੍ਰਿਫਤਾਰ ਕੀਤਾ, ਉਹਦਾ ਸਹਾਇਕ ਗ੍ਰਿਫਤਾਰ ਕੀਤਾ। ਸੋ ਪੁਲਿਸ ਅਜੇ ਗੋਲਮੋਲ ਜਾਂ ਪ੍ਰਤੀਕਾਰ ਨਹੀਂ ਦੇ ਰਹੀ ਹੈ, ਉਹ ਇਸ ਘਟਨਾ ਨੂੰ ਨਿੱਜੀ ਲੜਾਈ ਦੱਸ ਰਹੀ ਹੈ, ਨਾ ਕਿ ਨਸ਼ਾ ਤਸਕਰੀ ਨਾਲ ਜੋੜ ਕੇ ਲੜਾਈ ਦੱਸੀ ਜਾ ਰਹੀ ਹੈ। ਇਹ ਵੀ ਇੱਕ ਵੱਡਾ ਗੁੱਸਾ ਪੰਜਾਬੀ ਭਾਈਚਾਰੇ, ਖਾਸ ਕਰਕੇ ਜਿਹੜਾ ਪਰਵਿੰਦਰ ਝੋਟਾ ਉਹਦੇ ਸਮਰਥਕਾਂ ਵਿੱਚ ਪਾਇਆ ਜਾ ਰਿਹਾ।
1: ਬਹੁਤ ਦਿਖਾਉਣ ਦੀ ਖ਼ਬਰ ਹੈ ਜੀ, ਅਤੇ ਸਾਡਾ ਕੋਸ਼ਿਸ਼ ਹੁੰਦੀ ਆ ਮੋਰਨਿੰਗ ਇੱਦਾਂ ਦੀ ਖ਼ਬਰ ਨਾ ਸਾਂਝੀ ਕੀਤੀ ਜਾਵੇ, ਪਰ ਇੰਪੋਰਟੈਂਟ ਖ਼ਬਰ ਸੀਗੀ ਜੋ ਕੁਝ ਰੀਸੈਂਟਲੀ ਵਾਪਰਿਆ, ਅਤੇ ਜ਼ਰੂਰ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਹਾਂ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਅਤੇ ਇੱਕ ਦੋ ਮਿੰਟ ਵੇਟ ਕਰ ਲਓ ਜੀ, ਇਸ ਤੋਂ ਬਾਅਦ ਆਪਾਂ ਫੋਨ ਲਾਈਨ ਓਪਨ ਕਰ ਲਓ।
2: ਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
3: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ, यार नंबर था दही मोना जी दा।
5: हाँ जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है हुणे कॉल करो 416-509-1509 ते
6: याद रखो मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca
1: ਦੋਸਤੋ ਜਿਹੜੇ ਰੇਡ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਅਤੇ ਸਾਡੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਰਮੇਸ਼ ਜੀ ਦਾ। ਰਮੇਸ਼ ਜੀ ਇੱਕ ਵਿਧਾਇਕ ਨੇ ਮਨਿੰਦਰ ਸਿੰਘ ਗਿਆਸਪੁਰਾ ਉਹ ਚਰਚਾ ਦੇ ਵਿੱਚ ਆਏ ਨੇ ਉਹਨਾਂ ਉਹ ਕੀ ਰੀਜ਼ਨ ਹੈ?
0: ਸਾਹਿਬ ਬੀਤੇ ਦੋ ਤਿੰਨ ਦਿਨਾਂ ਤੋਂ ਜਿਹੜਾ ਮਸਲਾ ਅਸੀਂ ਅੱਜ ਪਹਿਲਾਂ ਸਾਂਝਾ ਕੀਤਾ ਕਿ ਜੋ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਭਾਰਤ ਦੇ ਚੋਣ ਕਮਿਸ਼ਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ, ਜਿੱਦਣ ਕਾਂਗਰਸ ਜਨਤਾ ਪਾਰਟੀ ਨੇ 10 ਤਰੀਕ ਰੋਸ ਪ੍ਰਦਰਸ਼ਨ ਦਾ ਯਤਨ ਕੀਤਾ ਸੀਗਾ, ਉੱਦਣ ਬਹੁਤ ਸਾਰੇ ਕਾਂਗਰਸ ਜਨਤਾ ਪਾਰਟੀ ਦੇ ਸਮਰਥਕ ਖਾਸ ਕਰਕੇ ਨੌਜਵਾਨ ਤਬਕਾ ਜਿਹਨੂੰ ਅਸੀਂ ਜਨਜੀਵੀ ਆਖਦੇ ਹਾਂ ਉਹ ਪੁਲਿਸ ਦੀ ਗ੍ਰਿਫਤਾਰੀ ਤੋਂ ਡਰਦਾ ਕਹਿ ਲਈਏ ਜਾਂ ਇੰਝ ਕਹੀਏ ਕਿ ਮੌਕੇ ਦੇ ਮਾਹੌਲ ਦੇ ਮੁਤਾਬਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਦਰ ਚਲਾ ਜਾਂਦਾ, ਉਹਨੂੰ ਅਸੀਂ ਇਹ ਵੀ ਕਹਿ ਸਕਦੇ ਕਿ ਸ਼ਰਨ ਲੈਂਦਾ, ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਮੌਕੇ ਦੇ ਹਾਲਾਤਾਂ ਦੇ ਅਨੁਸਾਰ ਉਹ ਪੁਲਿਸ ਤੋਂ ਡਰਦੇ ਅੰਦਰ ਚਲੇ ਗਏ ਜਾਂ ਲੰਗਰ ਪਾਣੀ ਦੀ ਵਿਵਸਥਾ ਕਰਕੇ ਚਲੇ। ਗੁਰੂ ਘਰ ਥਾਂ ਹੀ ਐਸੀ ਹੈ ਜਿੱਥੇ ਆਮ ਤੌਰ ਤੇ ਲੋਕ ਚਲੇ ਜਾਂਦੇ ਆ। ਹੁਣ ਉਸ ਦਿਨ ਤੋਂ ਕਹਾਣੀ ਕੀ ਬਣੀ? ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੇ ਉੱਪਰ ਇਹ ਦੋਸ਼ ਲਾਏ ਕਿ ਉਹਨਾਂ ਨੇ ਆਪਣੀ ਪੁਲਿਸ ਗੁਰਦੁਆਰੇ ਚ ਧੱਕੇ ਨਾਲ ਵਾਰੀ, ਜੁੱਤੀਆਂ ਪਾ ਕੇ ਵਾਰੀ, ਨੰਗੇ ਸਿਰ ਵਾਰੀ, ਉੱਥੇ ਨਿਆਣਿਆਂ ਨੂੰ ਕੁੱਟਿਆ ਮਾਰਿਆ, ਇੱਥੇ ਗੁਰੂ ਘਰ ਦੀ ਮਰਿਆਦਾ ਦੇ ਉਲਟ ਹੈ। ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਪੱਧਰ ਇਸ ਮੁੱਦੇ ਨੂੰ ਕੁੱਟਿਆ। ਦੂਜੇ ਪਾਸੇ ਭਾਜਪਾ ਵਾਲੇ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਉਹ ਕਹਿੰਦੇ ਜੀ ਏਦਾਂ ਤਾਂ ਹੋਇਆ ਹੀ ਕੁਛ ਨੀ, ਬੇਅਦਬੀ ਵਾਲੀ ਐਵੇਂ ਇੱਥੇ ਰੌਲਾ ਪਾਈ ਜਾਂਦੇ ਆ। ਉਲਟਾ ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਹਾ ਕਿ ਜਿਹੜੇ ਵਿਦਿਆਰਥੀ ਸੀ ਉਹ ਵਿਦਿਆਰਥੀ ਨਹੀਂ ਸੀ, ਉਹ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ। ਉਹ ਗੁਰਦੁਆਰੇ ਦੇ ਅੰਦਰ ਆ ਕੇ ਗੁਰਦੁਆਰੇ ਨੂੰ ਪ੍ਰਦਰਸ਼ਨ ਦੀ ਥਾਂ ਬਣਾਈ, ਉਹਨਾਂ ਨੇ ਹੱਥ ਵਿੱਚ ਝੰਡੀਆਂ ਫੜੀਆਂ ਸੀ, ਹੱਥ ਵਿੱਚ ਆਪਣੇ ਹੋਰ ਉਹਨਾਂ ਨੇ ਨਾਰੇ ਬੋਰਡ ਫੜੇ ਹੋਏ ਸੀ, ਕਹਿੰਦੇ ਅਸੀਂ ਨਹੀਂ ਕਰਨ ਦੇਣਾ। ਉਲਟਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਦੋਸ਼ ਲਾਤੇ। ਹੁਣ ਉਹਦੇ ਵਿੱਚ ਪੁੱਲਰ ਸਾਹਿਬ ਜਿਹੜੀ ਉਹ ਗੱਲ ਦਿੱਲੀ ਤੋਂ ਸ਼ੁਰੂ ਹੋ ਕੇ ਅਕਾਲ ਤਖ਼ਤ ਸਾਹਿਬ ਪਹੁੰਚ ਗਈ। ਕੱਲ੍ਹ ਆਮ ਆਦਮੀ ਪਾਰਟੀ ਦੇ 12 ਦੇ ਕਰੀਬ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਮੰਗ ਪੱਤਰ ਦਿੰਦੇ ਆ ਜੀ ਕਿ ਦਿੱਲੀ ਕਮੇਟੀ ਨੇ ਆ ਦੇਖੋ ਬੋਲ ਨਹੀਂ ਰਹੀ, ਉੱਥੇ ਦਿੱਲੀ ਦੀ ਪੁਲਿਸ ਨੇ ਬਹੁਤ ਮਾੜਾ ਕੀਤਾ, ਤੁਸੀਂ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੋ, ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਟਹਿਰੇ 'ਚ ਖੜਾ ਕਰੋ, ਦੇਖੋ ਆ ਕੀ ਹੋ ਗਿਆ। ਹੁਣ ਉਸਦੇ ਵਿੱਚ ਉਹ ਅਕਾਲ ਤਖ਼ਤ ਸਾਹਿਬ ਕੀ ਕਰਦਾ ਕੀ ਨਹੀਂ ਕਰਦਾ, ਉਹ ਕੱਲ੍ਹ ਦੀਆਂ ਗੱਲਾਂ ਨੇ, ਪਰਸੋਂ ਦੀਆਂ ਗੱਲਾਂ ਨੇ ਕਿ ਕੁਛ ਬੋਲਦਾ ਜਾਂ ਨਹੀਂ ਬੋਲਦਾ, ਕਿਉਂਕਿ ਅਕਾਲੀ ਦਲ ਨੇ ਲਗਭਗ ਬੋਲ ਮੋਲ ਪ੍ਰਤੀਕਰਮ ਹੈ ਇੱਥੇ। ਹੁਣ ਉਹਦੇ ਵਿੱਚ ਭੁੱਲਰ ਸਾਹਿਬ ਵਾਪਰਿਆ ਇਹ ਕਿ ਜਿਹੜਾ ਵਿਧਾਇਕ ਦਾ ਤੁਸੀਂ ਜ਼ਿਕਰ ਕੀਤਾ ਮਨਵਿੰਦਰ ਸਿੰਘ ਗਿਆਸਪੁਰੇ ਦਾ, ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅਕਾਲ ਤਖ਼ਤ ਸਾਹਿਬ ਨੇ ਜਿਹੜੇ ਮੌਕੇ ਤੇ ਉੱਥੇ ਜਿਹੜੀ ਟਾਸਕ ਫੋਰਸ ਹੁੰਦੀ ਹੈ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ। ਉਹ ਕਹਿੰਦੇ ਜੀ ਮੈਨੂੰ ਅੰਦਰ ਨਹੀਂ ਜਾਣ ਦਿੱਤਾ, ਇਸ ਕਰਕੇ ਨਹੀਂ ਜਾਣ ਦਿੱਤਾ, ਮੈਂ ਦਲਿਤ ਹਾਂ, ਮੈਂ ਤੇ ਦਲਿਤ ਸ਼ਬਦ ਕਹਿ ਰਿਹਾ, ਉਹਨਾਂ ਨੇ ਤੇ ਦਲਿਤ ਤੋਂ ਵੀ ਅਗਲਾ ਆਪਣੀ ਜਾਤ ਦਾ ਨਾਮ ਲੈ ਕੇ ਕਿਹਾ ਸੀ ਕਿ ਮੈਂ ਜਾਤ ਦਾ ਫਲਾਨਾ ਆ, ਇਸ ਕਰਕੇ ਨਹੀਂ ਮੈਨੂੰ ਅੰਦਰ ਜਾਣ ਦਿੱਤਾ। ਜਦਕਿ ਅਕਾਲ ਤਖ਼ਤ ਸਾਹਿਬ ਨੇ ਹੁਣ ਇਹਦਾ ਸਖਤੀ ਦਾ ਭਰਿਆ ਨੋਟਿਸ ਲੈ ਲਿਆ। ਉਹ ਕਹਿੰਦੇ ਕਿ ਤੂੰ ਬਦਨਾਮ ਕਰ ਰਿਹਾ ਅਕਾਲ ਤਖ਼ਤ ਸਾਹਿਬ ਨੂੰ। ਅਕਾਲ ਤਖ਼ਤ ਸਾਹਿਬ ਤੇ ਦੁਨੀਆਂ ਦੀ ਉਹ ਥਾਂ ਆ ਜਿੱਥੇ ਜਾਤ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ, ਉੱਥੇ ਤੇ ਜਿਹੜੇ ਆਇਆ ਵਿਅਕਤੀ ਉਹਨੂੰ ਹਰੇਕ ਨੂੰ ਜੀ ਆਇਆ, ਤੂੰ ਇਸ ਕਰਕੇ ਬਦਨਾਮ ਕੀਤਾ। ਸੱਚੀ ਗੱਲ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਜੀ ਦੱਸੀ, ਕਹਿੰਦੇ ਇਹ ਆ ਕਿ ਬੀਤੇ ਸਮੇਂ 'ਚ ਇਸਨੇ ਗਲਤ ਟਿੱਪਣੀਆਂ ਕੀਤੀਆਂ ਸੀ ਅਕਾਲ ਤਖ਼ਤ ਪ੍ਰਤੀ, ਇਸ ਕਰਕੇ ਤੇ ਬੈਨ ਲਾਇਆ ਹੋਇਆ ਸੀ। ਕਾਰਨ ਉਹ ਹੈ ਤੇ ਕਹਿੰਦੇ ਇਹਨੂੰ ਉੱਤੇ ਸਿਆਸਤ ਕਰ ਰਿਹਾ। ਹੁਣ ਮਨਵਿੰਦਰ ਸਿੰਘ ਗਿਆਸਪੁਰੇ ਨੂੰ ਅਕਾਲ ਤਖ਼ਤ ਸਾਹਿਬ ਨੇ ਤਲਬ ਕੀਤਾ ਕਿ ਭਾਈ ਆ ਕੇ ਦੱਸ ਕਿਉਂ ਤੂੰ ਇਹ ਗੱਲ ਕਹੀ ਹੈ, ਕਿਹੜੀ ਅਸੀਂ ਜਾਤ ਤੋਂ ਪੁੱਛੀ ਹੈ? ਕਿਉਂਕਿ ਉੱਥੇ ਇਹ ਵੀ ਭੁੱਲਰ ਸਾਹਿਬ ਬੜਾ ਸਾਫ਼ ਸੀ ਕਿ ਇਕੱਲਾ ਮਨਵਿੰਦਰ ਸਿੰਘ ਗਿਆਸਪੁਰਾ ਕੋਈ ਦਲਿਤ ਸਮਾਜ ਦਾ ਵਿਅਕਤੀ ਨਹੀਂ ਸੀ। ਹੁਣ ਉੱਥੇ ਮੌਕੇ ਦੀ ਗੱਲ ਕਰੀਏ ਤਾਂ ਦਲਵੀਰ ਸਿੰਘ ਟੌਂਗ ਵੀ ਸੀਗਾ, ਕੁਲਵੰਤ ਸਿੰਘ ਪਡੋਰੀ ਵੀ ਸੀਗਾ, ਉਹ ਵੀ ਤੇ ਦਲਿਤ ਹੈ, ਉਹਨਾਂ ਨੂੰ ਤੇ ਰੋਕਿਆ ਨੀ, ਤੇ ਇਕੱਲਾ ਇਹਨੂੰ ਕਿਉਂ ਰੋਕਿਆ? ਹੁਣ ਗੱਲ ਤੇ ਆਪਣੇ ਆਪ ਚ ਹੈਗੀ ਹੈ ਕਿ ਬਾਹਰ ਆ ਕੇ ਅਸੀਂ ਹਰੇਕ ਗੱਲ ਦਾ ਮੁੱਦਾ ਸਿਆਸੀਕਰਨ ਕਰ ਦਿੰਦੇ ਹਾਂ, ਜਿੱਥੇ ਸਾਡੇ ਨੂੰ ਜਿੱਦਾਂ ਲਾਹਾ ਲੈ ਹੋਵੇ, ਜਿੱਥੇ ਜਾਤ ਦਾ ਲਾਹਾ ਲੈਣਾ ਅਸੀਂ ਜਾਤ ਦਾ ਲੈ ਲੈਂਦੇ, ਜਿੱਥੇ ਧਰਮ ਦਾ ਲੈਣਾ ਅਸੀਂ ਧਰਮ ਦਾ ਲੈਂਦੇ ਹਾਂ। ਹੁਣ ਉੱਥੇ ਅਕਾਲ ਤਖ਼ਤ ਸਾਹਿਬ ਨੇ ਸਖਤੀ ਦਿਖਾਈ ਹੈ ਤੇ ਮਨਵਿੰਦਰ ਸਿੰਘ ਗਿਆਸਪੁਰਾ ਹਾਲਾਂਕਿ ਜੂ ਟਰਨ ਲੈ ਗਏ ਨੇ ਘੋੜਾ, ਕਹਿਣ ਲੱਗ ਪਏ ਕਿ ਮੇਰੇ ਤੋਂ ਮਾੜਾ ਜਿਹਾ ਗਲਤ ਬੋਲਿਆ ਗਿਆ, ਬਾਕੀ ਕੱਲ੍ਹ ਪਤਾ ਲੱਗਣਾ ਜਦੋਂ ਉੱਥੇ ਦੁਬਾਰਾ ਜਾਣਾ। ਇੱਥੇ ਸਭ ਉਹਨੇ ਜ਼ਿਕਰ ਕਰਦਾ ਕਿ ਮਨਵਿੰਦਰ ਸਿੰਘ ਗਿਆਸਪੁਰਾ ਇੱਕ ਚੰਗੀ ਛਵੀ ਵਾਲਾ ਵਿਅਕਤੀ ਮੰਨਿਆ ਜਾਂਦਾ, ਕਿਉਂਕਿ ਉਸਨੇ ਬੀਤੇ ਸਮੇਂ 'ਚ ਬੜੇ ਇਹੋ ਜਿਹੇ ਕਾਰਜ ਕੀਤੇ ਜਿਹੜੇ ਸਿੱਖੀ ਦੇ ਪੱਖ ਵਿੱਚ ਹੈ। ਖਾਸ ਕਰਕੇ ਯਾਦ ਹੋਵੇਗਾ ਕਿ ਇੱਕ ਬਹੁਤ ਵੱਡਾ ਮਸਲਾ ਜਿਹੜਾ ਊਂਦ ਚਿੱਲੜ ਦਾ ਮਸਲਾ ਸੀ ਹਰਿਆਣੇ ਦਾ, ਜਿੱਥੇ 32 ਸਿੱਖਾਂ ਦਾ ਕਤਲ ਹੋ ਗਿਆ ਸੀ ਸੰਨ 1984 ਦੇ ਵਿੱਚ, ਉਹ ਮਸਲਾ ਵੀ ਇਸ ਵਿਆਸ ਪੂਰੇ ਨੇ ਸਾਹਮਣੇ ਲਿਆਂਦਾ ਸੀਗਾ। ਪਰੰਤੂ ਆ ਜਿਹੜਾ ਤਾਜ਼ਾ ਤਰੀਨ, ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਹੈ, ਵਿਧਾਇਕ ਆ ਪਾਇਲ ਖੇਤਰ ਤੋਂ, ਤੇ ਉਹ ਕਿਤੇ ਨਾ ਕਿਤੇ ਜਿਹੜੀ ਸਿਆਸਤ ਕੀਤੀ ਹੈ ਉਹ ਮੈਨੂੰ ਲੱਗਦਾ ਵੀ ਗਿਆਸਪੁਰਾ ਤੇ ਭੋਰਾ ਭਾਰੀ ਪੈ ਗਈ ਹੈ।
1: ਸਾਨੂੰ ਕੁਝ ਕਾਲਰ ਨੇ ਬੇਨਤੀ ਕਬੂਲ ਕਰਿਓ ਕਿ ਸਵਾਲ ਟਿੱਪਣੀਆਂ ਨੂੰ ਅਵੋਇਡ ਕਰਕੇ ਸਵਾਲ ਪੁੱਛੇ ਤੇ ਸਵਾਲ ਥੋੜੇ ਛੋਟੇ ਹੋਣ ਤਾਂ ਕਿ ਸਾਰੀਆਂ ਕਾਲਾਂ ਜਿਹੜੀ ਅਟੈਂਡ ਕੀਤੇ ਜਾ ਸਕਣ। ਸਟੂਡੀਓ ਦਾ ਨੰਬਰ ਹੈ 416-233-7368। ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਮੇਰਾ ਨਾਮ ਹੈ ਹਰਵੀਰ ਤੇ ਸਾਡੀ ਲਾਈਨ ਜੁੜੀ ਹੋਈ ਹੈ ਰਮੇਸ਼ ਹੁਸ਼ਿਆਰਪੁਰੀਏ ਨਾਲ 1052 ਨੰਬਰ। ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ।
7: ਸਤਿ ਸ਼੍ਰੀ ਅਕਾਲ ਜੀ, ਸਾਨੂੰ ਦੋਵਾਂ ਭਰਾਵਾਂ ਨੂੰ ਮੈਂ ਸ਼ੋਰਟ ਕਹਿੰਦਾ ਕਿ ਜਿਹੜਾ ਝੋਟਾ ਨੂੰ ਮਾਰਿਆ ਗਿਆ ਉਹ ਇੱਕ ਸੋਸ਼ਲ ਵਰਕਰ ਸੀ ਤੇ ਉਹ ਨਸ਼ਿਆਂ ਦੇ ਵਿਰੁੱਧ ਲੜਦਾ ਸੀ। ਜਿਹੜਾ ਕੰਮ ਆਮ ਆਦਮੀ ਪਾਰਟੀ ਨੇ ਜਾਂ ਪੁਲਿਸ ਨੇ ਕਰਨਾ ਸੀ ਉਹ ਕਰਦਾ ਸੀ। ਮੈਂ ਨਿਊਜ਼ ਨੂੰ ਵੀ ਕੰਡੈਮ ਕਰਦਾ ਕਿ ਜਿਹੜਾ ਵਾਰ ਵਾਰ ਇਹ ਕਹੀ ਜਾਂਦਾ ਜੀ ਕਿ ਚੀਮਾ ਨੇ ਕਿਹਾ ਜੀ ਉਹ ਮਕਸਦ ਉਹਦੀ ਪੁਰਾਣੀ ਰੰਜਿਸ਼ ਆ। ਉਹਦੀ ਕਿਹੜਾ ਘਰੇਲੂ ਮੰਜਿਸ਼ ਸੀਗੀ? ਉਹ ਮਤਲਬ ਉਹ ਨਸ਼ੇ ਦੇ ਵਿਰੁੱਧ ਲੜ ਰਿਹਾ ਸੀ ਤੇ ਉਹਦੀ ਸਪੋਰਟ ਕਰਨੀ ਚਾਹੀਦੀ ਸੀ ਗੌਰਮੈਂਟ ਨੂੰ। ਤੇ ਪੱਤਰਕਾਰ ਨੇ ਜਿਹੜਾ ਵਾਰ ਵਾਰ ਇਹੀ ਗੱਲ ਕਹੀ ਆ ਜੀ ਉਹ ਪੁਰਾਣੀ ਰੰਜਿਸ਼ ਸੀ, ਪੁਰਾਣੀ ਰੰਜਿਸ਼ ਸੀ।
1: ਉਹਨਾਂ ਨੇ ਜੋ ਖਬਰ ਆ ਉਹ ਸਾਂਝੀ ਕਰ ਰਹੇ ਨੇ। ਬਹੁਤ ਸ਼ੁਕਰੀਆ ਜੀ ਤੁਹਾਡਾ, ਥੈਂਕ ਯੂ ਵੈਰੀ ਮੱਚ। ਨਵੇਰ ਜੀ ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਵੀਰ ਜੀ ਤੇ ਹੁਸ਼ਿਆਰਪੁਰੀ ਜੀ। ਮੇਰੇ ਵਿਚਾਰ ਇਹ ਆ ਕਿ ਸਾਨੂੰ ਕਿਹੜਾ ਕਾਨੂੰਨੀ ਹਥਿਆਰ ਆ ਕਿ ਅਸੀਂ ਕਿਸੇ ਦੀ ਦੁਕਾਨ ਤੇ ਜਾ ਕੇ ਵੀਡੀਓ ਬਣਾਈਏ? ਕਿ ਕਾਨੂੰਨ ਵਿਵਸਥਾ ਜਿਹੜੀ ਆ ਇੰਨੀ ਨਿਗਰ ਗਈ ਆ ਕਿ ਸਾਨੂੰ ਕਈ ਕਮੇਟੀਆਂ ਨੇ, ਸਰਕਾਰ ਕਮੇਟੀ ਆ, ਅਖੰਡ ਪਾਠੀ ਕੁੱਟੇ, ਕ੍ਰਿਸ਼ਨਾ ਇੱਕ ਬੱਚੇ ਸੀ ਨਾਲ ਦੋ, ਉਹ ਆਪਾਂ ਸਾੜੇ, ਆਪਾਂ ਕੋਈ ਗਾਵਾਂ ਲੈ ਕੇ ਜਾ ਰਿਹਾ, ਆਪਾਂ ਉਹ ਲੂਹ ਦਿੰਦੇ ਹਾਂ ਕਿ ਸਾਡੀ ਜਿਹੜੀ ਕਾਨੂੰਨ ਵਿਵਸਥਾ ਜਿੱਥੇ ਕਾਨੂੰਨ ਲਾਗੂ ਹੁੰਦਾ ਵਾ, ਮੈਂ ਇਹਨੂੰ ਜਾਇਜ਼ ਨਹੀਂ ਸੁਣਦਾ, ਮੈਂ ਕਹਿੰਦਾ ਬਿਲਕੁਲ ਗਲਤ ਹੋਇਆ। ਪਰ ਇੱਕੋ ਰਾਹ ਸੀ ਕਿ ਤੁਸੀਂ ਜਗ੍ਹਾ ਵੀਡੀਓ ਬਣਾਓ, ਇਹ ਬਿਲਕੁਲ ਗਲਤ ਹੋਇਆ। ਪਰ ਕਾਨੂੰਨ ਵਿਵਸਥਾ ਨੂੰ ਸੋਚਣਾ ਪੈਣਾ ਵਾ ਕਿ ਅਸੀਂ ਜਿਹੜੇ ਆਮ ਲੋਕ ਆ ਕਿੱਧਰ ਨੂੰ ਜਾ ਰਿਹਾ, ਸਿਆਸਤ ਹੋ ਰਹੀ ਆ। ਮੈਂ ਤੁਹਾਡੇ ਵਿਚਾਰ ਸੁਣਨੇ ਚਾਹੁੰਦਾ, ਥੈਂਕ ਯੂ ਵੈਰੀ ਮੱਚ।
1: ਜਤਿੰਦਰ ਜੀ ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੀ ਭਾਜੀ, ਮੈਂ ਆਉਣੇ ਨਾ ਜੀ।
1: ਹਾਂਜੀ ਆਉਣੇ ਰਹੋ ਤੁਸੀਂ।
9: ਹਾਂਜੀ ਹਾਂਜੀ ਭਾਜੀ, ਮੇਰਾ ਰਮੇਸ਼ ਜੀ ਨੂੰ ਕੁਸ਼ਚਨ ਹੈ। ਰਮੇਸ਼ ਜੀ, ਮੇਰਾ ਕੁਸ਼ਚਨ ਇਹ ਹੈਗਾ ਕਿ ਵੀ ਇੱਕ ਮੈਂ ਇੰਟਰਵਿਊ ਸੁਣਦਾ ਪਿਆ ਸੀ, ਉਹਦੇ ਵਿੱਚ ਉਹ ਮਤਲਬ ਕਿ ਰਿਪੋਰਟਰ ਦੱਸਦਾ ਸੀ ਕਿ ਵੀ ਜਿਹੜੀ ਪੰਜਾਬ ਦੇ ਵਿੱਚ ਨਾ ਜੀ ਡਰੱਗ ਡੀਲਰ ਹੋ ਗਏ, ਇੱਕ ਪੈਰਲਰ ਸਰਕਾਰ ਚੱਲਦੀ ਪਈ ਆ ਬਦਮਾਸ਼ਾਂ ਦੀ, ਗੈਂਗਸਟਰਾਂ ਦੀ ਤੇ ਡਰੱਗ ਡੀਲਰਾਂ ਦੀ, ਤੇ ਇਹ ਬੜੀ ਡੇਂਜਰ ਗੱਲ ਆ ਜੀ। ਕਹਿੰਦੇ ਸਰਕਾਰ ਦਾ ਕੋਈ ਕੰਟਰੋਲ ਨੀ ਹੈਗਾ। ਮੇਰੀ ਜੀ ਰਮੇਸ਼ ਜੀ ਤੁਹਾਨੂੰ ਵੀ ਹੈਗਾ ਮਤਲਬ ਕਿ ਕੁਸ਼ਚਨ ਹੈਗਾ, ਤੇ ਬਾਕੀ ਜਿਹੜੇ ਸਪੋਰਟਰ ਹੈਗੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵੀ ਬੇਨਤੀ ਹੈਗੀ ਆ ਕਿ ਪੰਜਾਬ ਨੂੰ ਬਚਾਉਣ ਲਈ ਵਿਜ਼ਡਮ ਨੂੰ ਯੂਜ਼ ਕਰੋ। ਤੇ ਆਮ ਆਦਮੀ ਪਾਰਟੀ ਦਾ ਝੰਡਾ, ਪਹਿਲਾਂ ਤਾਂ ਆਪਾਂ ਬਾਦਲਾਂ ਦਾ ਝੰਡਾ ਚੱਕੀ ਫਿਰਦੇ ਸੀਗੇ, ਉਹਨਾਂ ਤੋਂ ਖਹਿੜਾ ਛੁਡਾ ਕੇ ਹੁਣ ਇਹਨਾਂ ਦਾ ਝੰਡਾ ਚੱਕੀ ਫਿਰਦੇ ਆ। ਵਿਜ਼ਡਮ ਭਾਜੀ ਰਮੇਸ਼ ਜੀ ਤੁਸੀਂ ਦੱਸੋ, ਵਿਜ਼ਡਮ ਇਹ ਕਦੋਂ ਯੂਜ਼ ਕਰਨਗੇ? ਜਿਹੜੇ ਹੁਣ ਸਪੋਰਟਰ ਹੈਗੇ ਪੱਕੇ ਸਪੋਰਟਰ ਆ ਜੀ, ਉਹ ਕੁਛ ਨੀ ਦੇਖਦੇ ਵੀ ਕੀ ਹੋ ਰਿਹਾ, ਉੱਥੇ ਕਤਲੇਆਮ ਚੱਲ ਰਿਹਾ ਜੀ, ਕੋਈ ਮਤਲਬ ਸੇਫ ਨੀ ਹੈਗਾ। ਤੁਹਾਡੇ ਕੀ ਵਿਚਾਰ ਆ ਭਾਜੀ?
1: ਸ਼ੁਕਰੀਆ ਤਿੰਦਰ ਜੀ। ਇੱਕ ਕਾਲ ਹੋਰ ਇਸ ਤੋਂ, ਰਮੇਸ਼ ਜੀ ਮੈਂ ਓਵਰ ਟੂ ਯੂ, ਤੇ ਪਲੀਜ਼ ਕੁਐਸਚਨ ਛੋਟੇ ਰੱਖੀਏ, ਥੈਂਕ ਯੂ ਵੈਰੀ ਮੱਚ। ਤੇ ਅਗਲੀ ਕਾਲ 8777। ਸਤਿ ਸ੍ਰੀ ਅਕਾਲ ਜੀ।
10: ਸਤਿ ਸ੍ਰੀ ਅਕਾਲ ਜੀ ਹੁਸ਼ਿਆਰਪੁਰੀ ਸਾਹਿਬ। ਸਤਿ ਸ੍ਰੀ ਅਕਾਲ ਹੁਸ਼ਿਆਰਪੁਰੀ ਸਾਹਿਬ। ਸਾਰਿਆਂ ਨੇ ਵੀਡੀਓ ਵੇਖੀ ਆ ਜੀ, ਸ਼੍ਰੋਮਣੀ ਕਮੇਟੀ ਦਿੱਲੀ ਵਾਲੇ ਵੀ ਕਿੰਨਾ ਸਰਤਾ ਸਾਹਿਬ ਤੁਹਾਨੂੰ ਪਤਾ ਮਿਲੇ ਹੋਏ ਆ ਉਹਨਾਂ ਨਾਲ, ਬੀਜੇਪੀ ਨਾਲ। ਆਪਣਾ ਹੁਸ਼ਿਆਰਪੁਰੀ ਸਾਹਿਬ, ਤੁਸੀਂ ਨੀ ਸੋਚਦੇ ਵੀ ਇੰਨਾ ਗੁੰਡਾ ਰਾਜ ਕਦੇ ਤੁਸੀਂ ਵੇਖਿਆ ਆਪਣੀ ਲਾਈਫ ਚ? ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੇ ਆਪਣੇ ਹੀ ਲੋਕਾਂ ਤੇ ਡਾਂਗ ਸੁੱਟਾ ਵੀ ਸਟੂਡੈਂਟ ਦੇ ਉੱਤੇ, ਇੰਨੀਆਂ ਕਿੰਨਾ ਚੋਣਾਂ, ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਪੁਲਿਸ ਵਾਲੇ ਹੈ ਹੀ ਨੀ ਗੇ, ਉਹਨਾਂ ਦੀ ਨੇਮ ਪਲੇਟ ਹੈ ਨੀ, ਕੁਛ ਨੀ ਹੈਗਾ, ਉਹ ਭਰਤੀ ਕੀਤੇ ਗਏ ਬਾਹਰੋਂ ਲਿਆ ਕੇ ਆਰ ਐਸ ਐਸ ਵੱਲੋਂ। ਇੰਨਾ ਗੁੰਡਾ ਰਾਜ ਤਗੜਾ ਕਦੀ ਵੇਖਿਆ ਜੇ? ਤੁਸੀਂ ਇਹਦੇ ਬਾਰੇ ਦੱਸਿਓ।
1: ਥੈਂਕ ਯੂ ਜੀ। ਜੀ ਰਮੇਸ਼ ਜੀ ਓਵਰ ਟੂ ਯੂ।
0: ਪੁਲਿਸ ਸਾਹਿਬ, ਮੈਨੂੰ ਪਤਾ ਸੀ ਕਿ ਅੱਜ ਇਹ ਚੀਜ਼ ਚਰਚਾ ਚ ਆਈ ਵੀ ਹੈ ਤੇ ਆਉਣੀ ਚਾਹੀਦੀ ਵੀ ਸੀ ਤੇ ਆਉਣੀ ਹੈ, ਕਿਉਂਕਿ ਜਦੋਂ ਆਪਾਂ ਪਰਮਿੰਦਰ ਝੋਟੇ ਦਾ ਜ਼ਿਕਰ ਕਰਦੇ, ਕਈ ਕਹਿਣਗੇ ਜੀ ਪਰਮਿੰਦਰ ਝੋਟੇ ਦਾ ਢੰਗ ਬਹੁਤ ਠੀਕ ਸੀ, ਕੋਈ ਕਹਿਣਗੇ ਕਿ ਢੰਗ ਠੀਕ ਨਹੀਂ ਸੀ, ਉਵੇਂ ਉਹਦਾ ਇਰਾਦਾ ਠੀਕ ਸੀਗਾ, ਕੋਈ ਕਹਿਣਗੇ ਜੀ ਉਹਨੂੰ ਪਹਿਲੇ ਸਮੇਂ ਚ ਉਹਦੇ ਜੁੱਤੀਆਂ ਦਾ ਹਾਰ ਕਿਉਂ ਪਾਇਆ, ਉਹਨੂੰ ਕਿੰਨਾ ਅਧਿਕਾਰ ਦੇ ਦਿੱਤਾ, ਕੋਈ ਆਖਣਗੇ ਕਿ ਜਦੋਂ ਕਿਸੇ ਕੋਈ ਚੜ੍ਹਾਈ ਕਰਕੇ ਜਾਂਦਾ ਭਾਈ ਅਗਲੇ ਨੇ ਤੇ ਫਿਰ ਕੁਛ ਨਾ ਕੁਛ ਕਰਨਾ ਹੀ ਹੈ, ਇੱਥੇ ਦੋਹਰੇ ਪ੍ਰਤੀਕਰਮ ਆਉਣੇ ਜਾਇਜ਼ ਹੈ। ਮੈਨੂੰ ਇਹ ਲੱਗਦਾ ਕਿ ਸਰੋਤੇ ਜਿਹੜਾ ਸਵਾਲ ਤੁਹਾਡਾ ਉੱਭਰ ਕੇ ਇਹ ਸਾਰੇ ਸਵਾਲਾਂ ਚ ਸਾਹਮਣੇ ਆਇਆ ਕਿ ਜੇ ਆਪਾਂ ਮੌਕੇ ਦੀ ਸਥਿਤੀ ਦਾ ਕਾਰਨ ਲੱਭੀਏ ਕਿ ਆਖਿਰ ਇੱਕ ਸਥਿਤੀ ਇੱਥੇ ਪਹੁੰਚੀ ਕਿਉਂ ਹੈ। ਮੇਰਾ ਨਿੱਜੀ ਤੌਰ ਤੇ ਤਜਰਬਾ ਇਹ ਆਖਦਾ ਕਿ ਜਦੋਂ ਦਾ ਕਾਨੂੰਨ, ਜਦੋਂ ਪੁਲਿਸ, ਜਦੋਂ ਪ੍ਰਸ਼ਾਸਨ, ਜਦੋਂ ਸਰਕਾਰਾਂ ਆਪਣਾ ਸਹੀ ਰੋਲ ਨਾ ਨਿਭਾ ਸਕਣ, ਆਪਣੇ ਰੋਲ ਵਿੱਚ ਕਿਤੇ ਨਾ ਕਿਤੇ ਫੇਲ ਹੋ ਜਾਣ, ਕਾਰਨ ਕੋਈ ਵੀ ਹੈ, ਤੇ ਫਿਰ ਇਹੀ ਨਤੀਜੇ ਨਿਕਲਦੇ ਹੁੰਦੇ ਜਿਹੜੇ ਹੁਣ ਨਤੀਜੇ ਨਿਕਲ ਰਹੇ ਹੈ। ਫਿਰ ਜਿਹੜੇ ਹੱਥ ਵਿੱਚ ਪਿਸਤੌਲ ਹੈ ਉਹ ਪਿਸਤੌਲ ਦੀ ਵਰਤੋਂ ਕਰੇਗਾ,
11: ਜਿਹਦੇ ਹੱਥ ਵਿੱਚ ਰਿਵਾਲਵਰ ਹੈ ਉਹ ਚਿੱਟਾਂ ਦਾ ਵੀ ਜਿਹੜਾ ਹਥਿਆਰ ਹੈ ਕਿਰਪਾਨ ਹੈ ਤੇ ਕਿਰਪਾਨ ਦੀ ਵਰਤੋਂ ਕਰੇਗਾ, ਜੇ ਕੋਈ ਚਾਰ ਨਾਰੇ ਲਾ ਸਕਦਾ ਉਹ ਚਾਰ ਨਾਰੇ ਲਾਵੇਗਾ। ਸੋ ਜਿਹੜਾ ਅੱਜ ਦਾ ਘਟਨਾਕ੍ਰਮ ਹੈ ਜੇ ਤੇ ਅਸੀਂ ਕਾਨੂੰਨੀ ਤੌਰ ਤੇ ਉਹਦੇ ਚੱਕਰਾਂ ਚ ਪੈ ਗਏ ਤੇ ਫਿਰ ਵੀ ਉਹ ਸਿੱਟੇ ਤੇ ਪਹੁੰਚਣਾ। ਮੇਰਾ ਨਿੱਜੀ ਤੌਰ ਤੇ ਇੱਥੇ ਬੜੀ ਸਿੱਧੀ ਟਿੱਪਣੀ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਦਾ ਨਸ਼ਿਆਂ ਦੇ ਪ੍ਰਤੀ ਜਿਹੜਾ ਫੇਲੂਅਰ ਰਿਹਾ, ਜਿਹੜਾ ਕਦੇ ਆਪ ਕਹਿੰਦੇ ਸੀ ਉਹ ਫੇਲੂਅਰ ਕਰਕੇ ਸਥਿਤੀਆਂ ਬਣੀਆਂ ਨੇ, ਜਿੱਥੇ ਪਰਵਿੰਦਰ ਝੋਟੇ ਵਰਗੇ ਲੋਕ ਪ੍ਰੇਮ ਕਰਨ ਲੱਗ ਪਏ ਪਰਵਿੰਦਰ ਝੋਟੇ ਨੂੰ, ਕਿਉਂਕਿ ਨਸ਼ਿਆਂ ਦੇ ਖਿਲਾਫ਼ ਬੋਲ ਰਿਹਾ ਸੀ। ਪਰਵਿੰਦਰ ਝੋਟੇ ਦਾ ਅੱਜ ਕਤਲ ਹੋਇਆ ਤੇ ਲੋਕਾਂ ਦਾ ਨਾਰਾਜ਼ਗੀ ਸਰਕਾਰ ਪ੍ਰਤੀ ਆਈ ਹੈ। ਹੋ ਸਕਦਾ ਕਿ ਨਿੱਜੀ ਰੰਜਿਸ਼ ਵਿੱਚੋਂ ਨਿਕਲਿਆ ਹੋਵੇ, ਪਰੰਤੂ ਉਹ ਗੱਲ ਪਿੱਛੇ ਰਹਿ ਗਈ ਹੈ। ਹੁਣ ਗੱਲ ਇੱਥੇ ਇਹ ਆ ਕਿ ਉਹ ਨਸ਼ਿਆਂ ਦੇ ਵਿਰੋਧੀ ਇੱਕ ਸਮਾਜ ਸੇਵਕ ਸੀ, ਇੱਕ ਕਾਰਕੁਨ ਸੀ, ਉਹਦਾ ਕਤਲ ਇਸ ਕਰਕੇ ਹੋਇਆ ਕਿ ਉਹ ਲਗਾਤਾਰ ਨਸ਼ਿਆਂ ਦੇ ਖਿਲਾਫ਼ ਲੜ ਰਿਹਾ ਜੀ। ਸਰਕਾਰਾਂ ਤੇ ਉਂਗਲ ਲੁੱਟੀ ਸੁਭਾਵਿਕ ਹੈ ਔਰ ਉੱਠਣੀ ਵੀ ਚਾਹੀਦੀ ਹੈ। ਮੈਂ ਸਮਝਦਾ ਕਿ ਸਰਕਾਰਾਂ ਕਿਤੇ ਨਾ ਕਿਤੇ ਇਹਦੇ ਲਈ ਜ਼ਿੰਮੇਵਾਰ ਹੈ
1: ਜੀ। ਅਗਲੀ ਕਾਲ ਪ੍ਰਿਤਪਾਲ ਜੀ, ਸਤਿ ਸ਼੍ਰੀ
11: ਅਕਾਲ।
1: ਪ੍ਰਿਤਪਾਲ ਜੀ ਰੇਡੀਓ ਦੀ ਆਵਾਜ਼ ਘੱਟ ਕਰ ਲਓ ਤੇ ਤੁਸੀਂ ਆਉਣੇ ਰਹੋ ਜੀ। ਪ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਆਉਣੇ ਰਹੋ
12: ਜੀ। ਭੁੱਲਰ ਸਾਹਿਬ, ਮੈਨੂੰ ਇੱਕ ਤਾਂ ਨੰਬਰ ਚਾਹੀਦਾ, ਫੋਨ ਨੰਬਰ, ਤੁਹਾਡਾ ਰੇਡੀਓ ਸੁਣਿਆ, ਗੱਲ ਕਰਕੇ ਦੱਸ ਸਕਦੇ ਹੋ? ਮੈਂ ਸਵਾਲ ਕਰਨਾ ਸੀ ਛੋਟਾ ਜਿਹਾ।
1: ਹਾਂਜੀ ਸਵਾਲ ਕਰੋ ਜ਼ਰੂਰ।
12: ਛੱਡੋ, ਪਿਛਲੇ 20-25 ਸਾਲਾਂ ਤੋਂ ਇਹੋ ਕੁਛ ਦੇਖ ਰਹੇ ਹਾਂ, ਭਾਵੇਂ ਪੰਜਾਬ ਵਿੱਚ ਕੋਈ ਵੀ ਸਰਕਾਰ ਹੋਵੇ, ਭਾਵੇਂ ਅਕਾਲੀ ਦਲ ਬਾਦਲ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਹੁਣ ਆਮ ਆਦਮੀ ਪਾਰਟੀ ਹੈ, ਉਹਦੇ ਤੋਂ ਬੜੀਆਂ ਉਮੀਦਾਂ ਸਨ, ਪਰ ਲਾਲ ਲਾਡਰ ਦੀ ਹਾਲਤ ਜਿਹੜੀ ਹੈ ਇਹ ਨੀ ਪੰਜਾਬ ਵਿੱਚ ਸੁਧਰ ਸਕੀ। ਕਿਸੇ ਦੀ ਜਾਨ ਜਿਹੜੀ ਹੈ ਉਹ ਮਾਲ ਮਹਿਫੂਜ਼ ਨਹੀਂ ਹੈ ਪੰਜਾਬ ਦੇ ਵਿੱਚ, ਆਪਣੇ ਡਰ ਹੀ ਲੱਗਿਆ ਰਹਿੰਦਾ ਪੰਜਾਬ ਜਾਣ ਤੋਂ।
1: ਮਿਹਰਬਾਨੀ। ਸਟੂਡੀਓ ਨੰਬਰ ਹੈ 416-233-7368। ਰਮੇਸ਼ ਜੀ ਸਾਡੇ ਨਾਲ ਅਗਲੇ ਕੁਝ ਕੁ ਮਿੰਟ ਸਾਡੇ ਨਾਲ ਨੇ, ਸੋ ਜੇ ਤੁਹਾਡਾ ਕੋਈ ਵੀ ਸਵਾਲ ਆ ਤਾਂ ਹੁਣ ਰਾਈਟ ਟਾਈਮ ਸਟੂਡੀਓ ਕਾਲ ਕੀਤੀ ਜਾ ਸਕਦੀ ਹੈ, ਫੋਨ ਲਾਈਨਸ ਖਾਲੀ ਨੇ। 416-233-7368। ਪ੍ਰਿੰਦਰ ਝੋਟੇ ਦੀ ਖਬਰ ਨੂੰ ਲੈ ਕੇ ਵੀ ਅੱਗੇ ਚਰਚਾ ਹੋਰ ਅਜੇ ਕਰਾਂਗੇ ਜ਼ਰੂਰ, ਆਪਣੀ ਆਪਣੀ ਟਿੱਪਣੀ ਵੀ ਤੁਸੀਂ ਦੇ ਸਕਦੇ ਹੋ, ਪਰ ਸਵਾਲ ਤੇ ਟਿੱਪਣੀ ਛੋਟੀ ਰੱਖੀ ਜਾਵੇ। ਤੇ ਇੱਕ ਖਬਰ ਹੋਰ ਫਲੈਸ਼ ਹੋ ਰਹੀ ਸੀ ਜੀ, ਉਹ UPI ਦੀ ਪੇਮੈਂਟ ਬਾਰੇ, ਰਮੇਸ਼ ਜੀ ਉਹਨੂੰ ਵੀ ਸਾਂਝਾ ਕਰ ਦੋ।
11: ਦੇਖੋ ਜਿਹੜਾ ਨਾ UPI ਪੇਮੈਂਟ ਦਾ ਭਾਰਤ ਦੇ ਵਿੱਚ ਬੜਾ ਵੱਡੇ ਪੱਧਰ ਤੇ ਪਿਛਲੇ ਕਾਫੀ ਸਾਲਾਂ ਤੋਂ ਰਿਵਾਜ ਪੈ ਗਿਆ, ਖਾਸ ਕਰਕੇ ਜਦੋਂ ਭੁੱਲਰ ਸਾਹਿਬ ਨੋਟਬੰਦੀ ਹੋਈ ਸੀ। ਨੋਟਬੰਦੀ ਬਹੁਤਾ ਪੇਮੈਂਟ ਦਾ ਜਿਹਨੂੰ ਆਪਾਂ ਆਨਲਾਈਨ ਢੰਗ ਆਖਦੇ ਸਕੈਮ ਦੀ ਵਿਧੀ ਦੇ ਨਾਲ ਹੱਥਾਂ ਦੇ ਵਿੱਚ ਤੁਸੀਂ ਮੋਬਾਈਲ ਫੜਿਆ ਤੇ ਕਿਸੇ ਨੂੰ ਪੈਸੇ ਦੇ ਸਕਦੇ ਹੋ, ਕਿਸੇ ਤੋਂ ਮੰਗਾ ਸਕਦੇ ਹੋ। ਹੁਣ ਅੱਜ ਤੱਕ ਦੀ ਜੇ ਗੱਲ ਕਰਾਂ ਜਾਂ 15 ਅਕਤੂਬਰ ਜਿਹੜੀ ਅਜੇ ਆਉਣੀ ਹੈ 2 ਦਿਨ ਬਾਅਦ, 15 ਅਕਤੂਬਰ ਤੱਕ ਭੁੱਲਰ ਸਾਹਿਬ ਜਿਹੜੀ UPI ਦੇ ਢੰਗ ਦੇ ਨਾਲ ਕਿਸੇ ਦੇ ਖਾਤੇ 'ਚ ਪੈਸੇ ਪਾਉਣੇ ਜਾਂ ਕੋਈ ਚੀਜ਼ ਖਰੀਦਣੀ ਜਾਂ ਤੁਸੀਂ ਪੈਸੇ ਮੰਗਵਾਉਣੇ ਤੇ ਉੱਤੇ ਕੋਈ ਵੱਖਰਾ ਟੈਕਸ ਨਹੀਂ ਲੱਗਦਾ, ਲੋਕ ਈਜ਼ੀ ਉਹਨੂੰ ਲੈ ਰਹੇ ਸੀ। ਹੁਣ ਭਾਰਤ ਦੀ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਬੀਤੇ ਦਿਨਾਂ ਦੇ ਵਿੱਚ ਕਿ ਉੱਤੇ ਭੋੜਾ ਟੈਕਸ ਲੱਗੇਗਾ, ਹਾਲਾਂਕਿ ਅੰਕੜਿਆਂ ਦੇ ਵਿੱਚ ਦਿਖਾਉਣ ਨੂੰ ਉਹਨੂੰ 0.04% ਦੱਸਿਆ ਗਿਆ, ਪਰੰਤੂ ਜੇ ਦੂਜੇ ਢੰਗ ਦੇ ਨਾਲ ਲਈਏ ਤੇ ਉਹ ਬਹੁਤ ਵੱਡਾ ਬਣਦਾ, ਜਦੋਂ ਕੁੱਲ ਰਾਸ਼ੀ ਦਾ ਜਿੰਨਾ ਆਦਾਨ ਪ੍ਰਦਾਨ ਹੁੰਦਾ, ਖਾਸ ਕਰਕੇ ਦੁਕਾਨਦਾਰ ਵਪਾਰੀ ਲਈ ਬੜਾ ਮਹਿੰਗਾ ਸੌਦਾ ਹੋ ਗਿਆ ਸੀ, ਕਿਉਂਕਿ ਉਹ ਟੈਕਸ ਦੁਕਾਨਦਾਰ ਤੇ ਪੈਣਾ ਸੀ। ਜੇ ਤੁਸੀਂ 2000 ਤੋਂ ਵੱਧ ਕੋਈ ਚੀਜ਼ ਖਰੀਦਣੀ ਹੈ ਤੇ ਦੁਕਾਨਦਾਰ ਦੇ ਖਾਤੇ ਚੋਂ ਪੈਸੇ ਕੱਟੇ ਜਾਣੇ ਆ। ਉਹਦੇ ਵਿੱਚ ਫਿਰ ਜਿਹੜਾ ਇਹ MDR ਲੱਗਾ, ਇਹਨੂੰ MDR ਦਾ ਨਾਮ ਦਿੱਤਾ ਸੀ, ਜਿਹਨੂੰ ਆਪਾਂ ਮਰਚੈਂਟ ਡਿਸਕਾਊਂਟ ਰੇਟ ਆਖਦੇ ਹਾਂ, ਹੁਣ ਉੱਤੇ ਲੋਕਾਂ ਦਾ ਵਿਰੋਧ ਸ਼ੁਰੂ ਹੋ ਗਿਆ। ਤੇ ਅੱਜ ਆ ਤਾਜ਼ਾ ਤਰੀਨ, ਹੁਣ ਮੋਦੀ ਸਰਕਾਰ ਨੇ ਟੈਂਪਰੇਰੀ ਤੌਰ ਤੇ ਇੱਕ ਐਲਾਨ ਕੀਤਾ ਜੀ ਕਿ ਜਿਹੜਾ 15 ਅਕਤੂਬਰ ਤੋਂ UPI ਰਾਸ਼ੀ ਦੇ ਲੈਣ ਦੇਣ ਦੇ ਉੱਪਰ ਟੈਕਸ ਲੱਗਣਾ ਸੀਗਾ, ਕਹਿੰਦੇ ਕਿ ਅਸੀਂ ਆਰਜ਼ੀ ਤੌਰ ਤੇ ਵਕਤੀ ਤੌਰ ਤੇ ਉਹਨੂੰ ਰੋਕ ਦਿੱਤਾ ਹੈ, ਮੁਅੱਤਲ ਕਰ ਦਿੱਤਾ ਹੈਗਾ, ਜਿਹਨੂੰ ਆਪਾਂ ਕਹਿੰਦੇ ਮੁਲਤਵੀ ਕਰ ਦਿੱਤਾ ਹੈਗਾ ਆ। ਸੋ ਭੋੜਾ ਕਰਾਹਤ ਵਪਾਰੀ ਲਈ ਹੈ, ਖਾਸ ਕਰਕੇ ਦੀਵਾਲੀ ਦੇ ਦਿਨਾਂ ਦੇ ਵਿੱਚ ਜਦੋਂ ਦਿਨ ਤਿਉਹਾਰ ਹੁਣ ਤੇ ਬਹੁਤ ਵੱਡੇ ਪੱਧਰ ਤੇ ਟ੍ਰਾਂਜੈਕਸ਼ਨ ਹੁੰਦੀ ਹੈ, ਵਪਾਰੀ ਜੱਟ ਬਹੁਤ ਵੱਡੇ ਪੱਧਰ ਤੇ ਜਿਹੜਾ ਪੈਸੇ ਦਾ ਲੈਣ ਦੇਣ ਕਰਦਾ ਹੈ, ਸੋ ਭੋੜਾ ਕਰਾਹਤ ਜਿਹੜੀ ਜ਼ਰੂਰ ਮਿਲੀ ਹੈ ਲੋਕਾਂ ਦੇ ਰੌਲੇ ਰੱਪੇ ਕਿ ਜਿਹੜਾ UPI ਤੇ ਸਰਕਾਰ ਨੇ ਚਾਰਜ ਲਾਏ ਸੀ ਉਹ ਚਾਰਜ ਫਿਲਹਾਲ ਨਹੀਂ ਲੱਗਣਗੇ, ਹਾਲਾਂਕਿ ਪੱਕੇ ਤੌਰ ਤੇ ਰੋਕ ਨਹੀਂ ਹੈ, ਕਦੋਂ ਮੁੜ ਕੇ ਲੱਗਣਗੇ ਉਹ ਸਰਕਾਰ ਨੇ ਅਜੇ ਗੱਲ ਸਾਫ਼ ਨਹੀਂ ਕੀਤੀ।
1: ਜਿਹੜਾ ਰੇਡੀਓ AM 530 ਦੀ ਫ੍ਰੀਕੁਐਂਸੀ ਨਾਲ ਰੇਡੀਓ ਚੜ੍ਹਦੀ ਕਲਾ ਤੇ ਰੇਡੀਓ ਚੜ੍ਹਦੀ ਕਲਾ ਨੂੰ ਤੁਸੀਂ ਫੋਨ ਦੇ ਉੱਤੇ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਆ 416-477-2040, 416-477-2040, 416-477-2040 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਇਸ ਪ੍ਰੋਗਰਾਮ ਦੀ ਆਖਰੀ ਕਾਲ ਇਸ ਤੋਂ ਰਮੇਸ਼ ਜੀ ਤੋਂ ਇਜਾਜ਼ਤ ਲਵਾਂਗੇ। ਹਰਮੇਲ ਸਿੱਧੂ ਜੀ ਸਤਿ ਸ਼੍ਰੀ ਅਕਾਲ।
13: ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਸਤਿ ਸ਼੍ਰੀ ਅਕਾਲ। ਆ ਝੋਟੇ ਵਾਲੀ ਜਿਹੜੀ ਖਬਰ ਸੀ ਇਹ ਤਾਂ ਚਲੋ ਕੋਈ ਰੀਜਨ ਸੀਗਾ, ਬਹੁਤ ਵੱਡਾ ਰੀਜਨ ਸੀ। ਮੈਂ ਖਬਰ ਸੁਣ ਰਿਹਾ ਸੀ ਕੋਈ ਮੁੰਡਾ ਕਿਸੇ ਸ਼ਹਿਰ ਚ ਰੇਹੜੀ ਦੇ ਉੱਤੇ ਮੋਮੋਜ ਖਾਣ ਗਿਆ ਸੀਗਾ, $10 ਦੇ ਤਕਰਾਰ ਹੋ ਗਈ ਉਹਦੇ ਕੋਲ, ਜਾਂ ਉਹ ਦੇਣੇ ਨੀ ਚਾਹੁੰਦਾ ਸੀ, ਜਾਂ ਉਹ ਜਾਰੇ ਮੰਗਦੇ, ਜਾਂ ਉਹਦੇ ਕੋਲ ਥੋੜੇ ਸੀ, ਜੋ ਵੀ ਉਹਦੇ ਪਿੱਛੇ ਤਕਰਾਰ ਵੱਧ ਗਿਆ ਤੇ ਉਹ ਰੇਹੜੀ ਵਾਲੇ ਨੇ ਕਾਚੂ ਮਾਰ ਮਾਰ ਕੇ ਉਹ ਮੁੰਡੇ ਦਾ ਕਤਲ ਕਰਤਾ ਉੱਥੇ। ਤੇ ਹੁਣ ਉਹ ਚੱਲ ਰਿਹਾ ਸੀ ਵੀ ਉਹ ਕਹਿੰਦੇ ਅਕਲੌਤਾ ਮੁੰਡਾ ਸੀ ਸਾਡਾ, ਇਕੱਲਾ ਇਕੱਲਾ ਸੀ, ਉਹਨਾਂ ਚਿਰ ਸੰਸਕਾਰ ਨੀ ਕਰਦੇ, ਉੱਥੇ ਸੜਕਦੇ ਪਿਆ ਸੀਗਾ ਵੀ ਜਿੰਨਾ ਚਿਰ ਉਹ ਫੜਿਆ ਨੀ ਜਾਂਦਾ ਉਹ ਤੇ ਰਾਤ ਵੀ। ਇਹ ਤੁਹਾਡੇ ਕੋਲ ਹੈ ਕੋਈ
1: ਜੀ? ਜੀ ਰਮੇਸ਼
11: ਨਹੀਂ, ਇਹ ਘਟਨਾ ਤੇ ਖੈਰ ਤਾਜ਼ਾ ਨਹੀਂ, ਏਦਾਂ ਦੀ ਕੋਈ ਘਟਨਾ ਨਹੀਂ ਹੈ, ਪਰੰਤੂ ਉਵੇਂ ਇਹ ਗੱਲ ਠੀਕ ਹੈ ਪੁਲਰ ਸਾਹਿਬ, ਪੰਜਾਬ ਦੇ ਵਿੱਚ ਜਦੋਂ ਆਪਾਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਤੇ ਉਹਦਾ ਕਿਤੇ ਨਾ ਕਿਤੇ ਜਨਾਜ਼ਾ ਜ਼ਰੂਰ ਨਿਕਲਿਆ, ਕਿਉਂਕਿ ਅਸੀਂ ਇੱਕ ਅੱਧਾ ਦਿਨ ਵੀ ਪਹਿਲਾਂ ਸਾਂਝ ਕੀਤੀ ਸੀ ਕਿ ਇੱਕ ਪੁਲਿਸ ਅਫਸਰ ਦਾ ASI ਦਾ ਕਤਲ ਹੋ ਜਾਂਦਾ ਹੈ ਸ਼ਰੇਆਮ। ਲਗਾਤਾਰ ਬੀਤੇ ਸਮੇਂ 'ਚ ਕਈ ਪੁਲਿਸ ਵਾਲਿਆਂ ਤੇ ਗੋਲੀਆਂ ਚੱਲ ਗਈਆਂ, ਹੁਣ ਅੱਜ ਆ ਝੋਟੇ ਵਾਲੀ ਗੱਲ ਕਰੀਏ ਜਾਂ ਹੋਰ ਵੀ ਗਾਹੇ ਉਦਾਹੇ, ਕਿਸੇ ਨੂੰ ਫਰੋਤੀ ਮੰਗ ਲਈ ਕਿਸੇ ਦਾ ਕਤਲ ਕਰ ਦਿੱਤਾ, ਕਿਤੇ ਗੋਲੀ ਚੱਲ ਜਾਂਦੀ ਹੈ, ਫਿਰ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਚੁੱਕੀ ਜਾਂਦੀ ਹੈ। ਹੁਣ ਮੈਂ ਤਾਂ ਹੀ ਉੱਤੇ ਕਿਹਾ ਸੀ ਕਿ 4.5 ਸਾਲ ਬਾਅਦ ਹੁਣ ਭਗਵੰਤ ਮਾਨ ਸਰਕਾਰ ਅੱਜ ਕਹਿੰਦੀ ਪੰਜਾਬ ਦੇ ਮੁੱਖ ਮੰਤਰੀ ਜਦੋਂ ਕਤਲ ਹੁੰਦਾ ਜੀ, ਅਸੀਂ ਮੀਟਿੰਗ ਸੱਦ ਲਈ ਹੈ, ਹਾਈ ਲੈਵਲ ਮੀਟਿੰਗ ਸੱਦ ਲਈ ਹੈ, 4.5 ਸਾਲ ਬਾਅਦ ਹਾਈ ਲੈਵਲ ਮੀਟਿੰਗ ਹੈ ਜਿਹੜੀ ਇਹ ਪਹਿਲੇ 2-4 ਮਹੀਨਿਆਂ ਚ ਮੀਟਿੰਗ ਸੱਦ ਕੇ ਹੱਲ ਨਿਕਲਣਾ ਚਾਹੀਦਾ ਸੀ। 4.5 ਸਾਲ ਬਾਅਦ 4.5 ਸਾਲ ਬਾਅਦ ਇਹ ਕਹੀਏ ਕਿ ਹਾਈ ਲੈਵਲ ਮੀਟਿੰਗ ਹੈ। ਮੈਂ ਤਾਂ ਹੀ ਉਹ ਬੜਾ ਸਾਫ਼ ਸ਼ਬਦਾਂ 'ਚ ਕਿਹਾ ਸੀ ਕਿ ਕਿਤੇ ਨਾ ਕਿਤੇ ਸਰਕਾਰਾਂ ਦੇ ਇਹ ਵੱਡਾ ਸਵਾਲ ਹੈ। ਮੈਂ ਇੱਥੇ ਪੁਲਿਸ ਸਾਹਿਬ ਇੱਕ ਥੋੜ੍ਹਾ ਜਿਹਾ ਸਰੋਤਿਆਂ ਨੂੰ ਸਾਂਝ ਪਾ ਦਾਂ, ਇਹ ਵਿਅਕਤੀ ਜਿਹੜਾ ਮੈਡੀਕਲ ਸਟੋਰ ਵਾਲਾ, ਇੱਥੇ ਬੜੀ ਵਾਰ ਉਹ ਲੋਕੀ ਨਸ਼ੇ ਨੂੰ ਲੈ ਕੇ, ਖਾਸ ਕਰਕੇ ਪਰਗਿੰਦਰ ਝੋਟੇ ਵਾਲਾ ਸੀਨ ਜਿਹੜਾ ਮੈਂ ਜ਼ਿਕਰ ਕਰਕੇ ਹਟਿਆ 2022-23 ਸਾਲ ਦਾ, ਉਹ ਤੋਂ ਬਾਅਦ ਉਹਦੇ ਕੋਲ ਪਿਸਤੌਲ ਹੋਣਾ, ਲਾਇਸੈਂਸ ਸੀ ਪਿਸਤੌਲ, ਜਦੋਂ ਪਹਿਲਾਂ ਵੀ ਉਹਦਾ ਸਟੋਰ ਇੱਕ ਵਾਰ ਸਰਕਾਰਾਂ ਵੱਲੋਂ ਬੰਦ ਕੀਤਾ ਗਿਆ, ਸੀਲ ਕੀਤਾ ਗਿਆ। ਇਹੀ ਬਹੁਤ ਵੱਡਾ ਸਵਾਲ ਹੈ ਕਿ ਕਾਨੂੰਨ ਪ੍ਰਣਾਲੀ ਕਿੱਥੇ ਹੈ, ਤੁਸੀਂ ਉਹਦੇ ਨੂੰ ਕਿਵੇਂ ਉਹਨਾਂ ਦਾ ਲਾਇਸੈਂਸ ਰੱਦ ਨਹੀਂ ਕੀਤਾ ਜਦੋਂ ਪਹਿਲਾਂ ਹੀ ਉੱਤੇ ਉਂਗਲ ਉੱਠ ਚੁੱਕੀ ਹੈਗੀ ਹੈ, ਤੇ ਅਗਲੇ ਨੇ ਅੱਜ ਫਿਰ ਉਹ ਪਿਸਤੌਲ ਦੀ ਵਰਤੋਂ ਕੀਤੀ ਹੈ ਔਰ ਗਲਤ ਵਰਤੋਂ ਕੀਤੀ ਹੈ, ਔਰ ਉਹਦੇ ਵਿੱਚ ਪਰਮਿੰਦਰ ਝੋਟੇ ਵਰਗਾ ਜਿਹੜਾ ਇੱਕ ਸਮਾਜ ਸੁਧਾਰਕ ਜਿਹੜਾ ਲੋਕਾਂ ਦੇ ਪੁੱਤ ਬਚਾਉਂਦਾ ਸੀ, ਅੱਜ ਆਪ ਹੀ ਇਸ ਦੁਨੀਆਂ ਤੋਂ ਰਸਤਕ ਹੋ ਗਿਆ। ਸੋ ਘਟਨਾ ਬੜੀ ਤਖਾਂ ਤੇ ਵੱਡੀ ਘਟਨਾ, ਸਰਕਾਰਾਂ ਦੇ ਸਿਸਟਮ ਦਾ ਕਾਨੂੰਨ ਦਾ ਫੇਲਿਅਰ ਹੈ।
1: ਅਖੀਰ ਦੇ ਵਿੱਚ ਇਹ ਵੀ ਦੱਸੋ ਜੀ, ਇਸ ਵਾਰੀ ਇਲੈਕਸ਼ਨ ਤੇ ਜਿਹੜਾ ਮੇਨ ਇੱਕ ਹੁੰਦਾ ਕਿ ਆਪਾਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਇਲੈਕਸ਼ਨ ਲੜਦੀਆਂ ਨੇ ਜ਼ਿਆਦਾਤਰ ਪਾਰਟੀਆਂ ਪਿਛਲੇ ਕਈ ਸਾਲਾਂ ਤੋਂ, ਇਹ ਲਾਅ ਐਂਡ ਆਰਡਰ ਮੇਨ ਮੁੱਦਾ ਜੀ, ਨਸ਼ਾ ਮੇਨ ਮੁੱਦਾ ਗਾ, ਜਾਂ ਫਿਰ ਪੰਜਾਬ ਦੀ ਅਰਥ ਵਿਵਸਥਾ ਕਿ ਪੰਜਾਬ ਦੇ ਵਿੱਚ ਇੰਡਸਟਰੀ ਆਊਗੀ, ਜੋਬ ਆਉਣਗੀਆਂ, ਇਕੋਨਮੀ ਬੈਟਰ ਹੋਊਗੀ, ਉਹ ਵੀ ਇੱਕ ਮੁੱਦਾ, ਉਹ ਕਿਉਂਕਿ ਉਹ ਮੁੱਦਾ ਕਿਤੇ ਬਣਦਾ ਹੀ ਨਹੀਂ ਕਿ ਪੰਜਾਬ ਨੂੰ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਏ, ਡਿਵੈਲਪਮੈਂਟ ਮੁੱਦਾ ਨਹੀਂ ਬਣਦਾ ਹਜੇ ਉਹ ਨਸ਼ਾ, ਜਾਂ ਫਿਰ ਲਾਅ ਐਂਡ ਆਰਡਰ, ਆਪਾਂ ਇਹਨੂੰ ਹੀ ਮੁੱਦੇ ਬਣਾ ਕੇ ਚੋਣ ਲੜ ਰਹੇ ਹਾਂ ਜੀ।
11: ਦੇਖੋ ਪੁਲਰ ਸਾਹਿਬ, ਬਹੁਤ ਸਾਫ਼ ਹੈ, ਜੇ ਆਪਾਂ ਬੀਤੇ ਆ ਮਹੀਨੇ ਖੰਡ ਤੋਂ ਜਦੋਂ ਵੱਡੇ ਪੱਧਰ ਤੇ ਵੱਖ ਸਿਆਸੀ ਪਾਰਟੀਆਂ ਨੇ ਕਿਸੇ ਨੇ ਰੈਲੀ ਕੀਤੀ, ਕਿਸੇ ਨੇ ਆਪਣੀ ਯਾਤਰਾ ਕੀਤੀ, ਕੋਈ ਕਰ ਰਿਹਾ, ਕੋਈ ਘਰ ਘਰ ਜਾ ਕੇ, ਕੋਈ ਘੰਟੀਆਂ ਖੜਕਾ ਰਿਹਾ, ਉਹ ਜਿੰਨੇ ਅਸੀਂ ਸ਼ਬਦ ਸੁਣੀਏ ਤੇ ਉਸ ਸ਼ਬਦ ਦੇ ਵਿੱਚ ਇਹਨੂੰ ਵਿਕਾਸ ਕਹਿੰਦੇ ਆ, ਡਿਵੈਲਪਮੈਂਟ ਕਹਿੰਦੇ ਆ, ਉਹ ਵੱਡੇ ਪੱਧਰ ਤੇ ਕਿਸੇ ਪਾਰਟੀ ਨੇ ਨੀ ਐਲਾਨ ਕੀਤੀ ਜੀ ਅਸੀਂ ਡਿਵੈਲਪ ਕਰਾਂਗੇ, ਅਸੀਂ ਸੂਬੇ ਨੂੰ ਆਹ ਕਰਾਂਗੇ। ਉਹਦੇ ਵਿੱਚ ਇੱਕ ਤੇ ਨਸ਼ਿਆਂ ਵਾਲੀ ਗੱਲ, ਭਾਰਤੀ ਜਨਤਾ ਪਾਰਟੀ ਨੇ ਜਿੱਥੇ ਵੱਡੀ ਰੈਲੀ ਕੀਤੀ ਜਲੰਧਰ ਵਿੱਚ, ਉਹਨਾਂ ਨੇ ਇੱਕ ਤਰੀਕ ਐਲਾਨ ਕੀਤੀ 2029 ਦੀ, 31 ਦਸੰਬਰ ਤੇ 2029, ਕਹਿੰਦੇ ਪੂਰੇ ਪੰਜਾਬ ਚੋਂ ਨਸ਼ੇ ਖਤਮ ਹੋ ਜਾਣਗੇ, ਸਰਕਾਰ ਬਣਾ ਦੀ। ਅਕਾਲੀ ਦਲ ਕਹਿੰਦਾ ਕਿ ਭਾਈ ਕਾਨੂੰਨ ਵਿਵਸਥਾ ਬਚਾਈ ਅਸੀਂ ਸਕਦੇ ਹਾਂ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਹੈ। ਸੋ ਇਸ ਕਰਕੇ ਕਾਂਗਰਸ ਪਹਿਲਾਂ ਹੀ ਕਾਨੂੰਨ ਵਿਵਸਥਾ ਦੇ ਉੱਪਰ ਨਸ਼ਿਆਂ ਦੇ ਮੁੱਦੇ ਤੇ ਲੜਾਈ ਲੜ ਰਹੀ ਹੈ, ਬੋਲ ਰਹੀ ਹੈ। ਸੋ ਮੈਨੂੰ ਲੱਗਦਾ ਕਿ ਜਿਹੜੀਆਂ ਇਹ ਵਿਧਾਨ ਸਭਾ ਚੋਣਾਂ ਨੇ, ਵਿਕਾਸ ਨਾ ਤੇ ਕਿਤੇ ਵਿਕਾਸ ਇਸ ਵਾਰ ਨਜ਼ਰ ਆਉਣਾ, ਨਾ ਕਿਸਾਨੀ ਦੇ ਮੁੱਦੇ ਨਜ਼ਰ ਆਉਣੇ ਹੈ, ਨਾ BBMP ਭਾਖੜਾ ਗਿਆ ਉਸ ਮੈਨੇਜਮੈਂਟ ਤੇ ਚੰਡੀਗੜ੍ਹ ਦਾ ਮੁੱਦਾ, ਤੇ ਮੈਨੂੰ ਲੱਗਦਾ ਕਿ ਪੰਜਾਬੀ ਭੁੱਲ ਗਏ ਆ ਕਿ ਚੰਡੀਗੜ੍ਹ ਵੀ ਅਸੀਂ ਲੈਣਾ ਸੀ, ਉਹ ਤੇ ਮੁੱਦਾ ਗਾਇਬ ਹੀ ਹੋ ਗਿਆ ਹੈਗਾ। ਤੇ ਨਾ ਇੱਥੇ ਮੈਨੂੰ ਲੱਗਦਾ ਕਿ ਬੰਦੀ ਸਿੰਘਾਂ ਦੀ ਗੱਲ ਹੋਣੀ ਹੈ, ਕੇਵਲ ਤੇ ਕੇਵਲ ਨਸ਼ਾ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਪਰ ਹੀ ਵੋਟਾਂ ਇਹਨਾਂ ਨੇ ਠੱਗਣੀਆਂ ਹੈ, ਤੇ ਠੱਗਣੀਆਂ ਸਾਰਿਆਂ ਨੇ ਹੈ, ਤੇ ਹਾਲਾਤ ਮੈਨੂੰ ਲੱਗਦਾ ਨਹੀਂ ਜੀ ਪੁਲਿਸ ਸਾਹਿਬ ਕਿ ਕੋਈ ਏਦਾਂ ਦੀ ਧਿਰ ਹੈਗੀ ਹੈ ਜਿਹੜੀ ਸੱਚਮੁੱਚ ਸੁਧਾਰ ਸਕੇ, ਕਿਉਂਕਿ ਆਮ ਆਦਮੀ ਪਾਰਟੀ ਤੋਂ ਵੱਡੀਆਂ ਆਸਾਂ, ਉਹ ਵੀ ਤੇ ਆਸਾਂ ਸਾਡੀਆਂ ਸਾਰਿਆਂ ਦੀਆਂ ਖੇਰੂ ਹੋਈਆਂ, ਤੇ ਬਾਕੀਆਂ ਨੂੰ ਤੇ ਲਗਭਗ ਅਸੀਂ ਸਾਰਿਆਂ ਨੇ ਪਹਿਲਾਂ ਹੀ ਪਰਖਿਆ। ਸੋ ਇਸ ਕਰਕੇ ਮੈਂ ਤਾਂ ਹੀ ਕਹਿਣਾ ਕਿ ਪੰਜਾਬ ਦੇ ਹਾਲਾਤ ਇਸ ਵੇਲੇ ਬੜੇ ਨਾਜ਼ੁਕ ਸਥਿਤੀ ਤੇ ਹੈ, ਲੋਕਾਂ ਲਈ ਫੈਸਲਾ ਲੈਣਾ ਵੀ ਔਖਾ ਕਿ ਅਸੀਂ ਕਿਹੜੀ ਪਾਰਟੀ ਨੂੰ ਵੋਟ ਪਾਈਏ ਤੇ ਕਿਹਨੂੰ ਨਾ ਪਾਈਏ।
1: ਸਾਡੀ ਸਿਟੀ ਬ੍ਰੈਂਪਟਨ ਮਿਊਂਸੀਪਲ ਕਮੇਟੀ ਜਾਂ ਸ਼ਹਿਰ ਦੀਆਂ ਵੋਟਾਂ ਵੀ ਇੱਥੇ ਅਟਾਰੀ ਦੇ ਵਿੱਚ ਆ ਰਹੀਆਂ ਨੇ ਜੀ, ਮੇਅਰ ਦੀ ਇਲੈਕਸ਼ਨ ਆ, ਸਿਟੀ ਦੀ ਇਲੈਕਸ਼ਨ ਆ। ਹੁਣ ਇੱਥੇ ਜੋ ਵੀ ਕੈਂਡੀਡੇਟਸ ਨੇ, ਉਹ ਚਾਹੇ ਸਿਟੀ ਲਈ ਨੇ, ਰੀਜਨਲ ਲਈ ਨੇ, ਸਕੂਲ ਟਰੱਸਟੀ ਨੇ, ਉਹ ਡੋਰ ਨੋਕਿੰਗ ਕਰ ਰਹੇ ਨੇ। ਐਂਡ ਕਈ ਵਾਰ ਸਾਨੂੰ ਕਾਲ ਆਉਂਦੀ ਆ, ਮੈਨੂੰ ਆਫ ਦੀ ਏਅਰ ਵੀ ਕਾਲ ਆਉਂਦੀ ਆ, ਕਹਿੰਦੇ ਜੀ ਅਸੀਂ ਡੋਰ ਨੋਕਿੰਗ ਤੋਂ ਪਰੇਸ਼ਾਨ ਹੋ ਚੁੱਕੇ ਹਾਂ, ਇੰਨੀ ਜ਼ਿਆਦਾ ਡੋਰ ਨੋਕਿੰਗ, ਹਰ ਇੱਕ ਕੈਂਡੀਡੇਟ ਦੋ ਦੋ ਤਿੰਨ ਤਿੰਨ ਵਾਰੀ ਆ ਰਹੇ ਅਤੇ ਤਕਰੀਬਨ ਅੱਠ ਅੱਠ ਕੈਂਡੀਡੇਟ ਨੇ, ਕਹਿੰਦੇ ਅਸੀਂ ਤਾਂ ਡੋਰ ਨੋਕਿੰਗ ਤੋਂ ਪਰੇਸ਼ਾਨ ਹੋ ਗਏ ਹਾਂ, ਫਿਰ ਸਾਡੇ ਜਿਹੜੇ ਫਲਾਇਰਸ ਨੇ ਪੈਂਪਲੇਟ ਨੇ ਉਹ ਕਰੇ, ਕਹਿੰਦੇ ਸਾਡੇ ਇਕੱਠੇ ਹੋਏ ਪਏ ਨੇ, ਐਂਡ ਇਹਦੇ ਬਾਰੇ ਵੀ ਜੇ ਸਾਡੇ ਲੋਕ ਕਾਲ ਕਰਨਾ ਚਾਹੁੰਦੇ ਨੇ, ਇਲੀਗਲ ਸਾਈਨ ਲਾਉਣ ਦਾ ਮੁੱਦਾ ਆਪਾਂ ਨਾਮ ਨਹੀਂ ਲੈਣਾ ਕਿਉਂਕਿ ਕਈ ਵਾਰ ਪਰੂਫ ਨਹੀਂ ਹੁੰਦੇ ਸਾਡੇ ਕੋਲ ਕਿ ਕੀ ਨੇ, ਹਾਂ ਜੇ ਤੁਸੀਂ ਕੰਪਲੇਂਟ ਦਰਜ ਕਰਾਈ ਆ ਉਹ ਵੱਖਰੀ ਗੱਲ ਆ, ਅਤੇ ਬਿਨਾਂ ਨਾਮ ਲਏ ਪਰ ਇਹ ਤੁਸੀਂ ਦੱਸ ਸਕਦੇ ਹੋ ਕਿ ਇਹ ਬਿਨਾਂ ਪਰਮਿਸ਼ਨ ਤੋਂ ਸਾਈਨ ਲਾਉਣੇ ਇਹ ਲਗਾਏ ਜਾ ਰਹੇ ਨੇ ਜਾਂ ਡੋਰ ਨੋਕਿੰਗ ਤੋਂ ਤੁਸੀਂ ਪਰੇਸ਼ਾਨ ਹੋ। ਸਟੂਡੀਓ ਨੰਬਰ 416-233-7368 416-233-7368 ਅਤੇ ਰਮੇਸ਼ ਜੀ, ਜਦੋਂ ਪੰਜਾਬ ਦੇ ਵਿੱਚ ਵੀ ਵੋਟਾਂ ਮੰਗਣ ਲਈ ਵੱਖੋ ਵੱਖ ਪਾਰਟੀਆਂ ਘਰੋਂ ਘਰ ਜਾਂਦੇ ਨੇ, ਡੋਰ ਨੋਕਿੰਗ ਕਰਦੇ ਨੇ, ਤਾਂ ਉੱਥੇ ਪਰਿਵਾਰਾਂ ਦਾ ਕੀ ਰਿਐਕਸ਼ਨ ਹੁੰਦਾ? ਤਿੱਖੇ ਸਵਾਲ ਕੀਤੇ ਜਾਂਦੇ ਆ ਜਾਂ ਚਾਹ ਪਾਣੀ ਪੁੱਛਿਆ ਜਾਂਦਾ?
11: ਪੰਜਾਬ ਦੀਆਂ ਸਥਿਤੀਆਂ ਤੇ ਜਿਸ ਸ਼ਹਿਰ ਦਾ ਜਿਸ ਮੁਲਕ ਦਾ ਤੁਸੀਂ ਜ਼ਿਕਰ ਕੀਤਾ ਜਿਹਨੂੰ ਅਸੀਂ ਕਹਿੰਦੇ ਹਾਂ ਜ਼ਮੀਨ ਤੇ ਅਸਮਾਨ ਦਾ ਫਰਕ ਹੈ, ਇੱਥੇ ਤੇ ਸਥਿਤੀਆਂ ਹੀ ਹੋਰ ਹੈ ਕਿ ਘਰ ਵਿੱਚ ਜੀ ਥੋੜੇ ਨੇ, ਉਹ ਵੀ ਇੰਨੇ ਵਜੇ ਅਸੀਂ ਕੰਮ ਤੇ ਜਾਣਾ, ਮੇਰੀ ਸ਼ਿਫਟ ਇੰਨੇ ਵਜੇ ਆ, ਮੇਰੀ ਪਤਨੀ ਦੀ ਸ਼ਿਫਟ ਇੰਨੇ ਵਜੇ ਆ, ਬਾਕੀ ਪਰਿਵਾਰ ਨੇ ਆਹ ਕਰਨਾ ਹੈ, ਇੱਥੇ ਦੀਆਂ ਸਥਿਤੀਆਂ। ਇੱਥੇ ਬਹੁਤ ਜ਼ਿਆਦਾ ਲੋਕਾਂ ਤੋਂ ਟਾਈਮ ਹੁੰਦਾ ਹੈ, ਖੁੱਲਾ ਟਾਈਮ ਹੁੰਦਾ ਹੈ, ਖੁੱਲੇ ਘਰ ਹੈ, ਇੱਥੇ ਤੇ ਤੁਸੀਂ ਕਿਸੇ ਮਹੱਲੇ ਚ ਬਸ ਉੱਥੇ ਚਾਰ ਬੰਦੇ ਉਦਾਂ ਹੀ ਹਾਲ ਚਾਲ ਹੀ ਪੁੱਛਣ ਲੱਗ ਪੈਂਦੇ ਕਿ ਤੁਹਾਡਾ ਪੌਣਾ ਅੱਧਾ ਪੌਣਾ ਘੰਟਾ ਪਤਾ ਨੀ ਕਦੋਂ ਟੱਪ ਜਾਂਦਾ ਹੈ। ਸੋ ਪੰਜਾਬ ਦੀਆਂ ਸਥਿਤੀਆਂ ਉਲਟਾ, ਇੱਥੇ ਡੋਰ ਟੂ ਡੋਰ ਕੰਪੇਨ ਨੂੰ ਬਹੁਤ ਲੋਕ ਨਾਰਾਜ਼ਗੀ ਨਹੀਂ ਪ੍ਰਗਟ ਕਰ ਰਹੇ, ਮੈਂ ਸਮਝਦਾ ਕਿ ਇੱਥੇ ਤੇ ਉਲਟਾ, ਇੱਥੇ ਲੋਕ ਮਹਿਸੂਸ ਕਰਦੇ ਕਿ ਚਲੋ ਭਾਈ ਫਲਾਨਾ ਲੀਡਰ ਆਇਆ ਤੁਸੀਂ, ਕਿਉਂਕਿ ਇਹਨਾਂ ਨੇ ਕੇਵਲ ਵੋਟਾਂ ਮੰਗਣ ਹੀ ਆਉਣਾ, ਉਦਾਂ ਤੇ ਆਉਣਾ ਹੀ ਨਹੀਂ, ਤੁਹਾਡੇ ਉਲਟ ਹੈ, ਤੁਹਾਡੇ ਤੇ ਹਰੇਕ ਸਮਾਗਮ ਤੇ ਆ ਜਾਂਦੇ ਆ, ਇੱਥੇ ਕੇਵਲ ਆਮ ਘਰਾਂ ਚ ਜਦੋਂ ਆਉਣਾ ਵੋਟਾਂ ਮੰਗਣ ਆਉਣਾ। ਸੋ ਪੰਜਾਬ ਦੇ ਲੋਕ ਇੰਨੇ ਕੁ ਆਦੀ ਹੈ, ਨਾ ਤੇ ਉਸ ਘੰਟੀ ਤੋਂ ਪਰੇਸ਼ਾਨ ਹੈ ਜੇ ਕੋਈ ਸਿਆਸੀ ਲੀਡਰ ਆ ਕੇ ਮਾਰ ਦੇ, ਮਸਲੇ ਤੇ ਆਉਂਦਾ ਹੈ, ਉਦਾਂ ਤੇ ਆਉਣਾ ਹੀ ਨਹੀਂ, ਪੰਜ ਸਾਲ ਹੁਣੇ ਤੇ ਆਉਣਾ। ਦੂਜਾ ਜਿਹੜਾ ਇਸ਼ਤਿਹਾਰਬਾਜ਼ੀ ਹੈ, ਪੰਜਾਬ ਦੇ ਲੋਕਾਂ ਨੂੰ ਕਦੇ ਮਹਿਸੂਸ ਹੀ ਨਹੀਂ ਹੁੰਦਾ ਕਿ ਭਾਈ ਇੱਥੇ ਲੋਕ ਸਾਨੂੰ ਪਰੇਸ਼ਾਨ ਕਰ ਰਹੇ ਆ ਕਿ ਅਨਾਉਂਸਮੈਂਟ ਹੋ ਰਹੀ ਹੈ ਫਲਾਨੀ ਪਾਰਟੀ ਦਾ ਟੈਂਪੂ ਆ ਗਿਆ, ਫਿਰ ਫਲਾਨੀ ਪਾਰਟੀ ਦਾ ਰਿਕਸ਼ਾ ਆ ਗਿਆ, ਫਿਰ ਫਲਾਨੀ ਪਾਰਟੀ ਦੀ ਮੈਟਾਡੋਰ ਆ ਗਈ ਇੱਥੇ ਤੇ ਕੋਈ ਏਦਾਂ, ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਚੀਜ਼ ਦੇ ਲੋਕ ਕਿਤੇ ਨਾ ਕਿਤੇ ਜਦੋਂ ਅਸੀਂ ਆਖਦੇ ਕਿ ਆਦੀ ਹੋ ਜਾਣਾ, ਉਹ ਆਦੀ ਹੈ, ਇੱਥੋਂ ਪਰੇਸ਼ਾਨੀ ਨਹੀਂ ਹੈ। ਹਾਂ, ਇਸ ਚੀਜ਼ ਦਾ ਫਾਇਦਾ, ਇਸ ਚੀਜ਼ ਦਾ ਲਾਭ ਸਿਆਸੀ ਪਾਰਟੀਆਂ ਜ਼ਰੂਰ ਲੈ ਰਹੀਆਂ ਕਿ ਉਹ ਆਪਣਾ ਜਿਹਨੂੰ ਕਹਿੰਦੇ ਕਿ ਦੁੱਗ ਦੁੱਗੀ ਵੱਡੇ ਪੱਧਰ ਤੇ ਉੱਚੀ ਉੱਚੀ ਬਜਾ ਰਹੀਆਂ।
1: ਬਹੁਤ ਸ਼ੁਕਰੀਆ ਰਮੇਸ਼ ਜੀ, ਅੱਜ ਕਿਉਂਕਿ ਇੱਥੇ ਤਿੰਨ ਛੁੱਟੀਆਂ ਤੋਂ ਬਾਅਦ ਅੱਜ ਆਪਣੀ ਗੱਲਬਾਤ ਹੋਈ ਆ ਅਤੇ ਖੁੱਲ੍ਹੇ ਤਰੀਕੇ ਦੇ ਨਾਲ ਗੱਲਬਾਤ ਹੋਈ ਆ, ਬਹੁਤ ਧੰਨਵਾਦ ਜੀ, ਤੁਸੀਂ ਚੇਚਾ ਟਾਈਮ ਕੱਢਦੇ ਹੋ, ਬਹੁਤ ਸ਼ੁਕਰੀਆ ਜੀ, ਕੱਲ੍ਹ ਨੂੰ ਹੁੰਦੀ ਨੇ ਮੁਲਾਕਾਤ। ਥੈਂਕ ਯੂ ਵੈਰੀ ਮਚ
11: ਜੀ, ਬਹੁਤ ਬਹੁਤ ਮਿਹਰਬਾਨੀ ਪੁੱਲਰ ਸਾਹਿਬ,
1: ਧੰਨਵਾਦ ਜੀ।

ਦੋਸਤੋ ਦੱਸ ਦਈਏ, ਇਹ ਦੇਬੀ ਮਕਸੂਦਪੁਰੀ ਅਤੇ ਬੱਬੂ ਮਾਨ ਦਾ ਇੱਕ ਗੀਤ ਰੀਸੈਂਟਲੀ ਆਇਆ ਸੀ, ਐਂਡ ਦੇਬੀ ਸਾਹਿਬ ਨੂੰ ਬਹੁਤ ਪਰਿਵਾਰ ਲੰਮੇ ਟਾਈਮ ਤੋਂ ਸੁਣਦੇ ਆ ਰਹੇ ਹਾਂ, ਕਿਉਂਕਿ ਜਿਹੜੇ ਸਾਡੇ ਖਾਸ ਤੌਰ 'ਤੇ ਵੀ ਟਰੱਕ ਮਹਿਕਮੇ ਦੇ ਨਾਲ ਜਾਂ ਫਿਰ ਜੋ ਵੀ ਡਰਾਈਵਿੰਗ ਦਾ ਕਿੱਤਾ ਹੈਗਾ, ਉਹ ਚਾਹੇ ਊਬਰ ਆ, ਚਾਹੇ ਕੋਈ ਟੈਕਸੀ ਆ, ਚਾਹੇ ਕੋਈ ਫੂਡ ਡਿਲੀਵਰੀ ਆ, ਵੈਨਾਂ ਨੇ, ਕਿਸੇ ਵੀ ਤਰ੍ਹਾਂ ਦੇ ਜਦੋਂ ਗੱਡੀ 'ਚ ਚਲਾਉਣ ਵਾਲਾ ਕੰਮ ਆ, ਉਹਨਾਂ ਦੀ ਪਲੇਲਿਸਟ ਦੇ ਵਿੱਚ ਦੇਬੀ ਸਾਹਿਬ ਦੇ ਗਾਣੇ ਜ਼ਰੂਰ ਹੁੰਦੇ ਨੇ। ਅਤੇ ਦੇਬੀ ਜੀ ਬ੍ਰੈਂਪਟਨ ਆ ਰਹੇ ਨੇ ਅਗਲੀ 17 ਤਰੀਕ ਨੂੰ, 4 ਕੁ ਦਿਨ ਰਹਿ ਗਏ ਨੇ। ਸੋ ਇਹਦੀਆਂ ਟਿਕਟਾਂ ਨੇ ਤਕਰੀਬਨ 600-700 ਟਿਕਟਾਂ, ਜਿਹੜੀਆਂ 500 ਟਿਕਟ ਰਹਿ ਗਈ, ਜਿਹਦੇ ਵਿੱਚ $40 ਦੀ ਟਿਕਟ ਅਤੇ ਜਿਹੜੀ VIP ਆ ਅੱਗੇ ਵਾਲੇ ਸੀਟਾਂ ਨੇ ਉਹ $100 ਦੀ ਟਿਕਟ ਆ। ਤੁਸੀਂ ਟਿਕਟ ਬਾਏ ਕਰਨੀ ਆ ਤਾਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਆ 647-921-2132, 647-921-2132। ਅੱਛਾ, ਗੱਡੀ ਬਾਏ ਕਰਨੀ ਹੈ ਕਿਸੇ ਨੇ, ਮੈਂ ਤੁਹਾਨੂੰ ਇੱਕ ਅਜਿਹੀ ਤੁਹਾਨੂੰ ਆਫਰ ਆ ਤੁਹਾਡੇ ਲਈ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ।

ਦੋਸਤੋ SUV ਗੱਡੀ ਤੁਸੀਂ ਬਾਏ ਕਰਨੀ ਹੈ ਨਾ, ਦੋ ਗੱਡੀਆਂ ਤੁਹਾਨੂੰ ਮੈਂ ਦੱਸ ਦਿਆਂ। ਇੱਕ ਦੀ ਵੀਕਲੀ ਪੇਮੈਂਟ ਬਣੂਗੀ $39। ਜੀ ਹਾਂ, $39 ਵੀਕਲੀ ਪੇਮੈਂਟ ਬਣੂਗੀ ਐਂਡ ਇੱਕ ਗੱਡੀ ਦੀ ਪੇਮੈਂਟ ਬਣੂਗੀ $45 ਪਲੱਸ ਟੈਕਸ। ਦੋਨੋਂ ਗੱਡੀਆਂ SUV ਨੇ, ਬ੍ਰੈਂਡ ਨਿਊ ਵੀ ਨੇ। ਇਹ ਤਾਂ ਅਜਿਹੀ ਡੀਲ ਹੈ ਨਾ, ਤੁਸੀਂ ਯੂਜ਼ਡ ਗੱਡੀ ਲੈਣ ਜਾਓ ਉਹਦੀ ਪੇਮੈਂਟ ਵੀ ਜਿਹੜੀ $100 ਦੇ ਵਿੱਚ ਬਣ ਜਾਂਦੀ ਆ। ਸੋ ਫਰੋਸਟ GMC ਦਿਲਾਵਰੀ ਗਰੁੱਪ ਦਾ ਹਿੱਸਾ ਜੀ, ਇਹ ਬਵੇੜ ਐਂਡ ਮੇਨ ਦੇ ਉੱਤੇ GMC ਸ਼ੈਵਰਲੇ ਬਿਊਕ ਕੈਡਲੈਕ ਦੀ ਜਿਹੜੀ ਡੀਲਰਸ਼ਿਪ ਆ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਲਈ ਜਦੋਂ ਮੇਰੀ ਵੀਕਐਂਡ 'ਤੇ ਗੱਲਬਾਤ ਹੋਈ, ਉੱਥੋਂ ਦੇ GM ਨੇ ਵਿੱਕ ਸੇਠੀ ਜੀ, ਬੜੇ ਅਜੀਬ ਨੇ ਸਾਡੇ, ਬੜੇ ਖਾਸ ਨੇ। ਸੋ ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਜੀ ਕੋਈ ਦਿਓ, ਲੌਂਗ ਵੀਕਐਂਡ ਲੰਘਿਆ ਅਤੇ ਲੌਂਗ ਵੀਕਐਂਡ ਤੋਂ ਪਹਿਲਾਂ ਗੱਲਬਾਤ ਹੋਈ ਸੀ, ਅਤੇ ਉਹ ਕਹਿੰਦੇ ਜੀ ਆਹ ਡੀਲ 30 ਅਕਤੂਬਰ ਤੱਕ ਤੁਸੀਂ ਆਪਣੇ ਪਰਿਵਾਰਾਂ ਨੂੰ ਦੇ ਸਕਦੇ ਹੋ। ਇੱਕ ਤਾਂ ਉਹਨਾਂ ਦੀ ਚਲੋ ਵੱਖਰੀ ਸਕੀਮ ਚੱਲ ਰਹੀ ਹੈ, ਜੇ ਤੁਸੀਂ ਅਕਤੂਬਰ ਜਾਂ ਨਵੰਬਰ ਦੇ ਵਿੱਚ ਕੋਈ ਗੱਡੀ ਬਾਏ ਕਰਦੇ ਹੋ, ਤਕਰੀਬਨ $10,000 ਦਾ ਕੈਸ਼ਬੈਕ ਜਾਂ ਇਨਾਮ ਜਿੱਤ ਸਕਦੇ ਹੋ। ਉਹ ਲੱਕੀ ਡਰਾ ਹੋਊਗਾ ਅਤੇ ਉਹ ਚੱਲ ਰਿਹਾ ਹੈਗਾ, ਉਹਦਾ ਉਹ ਤਾਂ ਚਾਂਸ ਹੈ ਹੀ ਹੈ। ਸੋ ਜੇ ਤੁਸੀਂ ਇਹ ਕੈਡੀਲੈਕ ਬਾਏ ਕਰਨੀ ਆ, ਸ਼ੈਵੇ ਜਾਂ ਫਿਰ GMC ਦੀ ਗੱਡੀ ਬਾਏ ਕਰਨੀ ਆ, ਪਿੱਕਾ ਬਾਏ ਕਰਨਾ, ਤਾਂ ਤੁਸੀਂ ਫਰੋਸਟ GMC ਤੋਂ ਜ਼ਰੂਰ ਬਾਏ ਕਰਿਓ, ਅਤੇ ਉੱਥੇ ਹੋ ਸਕਦਾ ਤੁਹਾਨੂੰ $10,000 ਤੱਕ ਦਾ ਇਨਾਮ ਵੀ ਨਿਕਲ ਆਵੇ। ਹੁਣ ਵਿੱਕ ਸੇਠੀ ਦਾ ਮੈਂ ਨੰਬਰ ਦੇਊਂਗਾ। ਇੱਕ ਤਾਂ ਗੱਡੀ ਆ ਜੀ ਸ਼ੈਵਰਲੇ ਦੀ ਟਰੈਕਸ, ਇਹ SUV ਗੱਡੀ ਆ, ਸ਼ੈਵਰਲੇ ਦੀ ਟਰੈਕਸ। ਜੇ ਤੁਸੀਂ ਇਹ ਗੱਡੀ ਨੂੰ 2 ਸਾਲਾਂ ਲਈ ਲੀਜ਼ ਕਰਦੇ ਹੋ, ਇਹਦੇ ਵਿੱਚ ਤੁਸੀਂ $2695 ਡਾਊਨ ਪੇਮੈਂਟ ਕਰਦੇ ਹੋ, ਠੀਕ ਹੈ ਜੀ। $2695 ਪਲੱਸ HST ਜੇ ਤੁਸੀਂ ਡਾਊਨ ਕਰਦੇ ਹੋ, ਤਾਂ ਇਹ ਗੱਡੀ ਦੀ ਪੇਮੈਂਟ 2 ਸਾਲਾਂ ਦਾ ਲੀਜ਼ ਕਰਨ 'ਤੇ ਰਹਿ ਜੂਗੀ ਸਿਰਫ ਅਤੇ ਸਿਰਫ $39 ਵੀਕਲੀ। ਹੈਰਾਨੀ ਵਾਲੀ ਗੱਲਬਾਤ ਵੀ, ਅਤੇ ਗੱਡੀ ਬਹੁਤ ਸੋਹਣੀ ਆ। ਦੂਜੀ ਗੱਡੀ ਜਿਹਦੀ ਕਿਸ਼ਤ ਆ ਸੇਮ ਆ, 2 ਸਾਲਾਂ ਦੀ ਲੀਜ਼, 2695 ਪਲੱਸ HST ਡਾਊਨ ਪੇਮੈਂਟ, ਅਤੇ ਇਹ ਗੱਡੀ ਇਲੈਕਟ੍ਰਿਕ ਆ। ਗੱਡੀ ਦਾ ਨਾਮ ਆ ਬੋਲਟ, ਸ਼ੈਵੇ ਦੀ ਗੱਡੀ ਆ, ਬੋਲਟ ਫੁੱਲੀ ਇਲੈਕਟ੍ਰਿਕ ਗੱਡੀ ਆ, ਜਿਹੜਾ ਤੇਲ 180 ਨੂੰ ਪਹੁੰਚਿਆ ਪਿਆ, ਅਤੇ ਆਪਾਂ ਕਹਿੰਦੇ ਹਾਂ ਕਿ 160 ਦਾ ਮਿਲ ਜਾਏ ਕਿਤੇ, ਹੁਣ 160 ਸਸਤਾ ਲੱਗਣ ਲੱਗ ਗਿਆ। ਸੋ ਫੁੱਲੀ ਇਲੈਕਟ੍ਰਿਕ ਗੱਡੀ ਆ। ਜੇ ਇਹ ਗੱਡੀ ਨੂੰ ਤੁਸੀਂ ਲੀਜ਼ ਕਰਦੇ ਹੋ, ਤਾਂ ਇਹਦੀ ਪੇਮੈਂਟ ਰਹਿ ਜੂਗੀ $45 ਪਲੱਸ ਟੈਕਸ ਵੀਕਲੀ ਪੇਮੈਂਟ। ਤੇਲ ਦਾ ਕੋਈ ਖਰਚਾ ਨਹੀਂ ਕਿਉਂਕਿ ਇਲੈਕਟ੍ਰਿਕ ਆ। ਹੁਣ ਇਹ ਦੋਨੋਂ ਗੱਡੀਆਂ ਦੇ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਵਿੱਕ ਸੇਠੀ ਜੀ ਨੂੰ ਕਾਲ ਕਰ ਲਿਓ। ਨੰਬਰ ਟੂ ਕਾਲ 647-992-1913, 647-992-1913, 647-992-1913, 6479921913 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਦੇਬੀ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ ਦੇ ਲਈ ਮੇਰਾ ਨੰਬਰ ਆ 647-921-2032, 647-921-2032, 6479921-2032।

ਤੇ ਦੂਸਰਾ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਜ਼ਰੂਰ ਯਾਦ ਰੱਖਿਓ ਜੇ ਤੁਸੀਂ ਅਪਲਾਇੰਸ ਬਾਏ ਕਰਨੇ ਆ। ਇੱਕ ਤਾਂ ਜੈਨੀਅਰ ਦੇ ਪ੍ਰੀਮੀਅਮ ਅਪਲਾਇੰਸ ਨੇ, ਉਹਦੇ 'ਤੇ ਤੁਹਾਨੂੰ 20% ਜਿਹੜਾ ਫਲੈਟ ਡਿਸਕਾਊਂਟ ਮਿਲ ਰਿਹਾ ਜੀ। ਐੱਲ ਈ ਡੀ 75 ਇੰਚ ਦਾ ਟੀ ਵੀ ਤੁਹਾਨੂੰ $899 'ਚ ਮਿਲ ਸਕਦਾ, ਅਤੇ ਜਿਹੜਾ 5 ਪੀਸ ਦਾ ਸਟੇਨਲੈਸ ਸਟੀਲ ਦਾ ਅਪਲਾਇੰਸ ਬੰਡਲ ਆ ਜਿਹਦੇ ਵਿੱਚ ਫਰਿੱਜ, ਇਲੈਕਟ੍ਰਿਕ ਸਟੋਵ, ਕਨਵੈਕਸ਼ਨ, ਏਅਰ ਫਰਾਇਰ, ਸਟੇਨਲੈਸ ਸਟੀਲ ਦੇ ਵਾਸ਼ਰ ਡਰਾਇਰ, ਡਿਸ਼ ਵਾਸ਼ਰ, ਇਹ ਸਾਰੀਆਂ ਚੀਜ਼ਾਂ ਨੇ ਜਿਹਦੀ ਰੈਗੂਲਰ ਕੀਮਤ $6500 ਸੀ, ਉਹ ਤੁਹਾਨੂੰ $3,999 ਦੀ ਪੈ ਜੂਗੀ, ਯਾਨੀ ਕਿ $2500 ਦੀ ਸੇਵਿੰਗ। ਅਪਲਾਇੰਸ ਸੈਕਸ਼ਨ ਦੇ 2 ਲੋਕੇਸ਼ਨਾਂ ਨੇ, ਵੈਸਟ ਦੇ ਵਿੱਚ ਹੈਗੀ ਹੈ ਜੀ ਬ੍ਰੈਂਪਟਨ ਵੈਸਟ 'ਚ ਮਿਸਿਸ ਸਾਗਾ ਐਂਡ ਸਟੀਲਸ 'ਤੇ, ਅਤੇ ਬ੍ਰੈਂਪਟਨ ਈਸਟ ਦੇ ਵਿੱਚ ਏਅਰਪੋਰਟ ਐਂਡ ਕਲਾਰਕ 'ਤੇ। ਸੋ ਕਾਲ ਕਰ ਲਓ ਜੇ ਤੁਸੀਂ ਅਪਲਾਇੰਸ ਬਾਏ ਕਰਨ ਦੇ ਲਈ ਕੋਈ ਵੀ ਜਾਣਕਾਰੀ ਲੈਣੀ ਹੈ, ਨੰਬਰ 905-450-0054, 905-450-0054, 9054500-0054।

0: 707071 ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬੁੱਲੋ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬੁੱਲੋ ਸਾਹਿਬ, ਮਨਪ੍ਰੀਤ ਬੋਲ ਰਿਹਾ ਜੀ।
0: ਮਨਪ੍ਰੀਤ ਜੀ, ਮੈਂ ਤੁਹਾਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਨਾ ਜਿਹੜਾ ਤੁਸੀਂ ਪ੍ਰੋਡਕਟ ਲੈ ਕੇ ਆਏ ਹੋ, ਮੈਨੂੰ ਇੰਨੀਆਂ ਇਨਕੁਆਇਰੀਜ਼ ਆ ਰਹੀਆਂ ਨੇ, ਮੇਰਾ ਫੋਨ ਫਲੱਡ ਹੋਇਆ ਪਿਆ। ਮੈਂ ਕਿਹਾ ਸਾਡੇ ਰੇਡੀਓ ਸਰੋਤਿਆਂ ਨਾਲ ਵੀ ਸਾਂਝੀ ਕਰੀਏ ਗੱਲਬਾਤ। 1,20,000 ਤੱਕ ਦੀ ਅਮਾਊਂਟ 24 ਤੋਂ 48 ਘੰਟਿਆਂ ਦੇ ਵਿੱਚ ਖਾਤੇ 'ਚ ਆ ਸਕਦੀ ਹੈ, ਇਹਦੇ ਬਾਰੇ ਜਾਣਕਾਰੀ ਦਿਓ ਜੀ, ਬਹੁਤ ਇਨਕੁਆਇਰੀਜ਼ ਆ ਰਹੀਆਂ ਨੇ।
1: ਹਾਂਜੀ ਬੁੱਲਰ ਸਾਹਿਬ, ਮੈਂ ਵੀ ਦੇਖ ਰਿਹਾ ਸੀਗਾ ਜੀ, ਮੇਰਾ ਵੀ ਫੋਨ ਸਵੇਰ ਦਾ ਪੂਰਾ ਬਿਜ਼ੀ ਹੋਇਆ ਪਿਆ। ਸੋ ਬੁੱਲਰ ਸਾਹਿਬ, ਇਹ ਹੈ ਜੀ ਪ੍ਰੋਡਕਟ ਸੈਕਿੰਡ ਮੋਰਗੇਜ ਅਸੀਂ ਕਰਕੇ ਦੇਵਾਂਗੇ ਜੀ। ਇਹਦੇ ਵਿੱਚ ਕੋਈ ਅਸੀਂ ਅਪਰੇਜ਼ਲ ਨਹੀਂ ਕਰਾਉਣੀ ਜੀ ਸਰੋਤਿਆਂ ਦੀ, ਕੋਈ ਅਸੀਂ ਉਹਨਾਂ ਦੀ ਲੀਗਲ ਕਾਸਟ ਨਹੀਂ ਲੱਗਣੀ, ਸਾਨੂੰ ਕੋਈ ਇਨਕਮ ਡਾਕੂਮੈਂਟ ਨਹੀਂ ਚਾਹੀਦਾ ਜੀ। ਜਿਹੜੇ ਪੈਸੇ ਨੇ ਅਸੀਂ ਉਹਨਾਂ ਦੀ ਜਾਂ ਤਾਂ ਸੇਮ ਡੇ ਜਾਂ ਤਾਂ ਨੈਕਸਟ ਡੇ ਉਹਨਾਂ ਦੇ 48 ਘੰਟੇ ਦੇ ਅੰਦਰ ਅੰਦਰ ਉਹਨਾਂ ਦੇ ਖਾਤੇ 'ਚ ਹੋਣਗੇ। ਸ਼ਰਤ ਸਿਰਫ ਸਾਡੀ ਇੱਕੋ ਹੈ ਜੀ, ਘਰ ਸਰੋਤਿਆਂ ਕੋਲ ਹੋਣਾ ਚਾਹੀਦਾ ਤੇ 75% ਲੋਨ ਟੂ ਵੈਲਿਊ ਅਸੀਂ ਕਰਕੇ ਦੇਵਾਂਗੇ ਜੀ।
0: ਸੋ ਇਹ ਸੈਕਿੰਡ ਮੋਰਗੇਜ ਦਾ ਪ੍ਰੋਡਕਟ ਹੈ ਜੀ, ਤੇ ਇਹ ਤਾਂ ਬਹੁਤ ਲੋਕਾਂ ਨੂੰ ਚਾਹੀਦਾ। 24 ਤੋਂ 48 ਘੰਟੇ ਦੇ ਵਿੱਚ $10,000 ਤੋਂ ਲੈ ਕੇ $1,20,000 ਤੱਕ ਦੀ ਪੇਮੈਂਟ ਉਹਨਾਂ ਦੇ ਖਾਤੇ 'ਚ ਆ ਸਕਦੀ ਹੈ।
1: ਹਾਂਜੀ,
0: ਨੰਬਰ ਬੋਲ ਦਿਓ ਜੀ।
1: 6472227071-6472227271।
0: ਲੋ ਦੋਸਤੋ, ਮੇਰਾ ਸੱਚੀ ਕਹਿਣਾ, ਜਦੋਂ ਦਾ ਆ ਇਹਨਾਂ ਨੇ ਦੱਸਿਆ ਨਾ ਪ੍ਰੋਡਕਟ, ਲਗਾਤਾਰ ਮੈਨੂੰ ਕਾਲਸ ਆ ਰਹੇ ਸੀ ਤਾਂ ਮੈਂ ਕੋਸ਼ਿਸ਼ ਕੀਤੀ ਮਨਪ੍ਰੀਤ ਜੀ ਨੂੰ ਤੁਹਾਡੇ ਤੱਕ ਜ਼ਰੂਰ ਸਾਂਝਾ ਕਰੀਏ। $10,000 ਤੋਂ ਲੈ ਕੇ $1,20,000 ਤੱਕ ਦੀ ਅਮਾਊਂਟ 24 ਤੋਂ 48 ਘੰਟੇ ਦੇ ਵਿੱਚ ਜੇ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ ਤਾਂ ਮਨਪ੍ਰੀਤ ਜੀ ਅਫਿਨਿਟੀ ਮੋਰਗੇਜ ਨਾਲ ਕੰਮ ਕਰਦੇ ਨੇ। ਡੈਰੀ ਟੋਮਕਨ 'ਤੇ ਇਹਨਾਂ ਦਾ ਆਫਿਸ ਆ, 6685 ਟੋਮਕਨ ਰੋਡ 'ਤੇ, ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਅਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, ਨੰਬਰ 6472227271 6472227271 6472227071-6472227071। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਧੰਨਵਾਦ,
0: ਥੈਂਕ ਯੂ ਵੈਰੀ ਮਚ ਜੀ। ਅਤੇ ਨਾਲ ਦੇ ਨਾਲ ਕਟਾਰੀਆ ਟੂਰਸ ਐਂਡ ਟਰੈਵਲ ਦਾ ਵੀ ਅਸੀਂ ਚੇਚਾ ਧੰਨਵਾਦ ਕਰਦੇ ਹਾਂ, ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਤੁਹਾਨੂੰ ਇੰਡੀਆ ਦੀਆਂ ਦੁਸਹਿਰੇ ਅਤੇ ਕ੍ਰਿਸਮਸ ਦੀਆਂ ਨਵੇਂ ਸਾਲ ਅਤੇ ਲੋਹੜੀ 'ਤੇ ਟਿਕਟਾਂ ਚਾਹੀਦੀਆਂ ਨੇ, ਟਰੈਵਲ ਟਿਕਟਾਂ, ਤਾਂ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰ ਸਕਦੇ, ਨੰਬਰ 905-678-1200 905-678-1200 905-678-1200।

0: ਦੋਸਤੋ ਇੱਕ ਰਿਪੋਰਟ ਦੇ ਅਨੁਸਾਰ ਜੋ ਕਿ ਤਾਜ਼ਾ ਤਾਜ਼ੀ ਆ ਅਤੇ ਉਹਦੇ ਵਿੱਚ ਕਹਿੰਦੇ ਸਤੰਬਰ ਦੇ ਵਿੱਚ ਕੈਨੇਡਾ ਦੇ ਵਿੱਚ ਤਕਰੀਬਨ 68,000 ਨੌਕਰੀਆਂ ਘਟੀਆਂ, ਬੇਰੁਜ਼ਗਾਰੀ ਦਰ 6.5 6.5% ਤੱਕ ਪਹੁੰਚੀ। ਲਗਾਤਾਰ 2 ਮਹੀਨੇ ਦੇ ਵਿੱਚ ਨੌਕਰੀਆਂ ਘਟਣ ਕਰਕੇ ਆਰਥਿਕਤਾ ਅਤੇ ਵਿਆਜ ਦਰਾਂ ਬਾਰੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਵੱਧ ਰਹੀਆਂ। ਢਿੱਲੋਂ ਵੀਡੀਓ ਸਾਡੇ ਇਸ ਪ੍ਰੋਗਰਾਮ ਸਪੋਂਸਰ ਕਰਦੇ ਨੇ ਗੁਰਬਾਣੀ ਰੇਡੀਓ। ਚਾਹੀਦਾ ਤੁਹਾਨੂੰ ਤਾਂ 905-204-1313 905-204-1313 ਅਤੇ ਬ੍ਰੀਜ਼ ਏ ਆ ਡਕਟ ਕਲੀਨਿੰਗ, ਘਰ ਦੀਆਂ ਡਕਟਾਂ ਕਲੀਨ ਕਰਾਉਣੀਆਂ ਨੇ ਦੋਸਤੋ ਤੁਸੀਂ। ਇਹਦੇ ਵਿੱਚ ਨਾ ਇੱਕ ਸਪੈਸ਼ਲ ਆਏ ਵੀ ਤੁਹਾਡੇ ਲਈ, ਜੇ ਤੁਹਾਡਾ ਘਰ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਆ ਅਤੇ ਅਪ ਟੂ 3,000 ਸਕੇਅਰ ਫੀਟ ਆ ਤਾਂ ਤੁਹਾਡਾ ਖਰਚਾ ਆਊਗਾ $149। ਜ਼ਿਆਦਾਤਰ ਘਰ $2,400-2,500 ਹੁੰਦੇ ਨੇ, $149 ਫਲੈਟ ਰੇਟ ਆਊਗਾ। ਇਹਦੇ ਵਿੱਚ ਤੁਹਾਡੀ ਫਰਨਸ ਕਲੀਨ, ਸਾਰੀਆਂ ਡਕਟਾਂ ਕਲੀਨ, ਇਸ ਦੇ ਨਾਲ ਨਾਲ ਸੈਨੇਟਾਈਜੇਸ਼ਨ, ਕੈਮਰਾ, ਜਿੰਨਾ ਵੀ ਕੰਮ ਹੁੰਦਾ ਜਿਹੜੇ ਡਕਟਾਂ ਦੇ ਰਿਲੇਟਡ ਤੁਹਾਡੀ ਕਲੀਨਿੰਗ ਕਰਕੇ ਦੇਣਗੇ। ਖਰਚਾ $149। ਸੋ ਇਹ ਕਹਿੰਦੇ ਆ ਹੁਣ ਠੰਡ ਹੋ ਗਈ, ਏਸ ਜਦੋਂ ਨਾ ਹੀਟ ਔਨ ਕਰਦੇ ਹਾਂ ਤਾਂ ਜਿਹੜੀ ਉਹ ਜੰਮੀ ਪਈ ਹੁੰਦੀ ਆ ਉੱਥੇ ਡਸਟ ਏਸੀ ਦੀ ਠੰਡੀ ਹਵਾ ਨਾਲ, ਉਹ ਜਦੋਂ ਹੀਟ ਔਨ ਹੁੰਦੀ ਆ ਉਹ ਗਰਮ ਹੋ ਕੇ ਉਹ ਜਿਹੜੀ ਡਸਟ ਆ ਸਾਰੀ ਡਕਟਾਂ ਦੇ ਰਾਹੀਂ ਘਰ ਦੇ ਵਿੱਚ ਆਉਂਦੀ ਆ। ਬੱਚੇ ਬਜ਼ੁਰਗ ਬਿਮਾਰ ਹੋ ਸਕਦੇ ਨੇ, ਐਂਡ ਬਾਕੀ ਘਰ ਨੂੰ ਜੇ ਦੀਵਾਲੀ 'ਤੇ ਆਪਾਂ ਵੈਸੇ ਸਫਾਈ ਕਰਾਉਂਦੇ ਹਾਂ ਉਹ ਬਾਹਰਲੀ ਸਫਾਈ ਦਾ ਕੋਈ ਫਾਇਦਾ ਨਹੀਂ, ਜੇ ਡਕਟਾਂ ਦੇ ਵਿੱਚੋਂ ਡਸਟ ਆਈ ਜਾਊਗੀ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ। ਘਰ ਦੇ ਡਕਟਾਂ ਕਲੀਨ ਕਰਾਓ ਸਿਰਫ $149 'ਤੇ, ਨੰਬਰ 905-330-9900 905-330-9900 905-330-8900।
1: ਪੰਜਾਬੀ ਦਰਾਂ ਲੈ ਕੇ ਇੱਕ ਵਾਰ ਫਿਰ ਅਸੀਂ ਜੁੜ ਚੁੱਕੇ ਹਾਂ ਅਤੇ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ। ਅੱਜ ਜਿਵੇਂ ਕਹਿੰਦੇ ਹੁੰਦੇ ਆ ਕਿ ਜਿੰਨਾ ਚਾਅ ਵਿਆਹ ਨੂੰ ਹੁੰਦਾ ਉਸ ਤੋਂ ਦੁੱਗਣਾ ਚਾਅ ਹੈ, ਕਿਉਂਕਿ ਤੁਸੀਂ ਹੁਣੇ ਗੀਤ ਸੁਣ ਕੇ ਹਟੇ ਹੋ। ਇਹ ਦਿਨ ਰੋਜ਼ ਨਹੀਂ ਆਉਣੇ ਅਤੇ ਵਾਕਈ
2: ਹੋ ਕਰ ਆਇਆ ਹੋ ਇਨਸਾਨੋ ਕੀ ਗਲੀਆਂ ਸੇ, ਇਨਸਾਨੀਅਤ ਨਾ ਮਿਲੀ ਇਨਸਾਨ ਨਾ ਮਿਲਾ।
0: ਅਤੇ ਇੱਕ ਦੋਸਤੋ ਅਖੀਰ ਦੇ ਵਿੱਚ ਅਲਫਾ ਫਿਜ਼ੀਓਥੈਰੇਪੀ ਦਾ ਨੰਬਰ ਵੀ ਤੁਸੀਂ ਨੋਟ ਕਰ ਲਓ, ਜੇ ਫਿਜ਼ੀਓਥੈਰੇਪੀ ਕਰਾਉਣੀ ਹੈ। ਤੁਹਾਡਾ ਪਹਿਲੇ ਸੈਸ਼ਨ ਦਾ ਕੋਈ ਚਾਰਜ ਨਹੀਂ ਇਹਨਾਂ ਨੇ ਲੈਣਾ, ਐਂਡ ਅਲਫਾ ਫਿਜ਼ੀਓਥੈਰੇਪੀ 905-226-0043 905-226-0043 ਅਤੇ ਗੁਰਸ਼ਰਨ ਬਾਜਵਾ ਜੀ ਇਸ ਪ੍ਰੋਗਰਾਮ ਨੂੰ ਪ੍ਰਾਊਡ ਸਪੋਂਸਰ ਨੇ। ਤੁਸੀਂ ਗੁਰਸ਼ਰਨ ਬਾਜਵਾ ਜੀ ਨੂੰ ਕਾਲ ਕਰਨੀ, ਇਹਨਾਂ ਕੋਲ ਨਵੀਆਂ ਪ੍ਰੋਪਰਟੀਆਂ ਨੇ। ਇੱਕ ਹਾਈਵੇ 9 ਦੇ ਕੋਲ ਪ੍ਰੋਪਰਟੀ ਆ, ਏਅਰਪੋਰਟ ਰੋਡ ਦੇ ਬਿਲਕੁਲ ਕੋਲੇ, 8 acres ਲੈਂਡ ਦੇ ਵਿੱਚ 3 bedroom ਦਾ ਘਰ ਆ। ਐਂਡ ਸਿਰਫ ਕਿੰਨੇ ਦਾ ਮੈਂ ਪ੍ਰਾਈਜ਼ ਹੀ ਦੱਸ ਦਿੰਦਾ, ਚਲੋ 1,80,000 ਦਾ, 1,80,000 ਦਾ ਘਰ 8 acres ਜ਼ਮੀਨ ਦੇ ਨਾਲ। ਨੰਬਰ ਟੂ ਕਾਲ 647-299-5548 647-299-5548। ਅਤੇ ਇਸ ਲਈ ਦੋਸਤੋ ਅੱਜ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਮੇਰੇ ਨਾਲ ਕੋਈ ਹੋਰ ਗੱਲਬਾਤ ਕਰਨੀ ਹੋਵੇ, ਕਿਸੇ ਸਪੋਂਸਰ ਦਾ ਨੰਬਰ ਚਾਹੀਦਾ ਹੋਵੇ, ਜਾਂ ਆਪਣੀ ਐਡਵਰਟੀਜ਼ਮੈਂਟ ਸਾਡੇ ਇਦਾਰੇ ਨਾਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈ 647-921-2032 647-921-2032 6479-212-032 647-921-2032। ਚੜ੍ਹਦੀ ਕਲਾ 'ਚ ਰਹੋ ਅਤੇ ਚੜ੍ਹਦੀ ਕਲਾ ਸੁਣੋ ਸਵੇਰੇ ਸਵੇਰੇ, ਅਤੇ ਚੜ੍ਹਦੀ ਕਲਾ 'ਚ ਰਹੋਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ ਮੋਰਨਿੰਗ 7-8 ਤੱਕ ਲੈ ਕੇ ਆਉਂਦੇ ਹਾਂ ਜੀ।
3: AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530.
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 9052041313, 9052041313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ।

ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੁਰਾ। ਏਰਨ ਮਿਲਸ ਐਕੁਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੁਰਾ 9058285800 9058285800।

0: ਵਾਹ ਬਈ ਵਾਹ, ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਰੰਗ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ ਬਈ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬਹੁਤ ਹੀ ਸੋਹਣੀ ਮਿੱਠੀ ਪਿਆਰੀ ਸਵੇਰ ਨੂੰ। ਲੌਂਗ ਵੀਕਐਂਡ ਤੋਂ ਬਾਅਦ ਹੈ, ਲੌਂਗ ਵੀਕਐਂਡ ਤੋਂ ਬਾਅਦ ਤਾਂ ਉਹ ਨਹੀਂ ਬੰਦੇ ਦਾ ਉੱਠਣ ਨੂੰ ਜੀ ਕਰਦਾ, ਬੰਦਾ ਕਹਿੰਦਾ ਯਾਰ ਕਿ ਪੂਰਾ ਵੀਕ ਹੀ ਆਫ ਮਿਲ ਜਾਵੇ, ਤਾਂ ਉਹਦੇ ਵਰਗੀ ਰੀਸ ਸੀ ਕੋਈ ਨਹੀਂ। ਸੋ ਵੀਕ ਤਾਂ ਕਿੱਥੇ ਆਫ ਮਿਲਣਾ, ਆਪਾਂ ਲੱਕੀ ਹੈ ਕਿ ਆਪਾਂ ਨੂੰ ਇੱਕ ਦਿਨ ਕਮ ਸੇ ਕਮ ਵੱਧ ਮਿਲਿਆ ਆਫ, ਸੋ ਐਟਲੀਸਟ ਸ਼ੋਰਟ ਵੀਕ ਹੈ। ਐਂਡ ਅੱਜ ਕੱਲ੍ਹ ਦਾ ਦਿਨ ਹੈ, ਪਰਸੋਂ ਨੂੰ ਫਰਾਈਡੇ ਜੂਨੀਅਰ ਹੈ ਅਤੇ ਫਿਰ ਦੈਟਸ ਇਟ। ਇੱਕ ਵਾਰ ਫਿਰ ਤੋਂ ਕਹਿੰਦੇ ਨਹੀਂ ਹੁੰਦੇ ਕਿ ਫਰਾਈਡੇ ਵੀ ਆਇਆ ਹੀ ਲਓ, ਅਤੇ ਬਹੁਤ ਹੀ ਜਲਦ ਹੈਲੋਵੀਨ ਦਾ ਤਿਉਹਾਰ ਆ ਰਿਹਾ। ਹੁਣ ਇਸ ਵੀਕਐਂਡ ਬੜੇ ਲੋਕਾਂ ਨੇ ਥਾਂ ਥਾਂ 'ਤੇ ਆਪਣੇ ਹੈਲੋਵੀਨ ਦੇ ਡੈਕੋਰੇਸ਼ਨਸ ਕੀਤੇ, ਅਤੇ ਜਿੱਥੇ ਵੀ ਤੁਸੀਂ ਡਰਾਈਵ ਕਰੋ ਅਤੇ ਕਿਸੇ ਨੇ ਕੋਈ ਚਲੋ ਸਿੰਪਲ ਕੀਤਾ, ਪੰਪਕਿਨਸ ਆਦਿ ਕਈ ਹੈਗੇ ਆ ਘਰ ਯਾਰ, ਜਿਨ੍ਹਾਂ ਨੇ ਬਹੁਤ ਘਰਾਂ ਨੂੰ ਸ਼ਿੰਗਾਰਿਆ ਹੋਇਆ। ਕੱਲ੍ਹ ਮੈਂ ਕਿਤੇ ਜਾ ਰਿਹਾ ਸੀ ਅਤੇ ਮੈਂ ਦੇਖਿਆ ਇੱਕ ਘਰ ਸੀ, ਉਹਨਾਂ ਨੇ ਇੰਨੀਆਂ ਇਨਫਲੇਟੇਬਲ ਚੀਜ਼ਾਂ ਲਾਈਆਂ ਹੋਈਆਂ, ਕਿਤੇ ਟੋਏ ਸਟੋਰੀ ਦਾ, ਕਿਤੇ ਗੋਸਟ ਦਾ, ਕਿਤੇ ਕੋਈ ਟ੍ਰੇਨ ਰੱਖੀ ਹੋਈ ਅਤੇ ਹੋਰ। ਮੈਨੂੰ ਤਾਂ ਉਹਨਾਂ ਨੇ ਨਾ ਕਮ ਸੇ ਕਮ ਆਪਣੇ ਘਰ ਦੇ ਬਾਰੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ, ਮੈਨੂੰ ਤਾਂ ਵੀਹ ਪੱਚੀ ਡੈਕੋਰੇਸ਼ਨ ਲਾਏ ਹੋਏ। ਸੋ ਚਲੋ ਯਾਰ, ਇੱਕ ਐਕਸਾਈਟਮੈਂਟ, ਇੱਕ ਰੇਜ਼ ਹੁੰਦਾ ਖਾਸ ਤੌਰ 'ਤੇ ਜਿਨ੍ਹਾਂ ਦੇ ਘਰ ਬੱਚੇ ਆ, ਕਿ ਯੂਨੋ ਇੱਦਾਂ ਦੇ ਡੈਕੋਰੇਸ਼ਨਸ ਨੂੰ ਬਹੁਤ ਇੰਜੋਏ ਕਰਦੇ ਨੇ। ਸੋ ਵਧੀਆ, ਜਿੱਥੇ ਫਨ ਸ਼ਨ ਇੰਜੋਇਮੈਂਟ ਹੋ ਸਕਦੀ ਹੈ ਤਾਂ ਕਿਉਂ ਨਹੀਂ, ਜਿੱਥੇ ਖੁਸ਼ੀ ਮਿਲਦੀ ਹੈ, ਜਿੱਥੇ ਪਰਿਵਾਰ ਇਕੱਠਾ ਹੋ ਕੇ ਕੁਛ ਨਾ ਕੁਛ ਸੈਟਅਪ ਕਰ ਦੇਵੇ ਯਾਰ, ਆਈ ਥਿੰਕ ਉਹ ਚੀਜ਼ਾਂ ਤੋਂ ਆਪਾਂ ਨੂੰ ਪਰਹੇਜ਼ ਨਹੀਂ ਕਰਨਾ ਚਾਹੀਦਾ, ਕਰੋ, ਖੁੱਲ੍ਹ ਕੇ ਇੰਜੋਏ ਕਰੋ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਰਹਿਣਾ, ਸਭ ਨੂੰ ਵੈਲਕਮ। ਆਈ ਹੋਪ ਤੁਸੀਂ ਵੀਕਐਂਡ ਨੂੰ ਖੂਬ ਇੰਜੋਏ ਕੀਤਾ ਹੋਵੇਗਾ। ਅੱਜ ਹਲਕੀਆਂ ਫੁਲਕੀਆਂ ਕਣੀਆਂ ਪੈ ਰਹੀਆਂ ਨੇ ਅਤੇ ਤਕਰੀਬਨ ਸਾਰੀ ਰਾਤ ਹੀ ਮੈਨੂੰ ਲੱਗਦਾ ਕਿ ਮੀਂਹ ਪਿਆ। ਸੋ ਹੁਣ ਮੀਂਹ ਦਾ ਮੌਸਮ, ਬਾਰਿਸ਼ ਕਣੀਆਂ ਨਾਲ ਹਲਕੀ ਜੀ ਠੰਡ ਵੀ ਹੋ ਜਾਵੇਗੀ ਪਰਸੋਂ ਤੋਂ, ਬਟ ਫਿਰ ਵੀ ਯਾਰ ਮੈਂ ਜਿੱਥੇ ਤੱਕ ਦੇਖ ਰਿਹਾ ਟੈਂਪਰੇਚਰਸ ਆਰ ਨੋਟ ਬੈਡ। ਅੱਜ ਤਾਂ ਚਲੋ ਬਹੁਤ ਟੌਪ ਦਾ ਮੌਸਮ ਹੈ, 26 ਡਿਗਰੀ ਤੱਕ ਹੋਊਗਾ, ਕੱਲ੍ਹ ਨੂੰ ਵੀ 17 ਹੈ। ਪਤਾ ਨਹੀਂ, ਕਹਿੰਦੇ ਸੀਗੇ ਫਾਲ ਅਤੇ ਵਿੰਟਰ ਐਤਕੀ ਥੋੜ੍ਹੀ ਜਲਦ ਆ ਜਾਣੀ ਹੈ, ਮੈਨੂੰ ਲੱਗ ਰਿਹਾ ਕਿ ਯਾਰ ਆਪਾਂ ਠੀਕ ਆ, ਹਜੇ ਅਕਤੂਬਰ ਦਾ ਦੂਜਾ ਹਫ਼ਤਾ ਅਤੇ ਫਿਰ ਵੀ 20s ਵਿੱਚ ਮੌਸਮ ਹੈ, ਇਟਸ ਆਪਾਂ ਫਿਰ ਵੀ ਕਿਤੇ ਨਾ ਕਿਤੇ ਲੱਕੀ ਹੈ। ਅਤੇ ਅੱਜ ਵੀ ਦੇਖਿਆ ਜਾਵੇ 9 ਵਜੇ ਤੱਕ ਮੀਂਹ ਪੈਣਾ ਹਲਕਾ ਫੁਲਕਾ, ਉਸ ਤੋਂ ਬਾਅਦ ਠੀਕ ਹੈ। ਸੋ ਜਸਟ ਡਰਾਈਵ ਸਲੋ, ਸਲਿਪਰੀ ਕੰਡੀਸ਼ਨਸ ਹਲਕੀਆਂ ਜੀ ਹੈਗੀਆਂ ਨੇ, ਖਿਆਲ ਰੱਖੋ। ਸਾਡੇ ਨਾਲ ਵਕਾਰ ਖਾਨ ਜੀ ਜੁੜ ਚੁੱਕੇ ਨੇ, ਖਾਨ ਸਾਹਿਬ ਵੈਲਕਮ
1: ਜੀ। ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000, 6478648000।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰ, ਅਤੇ ਜ਼ਰੂਰ ਤੁਸੀਂ ਵਕਾਰ ਖਾਨ ਜੀ ਦੇ ਨਾਲ ਗੱਲਬਾਤ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਹਨ। ਇੱਕ ਨਾ ਕੱਲ੍ਹ ਜਾਂ ਵੀਕਐਂਡ 'ਤੇ, ਪਤਾ ਨਹੀਂ ਕੱਲ੍ਹ ਦੀ ਗੱਲ ਹੈ ਪਰਸੋਂ ਦੀ ਗੱਲ ਹੈ, ਬਟ ਸਿਕਸ ਫਲੈਗਸ ਤੁਸੀਂ ਸਾਰੇ ਜਾਣਦੇ ਹੋਵੋਗੇ। ਸਿਕਸ ਫਲੈਗਸ ਇੱਕ ਅਮਿਊਜ਼ਮੈਂਟ ਪਾਰਕ ਹੈ ਅਮੈਰੀਕਾ ਦੇ ਵਿੱਚ, ਇੱਥੇ ਜਿਵੇਂ ਆਪਣੇ ਵੰਡਰਲੈਂਡ ਹੈ ਉਵੇਂ ਹੀ ਸਿਕਸ ਫਲੈਗਸ ਹੈ ਜੋਰਜੀਆ ਐਟਲਾਂਟਾ ਦੇ ਨੇੜੇ। ਉੱਥੇ ਇੱਕ ਗਲਾਇਥ ਰੋਲਰ ਕੋਸਟਰ ਹੈ ਅਤੇ ਰੋਲਰ ਕੋਸਟਰ ਦੇ ਇੱਕ ਇੰਸੀਡੈਂਟ ਹੋਣ ਕਾਰਨ ਇੱਕ ਬੰਦੇ ਦੀ ਯਾਰ ਮੌਤ ਹੋਈ ਅਤੇ 4 ਹੋਰ ਇੰਜਰੀਜ਼ ਹੋਈਆਂ। ਕਹਿੰਦੇ ਰੋਲਰ ਕੋਸਟਰ ਚੱਲ ਰਿਹਾ ਅਤੇ ਕੋਈ ਬੰਦਾ ਰੋਲਰ ਕੋਸਟਰ 'ਚੋਂ ਬਾਹਰ ਹੀ ਨਿਕਲ ਗਿਆ, ਸੋ ਬੰਦੇ ਦੀ ਡੈਥ ਹੋਣੀ ਹੋਣੀ ਹੈ ਰੋਲਰ ਕੋਸਟਰ ਉੱਤੇ ਬਹੁਤ ਮੈਟਲ ਬੀਮਸ ਤੇ ਤੁਸੀਂ ਦੇਖਦੇ ਹੋ ਕਿਵੇਂ ਰੋਲਰ ਕੋਸਟਰ ਕੰਸਟਰਕਟ ਕੀਤੇ ਹੋਏ ਆ ਉਹ ਰਾਈਡ ਦੀਆਂ ਕੁਝ ਕੁ ਹਿੱਸਿਆਂ 'ਚ ਜਾ ਕੇ ਵੱਜਿਆ ਤੇ ਚਲੋ ਜੀ ਉਹਦੀ ਮੌਤ ਹੋ ਗਈ ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਆ 200 ਫੁੱਟ ਹਾਈ ਇਹ ਰੋਲਰ ਕੋਸਟਰ ਜਾਂਦਾ 113 ਕਿਲੋਮੀਟਰ ਪਰ ਆਵਰ ਤੱਕ ਦੀ ਸਪੀਡ ਹੈ ਐਂਡ 3.5 ਮਿੰਟ ਇਹ ਰੋਲਰ ਕੋਸਟਰ ਚੱਲਦਾ ਹੈ ਆਪਣੇ ਹੁਣ ਵੰਡਰਲੈਂਡ ਦੇ ਵਿੱਚ ਵੀ ਨਾ ਦੋ ਜਿਹੜੇ ਸਭ ਤੋਂ ਵੱਡੇ ਰੋਲਰ ਕੋਸਟਰ ਨੇ ਲਵਾਇਥਨ ਤੇ ਬਹੀਮਿਤ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ 6 ਫਲੈਗਸ ਤੇ ਵੀ 9 ਵੱਖਰੇ ਹੋਰ ਰੋਲਰ ਕੋਸਟਰ ਬੰਦ ਕੀਤੇ ਗਏ ਬਹੁਤ ਸਾਰੇ ਲੋਕ ਨਾ ਰੋਲਰ ਕੋਸਟਰ ਤੇ ਜਾਂਦੇ ਨਹੀਂ ਨਾ ਬੱਚੇ ਨੂੰ ਲੈ ਕੇ ਜਾਂਦੇ ਆ ਮੈਨੂੰ ਪਤਾ ਕਿ ਇਹ ਇੰਸੀਡੈਂਟ ਆਈ ਨਹੀਂ ਕਿ ਬਹੁਤ ਕਾਮਨਲੀ ਹੁੰਦੇ ਬਟ ਫਿਰ ਵੀ ਇੱਕ ਅੱਧਾ ਵੀ ਸੁਣਨ ਨੂੰ ਮਿਲਦਾ ਬੰਦਾ ਕਹਿੰਦਾ ਯਾਰ ਕਾਹਨੂੰ ਪੰਗਾ ਲੈਣਾ ਤੁਸੀਂ ਰੋਲਰ ਕੋਸਟਰ ਤੇ ਬੱਚਿਆਂ ਨੂੰ ਜਾਣ ਦਿੰਦੇ ਹੋ ਜੇ ਮੈਂ 2-4 ਜਣੇ ਨੂੰ ਪੁੱਛਾਂ ਤਾਂ ਜਦੋਂ ਇੱਦਾਂ ਦੀਆਂ ਹੁਣ ਸਟੋਰੀ ਸੁਣਨ ਨੂੰ ਮਿਲਦੀਆਂ ਕੀ ਤੁਸੀਂ ਕੰਫਰਟੇਬਲ ਹੋ ਕਿ ਵੰਡਰਲੈਂਡ ਤੇ ਬਹੀਮਿਤ ਹੈ ਲਵਾਇਥਨ ਹੈ ਵੀ ਉਹਦੇ ਉੱਤੇ ਜਾਣਾ ਬੱਚਿਆਂ ਨੂੰ ਲੈ ਕੇ ਜਾਣਾ ਤੁਸੀਂ ਟਰੱਸਟ ਕਰਦੇ ਹੋ ਅਮਿਊਜ਼ਮੈਂਟ ਪਾਰਕਸ ਨੂੰ ਮੈਨੂੰ ਦੱਸਿਓ ਜ਼ਰਾ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ 905-673-3337 905-673-3337 ਹੁਣ ਪਤਾ ਨਹੀਂ ਯਾਰ ਸੋਚਿਆ ਜਾਵੇ ਵੀ ਕੀ ਇਹ ਵਰਥ ਹੈ ਹੁਣ 3-4 ਮਿੰਟ ਦੀ ਰਾਈਡ ਦੇ ਉੱਤੇ ਜਾਣਾ ਆਈ ਨੋ ਕਿ ਰਿਸਕ ਫਿਰ ਵੀ ਕਿਤੇ ਨਾ ਕਿਤੇ ਘੱਟ ਹੈ ਏਡੇ ਏਡੇ ਇੰਜੀਨੀਅਰਸ ਨੇ ਰਾਈਡਸ ਤਿਆਰ ਕੀਤੀਆਂ ਬਟ ਹੁਣ 6 ਫਲੈਗਸ ਫਿਰ ਵੀ ਕਿੰਨੀ ਯਾਰ ਮੰਨੀ ਪਰਮੰਨੀ ਇੱਕ ਮਸ਼ਹੂਰ ਪਾਰਕ ਹੈ ਉੱਥੇ ਐਸੀ ਚੀਜ਼ ਹੋਣੀ ਤੇ ਹੁਣ ਵੰਡਰਲੈਂਡ ਵਾਲੇ ਵੀ ਡਰ ਰਹੇ ਆ ਉਹਨਾਂ ਨੇ ਵੀ ਆਪਣੀਆਂ 2 ਰਾਈਡਾਂ ਬੰਦ ਕਰ ਦਿੱਤੀਆਂ ਸੋ ਕਿਤੇ ਨਾ ਕਿਤੇ ਤਾਂ ਇਹ ਡਰ ਜ਼ਰੂਰ ਹੈ ਸਾਡੇ ਕਿੰਨੇ ਕੁ ਲਿਸਨਰਸ ਨੇ ਜਿਹੜੇ ਵੰਡਰਲੈਂਡ ਵਰਗੀਆਂ ਪਾਰਕਸ ਤੇ ਤੁਸੀਂ ਰੋਲਰ ਕੋਸਟਰਸ ਨੂੰ ਸੇਫ ਸਮਝਦੇ ਹੋ ਉਹਨਾਂ 'ਤੇ ਜਾਂਦੇ ਹੋ ਜਾਂ ਜੇ ਤੁਹਾਡੇ ਬੱਚੇ ਕਹਿਣ ਕਿ ਮੋਮ ਡੈਡ ਅਸੀਂ ਤਾਂ ਵੰਡਰਲੈਂਡ ਚੱਲੇ ਹਾਂ ਤੁਸੀਂ ਉਹਨਾਂ ਨੂੰ ਹਰ ਇੱਕ ਰਾਈਡ 'ਤੇ ਜਾਣ ਦਿੰਦੇ ਹੋ ਜਾਂ ਨਹੀਂ ਅਤੇ ਕਿਉਂ ਮੈਂ ਜ਼ਰੂਰ ਯਾਰ ਤੁਹਾਡੀ 1-2 ਕਾਲਸ ਲੈਣਾ ਚਾਹਾਂਗਾ ਸੋ ਜਲਦੀ ਕਾਲ ਕਰੋ ਤਾਂ ਕਿ ਆਪਾਂ ਆਪਣੇ ਨੈਕਸਟ ਜੋ ਆਪਣੀ ਗੱਲਬਾਤ ਹੈ ਉਸ ਵੱਲ ਨੂੰ ਵਧੀਏ ਬਟ ਰੋਲਰ ਕੋਸਟਰਸ ਦੀ ਸੇਫਟੀ ਨੂੰ ਕਿੰਨਾ ਕੁ ਤੁਸੀਂ ਮੰਨਦੇ ਹੋ ਵੰਡਰਲੈਂਡ ਦੀਆਂ ਰਾਈਡਸ ਕਿੰਨੀਆਂ ਕੁ ਤੁਸੀਂ ਅਲਾਓ ਕਰਦੇ ਹੋ ਆਪਣੇ ਘਰਾਂ ਦੇ ਵਿੱਚ ਨੰਬਰ ਹੈ ਆਪਣੇ ਸਟੂਡੀਓ ਦਾ ਲਾਈਵ ਮੇਰੇ ਨਾਲ ਗੱਲਬਾਤ ਏਅਰ 'ਤੇ ਕਰਨ ਦੇ ਲਈ 905-673-3337 905-673-3337 ਜੇ ਕਿਸੇ ਨਾਲ ਕਦੇ ਵੀ ਕੋਈ ਰੋਲਰ ਕੋਸਟਰ ਦਾ ਇੰਸੀਡੈਂਟ ਵੀ ਹੋਇਆ ਹੋਵੇ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ
1: ਆਪਾਂ
0: ਵੀ ਚਲੋ ਛੋਟੇ ਹੁੰਦੇ ਅਸੀਂ ਵੰਡਰਲੈਂਡ ਬਹੁਤ ਜਾਂਦੇ ਰਹੇ ਹਾਂ ਹਰੇਕ ਰਾਈਡ ਤੇ ਜਾਣਾ ਬਟ ਜਦੋਂ ਐਸੀ ਕੋਈ ਸਟੋਰੀ ਸੁਣਨ ਨੂੰ ਮਿਲਦੀ ਆ ਤਾਂ ਥੋੜੇ ਫਿਕਰ ਬਹੁਤ ਪੈਂਦਾ ਬਿਲਕੁਲ ਠੀਕ ਹੈ ਸਰ ਆਈ ਥਿੰਕ ਮੈਜੋਰਟੀ ਜਿੰਨੇ ਲੋਕ ਨੇ ਕੋਈ ਨਹੀਂ ਬਾਹਲਾ ਪਰਵਾਹ ਕਰਦਾ ਹੁਣ ਬੱਚੇ ਤੁਹਾਡੇ ਉਹ ਹਾਈਟ ਦੇ ਹਿਸਾਬ ਨਾਲ ਉਹ ਜਾਣ ਦਿੰਦੇ ਆ ਹਾਈਟ ਠੀਕ ਹੈ ਆਪਾਂ ਕਹਿੰਦੇ ਚਲੋ ਕੋਈ ਗੱਲ ਨਹੀਂ 1981 ਹੈਲੋ ਵੀਰੇ ਕੀ ਹਾਲ ਹੈ
1: ਦੱਸਿਓ ਵੀਰੇ ਕੀ ਹਾਲ ਚਾਲ
0: ਜੀ ਵੀਰੇ ਜੀ ਕਿਵੇਂ ਹੋ
1: ਬਾਬਾ ਜੀ ਕਿਵੇਂ ਰਿਹਾ ਲਾ ਤੁਹਾਡਾ ਲੌਂਗ ਵੀਕਐਂਡ
0: ਲੌਂਗ ਵੀਕਐਂਡ ਵਧੀਆ ਸੀ ਯਾਰ ਫਰਾਈਡੇ ਨੂੰ ਸਿੱਧੂ ਦਾ ਸ਼ੋਅ ਦੇਖਿਆ ਤੇ ਸੰਡੇ ਸ਼ਾਮ ਨੂੰ ਲਖਵਿੰਦਰ ਵਡਾਲੀ ਜੀ ਦਾ ਸ਼ੋਅ ਦੇਖਿਆ ਵੀਕਐਂਡ ਤੇ ਗੀਤ ਸੰਗੀਤ ਨੂੰ ਖੂਬ ਮਾਣਿਆ ਵਧੀਆ ਸੀ ਵਧੀਆ ਸੀ ਤੁਸੀਂ ਦੱਸੋ ਤੁਹਾਡਾ ਕਿੱਦਾਂ ਰਿਹਾ
2: ਮੇਰਾ ਵੀਰੇ ਵਧੀਆ ਸੀਗਾ ਆਪਾਂ ਫੈਮਿਲੀ ਲਈ ਟਾਈਮ ਆਉਣਾ ਬਸ ਟਾਈਮ ਸਪੈਂਡ ਕੀਤਾ ਇਕੱਠਿਆਂ ਨੇ ਫੂਡ ਬਣਾਇਆ ਫੂਡ ਬਾਹਰੋਂ ਖਾ ਕੇ ਆਏ
0: ਕੀ ਬਾਤ ਹੈ ਮੈਂ ਵੀ ਬਾਹਰੋਂ ਖਾਧਾ ਯਾਰ ਹੁਣ ਥੋੜੇ ਆ ਇਹ 2-4 ਦਿਨ ਰੱਖਣਾ ਪੈਣਾ ਡਾਇਟ ਨੂੰ
2: ਹਾਂਜੀ ਹਾਂਜੀ ਪੂਰਾ ਹੀ ਭਾਈ ਸਾਹਿਬ ਪੂਰਾ ਹੀ ਖਾਧਾ ਜੀ ਚਲੋ ਆਹ ਖਾ ਲਿਆ ਉਹ ਖਾ ਲਿਆ ਆਹ ਮਸ਼ਹੂਰ ਆਹ ਲੈ
0: ਚਲੋ ਇਹੀ ਦਿਨ ਹੁੰਦੇ ਆ ਕਿ ਨਹੀਂ
2: ਹਾਂਜੀ ਹਾਂਜੀ ਇਹ ਦਿਨ ਹੁੰਦੇ ਗਾਂ ਤਾਂ ਬਸ ਠੰਡ ਆ ਜਾਣੀ ਆ ਫਿਰ ਘੱਟ ਨਿਕਲਿਆ ਕਰਨਾ ਠੰਡ ਵਿੱਚ
0: ਸਹੀ ਗੱਲ ਹੈ
2: ਸੇਫਟੀ ਗਾਰਡਸ ਹੁੰਦੇ ਆ ਉਹ ਡਬਲ ਚੈੱਕ ਹੁੰਦੇ ਆ ਤੁਹਾਡੇ ਪ੍ਰੋਪਰ ਤੇ ਕੋਈ ਚਾਂਸ ਏਦਾਂ ਹੋ ਗਿਆ ਵੈਸੇ ਹਨਾ ਅਨਲੱਕੀਲੀ ਉਹਦੀ ਲਿਖੀ ਸੀ ਕਹਿ ਸਕਦੇ ਆ ਬਟ ਉਹ ਪ੍ਰੋਪਰ ਚੈੱਕ ਕਰਦੇ ਆ ਬਟ ਜਿਹੜੇ ਆਉਂਦੇ ਆ ਲੋਕ ਉੱਥੇ ਸਪੈਸ਼ਲ ਰਾਈਟ ਲੈਣ ਹੀ ਆਉਂਦੇ ਆ ਬੜੇ
0: ਆਉਂਦੇ
2: ਆ ਤੇ ਅਮੈਰੀਕਾ ਤੋਂ ਬਹੁਤ ਬੰਦੇ ਆਉਂਦੇ ਆ ਇਸ ਲਈ ਹਨਾ ਆਪਣੇ ਇੱਥੇ ਵੰਡਰਲੈਂਡ ਵਿੱਚ ਤੇ ਉਹ ਸਪੈਸ਼ਲ ਆਉਂਦੇ ਲਵਾਈਥਨ ਲੈਣੀ ਆ ਕਿਉਂਕਿ ਆਪਣੇ ਲਾਈਕ ਆਲ ਓਵਰ ਕੈਨੇਡਾ ਚ ਏਡਾ ਵੱਡਾ ਇੱਕ ਹੀ ਹੈ ਮਿਊਜ਼ੀਅਮ ਪਾਰਕ ਜਿਹੜਾ ਹੈਗਾ ਨਾ ਵੱਡਾ ਹਨਾ ਤੇ ਉਹ ਤਾਂ ਅਨਲੱਕੀਲੀ ਇਹ ਚੀਜ਼ ਹੋ ਗਈ ਆ ਤੇ ਰਹੀ ਗੱਲ ਜਿਵੇਂ ਕਿਸੇ ਨੂੰ ਭੇਜਣ ਦੀ ਗੱਲ ਕਰਦੇ ਆ ਬੱਚਿਆਂ ਦੀ ਗੱਲ ਕਰਦੇ ਆ ਆਪਾਂ ਤੇ ਆਪਾਂ ਮੇਕ ਸ਼ੋਰ ਕਰੀਏ ਬਈ ਸੇਫ ਆ ਇਹ ਪ੍ਰੋਪਰ ਆ ਬਈ ਉਹਨਾਂ ਨੇ ਪ੍ਰੋਪਰ ਵੈਸਟ ਲਾਈ ਹੋਈ ਹੈ ਪ੍ਰੋਪਰ ਗਾਣਾ ਗਾਰਡ ਲਾਏ ਹੋਏ ਆ ਤੇ ਲੋਕ ਲੈਣ ਹੀ ਸਪੈਸ਼ਲ ਜਾਂਦੇ ਆ ਹੁਣ ਮੈਂ ਵੀ ਇੱਕ ਮਿੰਟ ਚਲ ਫੰਡ ਫ੍ਰੀ ਸੀਗਾ ਅਸੀਂ ਕੰਮ ਕਰਦੇ ਸੀ ਉੱਥੇ ਹੁਣ ਮੈਂ ਵੀ ਇੱਕ ਰਾਈਡ ਲਈ ਸੀਗੀ ਤੇ ਬਹੁਤ ਜ਼ਿਆਦਾ ਫਾਸਟ ਆ ਐਸ ਕੰਪੇਅਰ ਟੂ ਇੰਡੀਆ ਤੇ ਮਤਲਬ
0: ਕਿੰਨੇ ਕ ਵਾਕਿਆ ਹੁੰਦੇ ਸੀਗੇ ਵੀ ਕੋਈ ਰਾਈਡ ਹੈ ਉਹਨੇ ਟੁੱਟ ਜਾਣਾ ਕਿਸੇ ਨੇ ਡਿੱਗ ਪੈਣਾ ਕੋਈ ਏਦਾਂ ਐਸੀ ਗੱਲ ਕਦੇ ਹੋਈ
2: ਹੁੰਦੀ ਆ ਸਰ ਹੁੰਦੀ ਆ ਚੰਡੀਗੜ੍ਹ ਵੀ ਹੋਈ ਸੀਗੀ ਪਿੱਛੇ ਹੋਈ ਆ ਉੱਥੇ ਆਪਾਂ ਨੂੰ ਆਮ ਕਾਮਨ ਹੀ ਤੁਹਾਨੂੰ ਮਿਲਦੇ ਆ ਇੱਥੇ ਥੋੜਾ ਸੈਂਸਿਟਿਵ ਹੁੰਦਾ ਕਿ ਹੁਣ 2 ਸਾਲ ਪਹਿਲਾਂ ਵੰਡਰਲੈਂਡ ਵੀ ਐਪਨ ਹੋਇਆ ਸੀ ਇੰਜਰਡ ਬੰਦੇ ਹੋਏ ਸੀਗੇ ਬਟ ਇਹ ਕੀ ਹੁੰਦੇ ਆ ਜਿਹੜੇ ਵੱਡੀਆਂ ਫਰਮਾਂ ਹੁੰਦੀਆਂ ਨੇ ਖਬਰ ਨੀ ਬਾਹਰ ਹੋਣ ਦਿੰਦੇ ਜਾਣ ਕੇ
0: ਕਿਉਂਕਿ
2: ਇਹਨਾਂ ਦਾ ਨਾਮ ਖਰਾਬ ਹੁੰਦਾ ਤੇ ਜਿਹੜੀ ਹੁਣ ਜਿਹੜਾ ਮਰਨ ਵਾਲੀ ਗੱਲ ਉਹ ਤਾਂ ਫਿਰ ਹਾਈਲਾਈਟ ਹੋਣੀ ਹੁੰਦੀ ਆ ਤੇ ਇਹ ਤਾਂ ਹੁਣ ਜਿਵੇਂ ਕਹਿੰਦੇ ਆਪਦੇ ਬਸ ਭਰੋਸੇ ਬੰਦਾ ਆਪ ਹੀ ਆ ਆਪ ਵਿਸ਼ਵਾਸ ਕਰਕੇ ਬਸ ਇੱਦਾਂ ਹੀ ਆ
0: ਹਾਂ ਨਹੀਂ ਚਲੋ ਹੁਣ ਇੱਥੇ ਚਲੋ ਫਿਰ ਵੀ ਕਿਤੇ ਨਾ ਕਿਤੇ ਸੇਫਟੀ ਪੱਖੋਂ ਆਪਾਂ ਨੂੰ ਉਨਾ ਇੱਕ ਫਿਕਰ ਨਹੀਂ ਕਿਉਂਕਿ ਚੈਕਿੰਗ ਬਹੁਤ ਹੁੰਦੀ ਹੈ ਇੰਜੀਨੀਅਰਸ ਬੜੇ ਨੇ ਜਿਹੜੇ ਹਰ ਰੋਜ਼ ਹੀ ਰਾਈਡਸ ਨੂੰ ਮੇਕ ਸ਼ੋਰ ਕਰਦੇ ਆ ਕਿ ਹਰ ਇੱਕ ਚੀਜ਼ ਪ੍ਰੋਪਰ ਚੱਲ ਰਹੀ ਹੈ ਸੋ ਇੱਥੇ ਚਲੋ ਠੀਕ ਹੈ ਬਟ ਫਿਰ ਵੀ ਨਿਊਜ਼ ਸੁਣ ਕੇ ਬੰਦਾ ਘਬਰਾ ਜਾਂਦਾ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਸੋ ਨੰਬਰ ਹੈ ਆਪਣਾ 905-673-3337 ਸੋ ਜਿਵੇਂ ਵੀਰ ਨੇ ਪੁੱਛਿਆ ਵੀਕਐਂਡ 'ਤੇ ਕੁਝ ਸ਼ੋਅ ਦੇਖੇ ਸੰਡੇ ਸੋਰੀ ਫਰਾਈਡੇ ਨੂੰ ਸਿੱਧੂ ਮੂਸੇਵਾਲੇ ਬਾਈ ਦਾ ਸ਼ੋਅ ਸੀਗਾ ਯਾਰ ਬੜਾ ਅੱਛਾ ਲੱਗਿਆ ਕਿ ਕਿਵੇਂ ਲੋਕ ਐਡੀ ਵੱਡੀ ਗਿਣਤੀ ਦੇ ਵਿੱਚ ਆਏ ਸਾਰਿਆਂ ਨੇ ਪਿਆਰ ਆਪਣਾ ਅਤੇ ਸਪੋਰਟ ਪਰਿਵਾਰ ਨੂੰ ਦਿਖਾਇਆ ਅਤੇ ਅਸੀਂ ਗੱਲਾਂ ਕਰ ਰਹੇ ਸੀਗੇ ਕਿ ਯਾਰ ਕਿੱਡੀ ਵੱਡੀ ਗੱਲ ਹੈ ਤੁਰ ਜਾਣ ਤੋਂ ਬਾਅਦ ਕੋਈ ਐਡਾ ਵੱਡਾ ਅਰੀਨਾ ਸੈਲ ਆਊਟ ਕਰ ਰਿਹਾ ਯਾਰ ਕੌਣ ਕਰ ਸਕਦਾ ਮੈਂ ਅਸੀਂ ਸੋਚੀ ਸੀ ਕਿ ਯਾਰ ਦੁਨੀਆ 'ਤੇ ਬਹੁਤ ਘੱਟ ਇਨਸਾਨ ਹੈ ਜਿਹਨਾਂ ਲਈ ਇਹ ਹੋ ਸਕਦਾ ਸੋ ਫਰਾਈਡੇ ਨੂੰ ਉਹ ਸੀ ਅਤੇ ਪਰਸੋਂ ਲਖਵਿੰਦਰ ਵਡਾਲੀ ਜੀ ਦਾ ਸ਼ੋਅ ਆਪਣੇ ਬਰੈਂਪਟਨ 'ਚ ਹੋਇਆ ਅਤੇ ਉਹ ਵੀ ਯਾਰ ਕਿਆ ਕਮਾਲ ਦੀ ਪਰਫੋਰਮੈਂਸ ਵਡਾਲੀ ਸਾਹਿਬ ਨੇ ਕੀਤੀ ਵਾਹ ਅਮੇਜ਼ਿੰਗ ਸੋ ਵਡਾਲੀ ਸਾਹਿਬ ਨੂੰ ਵੀ ਬਹੁਤ ਬਹੁਤ ਪਿਆਰ ਉਹਨਾਂ ਦੀ ਪੂਰੀ ਟੀਮ ਨੂੰ ਤਰਨ ਗਰੇਵਾਲ ਬਾਈ ਹੁਣਾਂ ਨੂੰ ਸਾਰਿਆਂ ਨੂੰ ਬਹੁਤ ਸਾਰੀ ਮੁਬਾਰਕਾਂ ਹੁਣ ਇਟ ਵਾਜ਼ ਅ ਗ੍ਰੇਟ ਸ਼ੋਅ ਯਾਰ ਆਨੰਦ ਆਇਆ ਸੁਣ ਕੇ ਅਤੇ ਕਿਆ ਸੁਰਾਂ ਲਾਈਆਂ ਕਿਆ ਕਲਾਸੀਕਲ ਗੀਤ ਸੰਗੀਤ ਵੀ ਸੁਣਨ ਨੂੰ ਮਿਲਿਆ ਬੜੇ ਲੰਬੇ ਸਮੇਂ ਬਾਅਦ ਸੋ ਇਟ ਵਾਜ਼ ਗ੍ਰੇਟ ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਅਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ 905-673-3337 ਅਤੇ 905-673-3337 ਆਪਣਾ 1011 ਐਂਡ ਓਨਲੀ ਫੋਨ ਨੰਬਰ ਹੈ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦੇਵਾਂ ਤੁਸੀਂ UBT ਟਰਾਂਸਪੋਰਟ ਵਾਲਿਆਂ ਨੂੰ ਜ਼ਰੂਰ ਫੋਨ ਕਰੋ ਇਹਨਾਂ ਨੂੰ ਨਾ ਜਲਦੀ ਜਲਦੀ ਜਲਦੀ ਓਨਰ ਆਪਰੇਟਰ ਚਾਹੀਦੇ ਨੇ ਟੋਰਾਂਟੋ ਟੂ ਮੋਂਟਰੀਆਲ ਲਈ ਟੋਰਾਂਟੋ ਟੂ ਮੋਂਟਰੀਆਲ ਓਨਰ ਆਪਰੇਟਰ ਬੜੀ ਇੱਕ ਵੈਲ ਰੈਪੂਟੇਸ਼ਨ ਵਾਲੀ ਕੰਪਨੀ ਹੈ ਪਰਸੋਂ UBT ਦੇ ਮਾਲਕ ਸਾਨੂੰ ਮਿਲੇ ਤੇ ਤੁਸੀਂ UBT ਟਰਾਂਸਪੋਰਟ ਨੂੰ ਇੱਕ ਵਾਰ ਕਾਲ ਕਰ ਲਓ। ਜੇ ਕੋਈ ਵੀ ਸਾਡੇ ਸੱਜਣ ਮਿੱਤਰ ਤੁਹਾਡੇ ਨੌਂ 'ਚ ਕੋਈ ਹੈ, ਅਗਰ ਉਹ ਓਨਰ ਆਪਰੇਟਰ ਦੀ ਜੋਬ ਲੱਭ ਰਹੇ ਆ, ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰ, ਅਤੇ ਲੋਕਲ ਕੰਪਨੀ ਡਰਾਈਵਰ ਮੋਂਟਰੀਅਲ 'ਚ ਵੀ ਚਾਹੀਦੇ ਆ, ਫੋਨ ਕਰੋ 416-881-1934, 416-881-1934, 416-881-1934 ਦੇ ਉੱਤੇ ਸੰਪਰਕ ਕਰੋ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਆ ਟਾਪ ਟਵਿਸਟ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜਰਪ੍ਰੀਤ, ਕਿਵੇਂ ਰਿਹਾ ਲੌਂਗ ਵੀਕਐਂਡ ਤੁਹਾਡਾ?
3: ਲੌਂਗ ਵੀਕਐਂਡ ਬਹੁਤ ਵਧੀਆ ਸੀ ਨਵੀ।
0: ਕੀ ਕੀਤਾ ਲੌਂਗ ਵੀਕਐਂਡ ਤੇ? ਕੰਮ
3: ਦਿਨ ਕੰਮ ਵੀ ਕੀਤਾ, ਬਟ ਡਿਫਰੈਂਟ ਡਿਫਰੈਂਟ ਥੋੜਾ ਜਿਹਾ ਜਗ੍ਹਾ ਤੇ ਜਾਣ ਦਾ ਮੌਕਾ ਮਿਲਿਆ। ਇੱਕ ਪੰਪਕਿਨ ਫੈਸਟ ਤੇ ਗਈ ਸੀ, ਐਂਡ ਦੈਨ ਟ੍ਰੇਲਸ ਤੇ ਗਈ ਸੀ, ਐਂਡ ਦੈਨ
0: ਕਿਹੜੇ ਪੰਪਕਿਨ ਫੈਸਟ ਤੇ ਗਈ ਸੀ?
3: ਟੈਂਪਲ ਹੈਗਾ ਉੱਥੇ।
0: ਕਿਹੜੇ ਪੰਪਕਿਨ ਫੈਸਟ ਤੇ ਗਈ ਸੀ?
3: ਐਕਚੁਅਲੀ ਡੌਨੀ ਫਾਰਮ ਹੀ ਗਈ ਸੀ ਮੈਂ।
0: ਡੌਨੀ ਦੇ ਰਸ਼ ਬਹੁਤ ਸੀ ਇਸ ਵੀਕਐਂਡ, ਹੈ ਨਾ?
3: ਹਾਂਜੀ, ਉਸ ਦਿਨ ਰੇਨਿੰਗ ਵੀ ਸੀਗੀ, ਬਟ ਸਟਿਲ ਰਸ਼ ਸੀਗਾ
0: ਉੱਥੇ। ਉੱਥੇ ਤਾਂ ਨਾ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਡਾਊਨੀਜ਼ ਤੇ ਜਾਓ ਤਾਂ ਬਾਰ ਬਾਰ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਨੇ ਅੰਦਰ ਵਾਲੇ ਨੂੰ। ਉਵੇਂ ਸੀ?
3: ਬਿਲਕੁਲ ਬਿਲਕੁਲ ਉਦਾਂ ਸੀ।
0: ਸੁਪਰ, ਬਟ ਵਾਲੀ ਵੇਟ ਤਾਂ ਨਹੀਂ ਕਰਨੀ ਤੁਹਾਨੂੰ ਲੋੜ ਪਈ?
3: ਨਹੀਂ, ਕਿਉਂਕਿ ਮੈਨੂੰ ਲੱਗਦਾ ਉਸ ਦਿਨ ਮੀਂਹ ਸੀਗਾ, ਇਸ ਕਰਕੇ ਇੰਨਾ ਜ਼ਿਆਦਾ ਨਹੀਂ ਸੀਗਾ, ਬਟ ਸਟਿਲ ਸੀਗੀ ਲਾਈਨ।
0: ਚਲੋ, ਨਹੀਂ ਇਟਸ ਫਿਰ ਵੀ ਡਾਊਨੀਜ਼ ਯਾਰ, ਬਟ ਇਟਸ ਗੁੱਡ ਡੇ, ਵਧੀਆ, ਸਾਰੇ ਬੱਚੇ ਬੱਚੇ ਵੀ ਇੰਜੋਏ ਕਰਦੇ ਆ। ਸੋ ਡਾਊਨੀਜ਼ ਦੇ ਤੁਸੀਂ ਜਿਹੜੇ ਡੋਨਟ ਨੇ ਉਹ ਖਾਧੇ ਆ ਜਾਂ ਨਹੀਂ?
3: ਬਿਲਕੁਲ ਨਵੀ, ਸੋ ਵੀਕ ਦੀ ਸ਼ੁਰੂਆਤ ਹੋਈ ਆ, ਮੰਡੇ ਲੌਂਗ ਵੀਕਐਂਡ ਸੀਗਾ ਤੇ ਅੱਜ ਟਿਊਜ਼ਡੇ ਦਾ ਦਿਨ ਆ। ਹਮੇਸ਼ਾ ਆਪਾਂ ਜਦੋਂ ਵੀ ਵੀਕ ਦੀ ਸ਼ੁਰੂਆਤ ਹੁੰਦੀ ਆ, ਆਪਾਂ ਇਹ ਗੱਲ ਕਰਦੇ ਹਾਂ ਕਿ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਆਪਾਂ ਸਟਰੋਂਗ ਰੱਖੀਏ, ਕਿਉਂਕਿ ਅਗਰ ਸਾਡੇ ਫਾਈਨੈਂਸੀ ਸਟਰੋਂਗ ਹੈਗੇ ਆ ਤਾਂ ਜੋ ਮਰਜ਼ੀ ਹੁੰਦਾ ਰਹੇ ਮਾਰਕੀਟ ਦੇ ਵਿੱਚ, ਕੰਟਰੀਜ਼ ਦੇ ਵਿੱਚ, ਸਾਡੇ ਉੱਪਰ ਉਹਦਾ ਕੋਈ ਬਹੁਤ ਜ਼ਿਆਦਾ ਇਫੈਕਟ ਨਹੀਂ ਪੈਂਦਾ ਹੈਗਾ। ਸੋ ਉਹਦੇ ਲਈ ਦੋ ਚੀਜ਼ਾਂ ਜ਼ਰੂਰੀ ਹੈਗੀਆਂ। ਇੱਕ ਤਾਂ ਇਹ ਹੈਗਾ ਆ ਤੁਹਾਡਾ ਰਿਸਕ ਮੈਨੇਜ ਹੋਣਾ ਚਾਹੀਦਾ ਹੈ, ਕੱਲ੍ਹ ਨੂੰ ਕੋਈ ਵੀ ਸਿਚੁਏਸ਼ਨ ਹੋ ਜਾਵੇ ਫੈਮਿਲੀ ਦੇ ਵਿੱਚ, ਕੋਈ ਵੀ ਅਪ ਐਂਡ ਡਾਊਨ ਸਿਚੁਏਸ਼ਨ ਹੋ ਜਾਵੇ, ਤੁਹਾਡੀ ਸਿਹਤ ਦੇ ਨਾਲ ਰਿਲੇਟਡ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਜਾਵੇ, ਉਸ ਟਾਈਮ ਦੇ ਉੱਪਰ ਫੈਮਿਲੀ ਕਵਰਡ ਹੋਣੀ ਚਾਹੀਦੀ ਆ। ਦੂਜੀ ਚੀਜ਼ ਇਹ ਹੈਗੀ ਆ ਕਿ ਸਾਡੀਆਂ ਜਿਹੜੀਆਂ ਸੇਵਿੰਗਸ ਹੈਗੀਆਂ ਆ, ਅਸੀਂ ਵੀਕਲੀ ਵਾਈ ਵੀਕਲੀ ਕਈ ਵਾਰ ਲੱਗਦਾ ਹੀ ਹੁੰਦਾ ਹੈ ਕਿ $25 ਜਾਂ $50 ਵੀਕਲੀ ਕੱਢ ਵੀ ਲਵਾਂਗੇ ਤਾਂ ਕਿੰਨਾ ਕੁ ਫਰਕ ਪੈ ਜਾਣਾ, ਪਰ ਇਹੀ ਜਿਹੜਾ ਹੈਗਾ ਅਗਰ ਤੁਸੀਂ ਡਿਸਿਪਲਿਨਡ ਵੇ ਦੇ ਨਾਲ ਕੱਢੀ ਜਾਓ ਐਂਡ ਵਧੀਆ ਥਾਂ ਤੇ ਉਹ ਇਨਵੈਸਟਿਡ ਹੋਵੇ, ਕੰਪਾਊਂਡ ਇੰਟਰਸਟ ਦੀ ਪਾਵਰ ਜਦੋਂ ਵਰਕ ਕਰਦੀ ਹੈਗੀ ਆ, ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿੰਨੀ ਵਧੀਆ ਮਨੀ ਤੁਹਾਡੀ ਗਰੋ ਕਰ ਗਈ ਆ। ਔਰ ਇੱਕ ਸਾਈਡ ਤੇ ਪਈ ਹੈਗੀ ਆ, ਜਦੋਂ ਓਵਰ ਦਾ ਸਾਈਡ ਤੁਹਾਡੀ ਕੋਈ ਚੀਜ਼ ਹੋਵੇ ਤਾਂ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਹਾਂ, ਜਦੋਂ ਸਟੇਟਮੈਂਟ ਆਉਂਦੀ ਆ ਉਦੋਂ ਪਤਾ ਲੱਗਦਾ ਕਿ ਹਾਂਜੀ ਕਿੰਨੀ ਮਨੀ ਗਰੋ ਹੋ ਗਈ ਆ। ਸੋ ਜ਼ਰੂਰ ਕਹੂੰਗੀ, ਹਜੇ ਤੱਕ ਤੁਸੀਂ ਇਹਨਾਂ ਪਲਾਨ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਨਹੀਂ ਲਈ, ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋਊਗਾ, ਕਿਹੜੇ ਪਲਾਨ 'ਚ ਤੁਸੀਂ ਕਿੰਨੀ ਕੰਟਰੀਬਿਊਸ਼ਨ ਕਰਨੀ ਆ, ਉਹਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਆਫਿਸ ਮੇਰਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਆਫਿਸ। ਤੇ ਨੰਬਰ ਮੇਰਾ ਅਗੇਨ 416-817-6500, 416-817-6500।
0: ਨੰਬਰ ਕੁਇਕ ਹੈ 416-817-6500, 416-817-6500। ਹਰਪ੍ਰੀਤ ਸੈਣੀ, ਟਾਪ ਚੋਇਸ ਇੰਸ਼ੋਰੈਂਸ ਏਜੰਸੀ। ਹਰਪ੍ਰੀਤ, ਥੈਂਕ ਯੂ ਸੋ ਮਚ। 4699, ਹੈਲੋ।
2: ਵਿੰਡੋ
0: ਕਲੀਨ ਜਾਂ ਵਿੰਡੋਆਂ ਨਵੀਆਂ ਲਗਵਾਉਣੀਆਂ? ਗੁਡ ਕੁਐਸਚਨ। ਵਿੰਡੋ ਕਲੀਨਰ, ਹਾਂ ਯਾਰ, ਇੱਕ ਮੇਰੇ ਕੋਲ ਹੈਗੇ ਨੇ ਬਾਈ ਜੀ, ਇੱਕ ਮਿੰਟ। ਮੈਂ ਨਾ ਕੁਦਰਤੀ ਦੇਖੋ ਕਿ ਇੱਕ ਨਾ ਸਾਡੇ ਲਿਸਨਰ ਨੇ, ਉਹਨਾਂ ਨੇ ਸਾਨੂੰ ਉਹ ਸੁਣ ਰਹੇ ਸੀ ਬੜਾ ਪੁਰਾਣਾ, ਮੈਨੂੰ ਲੱਗਦਾ ਪਿਛਲੇ 8-10 ਸਾਲਾਂ ਤੋਂ, ਅਤੇ ਉਹਨਾਂ ਨੇ ਇੱਕ ਬਿਜ਼ਨਸ ਸ਼ੁਰੂ ਕੀਤੀ। ਉਹ ਬਾਹਰ ਇਹੀ ਕੰਮ ਕਰਦੇ ਆ ਘਰਾਂ ਨੂੰ ਕਲੀਨ ਕਰਨ ਦਾ, ਅਤੇ ਆਪਣਾ ਭਾਜੀ ਮੈਂ ਨਾ ਤੁਹਾਡਾ ਨੰਬਰ ਮੇਰੇ ਕੋਲ ਹੈਗਾ, ਮੈਂ ਉਹ ਨੰਬਰ ਮੇਰੇ ਕੋਲ ਕਿਤੇ ਪਿਆ, ਮੈਂ ਲੱਭ ਕੇ ਤੁਹਾਨੂੰ ਟੈਕਸਟ ਮੈਸੇਜ ਕਰ ਦੂੰਗਾ। ਠੀਕ ਹੈ ਉਹ ਹੈਗੇ ਨੇ ਤੇ ਮੈਂ ਜ਼ਰੂਰ ਲੱਭਦਾ ਕੰਪਨੀਆਂ ਦੇ ਨਾਮ ਨਾ ਵੀ ਯਾਦ ਰੱਖਿਆ ਕਰੋ ਇਹ ਨੀ ਕਿ ਵੀਲਸ ਟੂ ਵਾਲਸ ਚਲੋ ਖੈਰ ਤੁਹਾਨੂੰ ਐਵੇਂ ਕਾਹ ਤੋਂ ਤੁਹਾਡਾ ਟਾਈਮ ਵੇਸਟ ਕਰਦਾ ਲੈਣੀ ਸੀ ਤੇ ਮੈਂ ਲੱਭ ਕੇ ਤੇ ਫਿਰ ਬਾਈ ਹੁਣਾਂ ਨੂੰ ਭੇਜ ਦੇਣਾ ਵਿੰਡੋ ਕਲੀਨਿੰਗ ਦਾ ਜਾਂ ਬਾਹਰ ਘਰਾਂ ਨੂੰ ਪਾਵਰ ਵਾਸ਼ਿੰਗ ਦਾ ਨੰਬਰ ਕੋਈ ਵੀ ਨੰਬਰ ਚਾਹੀਦੇ ਹੁੰਦੇ ਸਾਡੇ ਤੋਂ ਲੈ ਲਿਆ ਕਰੋ ਸਾਨੂੰ ਕਾਲ ਕਰ ਲਓ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਦਿਆ ਕਰੋ ਅਤੇ ਸਾਰੇ ਨੰਬਰ ਪੰਜਾਬੀ ਲਹਿਰਾਂ ਦੀ ਟੀਮ ਕੋਲ ਅਵੇਲੇਬਲ ਨੇ ਇੱਕ ਮੈਂ ਤੁਹਾਨੂੰ ਫਰੈਸ਼ ਫੂਡ ਸੈਂਟਰ ਦਾ ਮੈਸੇਜ ਦੇਵਾਂ ਤੁਸੀਂ ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦਾ ਕੋਰਨਰ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ 'ਤੇ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰ ਕੇ ਆਓ ਅਤੇ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਲੀਡਿੰਗ ਅਤੇ ਨੰਬਰ 1 ਮੂਵਿੰਗ ਕੰਪਨੀ ਇਹਨਾਂ ਕੋਲ 35 ਸਾਲਾਂ ਦਾ ਮੂਵਿੰਗ ਦਾ ਤਜ਼ਰਬਾ ਐਚ ਕੇ ਮੂਵਰਸ 416-524-6704 416-524-6704 ਮੂਵਰਸ ਦੀ ਟੀਮ ਦੇ ਨਾਲ ਤੁਸੀਂ ਕਰੋ ਗੱਲਬਾਤ ਅਤੇ ਘਰ ਲੈ ਲਿਆ ਬਹੁਤ ਬਹੁਤ ਮੁਬਾਰਕਾਂ ਹੋਣ ਅਤੇ ਮੂਵਿੰਗ ਲਈ ਫਿਰ ਕੰਪਨੀ ਤਾਂ ਚਾਹੀਦੀ ਹੈ ਨਾ ਵਧੀਆ
4: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਸ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਪਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
5: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
0: ਆਪਣੇ ਨਾ ਪਰਿਵਾਰਾਂ 'ਚ ਆਪਾਂ ਹੌਸਪਿਟੈਲਿਟੀ ਨੂੰ ਬੜਾ ਇੱਕ ਪ੍ਰਾਇਓਰਟੀ ਦਿੰਦੇ ਹਾਂ ਕਦੇ ਵੀ ਕਿਸੇ ਨੇ ਬਾਹਰੋਂ ਆਉਣਾ ਹੋਵੇ ਤਾਂ ਆਪਾਂ ਅਗਲੇ ਨੂੰ ਆਪਣੇ ਘਰ ਵੀ ਰੱਖਦੇ ਹਾਂ ਅਗਲੇ ਨੂੰ ਪੂਰਾ ਮਾਣ ਤਾਣ ਵੀ ਅਗਲੇ ਦਾ ਕਰਦੇ ਹਾਂ ਆਪਾਂ ਤਾਂ ਇਸ ਲੈਵਲ ਤੱਕ ਵੀ ਕਿ ਘਰੋਂ ਸਪੈਸ਼ਲ ਤੌਰ ਦੇ ਉੱਤੇ ਟਾਈਮ ਆਫ ਲੈ ਕੇ ਅਗਲੇ ਨੂੰ ਕਿਤੇ ਨਾ ਕਿਤੇ ਆਪਾਂ ਇੰਟਰਟੇਨ ਕਰਦੇ ਹਾਂ ਹੁਣ ਕੰਮਾਂ ਤੋਂ ਟਾਈਮ ਆਫ ਲੈਣਾ ਦੇਖੋ ਕਿਹਦੇ ਲਈ ਇੰਨਾ ਸੌਖਾ ਬਟ ਫਿਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਹੁੰਦਾ ਯਾਰ ਕਿ ਨਹੀਂ ਅਸੀਂ ਜ਼ਰੂਰ ਜੇ ਕੋਈ ਆਇਆ ਤਾਂ ਉਹਨਾਂ ਨੂੰ ਇਹ ਨਾ ਫੀਲ ਹੋਵੇ ਯਾਰ ਕਿ ਇਹਨਾਂ ਨੇ ਸਾਨੂੰ ਸਮਾਂ ਨਹੀਂ ਦਿੱਤਾ ਮੇਰਾ ਨਾ ਇੱਕ ਮਿੱਤਰ ਹੈ ਅਤੇ ਉਹਨਾਂ ਦੇ ਕੋਈ ਰੈਲੇਟਿਵ ਪਤਾ ਨਹੀਂ ਉਹਨਾਂ ਨੇ ਕੈਲੀਫੋਰਨੀਆ ਤੋਂ ਆਉਣਾ ਸੀ US ਤੋਂ ਕਿਤੇ ਆਉਣਾ ਸੀਗਾ ਅਤੇ ਕਹਿੰਦਾ ਕਿ ਨਵੀਂ ਉਹਨਾਂ ਨੇ ਆਉਣਾ ਚਲੋ ਹੈ ਰਿਸ਼ਤੇਦਾਰ ਨੇ ਅਤੇ ਸਾਡੀ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਰਹਿੰਦੀ ਹੈ ਅਤੇ ਉਹਨਾਂ ਨੇ ਆਉਣਾ ਸੀਗਾ ਅਤੇ ਅਸੀਂ ਉਹਨਾਂ ਨੂੰ ਕਿਤੇ ਕਹਿ ਤਾ ਕਿ ਬਈ ਹਾਂਜੀ ਕੋਈ ਨਾ ਤੁਸੀਂ ਆ ਜਾਓ ਅਤੇ ਆਪਾਂ ਇੱਕ ਦਿਨ ਰੱਖ ਲਵਾਂਗੇ ਅਤੇ ਸਾਡੇ ਘਰ ਆ ਕੇ ਤੁਸੀਂ ਲੰਚ ਡਿਨਰ ਕਰ ਲਿਓ ਉਹ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਸੀਗਾ ਕਿ ਅਸੀਂ ਤਾਂ ਇਹਨਾਂ ਦੇ ਆ ਕੇ ਇਹਨਾਂ ਦੇ ਹੀ ਰਹਿਣਾ ਇਹੀ ਸਾਨੂੰ ਚੱਕਣ ਇਹੀ ਸਾਨੂੰ ਛੱਡਣ ਅਤੇ ਚਲੋ ਉਹ ਫਿਰ ਆਏ ਉਹ ਕਿਤੇ ਹੋਰ ਕਿਸੇ ਹੋਰ ਦੇ ਘਰ ਰਹੇ ਅਤੇ ਕਿਤੇ ਨਵੀ ਉਹ ਯਾਰ ਨਾ ਸਾਡੇ ਘਰ ਸਾਨੂੰ ਮਿਲਣ ਆਏ ਬਾਅਦ ਦੇ ਵਿੱਚ ਪਤਾ ਲੱਗਿਆ ਉਹਨਾਂ ਨੇ ਮਾਇੰਡ ਬੋਕ ਕੀਤਾ ਕਿ ਅਸੀਂ ਉਹਨਾਂ ਨੂੰ ਆਫਰ ਨਹੀਂ ਕੀਤਾ ਕਿ ਉਹ ਸਾਡੇ ਘਰ ਰਹਿ ਸਕਣ ਅਤੇ ਕਹਿੰਦੇ ਯਾਰ ਸਾਨੂੰ ਬੜੀ ਹੈਰਾਨੀ ਹੋਈ ਉਹ ਤੁਰ ਗਏ ਚਲੇ ਗਏ ਵਾਪਸ ਕੈਲੀਫੋਰਨੀਆ ਨੂੰ ਨਾ ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਵੀ ਤੁਹਾਡੇ ਘਰ ਆ ਰਹੇ ਹਾਂ ਅਸੀਂ ਉਹਨਾਂ ਨੂੰ ਆਫਰ ਕੀਤਾ ਸੀ ਸਾਡੇ ਘਰ ਆਇਓ ਲੰਚ ਡਿਨਰ ਜਿਵੇਂ ਮਰਜ਼ੀ ਕਰਿਓ ਆਪਾਂ ਮਿਲਦੇ ਹਾਂ ਗੱਲਾਂ ਬਾਤਾਂ ਮਾਰਦੇ ਹਾਂ ਅਤੇ ਉਹ ਇਸ ਚੀਜ਼ 'ਤੇ ਅਪਸੈਟ ਸੀ ਵੀ ਉਹ ਨਾ ਸਾਨੂੰ ਏਅਰਪੋਰਟ ਤੋਂ ਚੱਕਣ ਆਏ ਆ ਅਤੇ ਨਾ ਉਹ ਉਹਨਾਂ ਨੇ ਆਫਰ ਕੀਤਾ ਕਿ ਤੁਸੀਂ ਸਾਡੇ ਘਰ ਰਹੋ ਪਰ ਹੁਣ ਕਿਸੇ ਨੂੰ ਰੱਖਣਾ ਯਾਰ ਹੁਣ ਬਹੁਤ ਵੱਡੀ ਗੱਲ ਹੈ ਆਪਾਂ ਤਾਂ ਹੁਣ ਜੇ ਮੈਂ ਹੋਵਾਂ ਮੈਂ ਕਿਸੇ ਦੇ ਵੀ ਜਾਵਾਂ ਤਾਂ ਮੈਨੂੰ ਇਹ ਹੁੰਦਾ ਕਿ ਯਾਰ ਹੋਟਲ 'ਚ ਰਹੋ ਮੈਂ ਕਾਹਨੂੰ ਕਿਸੇ ਨੂੰ ਤੰਗ ਕਰਨਾ ਅਗਲਾ ਚੱਕਣ ਆਊਗਾ ਛੱਡਣ ਜਾਊਗਾ ਇਟਸ ਐਂਡ ਆਫ ਦ ਡੇ ਇੱਕ ਹੈਡੇਕ ਹੀ ਹੈ ਤੁਸੀਂ ਜਾਓ ਆਰਾਮ ਨਾਲ ਜਿਹਨੂੰ ਤੁਸੀਂ ਮਿਲਣਾ ਜਾ ਕੇ ਮਿਲੋ ਜ਼ਰੂਰੀ ਯਾਰ ਆਪਾਂ ਕਿਹੜਾ ਇਹ ਕਹਿੰਦੇ ਕਿ ਨਾ ਮਿਲੋ ਮਿਲੋ ਪਰ ਤੁਸੀਂ ਆਪਣਾ ਹੋਟਲ 'ਚ ਰਹੋ ਗੱਡੀ ਰੈਂਟ ਕਰੋ ਉਬਰ ਕਰ ਲਓ ਪਤਾ ਨਹੀਂ ਕਿਉਂ ਆਪਾਂ ਐਕਸਪੈਕਟੇਸ਼ਨਸ ਐਸੀਆਂ ਰੱਖਦੇ ਹਾਂ ਵੀ ਬੰਦਾ ਕੰਮ ਕਾਰ ਸਾਰਾ ਕੁਛ ਛੱਡ ਕੇ ਸਾਰੇ ਸਾਡੇ ਆਲੇ ਦੁਆਲੇ ਤੁਰਿਆ ਫਿਰੇ ਹੁਣ ਤੁਸੀਂ ਦੱਸੋ ਇਹਨਾਂ ਨੇ ਜੇ ਆਫਰ ਨਹੀਂ ਕੀਤਾ ਜਾਂ ਇਹਨਾਂ ਨੇ ਮੈਨੂੰ ਉਹਨਾਂ ਨੂੰ ਨਾ ਪਿੱਕ ਕੀਤਾ ਨਾ ਛੱਡਿਆ ਜੋ ਵੀ ਆ, ਕੀ ਇਸ ਪਿੱਛੇ ਕੋਈ ਗਲਤੀ ਹੈ ਉਹਨਾਂ ਦੀ? ਨੰਬਰ ਹੈ ਆਪਣਾ 9056733337। ਕਿਸ ਹੱਦ ਤੱਕ ਹੁਣ ਤੁਸੀਂ ਕਹਿੰਦੇ ਹੋ ਕਿ ਯਾਰ ਆਪਾਂ ਨੂੰ ਰੱਖਣਾ ਚਾਹੀਦਾ, ਵਕੇਸ਼ਨ ਡੇ ਲਓ, ਹੁਣ ਕਿੰਨੇ ਕੁ ਲਈ ਜਾਓਗੇ, ਕਿਹਦੇ ਕਿਸਲੇ ਲਈ ਜਾਓਗੇ? ਸੋ ਨੰਬਰ ਹੈ ਆਪਣਾ 905-673-3337। ਯਾਦ ਰੱਖੋ ਨਾਲ ਦੀ ਨਾਲ ਬੀਓਂਡ ਆਈਵਰ ਨੂੰ ਤੁਹਾਨੂੰ ਐਨਕਾਂ ਚਾਹੀਦੀਆਂ। ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਵਨ ਐਂਡ ਓਨਲੀ ਬੀਓਂਡ ਆਈਵਰ ਹਾਜ਼ਰ ਹੈ। ਇੱਕ ਐਨਕ ਲਓ, ਦੂਜੀ ਫ੍ਰੀ ਡੀਲ ਲੱਗੀ ਹੋਈ ਹੈ। ਬਾਕੀ ਨਿਗਾਹ ਦੀ ਐਨਕਾਂ, ਸਨਗਲਾਸਿਸ ਦੇ ਉੱਤੇ ਡੀਲ ਹੈ ਅਤੇ ਆਈ ਡਾਕਟਰ ਅਵੇਲੇਬਲ ਨੇ, ਤੁਹਾਡੀ ਨਿਗਾਹ ਚੈੱਕ ਕਰਦੇ ਆ ਔਨ ਦਾ ਸਪੋਟ। ਬਹੁਤ ਵਧੀਆ ਟੀਮ ਹੈ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ। ਨੰਬਰ ਇਜ਼ 9057933937 ਬੀਓਂਡ ਆਈਵਰ 9025। ਹੈਲੋ ਜੀ, ਵੈਲਕਮ।
6: ਸਟਰੋਕ ਹੋ ਗਿਆ ਤੇ ਟਰੱਕ ਜਿੱਦਾਂ ਵੱਜਾ ਹਨਾ, ਤੇ ਉਹਨਾਂ ਨੇ ਉਹਨਾਂ ਨੂੰ ਏਅਰ ਲਿਫਟ ਕਰਕੇ ਕ੍ਰੈਡਿਟ ਵੀ ਹੋਸਪਿਟਲ ਲੈ ਕੇ ਆਉਣਾ ਸੀ, ਤੇ ਕ੍ਰੈਡਿਟ ਵੀ ਹੋਸਪਿਟਲ ਜਦੋਂ ਉਹਨੇ ਲੈ ਕੇ ਆਉਣ ਲੱਗੇ ਲਾਉਣ ਲੱਗੇ ਤੇ ਕਹਿੰਦੇ ਇੱਥੇ ਰੂਮ ਹੈ ਨੀ ਉਹ, ਤੇ ਬਵੇੜ ਹੋਸਪਿਟਲ ਲੈ ਜਾਓ। ਬਵੇੜ ਹੋਸਪਿਟਲ ਉਹਨਾਂ ਨੂੰ ਲੈ ਕੇ ਆਏ ਸੈਚਰਡੇ ਸਵੇਰੇ 8 ਵਜੇ ਤੇ ਸੰਡੇ ਮੋਰਨਿੰਗ ਉਹਨਾਂ ਨੂੰ ਉੱਪਰ ਲੈ ਕੇ ਗਏ ਐਮਰਜੈਂਸੀ ਵਾਰਡ ਤੋਂ। ਅਸੀਂ, ਮੇਰੀ ਵਾਈਫ ਨੇ ਮੇਜਰ ਮਕੈਂਦੀ ਹੋਸਪਿਟਲ ਨੂੰ ਕਾਲ ਕੀਤੀ ਕਿ ਤੁਹਾਡੇ ਕੋਲ ਜੇ ਰੂਮ ਹੈਗਾ ਅਸੀਂ ਉੱਥੇ ਲੈ ਆਉਂਦੇ। ਕਹਿੰਦੇ ਸਾਡੇ ਤੋਂ ਰੂਮ ਹੈਗਾ, ਤੁਸੀਂ ਇੱਥੇ ਲੈ ਆਓ। ਬ੍ਰਾਂਪਟਨ ਹੋਸਪਿਟਲ ਵਾਲਿਆਂ ਨੇ ਹੋਸਪਿਟਲ ਨੂੰ ਲੌਕ ਲਾ ਲਿਆ, ਕਹਿੰਦੇ ਇਹ ਬ੍ਰਾਂਪਟਨ ਦਾ ਰੈਜੀਡੈਂਟ ਆ, ਬ੍ਰਾਂਪਟਨ ਤੋਂ ਅਸੀਂ ਇਹਨੂੰ ਤੁਸੀਂ ਹੋਰ ਹੋਸਪਿਟਲ ਲੈ ਕੇ ਨਹੀਂ ਜਾ ਸਕਦੇ। ਮੈਂ ਮਨਿੰਦਰ ਐਮ ਪੀ, ਬਾਂਤ ਨਿਜਰ, ਜੋਗਾ ਕੰਗ, ਸਾਰੇ ਬੰਦਿਆਂ ਨੂੰ ਉਦਣ ਰਾਤ ਨੂੰ ਕਾਲ ਲਾ ਲਈਆਂ। ਜੱਸੀ ਹਾਂਸਰਾ, ਕੱਲੇ ਕੱਲੇ ਬਾਸੀ ਨੂੰ ਵੀ।
0: ਚਲੋ ਭਾਜੀ, ਤੁਸੀਂ ਨਾ ਨਾ ਲਿਆ ਕਰੋ, ਏਅਰ ਦੇ ਉੱਤੇ ਹੁਣ ਪ੍ਰਾਈਵੇਟ ਚੀਜ਼ਾਂ ਨੇ।
6: ਕੋਈ ਚੱਕਰ ਨਹੀਂ, ਮੈਂ ਤੁਹਾਡਾ ਗੱਲ ਸ਼ੇਅਰ ਕਰਦਾ, ਪ੍ਰਾਈਵੇਟ ਚੀਜ਼ਾਂ ਕਰ ਜਦੋਂ ਇਹਨਾਂ ਨੂੰ ਵੋਟਾਂ
0: ਨਹੀਂ। ਪਰ ਭਾਜੀ ਹੁਣ ਤੁਸੀਂ ਕਿਸੇ, ਚਲੋ ਖੈਰ, ਸਾਡੇ ਪ੍ਰੋਗਰਾਮ ਤੇ ਪਲੀਜ਼ ਕਿਸੇ ਦੇ ਨਾਂ ਨਾ ਲਓ, ਹੋਰ ਦੱਸੋ।
6: ਮੈਂ ਉਦਾਂ ਕਹਿੰਦਾ ਕਿ ਜਿਹੜੀ ਚੀਜ਼ ਇਹ ਹੈ ਕਿ ਸਾਰੇ ਨੂੰ ਅਵੇਅਰਨੈਸ ਕਰੋ, ਆਪਾਂ ਇਹਨਾਂ ਨੂੰ ਵੋਟਾਂ ਪਾਉਂਦੇ ਨੇ, ਵੋਟਾਂ ਪਾਉਣ ਵੇਲੇ ਪੁੱਛੋ ਕਿ ਤੁਸੀਂ ਆਹ ਕਰ ਰਹੇ।
0: ਨਹੀਂ ਪਰ ਚਲੋ ਖੈਰ, ਆਪਾਂ ਭਾਜੀ ਕਿ ਤੁਸੀਂ ਨਾ ਸਾਨੂੰ ਪ੍ਰਾਈਵੇਟਲੀ ਕਿਤੇ ਫੋਨ ਕਰਿਓ ਪਲੀਜ਼, ਸਾਡੇ ਸ਼ੋਅ ਤੇ ਕਿਸੇ ਦਾ ਨਾਂ ਨਾ ਲਿਆ ਕਰੋ, ਚੰਗਾ ਨਹੀਂ ਲੱਗਦਾ ਹੈਗਾ। ਕੋਈ ਤੁਸੀਂ ਸਿਚੁਏਸ਼ਨ ਸ਼ੇਅਰ ਕਰਨਾ ਜੀ ਸੱਦ ਕੇ ਕਰੋ, ਬਟ ਉਹਦੇ ਤਰੀਕੇ ਹੁੰਦੇ ਆ ਪਲੀਜ਼।
6: ਨਹੀਂ, ਮੈਂ ਤਾਂ ਬਾਈ ਅੱਕੇ, ਉਹਨੇ ਪਹਿਲੀ ਵਾਰੀ ਅੱਜ ਕਾਲ ਕੀਤੀ ਰੇਡੀਓ ਦੇ ਉੱਤੇ, ਮੈਂ ਤਾਂ ਕਾਲ।
0: ਨਹੀਂ, ਮੈਂ ਸਮਝਦਾ ਤੁਹਾਡੀ ਗੱਲ ਨੂੰ। ਚਲੋ, ਕਿਤੇ ਨਾ ਕਿਤੇ ਜ਼ਰੂਰ ਇਸ਼ੂਜ਼ ਹੈਗੇ ਆ, ਹੁਣ ਵੋਟਾਂ ਆ ਰਹੀਆਂ ਨੇ, ਤੇ ਜਿਹੜੇ ਵੀ ਉਮੀਦਵਾਰ ਇਹਨਾਂ ਏਰੀਆਜ਼ ਵਿੱਚ ਖੜੇ ਉਹਨਾਂ ਨੂੰ ਜ਼ਰੂਰ ਸਵਾਲ ਜਵਾਬ ਕਰੋ।
6: ਭਾਈ ਕਹਿ ਰਹੇ ਨੇ ਤਾਂ ਹੀ ਕਹਿੰਦੇ ਫੋਨ ਚੱਕਣ ਦਾ ਕਰੀਏ, ਫੋਨ ਤਾਂ ਚੱਕਦੇ ਹੀ ਨਹੀਂ।
0: ਨਹੀਂ, ਚਲੋ ਤੁਸੀਂ ਕਿਸੇ ਅਗਲੇ ਦੇ ਦਫ਼ਤਰਾਂ 'ਚ ਫੋਨ ਕਰੋ, ਦਫ਼ਤਰ ਚਲ ਜਾਓ, ਬਥੇਰੇ ਦਫ਼ਤਰ ਬਣੇ ਪਏ ਆ।
6: ਨਹੀਂ ਨਹੀਂ, ਹੁਣ ਭਾਈ
0: ਖੈਰ, ਕੋਈ ਨਾ ਭਾਜੀ, ਲੰਬੀਆਂ ਟੁੱਡੀਆਂ ਗੱਲਾਂ ਨੇ, ਆਪਾਂ ਕਿਸੇ ਹੋਰ ਦਿਨ ਕਰਾਂਗੇ। ਸਾਨੂੰ ਪ੍ਰਾਈਵੇਟਲੀ ਤੁਸੀਂ ਈਮੇਲ ਕਰ ਦਿਓ, ਠੀਕ ਹੈ ਭਾਜੀ? ਖੈਰ ਚਲੋ, ਐਵੇਂ ਹੁਣ ਯਾਰ ਤੁਸੀਂ ਲੜਨ ਆਏ ਹੋ ਰੇਡੀਓ ਦੇ ਉੱਤੇ। ਖੈਰ, ਤੁਸੀਂ ਕੋਈ ਤਰੀਕੇ ਹੁੰਦੇ, ਹੁਣ ਤੁਸੀਂ ਕਿਸੇ ਬਿਜ਼ਨਸ ਪਰਸਨ ਦੇ ਨਾਮ ਲੈ ਰਹੇ ਹੋ ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਹੈ ਨਾ? ਹੁਣ ਹੁਣ ਤੁਸੀਂ ਸਾਡੇ ਪ੍ਰੋਗਰਾਮ 'ਤੇ ਆ ਕੇ ਯਾਰ ਕਿਸੇ ਬਿਜ਼ਨਸ ਪਰਸਨ ਦਾ ਨਾਮ ਲੈ ਰਹੇ ਹੋ, ਐਂ ਥੋੜ੍ਹਾ ਕਰੀਦਾ ਹੁੰਦਾ? ਜ਼ਰੂਰ ਤੁਹਾਡੇ ਕੰਸਰਨ ਨੇ, ਤੁਸੀਂ ਕੰਸਰਨ ਜਿਹੜੇ ਲੀਡਰਸ ਖੜੇ ਨੇ, ਕੋਈ ਐਮ ਪੀਜ਼ ਨੇ, ਕੋਈ ਕੌਂਸਲਰਸ ਨੇ, ਉਹਨਾਂ ਵੋਰਡਸ ਦੇ ਵਿੱਚ ਨੇ, ਉਹਨਾਂ ਨੂੰ ਚਿੱਠੀਆਂ ਪਾਓ, ਜਾ ਕੇ ਉਹਨਾਂ ਦੇ ਦਫ਼ਤਰ ਆਪਣਾ ਬਹੁਤ ਹੀ ਇੱਕ ਯੂਨੋ ਸ਼ਾਂਤ ਹੋ ਕੇ ਆਪਣੇ ਕੰਸਰਨ ਜ਼ਰੂਰ ਤੁਸੀਂ ਉਹਨਾਂ ਤੱਕ ਪਹੁੰਚਦੇ ਕਰੋ, ਇਹ ਜ਼ਰੂਰ ਤੁਹਾਡਾ ਰਾਈਟ ਹੈ। ਖੈਰ, ਮੈਨੀ ਜੀ, ਹਾਂਜੀ, ਵੈਲਕਮ।
7: ਨਵੀਂ ਦੋ ਪੁਆਇੰਟ ਨੇ। ਇੱਕ ਪਹਿਲਾ ਪੁਆਇੰਟ ਮੈਂ ਸਿਰਫ ਇੱਕ ਸੈਕਿੰਡ ਪਿਛਲੇ ਭਰਾ ਨੂੰ ਠੰਡਾ ਕਰਨ ਵਾਸਤੇ ਕਰਾਂਗਾ ਵੀ ਮੇਰੇ ਵੀਰ, ਜਿਹੜਾ ਜਿਹੜੇ ਬੰਦੇ ਦੀ ਗਲਤੀ ਹੁੰਦੀ ਨਾ, ਬੰਦਾ ਸਕਰੀਮ ਉਹਦੇ ਤੇ ਕਰੇ ਤੇ ਚੰਗਾ ਲੱਗਦਾ ਹੈ। ਇੱਕ ਤੁਸੀਂ ਪਬਲਿਕ ਪਲੇਟਫਾਰਮ ਜਾ ਕੇ ਜਦੋਂ ਤੁਸੀਂ ਹੈਲਪ ਮੰਗਦੇ ਹੋ ਨਾ, ਹੈਲਪ ਸਕਰੀਮ ਕਰਕੇ ਜਾਂ ਯੈਲ ਕਰਕੇ ਨਹੀਂ ਮਿਲਦੀ। ਹੈਲਪ ਆਪਾਂ ਇਕੱਠੇ ਮਿਲ ਕੇ ਕੁਛ ਵੀ ਕਰ ਸਕਦੇ ਹਾਂ, ਆਪਾਂ ਇੱਕ ਤਰੀਕਾ ਹੁੰਦਾ ਹੈ। ਸੋ ਮੇਰੇ ਵੀਰ, ਤੁਸੀਂ ਸ਼ਾਂਤ ਹੋ ਜਾਓ, ਤੁਹਾਡਾ ਜਿਹੜਾ ਦੋਸਤ ਹੈ ਬਿਲਕੁਲ ਠੀਕ ਹੋਏਗਾ। ਪਰ ਇਹਦੇ ਤੇ ਆ ਕੇ ਤੁਸੀਂ ਨਵੀਂ ਦੀ ਗਲਤੀ ਕੱਢ ਕੇ ਜਾਂ ਕਿਸੇ ਰੇਡੀਓ ਚੱਲ ਰਿਹਾ ਤੇ ਉਹਦੇ ਉੱਤੇ ਤੁਸੀਂ ਆ ਕੇ ਟੌਪਿਕ ਨੂੰ ਜੇ ਡਿਸਕਸ ਕਰਨਾ ਤੇ ਦਿਸ ਇਜ਼ ਨਾਟ ਦਾ ਪ੍ਰੋਸੀਜਰ, ਦਿਸ ਇਜ਼ ਨਾਟ ਦਾ ਵੇ। ਸੋ ਨਵੀਂ ਹੈਜ਼ ਬੀਨ ਰਿਸਪੈਕਟਫੁਲ ਤੇ ਆਪਾਂ ਉਹਦੇ ਨਾਲ ਵੀ ਰਿਸਪੈਕਟਫੁਲ ਰਹੀਏ, ਜਦਕਿ ਉਹਦੀ ਕੋਈ ਗਲਤੀ ਨਹੀਂ ਹੈ ਇਹਦੇ ਵਿੱਚ।
0: ਤੁਹਾਡਾ
7: ਅੱਗੇ ਵਾਸਤੇ ਧਿਆਨ ਰੱਖਿਓ। ਤੇ ਦੂਜੀ ਚੀਜ਼ ਨਵੀਂ, ਆਪਣੀ ਕਮਿਊਨੀਕੇਸ਼ਨ ਤੇ ਐਕਸਪੈਕਟੇਸ਼ਨ ਦਾ ਦੋ ਹੀ ਚੀਜ਼ਾਂ ਹੁੰਦੀਆਂ ਨੇ ਜਿਹੜਾ ਮੇਨ ਇਸ਼ੂ ਕ੍ਰੀਏਟ ਕਰਦਾ ਹੈ। ਸੋ ਆਈ ਥਿੰਕ ਇਹਦੇ ਚ ਨਾ ਆਪਾਂ ਰਿਲੇਸ਼ਨ ਦੇ ਵਿੱਚ ਐਕਸਪੈਕਟੇਸ਼ਨ ਬਹੁਤ ਰੱਖਦੇ। ਮੈਂ ਜਿੰਨੀ ਵਾਰੀ ਵੀ ਜਿੱਥੇ ਵੀ ਜਾਂਦਾ ਨਾ, ਮੈਂ ਕਦੀ ਆਪਣੇ ਰਿਸ਼ਤੇਦਾਰਾਂ ਦੇ ਨਹੀਂ ਰੁਕਿਆ, ਕਿਉਂਕਿ ਆਪਾਂ ਐਕਸਪੈਕਟ ਕਰਦੇ ਹਾਂ ਅਗਲੇ ਵਾਲੇ ਦੀ ਏਦਾਂ ਨਹੀਂ ਵੀ ਰੱਖਣਾ ਨਹੀਂ ਚਾਹੁੰਦੇ, ਪਰ ਅਗਲੇ ਦੀ ਕਦੀ ਮਜਬੂਰੀ ਹੋ ਸਕਦੀ, ਕੋਈ ਇਸ਼ੂ ਹੋ ਸਕਦਾ ਵੀ ਜਿਹੜਾ ਨਹੀਂ ਰੱਖ ਸਕਦਾ। ਸੋ ਬੰਦੇ ਨੂੰ ਸਪੋਟ ਤੇ ਪਾਓ ਹੀ ਨਾ, ਸਾਡੀ ਰਿਸਪੋਂਸੀਬਿਲਟੀ। ਕਿਸੇ ਕੋਲ ਚੀਜ਼ ਮੰਗਣ ਤੋਂ ਪਹਿਲਾਂ ਚਾਰ ਵਜੇ ਬੰਦਾ ਸੋਚੇ ਵੀ ਯਾਰ ਮੈਂ ਮੰਗਾਂਗੇ ਰਹਿਣ ਦਵਾਂ ਜਾਂ ਮੈਂ ਕਿਸੇ ਕੋਲ ਹੈਲਪ ਮੰਗਾਂਗੇ ਰਹਿਣ ਦਵਾਂ। ਉਹ ਰਿਲੇਸ਼ਨ ਤੁਹਾਡੇ ਅਲੱਗ ਹੁੰਦੇ ਨੇ ਜਿੰਨਾ ਤੁਸੀਂ ਅੱਖਾਂ ਮੀਚ ਕੇ ਤੁਸੀਂ ਆਪਣਾ ਯੂਨੋ ਯੂ ਕੈਨ ਐਕਸਪੈਕਟ। ਸੋ ਮੈਨੂੰ ਲੱਗਦਾ ਕਮਿਊਨੀਕੇਸ਼ਨ ਤੇ ਐਕਸਪੈਕਟੇਸ਼ਨ ਆਪਾਂ ਇੰਨੀਆਂ ਜ਼ਿਆਦਾ ਰੱਖ ਲਈਆਂ ਨਾ ਰਿਲੇਸ਼ਨ ਦੇ ਵਿੱਚ ਵੀ ਮੈਂ ਇਹਦੇ ਨਾਲ ਫੋਨ ਤੇ ਹਰ ਰੋਜ਼ ਗੱਲ ਕਰਦਾ ਤੇ ਮੇਰੀ ਪੂਰਾ ਰਾਈਟ ਆ ਗਿਆ। ਸੋ ਆਪਾਂ ਉਹ ਰਿਲੇਸ਼ਨ ਵੀ ਹੁੰਦੇ ਨੇ ਜਿਹਦੇ ਚ ਆਪਾਂ ਐਕਸਪੈਕਟ ਕਰਦਾ ਵੀ ਯਾਰ ਹਾਂ ਵੀ ਮੈਂ ਜਾਵਾਂ ਤੇ ਮੈਨੂੰ ਮੇਰੀ ਪੂਰੀ ਮਾਨਤਾ ਹੋ ਜਾਵੇ ਉੱਥੇ ਜਾ ਕੇ।
0: ਇੱਕ ਨਾ ਦੇਖੋ ਪੁਰਾਣੇ ਸਮੇਂ ਚ ਹੁੰਦਾ ਸੀਗਾ ਚਲੋ ਆਪਾਂ ਫ੍ਰੀ ਹੈ ਤੇ ਉਦੋਂ ਨਹੀਂ ਸੀ ਉਹਨੇ ਕੰਮ ਕਾਜ, ਹੁਣ ਆਪਾਂ ਨੂੰ ਵੀ ਰੀਅਲਾਈਜ਼ ਕਰਨਾ ਚਾਹੀਦਾ ਯਾਰ ਕਿ ਹਰੇਕ ਬੰਦਾ ਬਿਜ਼ੀ ਹੈ, ਹਰੇਕ ਦਾ ਪਰਿਵਾਰ ਆ ਤੇ ਸੋਰੀ ਟੂ ਸੇ ਬਟ ਅੱਜ ਕੱਲ੍ਹ ਦੇ ਬੱਚੇ ਨਹੀਂ ਲਾਈਕ ਕਰਦੇ ਜੇ ਕੋਈ ਅਣਜਾਣ ਨਹੀਂ ਸੋਰੀ ਟੂ ਸੇ ਸੋ ਮੇਰਾ ਗਲਤ ਵਰਡ ਹੈ ਬਟ ਕੋਈ ਵੀ ਜੇ ਰਿਲੇਟਿਵ ਆਵੇ ਬੱਚੇ ਟੂ ਬੀ ਆਨੈਸਟ ਨਹੀਂ ਉਸ ਚੀਜ਼ ਨੂੰ ਪ੍ਰੈਫਰ ਕਰਦੇ
7: ਸਾਰਿਆਂ। ਹਾਂ ਆਪਣੀ ਆਪਣੀ ਉਹਨਾਂ ਦਾ ਸਿਸਟਮ ਹੁੰਦਾ ਸਾਰਿਆਂ ਦਾ, ਬਟ ਜਦੋਂ ਅਸੀਂ ਕਹਿਣਾ ਹੁੰਦਾ ਕਿਸੇ ਨੇ ਆਉਣਾ ਹੁੰਦਾ ਤੇ ਅਸੀਂ ਕਹਿ ਦਿੰਦੇ ਵੀ ਯਾਰ ਤੁਸੀਂ ਇਸ ਦਿਨ ਆ ਜਾਓ, ਅਸੀਂ ਥੋੜਾ ਜਿਹਾ ਟਾਈਮ ਕੱਢ ਲਾਂਗੇ ਜੇ ਫਲੈਕਸੀਬਿਲਟੀ ਹੈਗੀ ਹੈ ਤਾਂ। ਆਪਾਂ ਨੇ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਰਿਲੇਸ਼ਨ ਚੋਂ ਰੱਖ ਲਈਆਂ ਨੇ, ਹੁੰਦੀਆਂ ਵੀ ਨੇ, ਗਲਤ ਨਹੀਂ ਹੈਗੇ ਆਪਾਂ, ਆਪਾਂ ਨੂੰ ਲੱਗਦਾ, ਬਟ ਆਪਾਂ ਜਦੋਂ ਐਕਸਪੈਕਟੇਸ਼ਨ ਪੂਰੀਆਂ ਨਹੀਂ ਨਾ ਹੁੰਦੀਆਂ ਫਿਰ ਆਪਾਂ ਕੀ ਕਰਦੇ, ਆਪਾਂ ਫਿਕਸ ਨਹੀਂ ਕਰਦੇ ਰਿਲੇਸ਼ਨ ਨੂੰ, ਰਿਲੇਸ਼ਨ ਨੂੰ ਖਤਮ ਕਰ ਦਿੰਦੇ, ਉਹ ਨੈਗੇਟਿਵ ਚੀਜ਼ ਐਕਸਪੈਕਟੇਸ਼ਨ ਦਾ।
0: ਬਿਲਕੁਲ ਨਹੀਂ, ਠੀਕ ਹੈ ਮੈਨੀ, ਥੈਂਕ ਯੂ ਸੋ ਮਚ ਫੋਰ ਯਰ ਕਾਲ, ਬਹੁਤ ਪਿਆਰ। ਜੀ 6204 ਹੈਲੋ।
8: Hello, good morning, Navi.
0: Ji, good morning, ji.
8: How are you?
0: Good, ji, good. Tu sunao.
8: Good, thank you. Acha, main ye puchna si ga, unna ne invite kita si unna nu California wale
0: nu? Nahi, nahi, nahi, oh, vaise hi aa rahe sige.
8: Ha, te fir to unna di liability thodi si.
0: Hmm.
8: Unna di jinni capability si, unna unna ne offer karta ki come dinner for done, dinner or lunch, whatever. But unna di liability thodi ya, because ਮੈਨੂੰ ਤਾਂ ਲੱਗਦਾ ਨੀ ਕਿਸੇ ਕੋਲ ਇੰਨਾ ਟਾਈਮ ਹੁੰਦਾ ਕਿ ਆਮ ਫ੍ਰੀ ਤੇ ਐਟ ਦਾ ਸੇਮ ਟਾਈਮ ਉਹ ਆਪਦੇ ਤੋਂ ਵੀ ਉਨੀ ਹੀ ਐਕਸਪੈਕਟੇਸ਼ਨ ਰੱਖਦੇ ਹੋਣੇ ਕਿ ਅਸੀਂ ਕੱਲ ਨੂੰ ਉੱਥੇ ਜਾਵਾਂਗੇ ਤਾਂ ਵੀ ਵਿਲ ਡੂ ਦਿਸ ਥਿੰਗ ਰਾਈਟ। ਤਾਂ ਮਤਲਬ ਮੈਨੂੰ ਨੀ ਲੱਗਦਾ ਕਿ ਉਹਦੇ ਚ ਗੁੱਸੇ ਹੋਣ ਵਾਲੀ ਕੋਈ ਗੱਲ ਹੈ, ਗੁੱਸੇ ਹੋਣ ਵਾਲੀ ਗੱਲ ਤਾਂ ਹੋਵੇ ਉਹਨਾਂ ਨੇ ਇਨਵਾਈਟ ਕਰਕੇ ਲਿਆਉਣਾ ਭੁੱਲ ਗਏ। ਮਤਲਬ ਮੇਰਾ ਤਾਂ ਇਹੀ ਟੇਕ ਹੈ ਇਹਦੇ ਤੇ ਕਿ ਇਟਸ ਨਥਿੰਗ।
0: ਪਰ ਆਪਣੇ ਨਾ ਫੈਮਿਲੀਜ਼ ਦੇ ਵਿੱਚ ਹੁੰਦਾ, ਹੁਣ ਜੇ ਹੁਣ ਮੇਰੀ ਨਾ ਕਈ ਵਾਰ ਪੇਰੈਂਟਸ ਨਾਲ ਗੱਲ ਹੋਊਗੀ ਤੇ ਚਲੋ ਉਹ ਵੀ ਚਲੋ ਉਹਨਾਂ ਦੀ ਸੋਚ ਹੈ, ਕਹਿਣਗੇ ਨਾ ਵੀ ਹਾਂ ਅਸੀਂ ਤੇ ਚੱਲੇ ਹਾਂ ਉਹਨਾਂ ਕੋਲ ਰਹਿ ਲਾਂਗੇ, ਮੈਂ ਉਹਨਾਂ ਨੂੰ ਫਿਰ ਦੱਸ ਦਿੰਦਾ ਕਿ ਮਾਮ ਡੈਡ ਤੁਸੀਂ ਕਿਸੇ ਕੋਲ ਨਾ ਰਹੋ ਪਲੀਜ਼, ਅਗਲੇ ਨੂੰ ਤੁਸੀਂ ਤੰਗ ਕਰੋਗੇ, ਉਹ ਕਹਿੰਦੇ ਨਹੀਂ ਨਹੀਂ ਤੰਗ ਕੀ, ਉਹ ਤਾਂ ਫੈਮਿਲੀ ਹੈ। ਸੋ ਨਾ ਇੱਕ ਮਾਇੰਡ ਸੈਟ ਜਿਹਾ ਬਣਿਆ ਹੋਇਆ
8: ਆਪਣੀ ਪੇਰੈਂਟਸ ਦੀ ਜਨਰੇਸ਼ਨ ਤੱਕ ਚੱਲਦਾ ਸੀ, ਮੈਨੂੰ ਨੀ ਲੱਗਦਾ ਕਿ ਆਪਾਂ ਉਹਨੂੰ ਇੰਨਾ ਜ਼ਿਆਦਾ ਐਂਟਰਟੇਨ ਕਰ ਸਕਦੇ ਹਾਂ ਉਸ ਚੀਜ਼।
0: ਬਿਲਕੁਲ ਵੀ
8: ਨਹੀਂ। ਜੇ ਬੰਦਾ ਘਰ ਆ ਜਾਂਦਾ ਫੇਰ ਆਪਾਂ ਉਹਨੂੰ ਐਂਟਰਟੇਨ ਨਾ ਕਰੀਏ, ਉਹ ਵੀ ਪ੍ਰੋਬਲਮ।
0: ਕੀ ਨਾ ਲੋਕ ਸਟਕ ਨੇ ਉਸ ਜ਼ਮਾਨੇ ਦੇ ਵਿੱਚ ਅਜੇ ਵੀ। ਕੁਝ ਲੋਕ ਜਿਹੜੇ ਉਹ ਸੋਚਦੇ ਆ ਕਿ ਨਹੀਂ ਯਾਰ ਅਗਲੇ ਦਾ ਹੱਕ ਬਣਦਾ ਕਿ ਉਹ ਸਾਨੂੰ ਜਾਂ ਅਗਲੇ ਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਉਹ ਸਾਨੂੰ ਜ਼ਰੂਰ ਐਂਟਰਟੇਨ ਕਰਨ। ਹੁਣ ਕਈ ਲੋਕ ਤਾਂ ਇਹ ਵੀ ਅਪਸੈਟ ਹੁੰਦੇ ਜੀ ਤੁਸੀਂ ਸਿਰਫ ਇੱਕ ਦਿਨ ਐਂਟਰਟੇਨ ਕਰੋ ਬਾਕੀ ਦਿਨ ਨਾ ਕਰੋ। ਇੱਕ ਹੋਰ ਮੇਰਾ ਮਿੱਤਰ ਹੈ ਉਹਦੇ ਕੋਈ ਆਏ ਤੇ ਉਹ ਸੋਚਣ ਕਿ ਪੂਰਾ ਹਫ਼ਤਾ ਸਾਡੇ ਆਲੇ ਦੁਆਲੇ ਘੁੰਮਦੇ ਰਹਿਣ, ਕਹਿੰਦੇ ਯਾਰ ਹੁਣ ਸਾਰਾ ਹਫ਼ਤਾ ਸੀ, ਹੁਣ ਜਾਂ ਤਾਂ ਤੁਹਾਡੇ ਆਲੇ ਦੁਆਲੇ ਹੋਈਏ ਜਾਂ ਅਸੀਂ ਕੰਮ ਕਰੀਏ ਤੇ ਬਿੱਲ ਪੱਤੀਆਂ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਐਕਸਪੈਂਸਿਸ ਨੇ ਅਸੀਂ ਉਹਨਾਂ ਨੂੰ ਪੇ ਕਰੀਏ। ਯਾਦ ਰੱਖੋ ਏਰੀਅਨ ਮਿਲਸ ਐਕਿਰਾ ਨੂੰ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ SUV ਲੈਣਾ, ਐਕਿਰਾ ਦੀ ਕੋਈ ਵੀ ਤੁਸੀਂ ਅਗਰ ਸ਼ੋਪਿੰਗ ਕਰਨੀ ਹੈ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਕਰਨ ਸ਼ਰਮਾ ਬਾਈ ਜੀ ਹਾਜ਼ਰ ਨੇ, ਨੰਬਰ ਹੈ 9058285800 ਏਰੀਅਨ ਮਿਲਸ ਐਕਿਰਾ 9058285800 ਤੇ ਕਾਲ ਜ਼ਰੂਰ ਕਰੋ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ ਜਾਂ ਗੱਡੀਆਂ ਦੇ ਵੀ ਨਵੇਂ ਟਾਇਰ ਪਵਾਉਣੇ ਆ ਤਾਂ ਈਗਲ ਟਰੱਕ ਮਿਲਟਨ ਦੇ ਵਿੱਚ ਨੇ, 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕਵੇ। ਬਹੁਤ ਹੀ ਕਮਾਲ ਦੇ ਗ੍ਰੈਂਡ ਓਪਨਿੰਗ ਡਿਸਕਾਊਂਟਸ ਵੀ ਇੱਥੇ ਲੱਗੇ ਨੇ, ਸੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਜੀ 7114 ਹਾਂਜੀ ਵੀਰੇ ਕੀ ਹਾਲ ਆ?
9: ਹਾਂਜੀ ਨਵੀ ਜੀ, ਉਹ ਬੇਸਿਕਲੀ ਇਹ ਜਿਹੜੀ ਤੁਹਾਡਾ ਟੋਪਿਕ ਜਿਹਾ ਚੱਲ ਰਿਹਾ, ਦੇ ਆਰ ਸੋਰਟ ਆਫ ਲਾਇਬਿਲਿਟੀ, ਮਤਲਬ ਰਾਈਟਸ ਐਂਡ ਰਿਸਪੋਂਸਿਬਿਲਿਟੀਜ਼ ਜੇ ਕੋਈ ਆਪੇ ਅਜ਼ਿਊਮ ਕਰਕੇ ਤੁਹਾਡੇ ਉੱਤੇ ਇੰਪੋਜ਼ ਕਰਨ, ਮਤਲਬ ਇਟਸ ਓਕੇ, ਉਹ ਜੇ ਚੱਲ ਗਏ ਦੇ ਆਰ ਲਾਇਬਿਲਿਟੀ, ਦੇ ਆਰ ਐਨੀਵੇਜ਼ ਓਨਰਸ ਐਂਡ ਬਰਡਨ ਐਂਡ ਗੋਟ ਰਿਡਨਸ, ਗੁੱਡ ਇਨਫ, ਨੋ ਪ੍ਰੋਬਲਮ, ਇਟਸ ਓਕੇ ਇਫ ਦੇ ਡੋਂਟ ਕੇਅਰ ਅਬਾਊਟ ਯੋਰ ਪ੍ਰਾਈਵੇਸੀ। ਉਹ ਵੀ ਫਸਟ ਵਰਲਡ ਕੰਟਰੀ ਚ ਰਹਿੰਦੇ ਨੇ, ਉਹਨਾਂ ਨੇ ਵੀ ਆਪਣੇ ਬਿਲਸ ਪੇ ਕੀਤੇ ਹੋਣੇ ਆ, ਦੇ ਨੋ ਐਵਰੀਥਿੰਗ ਐਂਡ ਜੇ ਤੁਹਾਡਾ ਸਕੇਜੂਲ ਐਂਡ ਯੂ ਨੋ ਮੈਸ ਅਪ ਹੋਏਗਾ, ਯੂ ਆਰ ਗੋਨਾ ਸਫਰ, ਦੇ ਆਰ ਨਾਟ ਗੋਨਾ ਹੈਲਪ ਯੂ ਆਊਟ ਇਨ ਦੈਟ, ਸੋ ਇਟਸ ਓਕੇ, ਲੈਟ ਇਟ ਬੀ।
0: ਪਰ ਹੁਣ ਕਈ ਲੋਕ ਕਹਿਣਗੇ, ਹੁਣ ਸਾਡੇ ਪੇਰੈਂਟਸ ਨੇ ਉਹ ਕਹਿਣਗੇ ਕਿ ਨਹੀਂ ਬਈ ਜੇ ਕੋਈ ਫੈਮਿਲੀ ਹੈ ਚਾਹੇ ਉਹ ਦੂਰ ਦੇ ਵੀ ਹੋਣ, ਜੇ ਉਹ ਆ ਰਹੇ ਆ ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਉਹਨਾਂ ਨੂੰ ਕਹੋ ਕਿ ਰਹਿਣ ਨੂੰ ਜਗ੍ਹਾ ਚਾਹੀਦੀ ਹੈ ਸਾਨੂੰ ਦੱਸੋ, ਏਅਰਪੋਰਟ ਤੋਂ ਰਾਈਡ ਚਾਹੀਦੀ ਹੈ ਸਾਨੂੰ ਦੱਸੋ।
9: ਨਵੀਂ ਜੀ ਉਹ ਵੀ ਠੀਕ ਨੇ ਆਪਣੇ ਉਹਦੇ ਚ ਬਿਕੋਜ਼ ਦੇ ਬੀਨ ਰੇਜ਼ਡ ਦੈਟ ਵੇ ਉਹਨਾਂ ਚ ਆਪਣੇ ਪੇਰੈਂਟਸ ਦੇ ਵਿੱਚ ਨਾ ਬਹੁਤ ਜ਼ਿਆਦਾ ਦੇ ਹੈਡ ਉਹਨਾਂ ਦਾ ਜਿਹੜਾ ਥ੍ਰੈਸ਼ਹੋਲਡ ਹੈ ਉਹ ਆਪਣੀ ਜਨਰੇਸ਼ਨ ਤੋਂ ਬਹੁਤ ਉੱਤੇ ਆ ਦੇ ਹੈਵ ਸੀਨ ਲੋਟ ਐਂਡ ਆਪਣੀ ਦੇ ਜਨਰੇਸ਼ਨ ਦੇ ਵਿੱਚ ਐਂਡ ਪ੍ਰੋਬੇਬਲੀ ਦਾ ਨੈਕਸਟ ਵਨ ਦੈਟਸ ਗੋਨਾ ਕਮ ਉਹਨਾਂ ਜਨਰੇਸ਼ਨਲ ਜਨਰੇਸ਼ਨ ਗੈਪ ਫਸਟ ਆਫ ਆਲ ਨਹੀਂ ਹੋਏਗਾ ਦੂਜੀ ਗੱਲ ਹੈ ਵੀ ਆਰ ਮੋਰ ਇੰਡੀਵਿਜੁਅਲ ਨਿਊਕਲੀਅਰ ਵੀ ਕੇਅਰ ਅਬਾਊਟ ਆਰ ਪੀਸ ਆਫ ਮਾਇੰਡ ਫਸਟ ਬਿਕੋਜ਼ ਇਫ ਵੀ ਵਿਲ ਬੀ ਐਟ ਪੀਸ we'll let other person be at peace
0: ji ji
9: you know what I mean so oh cheez sada philosophy different hai ohna di philosophy oh ta ladke pher ikatthe ho jande ne relatives
0: kar ladke pher te je keh lo ke ਬਾਕੀ ਫਿਜ਼ੀਕਲ ਲੜਾਈ ਵੀ ਹੋਵੇ ਤਾਂ ਵੀ ਫਿਰ ਇਕੱਠੇ ਹੋ ਜਾਂਦੇ ਆ
9: ਉਹ ਤਾਂ ਭਾਜੀ ਯੂ ਆਈ ਮੀਨ ਜਵਾਈ ਕੁੱਟ ਕੇ ਫਿਰ ਸਵੇਰੇ ਪਰੌਂਠੇ ਇਕੱਠੇ ਖਾ ਰਹੇ ਹੁੰਦੇ ਨੇ ਠੀਕ ਹੈ ਨਾ
0: ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ ਵੀਰੇ ਫੋਰ ਯੋਰ ਕਾਲ ਸੋ 905-673-3337 ਆਪਣਾ ਫੋਨ ਨੰਬਰ ਹੈ ਅੱਖਾਂ ਦੀ ਸਰਜਰੀ ਕਈ ਵਾਰ ਨਾ ਹੁਣ ਚਲੋ ਉਮਰ ਦੇ ਨਾਲ ਨਾਲ ਆਪਣੇ ਨਾ ਅੱਖਾਂ ਦੇ ਕੈਟਰੈਕਟ ਜਿਹੜੇ ਲੈਂਸ ਨੇ ਉਹ ਡੈਮੇਜ ਹੋ ਜਾਂਦੇ ਆ ਤੇ ਉਹਨਾਂ ਲਈ ਇੱਕ ਸਰਜਰੀ ਹੈ ਜਿਹੜੀ ਦੁਨੀਆ ਦੀ ਵਨ ਆਫ ਦਾ ਸੇਫੈਸਟ ਸਰਜਰੀ ਹੈ ਮੇਰੇ ਡੈਡ ਨੇ ਵੀ ਇੱਥੋਂ ਸਰਜਰੀ ਕਰਾਈ ਹੈ ਬਹੁਤ ਵਧੀਆ ਕਲੀਨਿਕ ਹੈ ਤੁਹਾਡੀ ਬੋਲੀ ਬੋਲਦੇ ਡਾਕਟਰ ਨੇ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਆ ਬਾਤ ਹੈ ਵੈਰੀ ਗੁੱਡ ਜੀ 6294 ਹੈਲੋ
10: ਜੈਸੀ
0: ਪਲੰਬਿੰਗ
10: ਜਿੱਥੇ
0: ਤੁਸੀਂ ਕਹੋ ਉੱਥੇ ਆ ਜਾਣਗੇ
10: ਨਹੀਂ ਨਹੀਂ ਉਹ ਤਾਂ ਮੈਂ ਹੀ ਲੈ ਚੱਲਾਂ
0: ਠੀਕ ਬਸ ਕਹਿੰਦੇ ਹੁੰਦੇ ਬਸ ਪਿਆਰ ਨਾਲ ਸੱਦਿਓ
10: ਨਹੀਂ ਨਹੀਂ ਮੈਂ ਤਾਂ ਬਹੁਤ ਹੀ ਪਿਆਰ
0: ਪਤਾ ਕੀ ਹੈ ਭਾਜੀ ਦੇਖੋ ਜਿਹੜੀ ਵੀ ਗੱਲ ਹੁੰਦੀ ਹੈ ਨਾ ਉਹ ਪਿਆਰ ਨਾਲ ਹੀ ਹੁੰਦੀ ਹੈ ਗੁੱਸੇ 'ਚ ਕੋਈ ਚੀਜ਼ ਨਹੀਂ ਕਦੇ ਸਫਲ ਹੁੰਦੀ ਕਿਸੇ ਨਾਲ ਕੋਈ ਗੱਲ ਕਰਨੀ ਹੈ ਬੜੇ ਪਿਆਰ ਨਾਲ ਬੜੇ ਪੇਸ਼ੈਂਸ ਨਾਲ ਬਹੁਤ ਹੀ ਇੱਕ ਰਿਸਪੈਕਟਫੁਲ ਟੋਨ ਨਾਲ ਗੱਲ ਕਰੋ ਤਾਂ ਗੱਲਾਂ ਹੁੰਦੀਆਂ ਨਹੀਂ ਤਾਂ ਨਹੀਂ ਹੁੰਦੀਆਂ ਕਿ ਨਹੀਂ ਮੈਂ ਤੁਸੀਂ ਤਾਂ ਬਹੁਤ ਪਿਆਰ ਵਾਲੇ ਸੱਜਣ ਹੋ ਤੁਸੀਂ ਤਾਂ ਬਹੁਤ ਪਿਆਰ ਨਾਲ ਗੱਲ ਕਰਦੇ ਹੋ ਮੈਂ ਜਨਰਲੀ ਕਹਿ ਰਿਹਾ ਜੀ ਹਾਂਜੀ ਨਹੀਂ ਨਹੀਂ ਉਹ ਤਾਂ ਸਰ ਬਿਲਕੁਲ ਪਿਆਰ ਨਾਲ ਗੱਲਬਾਤ ਕਰਦੇ ਹਾਂ ਤੁਹਾਡੀ ਗੱਲ ਨਹੀਂ ਮੈਂ ਕਰ ਰਿਹਾ ਠੀਕ ਹੈ ਸ ਬਾਰੇ ਬਾਹਲਾ ਨਹੀਂ ਕਹਿਣਾ ਚਾਹੁੰਦਾ, ਬਟ ਹੁਣ ਜਿਹੜੀ ਗੱਲ ਦਾ ਮੈਨੂੰ ਪਤਾ ਹੀ ਨਹੀਂ, ਤੁਸੀਂ ਕਹਿੰਦੇ ਹੁੰਦੇ ਕਿ ਮੇਰੇ ਮਗਰ ਪੈ ਰਹੇ ਹੋ ਹੈ। ਹੁਣ ਜੇ ਮੈਂ ਤੁਹਾਨੂੰ ਬੜੇ ਪਿਆਰ ਨਾਲ ਕਹਿ ਰਿਹਾ ਕਿ ਭਾਅ ਜੀ ਜ਼ਰੂਰ ਤੁਸੀਂ ਆਪਣਾ ਕੋਈ ਵੀ ਸਿਚੁਏਸ਼ਨ ਹੈ ਉਹ ਸਾਂਝਾ ਕਰ ਸਕਦੇ ਹੋ, ਬਟ ਪ੍ਰਾਈਵੇਟਲੀ ਕਰ ਲਓ ਜੀ, ਕਿਸ ਦਾ ਨਾਂ ਲੈਣਾ। ਹੁਣ ਸਾਡੇ ਸ਼ੋਅ ਦੇ ਉੱਤੇ ਤੁਸੀਂ ਕਿਸੇ ਦਾ ਬੰਦੇ ਦਾ ਨਾਂ ਲੈ ਰਹੇ ਹੋ ਜਿਹੜੀ ਗੱਲ ਦਾ ਸਾਨੂੰ ਕੁਛ ਪਤਾ ਹੀ ਨਹੀਂ ਹੈਗਾ, ਰਾਈਟ? ਬੰਦੇ ਕਹਿਣਗੇ ਕਿ ਯਾਰ ਨਵੀਂ ਤੁਹਾਡੇ ਪ੍ਰੋਗਰਾਮ 'ਚ ਸਾਡਾ ਕਿਸ ਨੇ ਨਾਂ ਲਿਆ, ਸਾਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ। ਹਾਂ ਥੋੜ੍ਹਾ ਵੀ ਆ ਕੇ ਤੁਸੀਂ ਜਿਹਦੇ ਬਾਰੇ ਮਰਜ਼ੀ ਬੋਲੀ ਚੱਲੋ, ਹੈ ਜਿਹੜੀ ਗੱਲ ਦਾ ਸਾਨੂੰ ਪਤਾ ਹੀ ਤੱਕ ਨਹੀਂ ਹੈਗਾ, ਫਿਰ ਸਾਨੂੰ ਤੁਸੀਂ ਕਹਿੰਦੇ ਹੋ ਵੀ ਤੁਸੀਂ ਸੁਣਦੇ ਨਹੀਂ ਗੱਲ ਨੂੰ। ਹੁਣ ਗੱਲ ਜ਼ਰੂਰ ਯਾਰ, ਜੇ ਕੋਈ ਹੋਵੇ ਤਾਂ ਉਹਨੂੰ ਅਸੀਂ ਸੁਣ ਲਾਂਗੇ, ਅਤੇ ਨੋ ਪ੍ਰੋਬਲਮ, ਬਟ ਪਿਆਰ ਨਾਲ ਜੇ ਹੋਵੇ। ਸੋ ਖੈਰ, ਪ੍ਰੋਗਰਾਮ ਪੰਜਾਬੀ ਰਹਿਣਾ ਤੁਸੀਂ ਸੁਣ ਰਹੇ ਹੋ, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਗੱਲ ਅਸੀਂ ਹੋਰ ਕਰ ਰਹੇ ਸੀਗੇ, ਸੋ ਗੱਲਾਂ ਵੀ ਸਾਡੀਆਂ ਨਾ ਜਦੋਂ ਕੋਈ ਟੋਪਿਕ ਚੱਲ ਰਿਹਾ ਹੁੰਦਾ ਉੱਥੇ ਗੱਲ ਹੋਵੇ ਤਾਂ ਪਲੀਜ਼। ਸੋ ਵਿਲ ਬੀ ਰਾਈਟ ਬੈਕ।
11: ਚਲੋ, AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040।
0: ਵੈਰੀ ਗੁੱਡ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇਣਾ ਹੁੰਦਾ ਬਈ ਫੈਸ਼ਨ ਆਈ ਕਿਊ ਦਾ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ, ਫੈਸ਼ਨ ਆਈ ਕਿਊ ਤੇ ਇੱਕ ਵਾਰ ਤੁਸੀਂ ਪਹੁੰਚੋ। ਵਧੀਆ ਟੋਪ ਟੋਪ ਟੋਪ ਤੁਸੀਂ ਕੱਪੜੇ ਲੈਣੇ ਆ ਤਾਂ ਇੱਥੇ ਲੇਡੀਜ਼ ਲਈ ਸੂਟ 1 ਕਿਲੋ ਦੂਜਾ ਅੱਧੀ ਪ੍ਰਾਈਸ 'ਚ, ਜੁੱਤੀ 1 ਕਿਲੋ ਦੂਜੀ ਅੱਧੀ ਪ੍ਰਾਈਸ 'ਚ, ਜੁਵਲਰੀ ਦਾ ਸੈੱਟ ਲੈਣਾ 1 ਕਿਲੋ ਦੂਜਾ ਅੱਧੀ ਪ੍ਰਾਈਸ 'ਚ। ਸੋ ਫੈਸ਼ਨ ਆਈ ਕਿਊ ਨੇ ਪੱਟੇ ਚੱਕੇ ਪਏ ਆ, ਅਤੇ ਨੰਬਰ ਹੈ 905-453-2225 ਫੈਸ਼ਨ ਆਈ ਕਿਊ। ਇੱਕ ਤੁਸੀਂ ਲਾਜ਼ਮੀ ਯਾਦ ਰੱਖੋ, UBT ਟਰਾਂਸਪੋਰਟ ਦਾ ਮੈਸੇਜ, UBT ਟਰਾਂਸਪੋਰਟ ਵਾਲਿਆਂ ਨੂੰ ਜਲਦ ਜਲਦ ਜਲਦ ਚਾਹੀਦੇ ਨੇ ਬਈ ਓਨਰ ਆਪਰੇਟਰ। ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰਾਂ ਦੀ ਲੋੜ ਹੈ। UBT ਵਾਲਿਆਂ ਨੂੰ ਕਰੋ ਫੋਨ, UBT ਟਰਾਂਸਪੋਰਟ 416-881-1934। ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰ 416-881-1934, 416-881-1934, 416-881-1934। ਹਾਂਜੀ ਭਾਅ ਜੀ,
12: ਸਰ ਸੋਰੀ, ਹੋਰ ਵੀ ਨੰਬਰ ਹੈ ਕੋਈ ਜੀ? ਇਹਨਾਂ ਤਾਂ ਮੈਂ ਪਹਿਲਾਂ ਸਰਵਿਸਿਜ਼ ਦਿੱਤੀ
0: ਭਾਅ ਜੀ, ਹੋਰ ਵੀ ਨੰਬਰ, ਇੱਕ ਸੈਕਿੰਡ, ਤੁਹਾਨੂੰ ਇੱਕ ਹੋਰ ਵੀ ਦੇ ਦਿੰਦੇ ਹਾਂ। ਇੱਕ ਹੋਰ ਹੈਗਾ 647-990-0029, 647-990-0029।
12: ਇਹਨਾਂ ਦਾ ਸ਼ੁਭ ਨਾਮ
0: ਰਾਜ, ਰਾਜ ਜੀ ਸਰ,
13: ਠੀਕ
0: ਹੈ
13: ਫਿਰ ਤੁਹਾਨੂੰ ਰੱਖਣਾ ਚਾਹੀਦਾ ਜਰੂਰ। ਬਾਕੀ ਜੇ ਓਦਾਂ ਉਹਨਾਂ ਨੂੰ ਉਹ ਜੇ ਹੋਰ ਰਹਿੰਦੇ ਇਨਵਾਈਟ ਕਰ ਲੋ ਚਾਹ ਪਾਣੀ ਤੇ, ਡਿਨਰ ਤੇ ਕਰ ਲੋ,
0: ਵੱਖਰੀ ਗੱਲ ਹੈ। ਕੋਈ ਸਕਾ ਮਾਮਾ, ਕੋਈ ਤੁਹਾਡੇ ਐਸੇ ਰਿਸ਼ਤੇਦਾਰ ਨੇ, ਕਿਉਂਕਿ ਉਹਨਾਂ ਨੂੰ ਤਾਂ ਆਪਾਂ ਵੀ ਰੱਖਦੇ ਹਾਂ, ਬਟ ਆਮ ਜੇ ਕਿਤੇ ਸ਼ਹਿਰ ਚ ਜਾ ਰਹੇ ਹਾਂ, ਚੁੱਪ ਕਰਕੇ ਹੋਟਲ ਚ ਰਹੋ ਆਰਾਮ ਨਾਲ।
14: ਜਿੰਨੇ ਵੀ ਸਾਡੇ ਲਿਸਨਰ ਜੁੜੇ ਹੋਏ ਆ, ਹਜੇ ਤੱਕ ਤੁਹਾਡਾ ਕੋਈ ਵੀ ਪਲਾਨ ਨਹੀਂ ਹੈਗਾ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਤਿੰਨਾਂ ਨੂੰ ਕੰਬੀਨੇਸ਼ਨ ਦੇ ਵਿੱਚ ਲੈਣਾ ਚਾਹੁੰਦੇ ਆ, ਲਾਈਫ ਇੰਸ਼ੋਰੈਂਸ ਦੇ ਵਿੱਚ ਟਰਮ ਇੰਸ਼ੋਰੈਂਸ ਤੇ ਡਿਵੀਡੈਂਡ ਵਾਲੇ ਪਲਾਨ, ਸੋ ਕਾਫੀ ਇੰਪੋਰਟੈਂਸ ਰੱਖਦੇ ਆ। ਸੋ ਖਾਸ ਕਰਕੇ ਉਹ ਲਿਸਨਰ ਜਿਹੜੇ ਚਾਹੁੰਦੇ ਹੋਣ ਕਿ ਲਾਈਫ ਇੰਸ਼ੋਰੈਂਸ ਦਾ ਕੋਈ ਇੱਦਾਂ ਦਾ ਪਲਾਨ ਹੋਵੇ ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀ ਦਾ ਜਿਹੜਾ ਪ੍ਰੋਫਿਟ ਹੈਗਾ ਆ ਉਹ ਸਾਨੂੰ ਡਿਵੀਡੈਂਡ ਦੇ ਫਾਰਮ ਦੇ ਵਿੱਚ ਮਿਲ ਸਕੇ ਤਾਂ ਡੈਫੀਨੇਟਲੀ ਅੱਜ ਕੱਲ੍ਹ ਤੁਸੀਂ ਜਿੰਨੀਆਂ ਵੀ ਮੇਜਰ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਸਾਰਿਆਂ ਦੇ ਜਿਹੜੇ ਡਿਵੀਡੈਂਡ ਵਾਲੇ ਪਲਾਨ ਹੈਗੇ ਆ ਉਹਨਾਂ ਨੂੰ ਇੰਜੋਏ ਕਰ ਸਕਦੇ ਆ। ਜਿਹੜੇ ਮਾਰਕੀਟ ਨਾਲ ਲਿੰਕ ਨਹੀਂ ਹੈਗੇ ਸੋ ਇੰਸ਼ੋਰੈਂਸ ਕੰਪਨੀ ਦੇ ਪ੍ਰੋਫਿਟ ਦੇ ਉੱਪਰ ਤੁਹਾਨੂੰ ਡਿਵੀਡੈਂਡ ਜਿਹੜੇ ਹੈਗੇ ਆ ਉਹ ਮਿਲਦੇ ਆ। ਸੋ ਉਹਦੀ ਕੋਈ ਡਿਟੇਲ ਇਨਫੋਰਮੇਸ਼ਨ ਤੁਸੀਂ ਲੈਣੀ ਹੈਗੀ ਆ, ਤੁਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਇਹ ਪਲਾਨ ਦੇਖ ਰਹੇ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਕੋਈ ਵਿਜ਼ਿਟਰਸ ਆ ਰਹੇ ਹੈਗੇ ਆ ਜਾਂ ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਉੱਪਰ ਸਪਾਂਸਰ ਕਰ ਰਹੇ ਆ, ਉਹਨਾਂ ਦੇ ਲਈ ਤੁਸੀਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਲੈਣੀ ਹੈਗੀ ਆ, ਤੇ ਐਨੂਅਲ ਇੰਸਟਾਲਮੈਂਟ ਦੀ ਬਜਾਏ ਤੁਸੀਂ ਮੰਥਲੀ ਇੰਸਟਾਲਮੈਂਟ ਵਾਲਾ ਪਲਾਨ ਲੈਣਾ ਹੈਗਾ ਆ, ਤਾਂ ਜ਼ਰੂਰ ਤੁਸੀਂ ਉਹਦੇ ਰਿਗਾਰਡਿੰਗ ਵੀ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ। ਸਪੈਸ਼ਲੀ ਸੁਪਰ ਵੀਜ਼ਾ ਦੇ ਵਿੱਚ ਹੀ ਸਾਡੇ ਕੋਲ 10-12 ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਹਮੇਸ਼ਾ ਕਲਾਇੰਟ ਦੀ ਸਿਚੁਏਸ਼ਨ ਸਮਝ ਕੇ ਕਿਹੜੀ ਕੰਪਨੀ ਦਾ ਰੇਟ ਬੈਸਟ ਆ ਰਿਹਾ ਪਲੱਸ ਕਵਰੇਜ ਵਾਈਜ਼ ਵੀ ਉਹ ਵਧੀਆ ਹੋਵੇ ਉਹ ਕੰਪਨੀ ਪ੍ਰੋਵਾਈਡ ਕਰੀਦੀ ਆ। ਸੋ ਕੋਈ ਵੀ ਡਿਟੇਲ ਚਾਹੀਦੀ ਹੋਵੇ ਨੰਬਰ ਹੈਗਾ ਜੀ 416-817-6500-416-817-6500।
0: 416-817-6500-416-817-6500 ਇੱਕ ਫੋਨ ਨੰਬਰ ਹਰਪ੍ਰੀਤ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਦਾ, ਸੋ ਸਭ ਨੂੰ ਇੱਕ ਵਾਰ ਫਿਰ ਬਹੁਤ ਸਾਰਾ ਪਿਆਰ ਸਤਿਕਾਰ, ਆਲਵੇਜ਼ ਰਿਸਪੈਕਟ ਯਾਰ, ਐਂਡ ਨਾਲ ਦੀ ਨਾਲ ਤੁਹਾਨੂੰ ਹਾਰਡਵੁੱਡ ਜਾਇੰਟ ਦਾ ਮੈਸੇਜ ਦੇਈਏ। ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹਾਰਡਵੁੱਡ ਜਾਇੰਟ ਟੋਰਬਰਮ ਐਂਡ ਸਟੀਲਸ ਦੇ ਉੱਤੇ ਲੋਕੇਟਡ ਹੈ। ਨਾਲ ਦੀ ਨਾਲ ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ, ਮਿਤਸੂਬਿਸ਼ੀ ਦੇ SUV, ਕੈਲੇਡਨ ਮਿਤਸੂਬਿਸ਼ੀ ਨੂੰ ਤੁਸੀਂ ਜ਼ਰੂਰ ਕਾਲ ਕਰੋ 6476782754 6476782754 ਕੈਲੇਡਨ ਮਿਤਸੂਬਿਸ਼ੀ 10 ਸਾਲ ਦੀ ਵਾਰੰਟੀ ਦੇ ਨਾਲ ਗੱਡੀਆਂ ਮਰ ਰਹੀਆਂ। ਬਈ ਵਾਹ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਹਰਮਨ ਮੋਰਗੇਜ ਦੇ ਸਾਡੇ ਮਾਹਰ ਨੇ, ਮੋਰਗੇਜ ਕਰਾਉਣੀ ਹੈ ਹਰਮਨ ਤੋਂ ਕਰਾਓ, ਹੋਰ ਕਿਤੇ ਜਾਣ ਦੀ ਲੋੜ ਨਹੀਂ। 647-685-9000 6476-85-9000
15: Everyone knows you don't let a kid swim unsupervised. You don't touch a baking tray straight out of the oven.
16: Ouch!
15: You're careful when using a sharp knife.
16: Ah!
15: And you don't drive without a seatbelt.
16: Buckle up!
15: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
17: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੀ ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼ ਇਹ ਹੈ ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼
1: All advertisements are paid. Awaz the Voice does not take any responsibility for any paid advertisements during this program.

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them. Their number is 905-452-9955.
1: Jadon assi food deliver karde ha customers nu, te unna de reviews ya views aksar eh hunde ne।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
3: ਤਵਾ ਕਿਚਨ, 50 ਸਨੀਵੇਲ ਗੇਟ, ਬਰੈਂਪਟਨ, ਮਾਊਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699,
4: ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
5: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
4: ਤਾਂ ਟਿਫਨ ਲਵਾ ਲਾ,
5: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ।
4: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
6: ਤਵਾ ਕਿਚਨ, ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, TAWA।
7: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
8: ਯੂ ਆਰ ਲਿਸਨਿੰਗ favorite radio show, Radio Awaz, the voice, Zindabad, Zindabad. For advertising, please call 416-518-3200.
9: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
10: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
9: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
10: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
9: 905-671-2000।
10: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
11: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056, 905-803-8056।
12: Canada Revenue Agency yani ki CRA bina kisi court judgment to tade bank account nu seize ya freeze kar sakte ha, tusi CRA de karze nu legally maaf karwa sakte ho। For more information call DCAF
13: 905-908-2499, 905-908-2499 or visit 411debt.ca। some conditions apply।
14: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
15: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 647-656-2810।
16: ड्राइव कर रहे हो? शो नो एंजॉय कर रहे हो? कुछ भूल रहे हो?
17: ड्राइविंग लाइसेंस?
16: नो।
17: पुलिस ऑफिसर?
16: नो नो।
17: ट्रैफिक लाइट्स?
16: नो।
17: डन।
3: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
18: जिंदगी एक सफर है सुहाना।
19: भाई ट्रक तो हुण मैं चंगी तरह चलाउण लग पिया, हुण सोचदा वी कोई यूज ट्रक

0: 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ, ਸੇਵਿੰਗ 100 ਡੋਲ ਦੀ। 905-458-1331 ਸਟੇਪਲ ਬੁਸ਼ ਸਟਾਪ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ, ਫਰੈਸ਼ ਗ੍ਰੋਸਰੀ ਡਿਪੂ 905-458-1300।
1: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
2: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
3: ਯਾਰ ਅੱਜ ਕੱਲ ਇਕੋਨੋਮੀ ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕਿਆ ਨਾ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-8404-84-01।
4: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
5: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
6: ਯਾਰ ਅੱਜ ਕੱਲ ਇਕੋਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
7: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941।

ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨੇ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਬੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਤੇ ਰਹਿਮਤਾਂ ਬਖਸ਼ਿਸ਼ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਤੋਂ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: आज खूबसूरत सुविधा, खूबसूरत लोग, खूबसूरत मुल्क हैं। सिया चलो डिजिटल एएम फ्रीक्वेंसी रही टोरंटो, पेंसिल्वेनिया, न्यूयॉर्क, वाशिंगटन, न्यूजर्सी तक सुन रहे हो। उत्थे ओंटारियो च बॉर्डर टू बॉर्डर रेंज यानी सारनियां तों लै के सानू तुसी नैगरा फॉल तक, जिस विच हैमिल्टन, ब्रैंटफर्ड, जो पैरिस, फिर वुडस्टॉक ते लंडन आ जांदा है। ते तुसी सानू सुनदे हो 401 दे उपर किचन वाटलू कैम्ब्रिज दे नाल नाल गोल्फ दे एरिया दे विच। एक्सक्लूसिविटी दा यानी कि कल्ला एएम 530 रेडियो जिहड़ा चल रहा है, कई शहरों के सानू सुन रहे हो, आप सब का हार्दिक स्वागत करते हैं। ऑल 400 सीरीज हाईवेज एक छड़ के ओंटारियो दे तुसी सारे ही 400 सीरीज हाईवेज उत्ते सानू किसी भी शहर सुन सकते हो। इस समय आप सब का हार्दिक स्वागत करते हो। मित चढ़दी कला वाला दिन निरपौ निरवैर रहेगा, दुश्मनी भी नहीं किसी नाल, मन च रोस भी नहीं किसी नाल, किसी का माड़ा भी नहीं करना, तो निरवैर आ जड़ा, तो निरपौ यानी कि डर भी नहीं किसी का, चलते जाना। जिथे गलत हो उत्थे अपने आप तो डरो, किसी तो डरन की जरूरत नहीं। जो तुम अपने आप तो डरोगे फिर कुछ गलत नहीं होगा। फिलहाल पीएस रिपोर्ट का ट्रैक 6 जिथे हवाई जहाज उड़ाना भर रहे हैं उत्थे जो असी स्टूडियो शो न प्रजेंट कर रहे हैं, और शो में तुम सा 905-673-3337 जिथे चलेंगा चलूंगी नाल, तेरे टिकटा दो ले ली। साथी कलाकार मेरे नाल,
1: सत श्री अकाल अमन जी, सत श्री अकाल सारे रेडियो लिसनर्स नूं, तुहाडा सारयां दा स्वागत है तुहाडे फेवरेट शो रेडियो वास्ते। ते अज बहुत ही सोहना मौसम है, बारिश वाला, ते उम्मीद करदी हां अज दा दिन तुहाडे लई सारयां लई चढ़दी कला वाला होएगा।
0: मैं तां कहिंदा तिलकणबाजी नहीं बणूगी तुहाडी लाइफ च। सो एक्स्ट्रा स्पेस जिहड़ी बना के चलियो, पर सैलफोन ते टैक्सट मैसेज करदे एक्स्ट्रा स्पेस ना बनाउणा, क्योंकि तुहाडे कारण कई होर लोग डिस्टर्ब हो जांदे
1: जी, बिल्कुल।
0: सो तुसी मेक श्योर करो कि वाइल्ड ड्राइविंग टैक्सट मैसेज करदे आ जां फोन यूज करदे आ, जिन्ने भी लोग चार्ज होए ने एक्सीडेंट्स दे विच उहनां नूं सजावां होईआं 3-4-5-10 साल दी इस तरह दीआं, क्योंकि तुहाडी एक अणगहली डिस्ट्रैक्शन दे कारण इंपेयर ड्राइवर हो गया शराबी, ते डिस्ट्रैक्ट ड्राइवर हो गया जिहड़ा कि किसी डिवाइस दे विच सी, इक्को ही गिणती विच गिणे जांदे ने। उहदा कारण की है, डिस्ट्रैक्ट ड्राइवर नूं पता नहीं सी मूहरे कुछ आ गया, तो उहदे विच बज गया क्योंकि अपने सैलफोन च गया होया सी। ते इंपेयर ड्राइवर नूं शराबी नूं दिमाग नहीं कम कर रहा सी, उहनूं पता नहीं सी सामने कुछ आ रहा कि जा रहा, उह वी बज गया। सो आप सब नूं एक वार फिर तों जिथे एयर कैनेडा अपनी पूंछ चक चुकी है उपर नूं, ते धरती तों उड़ान भर चुकी है, ते हवावां नूं चीरदी हुई मंजिलां वल जाऊगी, दुनिया च सब तों तेजी नाल अपने मुसाफर ने जिहड़े उन्हां नूं पहुंचाऊगी। उत्थे ये रिस्क तो नहीं डरदी, ये हवा नूं चीरदी है, तां ही इहदी रिस्पैक्ट है, तां ही लोग सब तो वध पैसा इहदे विच बैठण लई पे करदे ने। ते अपने आप नूं जिंदगी च इदां दा बणाओ कि लोग तुहाडे नाल पैसा लगा सकण, तुहाडे ते लगा सकण, ते तुसीं काबिल होवो ते लोग तुहानूं पे कर सकण। अपने आप नूं जिंदगी जिस तरह बणाओ, रिस्क च जिहड़ी गल करदे ने ਉਹਦੇ ਚੋਂ ਬਾਹਰ ਰਹਿਣਾ, ਅੰਦਰ ਰਹਿਣਾ ਬਾਅਦ ਦੀਆਂ ਗੱਲਾਂ ਨੇ। ਫਿਲਹਾਲ ਮੇਰਾ ਪਰਮਜੀਤ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
2: ਬਹੁਤ ਜ਼ਿਆਦਾ ਵਧੀਆ ਜੀ, ਤੁਸੀਂ ਸੁਣਾਓ ਕਿਵੇਂ ਹੋ ਜੀ?
0: ਬਹੁਤ ਵਧੀਆ ਸਰ, ਚੜ੍ਹਦੀ ਕਲਾ ਜੀ।
2: ਤੇਲ ਮੈਂ ਸੋਚਦਾ, ਮੈਂ ਤੇਲ ਵੀ ਬਹੁਤ ਲੱਗ ਜਾਂਦਾ, ਪੈਸੇ ਐਵੇਂ ਨਹੀਂ ਲੱਗਦੇ ਆ, ਜਹਾਜ਼ ਨੂੰ ਤੇਲ ਪਤਾ ਕਿੰਨਾ ਲੱਗਦਾ?
0: ਸਰ ਮਾਰਜਨ ਵੀ ਬਹੁਤ ਹੈਗਾ ਜੀ। ਹਾਂਜੀ, ਬਿਜ਼ਨਸ ਦੀ ਗੱਲ ਬਾਅਦ 'ਚ ਕਰਦੇ ਹਾਂ। ਸੋ ਮੇਰੇ ਨਾਲ ਇਸ ਸਮੇਂ ਗੁਰਪ੍ਰੀਤ ਸਿੰਘ ਢਿੱਲੋਂ ਨੇ, ਜੋ ਕਿ ਅਸੀਂ ਇੱਕ ਪੇਡ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਹੇ ਹਾਂ। ਵਾਰਡ 9-10 ਤੋਂ ਸਟਰੋਂਗ ਕੈਂਡੀਡੇਸੀ ਦਾ ਜਿਹੜਾ ਦਾਅਵਾ ਕਰ ਰਹੇ ਨੇ, ਪਿਛਲੇ 2 ਟਰਮਸ ਜਿਹੜੇ ਨੇ ਐਜ਼ ਏ ਕੌਂਸਲ ਮੈਂਬਰ ਜਿਹੜਾ ਸਰਵ ਕਰ ਚੁੱਕੇ ਨੇ, ਗਤੀਵਿਧੀਆਂ ਸਿਸਟਮ ਕਿਸ ਤਰ੍ਹਾਂ ਚੱਲਦਾ ਇਹ ਸਭ ਕਾਸੇ ਜਾਣਕਾਰੀ ਜਾਣਦੇ ਨੇ। ਉੱਧਰ ਦੂਸਰੇ ਪਾਸੇ ਅਲੀਵੀਆ ਚਾਓ ਮੁਸੀਬਤ ਵਿੱਚ ਨਜ਼ਰ ਆ ਰਹੀ ਹੈ, ਕਿਉਂਕਿ ਬ੍ਰੈਡਫੋਰਡ ਜਿਹੜਾ ਹੈਗਾ ਉਹ 4-5 ਪੁਆਇੰਟਸ ਦੇ ਨੀਚੇ ਆ, ਅਤੇ ਕਿਹਾ ਜਾ ਰਿਹਾ ਕਿ ਸਕਾਰਬਰੋ ਅਤੇ ਨੌਰਥ ਯੋਰਕ ਨੇ ਉਹ ਤੈਅ ਕਰਨਗੇ ਕਿ ਟੋਰੋਂਟੋ ਦਾ ਮੇਅਰ ਕੌਣ ਹੋਊਗਾ। ਇਹ 2 ਮਿਊਨਸਪੈਲਿਟੀਜ਼ ਜਿਹੜੇ ਏਰੀਏ ਨੇ, ਵਾਰਡ ਨੇ, ਇਹ ਤੈਅ ਕਰਨਗੇ ਕਿ ਅਗਲਾ ਮੇਅਰ ਹੁਣ ਕੌਣ ਹੋਊਗਾ। ਇਸੇ ਤਰ੍ਹਾਂ 9-10 ਦੇ ਵਾਰਡ ਦੇ ਵਿੱਚ ਜਿੱਥੇ ਇਹ ਲੱਗਦਾ ਕਿ ਇਲੈਕਸ਼ਨ ਪ੍ਰੋਵਿੰਸ਼ੀਅਲ ਹੈ ਕਿ ਫੈਡਰਲ ਆ, ਕਿਹੜਾ ਹੈ, ਹਰ ਤਰ੍ਹਾਂ ਦੇ ਮੰਤਰੀ ਸੰਤਰੀ ਘੁੰਮਦੇ ਫਿਰਦੇ ਨੇ ਲੋਕਾਂ ਨੂੰ ਇੰਡੋਰਸ ਕਰਦੇ, ਉੱਥੇ ਅਸੀਂ ਇੱਕ ਜਿਹੜਾ ਸਾਡਾ ਸਥਾਈ ਰੂਪ ਦੇ ਵਿੱਚ ਮਲਟੀਪਲ ਜਿਹੜੇ ਡੈਕਟਸ ਤੋਂ ਇੱਕ ਸਿਸਟਮ ਬਣਿਆ ਹੋਇਆ ਕਈ ਦਹਾਕਿਆਂ ਤੋਂ, ਉਸ ਨੂੰ ਅਸੀਂ ਫੋਲੋ ਕਰਦੇ ਹਾਂ। ਤੁਸੀਂ ਆਪਣਾ ਵੋਟ ਕਰਨ ਜਾਓ, ਅਗਰ ਤੁਸੀਂ ਵੋਟ ਨਹੀਂ ਕਰਦੇ, ਕੁਛ ਖਾਸ ਗਰੁੱਪ ਹੁੰਦੇ ਨੇ ਹਮੇਸ਼ਾ, ਮੈਂ ਕਹਿੰਦਾ ਜਿਨ੍ਹਾਂ ਨੇ ਵੋਟ ਕਰਨੀ ਉਹ ਕਰਨੀ ਹੁੰਦੀ ਹੈ, ਜਿਵੇਂ ਡੋਨਲਡ ਟਰੰਪ ਦੇ ਮੈਂ ਕਈ ਇੰਟਰਵਿਊਜ਼ ਦੇਖਦਾ, ਉਹਨਾਂ ਦੇ ਵਿੱਚ ਨਾ ਜਿਹੜੇ ਉਹਨਾਂ ਦੇ ਸਪੋਰਟਰ ਨੇ, ਉਹਨਾਂ ਨੂੰ ਕੋਈ ਵੀ ਕੰਮ ਦਾ ਕੁਐਸਚਨ ਪੁੱਛ ਲਿਆ ਜਾਵੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਕਹਿੰਦੇ ਬਸ ਵੋਟ ਡੋਨਲਡ ਟਰੰਪ ਨੂੰ ਕਰਨੀ ਹੈ ਅਸੀਂ ਬਸ। ਅਤੇ ਬੁੱਢੜ ਜੀ ਉਮਰ ਦੇ ਲੋਕ ਨੇ ਸਾਰੇ ਇਹ, ਤੇ ਇੰਡੀਆ ਦੇ ਵਿੱਚ ਇਸੇ ਤਰ੍ਹਾਂ ਦੇ ਲੋਕ ਜਿਹੜੇ ਕੋਈ ਹਿੰਦੂਤਵ ਦੇ ਏਜੰਡੇ ਪਿੱਛੇ ਕੋਈ ਕਾਹਦੇ ਪਿੱਛੇ ਜਿਹੜੇ ਚੱਲੇ, ਇਸੇ ਤਰ੍ਹਾਂ ਦਾ ਮਾਹੌਲ ਇੰਡੀਆ 'ਚ ਇਸ ਸਮੇਂ ਬਣਾ ਕੇ ਯੂਥ ਬਾਹਰ ਆ ਗਿਆ, ਕਹਿੰਦੇ ਨਾ ਸਾਡੇ ਲਈ ਨੌਕਰੀ ਨਾ ਸਾਡੀ ਕੋਈ ਪੁੱਛ ਗਿੱਛ, ਸਾਨੂੰ ਕੋਕਰੋਚ ਹੀ ਸਮਝਦੇ ਹੋ ਅਤੇ ਅਸੀਂ ਕੋਕਰੋਚ ਦੀ ਤਰ੍ਹਾਂ ਹੀ ਸੜਕਾਂ 'ਤੇ ਫਿਰਾਂਗੇ। ਫਿਲਹਾਲ ਨੈਰੇਟਿਵਸ ਜਿਹੜੇ ਚੇਂਜ ਆ ਰਹੇ ਨੇ ਅਮੈਰੀਕਾ ਦੇ ਵਿੱਚ ਵੀ, ਅਤੇ ਉਹਨਾਂ 'ਤੇ ਵੀ ਡਿਸਕਸ਼ਨ ਕਰਾਂਗੇ, ਪਰ ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਨੇ ਇੱਕ ਜਾਣਕਾਰੀ ਦੇ ਦੇਣਗੇ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ, ਥੈਂਕ ਯੂ।
0: ਹਾਂਜੀ ਗੁਰਪ੍ਰੀਤ, ਆਪਣਾ ਮੈਸੇਜ ਦਿਓਗੇ ਵਾਰਡ, ਤੁਸੀਂ ਕਿਸ ਟਾਈਪ ਦੇ ਜਿਹੜੇ ਇਲੈਕਸ਼ਨ ਦਾ ਪਾਰਟ ਹੈ, ਕਿਉਂਕਿ ਚਾਰ ਅਲੱਗ ਅਲੱਗ ਇਲੈਕਸ਼ਨ ਕੈਂਡੀਡੇਟ ਹੈਗੇ ਨੇ ਇਸ ਸਮੇਂ। ਅਗਰ ਵੋਟ ਪਾਉਣ ਜਾਂਦੇ ਤੁਸੀਂ ਇੱਕ ਵੋਟ ਨਹੀਂ ਪਾਉਣੀ ਹੁੰਦੀ, ਚਾਰ ਪਾਉਣੇ ਹੁੰਦੇ ਨੇ, ਅਤੇ ਚਾਰਾਂ ਦੇ ਵਿੱਚ ਤੁਸੀਂ ਆਪਣੇ ਵਿਚਾਰ ਕਿੱਥੇ ਰੱਖਦੇ ਹੋ ਉੱਥੇ ਵੋਟ ਦਾ ਬਟਨ ਦੱਬ ਦਿੰਦੇ ਹੋ। ਹਾਂਜੀ ਗੁਰਪ੍ਰੀਤ।
3: ਹਾਂਜੀ ਐਬਸੋਲੂਟਲੀ ਅੰਬੀ ਜੀ, ਸੋ ਥੈਂਕ ਯੂ ਸੋ ਮਚ ਫੋਰ ਦੀ ਓਪਰਚੁਨਿਟੀ। ਤੇ ਸਾਰਿਆਂ ਨੂੰ ਪਤਾ ਕਿ ਹੁਣ ਰੀਜਨਲ ਕਾਉਂਸਲਰ ਇਲੈਕਸ਼ਨ ਚੱਲ ਰਹੀ ਹੈ, ਕਾਫੀ ਹੀਟਡ ਇਲੈਕਸ਼ਨ ਹੈ, ਤੇ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ। ਸਾਡੀ ਇੱਕ ਇੰਡੀਪੈਂਡੈਂਟ ਥੌਟ ਹੈ, ਅਸੀਂ ਕਿਸੇ ਦੀ ਐਂਡੋਰਸਮੈਂਟ ਨਹੀਂ ਲਈ, ਨਾ ਆਪਾਂ ਲੈਣੀ ਹੈ, ਕਿਉਂਕਿ ਅਸੀਂ ਇੰਡੀਪੈਂਡੈਂਟਲੀ ਸੋਚਦੇ ਹਾਂ ਤੇ ਸਿਰਫ ਆਪਣੇ ਲੋਕਾਂ ਦੇ ਹੱਕਾਂ ਵਾਸਤੇ ਆਪਾਂ ਇਲੈਕਸ਼ਨ ਲੜ ਰਹੇ ਹਾਂ ਤੇ ਆਵਾਜ਼ ਉਠਾਵਾਂਗੇ ਜਾ ਕੇ। ਸਾਡੇ ਕੋਲ ਇੱਕ ਰੈਕੋਰਡ ਹੈ, ਪ੍ਰੂਵਨ ਰੈਕੋਰਡ, ਪ੍ਰੂਵਨ ਲੀਡਰਸ਼ਿਪ, ਜਿੱਥੇ ਅਸੀਂ ਇੱਕ ਸੈਟੇਲਾਈਟ ਪੁਲਿਸ ਸਟੇਸ਼ਨ ਡਿਲੀਵਰ ਕੀਤਾ ਪਹਿਲੀ ਵਾਰੀ ਸਾਡੀ ਸਿਟੀ ਦੇ ਹਿਸਟਰੀ ਦੇ ਵਿੱਚ। ਈਸਟ ਆਫ ਬ੍ਰੈਮਲੀ ਰੋਡ ਕੋਈ ਪੀਲ ਪੁਲਿਸ ਫੈਸਿਲਿਟੀ ਆਈ ਹੈ। ਚਾਰ ਸਾਲ ਸਿਟੀ ਦਾ ਟੈਕਸ ਅਸੀਂ ਫ੍ਰੀਜ਼ ਕੀਤਾ ਸੀਗਾ 18 ਤੋਂ 22 ਤੱਕ, ਜਿੱਥੇ ਟੋਟਲ 5% ਟੈਕਸ ਵਧੇ ਸੀਗੇ ਕੰਪੇਅਰ ਟੂ ਹੁਣ ਪਿਛਲੇ 4 ਸਾਲ ਮੇਰੀ ਐਬਸੈਂਸ ਦੇ ਵਿੱਚ 30% ਸਾਡੇ ਹੁਣ ਮੌਜੂਦਾ ਰੀਜਨਲ ਕਾਉਂਸਲ ਨੇ ਤੁਹਾਡਾ ਟੈਕਸ ਵਧਾਇਆ, ਤੇ ਨਾਲੇ $300 million ਵੇਸਟ ਹੋਇਆ ਨੀਅਰਲੀ ਹੁਣ ਇਸ ਟਰਮ ਦੇ ਵਿੱਚ। ਸੋ ਸਾਨੂੰ ਇੱਕ ਪ੍ਰੂਵਨ ਲੀਡਰ ਚਾਹੀਦਾ ਸਾਡੇ ਹੁਣ।
0: ਗੁਰਪ੍ਰੀਤ ਗੱਲ ਕਰਨੀ ਚਾਹੁੰਦਾ, ਜਿਹੜੇ ਤੁਸੀਂ ਕਹਿੰਦੇ ਵੇਸਟ ਹੋਇਆ ਪੈਸਾ, ਇਹ ਕੋਈ ਫੰਡਸ ਪਏ ਸੀ ਸਿਟੀ ਕੋਲ ਸਰਪਲਸ, ਉਹਨਾਂ ਨੂੰ ਯੂਜ਼ ਕੀਤਾ ਗਿਆ, ਕੀ ਕੀਤਾ ਗਿਆ?
3: ਹਾਂਜੀ ਐਬਸੋਲੂਟਲੀ। ਸੋ ਦੇਖੋ, ਅਸੀਂ ਜਦੋਂ ਆਪਾਂ ਪੈਸਾ ਖਰਚਦੇ ਆਪਣੇ ਟੈਕਸ ਪੇਅਰ ਦਾ, ਬਹੁਤ ਸੋਚ ਸਮਝ ਕੇ ਸਾਨੂੰ ਖਰਚਣੇ ਪੈਂਦੇ ਐਜ਼ ਕਾਉਂਸਲਰਸ। ਐਂਡ ਸੋ ਨੀਅਰਲੀ ਜਿਹੜਾ 200 million ਸੀਗਾ ਇੱਕ ਐਮਰਜੈਂਸੀ ਫੰਡ 'ਚ, ਉਹ ਵੀ ਇਹਨਾਂ ਨੇ ਖਾਲੀ ਕਰਤਾ। 32 million ਦੀ ਸਿਟੀ ਦੀ ਇੱਕ ਬਿਲਡਿੰਗ ਵੇਚੀ ਇਹਨਾਂ ਨੇ ਦੁਬਾਰਾ ਡਿਊਰਿੰਗ ਹਾਈ ਮਾਰਕੀਟ, ਤੇ 2 ਸਾਲਾਂ ਬਾਅਦ ਦੁਬਾਰਾ ਖਰੀਦ ਲਈ ਨੀਅਰਲੀ 90 million ਦੀ। ਨਾਲੇ ਇਹਨਾਂ ਨੇ 34 million ਦੇ ਸਪੀਡ ਕੈਮਰੇ ਲਏ, ਜਿਹੜਾ ਹੁਣ ਪ੍ਰੋਗਰਾਮ ਹੀ ਕੈਂਸਲ ਹੋ ਗਿਆ। ਸੋ ਏਦਾਂ ਦੇ ਇਹ ਸਿਰਫ ਸਾਨੂੰ ਜਿਹੜੇ ਐਕਸਪੈਂਡੀਚਰਸ ਨੇ ਜਿਨ੍ਹਾਂ ਦਾ ਸਾਨੂੰ ਪਤਾ, ਅਸੀਂ ਜਾ ਕੇ ਇਨਕੁਆਇਰੀ ਕਰਾਉਣੀ, ਹੋਰ ਵੀ ਡਿਗ ਕਰਨਾ, ਪਤਾ ਕਰਨਾ ਕਿ ਕਿੱਥੇ ਕਿੱਥੇ ਇਸ ਕਾਉਂਸਲ ਨੇ ਪੈਸਾ ਵੇਸਟ ਕੀਤਾ ਵਾ। ਸੋ ਲੋਟ ਆਫ ਮਨੀ ਵੇਸਟ। ਦੇਖੋ ਹੁਣ ਸਾਡੇ ਬੋਰਡ ਦੇ ਵਿੱਚ ਫੋਰ ਐਗਜ਼ਾਮਪਲ ਮਕਵੀਨ ਤੇ ਕੰਟਰੀ ਸਾਈਡ ਤੇ ਬੱਸ ਸਰਵਿਸ ਇਹਨਾਂ ਨੇ ਕੈਂਸਲ ਕੀਤੀ ਹੈ। ਇਹਨਾਂ ਨੇ ਜਿਹੜੀਆਂ ਰੈਕ੍ਰੀਏਸ਼ਨ ਫੀਸ ਨੇ ਜਿਹਨਾਂ ਨੂੰ ਕ੍ਰਿਕਟ ਵੀ ਖੇਡਣਾ, ਇਹ ਵੀ ਡਬਲ ਕਰਤਾ ਇਹਨਾਂ ਨੇ। ਸੋ ਮੈਸਿਵ ਵੇਸਟ ਆਫ ਮਨੀ। ਇਹਨਾਂ ਨੇ 30% ਐਸ ਕਰਕੇ ਟੈਕਸ ਵਧਾਇਆ, ਤੇ ਨਾਲੇ ਹੁਣ ਜਿਹੜਾ ਮਾਈਨਰ ਵੇਰੀਐਂਸ ਫੀ, ਬਹੁਤ ਜ਼ਰੂਰੀ ਗੱਲ ਹੈ ਭਾਜੀ, ਮਾਈਨਰ ਵੇਰੀਐਂਸ ਫੀ, ਮੋਸਟ ਵੀਅਰਟਰਸ ਨੂੰ ਇਸ ਗੱਲ ਦਾ ਪਤਾ, ਜਾਂ ਕੰਟਰੈਕਟਰਸ ਨੂੰ, ਜਦੋਂ ਤੁਹਾਡੀ ਡਰਾਈਵਵੇ ਚੋਰੀ ਹੁੰਦੀ ਹੈ, ਜਦੋਂ ਤੁਹਾਡੀ ਸਾਈਡ ਐਂਟਰੈਂਸ ਨੂੰ ਕੋਈ ਇਸ਼ੂ, ਤੁਸੀਂ ਮਾਈਨਰ ਵੇਰੀਐਂਸ ਫੀ ਮੇਰੇ ਟਾਈਮ ਤੇ $700 ਪੇ ਕਰਕੇ ਤੁਸੀਂ ਉਹ ਲੈ ਸਕਦੇ ਸੀਗੇ, ਇਹਨਾਂ ਨੇ $12,000 ਉਹ ਕਰਤਾ। ਇੱਕ ਇਹਨਾਂ ਦਾ ਮਨੀ ਗ੍ਰੈਬ ਸਕੀਮ ਇਹਨਾਂ ਨੇ ਸ਼ੁਰੂ ਕੀਤਾ, ਜਸਟ ਕਿਉਂਕਿ ਇਹਨਾਂ ਦੇ ਕੋਲ ਇਨਕਮ ਹੈ ਨਹੀਂ। ਸੋ ਜਿਹੜੇ ਸਾਈਡ ਐਂਟਰੈਂਸਿਸ ਨੇ, ਸੋਰੀ, ਆਪਣੇ ਜਦੋਂ ਬੇਸਮੈਂਟ ਬਣਾਉਣੀ ਹੁੰਦੀ ਹੈ, ਤੁਸੀਂ ਇੱਕ ਵਿੰਡੋ ਵੈਲ ਤੁਹਾਨੂੰ ਚਾਹੀਦਾ ਹੁੰਦਾ, ਉਹਨਾਂ ਨੇ ਉਹ ਜਾਣ ਕੇ ਉਹ ਕੈਂਸਲ ਕਰਤਾ, ਕਿਉਂਕਿ ਇਹਨਾਂ ਨੇ ਹੁਣ ਕਿਹਾ ਕਿ ਤੁਸੀਂ $12,000 ਪੇ ਕਰੋ ਆਪਣੇ ਲੀਗਲ ਕਰਾਉਣ ਵਾਸਤੇ ਬੇਸਮੈਂਟ। ਸੋ ਇੱਕ ਇਹ ਵੀ ਗੱਲ ਹੈ, ਦੂਜਾ ਇਹ ਸਟਰੀਟ ਤੇ ਜਾ ਕੇ ਘਰ ਘਰ ਇਹ ਟਿਕਟਾਂ ਦੇ ਰਹੇ ਨੇ। ਇਹਨਾਂ ਨੇ ਆਲਮੋਸਟ 700% 2025 ਕੰਪੇਅਰ ਟੂ 2024 ਇਹਨਾਂ ਨੇ ਟਿਕਟਾਂ ਦਿੱਤੀਆਂ ਹੈ। ਸੋ It's a failure of leadership. ਸਾਡੇ ਰੀਜਨਲ ਕਾਉਂਸਲ ਬੋਰਡ 9-10 ਤੋਂ ਇਹਨਾਂ ਨੇ ਆਵਾਜ਼ ਉਠਾਈ ਨਹੀਂ ਗਈ, ਇਹਨਾਂ ਨੇ ਅਪਡੇਟ ਨਹੀਂ ਕੀਤੀ ਆਪਣੇ ਰੀਜਨ, ਆਪਣੇ ਬੋਰਡ 9 and 10 ਦੇ ਜਿਹੜੇ ਰੈਜ਼ੀਡੈਂਟਸ ਨੇ। ਸੋ ਇਸ ਕਰਕੇ ਆਪਾਂ ਖੜੇ ਹਾਂ ਇੰਡੀਪੈਂਡੈਂਟ ਥੌਟ, ਇੱਕ ਲੋਕਾਂ ਦੀ ਆਵਾਜ਼ ਉਠਾਉਣ ਵਾਸਤੇ, ਐਂਡ ਟੂ ਚੈਲੰਜ ਦਮ। ਸਾਡੇ ਹੁਣ 11-0 ਵੋਟ ਐਵਰੀ ਸਿੰਗਲ ਟਾਈਮ, ਇਹਨਾਂ ਨੇ ਆਪੋਜੀਸ਼ਨ ਖਤਮ ਹੀ ਕਰ ਦਿੱਤੀ ਹੈ। ਸੋ ਇਸ ਕਰਕੇ ਮੈਂ ਕਹਿ ਰਿਹਾ, ਅਰਜੈਂਟਲੀ ਕਹਿ ਰਿਹਾ ਲੋਕਾਂ ਨੂੰ, ਗੁਰਪ੍ਰੀਤ ਸਿੰਘ ਢਿੱਲੋਂ ਇਲੈਕਟ ਕਰੋ। ਇਹਨਾਂ ਨੇ ਹੁਣ ਡਿਊਟੀ ਪੋਲਿਟਿਕਸ ਵੀ ਖੇਡੀ ਹੈ ਕਿ ਇਹਨਾਂ ਨੇ ਇੱਕ ਮੇਰੇ ਨਾਂ ਦਾ ਕੋਈ ਕੈਂਡੀਡੇਟ ਖੜਾ ਕੀਤਾ। ਦੇ ਡੋਂਟ ਵਾਂਟ ਆਪੋਜੀਸ਼ਨ ਐਟ ਆਲ, ਦੇ ਡੋਂਟ ਵਾਂਟ ਟੂ ਬੀ ਚੈਲੰਜਡ, ਵੀ ਨੀਡ ਟੂ ਸਟਾਪ ਦਾ ਵੇਸਟ ਆਫ ਮਨੀ।
0: ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਹ ਇੱਕ ਮੈਸੇਜ ਤੁਹਾਨੂੰ ਡਿਲੀਵਰ ਹੋਇਆ, ਅਤੇ ਅਸੀਂ ਪੇਡ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ, ਅਤੇ ਤੁਸੀਂ ਆਪਣਾ ਕੀਮਤੀ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰ ਸਕਦੇ ਹੋ 9-10 ਵੋਟ ਤੋਂ। ਆਪਣਾ ਫੋਨ ਨੰਬਰ ਐਂਡ ਦੇ ਵਿੱਚ ਦੇ ਦਿਓ, ਅਗਰ ਕਿਸੇ ਨੇ ਵੀ ਤੁਹਾਡੇ ਨਾਲ ਡਾਇਰੈਕਟਲੀ ਕੰਟੈਕਟ ਕਰਨਾ ਹੈਗਾ, ਅਤੇ ਇਸ ਨੰਬਰ ਨੂੰ ਤੁਸੀਂ ਅੱਗੇ ਚੱਲਦਾ ਰੱਖੋਗੇ, ਜ਼ਰੂਰ ਲੋਕਾਂ ਨੂੰ ਦੱਸ ਦਿਓ। ਐਂ ਨਹੀਂ ਹੋਗਾ ਇਲੈਕਸ਼ਨ ਜਿੱਤੇ ਅਤੇ ਫੋਨ ਬੰਦ ਅਤੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿੱਥੇ ਕੰਟੈਕਟ ਕਰਨਾ।
3: ਮੇਰਾ ਨੰਬਰ ਪਿਛਲੇ 20 ਸਾਲਾਂ ਤੋਂ ਸੇਮ ਹੈ, ਨਾ ਕਰਨਾ ਚੇਂਜ, ਨਾ ਗਾਂ ਦੇ ਵਿੱਚ ਵੀ ਨਾ ਕੀਤਾ ਨਾ ਕਰਨਾ। ਚੇਂਜ ਸੋ ਇਹੀ ਹੈ ਸੋ ਮੇਰਾ ਪਰਸਨਲ ਨੰਬਰ 647-863-25-6478-63-2510 ਜਦੋਂ ਤੁਸੀਂ ਕਾਲ ਕਰੋ ਮੈਂ ਹੀ ਚੁੱਕੂੰਗਾ ਸੋ ਪਲੀਜ਼ ਮੈਨੂੰ ਕੰਟੈਕਟ ਕਰੋ
0: ਖੁਸ਼ਪਾਲ ਸਿੰਘ ਪਵਾਰ ਨੇ ਜੋ ਕਿ ਸਕੂਲ ਟਰੱਸਟੀ ਦੇ ਕੈਂਡੀਡੇਟ ਨੇ ਪੇਡ ਜਾਣਕਾਰੀ ਸਾਂਝੀ ਕਰ ਰਹੇ ਆ ਖੁਸ਼ਪਾਲ ਅਲੱਗ ਅਲੱਗ ਜਿਹੜੇ ਕਮੇਟੀਜ਼ ਨੇ ਉਹਨਾਂ 'ਚ ਕੰਮ ਕਰ ਚੁੱਕੇ ਸਟੂਡੈਂਟਸ ਨਾਲ ਰਿਲੇਟਡ ਔਰ ਖੁਸ਼ਪਾਲ ਕੋਲ ਮੋਰ ਦੈਨ ਜਿਹੜਾ ਹੈਗਾ ਨਾ ਐਕਸਪੀਰੀਅੰਸ ਹੈਗਾ ਸੋ ਤੁਸੀਂ ਖੁਸ਼ਪਾਲ ਨੂੰ ਸਕੂਲ ਟਰੱਸਟੀ ਦੇ ਕੈਂਡੀਡੇਟ ਨੇ ਆਪਣਾ ਵੋਟ ਪਾ ਕੇ ਕਾਮਯਾਬ ਕਰ ਸਕਦੇ ਹੋ ਔਰ ਤੁਸੀਂ ਜੋ ਕੋਈ ਵੀ ਜਾਣਕਾਰੀ ਇਹਨਾਂ ਦੇ ਆਫਿਸ ਨੂੰ 647-468-1316 ਪੇਡ ਜਾਣਕਾਰੀ ਤੁਹਾਡੇ ਨਾਲ ਸੀ ਇੱਕ ਮੈਸੇਜ ਜਾਣਕਾਰੀ ਸਾਂਝੀ ਕਰ ਰਿਹਾ ਹੈਗਾ ਮਾਰਟਿਨ ਮੈਡੋਰਸ ਨੂੰ ਹਰ ਕੋਈ ਜਾਣਦਾ ਹੈ ਮਾਰਟਿਨ ਮੈਡੋਰਸ ਜਿਹੜੇ ਕਿ ਤੁਸੀਂ ਮੇਨਲੀ ਅਗਰ ਬ੍ਰੈਂਪਟਨ ਵੈਸਟ ਦੇ ਵਿੱਚ ਹੈਗੇ ਹੋ ਤਾਂ ਮੈਜੋਰਿਟੀ ਸਾਊਥ ਏਸ਼ੀਅਨ ਪਾਪੂਲੇਸ਼ਨ ਹੈ ਜਿਹੜੀ ਹਾਈ ਡੈਂਸ ਲੈਵਲ ਦੇ ਉੱਪਰ ਇਸ ਏਰੀਏ 'ਚ ਰਹਿ ਰਹੀ ਹੈ ਰਿਜ਼ਾਈਡ ਕਰ ਰਹੀ ਹੈ ਇਨ ਵਾਰਡ 3 ਫੋਜਰਾ ਕਿ ਮਾਰਟਿਨ ਮੈਡੋਰਸ ਦਾ ਲਗਾਤਾਰ ਟਰਮਸ ਦੇ ਵਿੱਚ ਇਹ ਤੁਹਾਡੇ ਲਈ ਰੀਜਨਲ ਕੌਂਸਲਰ ਦੇ ਤੌਰ ਦੇ ਉੱਤੇ ਆ ਰਹੇ ਨੇ ਮਾਰਟਿਨ ਗੁੱਡ ਮਾਰਨਿੰਗ ਵੈਲਕਮ ਟੂ ਦ ਸ਼ੋ
4: ਗੁੱਡ ਮਾਰਨਿੰਗ ਇਟਸ ਆਲਵੇਜ਼ ਅ ਪਲੇਜ਼ਰ ਟੂ ਬੀ ਔਨ ਵਿਦ ਯੂ
0: ਚਿਮੇਰ ਥੈਂਕ ਯੂ ਐਂਡ ਮਾਰਟਿਨ ਆਈ ਵੁੱਡ ਲਾਈਕ ਟੂ ਆਸਕ ਯੂ ਟੂ ਡਿਲੀਵਰ ਯੂਰ ਮੈਸੇਜ ਸੋ ਪੀਪਲ ਕੈਨ ਦੇਰ ਵਾਜ਼ ਅ ਹਿਊਜ ਅਮਾਊਂਟ ਆਫ ਪੀਪਲ ਕੇਮ ਆਊਟ ਫਾਰ ਐਡਵਾਂਸ ਪੋਲਿੰਗ ਐਂਡ ਇਲੈਕਸ਼ਨ ਡੇਜ਼ ਆਰ ਨਾਟ ਫਾਰ ਅਵੇ ਫਰੋਮ ਅਸ ਟੂ ਸੋ ਪਲੀਜ਼ ਡਿਲੀਵਰ ਯੂਰ ਮੈਸੇਜ
4: Yeah, my message to residents is please be informed. Please find out about your candidate. Again, I'm seeking my fourth term. I think I've built a reputation for integrity, trust, and always transparent. And I want to continue to serve the residents of Ward 3 and 4. So please come out and vote this Friday, Saturday, and Sunday, early polling, especially those who live close to Susan Fennell, Ray Lawson, and Steeles. Ray Lawson and McLaughlin.
0: Yes, and I would like to just announce one more time, like what you have done in past, what was your position on different issues, and what will be for future.
4: So I think first of all, we have to get costs under control at City Hall, and if anyone who's followed me know that I've been very vocal in ensuring that we get a City Hall that works for you. We know that things are expensive, so I will continue to advocate that we look for cost savings and that we look to make some difficult decisions moving forward, but for affordability, we have to do that. I think the second thing, we have to continue to invest in our community infrastructure, better roads, better parks, better transit. People need to be able to get around easier and more cost-effective, and then after, in terms of transparency, I think people know that I've always been vocal to ensure that all our decisions and what we do at City Hall is open to the public. I will continue to push for that. I want my vote to be always public so people know how I stand on issues and you know, my reputation. And I think everything I've proved since 2014, I'm always on the side of the residents, and I really want to be open and accountable.
0: Thank you. And Martin, any number you can pass on to the people if they need any help, a ride or something?
4: Certainly, people can always contact my office, or they can contact me directly. Mm-hmm. And it is that, I believe, my apologies, people.
0: Yeah, I will announce.
4: Oh, okay, that'd be good.
0: Okay. Thank you so much for your time, and good luck. And I hope so you will do better job as per you have done in the past. And thank you so much.
4: Thank you very much. God bless everyone.
0: Thank you so much. So, Martin Medeiros, jide hai ne, pehla to vi 3-4 de vich regional councilor de taur utte tuhanu madad kar rahe ne. Tuhada area hega 3-4, agar tusi reh rahe ho 3 and 4, tusi approximately jide hega Queen Sara le lo, oh para nu Georgetown tak, Winston Churchill tak, te utto baad Winston Churchill te south nu 407 te idhar nu aajo Bramley de kol nu pahunch jande aake Dixie de kol nu Renda de kol nu. Martin Medeiros jide hega ਤੁਹਾਡੇ ਰੀਜਨਲ ਕੌਂਸਲਰ ਦੇ ਤੌਰ ਦੇ ਉੱਤੇ ਔਰ ਮੈਂ ਮਤਲਬ ਇਹ ਕਹਿ ਸਕਦਾ ਕਿ ਮੈਂ ਕਿਹੜੇ ਕਿਹੜੇ ਪੋਲੀਟੀਸ਼ੀਅਨਸ ਨੂੰ ਕਾਲ ਕੀਤੇ ਹੁੰਦੇ ਨੇ ਲੋਕਾਂ ਦੇ ਕੰਮਾਂ ਵਾਸਤੇ ਆਪਣੇ ਲਈ ਤਾਂ ਹੁੰਦਾ ਨਹੀਂ ਕਿਉਂਕਿ ਮੈਂ ਕਿਹੜੇ ਉੱਥੇ ਰਹਿ ਰਿਹਾ ਅਤੇ ਇਹਨਾਂ ਨੇ ਸਾਰਿਆਂ ਦੇ ਕੰਮ ਕੀਤੇ ਹੁੰਦੇ ਦੋ ਤਿੰਨ ਬਿਜ਼ਨਸ ਖੁੱਲ੍ਹੇ ਮਾਰਟਿਨ ਮੈਡੋਰਸ ਦੇ ਏਰੀਏ ਦੇ ਵਿੱਚ ਬਿਜ਼ਨਸ ਲਾਇਸੈਂਸ ਤੋਂ ਲੈ ਕੇ ਹਰ ਚੀਜ਼ ਦੀ ਹੈਲਪ ਆਊਟ ਜਿਹੜਾ ਕਰਨਾ ਟੇਕ ਕੇਅਰ ਕਰਨੀ ਆਫਿਸ ਸਟਾਫ ਵੱਲੋਂ ਕਾਲ ਆਉਣਾ ਦੁਬਾਰਾ ਕਿ ਇਸ ਬੰਦੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ ਸਿਟੀ ਹਾਲ ਦੇ ਵਿੱਚ ਕੋਈ ਕਿਸੇ ਦੀ ਜਿਹੜਾ ਹੈਗਾ ਇੱਕ ਡਿਪਾਰਟਮੈਂਟ ਹੁੰਦਾ ਜਿਹਦੇ ਵਿੱਚ ਕਿਸੇ ਦਾ ਪ੍ਰੋਬਲਮ ਆ ਗਿਆ ਸੀਗਾ ਲਾਇਸੈਂਸ ਨਹੀਂ ਮੂਵ ਹੋ ਰਿਹਾ ਸੀ ਅੱਗੇ ਹੈ ਨਾ
1: ਜੀ
0: ਸੋ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਮੈਂ ਕਿਹਾ ਵੀ ਤੁਹਾਡੇ ਰਾਈਡਿੰਗ ਦੇ ਵਿੱਚ ਨੇ ਲੋਕ ਅਤੇ ਇਹਨਾਂ ਦੀ ਹੈਲਪ ਕਰ ਦਿਓ ਤੇ ਉਹ ਨਹੀਂ ਜਾਣਦੇ ਸੀ ਕਿ ਸਾਡੇ ਇੱਥੇ ਰਦਰਫੋਰਡ ਦਾ ਏਰੀਆ ਇਹਨਾਂ ਦੇ ਅੰਡਰ ਆਉਂਦਾ, ਰਦਰਫੋਰਡ ਹੋ ਗਿਆ, ਜਿੰਨੇ ਬਿਜ਼ਨਸ ਨੇ ਰਦਰਫੋਰਡ ਦੇ ਏਰੀਆ ਦੇ ਵਿੱਚ. ਅਤੇ ਮੈਨੂੰ ਪਤਾ ਕਿ ਸਪੈਸ਼ਲੀ ਇਹਨਾਂ ਨੇ ਮਤਲਬ ਈਮੇਲਸ ਕੀਤੇ, ਅਤੇ ਨਾਲੇ ਇਹਨਾਂ ਦੀ ਈਮੇਲ ਤੋਂ ਵਿਦ ਇਨ ਜਿਹੜੇ ਕਿ ਵੇਟ ਕਰ ਰਹੇ ਸੀਗੇ ਸਿਟੀ ਹਾਲ 'ਚ ਕਾਲ ਦੀ ਫਰੋਮ ਪਾਸਟ 5-10 ਡੇਜ਼, ਇੰਨੇ ਕੁ ਦਿਨ ਹੋ ਗਏ ਸੀ, 5-10 ਦਿਨ, ਅਤੇ ਵਿਦ ਇਨ 30 ਮਿੰਟਸ ਇਹਨਾਂ ਨੂੰ ਕਾਲ ਆ ਗਈ ਸੀ ਹੈੱਡ ਦੀ, ਜਿਹੜਾ ਹੈੱਡ ਆਫ ਦਾ ਡਿਪਾਰਟਮੈਂਟ ਹੈ, ਕਿ ਸਾਨੂੰ ਤੁਹਾਡਾ ਕੰਸਰਨ ਮਿਲਿਆ ਹੈਗਾ ਅਤੇ ਅਗਲੇ 24 ਘੰਟਿਆਂ ਦੇ ਵਿੱਚ ਵਿਲ ਬੀ ਰਿਜ਼ੋਲਵਡ, ਐਂਡ 24 ਘੰਟਿਆਂ ਦੇ ਅੰਦਰ ਅੰਦਰ ਇਸ਼ੂ ਰਿਜ਼ੋਲਵ ਹੋ ਗਿਆ ਸੀ. ਮੀਨਸ ਹੈ ਕਿ ਆਪਾਂ ਨੇ ਪੋਲੀਟੀਸ਼ੀਅਨਸ ਨੂੰ ਪਾਵਰ ਦਿੱਤੀ ਆ ਤਾਂ ਜੋ ਸਾਡੇ ਲਈ ਜਿਹੜੀਆਂ ਜ਼ਰੂਰਤਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਸਟਾਕ ਨੇ, ਇਹ ਗੱਲਾਂ ਇਲੀਗਲ ਜਾਂ ਲੀਗਲ ਦੀ ਨਹੀਂ ਹੈ. ਮੈਂ ਤੁਸੀਂ ਫੋਟੇਰੀ ਇੱਕ ਜਗ੍ਹਾ ਹੈਗੀ ਆ, ਉੱਥੇ ਇੱਕ ਛੋਟਾ ਜਿਹਾ ਪਿੰਡ ਆ ਸਟੀਵਨਸ ਵੱਲ, ਉੱਥੇ ਕਿਸੇ ਨੂੰ ਛੋਟੀ ਜਿਹੀ ਪ੍ਰੋਬਲਮ ਆ ਗਈ. ਮੈਂ ਗੂਗਲ ਤੋਂ ਲੱਭ ਕੇ ਉੱਥੋਂ ਦੀ ਕਾਉਂਸਲਰ ਸੀ ਜਿਹੜੀ ਲੇਡੀ ਆ ਉਹਨੂੰ ਕਾਲ ਕੀਤੀ, ਮੈਂ ਕਿਹਾ ਵੀ ਇੱਦਾਂ ਕਰਕੇ ਰਿਜ਼ਾਈਡ ਕਰਦੇ ਨੇ ਇੱਥੇ, ਤੁਸੀਂ ਯਕੀਨ ਮੰਨੋ ਪਰਮਜੀਤ ਜੀ, ਤੁਸੀਂ ਤਾਂ ਉਸ ਏਰੀਆ ਬਾਰੇ ਵਾਕਫ ਹੋ, ਤੁਹਾਡਾ ਉੱਧਰ ਕੰਮ ਰਿਹਾ ਕਾਫੀ
2: ਜੀ,
0: ਅਤੇ ਉਹ ਨਾ ਲੇਡੀ ਕਾਰ ਲੈ ਕੇ 24 ਘੰਟੇ 'ਚ ਉਹਨਾਂ ਦੇ ਘਰ ਆ ਗਈ
2: ਜੀ,
0: ਖੁਦ ਆਪ ਮਤਲਬ ਡਰਾਈਵ ਕਰਕੇ ਕਾਉਂਸਲਰ ਦੇ ਤੌਰ 'ਤੇ, ਅਤੇ ਕਹਿੰਦੀ ਮੈਨੂੰ ਦਿਖਾਓ ਕੀ ਮੈਟਰ ਹੈਗਾ ਅਤੇ ਕਿਉਂ ਹੈਲਪ ਨਹੀਂ ਹੋ ਰਹੀ. ਅਤੇ ਉਹਨੇ ਖੜ ਕੇ ਦੇਖ ਕੇ ਅਤੇ ਉਹਨੇ ਨਾਲੇ ਆਪਣੇ ਚੀਫ ਆਫ ਸਟਾਫ ਨੂੰ ਉੱਥੋਂ ਈਮੇਲ ਕੀਤੀ ਆਪਣੇ ਫੋਨ ਤੋਂ, ਅਤੇ ਇਹਨੂੰ ਮੈਟਰ ਨੂੰ ਰਿਜ਼ੋਲਵ ਕਰਾਓ. ਮੈਂ ਕਹਿੰਦਾ ਭੱਜਿਆ ਫਿਰਦਾ ਸੀ ਮੈਟਰ ਜਿਹੜਾ ਹੈਗਾ. ਸੋ ਉਹ ਮੈਂ ਉਹਨਾਂ ਗੱਲ ਕੀਤੀ, ਮੈਂ ਕਿਹਾ ਵੀ ਯੂ ਆਰ ਵੈਰੀ ਸ਼ਾਰਪ, ਮੈਂ ਤਾਂ ਫੋਨ ਕੀਤਾ
1: ਜੀ
0: ਵੀ ਬੜੇ ਸ਼ਾਰਪ ਸ਼ੂਟਰ, ਤੁਸੀਂ ਮਿੰਟਾਂ ਦੇ ਵਿੱਚ ਐਂ ਕਰਕੇ ਮੁੱਦੇ ਨੂੰ ਖਤਮ ਕਰ ਦਿੱਤਾ. ਸ਼ੀ ਸੈਡ ਕਿ ਮੇਰੀ ਜਿਹੜੀ ਵੋਟ ਬੈਂਕ ਹੈ ਉਹ ਅਪਰੋਕਸੀਮੇਟਲੀ ਲੈਸ ਦੈਨ 5,000 ਲੋਕ ਨੇ, ਜੇ ਮੈਂ 5,000 ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੀ ਆਈ ਸ਼ੁਡਨਟ ਬੀ ਔਨ ਦਿਸ ਪੋਸਟ, ਅਤੇ ਮੈਨੂੰ ਇੱਥੋਂ ਕੰਮ ਕਰਨ ਦਾ ਕੋਈ ਫਾਇਦਾ ਨਹੀਂ. ਲੋਕ ਮੈਨੂੰ ਬਿਨਾਂ ਡੋਰ 'ਤੇ ਗਿਆ ਤੋਂ ਵੋਟ ਪਾਉਂਦੇ ਨੇ, ਕਿਉਂਕਿ ਕਿਸੇ ਵੀ ਮਾਮਲੇ 'ਚ ਬਾਰਬੀਕਿਊ ਤੋਂ ਲੈ ਕੇ ਕਮਿਊਨਿਟੀ ਇਵੈਂਟਸ ਤੋਂ ਲੈ ਕੇ ਹਰ ਜਗ੍ਹਾ ਮੈਂ ਪਹੁੰਚਦੀ ਰਹੀ ਹਾਂ. ਸੋ ਐਟਲੀਸਟ ਜਿਹੜੇ ਅਸੀਂ ਇਹ ਚੀਜ਼ ਨੂੰ ਇਹ ਸਮਝਦੇ ਹਾਂ ਕਿ ਕਿਤੇ ਸਾਡੇ ਵਾਲੇ ਪੋਲੀਟੀਸ਼ੀਅਨ ਸਾਡੀ ਜਗ੍ਹਾ 'ਤੇ ਆਉਂਦੇ ਨੇ, ਘਰਾਂ 'ਚ ਆਉਂਦੇ ਨੇ, ਜਿਹੜੇ ਗੋਰੇ ਨੇ ਇਹ ਵੀ ਲੋਕਾਂ ਦੇ ਨਾਲ ਮਿਲਦੇ ਜੁਲਦੇ ਨੇ, ਇਹਨੂੰ PR ਕਹਿੰਦੇ ਆ, ਪਬਲਿਕ ਰਿਲੇਸ਼ਨ, ਅਤੇ ਇਹ ਜਿਹੜਾ ਜ਼ਰੂਰੀ ਹੈ.
2: ਪਰ ਵੱਡਾ ਜਵਾਬ ਪਤਾ ਕੀ ਹੈ, ਮੈਂ ਵੱਡਾ ਜਵਾਬ ਇਹ ਹੈ ਵੀ ਹੁਣ ਦੇਖੋ ਆਪਾਂ ਕਿਸੇ ਦੇ ਪੱਖ ਦੀ ਗੱਲ ਨਹੀਂ ਕਰਦੇ, ਹੈ ਨਾ. ਹੁਣ ਤੁਸੀਂ ਜੀ ਸਾਰਿਆਂ ਨੇ ਆਪਣੇ 2-3 ਨੰਬਰ ਦਿੱਤੇ ਹੋਏ ਨੇ, ਕਾਲ ਕਰੋ ਜੀ, ਦੱਸੋ ਕੀ ਮੈਟਰ ਆ, ਅਸੀਂ ਜਿੱਤ ਗਏ ਆਹ ਕਰ ਦਿਆਂਗੇ. ਬਾਅਦ 'ਚ ਕੋਈ ਫੋਨ ਨਹੀਂ ਚੱਕਦਾ, 28 ਸਾਲ ਹੋ ਗਏ ਇੱਥੇ ਭਾਅ ਜੀ. ਹਾਂਜੀ ਭਾਅ ਜੀ ਮੈਂ ਦੇਖਦਾ ਭਾਅ ਜੀ, ਮੈਂ ਕਰਾ ਰਿਹਾ, ਯਕੀਨ ਮੰਨੋ ਮੇਰੀ ਗੱਲ, ਸੱਚ ਦੱਸ ਰਿਹਾ ਤੁਹਾਨੂੰ ਮੈਂ.
0: ਜਗਮੀਤ ਸਿੰਘ ਚਲੋ ਹੁਣ ਗਾਇਬ ਆ, ਐਕਸੀਡੈਂਟਲੀ ਅਸੀਂ ਮਿਲੇ, ਕਿਸੇ ਨੇ ਕਿਹਾ ਵੀ ਅਮਨਦੀਪ ਕੋਲ ਚੱਲਦੀ ਹੋ, ਮੇਰੇ ਕੋਲ ਆਇਆ. ਮੈਨੂੰ ਲੱਗਿਆ ਕਿ ਵੀ ਪਹਿਲੀ ਵਾਰ ਮੈਂ ਕੈਂਡੀਡੇਟ ਇਹੋ ਜਿਹਾ ਦੇਖ ਰਿਹਾ ਵੀ ਜਿਹੜਾ ਬਈ ਪੜਿਆ ਹੋਇਆ ਵਕੀਲ ਹੈਗਾ, ਬੈਕਗਰਾਊਂਡ ਸਟਰੋਂਗ ਹੈਗੀ ਆ, ਫਾਦਰ ਡਾਕਟਰ ਸੀਗੇ ਇਹਨਾਂ ਦੇ, ਹੈ ਨਾ. ਅਤੇ ਮੈਂ ਉਹਨਾਂ ਨਾਲ ਲੱਗਿਆ, ਮੈਨੂੰ ਇਹ ਵੀ ਪਤਾ ਵੀ ਮੇਰੇ ਸਾਡੇ ਬਹੁਤ ਕਲੋਜ਼ ਸੱਜਣ ਨੇ, ਉਹਨਾਂ ਨੇ ਮੈਨੂੰ ਕਾਲ ਕੀਤੀ, ਉਹਨਾਂ ਨੇ ਇੱਕ ਵਰਡ ਕਿਹਾ, ਕਹਿੰਦੇ ਗੋਲ ਪੱਗਾਂ ਵਾਲਾ ਕਿੱਥੇ ਘੁੰਮਦਾ ਫਿਰਦਾ ਤੂੰ. ਮੈਨੂੰ ਬੜਾ ਔਡ ਲੱਗਿਆ ਵਰਡ, ਉਹ ਬੰਦਾ ਪੱਗ ਨਹੀਂ ਬੰਨਦਾ, ਕਿ ਮੈਨੂੰ ਲੱਗਿਆ ਵੀ ਗੋਲ ਪੱਗਾਂ ਵਾਲੇ, ਦਿਸ ਇਜ਼ ਨੋਟ ਰਾਈਟ ਵਰਡ, ਹੈ ਨਾ. ਤਾਂ ਮੈਨੂੰ ਬਹੁਤ ਬੁਰਾ ਲੱਗਿਆ, ਮੈਂ ਨਾ ਹੋਰ ਵੀ ਜ਼ਿਆਦਾ ਐਨਰਜੀ ਨਾਲ ਜਗਮੀਤ ਸਿੰਘ ਦੇ ਨਾਲ ਲੱਗ ਗਿਆ. ਅਤੇ ਪਹਿਲਾ ਇਲੈਕਸ਼ਨ ਜਗਮੀਤ ਸਿੰਘ ਹਾਰ ਗਿਆ, ਚਲੋ ਦੂਸਰਾ ਇਲੈਕਸ਼ਨ ਉਸ ਤੋਂ 4 ਮਹੀਨੇ ਬਾਅਦ ਆ ਗਿਆ ਪ੍ਰੋਵਿੰਸ਼ਲ. ਮੈਂ ਜਗਮੀਤ ਸਿੰਘ ਨੂੰ ਨਿੱਜੀ ਤੌਰ ਦੇ ਉੱਤੇ, ਮੈਂ ਰੇਡੀਓ 'ਤੇ ਗੱਲ ਕਰਦਾ ਪਿਆ, ਇਹ ਕੋਈ ਐਵੇਂ ਨਹੀਂ ਇਹ ਗੱਲ ਕਿ ਆਪਾਂ 2 ਬੰਦੇ ਬੈਠ ਕੇ ਗੱਲਾਂ ਗੱਪਾਂ ਮਾਰ ਰਹੇ ਹਾਂ. ਮੈਂ ਨਿੱਜੀ ਤੌਰ ਦੇ ਉੱਤੇ ਮਿਲਿਆ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਲੈਕਸ਼ਨ ਨੂੰ ਪਾਰਟੀਸਪੇਟ ਕਰੋ. ਕਹਿੰਦਾ ਵੀ ਯਾਰ ਮੈਂ ਹੁਣੇ ਫੈਡਰਲ ਸੀ. ਮੈਂ ਕਿਹਾ ਕੋਈ ਗੱਲ ਨਹੀਂ ਹੈ, ਵੀ ਨੀਡ ਗੁੱਡ ਪੀਪਲ, ਸਾਨੂੰ ਚੰਗੇ ਲੋਕ ਚਾਹੀਦੇ ਨੇ, ਤੁਸੀਂ ਆਓ ਅਤੇ ਤੁਸੀਂ ਪਾਰਟੀਸਪੇਟ ਕਰੋ, ਐਟਲੀਸਟ ਤੂੰ ਵਕੀਲ ਆ, ਕੁਛ ਮੁੱਦਿਆਂ 'ਤੇ ਤਾਂ ਬੋਲੇਗਾ. ਪਰ ਹਾਂ, ਇਸ ਤੋਂ ਪਹਿਲਾਂ 2-3 ਚੀਜ਼ਾਂ ਏਅਰ ਦੇ ਉੱਤੇ ਮੈਨੂੰ ਡਿਸਕ੍ਰਾਈਬ ਕਰਕੇ ਜਾਈ. ਕਹਿੰਦੇ ਦੱਸੋ. ਮੈਂ ਕਿਹਾ ਇੱਕ ਤਾਂ ਤੁਸੀਂ 2-2 ਕੰਮ ਨਹੀਂ ਕਰੋਗੇ, ਵੀ ਤੁਸੀਂ ਵਕੀਲ ਵੀ ਬਣੇ ਹੋਏ ਹੋ ਅਤੇ ਨਾਲ ਤੁਸੀਂ ਇੱਧਰੋਂ ਸਰਕਾਰੀ ਤਨਖਾਹ ਵੀ ਲੈ ਰਹੇ ਹੋ, ਤੁਹਾਨੂੰ ਤਾਂ ਇੱਕੋ ਡਿਊਟੀ ਇੱਕ ਟਾਈਮ 'ਤੇ ਹੋ ਸਕਣੀ ਹੈ, ਇਹ ਕਾਰੋਬਾਰ ਨਹੀਂ ਹੈ, ਇਹ ਡਿਊਟੀ ਹੈ ਲੋਕਾਂ ਪ੍ਰਤੀ. ਅਤੇ ਕਹਿੰਦਾ ਠੀਕ ਹੈ, ਡਿਸਾਈਡ ਆ. ਫਿਰ ਕੁਛ ਹੋਰ ਗੱਲਾਂ ਬਾਅਦ 'ਚ ਹੋਈਆਂ ਜਿਹੜੀਆਂ ਮੈਂ ਇਹ ਤਾਂ ਨਹੀਂ ਕਰਨੀ ਚਾਹੁੰਦਾ, ਮਤਲਬ ਸਿਖਾਵੀਆਂ ਨੇ, ਕੋਈ ਅਣਸਿਖਾਵੀਆਂ ਨਹੀਂ, ਪਰ ਉਹ ਮੇਰੇ ਐਥਿਕਸ ਉਹ ਚੀਜ਼ਾਂ ਦੇ ਉੱਤੇ ਨਹੀਂ ਸੀ, ਉਹਨਾਂ ਦੇ ਮੇਰੇ ਵਾਲਿਆਂ ਨਾਲ ਮੈਚ ਨਹੀਂ ਹੁੰਦੇ, ਸੋ ਵੀ ਵਰ ਨੋਟ ਵਰਕਿੰਗ ਟੁਗੈਦਰ. ਉਹ ਤੋਂ ਬਾਅਦ ਮੈਂ ਨਾ ਉਹਨਾਂ ਨੂੰ ਫੋਨ ਕਿਹਾ ਸੀਗਾ ਇੱਕ ਵੀ ਆਪਣਾ ਇਹੀ ਰੱਖੀ ਜਦ ਵੀ ਤੂੰ ਐਮ ਪੀ ਪੀ ਬਣ ਗਿਆ. ਐਂਡ ਤੱਕ ਉਹਨੇ ਫੋਨ ਰੱਖਿਆ ਪਰ ਫੋਨ ਚੱਕਿਆ ਨਹੀਂ ਕਹਿਦਾ. ਹਾਂਜੀ, ਇਹ ਗੱਲ ਵੱਖਰੀ ਹੈ. ਸੋ ਮੇਰਾ ਨਹੀਂ, ਲੋਕਾਂ ਮੇਰਾ ਤਾਂ 2-3 ਕਾਲ ਆ ਜਾਂਦੀ ਸੀ, ਅਮਨਦੀਪ ਜੀ ਤੁਸੀਂ ਕਾਲ ਕੀਤਾ, ਦੱਸੋ ਕੀ ਗੱਲ ਹੈ, ਹੈ ਨਾ. ਆਈ ਵੋਂਟ ਸੇ ਕਿ, ਪਰ ਲੋਕ ਕਹਿੰਦੇ ਸੀ ਕਿ ਸਾਡਾ ਫੋਨ ਨਹੀਂ ਚੱਕਿਆ, ਤੁਹਾਡੇ ਨਾਲ ਮੈਂ ਐਗਰੀ ਕਰਦਾ. ਪਰ ਹਰਕੀਰਤ ਸਿੰਘ ਹੈ, ਸਿਟੀ ਕਾਊਂਸਲਰ ਆ, ਇਸ ਆਦਮੀ ਨੂੰ ਪਿਛਲੇ ਜਦੋਂ ਤੋਂ ਸਕੂਲ ਟਰੱਸਟੀ ਆਇਆ ਸੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੈਂ ਅੱਜ ਤੱਕ ਫੋਨ ਕੀਤੇ ਨੇ, ਬਾਹਲੀ ਗੱਲ ਹੈ, 24 ਘੰਟਿਆਂ 'ਚ ਰਿਪਲਾਈ ਆ ਜਾਂਦਾ. ਮੈਂ ਅੰਡਰਸਟੈਂਡ ਕਰਦਾ ਇੰਨੀ ਜ਼ਰਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ.
1: ਅਤੇ
0: ਉਹ ਜਿਹੜਾ ਹੈਗਾ, ਮੈਂ ਇੱਥੋਂ ਤੱਕ ਵੀ ਹੋਇਆ, ਲੋਕਾਂ ਦੇ ਗੋਲੀਆਂ ਚੱਲੀਆਂ ਜਿਨ੍ਹਾਂ ਦੇ ਐਕਸਟੋਰਸ਼ਨ 'ਤੇ ਕਾਲ ਆਏ, ਇੱਥੋਂ ਤੱਕ ਵੀ ਅਸੀਂ ਮਤਲਬ ਇੱਕ ਦੋ ਪਰਿਵਾਰ ਸੀ, ਬੱਚੇ ਡਰ ਗਏ ਸੀ ਉਹਨਾਂ ਦੇ, ਅਸੀਂ ਚੀਫ ਨਾਲ ਗੱਲਬਾਤ ਕਰਾਈ, ਹੈ ਨਾ. ਫੋਨ ਕਰਕੇ, ਮਤਲਬ ਚੀਫ ਨੇ ਬੁਲਾਇਆ ਉਹਨਾਂ ਨੂੰ ਆਫਿਸ 'ਚ, ਪੁਲਿਸ ਚੀਫ ਨੇ, ਅਤੇ ਬੈਠ ਕੇ ਕਿਹਾ ਕਿ ਯੂ ਆਰ ਸੇਫ, ਵੀ ਤੁਹਾਡੇ ਆਸ ਪਾਸ ਅੰਡਰ ਕਵਰ ਘੁੰਮ ਰਹੇ ਨੇ, ਤੁਹਾਨੂੰ ਦਿਖਦੇ ਨਹੀਂ ਪਏ ਖਾਲੀ, ਬਿਕੋਜ਼ ਵੀ ਵਾਂਟ ਟੂ ਕੈਚ ਦਮ, ਅਸੀਂ ਉਹਨਾਂ ਨੂੰ ਫੜਨਾ ਹੈਗਾ, ਐਕਟੀਵਿਟੀ ਹੋ ਰਹੀ ਹੈ ਪਰ ਤੁਸੀਂ ਡਰੋ ਨਾ, ਤੁਸੀਂ ਆਪਣੀ ਐਕਟੀਵਿਟੀਜ਼ ਰੱਖੋ ਮਈ ਬਈ, ਤੁਸੀਂ ਕੰਮ ਕਰੋ। ਸੋ ਦੈਟਸ ਆਲ ਅਬਾਊਟ ਸਿਆਸਤ। ਅਤੇ ਮੈਨਾਂ ਪਰਮਜੀਤ ਜੀ ਨੇ, ਪਰਮਜੀਤ ਜੀ ਕੀ ਹਾਲ ਚਾਲ ਨੇ?
2: ਬਹੁਤ ਜ਼ਿਆਦਾ ਵਧੀਆ ਅਮਨਜੀਤ, ਤੁਸੀਂ ਸੁਣਾਓ ਕਿਵੇਂ?
0: ਚੜ੍ਹਦੀ ਕਲਾ, ਚੜ੍ਹਦੀ ਕਲਾ, ਹਾਂਜੀ,
2: ਚੜ੍ਹਦੀ ਕਲਾ ਸਭ ਦੀ ਰਹਿਣੀ ਚਾਹੀਦੀ, ਚੜ੍ਹਦੀ ਕਲਾ।
0: ਓਕੇ, ਫਾਈਨਾਂਸ ਦੀ ਗੱਲ ਕਰਦੇ ਹਾਂ ਜੀ।
2: ਜੀ,
0: ਅਮੈਰੀਕਾ ਨੇ ਇੱਕ ਰਾਸ਼ਟਰਪਤੀ ਚੁਣਿਆ
1: ਜੀ,
0: ਅਤੇ ਜਿਹਦਾ ਮਤਲਬ ਰੋਜ਼ ਸਵੇਰੇ ਲੋਕ ਇੰਤਜ਼ਾਰ ਕਰਦੇ ਨੇ ਕਿ ਅੱਜ ਕੀ ਭੋਰਿਆ ਹੋਊਗਾ। ਹਾਂਜੀ ਹਾਂਜੀ। ਸੋ ਪਰਸੋਂ ਦਾ ਮੈਂ ਇਹਨੂੰ ਫੋਲੋ ਕਰ ਰਿਹਾ, ਪਰਸੋਂ ਇਹਨੇ ਕਿਹਾ ਵੀ ਡੀਜ਼ਲ ਲੈਣਾ ਮੈਂ ਰਸ਼ੀਆ ਤੋਂ, ਡੈਸਪਰੇਟ ਹੈ ਵੀ ਕਿਸੇ ਤਰੀਕੇ ਨਾਲ ਲੋਕ ਮੈਨੂੰ ਵੋਟ ਪਾ ਦੇਣ। ਅਤੇ ਜ਼ੈਲੈਂਸਕੀ ਨੂੰ ਕਹਿਤਾ ਵੀ ਇਹਨੂੰ ਲਾਓ ਗੱਦੀ ਤੋਂ, ਉਹਨੇ ਨਾਲੇ ਰਿਪਲਾਈ ਦੇ ਦਿੱਤਾ ਕਿ ਇਲੈਕਸ਼ਨ ਕਰਾਓ, ਮੈਂ ਤਿਆਰ ਹਾਂ ਇਲੈਕਸ਼ਨ ਕਰਾਉਣ ਨੂੰ, ਮੈਂ ਡਰਦਾ ਨਹੀਂ ਗਾ, ਤੁਸੀਂ ਇਲੈਕਸ਼ਨ। ਜਿਹੜਾ ਬੰਦਾ ਸਭ ਕੁਝ ਉੱਜੜ ਗਿਆ ਉਹਨੂੰ ਕੀ ਡਰ ਆ, ਜਿਹਦੀ ਜਿਹਦੀ ਜ਼ਿੰਦਗੀ ਦਾ ਆਤੇ ਲੱਗੀ ਉਹਨੂੰ ਕੀ ਡਰ ਆ ਯਾਰ, ਉਹਨਾਂ ਦੀ ਜ਼ਿੰਦਗੀ ਦੇਖੋ ਨਾ ਕੈਸੀ ਆ, ਦੁਨੀਆ ਦੇ ਸਭ ਤੋਂ ਖਤਰਨਾਕ ਜਾਨਵਰ ਰਸ਼ੀਆ ਨਾਲ ਲੜ ਰਹੇ ਨੇ ਉਹ, ਹੈ ਨਾ। ਸੋ ਸੋ ਉਸ ਤੋਂ ਬਾਅਦ ਕੀ ਹੈ ਹੁਣ, ਇਹਨੇ ਕਿਹਾ ਵੀ ਡੀਜ਼ਲ ਲੈਣਾ, ਉਹਨੇ ਕਿਹਾ, ਇਹਨੇ ਉਹਦੇ 'ਤੇ ਇੱਕ ਦੋ ਹੋਰ ਸ਼ਬਦ ਬੋਲੇ ਜਿਸ ਤਰ੍ਹਾਂ ਇਹਨੂੰ ਨੌਕਰ ਸਮਝਦਾ ਹੁੰਦਾ, ਹੈ ਨਾ। ਉਸ ਤੋਂ ਬਾਅਦ ਉਹਨੇ ਸਾਫ਼ ਸਾਫ਼ ਕਹਿਤਾ ਵੀ ਜਿਹੜਾ ਵੀ ਟੈਂਕਰ ਡੀਜ਼ਲ ਵਾਲਾ ਇੱਧਰ ਨੂੰ ਤੁਰੂਗਾ ਪਰਾਂ ਨੂੰ, ਅਮਰੀਕਾ ਵੱਲ ਨੂੰ, ਵੀ ਡੀਜ਼ਲ ਪਾਣੀ 'ਚ ਡੋਲ ਦੇਣਾ ਸੀ ਸਾਰਾ, ਅੜਾ ਕੇ ਰੱਖ ਦੇਣਾ ਸੀ, ਰਸ਼ੀਆ ਭੇਜੇ ਨਾ ਜਦ ਤੱਕ ਪ੍ਰੋਪਰਲੀ ਗੱਲਬਾਤ ਨਹੀਂ ਹੁੰਦੀ ਸੀਜ਼ਫਾਇਰ ਦੀ, ਉੱਧਰੋਂ ਤੂੰ ਮਿਜ਼ਾਈਲ ਸਿੱਟੀ ਜਾਂਦਾ ਮੇਰੇ 'ਤੇ, ਇੱਧਰੋਂ ਟਰੰਪ ਕਹਿੰਦਾ ਤੂੰ ਨਹੀਂ ਸਿੱਟਣੀ ਆ, ਵੀ ਅਸੀਂ ਕਿਸੇ ਦੇ, ਕਹਿੰਦਾ ਸਭੀ ਕਾ ਖੂਨ ਲਿਪਤ ਹੈ ਇਸ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ। ਮੈਨੂੰ ਰਾਹਤ ਦੌਰੀ ਸਾਹਿਬ ਯਾਦ ਆ ਜਾਂਦੇ ਨੇ, ਰਾਹਤ ਦੌਰੀ ਨੇ ਕਿਹਾ ਸੀ ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ, ਕਿ ਜੈ ਸ਼੍ਰੀ ਰਾਮ ਕਹਿਤਾ ਤਾਂ ਤੇਰਾ ਹੋ ਗਿਆ, ਅਤੇ ਮੈਂ ਮੁਸਲਮਾਨ ਹਾਂ ਅਤੇ ਮੇਰਾ ਹੈ ਨਹੀਂ, ਹੈ ਨਾ। ਸੋ ਉਹ ਤੋਂ ਥੋੜ੍ਹੇ ਦਿਨਾਂ ਬਾਅਦ ਉਹ ਮਾਰੇ ਗਏ ਸੀ, ਪਤਾ ਨਹੀਂ ਲੱਗਿਆ ਵੀ ਖਾਣੇ 'ਚ ਕੀ ਸੀ ਜਾਂ ਕਿਹਦੇ 'ਚ ਕੀ ਸੀ, ਹਜੇ ਤੱਕ ਇਹ ਬੜੀਆਂ ਮਿਸਟਰੀਜ਼ ਨੇ ਜਿਹੜੀਆਂ ਉਲਝੀਆਂ ਭਈਆਂ ਨੇ, ਹੈ ਨਾ। ਸੋ ਉੱਧਰੋਂ ਉਹਨੇ ਟਰੰਪ ਨੂੰ ਕਹਿ ਦਿੱਤਾ ਕਿ ਬਈ ਠੀਕ ਹੈ, ਇੱਧਰੋਂ ਇਹਨੇ ਕਹਿ ਦਿੱਤਾ ਕਿ ਮੈਂ ਉੱਪਰੋਂ ਤੇਰੀ ਸੈਟੇਲਾਈਟ ਖਤਮ ਕਰ ਦੂੰਗਾ। ਹੁਣ ਨਾਲ ਯੂਰਪ ਬੈਠਾ ਹੈ ਤਾਂ ਗੋਰੀ ਨੇ, ਯੂਰਪ ਵਾਲੇ ਉੱਥੇ ਅਮੈਰੀਕਾ 'ਚ ਜਿਹੜੇ ਬੈਠੇ ਨੇ ਤਾਕੜ, ਹੈ ਨਾ, ਉਹ ਕੀ ਪਰਵਾਹ ਕਰਦੇ ਨੇ। ਇਸ ਵੇਲੇ ਟਰੰਪ ਇਕੱਲਾ ਪੈ ਗਿਆ ਸਾਰੇ ਪਾਸੇ, ਕਦੇ ਰਸ਼ੀਆ ਦੀ ਮਿੰਨਤ ਕਰਨ ਭੱਜਦਾ, ਕਦੇ ਚਾਈਨਾ ਦੀ। ਯੂਰਪ ਜਿਹੜਾ ਹੈ ਇਹਦਾ ਸਾਥੀ ਸੀ ਸਦੀਆਂ ਤੋਂ, ਉਸ ਨੂੰ ਤੋੜ ਦਿੱਤਾ। ਇੱਕ ਸਦੀ ਹੋ ਗਈ, 100 ਸਾਲ ਦਾ ਪੂਰਾ ਸਦੀ ਹੋ ਜਾਂਦੀ, ਇੱਕ 100 ਸਾਲ ਤੋਂ ਅਲਾਇੰਸ ਤੋੜ ਦਿੱਤਾ। ਸੋ ਆਉਣ ਵਾਲੇ ਦਿਨਾਂ 'ਚ ਵੀ ਗੱਲਾਂ ਬਾਤਾਂ ਕਰਾਂਗੇ, ਫਿਲਹਾਲ ਆਪਾਂ ਫਰਾਂਸ ਉੱਪਰ ਚੱਲਦੇ ਹਾਂ। ਇਹਨੇ ਇੱਕ ਨਵਾਂ ਬੰਦਾ ਲਾਇਆ, ਕਹਿੰਦਾ ਇਹ ਮੇਰਾ ਗਵਰਨਰ ਆਊਗਾ, ਇੰਟਰਸਟ ਰੇਟ ਘਟਾਊਗਾ। ਆਉਂਦੇ ਦੇ ਪਿਓ ਦੇ ਪੁੱਤ ਨੇ 2 ਇੰਟਰਸਟ ਰੇਟ ਚੱਕ ਦਿੱਤੇ ਨੇ ਉਹਨੇ, ਪਹਿਲਾ ਚੱਕਤਾ ਦੂਆ ਚੱਕਤਾ। ਸਾਡੇ ਜਿਹੜੇ ਜੋਬ ਨੰਬਰਸ ਆਏ ਨੇ, ਸਾਡੀ ਇੰਟਰਸਟ ਰੇਟ ਪੋਲਿਸੀ ਜਿਹੜੀ ਹੈ, ਹਜੇ ਮੈਨੂੰ ਲੱਗਦਾ ਹੈ 80% ਇੰਟਰਸਟ ਰੇਟ ਵਧਾਉਣਗੇ ਨਹੀਂ, ਜੇ ਵਧਾਉਣਗੇ ਵੀ ਇੱਕ ਅੱਧਾ ਤਾਂ ਪੈਨਿਕ ਨਾ ਹੋਇਆ ਕੋਈ ਵੀ। ਇੱਕ ਅੱਧਾ ਜੇ ਆਪਾਂ ਬੀਪ ਉੱਪਰ ਜਾਂਦੇ ਹੈਗੇ, 25 ਸੈਂਟ ਦੇ ਉੱਪਰ ਜਾਂਦੇ ਹਾਂ ਅਸੀਂ, ਹੈ ਨਾ, ਕੋਈ ਐਡੀ ਬੰਬ ਨਹੀਂ ਚੱਲ ਜਾਣੇ। ਸੋ ਤੁਸੀਂ ਕੀ ਕਹੋਗੇ ਲੋਕਾਂ ਨੂੰ, ਕੀ ਐਡਵਾਈਸ ਕਰੋਗੇ ਮੌਰਗੇਜ ਦੇ ਬਾਰੇ?
2: ਬਿਲਕੁਲ ਜੀ, ਮੈਂ ਜਿਹੜੀ ਐਡਵਾਈਸ ਤਾਂ ਇਹੀ ਕਰੂੰਗਾ ਵੀ ਵਾਕਈ ਤੁਸੀਂ ਜੋ ਗੱਲ ਕਹਿਤੀ ਇਹ ਸੱਚ ਆ ਵੀ ਅਗਰ 25 ਪੈਸੇ ਵੱਧ ਵੀ ਜਾਂਦੇ ਨਾ ਤਾਂ ਪੈਨਿਕ ਨਾ ਹੋਇਓ, ਘਬਰਾਉਣ ਦੀ ਕੋਈ ਐਡੀ ਕੋਈ ਲੋੜ ਹੈ ਨਹੀਂ। ਕਿਉਂਕਿ ਦੇਖੋ ਇਸ ਵਕਤ ਮਾਰਕੀਟ ਦੇ ਵਿੱਚ ਜਿਹੜਾ ਸਭ ਤੋਂ ਜਿਹੜਾ ਵੱਧ ਜਿਹੜਾ ਇਸ ਵਕਤ ਕਲਾਇੰਟ ਬੈਠਾ, ਉਹ ਰੀਫਾਈਨੈਂਸਿੰਗ ਵਾਲਾ ਹੀ ਬੈਠਾ। ਪਰਚੇਜ਼ ਵਾਲਾ ਤਾਂ ਕੋਈ ਟਾਵਾਂ ਕੋਈ, ਕਿਉਂਕਿ ਉਹ ਜਿਹੜਾ ਪਰਚੇਜ਼ ਵਾਲਾ ਹੈਗਾ ਜਿਹਨੇ ਖਰੀਦਣਾ ਉਹ ਕਹਿੰਦਾ ਮੈਨੂੰ ਫਰੀ ਦੇ ਵਿੱਚ ਮਿਲ ਜੇ, ਔਰ ਜਿਹੜਾ ਵੇਚਣਾ ਵੇਚਣ ਵਾਲਾ ਉਹ ਕਹਿੰਦਾ ਮੈਨੂੰ ਮੇਰਾ ਵਧੀਆ ਮੁੱਲ ਮਿਲ ਜੇ। ਇਸ ਕਸ਼ਮਕਸ਼ ਦੇ ਵਿੱਚ ਕੋਈ ਡੀਲ ਕੋਈ ਸਿਰੇ ਘੱਟ ਵੱਧ ਹੀ ਚੜ੍ਹਦੀ ਹੈ, ਅਤੇ ਹੁਣ ਜਿਹੜੇ ਰੀਫਾਈਨੈਂਸਿੰਗ ਵਾਲੇ ਵੀ ਨੇ ਉਹਨਾਂ ਦੇ ਵਿੱਚ ਅੱਧਿਆਂ ਦੀਆਂ ਪੇਮੈਂਟਾਂ ਟੁੱਟੀਆਂ ਪਈਆਂ ਨੇ, ਜਾਂ ਕਿਸੇ ਦੀਆਂ ਟੁੱਟਣ ਵਾਲੀਆਂ ਨੇ, ਜਾਂ ਕਿਸੇ ਨੂੰ ਪੈਸੇ ਦੀ ਲੋੜ ਹੈ। ਹੁਣ ਜਿਹਨੂੰ ਪੈਸੇ ਦੀ ਲੋੜ ਆ ਉਹਦਾ ਅਪਰੇਜ਼ਲ ਨਹੀਂ ਆਉਂਦਾ, ਪਰ ਇੱਦਾਂ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਵੀ ਜੇ ਤੁਹਾਡਾ ਇੱਕ ਜਗ੍ਹਾ ਤੋਂ ਅਪਰੇਜ਼ਲ ਨਹੀਂ। ਮਾਰਕੀਟ 'ਚ ਬਹੁਤ ਅਪਰੇਜ਼ਲ ਵਾਲੇ ਹੁੰਦੇ ਨੇ, ਠੀਕ ਹੈ ਜੀ, ਇੱਕ ਤੋਂ ਨਹੀਂ ਤੁਸੀਂ ਦੂਸਰੇ ਤੋਂ ਆਪਾਂ ਟਰਾਈ ਕਰ ਸਕਦੇ ਹਾਂ। ਸਮਟਾਈਮ ਹੁੰਦਾ ਕੀ ਹੈ, ਕੁਛ ਬੰਦੇ ਤੁਹਾਡੇ ਖਾਸ ਹੁੰਦੇ ਨੇ, ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ, ਜਿਹਦਾ ਕੁਛ ਅਪਰੇਜ਼ਲ ਵਾਲੇ ਸਾਡੇ ਖਾਸ ਹੁੰਦੇ ਨੇ, ਠੀਕ ਹੈ ਜੀ। ਉਹਨਾਂ ਨੂੰ ਪਤਾ ਹੁੰਦਾ ਵੀ ਯਾਰ ਅਗਰ ਬੰਦੇ ਸਾਨੂੰ ਵੈਲਿਊ ਦੱਸ ਰਹੇ ਤਾਂ ਗਲਤ ਨਹੀਂ ਦੱਸ ਰਹੇ, ਤੇ ਆਪਣੇ ਨੰਬਰ ਵੀ ਰਨ ਕੀਤੇ। ਹੁਣ ਤੁਸੀਂ ਸੋਚੋ, ਹੈਰਾਨ ਹੋਵੋਗੇ, ਤੁਸੀਂ ਕਹਿਣਾ ਪਰਮਜੀਤ ਕੀ ਗੱਲ ਕਰ ਰਿਹਾ। ਹੁਣ ਇੱਕ ਘਰ ਆ, ਉਹ ਮਾਰਕੀਟ ਦੇ ਵਿੱਚ ਘਰ ਵਿਕਿਆ ਹੀ ਨਹੀਂ ਕੋਈ ਵੀ, ਉਹਦੇ ਲਾਗੇ ਛਾਗੇ ਉਹਦੀ ਵੈਲਿਊ ਕਿੱਦਾਂ ਅਸਿਸਟ ਕਰਨਗੇ ਫਿਰ ਉਹ?
1: ਬਿਲਕੁਲ ਸਹੀ,
2: ਉਹ ਕਹਿਣਗੇ ਭਾਈ ਹੁਣ 5 ਕਿਲੋਮੀਟਰ ਦਾ ਥੋੜ੍ਹੀ ਨਾ ਕੰਪੈਰੀਜ਼ਨ ਦੇਣਗੇ, ਤੁਹਾਨੂੰ 10 ਕਿਲੋਮੀਟਰ ਦਾ ਥੋੜ੍ਹੀ ਕੰਪੈਰੀਜ਼ਨ ਦੇਣਗੇ, ਠੀਕ ਹੈ। ਹਰੇਕ 10-15 ਕਿਲੋਮੀਟਰ ਦਾ ਪਿੰਡ ਚੇਂਜ ਹੋ ਜਾਂਦਾ ਇੱਥੇ, ਉਹ ਕੰਪੈਰੀਜ਼ਨ ਕੱਢਣੇ, ਫਿਰ ਤੁਸੀਂ ਆਪਣਾ ਉਹਨਾਂ ਨੂੰ ਦੱਸ ਦਿਓ ਅਪਰੇਜ਼ਲ ਵਾਲਿਆਂ ਨੂੰ, ਭਾਈ ਇਹਦੀ ਵੈਲਿਊ ਇੰਨੀ ਹੈ, ਇਹਦੀ 10 ਲੱਖ ਵੈਲਿਊ, 7 ਲੱਖ ਨਹੀਂ ਹੈ, ਤਾਂ ਉਹ ਮੰਨਣ ਲਈ ਵੀ ਤਿਆਰ ਹੋ ਜਾਂਦੇ। ਨੰਬਰ ਨੋਟ ਕਰੋ ਮੇਰਾ, 4604-8046-8042015। ਖੁਸ਼ਖਬਰੀ ਉਹਨਾਂ ਭੈਣ ਭਰਾਵਾਂ ਲਈ ਆ ਜਿਹੜੇ ਕਿਤੇ ਸੱਜੇ ਖੱਬੇ ਫਸੇ ਹੋਏ ਨੇ ਕੋਈ ਪ੍ਰਾਈਵੇਟ ਮੌਰਗੇਜ ਦੇ ਵਿੱਚ ਜਾਂ ਬੀ ਸਾਈਡ ਦੇ ਵਿੱਚ। ਜਿਹੜਾ ਬੰਦਾ 5% ਤੋਂ ਉੱਪਰ ਰੇਟ ਦੇ ਰਿਹਾ ਨਾ ਜੀ, ਉਹ ਫਸਿਆ ਹੋਇਆ, ਕਿਉਂਕਿ ਹੁਣ ਜਿਹੜਾ ਸਾਡੇ ਕੋਲ ਰੇਟ ਆ ਉਹ 3.5% ਆ, 35 ਸਾਲ ਦੀ ਅਮੋਰਟਾਈਜੇਸ਼ਨ ਆ, ਸਕੋਰ ਸਾਡੇ, ਹਾਂਜੀ, ਸਕੋਰ ਸਿਰਫ 650 ਤੁਹਾਡਾ ਉੱਪਰ ਚਾਹੀਦਾ, ਕੰਮ ਕੈਸ਼ 'ਤੇ ਕਰਾਉਣੀ ਹੈ ਤੇ ਇਸ ਵਕਤ ਅਗਰ ਕੋਈ 10 ਲੱਖ ਡਾਲਰ ਦੀ ਮੌਰਗੇਜ ਕਰਾਉਂਦਾ ਤਾਂ $5,500 ਕੈਸ਼ਬੈਕ ਬੈਂਕ ਵੱਲੋਂ ਦਿੱਤਾ ਜਾ ਰਿਹਾ
0: ਜੇ 13 ਲੱਖ ਦੀ ਹੈ
2: ਜੇ 13 ਲੱਖ ਦੀ ਫਿਰ 8500 ਬਟ ਇੰਨਾ ਹੈਗਾ ਵੀ ਆਪਣੀ ਭੇਟਾਂ ਤਾਂ ਮੈਂ ਲੈਣੀ ਲੈਣੀ ਹੈ ਨਾ ਤੁਸੀਂ ਇਹ ਨਾ ਕਹੋ ਵੀ $5,500 ਬੈਂਕ ਨੇ ਵੀ ਦੇ ਦੇਣਾ ਪਰਮਜੀਤ ਨੇ ਵੀ ਕੁਛ ਨਹੀਂ ਲੈਣਾ ਕੁਆਲੀਫਾਈਡ ਡੀਲ ਹੈ ਮੈਂ ਕੋਈ ਚਾਰਜ ਨਹੀਂ ਕਰਦਾ ਨੰਬਰ ਨੋਟ ਕਰੋ 416-804-2015 ਔਰ ਮੌਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ ਉਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22 ਡੇਰੀ ਐਂਡ ਟੋਮਕਨ ਤੇ ਇੰਟਰਸੈਕਸ਼ਨ ਹੈ ਸਾਡਾ ਔਰ ਸਮਟਾਈਮ ਹੁੰਦਾ ਤੁਸੀਂ ਕੀ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਲੱਗੇ ਲਾਉਣ ਬਾਹਰ ਚੱਕੀ ਦੇ ਤਾਂ
0: 416-804-2015 ਨੰਬਰ ਹੈ ਤੇ ਟੋਮਕਨ ਟੋਮਕਨ ਟੋਰਬਮਨੀ ਟੋਮਕਨ ਐਂਡ ਡੇਰੀ ਦਾ ਇੰਟਰਸੈਕਸ਼ਨ ਤੇ ਜਿੰਨੇ ਵੀ ਲੋਕ ਸੋਚਦੇ ਨੇ ਕਿ ਰੀਫਾਈਨੈਂਸਿੰਗ ਪੋਸੀਬਲ ਨਹੀਂ ਹੈ ਮੈਂ ਔਨ 에ਅਰ ਦੱਸਦਾ CIBC ਬੈਂਕ ਤੋਂ ਇਹਨਾਂ ਨੇ ਮੈਨੂੰ ਰੀਫਾਈਨੈਂਸਿੰਗ ਕਰਵਾ ਕੇ ਦਿੱਤੀ ਪ੍ਰਾਈਵੇਟ ਮੌਰਗੇਜ ਤੋਂ ਮੌਰਗੇਜ ਚੇਂਜ ਕਰਵਾ ਕੇ ਦਿੱਤੀ ਠੀਕ ਹੈ ਰੀਸੈਂਟਲੀ ਇਹਨਾਂ ਕੋਲ ਮੈਂ ਇੱਕ ਫੈਮਿਲੀ ਭੇਜੀ ਸੀ ਜਿਨ੍ਹਾਂ ਦੀਆਂ ਕਿਸ਼ਤਾਂ ਟੁੱਟ ਗਈਆਂ ਸੀਗੀਆਂ ਉਹਨਾਂ ਨੂੰ ਪ੍ਰਾਈਵੇਟ ਮੌਰਗੇਜ ਲੈਸ ਦੈਨ ਬੈਂਕਰ ਉਹਨਾਂ ਦੀ ਫਾਈਲ ਲੈ ਕੇ ਗਿਆ ਸੀ ਬਹੁਤ ਲੰਬੇ ਸਮੇਂ ਤੋਂ ਪ੍ਰਾਈਵੇਟ ਮੌਰਗੇਜ ਲੈਸ ਦੈਨ 24 ਆਵਰਸ ਕਮਿਟਮੈਂਟ ਦੇ ਦਿੱਤੀ ਸੀ ਲਾਇਰ ਰੌਲਾ ਪਾ ਰਹੇ ਸੀ ਉਹਨਾਂ ਦਾ ਕਿ ਪੈਸੇ ਲੈ ਜਾਓ ਤੇ ਇੱਧਰਲੇ ਬੰਦੇ ਸਲੋ ਸੀਗੇ ਥੋੜ੍ਹੇ ਜਿਹੇ ਸੋ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਹੋਗੀ ਹੋਣੀ ਹੈ ਸੋ ਹੁਣ ਉਹਨਾਂ ਦੀ ਇਹ ਮੌਰਗੇਜ ਕਰਾ ਕੇ ਦੇ ਰਹੇ ਨੇ ਕੋਈ ਵੀ ਜਾਣਕਾਰੀ ਲਈ ਤੁਸੀਂ 416-804-2015 416-204-2015 ਤੇ ਕਾਲ ਕਰਨੀ ਹੈ
2: ਅਮਨ ਜੀ ਸੰਤੋਸ਼ੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਅਗਲੇ ਸੋਮਵਾਰ ਖਾਣਾ ਹਾਜ਼ਰੀ ਲਵਾਵਾਂਗੇ
0: ਸਰ ਆਪਾਂ ਪੋਡਕਾਸਟ ਕਰਿਆ ਕਰਦੇ ਮੈਂ ਪਿਛਲੇ ਇੱਕ ਸਾਲ ਤੋਂ ਕਹੀ ਨਾ ਕਰਦਾ ਹੈ ਨਹੀਂ
2: ਤੁਸੀਂ ਕਰੋ ਨਾ ਮੇਰੇ ਕੋਲ ਤਾਂ ਗੱਲਾਂ ਬਹੁਤ ਨੇ ਭਾਜੀ ਮੈਂ ਤਾਂ ਸਾਰੀ ਤੁਹਾਡੀ ਬੁਲਾਈ
0: ਜਾਂਦਾ ਮੈਂ ਤਾਂ ਉੱਥੇ ਕਢਾਉਂਗਾ ਸਾਰੀਆਂ 416-804-2015 416-804-2015 ਆਤੇ ਹੈ ਛੋਟੀ ਸੀ ਬ੍ਰੇਕ ਕੇ ਬਾਅਦ ਪਰ ਸੰਤੋਸ਼ ਕੋਲ ਕੁਐਸਚਨ ਹੈ ਸੰਤੋਸ਼ ਆਪਣਾ ਕੁਐਸਚਨ ਕਰੋ
1: ਜੀ ਬਿਲਕੁਲ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕੁਐਸਚਨ ਸਾਰਿਆਂ ਨੂੰ ਪੁੱਛਣਾ ਚਾਹਾਂਗੀ ਕਿ ਤਿੰਨ ਚੀਜ਼ਾਂ ਤੁਸੀਂ ਮੈਨੂੰ ਦੱਸਣੀਆਂ ਜਿਹੜੀਆਂ ਅਸੀਂ ਕਿਸੇ ਕੋਲੋਂ ਚੁਰਾ ਨਹੀਂ ਸਕਦੇ ਤਿੰਨ ਇੱਦਾਂ ਦੀਆਂ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਕਦੀ ਕਿਸੇ ਕੋਲੋਂ ਚੁਰਾ ਨਹੀਂ ਸਕਦੇ ਤੇ ਦੇਖਦੇ ਹਾਂ ਕਿ ਸਾਡੇ ਲਿਸਨਰ ਸਾਨੂੰ ਕੀ ਆਨਸਰਸ ਦਿੰਦੇ ਆ ਸੋ ਤੁਸੀਂ ਕਾਲ ਕਿੱਥੇ ਕਰਨੀ ਹੈ ਨੰਬਰ ਨੋਟ ਕਰ ਲਓ 905-673-3337 905-673-3337 ਤੇ ਤੁਸੀਂ ਕਾਲ ਕਰਕੇ ਦੱਸਣਾ ਹੈ ਕਿ ਤਿੰਨ ਕਿਹੜੀਆਂ ਚੀਜ਼ਾਂ ਹੈ ਜੋ ਕਿ ਅਸੀਂ ਚੁਰਾ ਨਹੀਂ ਸਕਦੇ ਕਦੀ ਵੀ ਕਿਸੇ ਕੋਲੋਂ ਬੜੇ ਵਧੀਆ ਵਧੀਆ ਆਨਸਰਸ ਆਣਗੇ ਮੈਨੂੰ ਪੂਰੀ ਉਮੀਦ ਹੈ ਤੇ ਉਹਨਾਂ ਨੂੰ ਅੱਜ ਅਸੀਂ ਕੁਛ ਸਪੈਸ਼ਲ ਵੀ ਖਿਲਾਵਾਂਗੇ ਬਟ ਕੀ ਖਿਲਾਵਾਂਗੇ ਉਹ ਦੱਸਣਗੇ ਸਾਨੂੰ ਅਮਨ ਜੀ
0: ਨਹੀਂ ਮੈਨੂੰ ਨਹੀਂ ਹੁਣ ਪਤਾ ਲੱਗਿਆ ਪਹਿਲਾਂ ਸਵਾਲ ਦੱਸੋ
1: ਅਮਨ ਜੀ ਮੈਂ ਸਾਨੂੰ ਇਹ ਸਵਾਲ ਪੁੱਛਿਆ ਕਿ ਤਿੰਨ ਚੀਜ਼ਾਂ ਇੱਦਾਂ ਦੀਆਂ ਕਿਹੜੀਆਂ ਜਿਹੜੀਆਂ ਅਸੀਂ ਕਦੀ ਵੀ ਕਿਸੇ ਕੋਲੋਂ ਚੁਰਾ ਨਹੀਂ ਸਕਦੇ ਸੋ ਮੈਨੂੰ ਲੱਗਦਾ ਤਿੰਨ ਤੋਂ ਵੱਧ ਹੀ ਆਨਸਰਸ ਆਉਣੇ ਚਾਹੀਦੇ ਆ ਤੇ ਤੁਸੀਂ ਵੀ ਸੋਚੋ ਕਿ ਉਹ ਤਿੰਨ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਅਸੀਂ ਕਦੇ ਵੀ ਕਿਸੇ ਕੋਲੋਂ ਚੁਰਾ ਨਹੀਂ ਸਕਦੇ ਸੋ ਕਾਲ ਕਰਨਾ ਹੈ ਤੁਸੀਂ ਸਟੂਡੀਓ ਦੇ ਨੰਬਰ ਤੇ 905-673-3337 905-673-3337 ਤੇ
0: ਕਿਹੜੀਆਂ ਚੀਜ਼ਾਂ ਆਪਾਂ ਕਿਸ ਤੋਂ ਛੁਪਾ ਨਹੀਂ ਸਕਦੇ
1: ਚੁਰਾ ਨਹੀਂ ਸਕਦੇ ਚੋਰੀ ਨਹੀਂ ਕਰ ਸਕਦੇ
0: ਅੱਛਾ ਤੁਸੀਂ ਚੁਰਾ ਕੇ ਤਾਂ ਇਹੋ ਜਿਹਾ ਵੜ ਕੇ ਮੈਂ ਕਿਹਾ
1: ਚੋਰੀ ਨਹੀਂ ਕਰ ਸਕਦੇ
0: ਕਿਹੜੀਆਂ ਤਿੰਨ ਚੀਜ਼ਾਂ ਨੇ
1: ਜੀ ਬਿਲਕੁਲ
0: ਜਿਹੜੀ ਆਪਾਂ ਕਿਸੇ ਦੇ ਖੋ ਨਹੀਂ ਸਕਦੇ
1: ਖੋ ਨਹੀਂ ਸਕਦੇ ਜੀ ਬਿਲਕੁਲ ਇਹ ਵੀ ਕਹਿ ਸਕਦੇ ਹੋ
0: ਤੁਸੀਂ ਇਹ ਵੀ ਕਹਿ ਸਕਦੇ ਕਿਸੇ ਦੀ ਵਿਦਿਆ ਨਹੀਂ ਖੋ ਸਕਦੇ ਨਾ ਤਿੰਨ ਚੀਜ਼ਾਂ ਦੱਸੀਆਂ ਤੁਸੀਂ
1: ਤਿੰਨ ਦੱਸੀਆਂ ਵਿਦਿਆ ਹੁਣ ਤੁਸੀਂ ਦੱਸ ਦਿੱਤੀ ਹੈ ਨਾ
0: ਹਾਂਜੀ
1: ਤਿੰਨ ਤੋਂ ਵੀ ਵੱਧ ਹੀ ਆਨਸਰਸ ਆਣਗੇ ਤੇ ਬਟ ਮੈਨੂੰ ਸਿਰਫ ਤਿੰਨ ਹੀ ਜਵਾਬ ਦੇ ਦੋਗੇ ਤੇ ਮੋਰ ਦੈਨ ਐਨਫ
0: ਮੋਰ ਦੈਨ ਹੈਪੀ ਹੈ ਸੰਤੋਸ਼ ਔਰ ਤੁਹਾਨੂੰ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਗਿਫਟ ਜਿਹੜਾ ਹੈਗਾ ਆਪਾਂ ਜ਼ਰੂਰ ਪਿੱਕ ਕਰਾਵਾਂਗੇ ਜਸਵਿੰਦਰ ਨੂੰ ਕਹਿੰਦਾਗੇ ਦੋ ਗਿਫਟ ਤਾਂ ਜਸਵਿੰਦਰ ਤੋਂ ਪਿੱਕ ਕਰਾਵਾਂਗੇ
1: ਜੀ ਬਿਲਕੁਲ
0: ਠੀਕ ਹੈ ਸੋ 416-278-6869 ਨੰਬਰ ਹੈ ਜਸਵਿੰਦਰ ਸਿੰਘ ਹੋਣਾ ਦਾ ਢਿੱਲੋਂ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਅਤੇ ਤੁਹਾਡਾ ਇੱਕ ਨਾ ਕੱਢ ਦੀ ਇਹਨਾਂ ਦਾ ਵੀ ਇੱਕ ਪਰਿਵਾਰ ਦਾ ਜਿਹੜੇ ਵੀ ਪੰਜ ਪਹਿਲੇ ਸੱਤ ਲੋਕ ਕਾਲ ਕਰਨਗੇ ਪੂਰੀ ਫੈਮਿਲੀ ਦਾ ਲੰਚ ਜਸਵਿੰਦਰ ਸਿੰਘ ਢਿੱਲੋਂ ਵੱਲੋਂ ਕਰਦੀ ਹੈ
1: ਪੂਰੀ
0: ਫੈਮਿਲੀ ਦਾ ਲੰਚ
1: ਹੈ
0: 10 ਮਿੰਟ ਲਈ ਤੁਸੀਂ ਇਹਨਾਂ ਨਾਲ ਮਿਲਣਾ ਬੈਠਣਾ ਅਤੇ ਫਿਰ ਤੁਸੀਂ ਆਪਣਾ ਲੰਚ ਕਰ ਸਕਦੇ ਹੋ ਹੈ ਨਾ
1: ਜੀ
0: ਸੋ ਕਰਾਂਗੇ ਜਸਵਿੰਦਰ ਹੋਣਾ ਲਿਆ 416-278-6869 RRSP 'ਚ ਪੈਸਾ ਪਿਆ RESP 'ਚ ਪੈਸਾ ਪਿਆ ਕਿਤੇ ਹੋਰ ਫੰਡ ਪਏ ਨੇ ਤੁਸੀਂ ਜਸਵਿੰਦਰ ਹੋਣਾ ਨੂੰ ਕੰਟੈਕਟ ਕਰ ਸਕਦੇ ਹੋ ਜਸਵਿੰਦਰ ਹੋਣਾ ਦਾ ਨੰਬਰ ਹੈ 416-278 ਅਤੇ 6869 ਉੱਥੇ ਪੈਸਾ ਇਨਵੈਸਟ ਹੋ ਰਿਹਾ ਜਿੱਥੇ ਬੈਂਕਸ ਪੈਸਾ ਇਨਵੈਸਟ ਕਰ ਰਹੀਆਂ ਨੇ ਤੁਹਾਡੀ ਸੇਵਿੰਗ ਚੈਕਿੰਗ ਅਕਾਊਂਟ ਦਾ ਪੈਸਾ ਜਾਂ ਤੁਹਾਡਾ ਫਿਕਸ ਡਿਪੋਜ਼ਿਟ ਪਿਆ ਕੋਈ ਤੁਹਾਡਾ RRSP ਦਾ ਆਪਣੇ ਪੈਸੇ ਨੂੰ ਆਪ ਮੈਨੇਜ ਕਰੋ
1: ਜੀ ਬਿਲਕੁਲ
0: 416-278-6869 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਹਾਂਜੀ ਸਤਿ ਸ਼੍ਰੀ ਅਕਾਲ
5: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਹਾਂਜੀ
5: ਹਾਂਜੀ ਮੈਂ ਆਨਸਰ ਦੇਣਾ ਸੀ
0: ਜੀ ਦਓ ਜੀ ਦਓ
5: ਹਾਂਜੀ ਗਿਆਨ ਜ਼ੋਰ ਤੇ ਸੁਪਨੇ ਜੀ ਕੋਈ ਚੋਰੀ ਨਹੀਂ ਕਰ
1: ਸਕਦਾ
0: ਗਿਆਨ ਤਾਂ ਮੇਰੇ ਨਾਲ ਹੋ ਗਿਆ ਗਿਆਨ ਚਲੋ ਅੱਛਾ ਗਿਆਨ
5: ਜ਼ੋਰ ਜਿਹੜਾ ਸਰੀਰ ਦਾ ਜ਼ੋਰ ਤੇ ਜਾਂ ਸੁਪਨੇ ਜੀ
0: ਸੁਪਨੇ
1: ਸੁਪਨੇ
5: ਹਾਂਜੀ
0: ਸੁਪਨੇ ਤਾਂ ਕਹਿੰਦੇ ਮੇਰੇ ਸੁਪਨੇ ਚ ਤੂੰ ਆ ਗਈ ਚੋਰੀ ਕਰਕੇ ਲੈ ਗਈ ਫਲਾਣਾ ਲੈ ਗਈ ਐਦਾਂ ਕਹਿੰਦੇ ਹੁੰਦੇ
1: ਬਟ ਤੁਸੀਂ ਖੋਲ ਨਹੀਂ ਨਾ ਸਕਦੇ ਹੋ ਤੇ ਦੇਖ ਸਕਦੇ ਹੋ ਜਿੰਨਾ ਦੇਖਣਾ
0: ਆ ਜੋ ਮਰਜ਼ੀ ਮੰਨ ਤੇ ਕੋਈ ਟੈਕਸ ਹੈ ਨਾ ਗਿਆਨ ਜੋਰ ਤੇ ਸੁਪਨੇ ਹੈ ਨਾ
1: ਵੈਰੀ ਨਾਈਸ
0: ਵੈਰੀ ਨਾਈਸ ਤੁਹਾਡਾ ਨਾਂ ਕੀ ਹੈ
5: ਸੁਖਮਨਪ੍ਰੀਤ
0: ਸੁਖਮਨ ਤੁਸੀਂ ਸੁਣਦੇ ਰਹੋ ਤੁਹਾਡਾ ਨੰਬਰ ਫਿਰ ਟੈਕਸ ਤੇ ਮੰਗਾਵਾਂਗੇ ਅਸੀਂ ਠੀਕ ਹੈ ਤੇ ਨਾਲ ਮੇਰੇ ਮਿਸਟਰ ਟੇਕ ਬਹਾਦਰ ਜੀ ਨੇ ਟੇਕ ਬਹਾਦਰ ਜੀ ਤਿੰਨ ਕਿਹੜੀ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ
6: ਹਾਂਜੀ ਪਹਿਲਾਂ ਮੈਂ ਸਤਿ ਸ਼੍ਰੀ ਅਕਾਲ ਬੁਲਾਣਾ ਬਹੁਤ ਦਿਨ ਹੋ ਗਏ
1: ਸਤਿ ਸ਼੍ਰੀ ਅਕਾਲ ਜੀ
6: ਤੇ ਇੱਕ ਤਾਂ ਮੇਰਾ ਜ਼ਿੰਦਗੀ ਹੋ ਗਿਆ ਜੀ
0: ਜ਼ਿੰਦਗੀ ਹਾਲ ਹੈ ਤਾਂ ਨਹੀਂ ਵਿਚਾਰ ਨੂੰ ਗਰੀਬ ਨੂੰ ਮਾਰਤਾ ਜਿਹੜਾ ਨਸ਼ੇ ਰੋਕਦਾ ਸੀਗਾ ਤੇ ਗੋਲੀ ਮਾਰ ਕੇ
6: ਉਮਰ ਕਹਿ ਲਓ ਤੁਸੀਂ
0: ਅੱਛਾ ਉਮਰ
6: ਹਾਂਜੀ ਹਾਂਜੀ ਤੇ ਪੜ੍ਹਾਈ ਲਿਖਾਈ ਤੁਸੀਂ ਕਹਿ ਦਿੱਤੀ ਆ
1: ਵਿਦਿਆ
0: ਤੁਹਾਨੂੰ ਪਤਾ ਤੁਹਾਨੂੰ ਤੁਹਾਨੂੰ ਇੱਕ ਗੱਲ ਕਹਾਂ ਮੈਂ
6: ਹਾਂਜੀ ਹਾਂਜੀ
0: ਕੁਛ ਇਦਾਂ ਦੇ ਇਸ਼ੂਜ਼ ਵੀ ਆਏ ਨੇ ਇੰਡੀਆ ਦੇ ਵਿੱਚ ਮੈਂ ਸੁਣਿਆ ਜਿੱਥੇ ਘਰੇਲੂ ਝਗੜਿਆਂ ਦੇ ਵਿੱਚ ਔਰਤਾਂ ਨੇ ਬੰਦਿਆਂ ਨੂੰ ਜਾਂ ਬੰਦਿਆਂ ਨੇ ਔਰਤਾਂ ਨੂੰ ਕੁਛ ਖਿਲਾਇਆ ਪਿਲਾਇਆ ਘਰ ਦੇ ਵਿੱਚ ਤਾਂ ਜੋ ਹਾਂਜੀ ਹਾਂਜੀ ਆਰਗਨਸ ਵਗੈਰਾ ਬੋਡੀ ਦੇ ਜਿਹੜੇ ਕੋਈ ਇਦਾਂ ਦੀ ਚੀਜ਼ਾਂ ਆਈਆਂ ਨੇ ਖਰਾਬ ਹੋਏ ਨੇ ਮਤਲਬ ਜ਼ਿੰਦਗੀ ਖੋਣ ਵਾਲੀ ਗੱਲ ਹੋ ਗਈ ਕਿਸਮ ਦੀ ਸਲੋ ਪੋਇਜ਼ਨ
6: ਦੀ ਗੱਲ ਹੈ ਨਹੀਂ ਗੱਲ ਆ ਤੇ ਆਪਾਂ ਜੀ ਇੱਕ ਗੱਲ ਹੋਰ ਹਾਂ ਜਿਹੜੀ ਵੀ ਲੇਡੀ ਦੀ ਗੱਲ ਸੁਣਾ ਵੇ ਰਾਈਟ ਪੇ ਆ ਗਈ ਆਪਣੇ ਬੰਦੇ ਵੀ ਰਹੇ ਜੀ ਇਦਾਂ ਦੇ ਵਿੱਚ ਲਵਾਰ ਗਏ ਇੱਥੇ ਰਹੇ ਆ ਰਦਵਾਲ ਜੋਲ ਨਾਲ ਬਥੇਰੇ ਕੰਮ ਕੀਤੇ ਜੀ
0: ਬਹੁਤ ਕੁਛ ਹੋ ਰਹਾ
1: ਹੋਰ ਸੋਚੋ
0: ਬਹੁਤ ਕੁਛ ਹੋ ਰਹਾ ਜਿਵੇਂ ਤੁਸੀਂ ਮੇਰੀ ਗੱਡੀ ਨਹੀਂ ਮਿੱਤਰ ਲੈ ਸਕਦੇ ਹੈਗੇ ਚੋਰੀ ਨੀ ਕਰ ਸਕਦੇ ਕਿਸਦਾ ਕਲਾ ਨੀ ਚੋਰੀ ਕਰ ਸਕਦੇ ਤੁਸੀਂ ਮੈਂ ਤੁਹਾਡੇ ਵਾਂਗੂ ਰੇਡੀਓ ਨੀ ਕਰ ਸਕਦਾ ਤੁਸੀਂ ਮੇਰੇ ਵਾਂਗੂ ਨੀ ਕਰ ਸਕਣਾ
4: ਬਿਲਕੁਲ
0: ਮੰਨਦੇ ਗੱਲ ਨੂੰ ਅਸੀਂ ਜਿਵੇਂ ਟਰੰਪ ਦੀ ਗੱਲ ਕਰਦੇ ਕਈ ਵਾਰੀ ਕੁਛ ਹੋਰ ਕਰਦੇ ਹਾਂ ਉਹ ਸ਼ਬਦ ਤਾਂ ਨਹੀਂ ਕਿਸੇ ਨੂੰ ਬੁਰੇ ਲੱਗਦੇ
4: ਆਮ ਇਨ ਫੇਵਰ ਆਫ ਯੂ ਵਟ ਐਵਰ ਯੂ ਸੇ
0: ਨਹੀਂ ਚਲੋ ਐ ਨਾ ਕਰੋ ਥੈਂਕ ਯੂ
1: ਰਾਕੇਸ਼
0: ਥੈਂਕ ਯੂ ਸਰ ਤੁਸੀਂ ਠੀਕ ਨਹੀਂ ਕਰੋਗੇ ਠੀਕ ਨਹੀਂ ਹੋਵਾਂਗੇ ਫਿਰ ਓਕੇ ਤਿੰਨ ਚੀਜ਼ਾਂ ਐਸੀਆਂ ਕਿਹੜੀਆਂ ਨੇ ਜਿਹੜੀਆਂ ਤੁਸੀਂ
1: ਚੋਰੀ ਨਹੀਂ ਕਰ ਸਕਦੇ
0: ਕਿਸੇ ਦੀ ਚੋਰੀ ਨਹੀਂ ਕਰ ਸਕਦੇ ਲੜਾਓ ਦਿਮਾਗ ਭਾਈ ਔਰ ਬਹਿਣੋ ਮੈਂ ਆਪ ਸਭ ਪੁੱਛਤਾ ਹੂੰ ਭਾਈ ਔਰ ਬਹਿਣੋ ਤਿੰਨ ਤਿੰਨ ਆਈਡੀਆਜ਼ ਦੋਗੇ ਕਿ ਨਹੀਂ ਦੋਗੇ ਕਿ ਨਹੀਂ 905-673-3333
7: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੌਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ਡ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
0: ਔਰ 905-600-790-1699 ਤੇ ਤੁਸੀਂ ਤਵਾ ਕਿਚਨ ਦੇ ਕਿਸੇ ਵੀ ਲੋਕੇਸ਼ਨ ਦੇ ਉੱਤੇ ਕਾਲ ਕਰ ਸਕਦੇ ਅਗਰ ਕੇਟਰਿੰਗ ਬੁੱਕ ਕਰਾਉਣੀ ਹੈ ਅਸੀਂ ਜੁਆਇੰਟਲੀ ਮਾਰਕੀਟਿੰਗ ਕੰਪਨੀ ਦੇ ਤੌਰ ਦੇ ਉੱਤੇ ਮਾਰਕੀਟਿੰਗ ਜਿਹੜੀ ਹੈ ਸਾਰੇ ਸਟੋਰਸ ਦੀ ਕਰਦੇ ਹਾਂ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਹੈਗਾ ਤੁਹਾਨੂੰ ਕਹਾਂਗੇ ਕਿ ਤੁਸੀਂ ਅਗਰ ਕਸਟਮ ਸੋਫੇ ਔਰ ਬੈੱਡ ਬਣਾਉਣੇ ਨੇ ਕਸਟਮ ਸੋਫੇ ਔਰ ਬੈੱਡ ਜਾਂ ਤੁਸੀਂ ਬਾਬਾ ਜੀ ਦਾ ਕਮਰੇ ਲਈ ਕਸਟਮ ਪਾਲਕੀ ਸਾਹਿਬ ਜਾਂ ਤੁਸੀਂ ਆਰਤੀ ਵਾਸਤੇ ਪੂਜਾ ਵਾਸਤੇ ਬਣਾਉਣਾ ਜਾਂ ਨਮਾਜ਼ ਪੜ੍ਹਨ ਲਈ ਜ਼ਰੂਰ ਕੰਟੈਕਟ ਕਰਿਓ ਆਰ ਐਸ ਜੀ ਕਸਟਮ ਸੋਫਾ ਅਪਹੋਸਟਰੀ ਵਾਲਿਆਂ ਨੂੰ ਵੁੱਡ 'ਤੇ ਜਿਹੜਾ ਕੱਪੜੇ ਦਾ ਕੰਮ ਕਰਦੇ ਨੇ 647-705-1317 ਬੀ ਮੈਲਨੀ ਡਰਾਈਵ ਬਰੈਂਪਟਨ ਦੇ ਵਿੱਚ ਯੂਨਿਟ 10 ਦੇ ਵਿੱਚ ਨੇ ਦੁਨੀਆ ਦਾ ਕੋਈ ਵੀ ਮਾਡਲ ਦੀ ਕਾਪੀ ਲਿਆਓ ਤੁਹਾਨੂੰ ਉਹੋ ਜਿਹਾ ਮਟੀਰੀਅਲ ਤਿਆਰ ਕਰਕੇ ਦੇਣਗੇ ਇਹਦੇ ਨਾਲ ਨਾਲ ਹੁਰੇ ਫੋਟੋ ਬੂਥ ਵਾਲੇ ਨੇ ਹੁਰੇ ਫੋਟੋ ਬੂਥ ਜਿਹੜਾ ਕਿ ਕਹਿੰਦਾ ਕਿ ਤੁਸੀਂ ਆਪਣੇ ਇਵੈਂਟ ਜਿਹੜੇ ਨੇ ਤੁਹਾਡਾ ਕੋਈ ਵੀ ਖੁਸ਼ੀ ਦਾ ਤਿਉਹਾਰ ਘਰ ਚ ਆ ਰਿਹਾ ਅਸੀਂ ਤੁਹਾਡੇ ਲਈ ਫੋਟੋ ਬੂਥ ਚੱਕ ਲਿਆਉਂਦੇ ਤੁਹਾਡੇ ਘਰੇ ਅਸੀਂ ਤੁਹਾਡੇ ਲਈ 360 ਕੈਮਰਾ ਲਿਆਉਂਦੇ ਜਿਹਦੇ ਉੱਪਰ ਖੜ ਕੇ ਸਾਰੇ ਫੋਟੋ ਖਿਚਾਉਂਦੇ ਆ ਡਾਂਸਿੰਗ ਭਾਲੂ ਮਾਸਕੋਟ ਤੇ ਵੀਡੀਓ ਗੈਸਟ ਬੁੱਕ ਆ ਜਿਹਦੇ ਵਿੱਚ ਤੁਸੀਂ ਆਨਲਾਈਨ ਵੀਡੀਓ ਰਿਵਿਊ ਛੱਡਦੇ ਹੋ ਤੇ ਕੈਂਡੀ ਤੇ ਆਈਸਕ੍ਰੀਮ ਕਾਰਡਸ ਵੀ ਹੁੰਦੀਆਂ ਨੇ। ਪ੍ਰੀਤ ਨੂੰ ਕਾਲ ਕਰਨੀ ਹੈ ਹੋਰੇ ਫੋਟੋ ਬੂਥ ਲਈ 4379882315 437-988-2315 ਨੰਬਰ ਦੇ ਉੱਤੇ ਕਾਲ ਕਰਨੀ ਹੈ। ਮੇਰੇ ਨਾਲ ਅਸ਼ਵੀਰ ਸਿੰਘ ਸਿੱਖੋਂ ਹੋ ਸਕਦੇ ਨੇ ਜਾਂ ਕੌਰ ਵਿੱਚੋਂ ਸਿੰਘ ਕੌਰ ਗਾਇਬ ਆ। ਅਸ਼ਵੀਰ ਅਰਸ਼ਵੀਰ, ਮੈਂ ਨਾ ਛੋਟੇ ਹੁੰਦਿਆਂ ਕਿਤਾਬ ਪੜ੍ਹਦਾ ਸੀ, ਇੰਦਰਾ ਗਾਂਧੀ ਦਾ ਚੈਪਟਰ ਪੜ੍ਹਾਇਆ ਜਾ ਰਿਹਾ ਸੀ ਸਾਨੂੰ, ਸਰ ਤੇ ਅਸਰ ਦੇਖੋ ਕਿੰਨਾ ਹੁੰਦਾ। ਆਰਐਸਐਸ ਦੇਖ ਲਓ ਇਸ ਵੇਲੇ ਕਿੱਥੇ ਪਹੁੰਚ ਚੁੱਕੀ ਆ। ਆਰਐਸਐਸ ਫਟਾਫਟ ਜਿਹੜਾ ਸਟੂਡੈਂਟ ਦਾ ਪ੍ਰੋਟੈਸਟ ਹੋਇਆ ਉਹ ਤੋਂ ਬਾਅਦ ਯੂਨੀਵਰਸਿਟੀ ਕਾਲਜਿਸ 'ਚ ਤੇਜ਼ੀ ਨਾਲ ਪਹੁੰਚ ਚੁੱਕੇ ਆ। ਮੋਹਨ ਭਗਵਤ ਹੋਣਾ ਨੇ ਨਾਗਪੁਰ ਦੇ ਵਿੱਚ ਇੱਕ ਮੀਟਿੰਗ ਕੀਤੀ ਜਿਹਦੇ 'ਚ ਆਰਐਸਐਸ ਦੇ ਨਾਲ 20 ਹੋਰ ਜਿਹੜੇ ਹਜੇ ਗਰੁੱਪ ਨੇ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਰਾ ਕੁਝ ਹੱਥੋਂ ਨਿਕਲ ਗਿਆ, ਹਿੰਦੂਤਵ ਦਾ ਏਜੰਡਾ ਚੱਲ ਨਹੀਂ ਰਿਹਾ, ਹੁਣ ਲੋਕਾਂ ਨੂੰ ਰੋਟੀ ਦਾ ਪਤਾ ਲੱਗ ਗਿਆ, ਨੌਕਰੀ ਦਾ ਪਤਾ ਲੱਗ ਗਿਆ। ਇਹਨਾਂ ਨੇ ਕਿਹਾ ਚਲੋ ਕਿਤਾਬਾਂ ਦੇ ਵਿੱਚ ਵੜ ਜਾਂਦੇ ਹਾਂ, ਹੈ ਨਾ, ਸਿਲੇਬਸ 'ਚ ਵੜਦੇ ਹਾਂ। ਮੈਨੂੰ ਕਿਤਾਬ ਪੜ੍ਹਾਈ ਗਈ ਜਿਹਦੇ ਵਿੱਚ ਕਿਹਾ ਗਿਆ ਕਿ ਇੰਦਰਾ ਗਾਂਧੀ ਸਿਰਫ 6 ਘੰਟੇ ਸੁਣਦੀ ਹੈ, ਉਹਨਾਂ ਦਿਨਾਂ 'ਚ ਰੇਡੀਓ ਟੀਵੀ ਦਾ ਇੱਦਾਂ ਮਾਧਿਅਮ ਨਹੀਂ ਸੀਗਾ, ਹੈ ਨਾ, ਸੀ ਚੱਲਦੇ ਸੀ ਪਰ ਲੋਕਾਂ ਦਾ ਧਿਆਨ ਨਹੀਂ ਸੀ। ਮੇਰੇ ਦਿਮਾਗ 'ਚ ਬੈਠ ਗਿਆ ਉਦੋਂ ਤੋਂ ਕਿ ਮੈਂ ਵੀ 6 ਘੰਟੇ ਸੌਂਇਆ ਕਰਨਾ। ਤੁਸੀਂ ਯਕੀਨ ਮੰਨੋਗੇ, ਪਿਛਲੇ 15-20 ਸਾਲ ਹੋ ਗਏ ਮੈਂ 6 ਘੰਟੇ ਤੋਂ ਬਾਅਦ ਸੌਂ ਨਹੀਂ ਪਾਉਂਦਾ
1: ਜੀ।
0: ਮੈਨੂੰ ਸਾਰੇ ਕਹਿੰਦੇ ਬੇਚੈਨ ਆਤਮਾ ਕਹਿੰਦੇ ਮੈਨੂੰ ਸਾਰੇ, ਤੇ ਐਨਰਜੀ ਦੇਖੋ ਕਿੰਨੀ ਕਾ ਮੇਰੇ 'ਚ। ਮੈਂ ਤੁਹਾਡਾ ਸਿਰ ਦੁਖਣ ਲਾ ਸਕਦਾ ਤੁਹਾਡਾ ਬਹਿ ਗੱਲਾਂ ਕਰ ਕਰਕੇ, ਇੰਨੀ ਤਾਕਤ ਆ ਮੇਰੇ 'ਚ ਭਾਅ ਜੀ, ਤੁਹਾਡਾ ਨਾ ਮੈਂ ਬਹਿ ਗਿਆ। ਜਿੰਨੇ ਸ਼ਾਂਤ ਤੁਸੀਂ ਹੋ, ਤੁਸੀਂ ਕਹਿਣਾ ਭਾਅ ਜੀ ਸਿਰ ਦੁਖਣ ਲੱਗ ਗਿਆ, ਬਸ ਕਰੋ ਹੁਣ ਪਲੀਜ਼। ਥੈਂਕ ਯੂ ਥੈਂਕ ਯੂ। ਹੋਰ ਕੀ ਹੈ ਜਿਹੜਾ ਦੇਖੋ ਕਿੰਨਾ ਸੋਚਣ
1: ਦਾ ਹੈ। ਅਸ਼ਵੀਰ ਜੀ ਨੇ ਤਾਂ ਬਹੁਤ ਡਿਫਰੈਂਟ ਜਿਹਾ ਥੋੜਾ ਵੈਸੇ ਅਮਨ ਜੀ ਆਨਸਰ।
0: ਹੋਰ ਸੰਤੋਸ਼ ਇੱਕ ਦੀ ਚੀਜ਼ ਤੁਸੀਂ ਵੀ ਦੱਸ ਦੋ ਨਾ, ਸਾਰਿਆਂ ਨੂੰ ਪੁੱਛਦੇ ਹੀ ਰਹਿੰਦੇ ਹੋ
1: ਜੀ। ਸਾਰੇ ਤੇ ਮੇਰੇ ਇਹਨਾਂ ਨੇ ਦੱਸ ਦਿੱਤੇ ਤੇ ਮੈਨੂੰ ਲੱਗਦਾ ਅਸੀਂ ਕਦੀ ਕਿਸੇ ਦੀ ਸਮਾਈਲ ਨਹੀਂ ਚੁਰਾ ਸਕਦੇ।
0: ਕੀ ਬਾਤ ਹੈ ਸੰਤੋਸ਼ ਜੀ, ਕੀ ਬਾਤ ਹੈ।
1: ਲੇਕਿਨ ਹੁਣ ਕੋਈ ਬੋਲੂਗਾ
0: ਇੱਕ ਦਿਨ, ਇੱਕ ਬੰਦਾ ਕੈਲਗਰੀ ਤੋਂ ਫੋਨ ਆਇਆ, ਮੁੰਡੇ ਦਾ ਸ਼ੋਅ ਸੁਣਦਾ ਹੁੰਦਾ ਆਪਣਾ ਇੱਥੋਂ ਮੂਵ ਹੋਣਾ, ਤੇ ਮੈਨੂੰ ਕਹਿੰਦਾ ਭਾਜੀ ਤੁਹਾਡਾ ਮੈਨੂੰ ਹਾਸਾ ਬਹੁਤ ਵਧੀਆ ਲੱਗਦਾ, ਜਿਵੇਂ ਤੁਸੀਂ ਹੱਸਦੇ ਹੋ। ਮੈਂ ਕਿਹਾ ਯਾਰ ਮੈਨੂੰ ਤਾਂ ਯਾਦ ਵੀ ਨਹੀਂ ਮੈਂ ਹੱਸਦਾ ਹੈਗਾ, ਮੈਂ ਜਿੰਨਾ ਖਿਜਾ ਮੈਂ ਕੋਈ ਵੀ ਨਹੀਂ।
1: ਇੱਕ ਰਾਵਣ ਵਾਲਾ ਹਾਸਾ ਹੱਸਦੇ ਹੁੰਦੇ ਉਹ ਨਹੀਂ ਕੋਈ,
0: ਉਹ ਰਾਵਣ ਵਾਲਾ ਹਾਸਾ ਕੇ ਸੌਂਦੇ ਹੁੰਦੇ ਸੰਤੋਸ਼। ਕੱਲ ਦੇ ਸ਼ੋਅ 'ਚ ਨਾ ਸਾਰਿਆਂ ਨੂੰ ਹਾਸਾ ਹਸਾਵਾਂਗੇ
1: ਜੀ।
0: ਕੱਲ ਦੇ ਸ਼ੋਅ ਦੇ ਗਿਫਟ ਆਪਾਂ ਪਹਿਲਾਂ ਕੱਢ ਕੇ ਰੱਖਣੇ ਆ, ਨਾਲ ਨਾਲ ਦੇਣੇ ਆ, ਅਸੀਂ ਅੱਗੇ ਰੱਖਦੇ ਹੁੰਦੇ ਸੀ
1: ਜੀ। ਰਾਵਣ ਦਾ ਹਾਸਾ,
0: ਰਾਵਣ ਵਾਲਾ ਹਾਸਾ ਕਰਾਉਣਾ ਸੀ। ਵਾਹ ਹਾਂਜੀ, ਉਹ ਕਰਕੇ ਕੱਲ ਆਪਾਂ ਹਾਸੇ ਕਢਾਉਣੇ ਸਾਰਿਆਂ ਦੇ
1: ਜੀ। ਬਿਲਕੁਲ
0: ਡਨ ਹੋ ਗਿਆ।
1: ਹਾਂਜੀ ਹਾਂਜੀ,
0: ਸਵੇਰੇ ਸਾਰਿਆਂ ਨੂੰ
1: ਜੀ,
0: ਸ਼ੋਰ ਆ
1: ਪੱਕਾ।
0: ਚਲੋ ਠੀਕ ਹੈ, ਕੱਲ ਪੱਕਾ ਵੀ ਤੁਸੀਂ ਸਾਰੇ ਤਿਆਰੀ ਕਰਕੇ ਆਓ, ਕੱਲ ਹੱਸਣਾ ਸਾਰਿਆਂ ਨੇ ਤੇ ਹੱਸਣ ਦੇ ਲਈ। ਅੱਛਾ ਹਾਸਾ ਹੋ ਗਿਆ
1: ਜੀ,
0: ਹੋਰ ਕੀ ਐਸਾ ਜਿਹੜਾ ਤੁਸੀਂ ਕਿਸੇ ਦਾ ਖੋ ਨਹੀਂ ਸਕਦੇ, 905-673-3337 ਚੁਰਾ ਨਹੀਂ ਸਕਦੇ। ਤੇ ਹਰਕਿਰਤ ਸਿੰਘ ਰੀਇਲੈਕਟ ਕਰਨ ਵਾਸਤੇ ਆਪਣੇ ਆਪ ਨੂੰ ਮੈਸੇਜ ਦਿੰਦੇ ਨੇ ਕਿ ਤੁਸੀਂ ਸਿਟੀ ਕਾਊਂਸਲਰ ਦੇ ਤੌਰ ਦੇ ਉੱਤੇ ਅਤੇ ਡਿਪਟੀ ਮੇਅਰ ਦੇ ਤੌਰ ਦੇ ਉੱਤੇ, ਮੈਂ ਪਿਛਲੇ ਲੰਬੇ ਸਮੇਂ ਤੋਂ ਸਿਟੀ ਬਰੈਂਪਟਨ ਦੇ ਵਿੱਚ ਕੰਮ ਕਰ ਰਿਹਾ ਹੈਗਾ ਅਤੇ ਤੁਸੀਂ ਸਾਡੇ ਕੀਤੇ ਹੋਏ ਕੰਮ, ਜਦੋਂ ਜਿਹੜਾ ਚੇਅਰ 'ਤੇ ਬੈਠਾ ਬੰਦਾ ਹੁੰਦਾ ਉਹਨੂੰ ਸਭ ਤੋਂ ਔਖਾ ਹੁੰਦਾ ਕਿਸੇ ਨਾਲ ਗੱਲ ਕਰਨੀ, ਪਰ ਹਰਕਿਰਤ ਇਜ਼ ਫੁੱਲੀ ਕੌਨਫੀਡੈਂਟ ਟੂ ਮੀਟ ਐਨੀ ਵਨ। ਔਰ ਤੁਸੀਂ ਹਰਕਿਰਤ ਸਿੰਘ ਉਹਨਾਂ ਦਾ ਨੰਬਰ ਨੋਟ ਕਰੋ, 647-209-8000 ਔਫਿਸ ਦਾ, ਆਪਣੇ ਕੀਮਤੀ ਵੋਟ ਦੇ ਨਾਲ ਇਹਨਾਂ ਨੂੰ ਕਾਮਯਾਬ ਕਰ ਸਕਦੇ ਹੋ। ਪੇਡ ਜਾਣਕਾਰੀ ਸਾਂਝੀ ਕਰ ਰਿਹਾ ਤੁਹਾਡੇ ਨਾਲ। ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਹੁਣ ਦਾ ਜਿਹੜਾ ਇੱਕ ਵਰਕਸ਼ਾਪ ਹੈ ਗੈਰੀ ਗਰੇਵਾਲ ਬਾਈ ਜੀ ਦਾ, ਤੁਸੀਂ ਇੱਥੇ ਪਹੁੰਚੋ, 10% ਡਿਸਕਾਊਂਟ ਹੈ ਜਦੋਂ ਰਿਪੇਅਰ ਕਰਾਓ ਤੋਂ ਬਾਅਦ, ਦੱਸਣਾ ਰੇਡੀਓ ਸੁਣ ਕੇ ਆਇਆ
1: ਜੀ। ਬਿਲਕੁਲ
0: ਫਰੀ ਐਸਟੀਮੇਟ ਲੈ ਲਓ ਗੱਡੀ ਖੋਲ੍ਹਣ ਤੋਂ ਪਹਿਲਾਂ। 21 ਸਾਲ ਹੋ ਗਏ ਸ਼ੌਕੀਆਂ ਤੌਰ ਤੇ ਵਰਕਸ਼ਾਪ ਰਨ ਕਰ ਰਹੇ ਨੇ, ਨਾ ਕਿ
1: ਮਜਬੂਰੀ 'ਚ।
0: ਨਹੀਂ ਨਹੀਂ ਮਜਬੂਰੀ
1: ਨਹੀਂ, ਮੈਂ ਕਹਿ ਰਹੀ ਨਾ ਕਿ ਮਜਬੂਰੀ।
0: ਕਈ ਵਾਰੀ ਲੋਕ ਲੁਟਿੰਗ ਲੁਟਿੰਗ ਲੁਟਿੰਗ ਵਾਲੇ ਪਾਸ ਚੱਲ ਪੈਂਦੇ,
1: ਬਹੁਤ ਹੀ ਵਧੀਆ ਇਨਸਾਨ,
0: ਬਹੁਤ ਵਧੀਆ ਇਨਸਾਨ ਆ। ਤੁਸੀਂ ਪਹਿਲਾ ਬੰਦਾ ਵਰਕਸ਼ਾਪ ਇੰਡਸਟਰੀ 'ਚ ਦੇਖੋਗੇ ਜਿਹਨੇ ਕੋਟ ਪੈਂਟ ਪਾਇਆ।
1: ਯਾ ਬਿਲਕੁਲ ਸਹੀ,
0: 905-463-3363-905-463-6363 ਮੈਨੂੰ ਬਹੁਤ ਮੋਟੀਵੇਟ ਕਰਦੇ ਪੱਗ ਬੰਨਣ ਲਈ, 905-463-3363। ਹਾਂਜੀ ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਭਾਜੀ।
0: ਹਾਂਜੀ
8: ਭਾਜੀ, ਇੱਕ ਤਾਂ ਹੈਗੀ ਸਮਾਈਲ, ਇੱਕ ਹੈਗੇ ਮਾਂ ਪਿਓ, ਇੱਕ ਹੈਗੇ ਬੱਚੇ, ਕੋਈ ਨਹੀਂ ਲੈ ਕੇ ਜਾ ਸਕਦਾ।
0: ਤੁਹਾਡੇ ਬੱਚੇ?
8: ਹਾਂਜੀ, ਤੇ ਮਾਂ ਪਿਓ।
0: ਮਾਂ ਪਿਓ ਹਾਂਜੀ, ਪਰ ਤੁਹਾਡੇ ਹੀ ਰਹਿਣਗੇ, ਪਰ ਦੇਖੋ ਕਿੰਨੀ ਦੁਨੀਆ 'ਚ ਤਰਾਸਦੀ ਹੈ ਕਿ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਨੇ। ਦਿਲ ਦਹਿਲ ਜਾਂਦਾ, ਬਾਕੀ ਸਾਰੀਆਂ ਚੀਜ਼ਾਂ ਠੀਕ ਨੇ ਭੈਣ ਜੀ, ਦੁਨੀਆ ਦੀਆਂ ਸਾਰੀਆਂ ਚੀਜ਼ਾਂ ਠੀਕ ਨੇ। ਬੱਚੋਂ ਕੇ ਨੰਨੇ ਹੱਥੋਂ ਕੋ ਚਾਂਦ ਸਿਤਾਰੇ ਛੂਨੇ ਦੋ, ਚਾਰ ਕਿਤਾਬੇ ਪੜ੍ਹ ਕਰ ਯੇ ਵੀ ਹਮ ਜੈਸੇ ਹੋ ਜਾਏਗਾ। ਇੰਨੇ ਭੋਲੇ, ਇੰਨੇ ਪਿਆਰੇ, ਮਤਲਬ ਤੁਸੀਂ ਕਹੋ ਮੈਂ ਤੇ ਮੇਰਾ ਭਾਣਜਾ ਜੀ ਉਹ ਹੈ ਨੀ ਹੁਣ ਦੁਨੀਆ 'ਚ, ਅਸੀਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ, ਉਹ ਵੀ ਬਹੁਤ ਕਰਦਾ ਸੀ। ਹਾਂਜੀ, ਮਤਲਬ ਨੇਚਰ ਸੀ, ਆਪ ਵੀ ਛੋਟੀ ਉਮਰੇ ਬੱਚਿਆਂ ਦੀ ਉਮਰ 'ਚ ਚਲਾ ਗਿਆ। ਤੇ
8: ਮੇਰਾ ਬੇਟਾ 25 ਈਅਰ ਓਲਡ ਹੈ।
9: ਤੇ ਮੈਂ ਜਦੋਂ ਵੀ ਅਸੀਂ ਓਹਨੇ ਘਰ ਤੋਂ ਬਾਹਰ ਜਾਣਾ ਤੇ ਜਦੋਂ ਓਹਨੇ ਆਉਣਾ ਮੈਂ ਵੀ ਓਹਦੀ ਗੱਡੀ ਦੇਖਦੀ ਰਹਿੰਦੀ ਆ ਫੋਨ ਤੇ ਕਿੱਥੇ ਕਾ ਗਈ ਕਿੱਥੇ ਕਾ ਗਈ, ਤੇ ਡੋਰ ਮੈਂ ਖੋਲਣਾ, ਜਦੋਂ ਮੈਂ ਬਾਹਰ ਗਈ ਆ ਤੇ ਮੈਂ ਮੇਰੇ ਬੇਟੇ ਨੇ ਡੋਰ ਖੋਲਣਾ ਕਿ ਮੰਮੀ ਆ ਗਈ।
0: ਨਹੀਂ ਇਹੀ ਬਸ ਪਿਆਰ ਜੀ ਮੋਹ ਹੈ।
1: ਤੁਸੀਂ ਨਾਮ ਦੱਸਿਆ ਆਪਣਾ ਪਲੀਜ਼?
9: ਮੇਰਾ ਨਾਮ ਹੈ ਸੁਨੀਤਾ।
0: ਸੁਨੀਤਾ ਥੈਂਕ ਯੂ ਸੋ ਮਚ। ਗੁਰਦੀਪ ਜੀ ਕੀ ਕਹੋਗੇ? ਗੁਰਦੀਪ
10: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ,
10: ਚੜ੍ਹਦੀ ਕਲਾ, ਚਲੋ ਵਧੀਆ ਗੱਲ ਆ। ਮੇਰੇ ਤਿੰਨ ਹੈਗੇ ਜੀ ਆਂਸਰ, ਇੱਕ ਸੋਚ, ਇੱਕ ਇੰਟੈਲੀਜੈਂਸ ਤੇ ਇੱਕ ਸਿਹਤ।
0: ਇੱਕ ਪੋਲਿਟਿਕਸ,
1: ਇੱਕ ਸਿਹਤ ਕਹਿੰਦੇ।
0: ਸਿਹਤ
1: ਬਹੁਤ ਵਧੀਆ ਆਂਸਰ ਹੈ ਗੁਰਦੀਪ,
0: ਬਹੁਤ ਵਧੀਆ ਆਂਸਰ ਸਰ ਤੁਹਾਡਾ। ਤੇ ਪਾਰਲ ਪੌਲ ਚੋਪੜਾ ਸਰ,
11: ਹਾਂਜੀ, ਤੁਹਾਡਾ ਡੀਐਨਏ ਕੋਈ ਨਹੀਂ ਲੈ ਸਕਦਾ।
0: ਤੁਹਾਡਾ ਡ੍ਰੀਮ ਹੋਰ ਕੁਛ?
11: ਚੋਰੀ ਕਰ ਸਕਦੇ ਹੋ ਗਏ
0: ਹਾਂਜੀ,
11: ਤੇ ਭਾਜੀ ਆਪਣਾ ਜੇ ਆਪਣੀ ਡਿਸੀਜਨ ਮੇਕਿੰਗ ਵੀ ਨਹੀਂ ਚੋਰੀ ਕਰ ਸਕਦੇ ਕਿ ਆਪਾਂ ਅੱਗੇ ਕੀ ਸਟੈਪ ਲੈਣਾ।
0: ਇਹ ਬੜਾ ਔਖਾ ਕੰਮ ਆ ਯਾਰ ਡਿਸੀਜਨ ਵਾਲੀ ਜਿਹੜੀ ਗੱਲ ਕੀ ਨਾ, ਮੈਂ ਲੋਕਾਂ ਨੂੰ ਬੜੇ ਗਲਤ ਡਿਸੀਜਨ ਲੈਂਦੇ ਦੇਖਿਆ, ਸਹੀ ਸਮਝਾਉਂਦੇ ਸਮਝਾਉਂਦੇ ਮੈਂ ਆਪ ਕਈ ਵੀ ਰੱਖ ਜਾਣਾ ਵੀ ਯਾਰ ਇਹ ਤਾਂ ਲਕੀਰ ਦੇ ਫਕੀਰ ਨੇ।
1: ਉਹੀ ਤੇ ਕਹਿ ਰਹੇ ਕਿ ਕਿਸੇ ਕੋਲੋਂ ਲੈ ਨਹੀਂ ਸਕਦੇ,
0: ਪਰ ਟਰੰਪ ਵਾਲੇ ਬੰਦੇ ਪੱਕੇ ਨੇ ਭਾਜੀ, ਤੁਸੀਂ ਗਲਤ ਬੋਲਦੇ ਪਏ ਹੋ। ਰਿਪੋਰਟਰ ਨੇ ਬਾਈਡਨ ਦਾ ਨਾਂ ਲੈ ਕੇ ਤਿੰਨ ਚੀਜ਼ਾਂ ਕਹੀਆਂ ਕਿ ਬਾਈਡਨ ਨੇ ਆਹ ਕਰ ਦਿੱਤਾ, ਕਹਿੰਦੇ ਬੜਾ ਘਟੀਆ ਇਨਸਾਨ ਸੀ ਬਾਈਡਨ, ਕਹਿੰਦਾ ਬਾਈਡਨ ਨੇ ਆਹ ਕਰਤਾ, ਕਹਿੰਦੇ ਇਹਦਾ ਦਿਮਾਗ ਖਰਾਬ ਹੋਇਆ ਸੀ ਬਾਈਡਨ ਦਾ। ਉਹ ਕਹਿੰਦਾ ਆਮ ਸੋਰੀ ਇਹ ਤਾਂ ਟਰੰਪ ਨੇ ਕੀਤਾ, ਕਹਿੰਦੇ ਟਰੰਪ ਨੇ ਜੇ ਕੁਛ ਕੀਤਾ ਸੋਚ ਸਮਝ ਕੇ ਹੀ ਕੀਤਾ ਹੋਊਗਾ।
1: ਤੁਸੀਂ ਨਾਮ ਦੱਸਿਆ ਆਪਣਾ?
0: ਉਹ ਮੈਂ ਭੁੱਲ ਗਿਆ। ਹਾਂਜੀ ਮਨਜੀਤ,
1: 1429
0: ਮਨਜੀਤ, ਉਹ ਮੈਂ ਭੁੱਲ ਗਿਆ। ਹਾਂਜੀ ਮਨਜੀਤ,
1: 1429
0: ਮਨਜੀਤ,
12: ਹਾਂਜੀ, ਚੜ੍ਹਦੀ ਕਲਾ ਜੀ,
0: ਹਾਂਜੀ ਚੜ੍ਹਦੀ ਕਲਾ,
12: ਕਰਮ ਕਰਮ ਸੰਸਕਾਰ ਤੇ ਤੁਹਾਡਾ ਵਿਹਾਰ।
0: ਹਾਂ ਕਰਮ ਬਹੁਤ ਵੱਡੀ ਗੱਲ, ਕਰਮ ਨਹੀਂ ਤੁਹਾਡੇ ਕੋਈ ਖੋ ਸਕਦਾ ਜੀ, ਨਹੀਂ ਖੋ ਸਕਦਾ।
1: ਨਾਮ ਤੁਸੀਂ ਦੱਸੋ?
0: ਮਨਜੀਤ ਸੋਢੀ ਜੀ, ਇਹਨਾਂ ਨੂੰ ਕੌਣ ਨਹੀਂ ਜਾਣਦਾ?
1: ਉਹ ਮਨਜੀਤ ਜੀ, ਓਕੇ
0: ਠੀਕ ਹੈ। ਸੋਢੀ ਸਾਹਿਬ ਥੈਂਕ ਯੂ, ਬਹੁਤ ਨੇਕ ਦਿਲ ਇਨਸਾਨ ਨੇ, ਕੋਈ ਕੰਮ ਕਹੋ ਇਹਨਾਂ ਨੂੰ ਕਦੇ ਕਿਸੇ ਦਾ ਲਈ ਨਾਲੇ ਤੁਰ ਪੈਂਦੇ ਰਾਈਟ ਤੇ
1: ਜੀ ਬਿਲਕੁਲ।
0: ਕੋਮਲ ਨੂੰ ਕਾਲ ਕਰਨੀ ਹੈ, ਬਹੁਤ ਵਧੀਆ ਇੱਕ ਪਰਸਨੈਲਿਟੀ ਇਨਸਾਨ ਹੈ, ਆਲ ਇਨ ਟਰੈਵਲ ਦੀ ਕੋਮਲ। ਕੋਮਲ ਨੂੰ ਤੁਸੀਂ ਕਾਲ ਕਰੋ ਜਦੋਂ ਮਰਜ਼ੀ, ਬੜੇ ਪਿਆਰ ਨਾਲ ਤੁਹਾਡਾ ਗੱਲ ਕਰੂਗੀ, ਔਰ ਤੁਸੀਂ ਕਿਤੇ ਵੀ ਘੁੰਮਣ ਜਾਣਾ ਤੁਹਾਡਾ ਟਰੱਸਟ ਬਣ ਜਾਣਾ, ਤੁਸੀਂ ਹੋਰ ਨੰਬਰ ਡਾਇਲ ਹੀ ਨਹੀਂ ਕਰ ਸਕਣਾ। ਆਲ ਇਨ ਟਰੈਵਲ ਤੋਂ ਕੋਮਲ 905-239-7711 9052397711 905-239-7711 ਟੈਕਸ ਵਾਸਤੇ ਲਿਖਿਆ ਇਹਨਾਂ ਨੇ, ਪੰਜਾਬ ਆਈ ਨੰਬਰ ਨੇ, ਐਜੂਕੇਸ਼ਨ ਨਹੀਂ ਕੋਈ ਖੋ ਸਕਦਾ। ਅਤੇ ਪੰਜਾਬ ਟੈਕਸ ਸਲਿਊਸ਼ਨ ਕਹਿੰਦੇ ਨੇ ਟੈਕਸ ਭਰਾਓ, ਤੁਸੀਂ ਤਕਰੀਬਨ 1500 to 2000 ਫੈਮਲੀਜ਼ ਇਸ ਕੰਪਨੀ ਦਾ ਹਿੱਸਾ ਨੇ। ਪੰਜਾਬ ਟੈਕਸ ਸਲਿਊਸ਼ਨ 416-720-3642 4167203642 ਪੰਜਾਬ ਟੈਕਸ ਸਲਿਊਸ਼ਨ ਨੂੰ ਕੰਟੈਕਟ ਕਰੋਗੇ। ਇਸੇ ਤਰ੍ਹਾਂ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਐਮ ਕੇ ਪੈਲਟਸ ਆ ਆਪਣੀ ਕਮਿਊਨਿਟੀ ਦੀ ਕੰਪਨੀ ਆ, ਆਪਣੇ ਹੀ ਕਮਿਊਨਿਟੀ ਦੇ ਮੁੰਡੇ ਨੇ ਖੋਲ੍ਹੀ ਹੈ, ਨੌਜਵਾਨ ਮੁੰਡੇ ਨੇ, ਅਤੇ ਤੁਸੀਂ ਇਸ ਕੰਪਨੀ ਨੂੰ ਕਾਮਯਾਬ ਕਰਨਾ। ਤੁਹਾਡੀ ਸਕਿੱਡਸ ਦੀ ਰਿਕੁਆਇਰਮੈਂਟ ਹੈ ਕੋਈ ਵੀ, ਤੁਸੀਂ ਕਿਸੇ ਕੰਪਨੀ 'ਚ ਸੁਪਰਵਾਈਜ਼ਰ ਕੰਮ ਕਰ ਰਹੇ ਹੋ, ਬਹੁਤ ਲੋਕ ਨੇ, ਤੁਸੀਂ ਇਸ ਕੰਪਨੀ ਦਾ ਰੈਫਰੈਂਸ ਦਿਓ ਆਪਣੇ ਸੇਲਸ ਡਿਪਾਰਟਮੈਂਟ ਨੂੰ। ISPM 15 ਸਰਟੀਫਾਈਡ ਸਕਿੱਡਸ ਨੇ, ਐਮ ਕੇ ਪੈਲਟਸ 365-866-2080 365-866-2080 ਔਰ ਨਾਲ ਨਾਲ ਜੋਰਾ ਗਰਚਾ ਬਾਈ ਜੀ ਦਾ ਨੰਬਰ ਨੋਟ ਕਰੋ। ਇਹਨਾਂ ਕੋਲ ਦੋ ਪ੍ਰੋਪਰਟੀਜ਼ ਐਸੀਆਂ ਨੇ ਜਿਹੜੀਆਂ ਤੁਸੀਂ ਕਦੇ ਵੀ ਮਿਸ ਨਹੀਂ ਕਰੋਗੇ। 20 acres ਜ਼ਮੀਨ ਕੈਲੇਡਨ ਦੇ ਵਿੱਚ, ਸੋਰੀ ਉਹਦੇ ਵਿੱਚ ਨਾਇਗਰਾ ਫਾਲ ਦੇ ਰੀਜਨ 'ਚ, 900,000 ਦੇ ਨੰਬਰਾਂ ਦੇ ਵਿੱਚ, ਹਾਈ 970-75 ਦੀ ਮਿਲ ਜੂ। 4 bedroom ਦਾ ਘਰ ਹੈ ਨਾਲ 20 acres ਦੇ ਨਾਲ। ਅਤੇ ਦੂਸਰੀ ਹੈਗੀ ਹੈ ਕੈਲੇਡਨ 'ਚ 1 acres ਜ਼ਮੀਨ ਨਾਲ 3 buildings ਕਮਰਸ਼ੀਅਲ ਬਣੀਆਂ ਹੋਈਆਂ, ਵਿੱਚ ਕਮਰਸ਼ੀਅਲ ਲੈਂਡ ਆ ਹਾਈਵੇ 10 ਦੇ ਉੱਪਰ। ਜੋਰਾ ਗਰਚੇ ਦਾ ਨੰਬਰ 416-276-3339 416-276-3339 ਅਤੇ ਬੋਲਟਨ ਸਪਰਿੰਗ ਸ਼ਾਪ, ਤੁਸੀਂ ਪਟੇ ਕਮਾਣੀਆਂ ਦਾ ਗੱਡੀਆਂ ਦਾ ਕੰਮ ਕਰਾਉਣਾ ਟਰੱਕਾਂ ਦਾ, ਅਤੇ ਬੋਲਟਨ ਸਪਰਿੰਗ ਸ਼ਾਪ ਨੂੰ ਤੁਸੀਂ ਜ਼ਰੂਰ ਕੰਟੈਕਟ ਕਰੋਗੇ। ਬੋਲਟਨ ਸਪਰਿੰਗ ਸ਼ਾਪ 905-857-8282 9057-222 ਅਤੇ ਸਮੋਸਾ ਐਂਡ ਸਵੀਟ ਫੈਕਟਰੀ, ਸਾਡੇ ਪ੍ਰਾਊਡ ਅਤੇ ਮੇਨ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਵਿੱਚੋਂ ਆ, ਇਹ ਦਿਵਾਲੀ ਸਮੋਸਾ ਐਂਡ ਸਵੀਟ ਫੈਕਟਰੀ ਦੇ ਨਾਲ, ਸਮੋਸਾ ਐਂਡ ਸਵੀਟ ਫੈਕਟਰੀ ਨੂੰ ਤੁਸੀਂ ਕੰਟੈਕਟ ਕਰੋਗੇ ਕਿਸੇ ਵੀ ਤਿਉਹਾਰ ਵਾਸਤੇ, ਕਿਸੇ ਵੀ ਫੰਕਸ਼ਨ ਵਾਸਤੇ। ਸਮੋਸਾ ਐਂਡ ਸਵੀਟ ਫੈਕਟਰੀ 416-213-1165-400
13: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002-647-919-1002।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054-9054-0054-9054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054

0: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਨੇ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਸਿੰਘ ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ
2: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ ਉਹਨਾਂ 'ਚ ਅਕਾਊਂਟੇਬਿਲਟੀ ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ ਲੋਕਲ ਡਿਵੈਲਪਮੈਂਟ ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨ ਨਾਲ ਕੁਨੈਕਟੀਵਿਟੀ ਫੁੱਲ ਪੁਲਿਸ ਸਟੇਸ਼ਨ ਇੰਡਸਟਰੀਅਲ ਡਿਵੈਲਪਮੈਂਟ ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ
1: ਇਲੈਕਸ਼ਨ ਡੇਟ 26 ਅਕਟੋਬਰ 2026 ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੋਬਰ ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ
3: ਮੇਰਾ ਨਾਮ ਰਾਕੇਸ਼ ਸ਼ਰਮਾ ਤੇ ਮੈਂ ਸਿਟੀ ਕੌਂਸਲ ਲਈ ਕੈਂਡੀਡੇਟ ਹਾਂ ਵਾਰਡ 7 ਐਂਡ 8 ਬ੍ਰੈਂਪਟਨ ਦੇ ਵਿੱਚੋਂ
4: ਆਪਣੇ ਬਹੁਤ ਹੀ ਬ੍ਰੈਂਪਟਨ ਦੇ ਵਿੱਚ ਇਸ਼ੂਜ਼ ਹੈਗੇ ਆ ਕੰਸਰਨਸ ਹੈਗੀਆਂ ਸਭ ਤੋਂ ਮੇਜਰ ਕੰਸਰਨ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ ਉਹਦੀ ਰਿਸਪੋਂਸੀਬਲ ਸਪੈਂਡਿੰਗ ਨਹੀਂ ਹੋ ਰਹੀ ਸਾਨੂੰ ਬੈਟਰ ਸਿਟੀ ਸਰਵਿਸਿਜ਼ ਨਹੀਂ ਮਿਲ ਰਹੀਆਂ ਲੋਕਲ ਬਿਜ਼ਨਸ ਦੀ ਸਪੋਰਟ ਹੈ ਨਹੀਂ ਤੇ ਔਰ ਪ੍ਰੋਪਰ ਜਿਹੜੀ ਆਪਣੀ ਨੇਬਰਹੁੱਡ ਸੇਫ ਨਹੀਂ ਹੈਗੀ ਅਗਰ ਤੁਸੀਂ ਮੈਨੂੰ ਇਲੈਕਟ ਕਰਦੇ ਹੋ ਮੈਨੂੰ ਸਿਟੀ ਹਾਲ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਜਾਵਾਂਗਾ ਤੇ ਮੈਂ ਜਿਹੜੇ ਜਿੰਨੇ ਵੀ ਇਹ ਤੁਹਾਡੇ ਇਸ਼ੂ ਆ ਇਹਨਾਂ ਰਿਜ਼ੋਲਵ ਕਰਾਂਗਾ ਰਾਕੇਸ਼ ਸ਼ਰਮਾ ਕੈਂਡੀਡੇਟ ਫਾਰ ਸਿਟੀ ਕੌਂਸਲਰ ਵਾਰਡ 7 ਐਂਡ 8
5: ਅਪਰੂਵਡ ਐਂਡ ਪੇਡ ਬਾਈ ਰਾਕੇਸ਼ ਸ਼ਰਮਾ ਕੈਂਪੇਨ ਆਫਿਸ
6: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-6465-2340
7: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਕਤੂਬਰ ਮਹੀਨੇ ਦੀ 13 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਟਿਊਜ਼ਡੇ ਹੋ ਗਿਆ ਅਤੇ ਸਮਾਂ ਵੀ 10:13 ਹੋ ਗਿਆ। ਸੋ 10:13 ਹੋ ਗਿਆ ਜੀ ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਤੁਸੀਂ ਵੀ ਜਦੋਂ ਗੱਲਬਾਤ ਕਰਦੇ ਹੋ ਨਾ ਫਿਰ ਸਟੂਡੀਓ ਦੇ ਵਿੱਚ ਤੁਹਾਨੂੰ ਕਾਲ ਕਰਨੀ ਪਊਗੀ ਜੀ ਅਤੇ ਨੰਬਰ ਹੋਊਗਾ 4787 8741313 ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਅਤੇ ਗੱਲਾਂ ਬਾਤਾਂ ਸਾਡੇ ਨਾਲ ਕਰ ਸਕਦੇ ਹੋ ਜੀ। ਅਤੇ ਲਓ ਜੀ ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਅੱਸੂ ਦੀ, ਅੱਜ ਹੋ ਗਈ 27 ਤਰੀਕ, ਸੰਮਤ ਨਾਨਕਸ਼ਾਹੀ 558 ਚੱਲ ਰਿਹਾ ਜੀ ਅਤੇ ਮੌਸਮ ਕਹਿੰਦਾ ਹੈ ਕਿ ਬੜਾ ਔਸਮ ਹੈ। 20 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਮੋਸਟਲੀ ਕਲਾਊਡੀ ਡੇ ਰਹਿਣ ਵਾਲਾ, ਹਾਈ ਜਾਣਾ 26 ਡਿਗਰੀ, ਲੋ ਜਾਣਾ ਜੀ 16 ਡਿਗਰੀ ਸੈਲਸੀਅਸ। ਅੱਜ ਮੀਂਹ ਜਿਹੜਾ ਹੈਗਾ ਥੋੜ੍ਹਾ ਜਿਹਾ ਪੈ ਰਿਹਾ ਸੀਗਾ ਮੋਰਨਿੰਗ ਦੇ ਵਿੱਚ ਅਤੇ ਹੁਣ ਵੀ ਮੀਂਹ ਪੈ ਸਕਦਾ 12 ਵਜੇ। ਹਵਾ ਜਿਹੜੀ ਹੈ 52 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਵਾਓ, ਅੱਛਾ 52 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਜੀ ਹਵਾ ਅਤੇ ਥੋੜ੍ਹਾ ਬਹੁਤਾ ਮੀਂਹ ਪਊਗਾ ਪਰ ਧੁੱਪ ਵੀ ਨਿਕਲੂਗੀ ਪਰ ਹਵਾ ਚੱਲਦੀ ਰਹੂਗੀ। 6:39 'ਤੇ ਸਨਸੈੱਟ ਹੋ ਜਾਣਾ। ਰਾਤ ਦਾ ਟੈਂਪਰੇਚਰ ਵੀ 23, 22, 21, 18, 17 ਅਤੇ ਕੱਲ੍ਹ ਸਵੇਰੇ 7 ਵਜੇ ਜਿਹੜਾ ਟੈਂਪਰੇਚਰ ਆ ਉਹ ਹੋਊਗਾ 14 ਡਿਗਰੀ ਸੈਲਸੀਅਸ। ਵੈਸੇ ਮਾਇਲਡ ਜਿਹਾ ਟੈਂਪਰੇਚਰ ਹੈ, ਠੰਡ ਨਹੀਂ ਹੈਗੀ ਜਿਵੇਂ ਪਿੱਛੇ ਥੋੜ੍ਹਾ ਜਿਹਾ ਠੰਡਾ ਹੋ ਗਿਆ ਸੀ, ਪਰ ਮੌਸਮ ਓਵਰਆਲ ਵਧੀਆ। ਅਤੇ ਸਵੇਰੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ 7:32 'ਤੇ। ਸੋ ਮੌਸਮ ਬੜਾ ਵਧੀਆ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ ਅਤੇ ਸੁਣਦੇ ਰਹੋ ਗੁਣਤਾਸ ਰੇਡੀਓ ਪੂਰੇ 11 ਵਜੇ ਤੱਕ। ਅਤੇ ਤੁਹਾਡੇ ਲਈ ਭਜਨ ਲਗਾਇਆ ਜੀ, ਅੱਜ ਮੰਗਲਵਾਰ ਦਾ ਦਿਨ ਹੁੰਦਾ ਅਤੇ ਆਪਾਂ ਭਜਨ ਲਗਾਉਂਦੇ ਹਾਂ। ਵੈਸੇ ਵੀ ਨਵਰਾਤਰੇ ਜਿਹੜੇ ਚੱਲ ਰਹੇ ਆ, ਸੋ ਨਵਰਾਤਿਆਂ ਦੇ ਵਿੱਚ ਮਾਤਾ ਰਾਣੀ ਦੀ ਪੂਜਾ ਕੀਤੀ ਜਾਂਦੀ ਹੈ ਜੀ ਪੂਰੇ 9 ਦਿਨ, ਫਿਰ ਕੰਜਕਾਂ ਬਿਠਾਈਆਂ ਜਾਣਗੀਆਂ, ਅਸ਼ਟਮੀ ਹੁੰਦੀ ਆ ਜਦੋਂ, ਹੈ ਨਾ 8ਵੇਂ ਦਿਨ।

0: ਤੇ ਅੱਜ ਆਈ ਥਿੰਕ ਤੀਜਾ ਦਿਨ ਹੈ ਕਿਉਂਕਿ ਸੰਡੇ ਨੂੰ ਨਵਰਾਤਰੇ ਸ਼ੁਰੂ ਹੋਏ ਆ ਤੇ ਅੱਜ ਤੀਸਰਾ ਨਵਰਾਤਰਾ ਹੈ। ਸੋ ਉਹਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਕਈ ਫਾਸਟ ਰੱਖਦੇ ਆ ਨਾ ਦਿਨਾਂ 'ਚ, ਤੇ ਨਾਲ ਦੀ ਨਾਲ ਫਿਰ ਜਦੋਂ ਕੰਜਕਾਂ ਨੂੰ ਪੂਜਦੇ ਆ ਫਿਰ ਉਦੋਂ ਛੋਲੇ ਪੂਰੀਆਂ ਤੇ ਨਾਲ ਦੀ ਨਾਲ ਹਲਵਾ ਹੈ ਬੜਾ ਕੁਛ ਬਣਦਾ। ਫਿਰ ਨਾਲ ਦੀ ਨਾਲ ਪੈਸੇ ਵੀ ਦਿੱਤੇ ਜਾਂਦੇ ਆ ਕੰਜਕਾਂ ਨੂੰ, ਪੈਰ ਧੋਂਦੇ ਆ, ਤਿਲਕ ਲਾਉਂਦੇ ਆ, ਉਹਨਾਂ ਦੀ ਪੂਜਾ ਕਰਦੇ ਆ। ਤੇ ਬਿਲਕੁਲ ਜੀ, ਰਿਸਪੈਕਟ ਜਿਹੜੀ ਬੜੀ ਜ਼ਰੂਰੀ ਆ। ਤੇ ਲਓ ਜੀ, ਅੱਜ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਮੰਗਲਵਾਰ ਦਾ ਦਿਨ ਹੈ, ਲੌਂਗ ਵੀਕਐਂਡ ਤੋਂ ਬਾਅਦ ਗੱਲਬਾਤ ਹੋ ਰਹੀ ਹੈ ਤੁਹਾਡੀ ਸਾਡੀ, ਪਰ ਕੱਲ ਚਲੋ ਆਪਾਂ ਤਾਂ ਲਾਈਵ ਕੀਤਾ ਪ੍ਰੋਗਰਾਮ, ਪਰ ਬਹੁਤੇ ਸਾਡੇ ਲਿਸਨਰ ਜਿਹੜੇ ਛੁੱਟੀ ਤੇ ਹੋਣੇ, ਘੁੰਮਣ ਫਿਰਨ ਗਏ ਹੋਣੇ ਆ, ਤੇ ਬਹੁਤੇ ਘਰੇ ਵੀ ਹੋਣੇ ਆ ਰੈਸਟ ਕਰਦੇ। ਤੇ ਲਓ ਜੀ, ਅੱਜ ਦੇ ਦਿਨ ਆਪਾਂ ਗੱਲਾਂ ਬਾਤਾਂ ਕਰਾਂਗੇ। ਮੰਗਲਵਾਰ ਦਾ ਦਿਨ ਹੈ ਤੇ ਤੁਸੀਂ ਦੱਸ ਸਕਦੇ ਹੋ ਕਿਵੇਂ ਵੀਕਐਂਡ ਤੁਹਾਡਾ ਜਿਹੜਾ ਗੁਜ਼ਰ ਬਸਰ ਹੋਇਆ, ਕਿਵੇਂ ਰਿਹਾ, ਕਿੱਥੇ ਕਿੱਥੇ ਘੁੰਮੇ, ਕੀ ਕੀਤਾ, ਕਿਉਂਕਿ ਇਹਨਾਂ ਦਿਨਾਂ 'ਚ ਜਦੋਂ ਲੌਂਗ ਵੀਕਐਂਡ ਆਉਂਦਾ ਫਿਰ ਬਹੁਤ ਸਾਰੇ ਜਿਹੜੇ ਆ ਫੈਮਿਲੀਜ਼ ਹੁੰਦੀਆਂ ਉਹ ਆਪਣਾ ਪਲਾਨ ਬਣਾਉਂਦੀਆਂ ਘੁੰਮਣ ਫਿਰਨ ਦਾ। ਕਈ ਜਿਹੜੇ ਆ ਉਹ ਨਹੀਂ ਵੀ ਜਾਣਾ ਪਸੰਦ ਕਰਦੇ, ਸਿਰਫ ਘਰੇ ਰਹਿੰਦੇ ਆ, ਕਹਿੰਦੇ ਵੀ ਅਸੀਂ ਤਾਂ ਰੈਸਟ ਕਰਨੀ, ਰੈਸਟ ਇਜ਼ ਬੈਸਟ ਹੈ। ਸੋ ਸਭ ਤਰ੍ਹਾਂ ਦੇ ਸਾਡੇ ਲਿਸਨਰ ਆ ਜੀ, ਸੋ ਰੈਸਟ ਵੀ ਬੜੀ ਜ਼ਰੂਰੀ ਹੈ। ਜਿਹੜੇ ਰੈਸਟ ਕਰਦੇ ਆ ਉਹ ਵੀ ਵਧੀਆ, ਜਿਹੜੇ ਕਿਤੇ ਘੁੰਮਣ ਫਿਰਨ ਜਾਂਦੇ ਆ ਉਹ ਵੀ ਵਧੀਆ, ਹੈ ਨਾ, ਸਾਰੇ ਪਾਸੇ ਸਭ ਦਾ ਵਧੀਆ। ਜਿਵੇਂ ਜਿਵੇਂ ਜਿਵੇਂ ਕਹਿੰਦੇ, ਜਿਵੇਂ ਕਿਸੇ ਨੂੰ ਕੌ ਆਉਂਦਾ, ਜਿਵੇਂ ਕਿਸੇ ਦਾ ਤੁੱਕਾ ਲੱਗਦਾ, ਉਵੇਂ ਵਧੀਆ ਹੀ ਆ। ਅਤੇ ਲਓ ਜੀ, ਕਰਦੇ ਹਾਂ ਗੱਲਾਂ ਬਾਤਾਂ। ਬਾਕੀ ਤਾਂ ਐਡਵਾਂਸ ਪੋਲਿੰਗ ਵੀ ਹੋਈ, ਐਡਵਾਂਸ ਪੋਲ ਜਿਹੜੀ ਆ ਉਹ ਸੀਗੀ ਫਰਾਈਡੇ, ਸੈਟਰਡੇ, ਸੰਡੇ, ਹੈ ਨਾ। ਸੋ ਬਹੁਤੇ ਲੋਕਾਂ ਨੇ ਵੋਟਾਂ ਵੀ ਪਾ ਦਿੱਤੀਆਂ ਜਿਹੜੀਆਂ ਮਿਊਂਸੀਪਲ ਇਲੈਕਸ਼ਨ ਹੋ ਰਹੀਆਂ। ਬਾਕੀ ਹੁਣ ਅੱਗੇ ਵੀ ਦੋ ਦਿਨ ਆਉਣੇ ਆ, 16 ਤੇ 17। 16 ਤੇ 17 ਨੂੰ ਵੀ ਤੁਸੀਂ ਐਡਵਾਂਸ ਦੇ ਵਿੱਚ ਆਪਣੀ ਵੋਟ ਹੈ ਜਿਹੜੀ ਉਹ ਪਾ ਸਕਦੇ ਹੋ। ਅਤੇ ਫਿਰ ਉਸ ਤੋਂ ਇਲਾਵਾ ਜਿਹੜਾ ਇਲੈਕਸ਼ਨ ਡੇ ਆ ਉਹ ਤਾਂ ਫਿਰ 26 ਤਰੀਕ ਹੈ ਜੀ, 26 ਅਕਤੂਬਰ 2026। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਿਹਾ ਜੀ ਦੁਆਬਾ ਟੂਰਸ ਐਂਡ ਟਰੈਵਲਸ। ਵਧੀਆ ਤੁਸੀਂ ਟਿਕਟਾਂ ਲੈਣਾ ਚਾਹੁੰਦੇ ਹੋ, ਘੁੰਮਣ ਫਿਰਨ ਜਾਣਾ ਚਾਹੁੰਦੇ ਹੋ, ਚਾਹੇ ਬੈਕ ਹੋਮ ਜਾਣਾ, ਚਾਹੇ ਤੁਸੀਂ ਜਾਣਾ ਚਾਹੁੰਦੇ ਹੋ ਆਪਣਾ ਹੋਰ ਕਿਸੇ ਕੰਟਰੀ ਦੇ ਵਿੱਚ, ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਕਿਉਂਕਿ ਬੈਕ ਹੋਮ ਜਾਣ ਵਾਸਤੇ ਹੁਣ ਫੈਸਟਿਵ ਸੀਜ਼ਨ ਆ ਰਿਹਾ, ਅਤੇ ਫਿਰ ਉਸ ਵਿੱਚ ਕਈ ਸਾਡੇ ਲਿਸਨਰ ਜਿਹੜੇ ਜਾਂਦੇ ਆ, ਅਤੇ ਕਈ ਜਦੋਂ ਹੁਣ ਬਹੁਤੀ ਠੰਡ ਪੈਣੀ ਹੈ ਤਾਂ ਜਾਣਾ ਕਈਆਂ ਨੇ। ਸੋ ਤੁਸੀਂ ਦੁਆਬਾ ਟਰੈਵਲਸ ਨੂੰ ਕੰਟੈਕਟ ਕਰੋ, ਕਿਉਂਕਿ ਇਹਨਾਂ ਦੇ ਕੋਲ ਟਿਕਟਾਂ ਜਿਹੜੀਆਂ ਹੈਗੀਆਂ ਉਹ ਆਈਆਂ ਹੋਈਆਂ, ਜਿਹੜੀਆਂ ਬੜੇ ਘੱਟ ਰੇਟ 'ਤੇ ਤੁਸੀਂ ਲੈ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ ਜੀ ਇਹਨਾਂ ਦਾ, 905-673-1400-905-673-1400। ਤੇ ਸਾਡੇ ਨਾਲ ਬਲਦੇਵ ਭਾਜੀ ਜੁੜੇ। ਹਾਂਜੀ ਭਾਜੀ, ਕੀ ਹਾਲ ਚਾਲ? ਹੈਲੋ, ਹਾਂਜੀ ਭਾਜੀ, ਕੀ ਹਾਲ ਚਾਲ ਜੀ? ਵਧੀਆ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਬ੍ਰੈਂਪਟਨ ਦਾ ਹਾਲ ਚਾਲ ਵਧੀਆ, ਵੋਟਾਂ ਪੈ ਰਹੀਆਂ ਐਡਵਾਂਸ ਦੇ ਵਿੱਚ, ਪਾ ਰਹੇ ਆ ਸਾਡੇ ਲਿਸਨਰ ਜਿਹੜੇ ਸੁਣ ਰਹੇ ਆ, ਸਾਡੇ ਵੋਟਰਸ ਜਾ ਰਹੇ ਆ।
1: ਯੂਨੀਵਰਸਿਟੀ
0: ਬ੍ਰੈਂਪਟਨ ਵਾਲੇ ਕਰੋ ਮੌਜਾਂ, ਤੇ ਮੌਜਾਂ ਹੀ ਹੋ ਰਹੀਆਂ ਹੈ। ਸੋ ਡਾਕਟਰ ਆਜ਼ਾਦ ਗੋਇਤ ਵੀ ਸਾਡੇ ਨਾਲ ਜੁੜੇ ਆ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਹੈਲੋ ਆਜ਼ਾਦ ਸਾਹਿਬ, ਨਹੀਂ ਤੁਹਾਡੀ ਆਵਾਜ਼ ਆਈ ਨਹੀਂ। ਹੈਲੋ ਹੈਲੋ, ਨਹੀਂ ਤੁਸੀਂ ਦੁਬਾਰਾ ਮਿਲਾਓ ਜੀ, ਤੁਹਾਡੀ ਆਵਾਜ਼ ਨਹੀਂ ਆਈ ਡਾਕਟਰ ਸਾਹਿਬ। ਅਤੇ ਬਿਲਕੁਲ ਜੀ, ਤੁਸੀਂ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਬਿਲਕੁਲ ਕਾਲ ਕਰ ਸਕਦੇ ਹੋ, 647-8-74-13-13। ਤੁਸੀਂ ਵੋਟਾਂ ਪਾਈਆਂ, ਕਿਵੇਂ ਦਾ ਮਾਹੌਲ ਸੀ, ਵਧੀਆ ਤੁਹਾਡੀ ਵੋਟ ਜਿਹੜੀ ਪੈ ਗਈ ਹੈ, ਔਰ ਲੱਗਦਾ ਹੈ ਵੀ ਕਾਫੀ ਲੋਕਾਂ ਨੇ ਐਡਵਾਂਸ ਦੇ ਵਿੱਚ ਵੋਟ ਪਾ ਦਿੱਤੀ ਹੈ, ਤੇ ਜਿਨ੍ਹਾਂ ਨੇ ਨਹੀਂ ਪਾਈ ਉਹ ਹੁਣ 16-17 ਨੂੰ ਪਾ ਦੇਣਗੇ, ਤੇ ਜੇ 16-17 ਨੂੰ ਵੀ ਨਹੀਂ ਪਊ ਫਿਰ ਤਾਂ ਕਹਿੰਦੇ ਆ ਵੀ ਆਪਣਾ 26 ਤਰੀਕ ਹੈ ਹੀ ਹੈ। ਹਾਂਜੀ ਭੈਣ ਜੀ, ਕੀ ਹਾਲ ਚਾਲ, ਕਿਆ ਹੁਆ? ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ, ਨਹੀਂ ਆਵਾਜ਼ ਨਹੀਂ ਆ ਰਹੀ ਮੈਨੂੰ ਤੁਹਾਡੀ। ਹੈਲੋ ਜੀ, ਮੇਰਾ ਸਿਸਟਮ ਤਾਂ ਸਾਰਾ ਠੀਕ ਹੈ, ਆਵਾਜ਼ ਆਈ ਨਹੀਂ ਤੁਹਾਡੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ, ਤੁਸੀਂ ਰੇਡੀਓ ਸੁਣੀ ਜਾ ਰਹੇ ਹੋ?
1: ਹਾਂਜੀ ਸੁਣ ਰਹੀ ਹੂੰ, ਆਵਾਜ਼ ਆ ਨਹੀਂ ਸੀ, ਥੋੜੇ ਟੈਲੀਸਕੋਪ ਹੋ ਗਈ ਸੀ ਆਵਾਜ਼।
0: ਅੱਛਾ
1: ਹਾਂਜੀ, ਤੇ ਇਹ ਕਹਿੰਦਾ ਸੀ ਵੀ ਵੋਟ ਸਾਰੇ ਸੋਚ ਸਮਝ ਕੇ ਪਾਉਣੇ, ਕੋਈ ਹੱਲ ਨਹੀਂ ਹੋਣਾ ਨਾ ਹੋਸਪਿਟਲ ਤੇ ਨਾ ਪ੍ਰੋਪਰਟੀ ਟੈਕਸ ਦਾ।
0: ਅੱਛਾ,
1: ਕਿਉਂਕਿ ਹੋਸਪਿਟਲ ਦਾ ਵੀ ਮਤਲਬ ਬਰਡਨ ਹੀ ਪੈਣਾ ਨਾ ਲੋਕਾਂ ਤੇ। ਹਾਂਜੀ ਕੋਈ ਚੰਗੀ ਗੱਲ ਨੀ ਹੈ ਤੇ ਨਾ ਕੋਈ ਪ੍ਰੋਪਰਟੀ ਟੈਕਸ ਦਾ ਹੱਲ ਹੋਣਾ, ਇਸ ਕਰਕੇ ਸੋਚ ਸਮਝ ਕੇ ਵੋਟ ਪਾਈ ਜਾਵੇ ਜਿਹਨੇ।
0: ਠੀਕ ਆ, ਤੁਸੀਂ ਪਾਇਆ ਕਿ ਨਹੀਂ ਪਾਈ ਹਲੇ? ਠੀਕ ਆ, ਅੱਛਾ ਠੀਕ ਆ, ਥੈਂਕ ਯੂ ਜੀ,
1: ਥੈਂਕ ਯੂ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ ਜੀ, ਵੋਟਾਂ ਤਾਂ ਜਿਵੇਂ ਆਪਾਂ ਕਹਿੰਦੇ ਆ ਨਾ ਬਈ, ਜਿਹੜੇ ਜਿਹੜੇ ਕੈਂਡੀਡੇਟ ਸਾਨੂੰ ਦੱਸ ਰਹੇ ਆ ਵੀ ਅਸੀਂ ਆਹ ਕਰਨਾ ਆਹ ਕਰਨਾ, ਬਾਅਦ ਦੇ ਵਿੱਚ ਵੀ ਉਹਨਾਂ ਨੂੰ ਰਿਸਪੋਂਸੀਬਲ ਆਪਾਂ ਨੇ ਬਣਾਉਣਾ, ਇੱਦਾਂ ਨਹੀਂ ਹੈ ਵੀ ਵੋਟਾਂ ਪੈ ਗਈਆਂ ਤੇ ਖਤਮ। ਉਹਨਾਂ ਨੂੰ ਆਪਾਂ ਰੇਡੀਓ ਤੇ ਇੱਦਾਂ ਹੀ ਲੈ ਕੇ ਆਇਆ ਕਰਨਾ, ਉਹਨਾਂ ਦੀ ਗੱਲਬਾਤ ਸੁਣਿਆ ਕਰਨੀ ਹੈ ਵੀ ਹਾਂ ਕੀ ਚੱਲ ਰਿਹਾ ਕੌਂਸਲ ਦੇ ਵਿੱਚ, ਤੇ ਜਿਹੜੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆਪਣਾ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ, ਉਹ ਉਹਨਾਂ ਨੂੰ ਪੁੱਛਾਂਗੇ ਵੀ ਕਿਵੇਂ ਚੱਲ ਰਿਹਾ ਜੀ, ਤੁਸੀਂ ਕੀ ਕਰ ਰਹੇ ਹੋ ਤੇ ਕਿੰਨਾ ਸਮਾਂ ਲੱਗਣਾ। ਇੱਕ ਟਾਈਮ ਲਾਈਨ ਵੀ ਹੁੰਦੀ ਹੈ ਨਾ, ਕਈ ਵਾਰ ਤਾਂ ਪੂਰੇ 4 ਸਾਲ ਹੀ ਲੰਘਾ ਦਿੰਦੇ ਆ, ਉਹ ਤੋਂ ਬਾਅਦ ਫਿਰ ਉਹ ਕਹਿੰਦੇ ਆ ਵੀ ਅਸੀਂ ਤਾਂ ਕੋਸ਼ਿਸ਼ ਕੀਤੀ ਪਰ ਹੋਇਆ ਨਹੀਂ ਹੈ। ਪਰ ਇੱਦਾਂ ਨਹੀਂ ਹੁੰਦਾ, ਜੇ ਹੁਣ ਗੱਲ ਕੀਤੀ ਹੈ ਤਾਂ ਬਿਲਕੁਲ ਉਹ ਤੁਹਾਡੀ ਗੱਲ ਕੌਂਸਲ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜੇ ਜਿਹੜੇ ਇਲੈਕਸ਼ਨ ਮੈਨੀਫੈਸਟੋ ਤੁਸੀਂ ਲਏ ਆਪਣੇ ਕੀਤੇ, ਉਹਨਾਂ 'ਤੇ ਵਰਕ ਜਿਹੜਾ ਉਹ ਹੋਣਾ ਚਾਹੀਦਾ। ਤੇ ਇੱਕ ਮੈਂ ਨੰਬਰ ਦੇਵਾਂ ਜੀ, ਬੇਸਮੈਂਟ ਤੁਸੀਂ ਜੇ ਇਹ ਰੈਂਟ 'ਤੇ ਲੈਣਾ ਚਾਹੁੰਦੇ ਹੋ, ਕਿਉਂਕਿ ਭਾਅ ਜੀ ਕਹਿੰਦੇ ਆ ਕਿ ਕੌਲਾਂ ਬਹੁਤ ਆਉਂਦੀਆਂ, ਪਰ ਕਈ ਵਾਰੀ ਇਹ ਹੁੰਦਾ ਕਿ ਉਹਨਾਂ ਨੂੰ ਨਾ ਬੰਦੇ ਅਪੀਲ ਨਹੀਂ ਕਰਦੇ ਵੀ ਸਾਨੂੰ ਸ਼ਾਂਤ ਸੁਭਾਅ ਦੇ ਚਾਹੀਦੇ ਆ ਸਾਰੇ, ਅਤੇ ਗੱਲਬਾਤ ਵਧੀਆ ਤਰੀਕੇ ਦੇ ਨਾਲ ਕਰਨ, ਰਹਿਣ ਵਧੀਆ ਤਰੀਕੇ ਦੇ ਨਾਲ। ਅਤੇ ਤੁਸੀਂ ਜੇਕਰ ਇਹ ਈਟੋ ਬੀਕੋ 'ਚ ਲੈਣਾ ਚਾਹੁੰਦੇ ਹੋ ਨਾ ਬੇਸਮੈਂਟ, ਫਿਰ ਤੁਸੀਂ ਕੌਲ ਕਰ ਲਓ, ਔਰ ਕੌਲ ਤੁਹਾਨੂੰ ਕਰਨੀ ਪੈਣੀ ਹੈ 647-833-2771 'ਤੇ, 6478-332-771 'ਤੇ ਜਿਹੜੀ ਗੱਲਬਾਤ ਹੈ ਤੁਹਾਡੀ ਇਹਨਾਂ ਨਾਲ ਹੋ ਸਕਦੀ ਹੈ। ਅਤੇ ਲਓ ਜੀ, ਪਰਮਜੀਤ ਦਿਓਲ ਜੀ ਵੀ ਸਾਡੇ ਨਾਲ ਜੁੜੇ ਆ ਨਾ, ਤਾਂ ਆਪਾਂ ਰੀਅਲ ਅਸਟੇਟ ਬਾਰੇ ਲਈਏ ਜਾਣਕਾਰੀ, ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਗੱਲਬਾਤ ਕਰਾਂਗੇ। ਪਰਮਜੀਤ ਜੀ ਸਵਾਗਤ ਤੁਹਾਡਾ, ਹੈਲੋ ਨਹੀਂ ਆਵਾਜ਼ ਆ ਨਹੀਂ ਰਹੀ ਭਾਈ ਤੁਹਾਡੀ, ਹੈਲੋ ਦੁਬਾਰਾ ਮਿਲਾਓ ਤੁਸੀਂ, ਦੁਬਾਰਾ ਜਿਹੜੀ ਤੁਹਾਡੀ ਕਾਲ ਮਿਲੂਗੀ ਫਿਰ ਤੁਹਾਡੀ ਆਵਾਜ਼ ਆਊਗੀ। ਬਿਲਕੁਲ ਵੀ ਕੁਛ ਵੀ ਨਹੀਂ ਹੋ ਰਿਹਾ, ਦੁਬਾਰਾ ਮਿਲਾ ਲਓ ਭਾਜੀ ਤੁਸੀਂ ਕਾਲ ਆਪਣੀ। ਤੇ ਲਓ ਜੀ, ਫਿਲਹਾਲ ਮੈਂ ਇੱਕ ਨੰਬਰ ਤੁਹਾਨੂੰ ਹੋਰ ਦੇ ਦੇਵਾਂ, ਔਰ ਇਹ ਨੰਬਰ ਤੁਹਾਨੂੰ ਮੈਂ ਦਿੰਦੀ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਗੱਲਬਾਤ ਕਰਨੀ ਹੈ ਮੈਟ੍ਰਸਿਸ ਦੇ ਲਈ। ਮੈਟ੍ਰਸ ਜਿਹੜੇ ਆ ਇਹ ਸ਼ੈਲਬਰਨ ਦੇ ਵਿੱਚ ਹੈ ਇਹਨਾਂ ਦੀ ਜਿਹੜੀ ਫੈਕਟਰੀ ਆ ਜਿੱਥੇ ਇਹ ਤਿਆਰ ਕਰਦੇ ਆ ਜੀ ਆਪਣੇ ਮੈਟ੍ਰਸਿਸ, 115 ਸੈਂਟੇਨੀਅਲ ਰੋਡ 'ਤੇ ਆ, ਅਤੇ ਤੁਸੀਂ ਜਾ ਵੀ ਸਕਦੇ ਹੋ ਜੀ ਉੱਥੇ, ਅਤੇ ਬਾਕੀ ਤੁਸੀਂ ਔਡਰ ਕਰਨੇ ਆ ਜਿੱਥੇ ਤੁਸੀਂ ਕਹੋਗੇ ਉੱਥੇ ਇਹ ਫਿਰ ਮੈਟ੍ਰਸਿਸ ਤੁਹਾਨੂੰ ਪਹੁੰਚਾ ਦੇਣਗੇ। ਔਰ ਮੈਟ੍ਰਸਿਸ ਬਹੁਤ ਹੀ ਕਮਾਲ ਦੇ ਇਹਨਾਂ ਦੇ, ਅਤੇ ਤੁਸੀਂ ਇਹਨਾਂ ਨੂੰ ਔਡਰ ਕਰਨਾ ਕਿਉਂਕਿ ਇਹਨਾਂ ਦੀ ਆਪਣੀ ਫੈਕਟਰੀ, ਇੱਕ ਤਾਂ ਰੀਜ਼ਨੇਬਲ ਰੇਟ ਲੱਗੂਗਾ ਤੁਹਾਨੂੰ, ਦੂਜੇ ਨੰਬਰ 'ਤੇ ਆਪਾਂ ਕਹਿੰਦੇ ਹਾਂ ਕਿ ਹੰਢਣ ਸਾਰ ਤੁਹਾਨੂੰ ਇਹ ਮੈਟ੍ਰਸਿਸ ਮਿਲਣਗੇ। ਤੁਸੀਂ ਨੰਬਰ ਨੋਟ ਕਰ ਲਓ, ਨੰਬਰ ਹੈਗਾ ਜੀ ਮੈਟ੍ਰਸਿਸ ਲੈਣ ਦੇ ਲਈ 905-495-9041, 905-495-9041 'ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਲਓਗੇ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਨਿਓ ਗੁਣਤਾਪ, ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤ ਨੂੰ ਪਿਆਰ ਦੀ ਤੁਸੀਂ ਕੱਲ ਆਪਣੇ ਸਰੋਤਿਆਂ ਨਾਲ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ, ਸਭ ਤੋਂ ਪਹਿਲਾਂ ਇੱਕ ਹੌਟ ਲਿਸਟਿੰਗ ਇੱਕ ਰੈਸਟੋਰੈਂਟ ਜਿਹੜਾ ਮਿਸ਼ਾਗਰ ਵਿੱਚ ਲਿਸਟ ਕੀਤਾ ਗਿਆ ਵਾ, ਇਹ ਡੰਡਾਸ ਅਤੇ 427 ਦੇ ਨਜ਼ਦੀਕ 4000 ਸਕੁਆਇਰ ਫੁੱਟ ਤੋਂ ਉੱਪਰ ਦਾ ਰੈਸਟੋਰੈਂਟ ਜਿਹੜਾ ਕਿ 240 ਰੁਪਏ ਦੀ ਲਿਸਟਿੰਗ ਆ, ਜਿਸ ਦੇ ਵਿੱਚ ਅਤੇ ਲਾਇਸੈਂਸ ਬਾਰ ਬਣੀ ਸੀ ਤੇ ਸੇਲ ਜਿਹੜੀ ਆ 100,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਹੋਵੇਗੀ। ਰੈਂਟ ਬਹੁਤ ਹੀ ਲੋ, ਲੀਜ 5+5 ਹੋਵੇਗੀ ਤੇ ਬਹੁਤ ਹੀ ਪ੍ਰਾਈਸ ਦੇ ਵਿੱਚ ਆਖਰੀ ਪ੍ਰਾਈਸ ਸਿਰਫ $120,000 ਯਾਨੀ $30,000 ਆਖਰੀ ਪ੍ਰਾਈਸ ਸਟਿਲ ਨੈਗੋਸ਼ੀਏਬਲ ਆ। ਤਾਂ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਡੈਨਫੋਰ ਤੇ ਲਿਸਟ ਕੀਤਾ ਹੋਇਆ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਦਾ ਕਿ ਕੈਲਟਨ ਦੇ ਵਿੱਚ ਲਿਸਟ ਕੀਤਾ ਜਾਊਗਾ, ਇਹ ਬਿਊਟੀ ਸਲੋਨ ਤੁਹਾਨੂੰ ਏਅਰਪੋਰਟ ਤੇ ਕੈਲਟਨ ਦੇ ਵਿੱਚ ਮਿਲੇਗਾ, ਜਿਹੜਾ ਕਿ ਬਹੁਤ ਸੁਖਮੀ ਤੇ ਬੜੇ ਪਲਸ ਦੇ ਵਿੱਚ ਅਤੇ ਇਹਦੀ ਖਾਸੀਅਤ ਇਹ ਕਿ ਇਸਦੀ ਸ਼ੇਅਰ ਤੁਹਾਨੂੰ ਬਹੁਤ ਗੁੱਡ ਮਿਲੇਗੀ। ਰੈਂਟ $800 ਪਰ ਇਨਕਲੂਡਿੰਗ TMI GST, ਲੀਜ ਜਿਹੜੀ ਉਹ 5+5 ਹੋਵੇਗੀ ਤੇ ਆਸਕਿੰਗ ਪ੍ਰਾਈਸ $35,000 ਠੀਕ ਹੈ, ਇਹ ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਲੀ ਮਿਲ ਸਕਦੀ ਹੈ। ਤਾਂ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਬ੍ਰਾਮਟਨ ਦੇ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਅਗਰ ਤੁਸੀਂ ਕੋਈ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਮੋਟਲ ਸਟੇਸ਼ਨ, ਫਾਰਮ ਹਾਊਸ, ਬੈਂਕਟ ਹਾਲ, ਟਰੱਕ ਰਿਪੇਅਰ ਸ਼ਾਪ, ਟਰੱਕ ਯਾਰਡ ਜਾਂ ਰਿਪੇਅਰ ਸ਼ਾਪ ਜਾਂ ਕੋਈ ਛੋਟਾ ਬਿਜ਼ਨਸ, ਰੈਸਟੋਰੈਂਟ, ਪੀਜ਼ਾ ਸਟੋਰ, ਕਨਵੀਨੀਅੰਸ ਸਟੋਰ, ਬਿਊਟੀ ਸਲੋਨ, ਕਿਸੇ ਵੀ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਜਾਂ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਕਰ ਸਕਦੇ ਹੋ। ਤੁਹਾਡਾ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ
0: 416-993-7378 ਤੇ ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਹੈ 416-993-7378। ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ ਤੇ ਜੇ ਤੁਹਾਨੂੰ ਨੰਬਰ ਮੈਂ ਦਵਾਂ ਇੱਕ ਹੋਰ, ਔਰ ਇਹ ਨੰਬਰ ਤੁਸੀਂ ਨੋਟ ਕਰੋਗੇ ਵਿਦਾਂਤ ਦਾ, ਜਿਹੜੇ ਕਿ ਕਹਿੰਦੇ ਆ ਕਿ ਇਲੈਕਸ਼ਨ ਦੇ ਵਿੱਚ ਆਪਾਂ ਤੁਹਾਡੀ ਪੂਰੀ ਜਿਹੜੀ ਹੈ ਤੁਹਾਡੇ ਤੱਕ ਗੱਲਬਾਤ ਪਹੁੰਚਾ ਰਹੇ ਹਾਂ ਅਤੇ ਤੁਸੀਂ ਜਦੋਂ ਇਹਨਾਂ ਨਾਲ ਗੱਲਬਾਤ ਕਰੋਗੇ ਨਾ ਤਾਂ ਤੁਸੀਂ ਬਹੁਤ ਵਧੀਆ ਫੀਲ ਕਰੋਗੇ, ਕਿਉਂਕਿ ਇਹ ਕਹਿੰਦੇ ਆ ਕਿ ਜਿਹੜੇ ਵੀ ਮੈਂ ਆਪਣੇ ਏਜੰਡੇ ਰੱਖੇ ਹੋਏ ਆ ਨਾ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਅਤੇ ਉਹਨਾਂ 'ਤੇ ਪੂਰਾ ਕੰਮ ਜਿਹੜਾ ਕੀਤਾ ਜਾਊਗਾ। ਸੋ ਉਹਨਾਂ ਦੀ ਆਵਾਜ਼ ਆਪਾਂ ਸੁਣਦੇ ਹਾਂ
3: ਅਤੇ ਸਤਿ ਸ਼੍ਰੀ ਅਕਾਲ ਅਦਬ, ਮੈਂ ਵੇਦਾਂਤ ਵਿਆਸ ਵਾਰਡ 7 और 8 से रीजनल काउंसलर का उम्मीदवार हूँ। आपसे मिलकर एक बात साफ हुई, आपको सवालों के सीधे जवाब, टैक्स के हर डॉलर का हिसाब और आपकी बात सुनने वाली काउंसिल चाहिए। मेरी प्राथमिकताएं साफ हैं, पारदर्शी फैसले, जवाबदेह काउंसिल, किफायती घर और नए निवेश से अच्छी नौकरियां। मैं आपके मुद्दे काउंसिल में उठाऊंगा और आपको बताऊंगा क्या काम हुआ, क्या बाकी है और क्यों। वेदांत व्यास को वोट दें, आपकी आवाज मेरी जिम्मेदारी, आइए मिलकर।
0: ਬਿਲਕੁਲ ਜੀ, ਵਿਦਾਂਤ ਵਿਆਸ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਕਿਉਂਕਿ ਜਿਵੇਂ ਤੁਸੀਂ ਇਹਨਾਂ ਦੀ ਆਵਾਜ਼ ਸੁਣੀ ਹੈ ਅਤੇ ਇਹ ਬੜੀ ਵਧੀਆ ਤਰੀਕੇ ਦੇ ਨਾਲ ਤੁਹਾਡੀ ਗੱਲਬਾਤ ਸੁਣਨਗੇ ਵੀ, ਤੁਹਾਡੇ ਨਾਲ ਕਰਨਗੇ ਵੀ ਅਤੇ ਆਪਾਂ ਇਹਨਾਂ ਦੀ ਇੰਟਰਵਿਊ ਵੀ ਆਉਣ ਵਾਲੇ ਸਮੇਂ 'ਚ ਕਰਾਂਗੇ। ਸੋ ਇਹ ਕਹਿੰਦੇ ਆ ਵੀ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ, ਕਿਉਂਕਿ ਆਪਾਂ ਬਹੁਤੀ ਵਾਰ ਦੇਖਦੇ ਹਾਂ ਕਿ ਬਹੁਤ ਸਾਰੇ ਸਾਡੇ ਜਿਹੜੇ ਵੋਟਰਸ ਹੈਗੇ ਨਾ ਉਹ ਚਾਹੁੰਦੇ ਆ ਕਿ ਚੇਂਜ ਤਾਂ ਆਵੇ, ਵਧੀਆ ਕੌਂਸਲ ਵੀ ਬਣੇ, ਪਰ ਵੋਟ ਨਹੀਂ ਪਾਉਣ ਜਾਂਦੇ। ਸੋ ਇਸ ਕਰਕੇ ਤੁਹਾਨੂੰ ਅਪੀਲ ਕਰਦੇ ਆ ਕਿ ਤੁਹਾਡੇ ਟੈਕਸ ਡੋਲਰ ਜਿਹੜੇ ਤੁਸੀਂ ਪੇ ਕਰਦੇ ਹੋ ਨਾ ਉਹ ਜਦੋਂ ਸਿਟੀ ਖਰਚ ਕਰਦੀ ਹੈ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਉਹ ਪਤਾ ਤਾਂ ਹੀ ਲੱਗਣਾ ਜੇ ਤੁਸੀਂ ਵੋਟ ਪਾਓਗੇ, ਤੁਸੀਂ ਕਿਸੇ ਨੂੰ ਰਿਸਪੋਂਸੀਬਲ ਬਣਾਓਗੇ ਵੀ ਹਾਂਜੀ ਆਹ ਕੈਂਡੀਡੇਟ ਨੂੰ ਅਸੀਂ ਚੂਜ਼ ਕੀਤਾ, ਜੇ ਸਾਡੇ ਕੋਈ ਕੁਐਸਚਨ ਕੰਸਰਨ ਆ ਅਸੀਂ ਇਹਨਾਂ ਨੂੰ ਪੁੱਛਾਂਗੇ। ਸੋ ਤੁਸੀਂ ਬਿਲਕੁਲ ਜੀ ਵੋਟ ਪਾਉਣੀ ਹੈ ਵਿਦਾਂਤ ਨੂੰ, ਨੰਬਰ ਤੁਸੀਂ ਨੋਟ ਕਰ ਲਓ, ਇਹਨਾਂ ਦਾ ਨੰਬਰ ਹੈਗਾ ਜੀ 254-6540-643, 289-654-0643 ਤੇ ਤੁਸੀਂ ਗੱਲਬਾਤ ਜਿਹੜੀ ਹੈ ਵਿਦਾਂਤ ਨਾਲ ਕਰ ਸਕਦੇ ਹੋ। ਤੇ ਇਹ ਜਿਹੜੇ ਆ ਵਾਰਡ ਨੰਬਰ 7 ਤੇ 8, ਬ੍ਰੈਂਪਟਨ ਦੇ ਵਾਰਡ ਨੰਬਰ 7 ਤੇ 8 ਦੇ ਵਿੱਚੋਂ ਐਜ਼ ਏ ਰੀਜਨਲ ਕੌਂਸਲਰ ਤੁਹਾਡੇ ਕੈਂਡੀਡੇਟ ਆ, ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਅਤੇ ਵਧੀਆ ਵਧੀਆ ਕੰਮ ਕਰਨ ਦੀ ਇਹ ਤੁਹਾਨੂੰ ਤਾਕੀਦ ਕਰਦੇ ਆ ਕਿ ਅਸੀਂ ਜ਼ਰੂਰ ਕਰਾਂਗੇ ਤੁਹਾਡੇ ਲਈ ਵਧੀਆ ਵਧੀਆ ਕੰਮ। ਅਤੇ ਜੇ ਮੈਂ ਨੰਬਰ ਦੇਵਾਂ ਜੀ ਪ੍ਰੇਮਪਾਲ ਗਿੱਲ ਜੀ ਦਾ, ਸੋ ਇਹ ਵੀ ਤੁਸੀਂ ਬੜੇ ਵਧੀਆ ਇਹਨਾਂ ਦੀ ਆਵਾਜ਼ ਸੁਣਦੇ ਹੋ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹੋ, ਆਏ ਦਿਨ ਸਾਡੇ ਨਾਲ ਵੀ ਗੱਲਬਾਤ ਜਿਹੜੇ ਰੇਡੀਓ 'ਤੇ ਕਰਦੇ ਰਹਿੰਦੇ ਆ। ਸੋ ਰੀਜਨਲ ਕੌਂਸਲਰ ਵਾਰਡ ਨੰਬਰ 2 ਅਤੇ 6 ਬ੍ਰੈਂਪਟਨ ਦੇ ਵਿੱਚੋਂ ਤੁਹਾਡੇ ਲਈ ਪ੍ਰੇਮਪਾਲ ਗਿੱਲ ਐਜ਼ ਏ ਕੈਂਡੀਡੇਟ ਹੈ ਰੀਜਨਲ ਕੌਂਸਲਰ ਬਣਨ ਦੇ ਲਈ। ਸੋ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਅਤੇ ਗੱਲਾਂ ਬਾਤਾਂ ਵੀ ਤੁਸੀਂ ਕਰ ਸਕਦੇ ਹੋ, ਵਲੰਟੀਅਰ ਵਰਕ ਇਹਨਾਂ ਨਾਲ ਕਰ ਸਕਦੇ ਹੋ। 647-6649-3931 ਨੰਬਰ ਹੈ ਜੀ ਪ੍ਰੇਮਪਾਲ ਗਿੱਲ ਜੀ ਦਾ। ਅਤੇ ਜੇ ਤੁਸੀਂ ਗੁਰਪ੍ਰੀਤ ਸਿੰਘ ਢਿੱਲੋਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਜੀ, ਬਿਲਕੁਲ ਕਰ ਸਕਦੇ ਹੋ, ਇਹਨਾਂ ਦੀ ਹੈਲਪ ਕਰ ਸਕਦੇ ਹੋ। ਇਹ ਵੀ ਕੈਂਡੀਡੇਟ ਹੈਗੇ ਆਪਣੇ ਬ੍ਰੈਂਪਟਨ ਵਾਰਡ 9 ਅਤੇ 10 ਦੇ ਵਿੱਚੋਂ ਰੀਜਨਲ ਕੌਂਸਲਰ ਕੈਂਡੀਡੇਟ ਵਜੋਂ ਇਹ ਖੜ੍ਹੇ ਹੋਏ ਆ। ਇਹ ਕਹਿੰਦੇ ਤੁਹਾਡੇ ਫਰੀਜ਼ ਕਰਾਂਗੇ ਜੀ ਟੈਕਸ ਹੈ ਜਿਹੜੇ ਤੁਸੀਂ ਇੰਨਾ ਪੇ ਕਰ ਰਹੇ ਹੋ। ਦੇਖੋ 30% ਤੱਕ ਜਿਹੜਾ ਟੈਕਸ ਆ ਉਹ ਇਨਕਰੀਜ਼ ਹੋ ਗਿਆ, ਪਤਾ ਨਹੀਂ ਕਿਉਂ ਕਿੱਦਾਂ ਕੀ ਗੱਲ ਬਣ ਗਈ ਹੈ। ਔਰ ਫਿਰ ਹੁਣ ਇਹ ਕੌਂਸਲ 'ਚ ਆਉਣਗੇ, ਕਿਉਂਕਿ ਕਹਿੰਦੇ ਮੈਂ ਪਿਛਲੇ ਸਾਲ ਨਹੀਂ ਸੀਗਾ ਪਿਛਲੇ ਟਰਮ ਦੇ ਵਿੱਚ, ਤਾਂ ਦੇਖ ਲਓ ਕੀ ਕੁਛ ਹੋ ਗਿਆ, ਉਹ ਤੋਂ ਪਹਿਲਾਂ ਤਾਂ ਮੈਂ ਬੜਾ ਵਧੀਆ ਤੁਹਾਡੇ ਲਈ ਕੰਮ ਕੀਤਾ। ਸੋ ਤੁਸੀਂ ਗੁਰਪ੍ਰੀਤ ਸਿੰਘ ਢਿੱਲੋਂ ਐਜ਼ ਏ ਰੀਜਨਲ ਕੌਂਸਲਰ ਬ੍ਰੈਂਪਟਨ ਵਾਰਡ 9 ਅਤੇ 10 ਦੇ ਵਿੱਚੋਂ ਇਹ ਐਜ਼ ਏ ਕੈਂਡੀਡੇਟ ਆ, ਤੁਸੀਂ ਇਹਨਾਂ ਨੂੰ ਵੋਟ ਪਾਓ ਅਤੇ ਜਿਤਾਓ। ਬਾਕੀ ਜੁਗਰਾਜ ਸਿੰਘ ਕਿੰਦਾ, ਇਹ ਬੜੇ ਵਧੀਆ ਜੀ ਸਿਟੀ ਕੌਂਸਲਰ ਕੈਂਡੀਡੇਟ ਆ ਤੁਹਾਡੇ ਵਾਰਡ ਨੰਬਰ 3 ਅਤੇ 4 ਬ੍ਰੈਂਪਟਨ ਦੇ ਵਿੱਚ। ਸੋ ਇਹਨਾਂ ਨੂੰ ਤੁਸੀਂ ਕਾਲ ਕਰਨੀ ਹੈ ਅਤੇ ਇਹਨਾਂ ਨਾਲ ਗੱਲਬਾਤ ਵੀ ਤੁਸੀਂ ਕਰ ਸਕਦੇ ਹੋ, ਵਲੰਟੀਅਰ ਵਰਕ ਇਹਨਾਂ ਨਾਲ ਕਰਾਓ, ਜਾਓ ਮਿਲੋ ਅਤੇ 647-803-3858 'ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ। ਬੜੇ ਵਧੀਆ ਤੁਹਾਡੇ ਇਹ ਸਿਟੀ ਕੌਂਸਲਰ ਹੋ ਸਕਦੇ ਆ ਜੇ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਉਂਦੇ ਹੋ। ਸਮੀਰ ਟੰਡਨ ਰੀਜਨਲ ਕੌਂਸਲਰ ਕੈਂਡੀਡੇਟ ਹੈ ਜੀ 2 ਅਤੇ 6 ਵਾਰਡ ਦੇ ਵਿੱਚੋਂ। ਸੋ ਇਹ ਕਹਿੰਦੇ ਮੈਂ ਤੁਹਾਡੀ ਆਵਾਜ਼ ਬਣੂੰਗਾ ਅਤੇ ਵਧੀਆ ਤੁਹਾਡੇ ਲਈ ਕੰਮ ਕਰਾਂਗੇ, ਕਿਉਂਕਿ ਇਹ ਸਮਾਂ ਕਹਿੰਦੇ ਚੇਂਜ ਦਾ, ਚੇਂਜ ਆਉਣੀ ਚਾਹੀਦੀ ਹੈ ਅਤੇ ਉਹ ਚੇਂਜ ਕਿਵੇਂ ਆਊਗੀ ਜੇ ਤੁਸੀਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਉਂਗੇ। ਸਮੀਰ ਟੰਡਨ ਰੀਜਨਲ ਕੌਂਸਲਰ ਕੈਂਡੀਡੇਟ ਫੋਰ 2 ਐਂਡ 6 ਬ੍ਰੈਂਪਟਨ ਦੇ ਵਿੱਚ। ਅਤੇ ਨਾਲ ਦੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਨਿਰਮਲਾ ਦੇਵੀ ਮਧੂ ਐਜ਼ ਏ ਰੀਜਨਲ ਕੌਂਸਲਰ ਕੈਂਡੀਡੇਟ ਹੈ ਜੀ ਤੁਹਾਡੇ ਇਹ ਇਹ ਹੈਗੇ ਵਾਰਡ ਨੰਬਰ 9 ਅਤੇ 10 ਦੇ ਵਿਚਾਲੇ, 9 ਅਤੇ 10 ਦੇ ਵਿੱਚ ਹੈ ਇਹ ਨਿਰਮਲਾ ਦੇਵੀ ਮਧੂ ਰੀਜਨਲ ਕੌਂਸਲਰ ਕੈਂਡੀਡੇਟ। ਤੁਸੀਂ ਇਹਨਾਂ ਨੂੰ ਵੋਟ ਪਾਓ ਅਤੇ ਜਿਤਾਓ। ਇਹ ਕਾਫੀ ਕੁਛ ਇਹਨਾਂ ਨੇ ਆਪਣੇ ਜਿਹੜੀਆਂ ਪ੍ਰੋਬਲਮਸ ਦੱਸੀਆਂ ਅਤੇ ਉਹ ਇਹਨਾਂ ਦਾ ਹੱਲ ਕਰਨ ਦਾ ਸਲਿਊਸ਼ਨ ਕਹਿੰਦੇ ਮੈਂ ਲੈ ਕੇ ਆਊਂਗੀ, ਜਿਵੇਂ ਟ੍ਰੈਫਿਕ ਕੰਜੈਸ਼ਨ ਹੋ ਗਿਆ, ਹਾਊਸਿੰਗ ਅਫੋਰਡੇਬਿਲਟੀ ਹੋ ਗਿਆ, ਸੇਫਟੀ ਹੋ ਗਿਆ। ਸੇਫਟੀ ਦਾ ਤਾਂ ਨਾ ਇੱਕ ਜਿਹੜਾ ਹੈਗਾ ਸਰਵੇ ਵੀ ਕੀਤਾ ਗਿਆ, ਉਹਦੇ ਵਿੱਚ ਲੋਕ ਕਹਿ ਰਹੇ ਆ ਇੱਥੇ ਵੀ ਅਸੀਂ ਸੇਫ ਨਹੀਂ ਹੈਗੇ, ਜਦੋਂ ਹਨੇਰਾ ਹੋ ਜਾਂਦਾ ਨਾ ਅਤੇ ਸਾਨੂੰ ਬਾਹਰ ਜਾਣ ਲੱਗਿਆ ਡਰ ਲੱਗਦਾ ਕਿਉਂਕਿ ਕ੍ਰਾਈਮ ਇੰਨਾ ਵੱਧ ਗਿਆ। ਸੋ ਕ੍ਰਾਈਮ 'ਤੇ ਨੱਥ ਪੈਣੀ ਬੜੀ ਜ਼ਰੂਰੀ ਆ। ਸੋ ਦੇਖਦੇ ਹਾਂ ਹੁਣ ਜਿਹੜੀ ਨਵੀਂ ਕੌਂਸਲ ਬਣੂਗੀ ਇਹ ਸਾਡੇ ਲਈ ਕਿੰਨਾ ਕੀ ਕੁਛ ਕਰਦੀ ਹੈ। ਅਤੇ ਸੰਤੋਖ ਰੰਧਾਵਾ ਇਹ ਹੈਗੇ ਸਿਟੀ ਕੌਂਸਲਰ ਵਾਰਡ ਨੰਬਰ 3 ਅਤੇ 4 ਦੇ ਵਿੱਚੋਂ। ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜੀ, ਇਹਨਾਂ ਨੂੰ ਕੁਛ ਵਲੰਟੀਅਰਸ ਵੀ ਚਾਹੀਦੇ ਆ। ਸੋ 3 ਅਤੇ 4 ਦੇ ਸਿਟੀ ਕੌਂਸਲਰ ਕੈਂਡੀਡੇਟ ਹੈ ਸੰਤੋਖ ਰੰਧਾਵਾ। ਜੇ ਇਹਨਾਂ ਨੂੰ ਤੁਸੀਂ ਕੰਟੈਕਟ ਕਰਨਾ ਤਾਂ ਨੰਬਰ ਲੈ ਲਓ 416-400-2896-34 4-2-8-9-6-3-4 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ। ਸੋ ਡਾਕਟਰ ਆਜ਼ਾਦ ਗੋਇਤ ਕਾਫੀ ਐਕਟਿਵ ਪਾਰਟੀਸਪੇਸ਼ਨ ਇਹਨਾਂ ਦੀ ਹੈਗੀ ਹੈ ਜੀ, ਪਿਛਲੇ ਸਮੇਂ ਦੇ ਵਿੱਚ ਕੰਮ ਵੀ ਇਹਨਾਂ ਨੇ ਕਾਫੀ ਜਿਹੜੇ ਕੀਤੇ ਆ ਸਿਟੀ ਹਾਲ ਦੇ ਅੰਦਰ, ਸਿਟੀ ਹਾਲ ਦੇ ਬਾਹਰ ਕਾਫੀ ਸ਼ੋਅ ਵੀ ਇਹਨਾਂ ਨੇ ਕੀਤਾ ਵੀ ਕੀ ਗਲਤ ਹੋ ਰਿਹਾ ਕੀ ਠੀਕ ਹੋ ਰਿਹਾ। ਸੋ ਡਾਕਟਰ ਆਜ਼ਾਦ ਗੋਇਤ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾ ਸਕਦੇ ਹੋ ਅਤੇ ਆਪਣੀ ਆਵਾਜ਼ ਜਿਹੜੀ ਸਿਟੀ ਤੱਕ ਪਹੁੰਚਾ ਸਕਦੇ ਹੋ, ਕੌਂਸਲ ਦੇ ਵਿੱਚ ਪਹੁੰਚਾ ਸਕਦੇ ਹੋ। ਇਹ ਹੋਇਆ ਜੀ ਖੜ੍ਹੇ ਕੈਂਡੀਡੇਟ ਐਜ਼ ਸਿਟੀ ਕੌਂਸਲਰ ਵਾਰਡ ਨੰਬਰ 9 ਅਤੇ 10 ਬ੍ਰੈਂਪਟਨ। ਸੋ ਨੰਬਰ ਇਹਨਾਂ ਦਾ ਹੈਗਾ 647-999-3951 'ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ। ਬਾਕੀ ਤੁਸੀਂ ਕਿਸੇ ਦਾ ਨੰਬਰ ਚਾਹੀਦਾ ਹੁੰਦਾ ਹੈ ਨਾ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਪੁੱਛ ਸਕਦੇ ਹੋ, ਜਾਂ ਫਿਰ ਹੋਰ ਵੀ ਜਿਹੜੇ ਕੈਂਡੀਡੇਟ ਹੈਗੇ ਜਾਂ ਤੁਹਾਡੇ ਵਾਰਡ ਦੇ ਕਿਹੜੇ ਕਿਹੜੇ ਕੈਂਡੀਡੇਟ ਹੈਗੇ ਆ ਉਹਨਾਂ ਬਾਰੇ ਵੀ ਤੁਸੀਂ ਜਿਹੜੀ ਜਾਣਕਾਰੀ ਜੇ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰ ਹੋਣੇ ਆ ਜਿਨ੍ਹਾਂ ਨੂੰ ਹਾਲੇ ਤੱਕ ਆਪਣੇ ਵਾਰਡ ਦਾ ਜਾਂ ਆਪਣੇ ਕੈਂਡੀਡੇਟਸ ਦਾ ਪਤਾ ਨਹੀਂ ਹੋਣਾ। ਸੋ ਜੇ ਤੁਸੀਂ ਪੁੱਛਣਾ ਵੀ ਚਾਹੁੰਦੇ ਹੋ ਨਾ ਬਿਲਕੁਲ ਪੁੱਛ ਸਕਦੇ ਹੋ ਕਿ ਕਿਹੜਾ ਸਾਡਾ ਇਸ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੈਂਡੀਡੇਟ ਹੈਗੇ ਤੁਹਾਡੇ, ਪਰ ਇਹ ਹੁਣ ਤੱਕ ਤਾਂ ਪਤਾ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਦੇਖੀਏ ਨਾ ਬੜੇ ਸਾਰੇ ਸਾਡੇ ਮੀਡੀਆ ਪਰਸਨ ਹੈਗੇ ਆ ਜਿਹੜੇ ਤੁਹਾਨੂੰ ਜਾਣਕਾਰੀ ਦੇਈ ਜਾ ਰਹੇ ਆ। ਸੋ ਇਸ ਕਰਕੇ ਤੁਹਾਡੀ ਵੀ ਡਿਊਟੀ ਬਣਦੀ ਆ, ਜੇ ਨਹੀਂ ਪਤਾ ਤਾਂ ਤੁਸੀਂ ਜ਼ਰੂਰ ਗੌਰ ਕਰੋ, ਧਿਆਨ ਕਰੋ, ਤਾਂ ਕਿ ਤੁਸੀਂ ਸਹੀ ਵਿਅਕਤੀ ਨੂੰ ਚੁਣ ਸਕੋ ਅਤੇ ਵੋਟ ਪਾ ਸਕੋ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ, ਅਤੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਸਗਨਦੀਪ ਦੀ, ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਸੀਂ ਸੋਫੇ ਬਣਾਉਣੇ ਆ। ਸੋਫੇ ਤੁਹਾਡੇ ਬੜੇ ਵਧੀਆ ਬਣ ਸਕਦੇ ਆ, ਹੰਢਣਸਾਰ ਬਣ ਸਕਦੇ ਆ, ਕਿਉਂਕਿ ਇਹਨਾਂ ਦੀ ਆਪਣੀ ਫੈਕਟਰੀ ਆ ਜਿੱਥੇ ਇਹ ਸੋਫੇ ਤਿਆਰ ਕਰਦੇ ਆ, ਅਤੇ ਸਿਰਫ ਸੋਫੇ ਹੀ ਬਣਾਉਂਦੇ ਆ, ਸੋਫੇ ਹੀ ਬਣਾਉਂਦੇ ਆ। ਸਗਨਦੀਪ ਨੂੰ ਤੁਸੀਂ ਕਾਲ ਕਰਨ ਦੇ ਲਈ ਨੰਬਰ ਨੋਟ ਕਰ ਲਓ, 905-799-8877 ਅਤੇ ਗੱਲਬਾਤ ਤੁਸੀਂ ਕਰ ਸਕੋਗੇ ਸਗਨਦੀਪ ਦੇ ਨਾਲ, ਕਿਉਂਕਿ ਇਹਨਾਂ ਦੀ ਸਰਵਿਸ ਵੀ ਬੜੀ ਵਧੀਆ। ਬਾਕੀ ਕੈਨੇਡਾ ਵਾਈਡ ਡਿਲੀਵਰੀ ਹੈਗੀ, ਕੈਨੇਡਾ ਵਾਈਡ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਵੈਬਸਾਈਟ ਤੁਸੀਂ ਵਿਜ਼ਿਟ ਕਰਕੇ ਸਿਲੈਕਟ ਕਰ ਸਕਦੇ ਹੋ ਸੋਫੇ ਅਤੇ ਔਰਡਰ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਫਿਰ ਬਹੁਤ ਵਧੀਆ ਸੋਫੇ ਬਣ ਕੇ ਤੁਹਾਡੇ ਤੱਕ ਪਹੁੰਚਾ ਦਿੱਤੇ ਜਾਣਗੇ। 905-799-8877 'ਤੇ ਕੰਟੈਕਟ ਕੀਤਾ ਜਾ ਸਕਦਾ। ਅਤੇ ਸਾਡੇ ਨਾਲ ਕਾਲਰ ਜੁੜੇ ਆ, ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ ਜੀ, ਨਹੀਂ ਇਹਨਾਂ ਦੀ ਆਵਾਜ਼ ਨਹੀਂ ਹੈ, ਮੈਨੂੰ ਲੱਗਦਾ ਮੇ ਵੀ ਕੋਈ ਪ੍ਰੋਬਲਮ ਹੈਗੀ, ਅੱਜ ਨੈੱਟ ਦੀ ਪ੍ਰੋਬਲਮ ਲੱਗਦੀ ਹੈ, ਕਿਉਂਕਿ ਨਾ ਅੱਜ ਜਿਹੜਾ ਆਪਣਾ ਨੈੱਟ ਹੈ ਨਾ ਉਹ ਔਨ ਆਫ ਇੱਦਾਂ ਸ਼ੋ ਹੋ ਰਿਹਾ। ਸੋ ਆਈ ਥਿੰਕ ਕੋਈ ਪ੍ਰੋਬਲਮ ਹੈ ਤਾਂ ਨਹੀਂ ਆਵਾਜ਼ ਆ ਰਹੀ। ਚਲੋ ਕੋਈ ਗੱਲ ਨਹੀਂ, ਜੇ ਨਹੀਂ ਆਵਾਜ਼ ਆ ਰਹੀ ਤਾਂ ਆਪਾਂ ਦੁਬਾਰਾ ਤੁਸੀਂ ਟਰਾਈ ਕਰ ਲਓ, ਜੇ ਮਿਲ ਜਾਂਦੀ ਹੈ ਤਾਂ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ, ਫਿਰ ਆਪਾਂ ਹੀ ਜਿਹੜੀ ਤੁਹਾਨੂੰ ਜਾਣਕਾਰੀ ਦੇਈ ਜਾਣੀ ਹੈ, ਨੋ ਵਰੀਜ਼। ਅਤੇ ਲਓ ਜੀ, ਇੱਕ ਨੰਬਰ ਮੈਂ ਹੋਰ ਦੇ ਦੇਵਾਂ ਤੁਹਾਨੂੰ, ਸਕਾਈਡੋਮ ਗਰੁੱਪ ਆਫ ਕੰਪਨੀ ਦਾ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੂੰ ਤੁਸੀਂ ਕੰਟੈਕਟ ਕਰੋਗੇ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਆਪਣੀਆਂ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਉਣੀ ਹੈ, ਹੈ ਨਾ, ਫਿਰ ਤੁਸੀਂ ਇਹਨਾਂ ਨੂੰ ਕਾਲ ਕਰੋ ਅਤੇ ਤੁਹਾਨੂੰ ਫਿਰ ਬਹੁਤ ਵਧੀਆ ਗੱਡੀਆਂ ਤੁਹਾਡੀਆਂ ਠੀਕ ਕਰ ਦੇਣਗੇ।
4: ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
5: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-5757।
6: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ
7: ਬੇਫਿਕਰ ਹੋਣ ਦਾ ਇਹ ਰਾਜ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340 647-765-2340।
8: ਆਪ ਤੇ ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਆਰਏਐਸਪੀ, ਆਰਆਰਐਸਪੀ, ਟ੍ਰੈਵਲ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਲੈਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 647-765-2340-647-765-3040।
0: ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਗੱਲਾਂ ਬਾਤਾਂ ਤੁਹਾਡੀਆਂ ਸਾਰੀਆਂ ਚੱਲ ਰਹੀਆਂ, ਤੁਹਾਡੇ ਮੈਸੇਜ ਵੀ ਆ ਰਹੇ ਆ ਤੇ ਆਵਾਜ਼ ਦੀ ਆਈ ਥਿੰਕ ਹੈਗੀ ਪ੍ਰੋਬਲਮ ਤੇ ਦੇਖਦੇ ਆ। ਆਜ਼ਾਦ ਸਾਹਿਬ ਫਿਰ ਜੁੜੇ ਆ। ਮਿਸਟਰ ਆਜ਼ਾਦ, ਸਤਿ ਸ੍ਰੀ ਅਕਾਲ। ਨਹੀਂ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ, ਹਾਂਜੀ ਸਰ, ਹਾਂਜੀ ਹਾਂਜੀ ਆ ਗਈ ਆਵਾਜ਼ ਜੀ। ਸਰ ਕੈਸੇ ਹੈ? ਅੱਛਾ, ਕਿਵੇਂ ਚੱਲ ਰਿਹਾ ਹੁਣ ਇਲੈਕਸ਼ਨ ਦਾ ਜਿਹੜਾ ਸਮਾਂ ਚੱਲ ਰਿਹਾ ਜੀ?
2: ਬਿਲਕੁਲ ਇਲੈਕਸ਼ਨ ਦਾ ਸਮਾਂ ਬਹੁਤ ਵਧੀਆ ਚੱਲ ਰਿਹਾ ਹੈ। ਲੋਕ ਬਦਲਾਵ ਚਾਹੁੰਦੇ ਹੈ, ਸਭ ਕਹਿ ਰਹੇ ਹੈ ਵੀ ਐਵਰੀਥਿੰਗ ਜੋ ਕਰੰਟ ਕਾਉਂਸਲ ਉਹ ਤੋਂ ਆਉਣੀ ਹੀ ਨਹੀਂ ਚਾਹੀਦੀ, ਬਿਲਕੁਲ ਨਹੀਂ ਆਉਣੀ ਚਾਹੀਦੀ। ਸਾਰੇ ਕੇ ਸਾਰੇ ਨਵੇਂ ਚਿਹਰੇ ਆਉਣੇ ਚਾਹੀਦੇ, ਠੀਕ ਹੈ। ਕਿਸੇ ਨੂੰ ਵੋਟ ਪਾਣੀ ਹੈ ਅਸੀਂ? ਹਾਂ, ਜਿਸਨੂੰ ਵੋਟ ਪਾਣੀ ਹੈ ਅਬ ਲੋਕਾਂ ਨੇ ਦੇਖਣਾ ਵੀ ਕਿਸ ਤਰ੍ਹਾਂ ਜੋ ਲੋਕਾਂ ਵਿੱਚ ਰਹਿਆ ਹੈ, ਜਿਨ ਲੋਕਾਂ ਵਿੱਚ ਕੰਮ ਕੀਤੇ ਹੈ, ਠੀਕ ਹੈ ਨਾ, ਜਿਹਨਾਂ ਲੋਕਾਂ ਦੇ ਮੁੱਦੇ ਚੁੱਕੇ, ਠੀਕ ਹੈ ਨਾ। ਅਬ ਉਸ ਤਰ੍ਹਾਂ ਦੀ ਵਾਲ ਲੋਕਾਂ ਨੂੰ ਹੈ ਔਰ ਵਾਰਡ 9 ਦਸਤ ਹੈ। ਮੈਨੂੰ ਬੜਾ ਦੁਆ ਹੁਕਾਰਾ ਮਿਲਦਾ ਜੀ, ਬਹੁਤ ਮਿਲਦਾ ਮੈਨੂੰ। ਕਾਫੀ
0: ਜਿਵੇਂ ਹੁਣ ਆਜ਼ਾਦ ਸਾਹਿਬ, ਹੁਣ ਐਡਵਾਂਸ ਦੇ ਵਿੱਚ ਵੋਟਾਂ ਪਈਆਂ ਹੈ ਨਾ 3 ਦਿਨ, ਸੋ ਕਿੰਨੀ ਪਰਸੈਂਟੇਜ ਤੁਹਾਨੂੰ ਲੱਗਦੀ ਹੈ ਵੀ ਇਸ ਸਮੇਂ ਪਈ ਹੋਣੀ ਹੈ ਇਹਨਾਂ ਐਡਵਾਂਸ ਪੋਲ ਦੇ ਸਮੇਂ?
2: ਦੇਖੋ, ਐਡਵਾਂਸ ਵੋਟ ਵਾਰਡ ਦੇ ਖਰਾਬ 1,23,000 ਕੇ ਆਸ ਪਾਸ ਵੋਟ ਪਈ ਹੈ, ਲੇਕਿਨ ਇਹ ਲੌਂਗ ਟਰਮ ਸੀ, ਲੋਕ ਬੀਜੇ ਕੋਈ ਬਾਹਰ ਵੀ ਗਏ ਸੀ, ਤੋ ਮੈਂ ਇਹ ਜ਼ਰੂਰ ਮੈਨੂੰ ਲੱਗਦਾ ਵੀ ਆਹ ਜੋ ਵੀਕਐਂਡ ਆਊਗਾ ਇਸ ਵਿੱਚ ਕਾਫੀ ਲੋਕ ਜੋ ਵੋਟ ਪਾਉਣਗੇ। ਔਰ ਦੂਜਾ ਇੱਕ ਕੰਸਰਨ ਲੋਕਾਂ ਦਾ ਇਹ ਹੈ ਕਿ ਅਬ ਜੋ ਇਲੈਕਸ਼ਨ ਹੋਣਾ ਟੀਵੀ ਲਾਈਟ, ਲੋਕ ਮਸ਼ੀਨ ਦਾ ਯੂਜ ਕਰਨ ਦਾ ਕੰਫਰਟੇਬਲ ਨਹੀਂ ਹੈ, ਉੱਥੇ ਬਿਲਕੁਲ ਕੰਫਿਊਜ਼ ਹੁੰਦੇ ਕਿ ਉਹਨਾਂ ਨੂੰ ਖੜਾ ਕੇ ਉਹਨੂੰ ਪਤਾ ਹੀ ਨਹੀਂ ਕਰਨਾ। ਸੋ ਜੋ 26 ਅਕਤੂਬਰ ਦੇ ਜੋ ਵੋਟ ਹੋਣੀ ਹੈ ਉਹ ਬੈਲਟ ਹੋਣੀ ਹੈ ਜੀ। ਤੁਸੀਂ ਹੈਲਪ ਲੈਣੀ ਹੈ, ਤੁਸੀਂ ਆਪਣੇ ਕਿਸੇ ਤੁਸੀਂ ਫੈਮਿਲੀ ਮੈਂਬਰ ਨੂੰ ਨਾਲ ਲੈ ਜਾ ਸਕਦੇ, ਕਿਸੇ ਅਲੱਗ ਹੈ ਤੁਸੀਂ ਫੈਮਿਲੀ ਮੈਂਬਰ ਨੂੰ ਵੋਟਿੰਗ ਜਾ ਸਕਦੇ ਤਾਂ ਕਿ ਉਹ ਤੁਹਾਡੀ ਹੈਲਪ ਕਰਦੇ। ਤੁਸੀਂ ਕੋਈ ਗੱਲ ਨਹੀਂ ਹੈ, ਹੈਲਪ ਕਿੰਨੀ ਵਧੀਆ ਹੋਵੇ ਆਪਣੇ ਘਰਾਂ ਜਿੱਥੇ ਆਪਾਂ ਵੋਟ ਕਰਨਾ ਚਾਹੁੰਦੇ ਹਾਂ ਉਸ ਉਮੀਦ ਨੂੰ ਆਪਾਂ ਉੱਥੇ
0: ਠੀਕ ਹੈ। ਪਰ ਇਹਨਾਂ ਨੂੰ ਜੇ ਇਹਨਾਂ ਨੇ ਚਲੋ ਥੋੜਾ ਬਹੁਤਾ ਚੇਂਜ ਕੀਤਾ ਤਾਂ ਇਨਫੋਰਮ ਪਹਿਲਾਂ ਕਰਨਾ ਚਾਹੀਦਾ ਸੀਗਾ, ਕਿਉਂਕਿ ਹੁਣ ਤਾਂ ਉੱਥੇ ਜਦੋਂ ਵੋਟ ਪਾਉਣ ਗਏ ਐਡਵਾਂਸ ਦੇ ਵਿੱਚ ਤਾਂ ਹੀ ਪਤਾ ਲੱਗਿਆ, ਉਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਨਾ।
2: ਦੇਖੋ ਜੀ, ਅਸੀਂ ਵੀ ਲੋਕਾਂ ਨੇ ਇਹ ਕਹਿੰਦੇ ਸੀ ਵੀ ਕੁਛ ਆਓ ਪੇਪਰ ਬੈਲਟ
0: ਜੀ। ਬਿਲਕੁਲ ਸਰ, ਅੱਗੇ ਆਪਾਂ ਗੱਲਬਾਤ ਕਰਾਂਗੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਨਾ ਸਾਡੀ ਜਿਹੜੀ ਇੰਟਰਨੈਟ ਦੇ ਵਿੱਚ ਕਾਫੀ ਇਸ਼ੂ ਆ ਰਿਹਾ, ਬੰਦ ਹੋ ਰਿਹਾ ਚੱਲ ਰਿਹਾ, ਬੰਦ ਹੋ ਰਿਹਾ ਚੱਲ ਰਿਹਾ, ਸੋ ਤੁਹਾਡੀ ਆਵਾਜ਼ ਉਂਝ ਪਹੁੰਚ ਗਈ, ਮੈਂ ਸੁਣ ਰਹੀ ਹਾਂ ਧਿਆਨ ਨਾਲ, ਸੋ ਆਪਾਂ ਫੇਰ ਗੱਲਬਾਤ ਹੋਰ ਕਰਾਂਗੇ ਸਰ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਬਿਲਕੁਲ ਇਹ ਨਾ, ਚਲੋ ਜਿਹੜਾ ਹੁਣ ਕੱਲ ਵੀ ਆਪਾਂ ਨੇ ਗੱਲ ਕੀਤੀ ਸੀਗੀ, ਪਰ ਇਹਦੇ ਬਾਰੇ ਨਾ ਸਾਰਿਆਂ ਨੂੰ ਪਤਾ ਨਹੀਂ ਸੀਗਾ, ਬਾਅਦ ਦੇ ਵਿੱਚੋਂ ਹੁਣ ਜਦੋਂ ਵੋਟ ਪਾਉਣ ਗਏ ਲੋਕ, ਉਹਨਾਂ ਨੂੰ ਤਾਂ ਪਤਾ ਲੱਗਿਆ, ਜਿਹੜੇ ਵੋਟਰ ਉੱਥੇ ਜਾ ਕੇ ਦੇਖਿਆ ਵੀ ਹਾਂ ਮਸ਼ੀਨ ਵੀ ਹੈਗੀ ਹੈ, ਅਤੇ ਉਹਦੇ ਇਲਾਵਾ ਤੁਸੀਂ ਆਪ ਉਹਤੇ ਨਿਸ਼ਾਨ ਵੀ ਲਾਉਣਾ ਹੈ ਨਾ ਪੇਪਰ ਦੇ ਉੱਪਰ। ਪਰ ਉਹ ਕਨਫਿਊਜ਼ ਹੋ ਗਏ, ਜੇ ਕੁਛ ਵੀ ਚੇਂਜ ਆ ਰਹੀ ਸੀਗੀ ਇਸ ਤਰ੍ਹਾਂ ਵੋਟਾਂ ਪਾਉਣ ਦੇ ਵਿੱਚ, ਤਾਂ ਪਹਿਲਾਂ ਆਲਰੇਡੀ ਥੋੜ੍ਹਾ ਜਿਹਾ ਲੋਕਾਂ ਨੂੰ ਆਗਾਹ ਕਰਨਾ ਚਾਹੀਦਾ ਸੀ, ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਵੀ ਆਹ ਤਾਂ ਚੇਂਜ ਆ ਗਈ ਇਹਦੇ ਵਿੱਚ ਕੀ ਹੋ ਗਿਆ। ਆਪਾਂ ਨੂੰ ਥੋੜ੍ਹਾ ਜਿਹਾ ਪਤਾ ਲੱਗ ਗਿਆ ਸੀ, ਕਿਉਂਕਿ ਜਦੋਂ ਮੇਅਰ ਦੀ ਡਿਬੇਟ ਹੋਈ, ਪ੍ਰਭ ਗਿੱਲ ਜਿਹੜੇ ਐਜ਼ ਏ ਮੇਅਰ ਕੈਂਡੀਡੇਟ ਹੈਗੇ ਬ੍ਰੈਂਪਟਨ ਦੇ, ਉਹਨਾਂ ਨੇ ਗੱਲ ਕੀਤੀ, ਸੋ ਫਿਰ ਰਾਘਵ ਧੀਰ ਆ ਉਹਨੇ ਵੀ, ਅਤੇ ਦੋ ਤਿੰਨ ਜਣਿਆਂ ਨੇ ਮੈਨੂੰ ਕਾਲ ਕਰਕੇ ਵੀ ਦੱਸਿਆ ਹੈ ਨਾ। ਫਿਰ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਥੋੜ੍ਹਾ ਚੇਂਜ ਸ਼ਾਇਦ ਹੋ ਰਿਹਾ ਹੈ ਨਾ, ਪਰ ਉਂਝ ਓਵਰਆਲ ਲੋਕਾਂ ਨੂੰ ਨਹੀਂ ਪਤਾ ਸੀਗਾ ਵੀ ਇੱਦਾਂ ਕੁਛ ਫੇਰ ਬਦਲ ਹੈਗਾ ਜਦੋਂ ਵੋਟ ਪਾਉਣ ਜਾਣੀ ਹੈ। ਪਰ ਜਦੋਂ ਹੁਣ ਐਡਵਾਂਸ ਪੋਲ ਹੋਈ, ਉਦੋਂ ਲੋਕਾਂ ਨੂੰ ਪਤਾ ਲੱਗਿਆ, ਅਤੇ ਕਈ ਜਿਹੜੇ ਕਨਫਿਊਜ਼ ਵੀ ਹੋਏ। ਸੋ ਜੇ ਕੋਈ ਚੇਂਜ ਆਉਂਦੀ ਹੈ ਤਾਂ ਉਹਨੂੰ ਐਡਵਾਂਸ ਦੇ ਵਿੱਚ ਦੱਸਣਾ ਚਾਹੀਦਾ, ਤਾਂ ਕਿ ਲੋਕ ਕਨਫਿਊਜ਼ ਨਾ ਹੋਣ। ਪਰ ਇਹ ਇੱਥੇ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਦੱਸਿਆ ਨਹੀਂ ਹੈਗਾ ਜਿੱਥੇ ਕਿ ਪ੍ਰੋਬਲਮ ਆ ਗਈ, ਅਤੇ ਲੋਕ ਫਿਰ ਕਨਫਿਊਜ਼ ਹੋ ਗਏ। ਅਤੇ ਲਓ ਜੀ, ਸਾਡੇ ਨਾਲ ਨਰਦੇਵ ਸਿੱਧੂ ਜੀ ਜੁੜੇ ਆ। ਹਾਂਜੀ ਨਰਦੇਵ ਜੀ, ਕੀ ਹਾਲ ਚਾਲ ਤੁਹਾਡਾ?
9: ਚੁਰਾਨਵੇਂ 54 03
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਲਓ ਜੀ, ਨਿਰਦੇਵ ਸਿੱਧੂ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਹਾਡੀ ਰਿਨਿਊਅਲ ਆ ਗਈ ਹੈ ਜਾਂ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਕੋਈ ਵੀ ਮਸਲਾ ਮੋਰਗੇਜ ਸੰਬੰਧੀ ਹੈਗਾ ਤਾਂ ਨਿਰਦੇਵ ਸਿੱਧੂ ਜੀ ਨੂੰ ਤੁਸੀਂ ਕੰਟੈਕਟ ਕਰੋਗੇ। ਨੰਬਰ ਤੁਸੀਂ ਨੋਟ ਕਰ ਲਓ ਜੀ, ਨੰਬਰ ਹੈਗਾ 647-294-5503 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਤੇ ਲਓ ਜੀ, ਮਯੰਕ ਭਟਨਾਗਰ ਜੀ ਸਾਡੇ ਨਾਲ ਜੁੜੇ ਆ, ਪਰ ਇਹਨਾਂ ਦੀ ਲਾਈਨ ਡਰੋਪ ਹੋਈ ਹੈ, ਫਿਰ ਆ ਗਈ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਮਯੰਕ ਜੀ, ਕੀ ਹਾਲ ਚਾਲ ਤੁਹਾਡਾ? ਹੈਲੋ, ਮਯੰਕ ਜੀ ਦੀ ਆਵਾਜ਼ ਨਹੀਂ ਆ ਰਹੀ, ਸੋ ਮੈਂ ਨੰਬਰ ਦੇ ਦਿੰਦੀ ਹਾਂ ਜੀ, ਮਯੰਕ ਭਟਨਾਗਰ ਨੂੰ ਤੁਸੀਂ ਕੰਟੈਕਟ ਕਰੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੋਨ ਦੀ ਵੀ ਲੋੜ ਹੈਗੀ। ਕਈ ਵਾਰ ਨਾ ਆਪਾਂ ਨੂੰ ਪੈਸੇ ਚਾਹੀਦੇ ਹੁੰਦੇ ਆ, ਪਰ ਉਹ ਪੈਸੇ ਆਪਾਂ ਦੇਖਦੇ ਹਾਂ ਵੀ ਕਿੱਥੋਂ ਕਿਵੇਂ ਕੀ ਕਰੀਏ। ਸੋ ਤੁਸੀਂ ਕਿੰਨਾ ਵੀ ਅਮਾਊਂਟ ਤੁਹਾਨੂੰ ਚਾਹੀਦਾ, ਤੁਸੀਂ ਮਯੰਕ ਭਟਨਾਗਰ ਜੀ ਨੂੰ ਕਾਲ ਕਰ ਲਓ ਤੇ ਤੁਹਾਨੂੰ ਅਰੇਂਜ ਕਰਾ ਦੇਣਗੇ, ਤੇ ਇੰਟਰਸਟ ਰੇਟ ਵੀ ਐਨ ਵਧੀਆ ਹੀ ਦੇਣਗੇ। ਤੇ ਬਾਕੀ ਤੁਹਾਡਾ ਹੋਰ ਕੋਈ ਵੀ ਸਵਾਲ ਹੈਗਾ ਜੀ ਮੋਰਗੇਜ ਨੂੰ ਲੈ ਕੇ, ਤਾਂ ਵੀ ਤੁਸੀਂ ਕਾਲ ਕਰਨੀ ਹੈ ਜੀ। ਮਯੰਕ ਭਟਨਾਗਰ ਜੀ ਦਾ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਇਹਨਾਂ ਦਾ 647-702-2023 ਤੇ ਗੱਲਬਾਤ ਹੋ ਸਕਦੀ ਹੈ, 647-702-2023 ਤੇ ਜਿਹੜੀ ਗੱਲਬਾਤ ਹੋ ਸਕਦੀ ਹੈ। ਤੇ ਮਯੰਕ ਜੀ, ਤੁਸੀਂ ਹੋਲਡ ਤੇ ਹੋ ਕਿ ਆਵਾਜ਼ ਨਹੀਂ ਆ ਰਹੀ? ਹੈਲੋ, ਲਓ ਜੀ ਕੋਈ ਨਹੀਂ, ਗੱਲ ਕਰ ਲੈਂਦੇ ਇਹਨਾਂ ਨਾਲ ਜਦੋਂ ਇਹਨਾਂ ਦੀ ਕਾਲ ਆਉਂਦੀ ਹੈ। ਤੇ ਇੱਕ ਨੰਬਰ ਮੈਂ ਹੋਰ ਦੇ ਦਵਾਂ ਤੁਹਾਨੂੰ, ਇਹ ਹੈਗਾ ਈਗਲ ਟਰੱਕ ਸੇਲਸ ਦੇ ਬਿੱਲ ਸੇਖੋ ਜੀ ਦਾ। ਜੇ ਤੁਹਾਨੂੰ ਲੱਗਦਾ ਹੈ ਨਾ ਵੀ ਤੁਸੀਂ ਨਵਿਆਂ ਵਰਗੇ ਟਰੱਕ ਲੈਣੇ ਆ ਪਰ ਰੇਟ ਤੁਹਾਨੂੰ ਘੱਟ ਮਿਲੇ, ਤਾਂ ਤੁਸੀਂ ਗੱਲ ਕਰੋਗੇ ਕਿਹਨਾਂ ਦੇ ਨਾਲ? ਈਗਲ ਟਰੱਕ ਸੇਲਸ ਦੇ ਬਿੱਲ ਸੇਖੋ ਜੀ ਦੇ ਨਾਲ, ਕਿਉਂਕਿ ਬਿੱਲ ਸੇਖੋ ਜੀ ਕਹਿੰਦੇ ਆ ਕਿ ਸੈਕਿੰਡ ਹੈਂਡ ਟਰੱਕ ਹੁੰਦੇ ਸਾਡੇ ਕੋਲ, ਪਰ ਹੁੰਦੇ ਨਵਿਆਂ ਵਰਗੇ ਆ ਕਿਉਂਕਿ ਬੜੇ ਲੋਅ ਕਿਲੋਮੀਟਰ ਚੱਲੇ ਹੋਏ ਹੁੰਦੇ ਆ। ਤੁਸੀਂ ਜੇ ਵਧੀਆ ਰੇਟ ਦੇ ਉੱਪਰ ਨਵਿਆਂ ਵਰਗੇ ਟਰੱਕ ਲੈਣਾ ਚਾਹੁੰਦੇ ਹੋ ਤੇ ਤੁਸੀਂ ਕੰਟੈਕਟ ਕਰਨਾ ਈਗਲ ਟਰੱਕ ਸੇਲਸ ਤੇ 416-819-6000-416-819-6000 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ਈਗਲ ਟਰੱਕ ਸੇਲਸ ਦੇ ਨਾਲ। ਇਸ ਤੋਂ ਬਾਅਦ ਮੈਂ ਨੰਬਰ ਦਵਾਂ ਜੀ ਇੱਕ ਹੋਰ, ਇਹ ਹੈਗਾ ਆਲ ਟਰੱਕ ਲਿਊਬ ਐਂਡ ਵਾਸ਼ ਦਾ। ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ ਕਹਿੰਦੇ ਆ ਕਿ ਬਹੁਤ ਵਧੀਆ, ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਤੇ ਫਿਰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਆਲ ਟਰੱਕ ਲਿਊਬ ਐਂਡ ਵਾਸ਼ ਦੇ ਨਾਲ, ਕਿਉਂਕਿ ਇਹਨਾਂ ਦੀ ਸਰਵਿਸ ਜਿਹੜੀ ਬੜੀ ਵਧੀਆ, ਸਾਲ ਦੇ 365 ਦਿਨ ਓਪਨ ਹੁੰਦੇ ਆ ਇਹ, 24/7 ਸਰਵਿਸ ਹੈ ਇਹਨਾਂ ਦੀ। ਕਿਸੇ ਵੀ ਸਮੇਂ ਤੁਸੀਂ ਟਰੱਕ ਛੱਡੋ ਤੇ ਇਹਨਾਂ ਨੇ ਬਹੁਤ ਵਧੀਆ ਤੁਹਾਡੇ ਟਰੱਕ ਨੂੰ ਐਨ ਨਵਾਂ ਨਕੋਰ ਬਣਾ ਦੇਣਾ, ਤੁਹਾਨੂੰ ਕਾਲ ਆ ਜੂਗੀ ਤੇ ਆਪਣਾ ਟਰੱਕ ਚੱਕੋ ਤੇ ਆਪਣੇ ਕੰਮ ਤੇ ਜਾਓ। ਆਲ ਟਰੱਕ ਲਿਊਬ ਐਂਡ ਵਾਸ਼ 905-452-5995 ਤੇ ਗੱਲਬਾਤ ਹੋ ਸਕਦੀ ਹੈ। ਤੇ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਆ। ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ
9: ਜੀ। ਮੈਡਮ, ਆਪਣੇ ਵੋਟਾਂ ਦੀ ਗੱਲ ਕਰ ਰਹੇ ਹੋ?
0: ਹਾਂਜੀ,
9: ਦੇਖੋ ਜੀ, ਉਹ ਮਸ਼ੀਨ ਵਾਲੇ ਨਾ ਉਹਨਾਂ ਚੀਜ਼ਾਂ ਪਿਛਲੀ ਦਫ਼ਾ ਸੀ। ਦੇਖੋ, ਮੈਂ ਐਡਵਾਂਸ ਵੋਟ ਕਾਸਟ ਕੀਤੀ ਹੈ, ਜਿਹੜੀਆਂ ਵੋਟਾਂ ਹੁੰਦੀਆਂ ਨਾ ਉਹ ਤਾਂ ਠੀਕ ਹੈ, ਅਟਲ ਹੈ, ਉਹ ਇੱਕੋ ਪੇਪਰ ਹੁੰਦਾ।
0: ਅੱਛਾ,
9: ਇੱਕ ਕੌਂਸਲਰ ਹੈ, ਇੱਕ ਮੇਅਰ ਹੈ, ਉਹ ਫਿਰ ਪੂਰਾ ਇੱਕੋ ਹੀ ਪੇਪਰ ਦਾ ਹੁੰਦਾ ਵੈ। ਸ਼ਾਇਦ ਤੁਸੀਂ ਅਜੇ ਐਡਵਾਂਸ ਵੋਟ ਨਾ ਕਾਸਟ ਉਹਦੇ ਵਿੱਚ ਤੁਸੀਂ ਇਹ ਕਿ ਆਪਣੇ ਨਾ ਉਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਬਈ ਹਾਂ ਬਈ ਇੱਕ ਤਾਂ ਪਹਿਲਾਂ ਡੱਬੇ ਚ ਪਾਉਂਦੇ ਹਾਂ, ਹੁਣ ਮਸ਼ੀਨ ਚ ਚੱਲ ਜਾਂਦੀ, ਉਹ ਮਸ਼ੀਨ ਇਸ ਤਰ੍ਹਾਂ ਕਾਉਂਟਿੰਗ ਕਰਦੀ, ਇਸ ਪਿੱਛੇ ਅਗਰ ਹੋ ਗਿਆ ਨਾ ਸਾਰਾ, ਜਿਸ ਤਰ੍ਹਾਂ ਪਿੱਛੇ ਉਹ ਮਸ਼ੀਨ ਨਾ ਸਾਰਾ ਕੁਝ ਉਥਲ ਪੁਥਲ ਪੱਟੀਆਂ, ਭੁੱਖ ਮਾਰੀ ਆ। ਦੂਸਰੇ ਪਾਸੇ ਬੜਾ ਹੈ ਕਿ ਜਿਸ ਵੇਲੇ ਸਟੋਰ ਤੇ ਮਾਰਟ ਨੇ ਕਲੋਜ਼ ਹੁੰਦੇ ਨੇ ਕਿ 5 ਮਿੰਟ ਮੈਡਮ ਤੁਸੀਂ ਜਾਂਦੇ ਮੈਂ ਜਾਂਦਾ ਤੇ ਉਹ ਸਾਨੂੰ ਉਹ ਦੇ ਦੇਣ, ਫਿਰ 5 ਮਿੰਟ ਜਿਸ ਵੇਲੇ ਕਲੋਜ਼ ਹੋਣਾ ਉਹ ਸਾਰਾ ਕੁਛ ਇੱਕ ਪਾਸੇ ਗਾਰਬੇਜ ਛੱਡ ਛੋੜਦੇ। ਕਿਸ ਤਰ੍ਹਾਂ ਹੈ ਕਿ ਉਹ ਸਭ ਫੂਡ ਹੈ ਕਿ ਗਾਰਬੇਜ ਚਲਾ ਜਾਂਦਾ, ਜਾਂ ਫਿਰ ਉਹਦਾ ਇਹ ਕਿ ਹੁਣ ਅਗਰ ਦੂਸਰਾ ਇਹ ਉਬਰ ਈਟ ਜਾਂ ਦੂਸਰਾ ਇਹ ਸਵਿਫਟ ਦੇ ਡਿਸ਼ਿਜ਼ ਹੈ, ਤੇ ਫਿਰ ਇੱਕ ਤਾਂ ਲੋਕਾਂ ਨੂੰ ਦੇ ਦਿਆ ਕਰਨ ਐਕਸਟਰਾ ਕਿ ਜਿਹਨੇ ਕਿ ਕਾਲ ਕੀਤੀ ਹੋਈ ਹੈ, ਚਲੋ ਕਿਸੇ ਦਾ ਤਾਂ ਹੋ ਜੇ ਬੇਟੇ ਕਿ ਉਹ ਟੇਸਟ ਕਰਨ ਦੇ। ਦੇਖੋ ਕਿਸ ਤਰ੍ਹਾਂ ਹੈ ਕਿ ਆਪਣੇ ਨਾ ਇੱਥੇ ਤੁਸੀਂ ਦੋਨ ਤੋਂ ਨਾ ਹੋ, ਉਹ ਕਿਸ ਤਰ੍ਹਾਂ ਲੋਕੀ ਆਪਣੇ ਨਾ ਕੋਈ ਬੇਚਾਰਾ ਅਖਬਾਰਾਂ ਲੈ ਕੇ ਬੈਠੇ ਹੈ, ਕੰਬਲ ਕਿਸੇ ਨੂੰ ਕੋਈ ਦੇ ਰਹੇ ਨੇ, ਕੋਈ ਕਿਸੇ ਨੇ ਵੈਸੀ ਉਹ ਗੱਤੇ ਹੋਏ ਨੇ ਉਹਦੇ ਵਿੱਚ ਇੱਕ ਉਹਨੇ ਉਹ ਬੈਗ ਬੈਠੇ ਹੋਏ, ਤੇ ਫੂਡ ਤਾਂ ਉਹਨਾਂ ਨੂੰ ਵੀ ਜ਼ਰੂਰਤ ਹੈ। ਤੇ ਜੇ ਉਹ ਕਹਿੰਦੇ ਫੂਡਨ ਹੋ ਜਾਏਗਾ ਤਾਂ ਫਿਰ ਉਬਰ ਜਿਹੜੀ ਈਟ ਵਾਲੀਆਂ ਡਿਲੀਵਰੀਆਂ ਨੇ ਤਾਂ ਉਹਦੇ 'ਚ ਫਿਰ ਲੋਕੀ ਕਹਿ ਸਕਦੇ ਨੇ ਕਿ ਮੈਨੂੰ ਇਹ ਫੂਡ ਪੋਇਜ਼ਨ ਹੋ ਗਿਆ ਬਈ, ਮੇਰੇ ਕੋਲ ਫੂਡ ਆਇਆ ਵਾ, ਮੈਂ ਡਿਲੀਵਰੀ ਟਕਰਾਲ
0: ਕੀਤੀ। ਚਲੋ ਪਤਾ ਕੀ ਆ ਭਾਈ, ਜਿਸ ਤਰ੍ਹਾਂ ਹੁਣ ਇਹ ਚੇਂਜ ਇਹਨਾਂ ਨੇ ਲਿਆਂਦੀ, ਮਸ਼ੀਨਾਂ ਲਿਆਂਦੀਆਂ ਕੁਛ, ਜਿਹੜਾ ਲੋਕਾਂ ਦਾ ਕਹਿਣਾ ਹੈ ਨਾ ਉਹ ਅਸਲ ਚ ਇਹ ਹੈਗਾ ਵੀ ਥੋੜਾ ਜਿਹਾ ਪਹਿਲਾਂ ਇਨਫੋਰਮ ਵੀ ਕਰਨਾ ਚਾਹੀਦਾ ਸੀਗਾ, ਜਿਵੇਂ ਉੱਥੇ ਜਾ ਕੇ ਬੰਦੇ ਨੂੰ ਲੱਗਦਾ ਵੀ ਆਹ ਏਦਾਂ ਵੀ ਹੈਗਾ ਜੀ, ਆਹ ਵੀ ਹੈਗਾ, ਕਿਉਂਕਿ ਪਹਿਲਾਂ ਤਾਂ ਸੀਗਾ ਤੁਸੀਂ ਉਹ ਤੁਹਾਨੂੰ ਬੈਲਟ ਪੇਪਰ ਦੇ ਦਿੱਤਾ, ਤੁਸੀਂ ਜਿੱਥੇ ਆਪਣਾ ਨਿਸ਼ਾਨ ਲਾਉਣਾ ਹੈ ਨਾ ਲਗਾਇਆ ਤੇ ਉਹ ਬਾਕਸ ਦੇ ਵਿੱਚ ਫੋਲਡ ਕਰਕੇ ਪਾ ਦਿੰਦੇ ਹੈ ਨਾ।
9: ਪਹਿਲਾਂ ਲੱਗਦਾ ਹੈ ਕਿ ਪਹਿਲੇ ਕੰਮਾਂ ਚ ਇਹੋ ਹੀ ਹੋਇਆ ਹੈ, ਇਹ ਫੋਲਡ ਕਰਕੇ ਪਾਸਪੋਰਟ। ਦੂਸਰਾ ਗੁਰੂ ਨਾਨਕ ਸਾਹਿਬ ਦਾ ਆਪਣੇ ਆਇਆ ਦਿਨ ਪਿੱਛੇ ਲੰਘ ਆ ਕੇ ਖਲਵਾ ਦੇ, ਇੱਕੋ ਨੀ ਨਾ ਪਾਕਿਸਤਾਨ ਵਾਲੀ ਸਾਈਡ ਦਾ ਕਿ ਗੁਰੂ ਨਾਨਕ ਸਾਹਿਬ ਦੇ ਇੱਕ ਦੁਸ਼ਮਣ ਤਾਂ ਨਾ ਹੀ ਉਧਰ ਨੇ ਜਿਹੜੇ ਬੰਦ ਕਰਾਉਣ ਵਾਲੇ ਨਾ ਪਕੜ ਉਹਨਾਂ ਦੀ ਉੱਤੇ, ਉਹ ਵੋਟਾਂ ਦੇ ਚੱਕਰ ਦੇ ਵਿੱਚ ਸਭ ਕੁਛ ਵੋਟਾਂ ਦੇ ਜਗਾੜ ਦੇ ਵਿੱਚ ਜੋ ਪਾਕ ਗਾਹ ਉਹਨਾਂ ਨੂੰ ਫਿਰ ਉਹ ਟੱਕਰ ਕਰਦੀ, ਤੇ ਸਭ ਤੋਂ ਵੱਡਾ ਇੱਕ ਜਿਹੜਾ ਉੱਥੇ ਜ਼ੁਲਮ ਹੈ, ਪਲੀਜ਼ ਆਦਰ ਥਾਓ ਉੱਥੇ ਕਿ ਠੀਕ ਹੈ ਜਿਹੜੇ ਇਮਰਾਨ ਖਾਨ ਸਾਹਿਬ ਪਜਾਏ ਕਿ ਭਾਈ ਕਿ ਇਹ ਬੜਾ ਇਹ ਕਿ ਵਿਚਾਰਿਆਂ ਨਾਲ ਧੱਕਾ ਹੋਇਆ, ਤੁਰ ਵੀ ਨਾ ਨਾਲ ਇੱਕ ਦੂਜੇ ਪਾਸੇ ਲੋਕੀ ਇੱਕ ਦੇਖਦੇ, ਜੇ ਅਸੀਂ ਹੁਣ ਇੱਥੇ ਕਿ ਆਪਣੇ ਜਿਹਨਾਂ ਸਾਊਦੀ ਅਰਬ ਜਾਣਾ ਉਹਨਾਂ ਨੂੰ ਕਹੋਗੇ ਕਿ ਇੱਥੇ ਖਲੋ ਜਾਓ ਜੀ, ਦੋਸਤਾਂ ਹੀ ਦੇਖ ਕੇ ਤੇ ਆਪਣੇ ਚਲੇ ਜਾਓ, ਲੇਕਿਨ ਉੱਥੇ ਦੇ ਉਹਨਾਂ ਦਾ ਕੋਈ ਮੁਖਾਲਫ ਵੀ ਹੈ ਮੁਖਾਲਫ ਨਹੀਂ ਹੈ, ਉਹ ਵੀ ਇੱਕ ਜੋ ਹੈ ਉੱਥੇ ਇੱਕ ਜੋ ਨਾ ਦਰਸ਼ਨ ਵਾਸਤੇ ਜਾਂਦੇ ਮੁਸਲਮਾਨ, ਤੇ ਪਲੀਜ਼ ਤੇ ਵਾਸਤੇ ਆਵਾਜ਼ ਉਠਾਓ ਤਾਂ ਕਿ ਇਹ ਕਿ ਲਾਂਘਾ ਖੁੱਲੇ, ਤੇ ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਜਗ੍ਹਾ ਇਸ ਪਾਸੇ ਨੇ ਲਹਿੰਦੇ ਇਲਾਵਾ, ਤੇ ਇਹ ਨਾ ਇੱਕ ਜ਼ੁਲਮ ਕਰ ਖੁੱਲਾ, ਲੋਕੀ ਆਵਣ ਆ ਕੇ ਦਰਸ਼ਨ ਕਰਨ ਆਪਣੇ, ਉਹ ਜੇ ਇਧਰੋਂ ਹੀ ਜਾ ਜਿੱਥੋਂ ਦੂਸਰੇ ਮੁਲਕਾਂ ਸਾਰੀ ਦੁਨੀਆਂ ਚ ਵੇਖ ਕੇ ਜਾਂਦੇ ਨੇ, ਜੇ ਉਹ ਅਗਰ ਇੰਡੀਆ ਨੂੰ ਆ ਕੇ ਆ ਜਾਣ ਤੇ ਕੋਈ ਇੱਕ ਗਲਤ ਹੈ ਉਹਨਾਂ ਵਿਚਾਰਿਆਂ ਦਾ, ਉਹ ਇੱਕ ਜੋ
0: ਜੀ ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਹੁਣ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਉਹਨਾਂ ਦਾ ਗੁਰਪੁਰਬ ਵੀ ਆਉਣਾ ਹੈ ਨਾ, ਪ੍ਰਕਾਸ਼ ਪੁਰਬ, ਸੋ ਲਾਂਘਾ ਦੇਖੋ ਪਹਿਲਾਂ ਕਿੰਨਾ ਵਧੀਆ ਖੁੱਲ੍ਹ ਗਿਆ ਸੀਗਾ, ਫਿਰ ਦੇਖੋ ਪਤਾ ਨਹੀਂ ਕਿਉਂ ਇੱਦਾਂ ਕਰਦੇ ਆ, ਪਰ ਵਿੱਚ ਵਿੱਚ ਜਾਈ ਵੀ ਜਾਂਦੇ ਆ, ਪਰ ਜੋ ਚੀਜ਼ ਇੱਕ ਇਤਿਹਾਸਿਕ ਤੇ ਧਾਰਮਿਕ ਜਗ੍ਹਾ ਹੈਗੀ ਹੈ, ਜਾਣਾ ਚਾਹੁੰਦੇ ਆ ਸ਼ਰਧਾਲੂ ਉੱਥੇ, ਬਿਲਕੁਲ ਓਪਨ ਹੋਣਾ ਚਾਹੀਦਾ, ਕਦੀ ਉਹ ਲਾਂਘੇ ਨੂੰ ਬੰਦ ਕਰ ਦਿੰਦੇ ਕਦੀ ਖੋਲ ਦਿੰਦੇ ਆ, ਤੇ ਉਹ ਸਿਆਸਤ ਜ਼ਿਆਦਾ, ਬਾਕੀ ਤਾਂ ਕੁਛ ਇੰਨਾ ਹੈ ਨਹੀਂ, ਸਿਆਸਤ ਜਿਹੜੀ ਉਹ ਜ਼ਿਆਦਾ ਕੀਤੀ ਜਾਂਦੀ ਹੈ। ਤੇ ਲਓ ਜੀ ਬਿਲਕੁਲ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਤੇ ਆਪਣਾ ਸਮਾਂ ਵੀ ਹੋ ਗਿਆ ਜੀ ਸਮਾਪਤ, 59 ਹੋ ਗਏ, ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ, ਕੋਈ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਸੰਬੰਧੀ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਤੇ ਜਾਂ ਆਟੋ ਹੋਮ ਦੀ ਤੁਹਾਨੂੰ ਤੁਹਾਡੀ ਰਿਨਿਊਅਲ ਆ ਗਈ ਤਾਂ ਵੀ ਤੁਸੀਂ ਮੈਨੂੰ ਕੰਟੈਕਟ ਕਰੋ, 647-765-2340, 6477652340, ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।
8: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-6 4 7 7 6 5 2 3 4 0।
7: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ।
10: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
5: दिस इज AM 530 CHLO AM सर्विंग ब्रैम्पटन, मिसिसागा, टोरंटो, द GTA एंड द वर्ल्ड एट am530.ca। The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: health insurance specialist from TalkSpace Insurance Agency.
1: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
3: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
6: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
7: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828.
8: ਰੈਵ ਸਿੰਘ, ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600, 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
9: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ

0: ਸਿਰਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਆਜ
2: ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
4: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ। ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
5: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
6: ਕ੍ਰਿਟੀਕਲ, ਮਾਰਗੇਜ, ਆਰਈਐਸਪੀ, ਆਰਆਰਐਸਪੀ, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
5: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-3300-6473-1100
6: ਯਾ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।

0: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
1: A1 Cakes ਮੰਗਾ ਲਈਏ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
5: Punjabi Versa!

0: ਇੱਕ ਅਰਦਾਸ ਜਿਹੜੀ ਗੁਰੂ ਸਾਹਿਬਾਂ ਦੇ ਅੱਗੇ ਉਸ ਪ੍ਰਭੂ ਪਰਮਾਤਮਾ ਈਸ਼ਵਰ ਅੱਲਾਹ ਤਾਲਾ ਜਿਹਨੂੰ ਤੁਸੀਂ ਮੰਨਦੇ ਹੋ, ਔਰ ਤੁਹਾਨੂੰ ਸਾਰਿਆਂ ਨੂੰ ਬਾਬਾ ਜੀ ਖੁਸ਼ੀਆਂ ਔਰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਹ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਹੈ, ਪੂਰੀ ਲੋਕਾਈ ਵਾਸਤੇ ਹੈ, ਪੂਰੇ ਪੰਜਾਬੀ ਵਿਰਸਾ ਦੇ ਪਰਿਵਾਰ ਵਾਸਤੇ ਹੈ। ਸਿੰਘ ਹਰਜੀਤ ਵੱਲੋਂ ਤੁਹਾਡੇ ਸਾਰਿਆਂ ਦੀ, ਕਹਿੰਦੇ ਹੁੰਦੇ ਨਾ ਬਈ ਵਧੀਆ ਸਮਾਂ ਆਵੇ ਤੁਹਾਡਾ ਜ਼ਿੰਦਗੀ ਦਾ, ਵਧੀਆ ਤੁਹਾਡੇ ਕਾਰੋਬਾਰ ਹੋਣ, ਵਧੀਆ ਪਰਿਵਾਰਾਂ ਵਿੱਚ ਖੁਸ਼ੀਆਂ ਔਰ ਪਰਿਵਾਰਾਂ 'ਚ ਸ਼ਾਂਤੀ ਇਸੇ ਤਰ੍ਹਾਂ ਹੀ ਬਣੀ ਰਹੇ। ਕੀ ਕੀਤਾ ਫਿਰ ਲੌਂਗ ਵੀਕਐਂਡ ਦੇ ਭਾਈ? ਪੀਤੀ ਦਰ ਦੂਰ ਵਧੀਆ ਟਿਕਾ ਕੇ? ਮੁਰਗੀ ਸ਼ੁਰਗੀ ਬਣਾਈ ਤੇ ਨਹੀਂ ਬਣਾਈ? ਮੁਰਗਾ ਸ਼ੁਰਗਾ ਵਧੀਆ, ਕਿਸੇ ਨੇ ਪਨੀਰ ਦੇ ਟਿੱਕੇ, ਕਿਸੇ ਨੇ ਸੋਇਆ ਚਾਂਪ, ਕਦੀ ਕਿਸੇ ਨੇ ਵੈਜੀਟੇਰੀਅਨ ਬੰਦੇ, ਕਿਸੇ ਨੇ ਮੱਕੀ ਰੋਟੀ ਸਾਗ ਵੀ ਬਣਾਇਆ ਹੋਣਾ, ਤੇ ਕਿਤੇ ਨੇ ਮੱਛੀ ਵੀ ਖਾਧੀ ਹੋਣੀ ਹੈ, ਉੱਡਦੀ ਉੱਡਦੀ ਉੱਡਦੀ ਉੱਡਦੀ ਮੱਛੀ ਵੀ ਬਣਾਈ ਹੋਣੀ ਹੈ, ਤੇ ਕਿਤੇ ਫਿਰ ਕਹਿੰਦੇ ਆ ਵੀ ਪਿਆਰ ਦੀਆਂ ਪੀਂਘਾਂ ਵੀ ਪਈਆਂ ਹੋਣੀਆਂ, ਤੇ ਕਿਤੇ ਫਿਰ ਮਾੜਾ ਮਾੜਾ ਤੂੰ ਤੂੰ ਤੂੰ ਮੈਂ ਵੀ ਹੋਈ ਹੋਣੀ ਹੈ, ਤੇ ਬਹੁਤੇ ਨੈਗਰਾ ਫਾਲ ਨੂੰ ਘੁੰਮਣ ਗਏ ਹੋਣੇ ਆ, ਬਹੁਤੇ ਇੱਧਰ ਹੈਮਿਲਟਨ ਓਕ ਵਿਲੋ ਰਲੀ ਆ, ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਉਹ ਰਲੀ ਆ, ਔਰ ਇਹ ਸਾਰੇ ਲੌਂਗ ਵੀਕਐਂਡ ਤੇ ਫਿਰ ਤੁਸੀਂ ਵੀ ਘੁੰਮੇ ਹੋਣੇ ਬਥੇਰਾ, ਪਰਿਵਾਰਾਂ ਵਿੱਚ ਗੈਟ ਟੂਗੈਦਰ ਫੈਮਲੀਜ਼ ਇਕੱਠੀਆਂ ਹੋਈਆਂ ਹੋਣੀਆਂ, ਬਹੁਤਿਆਂ ਦੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਅਟੈਂਡ ਕੀਤੇ, ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ। ਲਓ ਜੀ, ਅੱਜ ਦਾ ਪ੍ਰੋਗਰਾਮ ਹੈ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ। ਇੱਕ ਹੈੱਡਫੋਨ ਮੇਰਾ ਫਿਰ ਅੱਜ ਰਹਿ ਗਿਆ ਘਰੇ, ਅਤੇ ਮੇਰਾ ਟੂਲ ਮੇਰੇ ਕੋਲ ਨਹੀਂ ਹੈ ਪ੍ਰੋਪਰ। ਚਲੋ ਕੋਈ ਨਹੀਂ, ਕੋਸ਼ਿਸ਼ ਕਰਾਂਗੇ ਕਿ ਵਧੀਆ ਤੁਹਾਡੇ ਗੀਤ ਸੰਗੀਤ ਪੇਸ਼ ਕੀਤੇ ਜਾਣ। ਹੈਲੋ, ਆਓ ਜੀ ਬਲਵਿੰਦਰ ਜੀ, ਕੀ ਹਾਲ ਆ
1: ਜੀ? ਬਹੁਤ ਵਧੀਆ, ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ।
0: ਪ੍ਰੋਗਰਾਮ ਮਹਾਰਾਜ ਵਧੀਆ ਹੋਣਾ ਤੁਹਾਡੇ ਨਾਲ ਹੀ ਆ, ਤੇ ਫਿਰ ਵੀਕਐਂਡ ਲਾਏ ਪੈਕ ਸ਼ਾਗ
1: ਟਕਾ ਕੇ ਪੂਰਾ ਸ਼ਨੀ ਐਤਵਾਰ,
0: ਤੇ ਕੱਲ ਨੀ ਲਾਈ?
1: ਝੂਠ
0: ਬੋਲੀ ਜਾਂਦੇ, ਕਮਾਲ ਦੀ ਗੱਲ।
1: ਮਾੜਾ
0: ਮੋਟਾ ਇਹ ਚ ਪੜਦੇ ਨੀ, ਕਿਹੜੀ ਗੱਲ ਆ? ਮੁੰਡਾ ਮਨਾ ਨੀ ਕਰਦਾ ਪੀਣ ਤੋਂ, ਤੇ
1: ਛੋਟਾ ਛੋਟਾ ਭਰਾ ਪੀ
0: ਜਾਂਦੇ। ਚਲੋ ਵਧੀਆ ਕੀਤਾ, ਜਿਹੜੇ ਪੀਂਦੇ ਆ ਪੀਓ ਬਾਈ, ਜਿਹੜੇ ਨਹੀਂ ਪੀਂਦੇ ਉਹ ਮੇਰੇ ਕਹਿਣ ਤੇ ਬਿਲਕੁਲ ਨਾ ਪੀਓ, ਮੁੜ ਕੇ ਪੰਗਾ ਨਾ ਪਾ ਦਿਓ। ਠੀਕ ਆ ਨਾ, ਮੁੜ ਕੇ ਤੁਸੀਂ ਕਹੋ ਵੀ ਹਰਜੀਤ ਸਿੰਘ ਨੇ ਕਿਹਾ ਸੀ ਪੀਣ ਵਾਸਤੇ, ਮੁੜ ਕੇ ਮੇਰੀ ਜਾਨ ਨੂੰ ਜਾ ਪਾ ਦਿਓ, ਨਵਾਂ ਕੋਈ ਨਾ, ਅੱਗੇ ਜ਼ਿੰਦਗੀ ਜਾ ਨਿਬੜਦੇ। 905-673-3337 ਸਟੂਡੀਓ ਨੰਬਰ ਹੈ, ਔਰ ਕਿਹੜਾ ਗੀਤ ਇਸ ਵੀਕਐਂਡ ਤੋਂ ਬਾਅਦ ਤੁਹਾਡੇ ਵਾਸਤੇ ਪੇਸ਼ ਕੀਤਾ ਜਾਵੇ, ਜਿਹੜਾ ਕਿ ਸੁਣ ਕੇ ਤੁਹਾਨੂੰ ਵੀ ਲੱਗੇ ਕਿ ਹਰਜੀਤ ਜੀ ਅੱਜ ਦਾ ਮੌਸਮ ਵੀ ਬਾਹਰ ਦਾ ਵਧੀਆ, ਔਰ ਇਹੋ ਜਿਹੇ ਮੌਸਮ ਵਿੱਚ ਫਿਰ ਕਿਹੜਾ ਇੱਦਾਂ ਦਾ ਗੀਤ ਆ ਜਿਹੜਾ ਕਿ ਸੁਣ ਕੇ ਸਵੇਰੇ ਸਵੇਰੇ ਤੁਹਾਨੂੰ ਵੀ ਲੱਗੇ ਕਿ ਯਾਰ ਹਰਜੀਤ ਜੀ ਅੱਜ ਇਹ ਗੀਤ ਲਾਓ, ਇਹ ਗੀਤ ਫਿਰ ਸੁਣ ਕੇ ਫਿਰ ਹੋਰ ਦਿਨ ਦੇ ਵਿੱਚ ਬਹਾਰ ਆ ਜਾਏਗੀ, ਦਿਨ ਦੇ ਵਿੱਚ ਰੰਗ ਭਰੇ ਜਾਣਗੇ, ਦਿਨ ਦੇ ਵਿੱਚ ਹੋਰ ਪਿਆਰ ਆ ਜਾਏਗਾ, ਕੋਈ ਇੱਦਾਂ ਦਾ ਗੀਤ ਦੱਸੋ ਮੈਨੂੰ ਸਵੇਰੇ ਸਵੇਰੇ, ਜੇ ਕਿਸੇ ਨੂੰ ਯਾਦ ਆ ਦੇ। 905-673-3337 ਸਟੂਡੀਓ ਦਾ ਨੰਬਰ ਆ, 905-673-3337। ਕੁਆਲੀ ਨਾਈਟ ਤੁਹਾਡੇ ਸ਼ਹਿਰ ਦੇ ਵਿੱਚ ਆਉਣ ਵਾਲੀ 17 ਤਰੀਕ ਨੂੰ ਹੋ ਰਹੀ ਹੈ, ਕਮਿੰਗ ਸੈਚਰਡੇ ਨੂੰ, ਔਰ ਮੈਰੀਅਟ ਹੋਟਲ ਦੇ ਵਿੱਚ ਹੋ ਰਿਹਾ ਹੈ ਇਹ ਜਿਹੜਾ ਫੰਕਸ਼ਨ, ਜਿੱਥੇ ਜਾਂਦੇ ਤੁਹਾਨੂੰ ਵੈਲਕਮ ਡਰਿੰਕਸ ਹੋਣਗੀਆਂ ਔਰ ਸਨੈਕਸ ਹੋਣਗੇ, ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਡਿਨਰ ਹੋਏਗਾ, ਅਤੇ ਤੁਹਾਡਾ ਸਾਰਾ ਕੁਛ ਵੀ ਟਿਕਟ ਪ੍ਰਾਈਜ਼ ਦੇ ਵਿੱਚ ਇਨਕਲੂਡ ਹੀ ਹੈ, ਸਨੈਕਸ ਔਰ ਡਿਨਰ, ਤੁਹਾਡੀਆਂ ਸਾਰੀਆਂ ਡਰਿੰਕਸ। ਔਰ ਇਹ ਐਸਾ ਹੀ ਕਲਾਕਾਰ ਇੱਕ ਆਇਆ ਸਾਡੇ ਸ਼ਹਿਰ ਦੇ ਵਿੱਚ ਪਾਕਿਸਤਾਨ ਤੋਂ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜੇ ਤੁਸੀਂ ਚੰਗਾ ਸੁਣਦੇ ਆ, ਜੇ ਤੁਸੀਂ ਚੰਗਾ ਸੁਣਾਉਂਦੇ ਮੁਰੀਦ ਹੋ, ਤੁਹਾਨੂੰ ਚੀਜ਼ਾਂ ਚੰਗੀਆਂ ਲੱਗਦੀਆਂ, ਚੰਗੀਆਂ ਚੰਗੀਆਂ ਜਿਹੜੀਆਂ ਬੜੀਆਂ ਰੂਹਦਾਰ ਵਾਲੀਆਂ ਚੀਜ਼ਾਂ ਹੁੰਦੀਆਂ, ਜੇ ਉਹ ਤੁਸੀਂ ਸੁਣਾਉਂਦੇ ਮੁਰੀਦ ਹੋ, ਤੇ ਫਿਰ ਇਹ ਕੁਆਲੀ ਨਾਈਟ ਨੂੰ ਮਿਸ ਨਾ ਕਰਿਓ। 905-673-3337 ਸਟੂਡੀਓ ਨੰਬਰ ਆ, ਜਿਹਨਾਂ ਨੇ ਟਿਕਟਾਂ ਲੈਣੀਆਂ ਉਹ ਤੁਸੀਂ ਮੈਨੂੰ ਕਾਲ ਕਰ ਲਿਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 6474481000, ਜਿਹੜਾ ਕਿ ਮੇਰਾ ਡਾਇਰੈਕਟ ਲਾਈਨ ਨੰਬਰ ਹੈ, ਤੁਸੀਂ ਇਸ ਨੰਬਰ 'ਤੇ ਮੈਨੂੰ ਮੈਸੇਜ ਛੱਡ ਦਿਓ, 12 ਵਜੇ ਤੋਂ ਬਾਅਦ ਤੁਹਾਨੂੰ ਮੈਂ ਕਾਲ ਜ਼ਰੂਰ ਕਰੂੰਗਾ। ਤੁਹਾਡੀਆਂ ਕਾਲ ਵੱਜ ਰਹੀਆਂ, ਇਹ ਆ ਰਹੀ ਕਾਲ ਜਗਰਾਜ ਸਿੰਘ ਜੀ ਕਲਕੱਤੇ ਵਾਲਿਆਂ ਦੀ, ਇੰਡੀਆ ਤੋਂ, ਇੰਡੀਆ ਲਿਓ, ਮੈਂ ਹੁਣ ਕਿਵੇਂ ਤੁਹਾਡੀ ਕਾਲ ਚੱਕਾਂ, ਚਲੋ ਚੱਕ ਹੀ ਲੈਂਦੇ ਹਾਂ। ਹੈਲੋ
2: ਹਰਜੀਤ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਪਿਆਰੇ ਹੋ?
2: ਬਾਈ ਜੀ, ਛੋਟਾ ਵੀ ਜਗਰਾਜ ਸਿੰਘ ਬੋਲ ਰਿਹਾ।
0: ਜਗਰਾਜ ਸਿੰਘ ਜੀ ਕਲਕੱਤੇ ਵਾਲੇ?
2: ਹਾਂਜੀ। ਅੱਜ
0: ਤੁਸੀਂ ਕਲਕੱਤੇ ਵਾਲੇ ਨੀ ਕਿਹਾ, ਨਾਲ ਕੱਲਾ ਜਗਰਾਜ ਸਿੰਘ ਕਹਿ ਤਾ।
2: ਹੈਲੋ,
0: ਹਾਂਜੀ ਹਾਂਜੀ ਬੋਲੋ।

0: O gura mu kragla bia kambilia cherabio gura mu kragla bia kambilia cherab un vek vek dil na pare ek vek dil na pare kudi ladduan de kudi ladduan de kudi ladduan de rang vargi ਗੱਲਾਂ ਮਿੱਠੀਆਂ ਨਾ ਲੁੱਟਰੀ ਫਿਰੇ ਉਹ ਸਦਕੇ ਮਿੱਠੀਆਂ ਨਾ ਗੱਲਾਂ ਸੁਣਦੀ ਕੁੜੀ ਲੱਡੂਆਂ ਦੇ ਰੰਗ ਵਰਗੀ ਗੱਲਾਂ ਮਿੱਠੀਆਂ ਨਾ ਲੁੱਟਦੀ ਫਿਰੇ ਲਾ ਦਿਓ ਭਾਜੀ
1: ਅੱਛਾ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਇੰਡੀਆ ਕਿੱਥੇ ਬੈਠੇ ਪ੍ਰੋਗਰਾਮ ਸੁਣ ਰਹੇ ਇਸ ਵੇਲੇ
0: ਓ ਬਾਈ ਜੀ ਮੈਂ ਤਾਂ ਮੁਕੀ ਬੈਠਾ ਤੇ ਤੁਹਾਡੇ ਦਿਲ ਦੇ ਅੱਛ ਵਸਦੇ ਨਾ ਤੇ ਤੁਸੀਂ ਮੇਰੇ ਦਿਲ ਚ ਵਸ ਦਿੰਦੇ ਹੋ
1: ਅੱਛਾ ਵਾਹ ਵਧੀਆ ਕੀਤਾ ਸਵੇਰੇ ਸਵੇਰੇ ਦੱਸਤਾ ਮੈਨੂੰ ਪਰ ਮੋਗਾ ਹੁਣ ਤਾਂ ਮੋਗਾ ਤਾਂ ਹੁਣ ਵੱਡਾ ਕਾਫੀ ਹੋ ਗਿਆ ਅੱਗੇ ਤਾਂ ਕਦੇ ਮੋਗਾ ਕੁਛ ਨੀ ਸੀ ਜ਼ਿਆਦਾ ਵੱਡਾ ਨਹੀਂ ਸੀ ਸ਼ਹਿਰ
0: ਪੌਣੀ ਨੌ ਵਜਿਆ ਤੇ ਸਾਡੇ ਦੋਸਤ ਦੋ ਬੈਠੇ ਕੋਲੇ ਤੇ ਐ ਸਵਾਦ ਆ ਜਾਂਦਾ ਪ੍ਰੋਗਰਾਮ ਸੁਣਨ
1: ਬੜੀ ਮਿਹਰਬਾਨੀ ਜਗਰਾਜ ਸਿੰਘ ਕਲਕੱਤੇ ਲਿਓ ਮੋਗੇ ਤੋਂ ਤੁਸੀਂ ਕਾਲ ਕਰ ਰਹੇ ਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਔਰ ਗੀਤ ਤੁਹਾਡਾ ਜ਼ਰੂਰ ਲਾਉਂਦੇ ਇਹ ਗੀਤ ਵੀ ਅੱਗੇ ਬੜਾ ਮੈਂ ਗੀਤ ਲਾਉਂਦਾ ਹੁੰਦਾ ਸੀ ਕੁੜੀ ਲੱਡੂਆਂ ਦੇ ਰੰਗ ਵਰਗੀ ਹੈ ਬਹੁਤ ਵਧੀਆ ਗੀਤ ਹੈ ਔਰ ਤੁਹਾਨੂੰ ਗੀਤ ਵੀ ਅਸੀਂ ਜ਼ਰੂਰ ਪੇਸ਼ ਕਰਾਂਗੇ ਸਭ ਤੋਂ ਪਹਿਲਾਂ ਵਿਧੀ ਜੀ ਕੀ ਹਾਲ ਚਾਲ ਹੈ
2: ਸਤਿ ਸ਼੍ਰੀ ਅਕਾਲ ਜੀ ਬਿਲਕੁਲ ਠੀਕ ਠਾਕ ਸਾਰੇ ਸਰੋਤਿਆਂ ਨੂੰ ਵੀ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਹਤ ਠੀਕ ਹੈ ਜੀ
2: ਬਿਲਕੁਲ ਬਹੁਤ ਵਧੀਆ
1: ਚਲੋ ਵੈਰੀ ਗੁੱਡ ਕਿਵੇਂ ਰਿਹਾ ਵੀਕਐਂਡ ਤੁਹਾਡਾ
2: ਵੀਕਐਂਡ ਬਹੁਤ ਵਧੀਆ ਸੀਗਾ
1: ਕੀ ਗੱਲ ਵੀਕਐਂਡ ਲੱਗਦਾ ਨਹੀਂ ਏਡੀ ਲੜਾਈ ਲੜੀ ਕਰਕੇ ਆਏ ਆ ਫੋਨ ਹੀ ਮਾਰੀ ਜਿਹੜਾ ਚੱਕ ਚੱਕ ਕੇ ਥੱਲੇ
2: ਫੋਨ ਗਿਰ ਗਿਆ ਹੋਰ ਕੁਛ ਨਹੀਂ ਵੀਕਐਂਡ ਬਹੁਤ ਵਧੀਆ ਸੀਗਾ ਲੇਕਿਨ ਵੀਕਐਂਡ ਬਹੁਤ ਬਿਜ਼ੀ ਸੀ
1: ਹਾਂ ਸਾਰਿਆਂ ਦਾ ਵੀਕਐਂਡ ਬਹੁਤ ਬਿਜ਼ੀ ਰਿਹਾ ਨਾ
2: ਹਾਂਜੀ
1: ਬਹੁਤ ਜਾਣਾ ਜੁਣਾ ਸੱਜੇ ਖੱਬੇ ਬਹੁਤ ਫੈਮਿਲੀਜ਼ ਗੈਟ ਟੂਗੇਦਰ ਸੀ ਬਹੁਤ ਲੋਕਾਂ ਨੇ ਇੰਜੋਏ ਕੀਤਾ
2: ਨਹੀਂ ਮੈਂ ਇੰਜੋਏ ਨਹੀਂ ਕੀਤਾ ਮੈਂ ਕੰਮ ਕੀਤਾ
1: ਅੱਛਾ
2: ਹਾਂਜੀ
1: ਤੁਸੀਂ ਪੈਸੇ ਬਣਾਉਣ ਦੇ ਦੁਆਲੇ ਹੋਏ ਹੋ ਨੇ ਨੇ ਕਿੱਥੇ ਲੱਗ ਜਾਣੇ ਇੰਨੇ ਪੈਸੇ
2: ਪੈਸੇ ਤਾਂ ਨਹੀਂ ਬਣਾਉਂਦੇ ਉਹਦੇ ਮੈਂ ਇਹੀ ਕਹਾਂਗੀ ਮੈਂ ਲੋਕਾਂ ਨੂੰ ਬਸ ਹੈਲਪ ਕਰ ਰਹੀ ਹਾਂ ਹੋਰ ਕੋਈ ਕੁਛ ਨਹੀਂ ਹੈ ਕੋਈ ਪੈਸੇ ਹਰ ਕੋਈ ਬਣਾਉਂਦਾ ਰਾਈਟ ਆਪਣੇ ਘਰ ਨੂੰ ਚਲਾਉਣ ਲਈ ਆਪਣੇ ਕਿਸੇ ਨਾ ਕਿਸੇ ਚੀਜ਼ ਲਈ ਹਰ ਕੋਈ ਆਪਣਾ ਮਿਹਨਤ ਕਰਦਾ ਹਾਰਡ ਵਰਕ ਕਰਦਾ
1: ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਨਾ ਗੱਲ ਤੇ ਕਿਉਂਕਿ ਪੈਸੇ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ
2: ਜੀ ਬਿਲਕੁਲ
1: ਇਹ ਇੱਕ ਜ਼ਿੰਦਗੀ ਦੀ ਕਹਿੰਦੇ ਹੁੰਦੇ ਆ ਲੋੜ ਹੈ ਸਾਡੀ ਸਾਰਿਆਂ ਦੀ
2: ਔਰ
1: ਪੈਸੇ ਨਾਲ ਘਰ ਬਾਰ ਪਾਲਣ ਪੋਸ਼ਣ ਸਾਰਾ ਚੱਲਣਾ ਔਰ ਇਹ ਬੜੀਆਂ ਜ਼ਰੂਰੀ ਚੀਜ਼ਾਂ ਚਲੋ ਇਹ ਕਾਲ ਲੈ ਲਈ ਉਸ ਤੋਂ ਪਹਿਲਾਂ ਹੈਲੋ
3: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ
3: ਬਹੁਤ ਵਧੀਆ ਬੜੇ ਚੜਾਮਾ ਤੁਹਾਡੀ ਆਵਾਜ਼ ਸੁਣੀ ਬੜਾ ਚੰਗਾ ਲੱਗਿਆ ਮੈਂ
1: ਬੜੀ ਮਿਹਰਬਾਨੀ ਸਰ ਕੌਣ ਬੋਲ ਰਹੇ ਹੋ ਤੁਸੀਂ ਵੀਰ ਜੀ
3: ਮੇਰਾ ਨਾਮ ਪ੍ਰਿਥਵੀਪਾਲ ਸਿੰਘ
1: ਪ੍ਰਿਥਵੀਪਾਲ ਸਿੰਘ ਜੀ ਵਾਹ ਜੀ ਵਾਹ ਕੀ ਬਾਤ ਹੈ ਬੜੀ ਮਿਹਰਬਾਨੀ ਪ੍ਰਿਥਵੀਪਾਲ ਸਿੰਘ ਜੀ ਤੁਸੀਂ ਸਾਡੀ ਆਵਾਜ਼ ਸੁਣੀ ਤੁਹਾਡਾ ਬੜੀ ਮਿਹਰਬਾਨੀ ਤੁਹਾਡੀ ਕਾਲ ਆ ਗਈ ਇਸ ਚੀਜ਼ ਵਾਸਤੇ ਵੀ ਤੁਹਾਡਾ ਥੈਂਕ ਯੂ ਸਰ ਕਿਉਂਕਿ ਰੋਜ਼ ਕਿਉਂ ਨਹੀਂ ਸੁਣਦੇ ਆਵਾਜ਼ ਸਾਡੀ ਸਰ
3: ਮੈਂ ਸੁਤਾ ਮੈਂ ਬਾਅਦ ਉੱਠਦਾ ਮੈਂ ਕਰਾਂਗੀ ਰਾਤ ਨੂੰ ਨੀਂਦ ਨਹੀਂ ਆਉਂਦੀ
1: ਓਹੋ ਕਿਹੜੇ ਫਿਕਰਾਂ ਨੇ ਖਾ ਲਿਆ ਇੰਨਾ
3: ਵਾਈਫ ਚਲੀ ਗਈ ਵਿਚਾਰੀ ਦੁਨੀਆ ਛੱਡ ਕੇ ਹੁਣ ਇਕੱਲੇ ਰਹਿ ਗਏ ਜਦੋਂ ਨੀਂਦ ਆਉਂਦੀ ਉਦੋਂ ਸੌਂਦੇ
1: ਓ ਤੁਹਾਡਾ ਵਾਈਫ ਤੁਹਾਡੀ ਨਾਲ ਬੜਾ ਪਿਆਰ ਹੋਣਾ ਇਸ ਕਰਕੇ ਨਾ
3: ਹਾਂਜੀ ਇੱਕ ਸ਼ੇਅਰ ਹੈ ਤੁਹਾਡੇ ਵਾਸਤੇ
1: ਜੀ ਸਰ
3: ਮੁਹੱਬਤ ਕਾ ਕੋਈ ਇਰਾਦਾ ਤੋਂ ਨਹੀਂ ਥਾ ਮੇਰਾ
1: ਮੁਹੱਬਤ ਕਾ ਕੋਈ ਇਰਾਦਾ ਤੋਂ ਨਹੀਂ ਥਾ ਮੇਰਾ
3: ਪਰ ਤੁਝੇ ਦੇਖਾ ਤੋ ਨੀਅਤ ਬਦਲ ਗਈ
1: ਓ ਹੋ ਹੋ ਹੋ
3: ਨਾ ਜਾਣੇ ਕੌਣ ਸੀ ਕਸ਼ਿਸ਼ ਦੀ ਤੇਰੀ ਆਂਖੋ ਮੈਂ ਨਾ ਜਾਣੇ ਕੌਣ ਸੀ ਕਸ਼ਿਸ਼ ਤੇਰੀ ਆਂਖੋ ਮੈਂ
1: ਤੇਰੀ ਆਂਖੋ ਮੈਂ
3: ਤੁਝੇ ਦੇਖਾ ਤੋ ਮੇਰੀ ਦੁਨੀਆ ਬਦਲ ਗਈ
1: ਮੇਰੀ ਦੁਨੀਆ ਬਦਲ ਗਈ ਚਲੋ ਸਰ ਤੁਹਾਡੇ ਵਾਸਤੇ ਸ਼ੁਭ ਸ਼ਾਮਾਂ ਔਰ ਤੁਸੀਂ ਰਾਤ ਨੂੰ ਆਰਾਮ ਨਾਲ ਸੋਇਆ ਕਰੋ
3: ਇੱਕ ਗੀਤ ਦੀ ਫਰਮਾਇਸ਼ ਕਰਨੀ ਸੀ
1: ਜੀ ਸਰ ਹੁਕਮ ਕਰੋ
3: ਤੁਸੀਂ ਵੀ ਲਾਈਕ ਕਰੋਗੇ ਪਾਣੀ ਦੇ ਪਾਣੀ ਤੇਰਾ ਰੰਗ ਕੈਸਾ ਜਿਸ ਮੈਂ ਮਲਾਦੋ ਲੱਗੇ ਉਸ ਜਸ
1: ਚਲੋ ਸਰ ਮੈਂ ਕੋਸ਼ਿਸ਼ ਕਰਦਾ ਜੂੜ ਲਾਉਂਦੀ ਸਰ ਥੈਂਕ ਯੂ ਵੈਰੀ ਮਚ
4: ਤੂੰ ਗਈ ਓ ਆਹਾ ਉਹ ਗੋਰਾ ਚਿੱਟਾ ਰੰਗ ਬਿੱਲੀ ਅੱਖ ਮਾਰ ਗਈ
1: ਮੈਂ ਲਾਉਣਾ ਗਾਉਣਾ ਕਿਹੜਾ ਸੀ ਦੂਜਾ ਕੀ ਉਹਨੂੰ ਕਹਿੰਦੇ ਆ ਜਗਰਾਜ ਸਿੰਘ ਕਲਕੱਤੇ ਇਹਨਾਂ ਦੀ ਪਸੰਦ ਤੇ ਇਹ ਗਾਣਾ ਹੋਰ ਹੀ ਲੱਗ ਗਿਆ ਕੋਈ ਚਲੋ ਕੋਈ ਗੱਲ ਨੀ ਯਾਰ ਆਪਾਂ ਫਿਰ ਵੀ ਗਾਣਾ ਤਾਂ ਲਾਉਣਾ ਹੀ ਪੈਣਾ ਨਾ ਕੋਈ ਨਾ ਕੋਈ ਇੱਕ ਅੱਧਾ ਸਵੇਰੇ ਸਵੇਰ ਇਸ ਗੀਤ ਨੂੰ ਤੁਹਾਡੇ ਵਾਸਤੇ ਸਪੈਸ਼ਲੀ ਤੌਰ ਤੇ ਅਸੀਂ ਬਈ ਸਪੋਂਸਰ ਕਰ ਰਹੇ ਹਾਂ ਗਲੈਕਸੀ ਹੋਮ ਵੱਲੋਂ ਔਰ ਗਲੈਕਸੀ ਹੋਮ ਤੁਹਾਡੇ ਵਾਸਤੇ ਹਾਜ਼ਰ ਹੈ ਘਰ 'ਚ ਵਰਤਣ ਵਾਲੀਆਂ ਕੋਈ ਵੀ ਤੁਸੀਂ ਆਈਟਮ ਲੈਣੀ ਹੈ ਗਲੈਕਸੀ ਹੋਮ ਨੂੰ ਤੁਸੀਂ ਯਾਦ ਰੱਖੋ, ਗਲੈਕਸੀ ਹੋਮ ਤੇ ਤੁਸੀਂ ਘਰ ਦੀਆਂ ਕੰਸਟਰਕਸ਼ਨ ਵਾਲੀਆਂ ਆਈਟਮਾਂ ਜਿਹੜੀ ਮਰਜ਼ੀ ਲੈ ਸਕਦੇ ਆ। ਬਹੁਤ ਹੀ ਵਧੀਆ ਇਹ ਵੇਅਰ ਹਾਊਸ ਆ, ਦੋ ਤਿੰਨ ਇਕੱਠੇ ਕੋਸਕੋ ਇਕੱਠੇ ਕਰ ਲਓ, ਏਡਾ ਵੱਡਾ ਵੇਅਰ ਹਾਊਸ ਬਣਦਾ। ਮੈਕਲੋਗਨ ਐਂਡ ਵਿਲੀਅਮ ਪਾਰਕ ਦੇ ਕਾਰਨਰ ਤੇ ਆ ਗਲੈਕਸੀ ਹੋਮ।

0: ਆਹ ਔਖਾ ਕੰਮ ਆ ਮੇਰੇ ਵਾਸਤੇ ਪ੍ਰੋਗਰਾਮ ਪੰਜਾਬੀ ਵਿਰਸਾ ਲਓ ਜੀ ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ ਮੈਂ ਦੇ ਰਿਹਾ ਸੀ ਗਲੈਕਸੀ ਹੋਮ ਵਾਲਿਆਂ ਦਾ 9054607222 ਦੇ ਕਾਲ ਕੀਤੀ ਜਾ ਸਕਦੀ ਹੈ ਘਰ ਦੇ ਵਿੱਚ ਕੰਸਟਰਕਸ਼ਨ ਵਾਲੀਆਂ ਜਿਹੜੇ ਸਾਡੇ ਕੋਈ ਵੀਰ ਸੋਹਰੇ ਜਿਹੜੇ ਕੰਸਟਰਕਸ਼ਨ ਦਾ ਕੰਮ ਕਰਦੇ ਉਹਨਾਂ ਨੂੰ ਕੋਈ ਨਾ ਕੋਈ ਆਈਟਮਾਂ ਚਾਹੀਦੀਆਂ ਹੁੰਦੀਆਂ ਔਰ ਇਹ ਬਹੁਤ ਵੱਡਾ ਵੇਅਰ ਹਾਊਸ ਆ ਤੁਸੀਂ ਇਸ ਵੇਅਰ ਹਾਊਸ ਤੇ ਪਹੁੰਚੋ ਔਰ ਘਰ ਦੇ ਵਿੱਚ ਕੋਈ ਤੁਹਾਨੂੰ ਕੋਈ ਡਰਾਈ ਵਾਲ ਚਾਹੀਦੀਆਂ ਕੋਈ ਟੋਇਲਟ ਸੀਟ ਚਾਹੀਦੀਆਂ ਕੋਈ ਪਲੰਬਿੰਗ ਦਾ ਆਈਟਮ ਚਾਹੀਦੀ ਹੈ ਕੋਈ ਤਾਰਾਂ ਬਿਜਲੀ ਦੇ ਸੁੱਚ ਚਾਹੀਦੀ ਹੈ ਪੋਟ ਲਾਈਟਾਂ ਚਾਹੀਦੀਆਂ ਟਾਈਲਾਂ ਚਾਹੀਦੀਆਂ ਕੋਈ ਆਈਟਮ ਐਨੀਥਿੰਗ ਜਿਹੜੀ ਵੀ ਕੰਸਟਰਕਸ਼ਨ ਨਾਲ ਰਿਲੇਟਡ ਆ 416 ਅੱਗੇ ਨਹੀਂ ਲੱਗਣਾ 905-460-7222 ਦੇ ਕਾਲ ਕੀਤੀ ਜਾ ਸਕਦੀ ਹੈ 905-460-7222 ਦੇ ਕਾਲ ਕੀਤੀ ਜਾ ਸਕਦੀ ਹੈ ਔਰ ਇਸ ਨਾਲ ਨਾਲ ਹੀ ਰੀਤ ਜੀ ਸਾਡੇ ਲਾਈਨ ਤੇ ਆ ਗਏ ਆ ਔਰ ਤੁਹਾਡੇ ਵਾਸਤੇ ਰੀਅਲ ਸਟੇਟ ਦੀ ਤੁਹਾਨੂੰ ਪਤਾ ਕਿ ਕਹਿੰਦੇ ਆ ਮਾਰਕੀਟ ਪਰ ਇਹਨਾਂ ਵਾਸਤੇ ਮਾਰਕੀਟ ਬੜੀ ਬਿਜ਼ੀ ਹੈ ਤੇ ਰੀਤ ਜੀ ਨਾਲ ਗੱਲਬਾਤ ਕਰਾਂਗੇ ਜੀ ਰੀਤ ਜੀ ਕੀ ਹਾਲ ਚਾਲ ਹੈ ਵਿਧੀ ਛਾਬੜਾ ਜੀ ਬੈਠੇ ਆ ਕਹਿੰਦੇ ਮੈਂ ਵੀਕਐਂਡ ਤੇ ਬੜੀ ਬਿਜ਼ੀ ਸੀ ਕਿਉਂਕਿ ਬੜੇ ਕਲਾਇੰਟਸ ਨੂੰ ਮਿਲਣਾ ਹੁੰਦਾ ਵੀਕਐਂਡ ਤੇ ਔਰ ਜਿਹੜੇ ਕੰਮ ਵਾਲੇ ਬੰਦੇ ਆ ਡੈਫੀਨੇਟਲੀ ਉਹ ਕੰਮ ਦੀ ਬਹੁਤ ਫਸਟ ਪ੍ਰਾਇਓਰਿਟੀ ਉਹਨਾਂ ਦੀ ਹੁੰਦੀ ਹੈ ਔਰ ਉਹਨਾਂ ਵਿੱਚ ਤੁਸੀਂ ਵੀ ਇੱਕ ਆਉਂਦੇ ਹੋ ਔਰ ਜੀ ਕਿਹਦੇ ਬਾਰੇ ਗੱਲਬਾਤ ਕਰਨੀ ਹੈ ਆਪਾਂ ਪਲੀਜ਼
1: ਹਰਜੀਤ ਜੀ ਅੱਜ ਆਪਾਂ ਰੀਫਾਈਨੈਂਸਿੰਗ ਬਾਰੇ ਗੱਲਬਾਤ ਕਰਦੇ ਹਾਂ
0: ਜੀ ਜੀ
1: ਦੇਖੋ ਹੁੰਦਾ ਕੀ ਹੈ ਵੀ ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਵੀ ਸਿਟੀ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਕਿਤੇ ਵੀ ਇੰਟਰਸਟ ਰੇਟ ਵੱਧਦੇ ਨੇ ਉਹਦੇ ਚ ਆਪਣਾ ਕੰਟਰੋਲ ਨਹੀਂ ਹੋ ਸਕਦਾ ਨਾ ਉਸ ਸਿਟੀ ਦੇ ਨਾ ਉਸ ਕੰਟਰੀ ਦੇ ਜਿਹੜੇ ਲੋਕ ਰਹਿੰਦੇ ਨੇ ਨਾ ਉਹਨਾਂ ਦਾ ਕੰਟਰੋਲ ਏ ਹੁਣ ਜੇ ਮੇਰੇ ਘਰ ਦੀ ਮੌਰਗੇਜ ਜਾਂ ਤੁਹਾਡੇ ਘਰ ਦੀ ਮੌਰਗੇਜ ਆ ਜਾਂ ਸਾਡੀ ਜੇਬ ਚ ਕਿੰਨੇ ਪੈਸੇ ਨੇ ਮੇਰੀ ਪੇਮੈਂਟ ਕਿੰਨੀ ਨਿਕਲਦੀ ਹੈ ਇਹਦੇ ਤੇ ਪੂਰਾ ਆਪਣਾ ਕੰਟਰੋਲ ਆ ਹਨਾ
0: ਹੁਣ
1: ਮੈਂ ਬੈਂਕ ਆਫ ਕੈਨੇਡਾ ਨੂੰ ਤੇ ਜਾ ਕੇ ਕਹਿ ਨਹੀਂ ਸਕਦੀ ਵੀ ਮੇਰੀ ਜੇਬ ਦੇ ਵਿੱਚ $10,000 ਪਿਆ ਵੀ ਮੇਕ ਸ਼ੋਰ ਵੀ ਇੰਟਰਸਟ ਰੇਟ ਇਸ ਹਿਸਾਬ ਨਾਲ ਰੱਖਿਓ ਵੀ ਮੇਰੀ ਪੇਮੈਂਟ ਇੰਨੇ ਚੋਂ ਨਿਕਲ ਜੇ ਇਹ ਕੰਮ ਨਹੀਂ ਆਪਾਂ ਕਰ ਸਕਦੇ ਪਰ ਆਪਾਂ ਆਪਣੀ ਜੇਬ ਨੂੰ ਜ਼ਰੂਰ ਤਿਆਰ ਕਰ ਸਕਦੇ ਹਾਂ
0: ਠੀਕ ਹੈ
1: ਹੁਣ ਮੈਂ ਦੇਖੋ ਗੱਲ ਕੀ ਹੁੰਦੀ ਹੈ ਜੀ ਨਿੱਕੀਆਂ ਨਿੱਕੀਆਂ ਗੱਲਾਂ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ ਇੱਕ ਵਿਚਾਰ ਕਰਨ ਵਾਲੀ ਗੱਲ ਇਹ ਵੀ ਜਦੋਂ ਬੈਂਕ ਨੇ ਸਾਨੂੰ ਕਰਜ਼ਾ ਦੇਣਾ ਬੈਂਕ ਨੇ ਮੇਰੀ ਗੱਲ ਧਿਆਨ ਨਾਲ ਸੁਣਿਓ ਸਾਰੇ
0: ਲਿਸਨਰ
1: ਜਦੋਂ ਬੈਂਕ ਨੇ ਸਾਨੂੰ ਕਰਜ਼ਾ ਦੇਣਾ ਹੁੰਦਾ ਹਰਜੀਤ ਜੀ ਉਹ ਏਦਾਂ ਨਾ ਕਹਿੰਦੇ ਹੁੰਦੇ ਨੇ ਵੀ ਸੂਈ ਦੇ ਨੱਕੇ ਚੋਂ ਕੱਢਦਾ
0: ਬਿਲਕੁਲ ਸਹੀ ਗੱਲ ਆ ਸੱਚੀ ਗੱਲ ਆ
1: ਦੇਖੋ ਕਰਜ਼ਾ ਦੇਣ ਲੱਗਿਆ ਕਹਿੰਦਾ ਸਭ ਤੋਂ ਪਹਿਲਾਂ ਆਈਡੀਆਂ ਭੇਜੋ ਜੀ ਬੰਦੇ ਦੀ ਡੇਟ ਆਫ ਬਰਥ ਬੰਦੇ ਦਾ ਫੇਸ ਬੰਦੇ ਦਾ ਨਾਮ ਬੰਦੇ ਦੀ ਸਿਟੀ ਸਾਰਾ ਕੁਛ ਪਰਖਦੇ ਨੇ ਫਿਰ ਤੁਹਾਡਾ ਕ੍ਰੈਡਿਟ ਪਰਖਦੇ ਨੇ ਉਹ ਫਿਰ ਤੁਹਾਡੀ ਇਨਕਮ ਵੇਖਦੇ ਨੇ ਇਨਕਮ ਵੇਖਣ ਤੋਂ ਬਾਅਦ ਫਿਰ ਘਰ ਤੇ ਆ ਜਾਂਦੇ ਨੇ ਘਰ ਦਾ ਅਪਰੇਜ਼ਲ ਲਿਆਓ ਵੈਲਿਊ ਕਿੰਨੀ ਹੈ
0: ਠੀਕ ਹੈ
1: ਅੱਛਾ ਘਰ ਦੇ ਵਿੱਚ ਕਿਤੇ ਕੋਈ ਮੋਲਡ ਤੇ ਨਹੀਂ ਲੱਗੀ ਕੁਛ ਤੇ ਨਹੀਂ ਲੱਗਿਆ ਵੀ ਇੱਕ ਜਿਹੜੇ ਬੰਦੇ ਨੇ ਕਰਜ਼ਾ ਦੇਣਾ ਉਹ ਜੇ ਸਾਡੀ ਇੰਨੀ ਛਾਣਬੀਣ ਕਰਦਾ ਪਿਆ ਤੇ ਅਸੀਂ ਕਰਜ਼ਾ ਲੈਣ ਲੱਗੇ ਕਿਉਂ ਨਹੀਂ ਸੋਚਦੇ ਜੇ ਹੁਣ ਤੁਹਾਨੂੰ ਕੋਈ ਕਹਿੰਦਾ ਬੈਂਕ ਕਹਿੰਦਾ ਜੀ ਤੁਹਾਨੂੰ ਮੈਂ ਮਿਲੀਅਨ ਦੀ ਮੋਰਗੇਜ ਦੇ ਦਿੰਦਾ ਬੈਂਕ ਨੇ ਤੇ ਆਪਣੀ ਛਾਣਬੀਣ ਕਰ ਲਈ ਪਰ ਬੈਂਕ ਨੇ ਕਿਹੜੇ ਪਹਿਲੂਆਂ ਤੇ ਛਾਣਬੀਨ ਕੀਤੀ ਉਹਨੇ ਤੁਹਾਡੀ ਇਨਕਮ ਵੇਖੀ ਕ੍ਰੈਡਿਟ ਵੇਖਿਆ ਠੀਕ ਹੈ ਤੇ ਉਹ ਚੀਜ਼ ਤੇ ਉਹਨੇ ਚੱਕੀ ਵੀ ਤੁਹਾਡੇ ਕੋਲ ਕਿੰਨਾ ਕੁ ਕਰਜ਼ਾ ਉਹਦੇ ਤੇ ਕਹਿਤਾ ਕਿ 1 million ਦੀ ਤੁਹਾਨੂੰ ਮੈਂ ਮੋਰਗੇਜ ਦੇ ਦਾਂਗਾ ਪਰ ਕੀ ਅਸੀਂ ਆਪਣਾ ਹੋਮਵਰਕ ਕੀਤਾ ਹੁਣ ਹਰਜੀਤ ਜੀ ਜੇ ਕੋਈ ਕਿਸੇ ਬੰਦੇ ਦਾ ਪਲਾਨ ਹੈ ਵੀ ਅਸੀਂ ਆਹ ਸਾਲ 2 ਵਕੇਸ਼ਨਾਂ ਲੈਣੀਆਂ ਨੇ ਉਹ ਬੈਂਕ ਨੂੰ ਤੇ ਨਹੀਂ ਪਤਾ ਜੇ ਤੁਹਾਡੇ ਕਿਸੇ ਬੱਚੇ ਦੀ ਵੈਡਿੰਗ ਉਹ ਵੀ ਬੈਂਕ ਨੂੰ ਨਹੀਂ ਪਤਾ
0: ਸੱਚੀ ਗੱਲ
1: ਤੁਹਾਡੇ ਕਿਸੇ ਪੇਰੈਂਟਸ ਨੂੰ ਕੋਈ ਹੈਲਪ ਚਾਹੀਦੀ ਪੈਸੇ ਦੀ ਤੁਹਾਡੇ ਕਿਸੇ ਭੈਣ ਭਰਾ ਦੀ ਤੁਸੀਂ ਕੋਈ ਹੈਲਪ ਕਰਨੀ 1-2 ਲੱਖ 5 ਲੱਖ ਦੀ ਉਹ ਵੀ ਬੈਂਕ ਨੂੰ ਨਹੀਂ ਪਤਾ ਇਸ ਕਰਕੇ ਪਲੀਜ਼ ਆਪਣਾ ਹੋਮਵਰਕ ਜ਼ਰੂਰ ਕਰਿਆ ਕਰੋ ਇਹ ਨਾ ਹੋਵੇ ਵੀ ਚੱਕ ਥੱਲ ਦੇ ਵਿੱਚ ਆ ਕੇ ਘਰ ਲੈ ਲਓ ਤੇ ਆਪਾਂ ਭੱਜ ਲਈਏ ਚੱਕ ਲਈਏ ਵੀ ਹਾਂਜੀ ਜੀ ਉਸ ਤੋਂ ਬਾਅਦ ਤੇ ਘਰ ਮਿਲਣੇ ਨਹੀਂ ਹੈਗੇ ਜੇ ਕਰਜ਼ਾ ਦੇਣ ਵਾਲਾ ਸਾਡੀ ਇੰਨੀ ਛਾਣਬੀਣ ਕਰਦਾ ਤੇ ਉਸ ਤੋਂ ਪਹਿਲਾਂ ਹੱਕ ਸਾਡਾ ਵੀ ਅਸੀਂ ਪਹਿਲਾਂ ਆਪਣੇ ਆਪ ਨੂੰ ਪ੍ਰਿਪੇਅਰ ਕਰੀਏ ਇਸ ਤੋਂ ਪਹਿਲਾਂ ਅਗਲਾ ਸਾਡੀ ਛਾਣਬੀਣ ਕਰੇ ਅਸੀਂ ਤਿਆਰ ਰਹੀਏ ਵੀ ਅਸੀਂ ਪੈਸੇ ਲੈਣੇ ਨੇ ਇੰਨੇ ਕਿ ਨਹੀਂ ਲੈਣੇ
0: ਜੀ ਜੀ
1: ਜੇ ਤੁਸੀਂ ਆਪਣੇ ਘਰਾਂ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਘਰ ਦੇ ਉੱਤੇ ਕੋਈ ਲਾਈਨ ਆਫ ਕ੍ਰੈਡਿਟ ਬਣਵਾਉਣਾ ਚਾਹੁੰਦੇ ਜਾਂ ਜਿਹੜੇ ਮੇਰੇ ਭੈਣਾਂ ਭਰਾਵਾਂ ਨੇ ਬਿਲਡਰ ਤੋਂ ਪ੍ਰਾਪਰਟੀਆਂ ਬਾਏ ਕੀਤੀਆਂ ਨੇ ਤੁਹਾਨੂੰ ਇੱਦਾਂ ਲੱਗਦਾ ਪਿਆ ਵੀ ਮੋਰਗੇਜ ਨਹੀਂ ਹੁੰਦੀ ਪਈ ਜਾਂ ਹਰਜੀਤ ਜੀ ਅੱਜ ਕੱਲ੍ਹ ਇਹ ਵੀ ਬਹੁਤ ਸੁਣਨ ਨੂੰ ਆਉਂਦਾ ਹੈ ਕਿ ਸਾਡੇ ਕੋਲ 5 ਪ੍ਰਾਪਰਟੀਆਂ ਨੇ ਜੀ 6ਵੀਂ ਪ੍ਰਾਪਰਟੀ ਤੇ ਪ੍ਰਾਈਵੇਟ ਹੀ ਹੋਏਗੀ ਕਿਉਂਕਿ ਕਈ ਵਾਰ ਉੜਦੀ ਗੱਲ ਆਪਣੇ ਕੰਨਾਂ 'ਚ ਕਿਤੇ ਪੈ ਜਾਂਦੀ ਤੇ ਆਪਾਂ ਉਹੀ ਬੰਨ ਕੇ ਰੱਖ ਲੈਂਦੇ ਨਾਲ ਇੱਦਾਂ ਨਹੀਂ ਹੈਗਾ ਭਾਵੇਂ ਤੁਹਾਡੇ ਕੋਲ 10 ਪ੍ਰਾਪਰਟੀਆਂ ਨੇ ਭਾਵੇਂ ਤੁਹਾਡੇ ਕੋਲ 20 ਪ੍ਰਾਪਰਟੀਆਂ ਨੇ ਤੁਹਾਡੀ ਮੈਂ ਬੈਂਕ ਤੋਂ ਮੋਰਗੇਜ ਕਰਾ ਕੇ ਦੇਵਾਂਗੀ ਸਿਰਫ ਮੇਰੀ ਇੱਕੋ ਹੀ ਸ਼ਰਤ ਹੈ ਕਿ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਉਹ 650 ਤੋਂ ਪਲੱਸ ਹੋਣਾ ਚਾਹੀਦਾ ਤੁਸੀਂ ਕ੍ਰੈਡਿਟ ਲੈ ਕੇ ਆ ਜਿਓ TD RBC ਬੀਐਮ ਜਿਹੜੇ ਵੀ ਬੈਂਕ ਤੋਂ ਕਹੋਗੇ ਮੈਂ ਤੁਹਾਨੂੰ ਮੋਰਗੇਜ ਕਰਾ ਕੇ ਦੇਵਾਂਗੇ, ਸਿਰਫ 650 ਮੈਨੂੰ ਕ੍ਰੈਡਿਟ ਸਕੋਰ ਚਾਹੀਦਾ।
0: ਇਹ ਤਾਂ ਤੁਸੀਂ ਕਮਾਲ ਕਰਤਾ ਜਰੀਤ ਜੀ, ਤੁਸੀਂ ਨਾਲੇ ਕਹਿੰਦੇ ਜੇ ਕਿਸੇ ਕੋਲ 5-6 ਪ੍ਰੋਪਰਟੀਆਂ ਹੋਣ, ਵੈਸੇ ਜਨਰਲ ਗੱਲ ਆ, ਇੱਕ ਕਾਮਨ ਗੱਲ ਆ ਕਿ ਆਪਾਂ ਕਹਿ ਦਿੰਦੇ ਯਾਰ ਮੇਰੇ ਕੋਲ 5 ਪ੍ਰੋਪਰਟੀਆਂ ਅੱਗੇ ਹੈਗੀਆਂ, ਹੁਣ 6ਵੀਂ ਪ੍ਰੋਪਰਟੀ ਦੀ ਮੋਰਗੇਜ ਬੈਂਕ ਨੇ ਏ ਲੈਂਡਰ ਨੇ ਨਹੀਂ ਕਰਨੀ, ਪਰ ਤੁਸੀਂ ਔਨ ਏਅਰ ਹੀ ਕਹਿ ਰਹੇ ਜੇ 650 ਸਕੋਰ ਹੈਗਾ ਤੇ ਮੈਂ ਕਰਾ ਦਾਂਗੀ। ਕੀ ਤੁਹਾਡੇ ਕੋਲ ਐਸਾ, ਤੁਸੀਂ ਅੱਜ ਨਵੀਂ ਚੀਜ਼ ਪੇਸ਼ ਕਰ ਰਹੇ ਹਾਂ ਟੋਰਾਂਟੋ 'ਚ ਰੇਡੀਓ ਦੇ ਜਿੰਨੇ ਵੀ ਸਾਡੇ ਫੈਮਿਲੀ ਸੁਣ ਰਹੀ ਹੈ, ਇਹ ਕਿਵੇਂ ਪੋਸੀਬਲ ਹੀ ਹੋ ਜਾਊਗਾ? ਤੁਹਾਡੇ ਕੋਲ ਹੈ ਇਹਦਾ ਮਤਲਬ ਸਾਰਾ ਸਿਸਟਮ ਕਿਵੇਂ ਕਰਾਉਣਾ ਇਹਦਾ ਕੰਮ?
1: ਹਾਂਜੀ ਜੀ, ਇਹ ਚੀਜ਼ਾਂ ਨਾ ਐਕਸਪੀਰੀਅੰਸ ਦੇ ਨਾਲ ਹੁੰਦੀਆਂ ਨੇ। ਹੁਣ ਇੱਕ ਚੀਜ਼, ਇੱਕ ਫਾਈਲ ਤੁਸੀਂ ਕਿਸੇ ਨਵੇਂ ਬੰਦੇ ਨੂੰ ਫੜਾਣੀ ਹੈ, ਉਹਨੇ ਪਹਿਲਾਂ ਦੇਖਣਾ ਵੀ ਮੈਂ ਤਾਂ ਕੀ ਕਰ ਸਕਦਾ ਕਿਵੇਂ ਕਰ ਸਕਦਾ। ਹੁਣ ਜੇ ਮੇਰੇ ਕੋਲ 16 ਸਾਲਾਂ ਦਾ ਐਕਸਪੀਰੀਅੰਸ ਹੈ, ਜਿਵੇਂ ਕਹਿੰਦੇ ਨਾ ਮਸ਼ੀਨ ਚੱਲਣ ਲੱਗ ਜਾਂਦੀ, ਜਿਵੇਂ ਕਲਾਇੰਟ ਨਾਲ ਗੱਲ ਕਰਦੀ ਮੇਰੇ ਦਿਮਾਗ ਦੀਆਂ ਗਰਾਰੀਆਂ ਨਾਲ ਨਾਲ ਚੱਲਣ ਲੱਗ ਜਾਂਦੀਆਂ, ਕਿਹੜੇ ਬੈਂਕ 'ਚ ਜਾਏਗੀ, ਅੱਛਾ ਇਹਦਾ ਕ੍ਰੈਡਿਟ ਇੱਦਾਂ ਨਹੀਂ, ਇਸ 'ਚ ਨਹੀਂ ਜਾ ਸਕਦੀ, ਹੁਣ ਇਹਦੇ 'ਚ ਜਾਏਗੀ। ਸੋ ਇੱਦਾਂ ਜਿਹੜਾ ਬੰਦਾ ਐਕਸਪੀਰੀਅੰਸਡ ਹੈ ਨਾ, ਉਹਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਵੀ ਜੇ ਇਹ TD ਦੀ ਡੀਲ ਹੈ TD 'ਚ ਜਾਏਗੀ। ਜਿਹੜਾ ਬੰਦਾ ਅਨਐਕਸਪੀਰੀਅੰਸਡ ਜਿਹਦੇ ਕੋਲ ਨਹੀਂ, ਜਿਹਨੇ ਕੰਮ ਕੀਤਾ ਜਾਂ ਜਿਹਦਾ ਨਵਾਂ ਲਾਇਸੈਂਸ ਆ, ਮੈਂ ਇਹ ਨਹੀਂ ਕਹਿੰਦੇ ਵੀ ਸਾਰੇ ਨਵੇਂ ਲਾਇਸੈਂਸ ਵਾਲੇ, ਪਰ ਜਿੱਦਾਂ ਪ੍ਰੈਕਟਿਸ ਦੇ ਨਾਲ ਹੀ ਹਰ ਬੰਦੇ ਨੂੰ ਚੀਜ਼ ਆਉਂਦੀ ਆ। ਸੋ ਜਿਹਨੇ ਨਹੀਂ ਘੱਟ ਐਕਸਪੀਰੀਅੰਸ ਹੈਗਾ, ਉਹਨੇ ਮਲਟੀਪਲ ਬੈਂਕਾਂ 'ਚ ਤੁਹਾਡੀ ਫਾਈਲ ਪਾ ਦੇਣੀ ਹੈ ਤੇ ਤੁਹਾਡਾ ਕ੍ਰੈਡਿਟ ਸਕਰੂ ਹੋ ਜਾਣਾ। ਬਾਅਦ 'ਚ ਫਿਰ ਆਪਣੇ ਕੋਲ ਇਹੀ ਆਪਸ਼ਨ ਰਹਿ ਜਾਂਦਾ ਵੀ ਆਪਾਂ ਕਿਸੇ ਮੇਜਰ ਬੈਂਕ 'ਚ ਜਾ ਨਹੀਂ ਸਕਦੇ ਜੀ, ਤੁਹਾਡੀ ਬੀ ਸਾਈਡ ਤੋਂ ਮੋਰਗੇਜ ਹੋਏਗੀ। ਕਈ ਵਾਰ ਇੱਦਾਂ ਹੁੰਦਾ ਵੀ ਘੱਟ ਐਕਸਪੀਰੀਅੰਸ ਹੋਣ ਕਰਕੇ ਆਪਾਂ ਡੀਲ ਹੀ ਇੰਨੇ ਬੁਰੇ ਤਰੀਕੇ ਨਾਲ ਸਟਰਕਚਰ ਕਰ ਦਿੰਦੇ ਹਾਂ ਵੀ ਜੇ ਉਹ ਡੀਲ ਨਿਕਲਣੀ ਵੀ ਹੁੰਦੀ ਤਾਂ ਵੀ ਨਹੀਂ ਨਿਕਲਦੀ। ਇੱਕ ਹਰਜੀਤ ਜੀ, ਮੈਂ ਔਨ ਏਅਰ ਹੀ ਕਹਿ ਕੇ ਜਾਂਦੀ ਹਾਂ, ਦੇਖੋ ਮੈਂ ਕਿਸੇ ਵੀ ਕਲਾਇੰਟ ਦਾ ਤੇ ਆਪਣਾ ਮੈਂ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੀ। ਜੇ ਤੁਸੀਂ ਮੈਨੂੰ ਕਾਲ ਕਰੋਗੇ, ਜੇ ਤੁਹਾਡੀ ਡੀਲ ਹੋਣ ਵਾਲੀ ਹੈ ਤੇ ਮੈਂ ਤੁਹਾਨੂੰ ਯੈਸ ਕਵਾਂਗੀ, ਨਹੀਂ ਹੋਣ ਵਾਲੀ ਤੇ ਮੈਂ ਤੁਹਾਨੂੰ ਫੋਨ ਤੇ ਹੀ ਮਨਾ ਕਰ ਦੇਣਾ ਜੀ, ਇਹ ਚੀਜ਼ ਹੋਣੀ ਨਹੀਂ।
0: ਕਿਹੜੇ ਨੰਬਰ ਤੇ ਰੀਤ ਜੀ ਕਾਲ ਕੀਤੀ ਜਾ ਸਕਦੀ ਹੈ ਤੁਹਾਨੂੰ?
1: 647-1-1174 647-821-1174 ਜੇ ਤੁਸੀਂ ਰੀਫਾਈਨੈਂਸ ਕਰਾਉਣਾ, ਜੇ ਤੁਸੀਂ ਕੋਈ ਪ੍ਰੋਪਰਟੀ ਪਰਚੇਸ ਕੀਤੀ ਆ, ਜੇ ਤੁਸੀਂ ਫਿਊਚਰ ਦੀਆਂ ਨੀਡਸ ਵਾਸਤੇ ਲਾਈਨ ਆਫ ਕ੍ਰੈਡਿਟ ਬਣਵਾ ਕੇ ਰੱਖਣਾ ਚਾਹੁੰਦੇ ਹੋ, ਸੇਮ ਨੰਬਰ ਤੇ ਕਾਲ ਕਰ ਲਿਓ ਜੀ। ਨੰਬਰ ਮੈਂ ਇੱਕ ਵਾਰ ਫਿਰ ਰਿਪੀਟ ਕਰ ਦੇਣੀ ਆ, 647-821-1174।
0: ਇੱਕ ਗੱਲ ਮੈਂ ਤੁਹਾਡੇ ਕੋਲ ਹੋਰ ਪੁੱਛਣੀ ਸੀ ਜੀ, ਇੱਥੇ ਕਈ ਵਾਰੀ ਅਸੀਂ ਜਿਸ ਤਰ੍ਹਾਂ ਅਪਰੇਜ਼ਲ ਵਗੈਰਾ ਆ ਜਾਂਦੀ ਉਹ ਘੱਟ ਆ ਰਹੀ ਆ ਅੱਜ ਕੱਲ੍ਹ ਮੋਰਗੇਜ, ਉਹਦਾ ਕੀ ਤੁਹਾਡੇ ਕੋਲ ਹੱਲ ਹੈ? ਫੈਮਿਲੀ ਕਈ ਵਾਰੀ $1-1.5 lakh ਘੱਟ ਜਾਂਦਾ
1: ਜੀ। ਜੀ ਉਹਦਾ ਹੱਲ ਇਹ ਹੈ ਵੀ ਜਿੰਨੀਆਂ ਵੀ GTA ਦੀਆਂ ਪ੍ਰੋਪਰਟੀਆਂ ਨੇ, ਉਹਨਾਂ ਦੇ ਲਈ ਮੇਰੇ ਕੋਲ ਕੁਛ ਬੈਂਕ ਹੈਗੇ ਨੇ ਜਿੱਥੇ ਆਪਾਂ ਅਪਰੇਜ਼ਲ ਵੇਵ ਕਰਾ ਸਕਦੇ ਹਾਂ ਕਿ ਅਪਰੇਜ਼ਲ ਕਰਾਉਣ ਦੀ ਹੀ ਲੋੜ ਨਹੀਂ ਹੈਗੀ।
0: ਅੱਛਾ,
1: ਜੋ ਤੁਹਾਡਾ ਐਗਰੀਮੈਂਟ ਆਫ ਪਰਚੇਜ ਐਂਡ ਸੇਲ ਜੋ ਬਿਲਡਰ ਦਾ ਬਣਿਆ ਹੋਇਆ, ਜੋ ਉਹਦੇ ਤੇ ਲਿਖਿਆ ਹੋਇਆ ਨੰਬਰ ਲਿਖਿਆ ਵੀ ਇੰਨੇ ਦੀ ਪਰਚੇਜ ਆ, ਉਹਦੇ ਤੇ ਹੀ ਤੁਹਾਨੂੰ ਲੈਂਡਿੰਗ ਕਰਵਾ ਕੇ ਦੇਵਾਂਗੇ। ਇਹ ਹੈਗੀਆਂ ਜੀ GTA ਦੀ ਪ੍ਰੋਪਰਟੀਜ਼ ਵਾਸਤੇ, ਜਿਹੜੀਆਂ GTA ਤੋਂ ਬਾਹਰ ਪ੍ਰੋਪਰਟੀਜ਼ ਹੈਗੀਆਂ ਨੇ ਉਹਦੀਆਂ ਬੈਂਕ ਆਪੇ ਡੈਸਕ ਅਪਰੇਜ਼ਲ ਕਰ ਲੈਂਦਾ ਆ, ਉਹਦੇ ਲਈ ਕਿਸੇ ਵੀ ਅਪਰੇਜ਼ਲ ਵਾਲੇ ਨੂੰ ਭੇਜਣ ਦੀ ਲੋੜ ਨਹੀਂ ਪੈਂਦੀ। ਸੋ ਜੇ ਵੇਖੋ ਹਰਜੀਤ ਜੀ, ਸਿੱਧੀ ਜੀ ਗੱਲ ਹੈ ਵੀ ਜੇ ਕੋਈ ਵੀ ਪ੍ਰੋਬਲਮ ਇਹਨਾਂ ਦਾ ਤੋੜ ਹੈਗਾ, ਨੰਬਰ ਲਾ ਲਿਓ 647-821-1174। ਜੇ ਬਾਜ਼ਾਰ ਚ ਵੇਖੋ ਤਾਲਾ ਲੈਣ ਵੀ ਜਾਂਦੇ ਨਾ, ਦੋ ਚਾਬੀਆਂ ਆਉਂਦੀਆਂ ਨੇ ਨਾਲ, ਜਿਹੜੀ ਵੀ ਪ੍ਰੋਬਲਮ ਹੈ ਉਹਦੇ ਦੋ ਹੱਲ ਆਲਵੇਜ਼ ਹੁੰਦੇ ਨੇ ਜੇ ਆਪਾਂ ਥੋੜਾ ਜਿਹਾ ਐਕਸਪਲੋਰ ਕਰੀਏ।
0: ਨੰਬਰ ਇੱਕ ਵਾਰੀ ਦੁਬਾਰਾ ਦੋ ਪਲੀਜ਼। ਬਹੁਤ ਤੁਸੀਂ ਅੱਜ ਕਮਾਲ ਦੀ ਗੱਲ ਕੀਤੀ ਹੈ, ਜਿਹੜੀ ਤਾਂ ਅਪਰੇਜ਼ਲ ਦੀ ਗੱਲ ਵੀ ਬੜੀ ਕਮਾਲ ਦੀ ਹੈ ਔਰ ਦੂਸਰੀ ਗੱਲ ਤਾਂ ਉਸ ਤੋਂ ਵੀ ਜ਼ਿਆਦਾ ਕਮਾਲ ਦੀ ਹੈ, ਔਰ ਮੈਂ ਚਾਹੂੰਗਾ ਕਿ ਨੰਬਰ ਇੱਕ ਵਾਰੀ ਦੁਬਾਰਾ ਪਲੀਜ਼ ਰਿਪੀਟ ਕਰ ਦਿਓ ਆਪਣਾ। 647-821-1174 ਤੇ ਕਾਲ ਤੁਸੀਂ ਰਾਈਟ ਵੇ ਕਰ ਲਓ। ਔਰ ਅੰਮ੍ਰਿਤਪ੍ਰੀਤ ਕੌਰ ਜੀ ਦਾ ਨਾਂ ਹੈ ਪੂਰਾ ਨਾਮ, ਪਰ ਇਤਨੇ ਮਸੀਂ ਇਹਨਾਂ ਨੂੰ ਪਿਆਰ ਨਾਲ ਰੀਤ ਜੀ ਕਹਿੰਦੇ ਆ, ਔਰ ਤੁਸੀਂ ਵੀ ਅੰਮ੍ਰਿਤ ਜੀ ਨੂੰ ਕਾਲ ਕਰ ਲਓ। ਨੰਬਰ ਇੱਕ ਵਾਰ ਦੁਬਾਰਾ ਨੋਟ ਕਰੋ 647-821-1174। ਵਕਾਰ ਖਾਨ ਜੀ, ਕਿਆ ਹਾਲ ਹੈ ਸਰ
2: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ। ਰੋਜਰ ਦੀ ਕੀ ਡੀਲਾਂ ਸਰ, ਇਸ ਅੱਗੋਂ ਫੈਸਟੀਵਲ ਸੀਜ਼ਨ ਆ ਰਿਹਾ, ਕੋਈ ਨਾ ਕੋਈ ਸਪੈਸ਼ਲ ਡੀਲ ਦਿਓ ਸਾਨੂੰ ਰੋਜਰ ਦੀ ਸਰ।
2: ਜੀ ਸਰ, ਬਹੁਤ ਹੀ ਸਪੈਸ਼ਲ ਆਫਰ ਹੈ, ਆਪਕੋ ਟੀਵੀ ਇੰਟਰਨੈਟ ਔਰ ਹੋਮ ਫੋਨ ਕਾ ਪੈਕੇਜ ਬਹੁਤ ਹੀ ਚੀਪ ਪ੍ਰਾਈਸ ਪਰ ਕਰਾ ਦੇਂਗੇ। ਓਨਲੀ ਇੰਟਰਨੈਟ ਦੀ ਵੀ ਬਹੁਤ ਹੀ ਸਪੈਸ਼ਲ ਆਫਰ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਹੀ ਚੀਪ ਪ੍ਰਾਈਸ ਪਰ ਹੈ। ਰੋਜਰ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ।
0: ਬਹੁਤ ਅੱਛੀ ਗੱਲ।
2: ਨੰਬਰ ਅਗੇਨ 647-864 8647 864 8000.
0: थैंक यू सर.

ਕਮਾਨ ਹੈਦਰ ਸਾਹਿਬ ਦੀ ਜਿਹੜੀ ਮੈਂ ਗੀਤ ਸੁਣਾ ਰਿਹਾ ਤੁਹਾਨੂੰ ਮੈਂ ਇਹ ਗੀਤ ਤੁਹਾਡੇ ਵਾਸਤੇ ਇਸ ਆਉਣ ਵਾਲੇ ਸੈਚਰਡੇ ਨੂੰ ਮੈਰੀਅਟ ਹੋਟਲ ਦੇ ਵਿੱਚ ਬ੍ਰੈਂਪਟਨ 'ਚ ਹੋਏਗਾ ਔਰ ਟਿਕਟਾਂ ਤੁਹਾਨੂੰ ਸਿਰਫ ਮੇਰੇ ਕੋਲ ਹੀ ਮਿਲਣੀਆਂ 6474481000 ਐਸੀ ਕਵਾਲੀਆਂ ਹੋਣਗੀਆਂ ਐਸੇ ਗੀਤ ਹੋਣਗੇ ਜਿਹੜੇ ਕਿ ਤੁਸੀਂ ਸੁਣ ਕੇ ਬਿਲਕੁਲ ਮੰਤਰ ਮੁਗਧ ਹੋ ਜਾਓਗੇ।

0: और आज दसो कि बारे गलबात करनी है, प्लीज गो अहेड।
1: लाइफ इंश्योरेंस बारे गल कर रहे हैं हरजीत जी। अच रीसेंटली ही हमने जिमें मैं क्या मैं वीकेंड तो बिजी सी, मैंने कॉल आया सी एक्चुअली फ्राइडे नो एक क्लाइंट का, उन्होंने रेडियो के थ्रू ही मैंने सुनिया सीगा। वाइफ सके मैंने कहते कि तुम मेरे हसबेंड को मिल सकते हो, वो लाइफ इंश्योरेंस तो बिलीव नहीं करते। बहुत ही कॉमन ऑब्जेक्शन है, बहुत ही कॉमन। तो ओबियसली आई वुड लव टू मीट कि जिन्होंने लाइफ इंश्योरेंस तो बिलीव नहीं करते उन्होंने बिलीव जो है मेरा तो फील्ड है वो। तो दूजी गल सब तो पहला तो यही, जिन्हें भी अगर तुम भी मैंने सुन रहे हो तो कोई ये बिलीव कोई रिलीजन नहीं है लाइफ इंश्योरेंस कि तुम वे बिलीव करना सब तो पहला था। ये तुहाडे लई बनी है, सारिया की सिचुएशन होंगी डिफरेंट। तो पहला तो उन्होंने घर गई मैं, उन्होंने हसबेंड का मैं एक जो बिलीव सगा वो इस करके नहीं सगा बिकॉज वो सोचते सके कि मेरे को जी चार पाँच उन्होंने प्रॉपर्टीज बनाईया ने वो बथेरिया ने कि अगर मैं मैनू कुछ हों तो पिछे मैं वो प्रॉपर्टीज तो छड़ के जा ही रहा। यह बहुत ही कॉमन ऑब्जेक्शन होंगे। तो हमने मैं सुन रही थी मॉर्गेज बारे भी कि चार पाँच थोड़ी प्रॉपर्टीज तुम लेंदे हो, तुम इनवैसमेंट करते हो, तुम प्रॉपर्टी के उत्ते भी लोन लै लेंगे हो। देर आर सो मैनी थिंग्स बेसिकली असी अपने आप को फसाया हुआ है हर हर तरीके। इंश्योरेंस जी बिल्कुल डिफरेंट जो है कॉन्सैप्ट आ। इंश्योरेंस का कॉन्सैप्ट होंगे कि तुहाडी रिस्क नूं जिहड़ा अगर तुसी कवर करना, रिस्क किवें कवर करते हैं असी। सब तो पहला तुसी अगर चार पांच प्रॉपर्टियां भी बनाईया हुई ने, अगर किसी बंदे नूं भी कुछ होंदा ते वह बंदे दे जान दे बाद तुसी आप मैनूं दसो हरजीत जी एक हफ्ते दे अंदर तुहाडे कोलों वह प्रॉपर्टीज जिन्नियां भी हैगियां वह तुहानूं उन प्रॉपर्टीज ने किसी ने भी कैश फ्लो देना फैमिली नूं?
0: नहीं,
1: किसी प्रॉपर्टी ने नहीं। क्यों? क्योंकि सारी प्रॉपर्टी जिहड़ियां ने वो पहला प्रोबेट के थ्रू जानियां ने। एवरी प्रॉपर्टी विल टेक टाइम। हुण किन्ना टाइम लगता है डिपेंड करता है तुहाडी प्रॉपर्टी ते किन्ना कैपिटल गेन टैक्स है, वो तुसी जदों पे करोगे उहदे बाद ही तुहानूं प्रॉपर्टी तो कुछ मिलना। फिर उहदे बाद मार्केट वैल्यू, मार्केट के अंदर वो प्रॉपर्टी तुहाडी किन्ने दी है। इस टाइम जिवें मार्केट चल रही है तुहानूं नहीं पता तुहाडी प्रॉपर्टी तुसी हुणे पिछले साल जिहड़ी लित्ती सीगी उहदा की हुण वैल्यू होणी है। इसी करके इंश्योरेंस का कॉन्सैप्ट ही पहला डिफरेंट है। उहनूं बिलीव नहीं करन दी कोई उहदे अंदर है चीज़, उहदे अंदर उहनूं कॉन्सैप्ट जिहड़ा उहनूं समझण दी जरूरत है। कॉन्सैप्ट आ कि तुहाडी रिस्क नूं कवर करना। जिन्नी भी तुसी वैल्थ बना रहे हो वह वैल्थ नूं अगर तुसी अपने बच्चों लई अपने फैमिली लई छड्ड के जाना ते उन्हों एक प्रॉपर तरीके दे नाल छाड़ के जाना है जिथे इंश्योरेंस काम करती। इसी तरीके दे नाल लाइफ इंश्योरेंस के अंदर डिफरेंट कॉन्सैप्ट होंदे ने। हुण टर्म इंश्योरेंस बनी है उन्हां लोकां लई जिन्हां दे कोल कोई मॉर्गेज है, लाइबिलिटीज है, बच्चे छोटे ने, तुसी इनवैसमेंट प्रॉपर्टी भी कीती हुई है बट उहदे ते मॉर्गेज इन्नी ज़्यादा चुकी हुई है। सो उस करके टर्म इंश्योरेंस बनी है कि तुहानूं कवरेज बहुत वधिया मिल जाती है, ज़्यादा कवरेज के अंदर प्रीमियम घट होंदा।
0: ठीक है,
1: इहदा सिर्फ यही मतलब है। कोई प्लान नहीं है कैनेडा दे विच जिहदे विच तुहानूं टर्म इंश्योरेंस के अंदर तुहाडी जिहड़ा प्रीमियम है वह वापस मिलना। मेरे को बहुत क्वेश्चन आते हैं, मैं बिल्कुल क्लीयर कह रही हूँ ऑन रेडियो देर इज नो प्लान लाइक दैट कि तुहानूं टर्म इंश्योरेंस के अंदर पैसे वापस मिलने ने। टर्म इंश्योरेंस एक रेंट तुसी दे रहे हो अपनी लाइफ के अंदर, कुछ होंदा है तो तुहानूं क्लेम आ जाता है। हुण तुसी आप सोच के देखो हरजीत जी 35 ईयर ओल्ड मेल, ठीक है, 5 लाख की उन्हों की हाफ मिलियन की अगर तुसी टर्म इंश्योरेंस लेंदे हो $27 की शुरू होंदी महीने की, ठीक है। तो हुण $27
0: एक गल इत्थे जरूर विच दसनी चाहूंगा क्योंकि विधि जी देखो बड़िया कमाल दियां गल्लां करदे आ और ये डेली रूटीन दे विच आम एक जनरल गल ही है। जिवें कहिंदे वी एक लेडी दी उन्होंने कॉल आई तो उन्होंने हसबेंड कहिंदे बिलीव नहीं करते इस चीज़ दे विच, एक जनरल कॉमन गल है और उस गल दे पिछे की रिजल्ट की है वह तो इन्होंने फिर उत्थे बैठ के पूरी डिटेल्स दे नाल जो एक्सप्लेन की होनी तो डेफिनेटली फिर ये पॉलिसी उन्होंने करके आए होने हैं क्योंकि परसन जदों एजुकेट किया जाता है आपां लोग सारे स्कूलों पढ़े हुए हैं कॉलेजेस विच असीं पढ़े हुए हैं और जिस वेले सानूं किसी चीज़ का पता नहीं उहदा कुछ ना कुछ फॉर्मूले हुंदे है जिहड़े इकनोमिक्स है ना जिन्होंने इकनोमिक्स पढ़ी है जां जिन्होंने मैथ पढ़िया है उहदे फॉर्मूले जिहड़े हुंदे है बहुत ज़्यादा जरूरी हुंदे है और फॉर्मूले दे तौर ते ही कई बार जिहड़े कि उस चीज़ का रिजल्ट ज़्यादा कढ़िया जांदा है। कई बार तुसीं बजुर्ग देखने सी अपने जिहड़े ਉਹ ਕੋਈ ਦੋ ਜਮਾਤਾਂ ਪੜ੍ਹਿਆ ਕੋਈ ਚਾਰ ਜਮਾਤਾਂ ਪੜ੍ਹਿਆ ਉਹਨਾਂ ਦੇ ਦੇਸੀ ਫਾਰਮੂਲੇ ਹੁੰਦੇ ਸੀ ਉਹ ਫਾਰਮੂਲੇ ਲਾ ਕੇ ਹੀ ਤੁਸੀਂ ਕੈਲਕੂਲੇਟਰ ਚੱਕਦੇ ਸੀ ਉਹ ਰਿਜ਼ਲਟ ਵੀ ਕੱਢਿਆ ਹੁੰਦਾ ਸੀ ਉਹਨਾਂ ਨੇ ਮੈਥਮੈਟਿਕਸ ਦਾ ਵੀ ਆਹ ਚੁਕਵਾ ਇਹਦਾ ਆਨਸਰ ਹੈਗਾ ਤੁਸੀਂ ਜਰਬ ਤਕਸੀਮਾਂ ਬਾਅਦ ਕਰ ਲਿਓ ਤੁਸੀਂ ਕੈਲਕੂਲੇਟਰ ਚੱਕੋ ਉਹਨਾਂ ਰਿਜ਼ਲਟ ਹੁੰਦਾ ਪਰ ਹਰ ਚੀਜ਼ ਦਾ ਫਾਰਮੂਲਾ ਹੁੰਦਾ ਔਰ ਮੈਂ ਸਮਝਦਾ ਕਿ ਜਿਹੜੇ ਸਾਡੀਆਂ ਫੈਮਿਲੀਜ਼ ਜਿਹਨਾਂ ਦੇ ਕੋਲ ਲਾਈਫ ਇੰਸ਼ੋਰੈਂਸ ਨਹੀਂ ਹੈ ਜਿਹਨਾਂ ਕੋਲ ਮਾਰਗੇਜ ਇੰਸ਼ੋਰੈਂਸ ਬੈਂਕਾਂ ਕੋਲ ਲਈ ਹੈ ਉਹ ਇਹਨਾਂ ਕੋਲ ਅਤੇ ਬੈਂਕਾਂ ਕੋਲ ਲੈਣ ਦਾ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਉਹਦੀ ਵੀ ਅਸੀਂ ਗੱਲਬਾਤ ਨਾਲ ਕਰਾਂਗੇ ਵਿਧ ਜੀ ਪਹਿਲੇ ਸਭ ਤੋਂ ਪਹਿਲਾਂ ਆਪਣਾ ਨੰਬਰ ਜ਼ਰੂਰ ਦਿਓ ਔਰ ਕਿਉਂਕਿ ਇਹ ਪਤਾ ਨਹੀਂ ਕਈ ਹੋਰ ਵੀ ਸਾਡੇ ਫੈਮਿਲੀਜ਼ ਕਈ ਇੱਦਾਂ ਦੇ ਵੀਰਾਂ ਦਾ ਵੀ ਸਵਾਲ ਹੋਣਾ ਹੀ ਹੈ
1: ਜੀ ਬਿਲਕੁਲ ਹੋਰ ਵੀ ਬੜੇ ਸਵਾਲ ਹੁੰਦੇ ਨੇ ਤੁਹਾਡਾ ਕੋਈ ਵੀ ਆਬਜੈਕਸ਼ਨ ਹੈ ਹੁਣੇ ਵੀ ਤੁਹਾਡੇ ਮਾਈਂਡ ਦੇ ਵਿੱਚ ਕੁਝ ਆਉਂਦਾ ਲਾਈਫ ਇੰਸ਼ੋਰੈਂਸ ਬਾਰੇ ਤੁਸੀਂ ਨੰਬਰ ਲੈ ਕੇ ਮੈਨੂੰ ਕਾਲ
0: ਨੰਬਰ ਆਪਣਾ ਜ਼ਰੂਰ ਦਿਓ
1: ਪਹਿਲਾਂ 416-524-3535 ਮੇਰਾ ਨੰਬਰ ਹੈ 416-524-3535
0: ਬਹੁਤ ਈਜ਼ੀ ਨੰਬਰ ਹੈ ਵਿਧੀ ਛਾਬਲਾ ਜੀ ਦਾ ਔਰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰੋ ਔਰ ਪੂਰੀਆਂ ਇਨਕੁਆਇਰੀਜ਼ ਕਰੋ ਤੁਸੀਂ ਇਹਨਾਂ ਨੂੰ ਬੁਲਾਓ ਘਰ ਬੁਲਾਓ ਕਾਫੀ ਇਹਨਾਂ ਨੂੰ ਜ਼ਰੂਰ ਪਿਲਾ ਦਿਓ ਕਿਉਂਕਿ ਫਿਰ ਇਹ ਬਹੁਤ ਐਕਟਿਵ ਹੋ ਜਾਂਦੇ ਆਪਣਾ ਲੈਪਟਾਪ ਇਹਨਾਂ ਕੋਲ ਰਾਈਟ ਵੇ ਕਲਿੱਕ ਕਰਦੇ ਆ ਜਿੱਥੇ ਵੀ ਤੁਹਾਡਾ ਪੁਆਇੰਟ ਜਾਣਾ ਹੁੰਦਾ ਨਾ ਤੇ ਇਹਨਾਂ ਨੂੰ ਕਾਫੀ ਕੁਫੀ ਪਿਲਾ ਕੇ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਤੁਹਾਡੇ ਜਿਹੜੇ ਪਲੈਨਸ ਹੋਣਗੇ ਤੁਹਾਡੇ ਪੂਰੇ ਪੂਰੀਆਂ ਡੀਟੇਲਸ ਦੇ ਵਿੱਚ ਤੁਹਾਨੂੰ ਇਨਕੁਆਇਰੀਜ਼ ਤੁਸੀਂ ਆਪਣੇ ਕੁਐਸਚਨ ਤੁਹਾਡੇ ਕੋਲ ਕਿਉਂ ਜੀ ਕੋਈ ਕੁਐਸਚਨ ਜ਼ਰੂਰ ਪੁੱਛਣਾ ਚਾਹੀਦਾ
1: ਉਹ ਫੈਮਿਲੀ ਦੇ ਅੰਦਰ ਤੁਸੀਂ ਬਣੋਗੇ ਨਹੀਂ ਹਰ ਜੀ ਪੂਰੇ 5 ਘੰਟੇ 5 hours ਬਿਕਾਜ਼ ਸਿਰਫ ਉਹਨਾਂ ਦੀ ਹਸਬੈਂਡ ਹੀ ਨਹੀਂ ਉਹਨਾਂ ਦੀ ਆਪਣੀ ਲਾਈਫ ਇੰਸ਼ੋਰੈਂਸ ਤੇ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਸੇਵ ਕਰਨਾ ਬੱਚੇ ਸੀਗੇ 22 ਸਾਲ ਦਾ ਮੁੰਡਾ ਸੀਗਾ ਤੇ ਨਾਲ ਨਾਲ 18 ਸਾਲ ਦੀ ਕੁੜੀ ਸੋ ਇਟ ਇਜ਼ ਨੋਟ ਕਿ ਤੁਸੀਂ ਆਪ ਸਮਝਦੇ ਹੋ ਕਿ ਨਹੀਂ ਤੁਸੀਂ ਅਗਰ ਬ੍ਰੈਡ ਅਰਨਰ ਹੋ ਫੈਮਿਲੀ ਦੇ ਮੇਨ ਅਰਨਰ ਹੋ ਤੇ ਤੁਸੀਂ ਆਪਣੇ ਆਪ ਦੀ ਇੰਸ਼ੋਰੈਂਸ ਕਰਾਈ ਹੋਈ ਹੈ ਅਗਰ ਤੁਹਾਨੂੰ ਨਹੀਂ ਸਮਝ ਆਉਂਦਾ ਕਿ ਤੁਹਾਡੇ ਬੱਚਿਆਂ ਨੂੰ ਅਗਰ ਐਡਲਟ ਬੱਚੇ ਨੇ ਉਹਨਾਂ ਦਾ ਤੁਸੀਂ ਇੱਕ ਵਧੀਆ ਇੰਸ਼ੋਰੈਂਸ ਪਲਾਨ ਲੈ ਸਕਦੇ ਹੋ ਐਜ਼ ਅ ਗਿਫਟ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ 20 pay ਪਲਾਨ ਹੁੰਦਾ ਕਿ 20 ਈਅਰਸ ਦੇ ਵਿੱਚ ਤੁਸੀਂ ਪੇ ਕਰਦੇ ਹੋ ਉਹਦੇ ਅੰਦਰ ਕੈਸ਼ ਵੈਲਿਊ ਵੀ ਹੁੰਦੀ ਹੈ ਸੋ ਦੇਰ ਆਰ ਮੈਨੀ ਪਲਾਨ ਲਾਈਕ ਐਬਸੋਲੂਟਲੀ ਜੀ ਬਿਲਕੁਲ 416-524-3535
0: ਜਗਜੀਤ ਸਿੰਘ ਜੀ ਸਾਚਾ ਮੇਰੀ ਲਾਈਨ ਤੇ ਇਸ ਟਾਈਮ ਹਾਜ਼ਰ ਹੋਣਗੇ ਔਰ ਤੁਹਾਡੇ ਵਾਸਤੇ ਕਮਰਸ਼ੀਅਲ ਜਿਹੜੀਆਂ ਕਿ ਤੁਹਾਡੀਆਂ ਇੰਸ਼ੋਰੈਂਸ ਹੁੰਦੀਆਂ ਉਹਦੀ ਕਿਵੇਂ ਡਿਟੇਲਸ ਦੇ ਵਿੱਚ ਜਾਣਕਾਰੀ ਦੇਣਗੇ ਜਗਜੀਤ ਸਿੰਘ ਜੀ ਸਾਚਾ ਸਾਹਿਬ ਜੀ ਜਗਜੀਤ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਵੀਰ ਜੀ
2: ਸਤਿ ਸ੍ਰੀ ਅਕਾਲ ਹਰਜੀਤ ਜੀ ਮੇਰੀ ਆਵਾਜ਼ ਆ ਰਹੀ ਹੈ ਜੀ
0: ਬਿਲਕੁਲ ਆ ਰਹੀ ਸਰ ਬਿਲਕੁਲ ਆ ਰਹੀ ਹੈ ਜੀ ਸੁਣਾਓ ਕਿਦਾਂ ਠੀਕ ਹੋ ਸਰ
2: ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਤੇ ਨਵੀਂ ਲਿਸਨਰ ਸੋਨੇ ਜੀ ਪ੍ਰੋਗਰਾਮ ਤੇ ਆਪ ਵੀ ਸਤਿ ਸ੍ਰੀ ਅਕਾਲ ਜੀ
0: ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿੰਦੇ ਹੋਗੇ ਵੀਰ ਜੀ ਸਭ ਤੋਂ ਪਹਿਲਾਂ ਸਰ
2: ਹਰਜੀਤ ਜੀ ਜਿਹੜਾ ਪ੍ਰੋਡਕਟ ਹੈਗਾ ਜੀ ਚਾਹੇ ਤੁਹਾਡਾ ਕਾਰ ਇੰਸ਼ੋਰੈਂਸ ਆ ਹੋਮ ਇੰਸ਼ੋਰੈਂਸ ਆ ਕਮਰਸ਼ੀਅਲ ਇੰਸ਼ੋਰੈਂਸ ਆ ਜੀ ਇਹ ਹੈਗੀ ਹੈ ਜੀ ਮੈਂਡੇਟਰੀ ਰਿਕੁਆਇਰਮੈਂਟਸ ਨੇ ਜੀ ਮੈਂ ਮੈਂਡੇਟਰੀ ਕਿਉਂ ਕਹਿ ਰਿਹਾ ਜੀ ਬਿਨਾਂ ਇੰਸ਼ੋਰੈਂਸ ਤੋਂ ਕਾਰ ਚਲਾਈ ਦੀ ਪੁਲਿਸ ਵਾਲਿਆਂ ਨੇ ਫੜ ਲੈਣਾ ਬਿਨਾਂ ਇੰਸ਼ੋਰੈਂਸ ਤੋਂ ਬੈਂਕ ਤੋਂ ਪੈਸੇ ਲੈਣਗੇ ਜੀ ਬੈਂਕ ਵਾਲਿਆਂ ਨੇ ਪੈਸੇ ਨੀ ਦੇਣੇ ਕੋਈ ਤੁਸੀਂ ਬਿਜ਼ਨਸ ਲੀਜ਼ ਤੇ ਲਈ ਹੈ ਜਾਂ ਤੁਸੀਂ ਕੋਈ ਕਮਰਸ਼ੀਅਲ ਪ੍ਰੋਪਰਟੀ ਬਾਏ ਕੀਤੀ ਹੈ ਜੀ ਸੇਮ ਥਿੰਗ ਲੈਂਡਲੋਰਡ ਆਲ ਦਾ ਟਾਈਮ ਇੰਸ਼ੋਰੈਂਸ ਮੰਗਦਾ ਤਾਂ ਹੀ ਤੁਹਾਨੂੰ ਚਾਬੀਆਂ ਮਿਲਦੀਆਂ ਨੇ
0: ਜੀ ਜੀ
2: ਸੋ ਇਸ ਕਰਕੇ ਜੀ ਤੁਹਾਨੂੰ ਇੰਸ਼ੋਰੈਂਸ ਦੈਟ ਮੀਨਸ ਮੈਂਡੇਟਰੀ ਹੀ ਲੈਣੀ ਹੀ ਪੈਣੀ ਹੈ ਜੀ ਸੋ ਮੇਰਾ ਸਿੰਪਲ ਇੱਕ ਇਹ ਹੁੰਦਾ ਜੀ ਜਦੋਂ ਮੈਂ ਕਲਾਇੰਟ ਨਾਲ ਗੱਲ ਕਰਦਾ ਜੀ ਤੁਸੀਂ ਵੱਧ ਪੈਸੇ ਪੇ ਕਰਨੇ ਆ ਕਿ ਘੱਟ ਪੈਸੇ ਪੇ ਕਰਨੇ ਆ ਜੀ ਪਲੱਸ ਤੁਸੀਂ ਕਵਰੇਜਿਸ ਨੂੰ ਕੰਪੇਅਰ ਕਰਨਾ ਵਾ ਤੇ ਦੇਖਣਾ ਵਾ ਤੁਹਾਨੂੰ ਚੰਗੀਆਂ ਕਵਰੇਜਿਸ ਕਿੱਥੋਂ ਮਿਲਦੀਆਂ ਨੇ
0: ਠੀਕ ਹੈ
2: ਜੇ ਤੁਹਾਨੂੰ ਦੋਨੋਂ ਚੀਜ਼ਾਂ ਮਿਲਦੀਆਂ ਨੇ ਤੁਹਾਨੂੰ ਪ੍ਰਾਈਸ ਵੀ ਵਧੀਆ ਮਿਲ ਰਹੀ ਹੈ ਜੀ ਕਵਰੇਜਿਸ ਵੀ ਵਧੀਆ ਮਿਲ ਰਹੀ ਹੈ ਤੇ ਫਿਰ ਆਈ ਥਿੰਕ ਤੁਹਾਨੂੰ ਜਿਹੜੇ ਬਿਜ਼ਨਸ ਓਨਰਸ ਨੇ ਜਾਂ ਤੁਸੀਂ ਪਰਸਨਲ ਕਾਰ ਵੀ ਓਨ ਕਰਦੇ ਆ ਘਰ ਵੀ ਓਨ ਕਰਦੇ ਆ ਆਈ ਥਿੰਕ ਇਟਸ ਵਰਥ ਕਾਲਿੰਗ ਅਸ ਇੱਕ ਤਾਂ ਤੁਹਾਡੇ ਮਨ ਦੇ ਵਿੱਚ ਜੇ ਤੁਸੀਂ ਘੱਟ ਵੀ ਪੇ ਕਰਦੇ ਹੋ ਤੁਹਾਨੂੰ ਐਟਲੀਸਟ ਇਹ ਤਸੱਲੀ ਹੋ ਜੂਗੀ ਵੀ ਮੇਰੇ ਕੋਲ ਆਲਰੇਡੀ ਬੈਸਟ ਪ੍ਰਾਈਸ ਆ ਵੀ ਆਈ ਐਮ ਐਟ ਦਾ ਰਾਈਟ ਪਲੇਸ ਤੇ ਜੇ ਪੈਸੇ ਸੇਵ ਹੋ ਗਏ ਤੇ ਤੁਸੀਂ ਸਾਡੇ ਨਾਲ ਪਾਲਿਸੀ ਚੇਂਜ ਕਰ ਲੈਣੀ ਆ ਤੁਹਾਨੂੰ ਅਸੀਂ ਕੱਲੀ ਕੱਲੀ ਚੀਜ਼ ਸਮਝਾ ਦੇਣੀ ਆ ਤੇ ਨਾਲ ਤੁਹਾਨੂੰ ਵਧੀਆ ਪਾਲਿਸੀ ਦੇ ਵਧੀਆ ਪ੍ਰਾਈਸ ਦੇ ਦੇਣੀ ਆ
0: ਬਹੁਤ ਅੱਛੀ ਗੱਲ ਸੋ
2: ਇਸ ਕਰਕੇ ਸਾਨੂੰ ਕਾਲ ਜ਼ਰੂਰ ਕਰ ਲਿਆ ਕਰੋ ਚਾਹੇ ਤੁਸੀਂ ਕੋਈ ਬਿਜ਼ਨਸ ਓਨ ਕਰਦੇ ਆ ਚਾਹੇ ਤੁਹਾਡੀ ਪਰਸਨਲ ਕਾਰ ਆ ਬਿਜ਼ਨਸ ਦੇ ਵਿੱਚ ਹਰਜੀਤ ਜੀ ਮੈਂ ਅੱਗੇ ਇੱਕ ਵਾਰੀ ਗੱਲ ਕੀਤੀ ਤੁਹਾਡੇ ਨਾਲ ਜਿਹੜੀ ਮੈਨੂੰ ਜਿਹੜਾ ਮੈਨੂੰ ਗੈਪ ਦਿਖਦਾ ਜੀ ਆਲ ਦਾ ਟਾਈਮ ਬਿਜ਼ਨਸ ਓਨਰ ਕੋਈ ਇੰਨਾ ਟਾਈਮ ਹੀ ਨਹੀਂ ਹੁੰਦਾ ਇੰਨਾ ਬਿਜ਼ੀ ਹੁੰਦਾ ਵਾ ਵੀ ਉਹ ਆਪਣੀ ਪਾਲਿਸੀ ਬੈਠ ਕੇ ਪੜ੍ਹੇ ਮੈਂ ਕੋਈ ਕਿਹੜੀਆਂ ਕਵਰੇਜਿਸ ਹੈਗੀਆਂ ਨੇ ਮੈਂ ਚੇਂਜਿਸ ਇਨਫੋਰਮ ਕੀਤੀਆਂ ਬ੍ਰੋਕਰ ਨੂੰ ਕਿ ਨਹੀਂ ਕੀਤੀਆਂ ਕਈ ਵਾਰੀ ਆਪਣੇ ਕੋਲ ਟਾਈਮ ਨਹੀਂ ਹੁੰਦਾ ਕਈ ਵਾਰੀ ਆਪਾਂ ਇਗਨੋਰੈਂਟ ਹੋ ਜਾਂਦੇ ਓਬਵੀਅਸ ਆ ਜੀ ਬਿਜ਼ਨਸ ਰਨ ਕਰਨਾ ਹੁੰਦਾ ਰਾਈਟ
0: ਠੀਕ ਹੈ
2: ਸੋ ਜਦੋਂ ਤੁਸੀਂ ਸਾਨੂੰ ਕਾਲ ਕਰਨੀ ਆ ਜੀ ਇੱਕ ਤਾਂ ਤੁਹਾਡੀਆਂ ਅਸੀਂ ਪੂਰੇ ਆਪਰੇਸ਼ਨ ਤੁਹਾਡੇ ਜਿਹੜੇ ਕੰਟੈਂਟ ਹੋ ਗਿਆ ਜੀ ਤੁਹਾਡੀ ਬਿਲਡਿੰਗ ਦੀ ਲਿਮਿਟ ਹੋ ਗਈ ਜੀ ਤੁਹਾਡੀਆਂ ਸੇਲਸ ਹੋ ਗਈਆਂ ਇੱਕ ਤਾਂ ਉਹ ਅਪਡੇਟ ਕਰਦੀਆਂ ਨੇ ਸੈਕੰਡਲੀ ਤੁਹਾਨੂੰ ਪੈਸੇ ਵੀ ਸੇਵ ਕਰਕੇ ਦੇਵਾਂਗੇ ਮੈਂ ਪਿਛਲੀ ਵਾਰ ਵੀ ਗੱਲਬਾਤ ਕੀਤੀ ਸੀ $1 million ਦੀ ਕਵਰੇਜ ਸੀਗੀ ਜੀ ਘੱਟ ਕਲਾਇੰਟ ਦੀ ਅਪਰੋਕਸੀਮੇਟਲੀ ਉਹਨਾਂ ਦੀ ਇੱਕ ਤਾਂ $1 million ਦਾ ਗੈਪ ਪੂਰਾ ਕੀਤਾ ਜੀ ਉਹਨਾਂ ਦੀ ਪ੍ਰੋਪਰਟੀ ਦੇ ਉੱਪਰ ਐਂਡ ਅਪਰੋਕਸੀਮੇਟਲੀ $1500 ਤੋਂ $2000 ਦੇ ਆਸ ਪਾਸ ਉਹਨਾਂ ਦਾ ਸਾਲ ਦਾ ਪ੍ਰੀਮੀਅਮ ਵੀ ਸੇਵ ਹੋਇਆ ਜੀ ਮੈਂ ਕਿਹਾ ਜੀ ਆਹ ਦੇਖੋ ਜੀ ਮੇਰਾ ਕੋਟ ਆਪਣੇ ਅਕਾਊਂਟੈਂਟ ਨੂੰ ਦਿਖਾਉਣਾ, ਅਕਾਊਂਟੈਂਟ ਨੂੰ ਦਿਖਾਓ, ਲਾਇਰ ਨੂੰ ਦਿਖਾਉਣਾ, ਆਪਣੀਆਂ ਕਵਰੇਜਸ ਆਪ ਆਪਣੀ ਪਾਲਿਸੀ ਪੜ੍ਹਨੀ ਹੈ, ਭਾਵੇਂ ਚੈਟ ਜੀਪੀਟੀ ਨੂੰ ਪੜ੍ਹਾ ਲਓ ਜਿੱਥੋਂ ਮਰਜ਼ੀ, ਦੈਨ ਕਾਲ ਅਸ ਬੈਕ ਇਫ ਯੂ ਆਰ ਸੈਟਿਸਫਾਈਡ, ਦੈਨ ਗੈਟ ਦਾ ਪਾਲਿਸੀ ਪ੍ਰੋਮਿਸ. ਅਸੀਂ ਕਰਦੇ ਕੀ ਹੈ ਜੀ ਬਿਜ਼ਨਸ ਦੇ ਵਿੱਚ, ਤੁਸੀਂ ਜੇ ਬਿਜ਼ਨਸ ਆਪਣਾ ਕੋਈ ਬਿਲਡਿੰਗ ਓਨ ਕਰਦੇ ਆ ਜੀ, ਕੋਈ ਪਲਾਜ਼ਾ ਵਾ, ਕੋਈ ਕੌਂਡੋਮੀਨੀਅਮ ਬਿਲਡਿੰਗ ਆ, ਤੁਸੀਂ ਕੋਈ ਯੂਨਿਟ ਓਨ ਕਰਦੇ ਆ, ਬਿਜ਼ਨਸ ਦੇ ਵਿੱਚ ਰੀਟੇਲ ਹੋਵੇ, ਹੋਲਸੇਲ ਹੋਵੇ, ਯੂ ਐਸ ਦਾ ਤੁਹਾਡਾ ਐਕਸਪੋਜ਼ ਰਿਹਾ, ਇੰਡੀਆ ਤੋਂ ਕੋਈ ਚੀਜ਼ਾਂ ਲਿਆ ਕੇ ਆਨਲਾਈਨ ਵੇਚਦੇ ਆ, ਆਲ ਐਂਡ ਆਲ ਸਾਨੂੰ ਇੱਕ ਵਾਰੀ ਬਿਜ਼ਨਸ ਪਾਲਿਸੀਜ਼ ਵਾਸਤੇ ਜ਼ਰੂਰ ਕਾਲ ਕਰ ਲਿਆ ਕਰੋ. ਐਂਡ ਸਪੈਸ਼ਲੀ ਜਿਹੜੇ ਗਰਾਜ ਓਨਰਸ ਨੇ ਜੀ, ਇੰਨੀਆਂ ਕੁ ਕੰਪੈਰੇਟਿਵ ਪ੍ਰਾਈਸ ਨੇ ਹਰਜੀਤ ਜੀ, ਬਿਲੀਵ ਇਟ, ਜਦੋਂ ਤੁਸੀਂ ਸਾਨੂੰ ਕਾਲ ਕਰਨਗੇ ਤੁਹਾਨੂੰ ਫੇਰ ਹੀ ਪਤਾ ਲੱਗਣਾ. 6479231467 2993 14 ਹਰਜੀਤ ਜੀ, ਲਾਸਟ ਗੱਲ ਕਾਰ ਇੰਸ਼ੋਰੈਂਸ ਦੀ
0: ਜੀ ਜੀ,
2: ਵਿਦ ਇਨ ਜੀ ਟੀ ਏ ਹਰੇਕ ਜੇ ਤੁਹਾਡੀ ਵੱਧ ਕੇ ਆਈ ਆ ਜੀ, ਚਾਹੇ ਤੁਸੀਂ ਜੀ ਟੀ ਏ ਦੇ ਵਿੱਚ ਆ ਚਾਹੇ ਜੀ ਟੀ ਏ ਤੋਂ ਬਾਹਰ ਆ ਜੀ, ਸਾਨੂੰ ਇੱਕ ਵਾਰੀ ਕਾਲ ਕਰ ਲਿਓ ਜੀ. ਮਿਨੀਮਮ $500 to $1,000 ਬਚਿਆ ਸੀ ਤੁਹਾਨੂੰ, ਤਾਂ ਹੀ ਕਹਿਣਾ ਸਾਡੇ ਨਾਲ ਪਾਲਿਸੀ ਚੇਂਜ ਕਰਿਓ. $100-$200 ਤੇ ਅਸੀਂ ਕਹਿੰਦੇ ਨੀ ਕਰਾਏ ਨੂੰ ਤੁਸੀਂ ਆਪਣੀ ਪਾਲਿਸੀ ਚੇਂਜ ਕਰੋ. ਕਿਉਂ ਜੀ? ਕੋਨਫੀਡੈਂਸ ਆ, ਇੰਸ਼ੋਰੈਂਸ ਕੰਪਨੀਆਂ ਦਾ ਐਕਸੈਸ ਆ, ਪਰਸਨਲ ਸਾਈਡ ਤੇ ਵੀ ਜੇ ਚਾਹੇ ਕਾਰ ਦੀ ਤੇ ਹੋਮ ਦੀ ਇੰਸ਼ੋਰੈਂਸ ਚਾਹੀਦੀ ਆ, ਗਿਵ ਅਸ ਅ ਕਾਲ 6479 2993 14 6479 2993 14 ਫੋਨ ਬੀਜੀ ਆ ਰਿਹਾ ਜੀ. ਕੁਛ ਕਰਨ ਦੀ ਲੋੜ ਨੀ ਸਾਨੂੰ, ਹਰਜੀਤ ਭਾਈ ਦਾ ਨਾਮ ਲੈ ਕੇ ਭੇਜਿਓ ਜਾਂ ਪੰਜਾਬੀ ਵੈਬਸਾਈਟ ਲਿਖ ਕੇ ਮੈਸੇਜ ਕਰ ਦਿਓ ਜੀ, ਤੁਹਾਨੂੰ ਆਪਣੇ ਆਪ ਹੀ ਕਾਲ ਬੈਕ ਕਰ.
0: ਬਹੁਤ ਅੱਛੀ ਗੱਲ ਹੈ ਜੀ ਜੀ ਜੀ, ਇੱਕ ਵਾਰੀ ਨੰਬਰ ਪਲੀਜ਼ ਵੀਰ ਜੀ ਦੁਬਾਰਾ ਦੇ ਦਿਓ.
2: ਹਾਂਜੀ, 6479 2993 14 6479 2993 14
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ. ਇਹ ਵੀ ਚੰਗਾ ਕੀਤਾ ਇਹਨਾਂ ਦੱਸਤਾ, ਕਾਰਾਂ ਦੀ ਇੰਸ਼ੋਰੈਂਸ ਤੇ ਹੋਮ ਇੰਸ਼ੋਰੈਂਸ ਦੇ ਵੀ ਸਪੈਸ਼ਲ ਪ੍ਰਾਈਜ਼ ਮਿਲ ਜਾਂਦੇ ਆ. ਫੋਨ ਕਰਕੇ ਦੇਖ ਲਓ ਜੇ ਕਿਸੇ ਦੇ ਰਿਨਿਊਅਲ ਹੋ ਰਹੀ ਹੈ ਤੇ, ਕਿਉਂਕਿ ਕਈ ਵਾਰੀ ਹੋ ਜਾਂਦਾ ਕਿ ਅਸੀਂ ਕਿੰਨੇ ਕਿੰਨੇ ਸਾਲ ਇੱਕੋ ਕੰਪਨੀ ਨਾਲ ਲੱਗੇ ਰਹਿੰਦੇ ਹਾਂ, ਤੇ ਜਦੋਂ ਅਸੀਂ ਦੂਸਰੀ ਕੰਪਨੀ ਨੂੰ ਚੇਂਜ ਕਰਦੇ ਹਾਂ ਤੇ ਡੈਫੀਨੇਟਲੀ ਤੁਹਾਡੀ ਇੰਸ਼ੋਰੈਂਸ ਘੱਟ ਜਾਂਦੀ ਹੈ. ਜ਼ਰੂਰ ਪਤਾ ਕਰੋ ਜਗਜੀਤ ਸਿੰਘ ਸਾਚਾ ਸਾਹਿਬ ਕੋ 6479 2913 14.
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ. ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ. ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535 416-524-3535 ਵਿਦ ਸ਼ਾਬਰਾ ਫਰੋਮ ਪਲੈਨਟ ਇੰਸ਼ੋਰੈਂਸ.
0: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ. ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ. ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ.
3: HK Movers का हो साथ लोकल एंड लॉन्ग डिस्टेंस के लिए टेंशन लेने की नहीं है बात. HK Movers होम ऑफिस अपार्टमेंट्स एंड डिलीवरी, बिग और स्मॉल, वी मूव इट ऑल. वी ऑल्सो शिप कार्स, वी ऑल्सो डू स्टोरेज. 30 इयर्स एक्सपीरियंस, वी सर्व विद अ स्माइल. HK Movers, गिव अस अ कॉल. मिस्टर हरमिंदर, 416-524-6704 416-524-6704.
4: हासल फ्री मूविंग के लिए HK Movers.
5: ਮੈਂ ਹਰਸਿਮਰਨ ਸਿੰਘ. ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ. ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ. ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ.
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ.
7: नजर बदलो, नजारे बदल जाएंगे. आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज.
8: गेट सिलेक्टेड फ्रेम रेगुलर सिंगल विजन लेंसेज फॉर जस्ट $129. 35 रेजोल्यूशन ड्राइव, ब्रैम्पटन, इन वॉलमार्ट प्लाजा. कॉल 9054608888. दैट्स 9054608888.
7: सर्विंग फ्रॉम 2 लोकेशंस, बेस्ट सर्विस, बेस्ट प्राइस, स्पेक्स एक्सप्रेस.
0: ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ ਤੁਸੀਂ ਸਿੰਘ ਹਰਜੀ ਦੇ ਨਾਲ. ETN ਟਰੈਵਲ ਵੱਲੋਂ ਸਪੈਸ਼ਲ ਤੌਰ ਤੇ ਸਪੌਂਸਰ ਕੀਤਾ ਜਾ ਰਿਹਾ. ETN ਟਰੈਵਲ ਤੇ ਇੰਡੀਆ ਜਾਣ ਵਾਸਤੇ ਸਪੈਸ਼ਲ ਟਿਕਟਾਂ ਮੇਰੀਆਂ ਤੁਹਾਨੂੰ ਦੀਵਾਲੀ ਦੀਆਂ, ਔਰ ਦਸੰਬਰ ਦੀਆਂ ਟਿਕਟਾਂ ਨੂੰ ਸਪੈਸ਼ਲ ਮੇਰੀਆਂ ਮੰਥ ਆਫ ਜਨਵਰੀ ਦੇ ਮਿਲਣੀਆਂ. ਫਰਵਰੀ ਦੀਆਂ ਟਿਕਟਾਂ ਸਸਤੀਆਂ ਵੀ ਹੋਈਆਂ ਬਹੁਤ ਜ਼ਿਆਦਾ, ਹੁਣੇ ਬੁਕਿੰਗ ਕਰਾ ਲਓ ਕਿਉਂਕਿ ਫਿਰ ਟਿਕਟਾਂ ਦੀ ਕੀਮਤ ਵੱਧ ਜਾਂਦੀ ਹੁੰਦੀ ਹੈ ਨੇੜੇ ਨੇੜੇ ਜਦੋਂ ਤੁਹਾਡਾ ਦਿਨ ਆਉਣੇ ਆ ਨੇੜੇ ਪਹੁੰਚਣ ਦੇ. ਜੇ ਤਾਂ ਵਿਆਹ ਸ਼ਾਦੀ ਹੈ ਫਿਰ ਤਾਂ ਤੁਸੀਂ ਟਿਕਟਾਂ ਪਹਿਲਾਂ ਬੁੱਕ ਕਰਾ ਲਓ, ਫਿਰ ਸਸਤੀਆਂ ਮਿਲ ਜਾਣੀਆਂ ਕਿਉਂਕਿ ਵਿਆਹ ਦੀ ਤਰੀਕ ਤਾਂ ਚੇਂਜ ਹੋਣੀ ਨਹੀਂ, ਠੀਕ ਹੈ ਨਾ? ਕਈ ਵਾਰੀ ਐਮਰਜੈਂਸੀ ਲੋੜ ਪੈ ਜਾਂਦੀ ਹੈ ਟਿਕਟਾਂ ਲੈਣ ਦੀ, ਕੋਈ ਦੁੱਖ ਸੁੱਖ ਵੇਲੇ ਬੰਦੇ ਨੂੰ ਜਾਣਾ ਪੈਂਦਾ ਉੱਥੇ, ਤੇ ਫਿਰ ਵੀ ਤੁਸੀਂ ਨੰਬਰ ਨੋਟ ਕਰ ਲਓ ETN ਟਰੈਵਲ ਦਾ। ਦੀਵਾਲੀ ਦੀਆਂ ਟਿਕਟਾਂ ਤੁਹਾਡੇ ਵਾਸਤੇ ਸਪੈਸ਼ਲ ਆਫਰ ਦਿੱਤੀ ਜਾ ਰਹੀ ਹੈ। ਏਅਰਲਾਈਨ ਦੀਆਂ ਟਿਕਟਾਂ, ਇਹ ਕੋਈ ਦੂਜੀਆਂ ਟਿਕਟਾਂ ਨਹੀਂ ਕਿਤੇ ਵੀ ਸਸਤੀਆਂ ਦੇ, ਏਅਰਲਾਈਨ ਦੇ ਜਹਾਜ਼ ਤੁਹਾਨੂੰ ਪਤਾ ਤੇਲ ਤੁਲ ਮਹਿੰਗਾ ਬਹੁਤ ਹੋਇਆ ਅੱਜ ਕੱਲ੍ਹ। 9054630301 'ਤੇ ਕਾਲ ਕੀਤੀ ਜਾ ਸਕਦੀ ਹੈ। ਨਾਲੇ ਬ੍ਰੈਂਪਟਨ ਇਹਨਾਂ ਦੀ ਏਜੰਸੀ ਹੈ, ਉੱਥੇ ਜਾ ਕੇ ਬਹਿ ਜਾਓ, ਜਾ ਕੇ ਕੁਈਨ ਐਂਡ ਏਅਰਪੋਰਟ ਦੇ ਕਾਰਨਰ ਦੇ ETN ਟਰੈਵਲ 9054631301 'ਤੇ ਕਾਲ ਵੀ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਕਰ ਸਕਦੇ ਹਾਂ। ਜਿਨ੍ਹਾਂ ਦੇ ਬੈਕ ਪੇਨ ਹੁੰਦੀ ਹੈ, ਕੁਛ ਗੋਡੇ ਮੋਢੇ ਦੁਖਦੇ ਆ, ਸਿਰ ਦੁਖਦਾ, ਮਸਾਜ ਕਰਾਉਣੀ ਆ, ਕਈ ਵਾਰੀ ਕੋਈ ਬੈਕ ਪੇਨ, ਕਈ ਵਾਰੀ ਨਾ ਹੱਡੀਆਂ ਵੱਡੀਆਂ 'ਚ ਕਈ ਵਾਰੀ ਕੋਈ ਉਹ ਨਾੜ ਦੇ ਨਾੜ ਚੜ੍ਹ ਜਾਂਦੀ ਹੈ, ਸਟੀਲ ਐਂਡ ਟੋਰਮ ਦੇ ਕਾਰਨਰ ਤੁਹਾਡੇ ਵਾਸਤੇ ਇੱਕ ਐਸਾ ਬੰਦਾ ਆਇਆ ਮਸਾਜ ਵਾਲਾ, ਬਸ ਹੱਥ ਲਾ ਕੇ ਦੱਸ ਦਿੰਦਾ ਵੀ ਆਹ ਚੱਕੋ ਅਤੇ ਜਾਓ ਘਰਾਂ ਨੂੰ, ਸਿੱਧੇ ਹੋ ਕੇ ਕੰਮ ਕਰੋ। ਜਿਨ੍ਹਾਂ ਨੇ ਬੈਲਟਾਂ ਬੁਲਟਾਂ ਲਾਈਆਂ ਕੰਮ ਕਰਨ ਲੱਗੇ ਆ, ਬੈਕ ਪੇਨ ਹੁੰਦੀ ਹੈ, ਉਹਨਾਂ ਵਾਸਤੇ ਸਪੈਸ਼ਲ ਆ। ਤੁਸੀਂ ਇੱਕ ਵਾਰੀ ਇਹਨਾਂ ਕੋਲ ਜਾ ਕੇ ਆਓ ਅਤੇ ਫਿਰ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਂਦਾ, ਜਦੋਂ ਇੱਕ ਵਾਰ ਤੁਸੀਂ ਮਸਾਜ ਕਰਾ ਕੇ ਆ ਗਏ ਨਾ ਇਹਨਾਂ ਕੋਲੋਂ, ਅਤੇ ਤੁਸੀਂ ਮੁੜ ਕੇ ਆ ਕੇ ਕਹਿੰਦਾ ਹਰਜੀਤ ਜੀ ਸ਼ਾਬਾਸ਼, ਇਹ ਵਾਕਈ ਸਾਡੀ ਮਸਾਜ ਇੰਨੀ ਕਰਕੇ ਬੰਦੇ ਨੇ ਸਾਨੂੰ ਬਿਲਕੁਲ ਕਹਿੰਦੇ ਹੁੰਦੇ ਨਾ ਪੇਨ ਰਿਲੀਫ ਕਰ ਦਿੱਤਾ। 9055843000 ਇੱਕ ਬੰਦਾ ਮਸਾਜ ਕਰਨ ਚਲਾ ਗਿਆ ਕਿਸੇ ਕੋਲ, ਉਹਨੂੰ ਉਹਨੇ ਹੋਰ ਹੀ ਕੁੱਬਾ ਕਰਤਾ। ਇੱਥੇ ਹੈਗਾ ਬੰਦਾ ਆਪਣੇ ਵੀਰੀ, ਮੈਂ ਬੰਦੇ ਨੂੰ ਜਾਣਦਾ, ਉਹ ਕਹਿੰਦਾ ਮੈਨੂੰ ਬੜੀ ਮਸਾਜ ਕਰਨੀ ਆਉਂਦੀ, ਬੜੇ ਸਾਲਾਂ ਤਜਰਬਾ। ਇਹ ਬੰਦਿਆਂ ਨੇ ਸਿੱਖਿਆ ਹੋਇਆ, ਜਿਹੜੇ ਬੰਦੇ ਨੇ ਮੈਂ ਐਡ ਕਰ ਰਿਹਾ, ਕਈ ਬੰਦਾ ਦੇਸੀ ਮਸਾਜ ਹੀ ਬਣ ਗਿਆ ਨਾ, ਪਿੰਡਾਂ 'ਚ ਕਰਦੇ ਸੀ, ਇੱਥੇ ਆ ਕੇ ਖੋਲ ਲਿਆ, ਕੰਮ ਚੱਲ ਗਿਆ। ਜਿਹਨਾਂ ਨੇ ਸਿੱਖਿਆ ਹੈ ਉਹਨਾਂ ਕੋਲ ਜਾਓ ਤੁਸੀਂ। 9055843000 'ਤੇ ਕਾਲ ਕੀਤੀ ਜਾ ਸਕਦੀ ਹੈ। 905-584-3000 ਅਕਤੂਬਰ 17 ਸ਼ਨੀਵਾਰ ਦਾ ਦਿਨ ਆ ਗਿਆ। ਇਹ ਆਰਟਿਸਟ ਨੁਮਾਨ ਹੈਦਰ ਤੁਹਾਡੇ ਵਾਸਤੇ ਕਵਾਲੀ ਨਾਈਟ ਪੇਸ਼ ਕਰ ਰਿਹਾ ਹੋਟਲ ਦੇ ਵਿੱਚ, ਬਈ ਮੈਰੀਅਟ ਹੋਟਲ ਵਿੱਚ, ਸ਼ਨੀਵਾਰ ਸ਼ਾਮ ਨੂੰ 7 ਵਜੇ।

ਨੇ ਟਿਕਟਾਂ ਬੁੱਕ ਕਰਾਈਆਂ। ਮੈਂ ਤਾਂ ਅੱਗੇ ਗੱਲ ਕਰਦਾ ਸੀ ਨਾ, ਜਦੋਂ ਪੌਪ ਫੇਅਰ ਸੀ ਮੈਂ ਉਹਦੇ ਗੱਲ ਕੀਤੀ, ਮੈਂ ਕਿਹਾ ਵਧੀ ਤੁਸੀਂ ਮਿਸ ਬੜਾ ਕਰੋਗੇ ਬੰਦੇ ਨੂੰ, ਇੰਨਾ ਕਮਾਲ ਦਾ ਯਾਰ ਕਲਾਕਾਰ ਆ, ਤੁਸੀਂ ਬਿਲੀਵ ਕਰਿਓ। ਸੁਣੋ ਧਿਆਨ ਨਾਲ ਯਾਰ ਸਾਰੇ ਜਾਣੇ,

ਬੜੀ ਪਿਆਰੀ ਕਵਾਲੀ ਹੈ ਯਾਰ, ਤੇਰੀ ਜੁਦਾਈ ਚੱਲ ਨਹੀਂ ਹੁੰਦੀ ਹੈ। ਇਹ ਜੁਦਾਈਆਂ ਨਾ ਹੀ ਪੈਣ ਚੰਗੀਆਂ, ਜਦੋਂ ਪੈ ਜਾਂਦਾ ਫਿਰ ਬੰਦਾ ਖੁਦ ਹੀ ਪਰੇਸ਼ਾਨ ਹੋ ਜਾਂਦਾ।

0: ਹਰਜੀਤ ਜੀ, ਵਿਧੀ ਜੀ ਵੀ ਬੈਠੇ ਆ, ਇਹਨਾਂ ਨਾਲ ਵੀ ਗੱਲਬਾਤ ਕਰੋ। ਤੁਸੀਂ ਕਵਾਲੀਆਂ ਸੁਣੀ ਜਾਂਦੇ ਆ ਜੀ, ਵਿਧੀ ਜੀ ਹੋਰ ਕਹਿਣਾ ਚਾਹੋਗੇ?
1: ਜੀ, ਲਾਈਫ ਇੰਸ਼ੋਰੈਂਸ ਬਾਰੇ ਗੱਲ ਕਰ ਰਹੀ ਸੀਗੀ। ਤੇ ਹੁਣੇ ਤੱਕ ਅਗਰ ਤੁਸੀਂ ਕੋਈ ਵੀ ਪਲਾਨ ਨਹੀਂ ਲਿੱਤਾ ਹੋਇਆ, ਕਿਸੇ ਵੀ ਜੋਬ ਦੇ ਵਿੱਚ ਹੋ ਤੁਸੀਂ ਜਾਂ ਬਿਜ਼ਨਸ ਵੀ ਕਰਦੇ ਹੋ, ਆਪਣੀ ਲਾਈਫ ਇੰਸ਼ੋਰੈਂਸ ਬਾਰੇ ਜ਼ਰੂਰ ਤੁਸੀਂ ਪੁੱਛੋ। ਅੱਜ ਕੱਲ੍ਹ ਮੋਸਟਲੀ ਕੰਪਨੀਜ਼, ਜਿੰਨੇ ਵੀ ਇੰਸ਼ੋਰੈਂਸ ਪ੍ਰੋਵਾਈਡਰਸ ਨੇ, ਵੱਡੇ ਇੰਸ਼ੋਰੈਂਸ ਪ੍ਰੋਵਾਈਡਰ ਜਿਵੇਂ ਕਿ ਮੈਨਿਊਲਾਈਫ ਹੈ, ਸਨ ਲਾਈਫ ਹੈ, ਇੰਡਸਟਰੀਅਲ ਲਾਈਨਸ ਹੈ, ਕਿਸੇ ਵੀ ਕੰਪਨੀ ਦੀ ਤੁਸੀਂ ਗੱਲ ਕਰਦੇ ਹੋ, ਹਰ ਕਿਸੇ ਕੰਪਨੀ ਨੇ ਕੋਈ ਨਾ ਕੋਈ ਡਿਸਕਾਊਂਟ ਜਾਂ ਕੋਈ ਨਾ ਕੋਈ ਪ੍ਰੀਮੀਅਮ ਦੇ ਉੱਤੇ ਤੁਹਾਨੂੰ ਡਿਸਕਾਊਂਟ ਜ਼ਰੂਰ ਦੇਣਾ ਡਿਸੰਬਰ ਤੋਂ ਪਹਿਲਾਂ। ਇਹ ਜਿਹੜੀ ਔਫਰ ਹੈ ਯੂਜਲੀ ਸਟਾਰਟ ਹੁੰਦੀ ਹੈ ਸਪਟੰਬਰ ਐਂਡ ਤੋਂ ਲੈ ਕੇ ਸਿਰਫ ਡਿਸੰਬਰ ਤੱਕ। ਇਸ ਤੋਂ ਇਲਾਵਾ ਤੁਹਾਨੂੰ ਇਹ ਸਾਰਾ ਸਾਲ ਔਫਰ ਨਹੀਂ ਮਿਲਦੀ ਆ। ਮੈਨਿਊਲਾਈਫ ਨੇ ਬਹੁਤ ਵੱਡੀ ਔਫਰ ਕੀਤੀ ਹੋਈ ਹੈ ਜਿਹਦੇ ਵਿੱਚ ਤੁਹਾਨੂੰ ਉਹ ਐਪਲ ਵਾਚ ਫ੍ਰੀ ਦੇ ਰਹੇ ਨੇ ਅਗਰ ਤੁਹਾਡੀ ਹੈਲਥ ਬਿਲਕੁਲ ਵਧੀਆ ਨਹੀਂ। ਸੋ ਮੈਂ ਇਗਜ਼ਾਮਪਲ ਕਰਕੇ ਮੈਂ ਦੱਸ ਹੀ ਰਹੀ ਸੀਗੀ, ਅਗਰ ਤੁਹਾਡੀ ਏਜ 35 ਈਅਰਸ ਓਲਡ ਆ ਅਤੇ ਤੁਸੀਂ ਹਾਫ ਅ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਸ਼ੁਰੂ ਕਰਵਾਉਂਦੇ ਹੋ ਆਪਣੀ, ਅਤੇ ਉਹ $27 ਦੀ ਤੁਹਾਨੂੰ ਪੈਂਦੀ ਹੈ, ਨਾਲ ਨਾਲ ਤੁਹਾਨੂੰ ਇੱਕ ਐਪਲ ਵਾਚ ਜਿਹੜੀ ਹੈ ਉਹ ਫ੍ਰੀ ਮਿਲਦੀ ਆ। ਇਹਦੇ ਨਾਲ ਨਾਲ ਮੈਨਿਊਲਾਈਫ ਨੇ, ਅਗਰ ਤੁਸੀਂ 65 ਤੱਕ ਇੰਸ਼ੋਰੈਂਸ ਆਪਣੀ ਲੈਂਦੇ ਹੋ, ਟਰਮ ਇੰਸ਼ੋਰੈਂਸ ਹਾਫ ਅ ਮਿਲੀਅਨ ਦੀ, ਦੈਟ ਇਜ਼ ਗੋਇੰਗ ਟੂ ਕੋਸਟ ਯੂ ਓਨਲੀ $54। ਅਤੇ ਇਸ ਕਰਕੇ ਬਹੁਤ ਜ਼ਿਆਦਾ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਨੇ ਡਿਸਕਾਊਂਟ ਕੀਤੇ ਹੋਏ ਨੇ, ਡਿਪੈਂਡਿੰਗ ਔਨ ਯੋਰ ਏਜ, ਯੋਰ ਹੈਲਥ, ਜਾਂ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਤੁਹਾਡੇ ਲਈ ਕਿਹੜਾ ਪਲਾਨ ਬੈਸਟ ਜਿਹੜਾ ਹੁੰਦਾ ਹੈ ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਪਤਾ ਕਰੋ, ਆਪਣੇ ਇੰਸ਼ੋਰੈਂਸ ਬਾਰੇ ਜ਼ਰੂਰ ਪਤਾ ਕਰਕੇ ਰੱਖੋ, ਇੱਕ ਛੋਟੀ ਜਿਹੀ ਪੋਲਿਸੀ ਲੈ ਕੇ ਰੱਖੋ। ਇਹ ਪੋਲਿਸੀ ਤੁਹਾਨੂੰ ਬਹੁਤ ਹੈਲਪ ਕਰ ਸਕਦੀ ਹੈ ਅੱਗੇ ਜਾ ਕੇ, ਅਤੇ ਉਹ ਜਿਹੜੀ ਹੈ ਪੋਲਿਸੀ ਅੱਗੇ ਜਾ ਕੇ ਕਨਵਰਟ ਵੀ ਹੋ ਸਕਦੀ ਹੈ ਪਰਮਾਨੈਂਟ ਪੋਲਿਸੀ ਦੇ ਅੰਦਰ ਜਾਂ ਜ਼ਿਆਦਾ ਕਵਰੇਜ ਦੇ ਅੰਦਰ।
0: ਬੜੀ ਤੁਸੀਂ ਨਾਈਸਲੀ ਔਰ ਬਹੁਤ ਸਿੰਪਲ ਮਾਇਨਿਆਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਐਕਸਪਲੇਨ ਕੀਤੀਆਂ, ਔਰ ਮੈਂ ਸਮਝਦਾ ਕਿ ਵਿਧੀ ਛਾਪਣਾ ਤੁਸੀਂ ਕਾਲ ਕਰ ਲਓ, ਔਰ ਜਾਂ ਤੁਸੀਂ ਇਹਨਾਂ ਨੂੰ ਆਫਿਸ 'ਚ ਮਿਲ ਸਕਦੇ ਹਾਂ। ਇਹਨਾਂ ਦਾ ਆਫਿਸ ਬ੍ਰੈਂਪਟਨ ਵੀ ਹੈ ਔਰ ਈਸਟ ਵਾਲੀ ਸਾਈਡ 'ਤੇ ਵੀ ਆਫਿਸ ਹੈ। ਔਰ ਵਿਧੀ ਜੀ, ਈਸਟ ਵਾਲੀ ਸਾਈਡ ਦੇ ਸ਼ਹਿਰਾਂ ਦਾ ਨਾਮ ਦੱਸੋ ਪਲੀਜ਼।
1: ਜੀ ਬਿਲਕੁਲ, ਈਸਟ ਵਾਲੀ ਸਾਈਡ ਤੁਸੀਂ ਮੈਨੂੰ ਕਿੱਥੇ ਵੀ ਸਕਾਰਬਰੋ, ਮਾਰਕਮ, ਵਿਟਬੀ, ਪਿਕਰਿੰਗ, ਏਜੈਕਸ, ਔਸ਼ਵਾ, ਬੋਮਨਵਿਲ, ਕਰਟਿਸ, ਲਿੰਜ਼ੀ, ਤੁਸੀਂ ਕਿੱਥੇ ਵੀ ਮੈਨੂੰ ਸੁਣ ਰਹੇ ਹੋ ਅਤੇ ਤੁਸੀਂ ਕਾਲ ਕਰ ਸਕਦੇ ਹੋ। ਔਸ਼ਵਾ ਦੇ ਵਿੱਚ ਮੇਰਾ ਆਫਿਸ ਹੈ, ਈਸਟ ਸਾਈਡ 'ਤੇ ਬ੍ਰੈਂਪਟਨ ਦੇ ਅੰਦਰ ਮੇਰਾ ਸਟੀਲਸ ਐਂਡ ਟੋਰਬਰਮ 'ਤੇ ਆਫਿਸ ਹੈ। ਐਨੀਵੇਅਰ ਅਗਰ ਤੁਸੀਂ ਮੈਨੂੰ ਵੈਸਟ ਦੇ ਉੱਤੇ ਸੁਣ ਰਹੇ ਹੋ, ਆਫਿਸ ਆਉਣਾ ਚਾਹੁੰਦੇ ਹੋ, ਤੁਸੀਂ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ। ਨੰਬਰ ਮੇਰਾ ਨੋਟ ਕਰ ਲਓ, 416-524-3535, 416-524-3535।
0: ਬਹੁਤ ਈਜ਼ੀ ਨੰਬਰ ਹੈ ਵਿਧੀ ਜੀ ਦਾ, 416-524-3535, 416-524-3535 ਦੇ ਕਾਲ ਕੀਤੀ ਜਾ ਸਕਦੀ ਹੈ। A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਸਪਾਂਸਰ ਕਰ ਰਹੇ ਹਾਂ, ਔਰ ਦੀਵਾਲੀ ਅੱਗੋਂ ਆ ਜਾਣੀ ਹੈ, ਤੁਸੀਂ ਆਪਣੇ ਡੱਬਿਆਂ ਦੇ ਆਰਡਰ ਦੇਣੇ ਆ, ਹੁਣੇ ਲਿਖਾ ਲਓ ਕਿਉਂਕਿ ਫਿਰ ਨੇੜੇ ਜਾ ਕੇ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ। ਬਹੁਤ ਵਧੀਆ ਵਧੀਆ ਮਠਿਆਈ ਲੈਣੀ ਆ, ਪੇਸਟਰੀਜ਼ ਲੈਣੀ ਆ, ਪਿਓਰ ਵੈਜੀਟੇਰੀਅਨ ਕੇਕ ਲੈਣੀ ਆ। A1 ਕੇਕ ਐਂਡ ਪੇਸਟਰੀਜ਼ ਤੁਹਾਨੂੰ ਪਤਾ ਕਿ ਬਹੁਤ ਲੰਬੇ ਸਾਲਾਂ ਤੋਂ 1075 ਲੋਰੀ ਮਾਰ ਡਰਾਈਵ ਦੇ ਉੱਤੇ ਹਾਜ਼ਰ ਹੈ ਤੁਹਾਡੇ ਵਾਸਤੇ। A1 ਕੇਕ ਐਂਡ ਪੇਸਟਰੀਜ਼ ਵਾਲੇ ਤੁਸੀਂ ਵੀ ਇਹਨਾਂ ਨੂੰ ਕਾਲ ਕਰ ਸਕਦੇ ਆ, ਨੰਬਰ ਤੁਹਾਡੇ ਵਾਸਤੇ ਹਾਜ਼ਰ ਆ 905-564-2663 ਦੇ। ਡਿਕਸੀ ਗੁਰੂ ਘਰ ਦੇ ਬਿਲਕੁਲ ਕੋਲ ਹੈ, A1 ਦੇ ਤਾਜ਼ੇ ਤਾਜ਼ੇ ਬਿਸਕੁਟ ਖਾਣੇ ਆ ਤੇ ਇਹਨਾਂ ਕੋਲ ਜਾ ਕੇ ਉੱਥੇ ਫੈਕਟਰੀ ਬੰਦੇ ਸਾਹਮਣੇ ਤਾਜ਼ੇ ਤਾਜ਼ੇ ਗਰਮ ਗਰਮ ਲੈ ਆਓ ਜਾ ਕੇ। 1075 ਲੋਰੀ ਮਾਰ ਡਰਾਈਵ ਤੇ 905-564-2663 ਤੇ ਕਾਲ ਵੀ ਕੀਤੀ ਜਾ ਸਕਦੀ ਹੈ। $35 ਸਕੇਅਰ ਫੁੱਟ ਦੇ ਵਿੱਚ ਤੁਹਾਡੇ ਵਾਸਤੇ ਕੁਆਰਟਜ਼ ਤੁਹਾਡੇ ਘਰੇ ਲਾ ਦਿੱਤਾ ਜਾ ਰਿਹਾ। ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ ਹੋਏਗਾ, ਬੇਸ਼ ਕਲਰ ਹੋਣਗੇ, ਪਿਓਰ ਵਾਈਟ ਕਲਰ ਹੋਏਗਾ, ਜਿਵੇਂ ਇੰਡੀਆ ਚਿਪਸ ਪੈਂਦੀ ਸੀ ਇੱਦਾਂ ਦਾ ਪੱਥਰ ਲਵਾਉਣਾ ਤੁਸੀਂ ਆਪਣੇ ਘਰ ਦੇ ਕਿਚਨ ਦੇ ਵਿੱਚ, ਸਿਰਫ $35 ਸਕੇਅਰ ਫੁੱਟ ਦੇ ਵਿੱਚ। ਨੰਬਰ ਇੱਕੋ ਹੀ ਹੈ, 647-400-4550 ਤੇ ਕਾਲ ਕੀਤੀ ਜਾ ਸਕਦੀ ਹੈ। ਕੋਈ ਹੋਰ ਵੀ ਕੰਸਟਰਕਸ਼ਨ ਤੁਸੀਂ ਕੰਮ ਕਰਾਉਣਾ, ਵਾਸ਼ਰੂਮ ਨਵੇਂ ਤਿਆਰ ਕਰਾਉਣੇ ਆ, ਬੇਸਮੈਂਟ ਨਵੀਂ ਬਣਾਉਣੀ ਆ, ਫਿਰ ਵੀ ਇਸੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। 647-400-4550, 647-400-4550। ਨੁਮਾਨ ਹੈਦਰ।

ਵੱਡੀਆਂ ਵੱਡੀਆਂ ਮਹਿਫਲਾਂ ਪਾਕਿਸਤਾਨ 'ਚ ਲਾਉਂਦੇ ਆ, ਪੂਰਾ ਬੈਂਡ ਆਇਆ ਇਹਨਾਂ ਦਾ 17 ਤਰੀਕ ਇਸ ਆਉਣ ਵਾਲੇ ਸ਼ਨੀਵਾਰ ਨੂੰ ਬਈ ਨੁਮਾਨ ਹੈਦਰ ਆਪਣੇ ਸ਼ਹਿਰ ਦੇ ਮੈਰੀਅਟ ਹੋਟਲ 'ਚ ਪਰਫਾਰਮ ਕਰ ਰਿਹਾ ਪੂਰੇ ਬੈਂਡ ਦੇ ਨਾਲ। ਬਈ ਵਾਹ, ਗਰਮਾ ਗਰਮ ਸਨੈਕਸ ਹੋਣਗੇ ਤੁਹਾਡੇ ਵਾਸਤੇ, ਡਿਨਰ ਪਰੋਸਿਆ ਜਾਏਗਾ, ਤੁਹਾਡੀਆਂ ਡਰਿੰਕਸ ਹੋਣਗੀਆਂ, ਤੁਹਾਨੂੰ ਵੈਲਕਮ VIP ਪ੍ਰੋਟੋਕਾਲ ਦਿੱਤਾ ਜਾਣਾ ਤੁਹਾਨੂੰ ਸਾਰਿਆਂ ਨੂੰ।

0: ਜੀ ਵਿਧੀ ਜੀ ਜਾਣ ਲੱਗਿਆ ਹੋਰ ਕੀ ਕਹਿਣਾ ਚਾਹੋਗੇ?
1: ਜੀ ਜਾਣ ਲੱਗਿਆ ਬਸ ਸਹੀ, ਅਗਰ ਤੁਸੀਂ ਟਰੈਵਲ ਕਰ ਰਹੇ ਹੋ ਆਊਟਸਾਈਡ, ਜਿਹੜਾ ਹੈ ਕੈਨੇਡੀਅਨਸ ਯੂਜੂਅਲੀ ਅਸੀਂ ਜਿੰਨੇ ਵੀ ਲੋਕ ਅਸੀਂ ਬਾਹਰ ਜਾਂਦੇ ਹਾਂ ਅਕਤੂਬਰ ਨਵੰਬਰ ਦਸੰਬਰ ਦੇ ਅੰਦਰ, ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ। ਟਰੈਵਲ ਇੰਸ਼ੋਰੈਂਸ ਜਿਹੜੀ ਹੈ ਉਹ $3-4 ਤੋਂ ਸ਼ੁਰੂ ਹੋ ਕੇ $10 ਤੱਕ ਪਹੁੰਚਦੀ ਹੈ, ਡਿਪੈਂਡ ਕਰਦਾ ਤੁਹਾਡੀ ਏਜ ਪਰ ਡੇ। ਹੁਣ ਪੂਰੀ ਫੈਮਿਲੀ ਅਗਰ ਜਾ ਰਹੀ ਹੈ ਤੇ ਡਿਪੈਂਡਿੰਗ ਔਨ ਕਿੰਨੇ ਦਿਨ ਲਈ ਤੁਸੀਂ ਜਾ ਰਹੇ ਹੋ, ਏਜ ਤੁਹਾਡੀ ਕਿੰਨੀ ਹੈ, ਉਹ ਟਰੈਵਲ ਇੰਸ਼ੋਰੈਂਸ ਤੁਹਾਨੂੰ $50 ਤੋਂ ਲੈ ਕੇ $60 ਤੱਕ ਪੈਂਦੀ ਆ ਹਫ਼ਤੇ ਲਈ ਅਗਰ ਤੁਸੀਂ ਜਾ ਰਹੇ ਹੋ। ਸੋ 5 million ਦਾ ਪਲਾਨ ਹੁੰਦਾ, ਵਿਚ ਇਜ਼ ਅ ਸਟੈਂਡਰਡ ਪਲਾਨ, ਜ਼ਰੂਰ ਲੈ ਕੇ ਜਾਓ। ਟਰੈਵਲ ਇੰਸ਼ੋਰੈਂਸ ਦੇ ਅੰਦਰ ਇੱਕ ਤੁਹਾਡੀ ਆਈਟਨਰੀ ਦਾ ਪਾਰਟ ਹੋਣਾ ਚਾਹੀਦਾ, ਕਿਉਂਕਿ ਉਹ ਤੁਹਾਨੂੰ ਇਸੇ ਚੀਜ਼ ਤੋਂ ਬਚਾਏਗੀ ਅਗਰ ਤੁਹਾਨੂੰ ਕੋਈ ਉੱਥੇ ਐਮਰਜੈਂਸੀ ਮੈਡੀਕਲ ਤੁਹਾਨੂੰ ਜ਼ਰੂਰਤ ਹੁੰਦੀ ਹੈ, ਕਿਉਂਕਿ ਤੁਹਾਡਾ ਹੈਲਥ ਕਾਰਡ ਉੱਥੇ ਨਹੀਂ ਚੱਲਦਾ। ਟਰੈਵਲ ਇੰਸ਼ੋਰੈਂਸ ਬਾਰੇ ਤੁਸੀਂ ਕੋਟ ਲਾਣਾ ਹੈ, ਕੋਈ ਕੁਐਸਚਨ ਹੈ, ਨੰਬਰ ਮੇਰਾ ਨੋਟ ਕਰ ਲਓ, 416-526-3535, 416-526-3535।
0: ਨੰਬਰ ਇੱਕ ਵਾਰੀ ਫਿਰ ਦੁਬਾਰਾ ਦੱਸੋ ਪਲੀਜ਼।
1: 416-526-3535, 416-526-3535।
0: ਨੁਮਾਨ ਹੈਦਰ, 17 ਤਰੀਕ ਇਸ ਆਉਣ ਵਾਲੇ ਸ਼ਨੀਵਾਰ ਨੂੰ ਮੈਰੀਅਟ ਹੋਟਲ ਟਿਕਟਾਂ ਲੈਣੀਆਂ, ਮੈਨੂੰ ਕਾਲ ਕਰਨੀ ਪੈਣੀ ਆ 6474481000।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Tobler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-7739-8710।
3: ਮੈਂ ਕਿਆ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਆ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
7: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
8: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪਸ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
12: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
13: ਕੰਡੀਸ਼ਨਸ ਅਪਲਾਈ।
14: ਆਰ ਯੂ ਰੈਡੀ? ਇੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040-647-429-4040-4740-4040।
15: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
16: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
15: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
16: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
15: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
16: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
13: ਆ ਭੈਣੇ ਖਰੀਦ ਲਿਆ ਗਹਿਣੇ
17: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
13: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
17: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
18: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
19: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
20: Indian Fruitland, one stop for all your grocery needs.
21: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
20: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
22: Ladies and gentlemen, introducing from CHLO AM 530, the number one radio host in the world, Dave Tatla! From the Dave Tatla News Desk, locally covered, nationally connected.

0: ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
1: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
2: Hello everyone, my name is Jagraj Sekhon, running to be your next counselor for ward number 2 in Caledon. Me and my family have proudly called ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.
0: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
0: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗੇ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
0: 40 ਸਾਲਾਂ ਤੋਂ ਬੇਦਾਗ ਸਰਵਿਸ,
4: ਗਿੱਲ ਇੰਟਰਨੈਸ਼ਨਲ ਟ੍ਰੈਵਲ।
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
3: 9056710400 or 9057968800 or visit giltravels.ca।
5: ਦੁਸਹਿਰਾ, ਕਰਵਾ ਚੌਥ ਅਤੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਬਣਾਓ ਹੋਰ ਵੀ ਮਿੱਠਾ
6: ਇੰਡੀਅਨ ਸਵੀਟ ਮਾਸਟਰ ਦੀਆਂ ਲਾਜਵਾਬ ਮਿਠਾਈਆਂ ਦੇ ਨਾਲ।
5: ਘਰ ਆਏ ਮਹਿਮਾਨਾਂ ਲਈ ਕਰਵਾਉਣੀ ਹੋਵੇ ਕੈਟਰਿੰਗ
6: ਜਾਂ ਪਰਿਵਾਰ ਤੇ ਦੋਸਤਾਂ ਨਾਲ ਬਾਹਰ ਡਾਇਨਿੰਗ ਕਰਨ ਦਾ ਮਨ ਹੋਵੇ, ਇੰਡੀਅਨ ਸਵੀਟ ਮਾਸਟਰ ਕੋਲ ਹੈ ਆਪਣਾ ਡਾਇਨਿੰਗ ਹਾਲ।
5: ਤੇ ਜੇ ਮਨ ਕਰੇ ਸਟਰੀਟ ਫੂਡ ਦਾ ਤਾਂ ਇੱਥੇ ਮਿਲੇਗੀ ਸਟਰੀਟ ਫੂਡ ਵਾਲੀ ਪੂਰੀ ਵਾਈਬ।
6: ਨਾਲ ਹੀ ਮਿਲਣਗੇ ਤੁਹਾਡੇ ਮਨ ਪਸੰਦ ਲਾਜਵਾਬ ਸਟਰੀਟ ਫੂਡ ਦੇ ਸਵਾਦ।
5: ਤਿਉਹਾਰਾਂ ਦੀਆਂ ਖੁਸ਼ੀਆਂ ਹੋਣ ਜਾਂ ਰੋਜ਼ਾਨਾ ਦੀ ਕੋਈ ਖਾਸ ਸਟਰੀਟ, ਇੱਕੋ ਇੱਕ ਥਾਂ, ਇੰਡੀਅਨ ਸਵੀਟ ਮਾਸਟਰ, ਤੁਹਾਡੀ ਹਰ ਖੁਸ਼ੀ ਲਈ, ਹਰ ਲੋੜ ਲਈ, ਹਰ ਵੇਲੇ ਤੁਹਾਡੇ ਨਾਲ।
6: ਇੰਡੀਅਨ ਸਵੀਟ ਮਾਸਟਰ, ਵਧੇਰੇ ਜਾਣਕਾਰੀ ਲਈ ਕਾਲ ਕਰੋ 905-450-2800
5: 9054502800।
7: I am Dave Tatla. I am Dave Tatla. And you are not.

0: ਸੁਲਤਾਨ ਹੋਰਾਂ ਨਾਲ ਫੈਸਲਾ ਕੀਤਾ ਕਿ ਅਸੀਂ ਤੁਹਾਨੂੰ ਫ੍ਰੀ ਪੀਜ਼ਾ ਖਵਾਉਣਾ। ਸੋ ਫ੍ਰੀ ਪੀਜ਼ਾ ਖਾਣ ਦੇ ਲਈ ਸੁਲਤਾਨ ਜੀ ਨੇ ਗੱਲ ਕਰਦੇ ਹਾਂ, ਕਿਵੇਂ ਕਰਨਗੇ? ਸੁਲਤਾਨ ਜੀ ਵੈਲਕਮ ਟੂ ਦਾ ਸ਼ੋ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਫ੍ਰੀ ਪੀਜ਼ੇ ਦਾ ਇੰਤਜ਼ਾਮ ਕਰਨਾ ਤੁਸੀਂ ਕਿਵੇਂ ਕਰੋਗੇ?
1: ਇਹ ਭਾਜੀ ਨਵੀਂ ਟੈਕਨੋਲੋਜੀ ਲਾਂਚ ਕੀਤੀ ਗਈ ਹੈ ਫ੍ਰਿਜ ਦੇਅਰ ਵੱਲੋਂ, ਫ੍ਰਿਜ ਦੇਅਰ ਗੈਲਰੀ ਐਂਡ ਫ੍ਰਿਜ ਦੇਅਰ ਪ੍ਰੋਫੈਸ਼ਨਲ। ਕੋਈ ਵੀ ਕਸਟਮਰ ਅਗਰ ਫ੍ਰਿਜ ਦੇਅਰ ਗੈਲਰੀ ਐਂਡ ਫ੍ਰਿਜ ਦੇਅਰ ਪ੍ਰੋਫੈਸ਼ਨਲ ਦੀ ਲੇਟੈਸਟ ਅਪਡੇਟਡ ਟੈਕਨੋਲੋਜੀ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਪੀਜ਼ਾ ਜਿਹੜਾ ਇਹ ਸਟੋਵ ਚ ਵੀ ਤੁਹਾਨੂੰ ਮਿਲੇਗਾ, ਔਰ ਸਟੋਨ ਬੇਕਡ ਪੀਜ਼ਾ ਜਿਹੜਾ ਤੁਹਾਨੂੰ ਵਾਲ ਓਵਨ ਚ ਵੀ ਮਿਲੇਗਾ। ਔਰ ਇਹ ਸਟੋਨ ਬੇਕਡ ਪੀਜ਼ਾ ਵਾਸਤੇ ਸਾਨੂੰ ਸਪੈਸ਼ਲ ਸਿਲੈਕਟ ਕੀਤਾ ਗਿਆ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵਾਲੀ ਲੋਕੇਸ਼ਨ ਤੇ 801 ਬੋਵੇ ਡਰਾਈਵ ਵੈਸਟ ਤੇ, ਜਿੱਥੇ ਫ੍ਰਿਜ ਦੇਅਰ ਦਾ ਲਾਈਵ ਟਰੱਕ ਆਏਗਾ ਜੀ।
0: ਅੱਛਾ,
1: ਉੱਥੇ ਉਹਨਾਂ ਨੇ ਬਿਲਟ ਇਨ ਕਿਚਨ ਲਗਾਇਆ ਹੋਇਆ, ਡੈਮੋ ਕਿਚਨ। ਉਸ ਕਿਚਨ ਦੇ ਵਿੱਚ ਸਟੋਵ ਵੀ ਲਗਾਏ ਗਏ ਆ ਤੇ ਉਸ ਕਿਚਨ ਦੇ ਵਿੱਚ ਬਿਲਟ ਇਨ ਵਾਲ ਓਵਨ ਵੀ ਲਗਾਇਆ ਗਿਆ, ਜਿਹੜਾ ਕਿ 3 ਮਿੰਟ ਚ ਪੀਜ਼ਾ ਤਿਆਰ ਕਰਕੇ ਦੇਵੇਗਾ।
0: ਲੈ ਅੱਛਾ, ਜੇ 3 ਮਿੰਟ ਚ ਕਰਨਾ ਸੁਲਤਾਨ ਜੀ, ਫਿਰ ਤਾਂ ਇਹਦੀ ਜਿਹੜੀ ਹੀਟ ਆ ਉਹ ਤਾਂ ਕਾਫੀ ਜ਼ਿਆਦਾ ਹੋਏਗੀ ਆਮ ਸਟੋਵ ਨਾਲੋਂ।
1: ਆਮ ਸਟੋਵ ਚ 550 ਫੋਰਨ ਹਾਈਟ ਹੁੰਦੇ ਆ ਜੀ, ਇਹਦੇ ਚ 750 ਫੋਰਨ ਹਾਈਟ ਹੈ।
0: ਓਕੇ,
1: ਸੋ ਇਹ ਹੀਟ ਜਿਹੜੀ ਹੈ ਸਪੈਸ਼ਲ ਸਟੋਨ ਬੇਕਡ ਪੀਜ਼ਾ ਸਟੋਨ ਪਲੇਟ ਇੰਕਲੂਡਿਡ ਦਿੱਤੀ ਹੈ ਉਹਨਾਂ ਨੇ। ਸਾਡੇ ਕੋਲ ਵੈਸੇ ਡਿਸਪਲੇ ਤੇ ਆਲਰੇਡੀ ਅਸੀਂ ਲਗਾ ਦਿੱਤੇ ਆ, ਕੋਈ ਵੀ ਕਸਟਮਰ ਆ ਕੇ ਬ੍ਰੈਂਪਟਨ ਟੀਵੀ ਐਂਡ

0: ਤੇ ਇਸ ਟੈਕਨੋਲੋਜੀ ਨੂੰ ਦੇਖਣਾ ਚਾਹੁੰਦੇ ਆ ਤੇ ਜ਼ਰੂਰ ਆ ਕੇ ਦੇਖ ਸਕਦੇ ਆ। ਇਹਦੇ ਚ ਸਟੋਨ ਬੇਕਡ ਪੀਜ਼ਾ ਬਣੇਗਾ ਜਿਹੜਾ ਕਿ ਏਅਰ ਫਰਾਇਰ ਦੇ ਨਾਲ ਹੈ, ਏਅਰ ਫਰਾਇਰ ਬਿਲਟ ਇਨ ਹੈ ਇਹਦੇ ਚ। ਸੋ ਏਅਰ ਫਰਾਇਰ ਕੁਕਿੰਗ ਹੋਏਗੀ, ਸਟੋਨ ਬੇਕਡ ਪੀਜ਼ਾ ਬਣੇਗਾ, 3 ਮਿੰਟ ਚ ਪੀਜ਼ਾ ਬਣ ਜਾਏਗਾ। 10 ਪੀਜ਼ੇ ਬਣਾਉਣੇ ਆ ਜੀ, 30 ਮਿੰਟ ਚ ਬਣਨਗੇ। ਤੇ ਫਰਿੱਜ ਡੇਅਰ ਨੇ ਸਿਲੈਕਟ ਕੀਤਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਕਿ ਲਾਈਵ ਟਰੱਕ ਇਸ ਸੈਟਰਡੇ 17 ਤਰੀਕ ਨੂੰ ਲਾਈਵ ਟਰੱਕ ਜਿਹੜਾ ਸੁਬਹਾ 11 ਵਜੇ ਤੋਂ ਲੱਗ ਕੇ ਸ਼ਾਮ 3 ਵਜੇ ਤੱਕ 4 ਘੰਟੇ ਵਾਸਤੇ ਲਾਈਵ ਟਰੱਕ ਉੱਥੇ ਪਹੁੰਚੇਗਾ। ਲਾਈਵ ਤੁਹਾਨੂੰ ਫ੍ਰੀ ਪੀਜ਼ਾ ਦਿੱਤਾ ਜਾਏਗਾ, ਤੁਹਾਡੇ ਸਾਹਮਣੇ ਇਸ ਟੈਕਨੋਲੋਜੀ ਨੂੰ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਤੁਸੀਂ ਇਹਦਾ ਐਕਸਪੀਰੀਅੰਸ ਲੈ ਸਕੋਗੇ, ਦੇਖ ਸਕੋਗੇ, ਔਰ ਨਾਲ ਦੀ ਨਾਲ ਤੁਹਾਨੂੰ ਪੀਜ਼ਾ ਉਸੇ ਵੇਲੇ 3 ਮਿੰਟ ਚ ਪੀਜ਼ਾ ਤਿਆਰ ਕਰਕੇ ਦਿੱਤਾ ਜਾਏਗਾ।
1: ਸੋ ਜਿੰਨੇ
0: ਵੀ ਸਾਡੇ ਲਿਸਨਰ ਹੈ ਜੀ,
1: ਸੁਲਤਾਨ ਜੀ ਜਿੰਨੇ ਵੀ ਸਾਡੇ ਲਿਸਨਰ ਆਉਣਗੇ, ਕਿੰਨੇ ਤੋਂ ਕਿੰਨੇ ਆ, 3 ਵਜੇ ਤੱਕ?
0: 11 ਤੋਂ 3
1: ਜਿੰਨੇ ਵੀ ਲਿਸਨਰ ਜਾਣਗੇ ਉਹਨਾਂ ਨੂੰ ਫ੍ਰੀ ਪੀਜ਼ਾ ਮਿਲੇਗਾ। ਇਹ ਕਿਹੜੀ ਕੰਪਨੀ ਆ ਜੀ? ਫਰਿੱਜ ਡੇਅਰ,
0: ਫਰਿੱਜ ਡੇਅਰ ਗੈਲਰੀ ਸੀਰੀਜ਼ ਵੀ ਹੈ ਜੀ ਤੇ ਫਰਿੱਜ ਡੇਅਰ ਪ੍ਰੋਫੈਸ਼ਨਲ ਵੀ ਹੈ ਦੋਨੋਂ।
1: ਇੱਦਾਂ ਕਰੋ, ਪੀਜ਼ਾ ਤਾਂ ਤੁਸੀਂ ਖਾਣਾ ਹੀ ਖਾਣਾ ਤੇ ਅਸੀਂ ਆ ਕੇ ਖਾਣਾ ਹੀ ਖਾਣਾ, ਪਰ ਉਸ ਦਿਨ ਕੋਈ ਐਸਾ ਕੰਮ ਕਰੋ ਜਿਹੜਾ ਫਰਿੱਜ ਡੇਅਰ ਦਾ ਸਮਾਨ ਅੰਦਰ ਪਿਆ, ਚਾਹੇ ਫਰਿੱਜ ਹੈ, ਲੌਂਡਰੀ ਹੈ, ਸਟੋਵ ਹੈ, ਓਵਨ ਹੈ, ਜੋ ਵੀ ਹੈ, ਉਹਦਾ ਟੈਕਸ ਮਾਫ ਕਰ ਦੋ।
0: ਚਲੋ ਸਰ, ਮੇਰੇ ਲਈ ਡਿਸਾਈਡ ਕਰਨਾ ਮੁਸ਼ਕਿਲ ਹੁੰਦਾ, ਕੰਪਨੀ ਨੂੰ ਪੁੱਛਣਾ ਪੈਂਦਾ, ਲੇਕਿਨ ਤੁਸੀਂ ਕਿਹਾ ਤੇ ਡੈਫੀਨੇਟਲੀ ਅਗਰ ਫਰਿੱਜ ਡੇਅਰ ਦਾ ਗੈਲਰੀ ਜਾਂ ਫਰਿੱਜ ਡੇਅਰ ਦਾ ਪ੍ਰੋਫੈਸ਼ਨਲ ਕੋਈ ਵੀ ਸਮਾਨ ਖਰੀਦਣਗੇ ਗੈਲਰੀ ਐਂਡ ਪ੍ਰੋਫੈਸ਼ਨਲ ਤੇ ਇੱਕ ਦਿਨ ਵਾਸਤੇ, ਜਦੋਂ ਸੁਬਹਾ 11 ਵਜੇ ਤੋਂ ਸ਼ਾਮ 3 ਵਜੇ ਤੱਕ ਪੀਜ਼ਾ ਫ੍ਰੀ ਦਿੱਤਾ ਜਾ ਰਿਹਾ ਹੋਏਗਾ, ਉਸ ਦਿਨ ਸੁਬਹਾ 11 ਵਜੇ ਤੋਂ ਸ਼ਾਮ 3 ਵਜੇ ਤੱਕ ਜਿਹੜੀ ਪਰਚੇਸ ਕੀਤੀ ਜਾਏਗੀ ਫਰਿੱਜ ਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਦੀ, ਉਹਦੇ ਤੇ ਟੈਕਸ ਵੀ ਕੋਈ ਨਹੀਂ ਲਿਆ ਜਾਏਗਾ। ਫਰਿੱਜ ਡੇਅਰ ਨੂੰ ਅਸੀਂ ਕਹਿ ਕੇ ਸਪੈਸ਼ਲ ਨੋ ਟੈਕਸ ਇਵੈਂਟ ਵੀ ਕਰਾਉਂਦੇ ਹਾਂ ਜੀ, ਤੇ ਨਾਲ ਦੀ ਨਾਲ ਸਟੋਨ ਬੇਕਡ ਪੀਜ਼ਾ ਵੀ ਹੈ ਜਿਹੜਾ ਕਿ ਫ੍ਰੀ ਉਸ ਦਿਨ ਤਾਂ ਤੁਸੀਂ ਇਸ ਟੈਕਨੋਲੋਜੀ ਦਾ ਐਕਸਪੀਰੀਅੰਸ ਕਰ ਸਕੋਗੇ ਤੇ ਫ੍ਰੀ ਪੀਜ਼ਾ ਤੁਹਾਨੂੰ ਸਰਵ ਕੀਤਾ ਜਾਏਗਾ। ਫਰਿੱਜ ਡੇਅਰ ਦਾ ਲਾਈਵ ਟਰੱਕ ਉਸ ਦਿਨ ਪਹੁੰਚੇਗਾ 17 ਅਕਤੂਬਰ ਸੈਟਰਡੇ ਵਾਲੇ ਦਿਨ।
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਸੈਟਰਡੇ ਤਿਆਰੀਆਂ ਕਰ ਲਓ, ਬਾਹਾਂ ਚੜਾ ਲਓ, ਝੱਗੇ ਕੱਢ ਲਓ, ਜੈਕਟਾਂ ਕੱਢ ਲਓ, ਉਦੋਂ ਫ੍ਰੀ ਪੀਜ਼ਾ ਮਿਲਣਾ। ਇਹ ਨਹੀਂ ਆ ਵੀ ਡਾਲਰ ਦੀ ਸਲਾਈਜ਼ ਆ, 2 ਡਾਲਰ ਦੀ, ਓ ਨੋ ਨੋ ਨੋ ਨੋ ਨੋ, ਬ੍ਰੈਂਪਟਨ ਟੀਵੀ ਅਪਲਾਈਸਿਸ ਹੈ, ਫ੍ਰੀ ਪੀਜ਼ਾ 3 ਵਜੇ ਤੱਕ, ਫ੍ਰੀ ਪੀਜ਼ਾ। ਆਲਰਾਈਟ ਸੁਲਤਾਨ ਜੀ, 905-450-2828।
0: ਹਾਂਜੀ ਦੱਸ ਦਿੰਦਾ ਜੀ, ਜਿਹੜਾ ਸਟੋਨ ਬੇਕਡ ਪੀਜ਼ਾ ਦਾ ਸਟੋਵ ਹੈ $2500 ਇਹਦੀ ਪ੍ਰਾਈਸ ਹੈ, ਪਰ ਅਸੀਂ $1899 $600 ਤੁਸੀਂ ਸੇਵ ਕਰ ਸਕਦੇ ਹੋ। ਸਾਡੇ ਕੋਲ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਇਸ ਟਾਈਮ ਡਿਸਪਲੇ ਤੇ ਪਹੁੰਚ ਗਿਆ, ਆ ਕੇ ਚੈੱਕ ਕਰੋ, ਟੈਕਨੋਲੋਜੀ ਕੰਪੇਅਰ ਕਰੋ ਤੇ ਫਿਰ ਤੁਸੀਂ ਦੇਖੋ ਕਿ ਤੁਹਾਨੂੰ ਅੱਜ ਅਸੀਂ ਇਹ ਸਟੋਵ $1899 ਦਾ ਦੇ ਰਹੇ ਹਾਂ। 905-450-2828 ਨੰਬਰ ਹੈ, 905-450-2828 ਜੀ।
1: ਬੜੀ ਮਿਹਰਬਾਨੀ ਸਰ, ਥੈਂਕ ਯੂ,
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਸੋ ਸੈਟਰਡੇ ਪੀਜ਼ਾ ਖਾਣਾ ਨਾ ਭੁੱਲਿਓ, ਉਹ ਵੀ ਫ੍ਰੀ ਚ।
2: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
3: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
4: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL, because we care.
5: From the Dave Tatler News Desk, locally covered, nationally connected.
1: ਜੰਤਰ ਮੰਤਰ ਤੇ ਦਿੱਲੀ ਦੇ ਵਿੱਚ ਬੜਾ ਵੱਡਾ ਭੂਚਾਲ ਆਇਆ ਹੋਇਆ, ਲੋਕ ਉੱਥੇ ਪ੍ਰੋਟੈਸਟ ਕਰਨ ਜਾ ਰਹੇ ਆ, ਕਾਕਰੋਚ ਪਾਰਟੀ ਵਾਲੇ, ਤੇ ਉਦੋਂ ਉਹਨਾਂ ਨੂੰ ਫੜਿਆ ਜਾ ਰਿਹਾ ਹੈ। ਬੰਗਲਾ ਸਾਹਿਬ ਗੁਰੂ ਘਰ ਦੇ ਅੰਦਰ ਜਦੋਂ ਲੋਕੀ ਜਾ ਰਹੇ ਆ, ਉਹਨਾਂ ਨੂੰ ਕਹਿੰਦੇ ਇਹਨੂੰ ਚੱਕ ਕੇ ਅੰਦਰ ਕਰ ਦੋ, ਚੱਕ ਕੇ ਅੰਦਰ ਕਰ ਦੋ, ਕਿਉਂ 1984 ਵਾਲਾ ਮਾਹੌਲ ਪੈਦਾ ਕਰਨ ਲੱਗੇ ਹੋ। ਇਟਲੀ ਦੇ ਵਿੱਚ 30,000 ਵਾਈਨ ਦੀਆਂ ਬੋਟਲਾਂ ਜਿਹੜੀਆਂ ਹੈਗੀਆਂ ਚੋਰੀ ਹੋਈਆਂ, $5.8 million ਦੀਆਂ ਦੱਸੀਆਂ ਜਾ ਰਹੀਆਂ ਨੇ। ਔਰ ਇਹਦੇ ਨਾਲ ਨਾਲ ਹੱਛੂ ਜ਼ੁਕਾਮ ਬੜਾ ਹੋ ਰਿਹਾ ਹੈ ਜੀ ਲੋਕਾਂ ਨੂੰ, ਜਿਹੜਾ ਫਲੂ ਸੀਜ਼ਨ ਉਹ ਬੜਾ ਜਲਦੀ ਆ ਚੁੱਕਿਆ ਹੈ, ਕੋਵਿਡ ਦੇ ਕੇਸਿਸ ਵੱਧ ਰਹੇ ਨੇ, ਇਸ ਲਈ ਆਪਣਾ ਜਿਹੜਾ ਸ਼ੋਟ ਆ ਫਟਾਫਟ ਲਵਾ ਲਓ। ਸਾਡੇ ਨਾਲ ਮੀਤਾ ਜੀ ਹਾਜ਼ਰ ਨੇ ਜਿਹੜਾ ਕਿ ਤੁਹਾਨੂੰ ਹਮੇਸ਼ਾ ਸਿਹਤ ਪੱਖੋਂ ਤੁਹਾਨੂੰ ਵਧੀਆ ਸਲਾਹ ਦਿੰਦੇ ਆ, ਸਿਹਤ ਦਾ ਧਿਆਨ ਰੱਖਦੇ ਨੇ। ਮੀਤਾ ਜੀ ਵੈਲਕਮ ਟੂ ਦਾ ਸ਼ੋ।
6: ਥੈਂਕ ਯੂ ਸੋ ਮਚ ਦੇਵ ਜੀ, ਗੁੱਡ ਆਫਟਰਨੂਨ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਜ ਕੀ ਸੰਦੇਸ਼ ਹੈ
6: ਜੀ? ਅੱਜ ਆਪਾਂ ਦੇਖਾਂਗੇ ਨੀਂਦ ਦੀ ਪ੍ਰੋਬਲਮ, ਇਨਸੋਮਨੀਆ। ਤੋ ਵੈਸੇ ਆਮ ਤੌਰ ਤੇ ਦੇਖਾ ਜਾਏ ਤੋ ਕਭੀ ਕਭਾਰ ਯੇ ਪ੍ਰੋਬਲਮ ਹੋਣਾ, ਨੀਂਦ ਪ੍ਰੋਪਰ ਨਹੀਂ ਆਨਾ, ਵਿਚ ਇਜ਼ ਨਾਰਮਲ, ਲੇਕਿਨ ਜਬ ਜ਼ਿਆਦਾ ਟਾਈਮ ਸੇ ਲਗਾਤਾਰ ਆਪ ਦੇਖ ਰਹੇ ਹੋ ਕਿ ਨੀਂਦ ਮੇ ਪ੍ਰੋਬਲਮ ਆ ਰਹੀ ਹੈ, ਯਾ ਫਿਰ ਥੋੜੇ ਸਾ ਖੜਕਾ ਲਗਾ ਉਸਕੇ ਸਾਥ ਜਾਗ ਲਗ ਜਾ ਰਹੀ ਹੈ, ਐਂਡ ਵਾਪਿਸ ਇਟਸ ਵੈਰੀ ਡਿਫੀਕਲਟ ਟੂ ਫਾਲ ਬੈਕ ਟੂ ਸਲੀਪ, ਤੋ ਯੇ ਫਿਰ ਕੰਸਰਨ ਕੀ ਬਾਤ ਬਣ ਜਾਤੀ ਹੈ। ਅਬ ਨਾਰਮਲ ਨੀਂਦ ਕੇ ਅਵਰਸ ਕਿਤਨੇ ਹੋਣੇ ਚਾਹੀਏ ਏਕ ਐਡਲਟ ਮੇ, ਆਪ ਕਹਿ ਲੋ ਕਿ 6 to 8 hours, ਇਤਨੇ 24 ਘੰਟੇ ਕੇ ਅੰਦਰ ਇੱਕ ਪੂਰੀ ਨੀਂਦ ਕੇ ਲਈ 6 to 8 hours ਕੀ ਨੀਂਦ ਆਪਕੋ ਚਾਹੀਏ, ਜਿਸਸੇ ਆਪਕਾ ਬੋਡੀ ਡੇ ਟੂ ਡੇ ਫੰਕਸ਼ਨ ਸਾਰੇ ਪਰਫੋਰਮ ਕਰ ਸਕੇ, ਆਪਣੇ ਆਪਕਾ ਫੋਕਸ ਬਣਾ ਰਹੇ, ਕਿਉਂਕਿ ਆਪ ਦੇਖੋਗੇ ਕਿ ਜਬ ਨੀਂਦ ਨਹੀਂ ਆਈ ਆਪਕਾ ਸਿਰ ਭਾਰਾ ਰਹੇਗਾ, ਐਨਰਜੀ ਲੈਵਲ ਕੱਟ ਜਾਣਾ, ਛੋਟੀ ਛੋਟੀ ਬਾਤੋਂ ਮੇ ਚਿੜ ਜਾਣਾ, ਫੋਕਸ ਮੇ ਪ੍ਰੋਬਲਮ, ਛੋਟੇ ਬੱਚੋਂ ਮੇ ਵੀ ਜੋ ਸਕੂਲ ਜਾ ਰਹੇ ਹੈ, ਰਾਤ ਕੋ ਚੈਨ ਸੇ ਸੋਏ ਨਹੀਂ ਤੋ ਦੂਸਰੇ ਦਿਨ ਥਕਾਵਟ ਉਸਕੋ ਹੈ, ਤੋ ਤਭੀ ਸਕੂਲ ਮੇ ਫੋਕਸ ਨਹੀਂ ਕਰ ਪਾਏਂਗੇ, ਔਰ ਐਸੇ ਲਗਾਤਾਰ ਚਲਾ ਤੋ ਬੱਚੋਂ ਕੀ ਇਮਿਊਨਿਟੀ ਪੇ ਵੀ ਇਸਕਾ ਬਹੁਤ ਇਫੈਕਟ ਆਤਾ ਹੈ। ਅਬ ਜੈਸੇ ਛੋਟੇ ਬੱਚੇ ਹੈ ਤੋ ਉਨਕੀ ਨੀਂਦ ਜ਼ਿਆਦਾ ਹੋਤੀ ਹੈ, ਜੈਸੇ ਜੈਸੇ ਵੋ ਐਡਲਟ ਬਣਤੇ ਜਾਤੇ ਹੈ ਤਬ ਤੱਕ ਉਨਕੀ ਨੀਂਦ ਜੋ ਹੈ 6 to 8 hours ਹੋਣੀ ਚਾਹੀਏ, ਤਬ ਬਜ਼ੁਰਗੋ ਮੇ ਜੈਸੇ ਏਜ ਬੜਤੀ ਜਾਤੀ ਹੈ ਨੀਂਦ ਥੋੜੀ ਕੱਟਤੀ ਜਾਤੀ ਹੈ, ਯੇ ਸਾਰੀ ਨਾਰਮਲ ਚੀਜ਼ੇ ਹੈ, ਲੇਕਿਨ ਲਗਾਤਾਰ ਆਪ ਦੇਖ ਰਹੇ ਹੋ ਕਿ ਇੱਕ ਆਧ ਮਹੀਨੇ ਸੇ ਉਸਸੇ ਜ਼ਿਆਦਾ ਟਾਈਮ ਸੇ ਅਗਰ ਆਪਕੀ ਨੀਂਦ ਕੀ ਸਾਈਕਲ ਡਿਸਟਰਬ ਹੋਈ ਹੋਈ ਹੈ, ਫਿਰ ਇਸਕੋ ਇਗਨੋਰ ਨਹੀਂ ਕਰਨਾ ਚਾਹੀਏ, ਔਰ ਉਸਮੇ ਵੀ 11 to 3 ਕਾ ਜੋ ਟਾਈਮ ਹੈ, ਰਾਤ ਕਾ 11 hours ਸੇ ਲੈ ਕੇ ਅਰਲੀ ਮਾਰਨਿੰਗ 3 AM ਕਾ ਟਾਈਮ, ਤੋ ਉਸਮੇ ਮੈਕਸਿਮਮ ਆਪਕਾ ਕਹਿ ਲੋ ਕਿ ਬੋਡੀ ਮੇ ਗ੍ਰੋਥ ਹਾਰਮੋਨ ਰਿਲੀਜ਼ ਹੋਣਾ, ਪੂਰੀ ਬੋਡੀ ਰਿਜੂਵਨੇਟ ਹੋਣਾ, ਤੋ ਯੇ ਸਾਰਾ ਕਾਮ ਹੋਤਾ ਹੈ। ਤਭੀ ਬਜ਼ੁਰਗ ਕਹਿਤੇ ਹੈ ਨਾ ਕਿ ਅਗਰ ਪੜ੍ਹਾਈ ਕਰਨੀ ਹੈ ਤਾਂ ਸਵੇਰੇ ਸਵੇਰੇ ਜਲਦੀ ਉੱਠ ਕੇ ਆਪ ਪੜ੍ਹੋ, ਤਾਂ ਕਿ ਵਹੀ ਟਾਈਮ ਹੈ ਕਿ ਪੂਰੀ ਬੋਡੀ ਕੋ ਪ੍ਰੋਪਰ ਰੈਸਟ ਮਿਲ ਗਿਆ ਹੋਤਾ ਹੈ, ਆਪਕਾ ਮਾਇੰਡ ਫਰੈਸ਼ ਹੋਤਾ ਹੈ, ਸਾਰਾ ਕੁਛ ਕੁਆਇਟ ਹੈ, ਤੋ ਅਰਲੀ ਅਵਰਸ ਮੇ ਆਪ ਫੋਕਸ ਕਰਕੇ ਜੋ ਪੜ੍ਹਾਈ ਹੈ ਪ੍ਰੋਪਰ ਸਹੀ ਕਰ ਪਾਤੇ ਹੋ। ਲੇਕਿਨ ਅੱਜ ਕੱਲ ਦੇਖੋ ਕਿ ਜੋ ਲਾਈਫ ਸਟਾਈਲ ਬਣੀ ਹੋਈ ਹੈ ਕਿ 12-1 hours ਤੱਕ ਲੇਟ ਤੱਕ ਸਟੂਡੈਂਟਸ ਵੀ ਜਗ ਰਹੇ ਹੈ, ਰਾਤ ਕੋ ਜਾਗ ਜਾਗ ਕੇ ਕਾਮ ਕਰਨਾ ਹੈ, ਯਾ ਫਿਰ ਆਪਕਾ ਜੋਬ ਇਸ ਤਰ੍ਹਾਂ ਕਾ ਹੈ ਕਿ ਆਪਕਾ ਬੋਡੀ ਕਲੋਕ ਡਿਸਟਰਬ ਹੋ ਰਹਾ ਹੈ, ਕਿ ਕਭੀ ਮਾਰਨਿੰਗ ਸ਼ਿਫਟ ਹੈ, ਕਭੀ ਨਾਈਟ ਸ਼ਿਫਟ ਆਪਕੋ ਆ ਰਹੀ ਹੈ, ਤੋ ਐਸੇ ਮੇ ਕਿਆ ਹੋਤਾ ਹੈ ਕਿ ਨੀਂਦ ਕੀ ਪੂਰੀ ਪੈਟਰਨ ਆਪਕਾ ਬੋਡੀ ਕਲੋਕ ਡਿਸਟਰਬ ਹੋ ਚਲਾ, ਔਰ ਫਿਰ ਉਨ ਲੋਗੋ ਕੋ ਕ੍ਰੋਨਿਕ ਯੇ ਪ੍ਰੋਬਲਮ ਬਣ ਗਈ ਹੈ ਕਿ ਨੀਂਦ ਨਹੀਂ ਆ ਰਹੀ ਹੈ, ਸੋ ਯਹਾਂ ਪੇ ਸਟ੍ਰੈਸ ਔਰ ਡਿਪਰੈਸ਼ਨ ਸੇ ਲੈ ਕੇ ਕਿ ਓਵਰ ਥਿੰਕਿੰਗ ਹੋ ਰਹੀ ਹੈ, ਬਿਨਾਂ ਵਜੇ ਕੀ ਸੋਚ ਲੱਗ ਜਾਤੀ ਹੈ, ਐਸੇ ਮੇ ਕਿਆ ਹੋਗਾ ਕਿ ਫਿਰ ਆਪਕੋ ਨੀਂਦ ਆਨੇ ਮੇ ਟ੍ਰਬਲ ਆਏਗੀ, ਔਰ ਫਿਰ ਜਿਨ ਲੋਗੋ ਕੋ ਆਪ ਦੇਖੋਗੇ ਕਿ ਰੈਸਟਲੈਸ ਲੈਗ ਸਿੰਡਰੋਮ ਹੈ, ਪੈਰ ਜਿਨਕੇ ਮੂਵ ਹੋਤੇ ਰਹਿਤੇ ਹੈ, ਲਗਾਤਾਰ ਰੈਸਟਲੈਸਨੈਸ ਹੈ, ਬੋਡੀ ਮੇ ਬੇਚੈਨੀ ਹੈ, ਤੋ ਉਨਕੋ ਵੀ ਯੇ ਮੂਵਮੈਂਟ ਕਰਕੇ ਰਾਤ ਕੋ ਸੋਨਾ ਥੋੜਾ ਡਿਫੀਕਲਟ ਹੋ ਜਾਤਾ ਹੈ, ਕਿ ਅਕਸਰ ਇਨ ਲੋਗੋ ਮੇ ਨੀਂਦ ਕੀ ਪ੍ਰੋਬਲਮ ਆਏਗੀ। ਸਲੀਪ ਐਪਨੀਆ ਜਿਸਕੋ ਕਹਿਤੇ ਹੈ, ਜਿਸਮੇ ਜ਼ੋਰ ਸੇ ਆਪ ਖਰਾਂਟੇ ਲੈ ਰਹੇ ਹੋ, ਫ੍ਰੈਕਸ਼ਨ ਆਫ ਸੈਕਿੰਡ ਕੇ ਲੀਏ ਆਪਕੀ ਸਾਂਸ ਰੁਕ ਰੁਕ ਕੇ ਚਲ ਰਹੀ ਹੈ, ਤੋ ਐਸੇ ਮੇ ਕਿਆ ਹੋਗਾ, ਕਾਫੀ ਬਾਰ ਟੋਸਿੰਗ, ਟਰਨਿੰਗ, ਓਬਸਟ੍ਰਕਟਿਵ ਸਲੀਪ ਐਪਨੀਆ, ਛੋਟੇ ਬੱਚੋਂ ਮੇ ਵੀ ਯੇ ਪ੍ਰੋਬਲਮ ਆਤੀ ਹੈ ਕਿ ਮੂੰਹ ਖੁਲਾ ਛੋੜਤੇ ਹੈ, ਜ਼ੋਰ ਸੇ ਖਰਾਂਟੇ ਲੈਤੇ ਹੈ, ਔਰ ਬ੍ਰੀਥਿੰਗ ਉਨਕਾ ਇੰਟਰਪਟ ਹੋਤਾ ਰਹਿਤਾ ਹੈ, ਤੋ ਐਸੇ ਮੇ ਵੀ ਆਪਕੋ ਨੀਂਦ ਜੋ ਹੈ ਵੋ ਡਿਸਟਰਬ ਹੋ ਜਾਣਾ, ਤੋ ਬੋਡੀ ਪੇਨਸ ਯਾ ਔਰ ਕੰਡੀਸ਼ਨ ਹੈ, ਜੈਸੇ ਆਰਥਰਾਈਟਿਸ ਹੈ, ਜੋੜੋ ਮੇ ਦਰਦ ਹੈ, ਉਸ ਪਾਸੇ ਆਪ ਲੇਟ ਨਹੀਂ ਪਾਤੇ ਹੋ, ਤੋ ਓਬਵੀਅਸਲੀ ਯੇ ਸਾਰੀ ਚੀਜ਼ੇ ਆਪਕੇ ਹੈਲਥ ਕੰਡੀਸ਼ਨ ਕੇ, ਰਾਤ ਕੇ ਟਾਈਮ ਤੇਜ਼ਾਬ ਜ਼ਿਆਦਾ ਰਹਿਤਾ ਹੈ, ਐਸਿਡਿਟੀ ਕੀ ਪ੍ਰੋਬਲਮ ਹੈ, ਤੋ ਯੇ ਸਾਰੀ ਚੀਜ਼ੇ ਆਪਕੇ ਨੀਂਦ ਕੇ ਸਾਥ ਇੰਟਰਫੀਅਰ ਕਰ ਸਕਤੀ ਹੈ, ਤੋ ਯਹਾਂ ਪੇ ਵੀ ਡੂ ਹੈਵ ਟ੍ਰੀਟਮੈਂਟ, ਹੋਮਿਓਪੈਥਿਕ ਟ੍ਰੀਟਮੈਂਟ ਫਾਰ ਇਨਸੋਮਨੀਆ, ਤੋ ਯੇ ਟ੍ਰੀਟਮੈਂਟ ਸਟਾਰਟ ਕਰੋਗੇ, ਕੁਆਲਿਟੀ ਕੁਆਂਟਿਟੀ ਸਲੀਪ ਕੀ ਇੰਪਰੂਵ ਕਰਨੇ ਮੇ ਹੈਲਪ ਕਰੇਗਾ, ਔਰ ਉਸਕਾ ਜੋ ਕਾਰਨ ਹੈ ਵੋ ਸਹੀ ਹੋਣੇ ਸੇ ਫਿਰ ਲੌਂਗ ਆਪਕੋ ਰਿਲੀਫ ਮਿਲੇਗੀ, ਸੋ ਕਿਸੇ ਵੀ ਤਰ੍ਹਾਂ ਕੀ ਨਵੀਂ ਪੁਰਾਣੀ ਬਿਮਾਰੀ ਵਾਸਤੇ, ਔਰ ਕੋਲਡ, ਫਲੂ, ਜ਼ੁਕਾਮ, ਨੇਜ਼ਲ ਐਲਰਜੀਜ਼ ਕਾਫੀ ਚੱਲ ਰਹੀ ਹੈ, ਐਸਥਮਾ ਕੀ ਪ੍ਰੋਬਲਮ ਹੈ, ਅੱਖਾਂ ਵਿੱਚ ਐਲਰਜੀ ਹੋਣਾ, ਤੋ ਇਨ ਸਾਰੇ ਕੰਸਰਨ ਕੇ ਲੀਏ या छोटी से छोटी लेके बड़ी से बड़ी बीमारी वास्ते काव्या होम्यो केयर। लोकेशन है हमारी 10 कॉटरेल बुलेवार्ड पे, यूनिट 104 इन ब्रैम्पटन। वी आर ओपन 6 डेज अ वीक, मंडे टू सैटरडे, सवेरे 10 ता लेके शाम 6 बजे तक। पूरे नॉर्थ अमेरिका में मेडिकेशन हम मेल करते हैं एंड कुछ एक इंश्योरेंस कंपनीज इसका कवरेज प्रोवाइड करती है तो उसका बेनिफिट ले सकते हैं। और इसके अलावा मसाज थेरेपी, सो बॉडी पेन्स है, जोड़ आपके दर्द कर रहे हैं, साइटिका की पेन है, तरन की प्रॉब्लम है, नींद नहीं आना, सिरदर्द वास्ते थेरेपी इज अवेलेबल। एंड नंबर टू कॉल इज 647-760-2779-647-760-2779।
1: 647-706-2779 एयरपोर्ट ਤੇ ਕੁਆਟਰ ਦੇ ਬਿਲਕੁਲ ਕੋਰਨਰ ਤੇ ਹੈ। ਤੁਸੀਂ ਮੀਤਾ ਜੀ ਨਾਲ ਗੱਲ ਕਰ ਲਓ, ਪੜਨੋਂ ਬਣਾ ਲਓ ਤੇ ਉੱਥੇ ਗੇੜਾ ਮਾਰੇ ਆਓ, ਤੁਹਾਡੀ ਸਿਹਤ ਤੰਦਰੁਸਤ ਰਹੇਗੀ। ਮੀਤਾ ਜੀ ਥੈਂਕ ਯੂ ਸੋ ਮਚ।
6: थैंक यू सो मच देव जी। फोन नंबर है 647-760-2779। थैंक यू जी।
1: थैंक यू। ऑल राइट, ए सन मीता जी ਤੁਹਾਨੂੰ ਲੈ ਕੇ ਚੱਲਦੇ ਹਾਂ ਏਅਰਪੋਰਟ ਦੇ ਮੇਫੀਲਡ ਦੇ ਕਾਰਨਰ ਤੇ। ਡੀ ਪੌਲਸ ਤੋਂ ਸਾਡੇ ਨਾਲ ਮੈਡਮ ਹਾਜ਼ਰ ਨੇ ਜੀ।
7: ਹਾਂਜੀ ਦੇਵ ਜੀ, ਡੀ ਪੌਲਸ ਬ੍ਰੈਮਟਨ ਜਿਹੜਾ ਹੈਗਾ ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ, 6141 ਮੇਫੀਲਡ ਰੋਡ, ਯੂਨਿਟ ਨੰਬਰ 4445। ਸਾਡਾ ਫੋਨ ਨੰਬਰ ਹੈਗਾ 9059130030। ਅਬ ਮੈਂ ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਕੰਪਲੀਟਲੀ ਰੈਡੀ ਹੈਗੇ ਆਲ ਫੈਸਟਿਵ ਸੀਜ਼ਨਸ ਦੇ ਲਈ। ਨਵਰਾਤਰੀ ਹੋਵੇ, ਕਰਵਾ ਚੌਥ, ਦੀਵਾਲੀ, ਧਨਤੇਰਸ, ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੋ ਘਰ ਦੇ ਲਈ, ਹੋਮ ਐਸੈਂਸ਼ੀਅਲਸ ਤੋਂ ਲੈ ਕੇ ਪੂਜਾ ਦਾ ਸਮਾਨ, ਵੈਡਿੰਗ ਨੀਡਸ, ਗਿਫਟਿੰਗ ਦੇ ਲਈ ਤੁਹਾਨੂੰ ਕੁਛ ਵੀ ਚਾਹੀਦਾ ਹੋ, ਇੱਕ ਵਨ ਸਟੋਪ ਸ਼ਾਪ ਆਪਾਂ ਬਣਾ ਰੱਖੀ ਆ। ਤੁਸੀਂ ਵੀ ਆਓ, ਸਾਰੇ ਵਿਜ਼ਿਟ ਕਰਿਓ ਡੀ ਪੌਲਸ ਬ੍ਰੈਮਟਨ। ਥੈਂਕ ਯੂ ਜੀ।
8: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
9: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
1: ਜੇਕਰ ਲੋਕ ਤੁਹਾਨੂੰ ਸਿਰਫ ਲੋੜ ਵੇਲੇ ਯਾਦ ਕਰਦੇ ਹਨ ਤਾਂ ਬੁਰਾ ਨਾ ਮੰਨੋ। ਜੇਕਰ ਲੋਕ ਤੁਹਾਨੂੰ ਸਿਰਫ ਲੋੜ ਵੇਲੇ ਯਾਦ ਕਰਦੇ ਹਨ ਤੁਸੀਂ ਬੁਰਾ ਨਾ ਮੰਨੋ। ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਕ ਮੋਮਬੱਤੀ ਵਾਂਗ ਹੋ ਜੋ ਹਨੇਰੇ ਵਿੱਚ ਯਾਦ ਆਉਂਦੀ ਹੈ।
10: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
11: ਹੈ। ਓ ਤੂੰ ਰੇਫੜਾ, ਓ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
10: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨਾਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈਗੀ ਪੱਲੇ।
12: Indian Fruitland, one stop for all your grocery needs.
13: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਮਟਨ।
14: ਹੈਲੋ ਮੈਡਮ ਜੀ, ਕੰਪਿਊਟਰ ਵਾਲੀ ਦੁਕਾਨ ਹੈ ਜੀ?
15: ਹਾਂਜੀ
14: ਮੈਡਮ ਜੀ, ਇੱਕ ਨਾ ਜੀ ਕਿੱਲ ਦੇ ਥੌੜੀ ਚਾਹੀਦੀ ਹੈ ਜੀ।
15: ਕਾਹਦੇ ਲਈ?
14: ਕੰਪਿਊਟਰ ਲਈ ਜੀ।
15: ਕੰਪਿਊਟਰ ਸੇ ਨਾ ਦੋਨਾਂ ਦਾ ਕੀ ਕੰਮ?
14: ਵਿੰਡੋ ਲਾਉਣੀ ਹੈ ਨਾ ਜੀ।
16: ਫਿੱਟੇ ਮੂੰਹ ਤੇਰੇ।
5: ਫਰ ਦਾ ਡੇਵ ਟਾਟਲਾ ਨਿਊਜ਼ ਡੈਸਕ, ਲੋਕਲੀ ਕਵਰਡ, ਨੈਸ਼ਨਲੀ ਕਨੈਕਟਡ।
1: ਲਓ ਜੀ, ਤੁਹਾਨੂੰ ਲੈ ਕੇ ਚੱਲਦੇ ਹਾਂ ਜਗਰਾਜ ਸੇਖੋ ਸਾਹਿਬ ਕੋਲੇ, ਕਾਉਂਸਲਰ ਨੇ, ਉਮੀਦਵਾਰ ਨੇ, ਵਾਰਡ 2 ਇਨ ਖੈਲਡਨ। ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਨੇ, ਕਾਫੀ ਮਿਹਨਤ ਵੀ ਕਰ ਰਹੇ ਨੇ। ਸੇਖੋ ਸਾਹਿਬ, ਵੈਲਕਮ ਟੂ ਦਾ ਸ਼ੋ।
17: ਹਾਂਜੀ ਦੇਵ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ,
1: ਕੀ ਹਾਲ ਹੈ?
17: ਵੈਰੀ ਮਚ ਮੈਨ ਟਾਈਮ, ਬਹੁਤ ਵਧੀਆ ਜੀ। ਦੇਵ ਜੀ, ਆਪਣੇ ਕੋਲੇ ਸੈਟਰਡੇ ਐਡਵਾਂਸ ਪੋਲਿੰਗ ਦਾ ਡੇਟ ਸੀਗਾ ਜੀ, ਅਕਤੂਬਰ 10th, ਜਿਹੜੀ ਕਿ ਸਾਊਥ ਫੀਲਡ ਦੇ ਵਿੱਚ ਹੋਈਆਂ ਨੇ ਵਾਰਡ 2 ਦੀਆਂ।
1: ਕਿਵੇਂ ਰਿਹਾ?
17: ਤੇ ਕਾਫੀ ਭਰਮਾ ਹੰਗਾਰਾ ਸੀ ਜੀ, ਕਾਫੀ ਵੋਟਰਸ ਆਏ, ਥੋੜਾ ਸਟਾਰਟਿੰਗ ਦੇ ਵਿੱਚ ਸਿਸਟਮ ਦੇ ਇਸ਼ੂ ਸੀਗੇ ਜੀ, ਸਟਾਫ ਥੋੜਾ ਸੀਗਾ, ਬਟ ਵੋਟਰਸ ਕਾਫੀ ਨਿਕਲੇ। ਸਾਡੀ ਕੈਂਪੇਨ ਬੜੀ ਅਗਰੈਸਿਵ ਸੀਗੀ, ਕਾਫੀ ਐਡਵਰਟਾਈਜ਼ਮੈਂਟ ਦੇ ਨਾਲ ਜਿੰਨੇ ਵੀ ਕੈਂਡੀਡੇਟਸ ਨੇ ਆਪਣਾ ਆਪਣਾ ਕੰਮ ਕੀਤਾ, ਤੇ ਕਾਫੀ ਵੋਟਰਸ ਉਤਸ਼ਾਹ ਨਾਲ ਆਏ ਜੀ, ਬਟ ਥੋੜਾ ਉਹਨਾਂ ਨੂੰ ਟਾਈਮਿੰਗ ਜ਼ਿਆਦਾ ਲੱਗੀ ਉੱਥੇ, ਤੇ ਉਹਦੇ ਲਈ ਅਸੀਂ ਥੈਂਕ ਯੂ ਕਰਦੇ ਹਾਂ, ਉਹਨਾਂ ਨੇ ਕਾਫੀ ਵੇਟ ਕੀਤੀ ਲਾਈਨ ਦੇ ਵਿੱਚ ਜਿੰਨੇ ਵੀ ਆਏ।
1: ਅਗਲੀ ਡੇਟ ਕਦੋਂ ਆ ਵੋਟਿੰਗ ਲਈ?
17: ਹਾਂਜੀ ਦੇਵ ਜੀ, ਅਗਲੀ ਵੋਟ ਹੈਗੀ ਜੀ 19 ਅਕਤੂਬਰ ਕਮਿੰਗ ਮੰਡੇ, ਜਿਹਦੀ ਟਾਈਮਿੰਗ ਹੈਗੀ ਦੁਪਹਿਰੇ 1 ਤੋਂ ਲੈ ਕੇ 8 ਵਜੇ ਸ਼ਾਮ ਦੇ, 1 PM to 8 PM ਕਮਿੰਗ ਮੰਡੇ ਅਕਤੂਬਰ ਦਾ 19th।
1: ਤੇ ਉਦੋਂ ਬਾਅਦ ਫਿਰ
17: 26 ਦੇਵ ਜੀ ਸਾਰਾ ਆਪਣਾ GTA ਦੇ ਵਿੱਚ ਜਿਹੜਾ ਫਾਈਨਲ ਡੇਟ ਆ ਬ੍ਰੈਂਪਟਨ ਕੈਲਗਰੀ ਮਿਸਿਸਾਗਾ 26 ਅਕਤੂਬਰ, ਤੇ ਸ਼ਾਮ ਨੂੰ ਹੀ ਉਦੋਂ ਹੀ ਰਿਜ਼ਲਟ ਆ ਜਾਂਦੇ ਆ ਜੀ 26 ਅਕਤੂਬਰ ਮੰਡੇ ਦਾ ਦਿਨ ਆ ਗਿਆ।
1: ਸ਼ਾਮ ਨੂੰ 8 ਵਜੇ ਮੂਡ ਜਿਹਾ ਬਣਾ ਕੇ ਬਹਿ ਜਾਣਾ ਟੈਲੀਵਿਜ਼ਨ ਮੂਹਰੇ। ਮਿਹਨਤ ਵੀ ਕਰਦੇ ਨੇ, ਭੱਜੇ ਫਿਰਦੇ ਆ, ਇਹ ਨੀ ਇਲੈਕਸ਼ਨ ਵੇਲੇ ਆ ਗਈ ਆਪਦਾ ਸਿਰ ਜਾ ਬਾਹਰ ਕੱਢਦੇ ਆ, ਸਾਰਾ ਸਾਲ ਪਿਛਲੇ 3-4 ਸਾਲਾਂ ਤੋਂ ਲੱਗੇ ਹੋਏ ਨੇ, ਜਿੰਨੇ ਵੱਖੋ ਵੱਖਰੇ ਇਸ਼ੂ ਨੇ, ਤੁਹਾਡੇ ਜਿਹੜੇ ਇਸ਼ੂ ਆ ਉਹਨਾਂ ਦੀ ਗੱਲ ਕਰਦੇ ਆ, ਇਹ ਨੀ ਮੇਰੇ ਵਰਗੇ ਜਿਹੜੇ ਇਸ਼ੂ ਬਣਾ ਲਏ ਉਹ, ਤੁਹਾਡੇ ਇਸ਼ੂ ਕੀ ਆ ਉਹਨਾਂ ਦੀ ਗੱਲ ਕਰਦੇ ਨੇ। ਜਗਰਾਜ ਸੇਖੋਂ ਭਰਾ, ਕੋਈ ਜਾਣਕਾਰੀ ਲਈ ਨੰਬਰ ਦੇ ਦੋ।
17: ਹਾਂਜੀ ਦੇਵ ਜੀ, ਮੇਰਾ ਕੈਂਪੇਨ ਆਫਿਸ ਮੇਰਾ ਹੈਗਾ ਜੀ 431 ਡੂਗਲ ਐਵੇਨਿਊ, ਕੈਨੇਡੀ ਡੂਗਲ ਦੇ ਬਿਲਕੁਲ ਇੰਟਰਸੈਕਸ਼ਨ ਦੇ ਨੇੜੇ ਆ ਜੀ। ਕਿਸੇ ਨੂੰ ਵੀ ਕੋਈ ਕੰਸਰਨ ਮਿਲਣਾ ਚਾਹੁੰਦੇ ਆ ਵੋਟਰਸ, ਉੱਥੋਂ ਦੇ ਰੈਜੀਡੈਂਟਸ ਕੋਈ ਇਸ਼ੂ ਡਿਸਕਸ ਕਰਨਾ, 431 ਡੂਗਲ ਐਵੇਨਿਊ ਤੇ ਆ ਸਕਦੇ ਆ। ਮੇਰਾ ਨੰਬਰ 416-562-1176 ਹੈ ਜੀ, 416-562-1176। ਤੇ ਦੁਬਾਰਾ ਫਿਰ ਮੇਰੇ ਵੱਲੋਂ ਸਾਰੇ ਵਾਰਡ 2 ਦੇ ਵੋਟਰਸ ਨੂੰ ਅਪੀਲ ਆ, ਰਿਕੁਐਸਟ ਆ ਜੀ, ਜਗਰਾਜ ਸੇਖੋ ਨੂੰ ਆਉਣ ਵਾਲੇ ਅਕਤੂਬਰ 19th ਨੂੰ ਫਿਰ ਐਡਵਾਂਸ ਪੋਲ ਡੇਟ ਆ, 26 ਨੂੰ ਫਾਈਨਲ ਆ, ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਤੁਹਾਡੀ ਆਪਣੀ ਵੋਇਸ ਕੌਂਸਲ ਦੇ ਵਿੱਚ ਜਾ ਸਕੇ ਜੀ। ਤੇ ਮੈਂ ਵਾਰਡ 2 ਲਈ ਆਲਵੇਜ਼ ਕਨੈਕਟਡ ਰਹੂੰਗਾ, ਆਪਣਾ ਇੱਥੇ ਕੋਈ ਮੋਬਾਈਲ ਆਫਿਸ ਵੀ ਰੱਖਾਂਗੇ ਤੇ ਆਲਵੇਜ਼ ਆਪਣੇ ਰੈਜੀਡੈਂਟਸ ਦੇ ਨਾਲ ਰੂਬਰੂ ਰਵਾਂਗੇ ਜੀ।
1: ਬੜੀ ਮਿਹਰਬਾਨੀ ਸਰ, ਥੈਂਕ ਯੂ।
17: ਥੈਂਕ ਯੂ ਦੇਵ ਜੀ, ਥੈਂਕ ਯੂ ਟੂ ਆਲ ਦ ਲਿਸਨਰਸ।
5: From the Dave Tatla News Desk, locally covered, nationally connected.
1: Alberta vich referendum ho reha, ki referendum kariye ki na kariye. Eh mega 19 tarikh nu ho reha. Khair, oh Alberta wale kehnde hame Canada se bahar kaddo, hum nahi Canada ko like karte. Bracebridge vich daru piti hoyi bande di gaddi ਖੇਤਾਂ ਵਿੱਚ ਜਾ ਵਾੜੀ, ਔਰ ਇਹਦੇ ਨਾਲ ਨਾਲ ਉਸੇ ਹੀ ਉਸ ਇਲਾਕੇ 'ਚ ਨਹੀਂ ਸੋਰੀ ਇੰਗਲਸੋਲ ਦੇ ਵਿੱਚ ਇੱਕ ਗੱਡੀ ਪਲਟ ਗਈ, ਉੱਥੇ ਬੰਦੇ ਨੂੰ ਚਾਰਜ ਕੀਤਾ ਗਿਆ। ਕਾਰਨੀ ਨੂੰ ਐਲਨ ਮਸਕ ਨੇ ਕਿਹਾ, ਓਏ ਐਲਨ ਮਸਕ ਨੂੰ ਕਿਹਾ ਕਾਰਨੀ ਨੇ, ਕਹਿੰਦਾ ਬੰਦਾ ਬਣ ਜਾ, ਸਾਡੇ ਕੈਨੇਡਾ 'ਚ ਦਖਲ ਅੰਦਾਜ਼ੀ ਦੇਣ ਦੀ ਲੋੜ ਨਹੀਂ, ਇਹਦੇ ਟੈਸਲਾ ਗੱਡੀਆਂ ਲੈਣੋਂ ਹਟੋ ਪਹਿਲਾਂ ਤਾਂ ਇਹਨੂੰ ਬੰਦਾ ਬਣਾਈਏ। ਖੈਰ ਇਸ ਤੋਂ ਪਹਿਲਾਂ ਅੱਗੇ ਚੱਲੀਏ, ਕੁਝ ਖਬਰਾਂ ਨੇ। ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ, ਇਹਨਾਂ ਦਾ ਕੈਨੇਡਾ ਅਲਬਰਟਾ ਸੂਬੇ ਵਿੱਚ ਮੌਜੂਦਾ ਸਮੇਂ ਸੱਤਾਧਾਰੀ ਕੰਜ਼ਰਵੇਟਿਵ ਸਿਆਸੀ ਪਾਰਟੀ ਆ। ਇਸ ਦਾ ਗਠਨ ਜੁਲਾਈ 2017 ਵਿੱਚ ਕੀਤਾ ਗਿਆ ਸੀ। 11 ਅਕਤੂਬਰ 2022 ਨੂੰ ਅਲਬਰਟਾ ਦੇ 19ਵੇਂ ਪ੍ਰੀਮੀਅਰ ਪਾਰਟੀ ਨੇ ਕਿੱਕ ਆਊਟ ਕਰਤਾ ਜੇਸਨ ਕੈਨੀ ਨੂੰ, ਜਦੋਂ ਵੋਟਾਂ ਪਾਈਆਂ 51% ਉਹਦੇ ਹੱਕ 'ਚ ਪਈਆਂ ਸੀ। ਲੇਕਿਨ ਜਿਹੜੀ ਡੈਨੀਅਲ ਸਮਿਥ ਆ, ਜਿਹਨੂੰ ਜਿਤਾਇਆ ਬਾਅਦ 'ਚ ਲੀਡਰ ਬਣਾ ਗਏ, ਉਹ ਸਿਰਫ 54% ਵੋਟਾਂ ਦੇ ਜਿੱਤੀ ਸੀ। ਪੈਨਾਮਾ 'ਚ 6.0 ਤੀਬਰਤਾ ਦਾ ਭੂਚਾਲ ਆਇਆ ਜੀ। ਮੈਂ ਵੀ ਮੁੱਖ ਮੰਤਰੀ ਦਾ ਅਹੁਦੇਦਾਰ ਹਾਂ, ਪ੍ਰਗਟ ਸਿੰਘ ਨੇ ਫਰਮਾਇਆ। ਹੈਲੋਗ੍ਰਾਮ ਰਾਹੀਂ ਸਿੱਧੂ ਮੂਸੇਵਾਲੇ ਦੀ ਸਟੇਜ ਤੇ ਵਾਪਸੀ ਹੋਈ। ਟੋਰਾਂਟੋ 'ਚ ਵਰਲਡ ਟੂਰ ਦਾ ਧਮਾਕੇਦਾਰ ਸ਼ੁਰੂਆਤ ਹੋਈ। ਕਈ ਜਿਹੜੇ ਆਪਦੇ ਆਪ ਨੂੰ ਡਰੇਕ ਸਮਝਦੇ ਉਹ ਵੀ ਗਏ ਹੋਏ ਸੀ ਉੱਥੇ। ਟਰੰਪ ਵੱਲੋਂ ਯੂਕਰੇਨ 'ਚ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਦੀ ਸਲਾਹ। ਜੈਲੈਂਸਕੀ ਦਾ ਕਹਿਣਾ ਹੈ ਕਿ ਟਰੰਪ ਨਾਲ ਡੀਜ਼ਲ ਸਮਝੌਤੇ ਦੇ ਤੋਹਫੇ ਵਜੋਂ ਯੂਕਰੇਨ ਤੇ ਰੂਸ ਦੇ ਘਾਤਕ ਹਮਲੇ ਕੀਤੇ ਗਏ। ਪੁਰਤਗਾਲ ਦੇ ਵਾਕਆਊਟ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਨੂੰ ਅਸਥਾਈ ਤੌਰ ਤੇ ਕੈਂਸਲ ਕਰ ਦਿੱਤਾ ਗਿਆ, ਮੁਅੱਤਲ ਕਰ ਦਿੱਤਾ ਗਿਆ। ਪੈਨਸਲਵੇਨੀਆ ਵਿੱਚ ਗੋਲੀਆਂ ਚੱਲੀਆਂ ਜੀ, ਬੱਚਿਆਂ ਸਮੇਤ 9 ਲੋਕਾਂ ਦਾ ਉੱਥੇ ਕਤਲ ਕਰ ਦਿੱਤਾ ਗਿਆ। ਜਾਣੇ ਆ ਤੇ ਆਉਨੇ ਆ।
18: Hello Brampton, my name is Romy Dogra and I'm running to be your regional councillor in wards 2 and 6. My main priorities are to fight crime, fight for fair property taxes and enhance our bylaw enforcement. Vote for me on October 26th and vote for change. Thank you.
19: ਇਫਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ। ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਲ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰਿਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229। ਐਕਸਟੈਂਸ਼ਨ ਹੈ 4 या फिर 9053348222 यानी 905-846-2229 ते या फिर कॉल करो 905-334-82 एक्सटेंशन है 4।
1: दुख ए नहीं कि सज्जन कुत्ते निकले, ना ना ना ना, दुख ए नहीं कि सज्जन कुत्ते निकले, कुत्ते हुंदे तां वफा ना कर दे, जनाब तां कुत्तियां तो भी उत्ते निकले। होए होए होए होए। खैर खबरां जो खबर है, कल एले डॉजर दा मिलवाकी ना मैच होया ते एले डॉजर हार गए। एले डॉजर है जी तो ब्लू जे हारे सी लास्ट ईयर फाइनल च। सो इस तरह जेडे मिलवाकी आले आ ओ 2-0 ना उपर चल रहे। अज मेपल लीफ दा मैच होगा शाम नू और 3-2-1 जिते 2 हरे 1 ड्रॉ रहा इन्हां दा। और सैटरडे वैसे जित गए सी 6-3 दे फर्क नाल। देखते हैं की बनता अज, जाने उन्हें स्टे ट्यून, खबर काफी ने जिहड़ियां कवर करनिया ने। लेकिन सब तो पहला राकेश भाई।
20: ਨਾਮ ਰਾਕੇਸ਼ ਸ਼ਰਮਾ ਤੇ ਮੈਂ ਸਿਟੀ ਕੌਂਸਲ ਲਈ ਕੈਂਡੀਡੇਟ ਹਾਂ ਵਾਰਡ 7 and 8 ਬ੍ਰੈਂਪਟਨ ਦੇ ਵਿੱਚੋਂ। ਆਪਣੇ ਬਹੁਤ ਹੀ ਬ੍ਰੈਂਪਟਨ ਦੇ ਵਿੱਚ ਇਸ਼ੂਜ਼ ਹੈਗੇ ਆ, ਕੰਸਰਨਸ ਹੈਗੀਆਂ। ਸਭ ਤੋਂ ਮੇਜਰ ਕੰਸਰਨ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ, ਉਹਦੀ ਰਿਸਪੋਂਸੀਬਲ ਸਪੈਂਡਿੰਗ ਨਹੀਂ ਹੋ ਰਹੀ, ਸਾਨੂੰ ਬੈਟਰ ਸਿਟੀ ਸਰਵਿਸਿਜ਼ ਨਹੀਂ ਮਿਲ ਰਹੀਆਂ, ਲੋਕਲ ਬਿਜ਼ਨਸ ਦੀ ਸਪੋਰਟ ਹੈ ਨਹੀਂ ਤੇ ਔਰ ਪ੍ਰੋਪਰ ਜਿਹੜੀ ਆਪਣੀ ਨੇਬਰਹੁੱਡ ਸੇਫ ਨਹੀਂ ਹੈਗੀ। ਅਗਰ ਤੁਸੀਂ ਮੈਨੂੰ ਇਲੈਕਟ ਕਰਦੇ ਹੋ, ਮੈਨੂੰ ਸਿਟੀ ਹਾਲ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਜਾਵਾਂਗਾ ਤੇ ਮੈਂ ਜਿਹੜੇ ਜਿੰਨੇ ਵੀ ਇਹ ਤੁਹਾਡੇ ਇਸ਼ੂ ਆ ਇਹਨਾਂ ਰਿਜ਼ੋਲਵ ਕਰਾਂਗਾ। ਰਾਕੇਸ਼ ਸ਼ਰਮਾ, ਕੈਂਡੀਡੇਟ ਫਾਰ ਸਿਟੀ ਕੌਂਸਲਰ, ਵਾਰਡ 7 and 8,
21: ਅਪਰੂਵਡ ਐਂਡ ਪੇਡ ਬਾਈ ਰਾਕੇਸ਼ ਸ਼ਰਮਾ ਕੈਂਪੇਨ ਆਫਿਸ।
22: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।

0: ਹੱਥਾਂ ਫੜ ਕੇ ਦੋਨਾਂ ਹੱਥਾਂ ਨਾਲ ਥੱਲੇ ਨੂੰ ਖਿੱਚਦੇ ਨੇ, ਤੁਹਾਡੀ ਆਵਾਜ਼ ਨਹੀਂ ਲਾਈਕ ਕਰਦੇ ਵੀ ਤੁਹਾਡੀ ਆਵਾਜ਼ 'ਚ ਐਡ ਕਿਉਂ ਚੱਲਦੀ ਹੈ, ਤੇ ਆਪਦੇ ਆਪ ਨੂੰ ਡਰੇਕ ਸਮਝਦੇ ਨੇ ਲੋਕੀ ਇੱਥੇ। ਖੈਰ ਡਰੇਕਾਂ ਨੇ ਮਾਰੋ ਗੋਲੀ, ਤੁਹਾਨੂੰ ਲੈ ਕੇ ਚੱਲਦੇ ਆ ਨੀਲਮ ਜੀ ਕੋਲੇ, ਤੁਹਾਡਾ ਡਾਲਰ ਟਕਾ ਬਚਾਉਂਦੇ ਆ। ਨੀਲਮ ਜੀ ਪੁਰਾਣਾ ਸਵਾਗਤ ਹੈ।
1: ਥੈਂਕ ਯੂ ਸਰ ਜੀ, ਹਾਊ ਆਰ ਯੂ?
0: ਵੈਰੀ ਗੁੱਡ ਵੈਰੀ ਗੁੱਡ, ਤੁਸੀਂ ਸੁਣਾਓ,
1: ਹਾਊ ਵਾਸ ਦੀ ਲੌਂਗ ਵੀਕਐਂਡ?
0: ਮੈਨੂੰ ਤਾਂ ਇੱਕ ਛੁੱਟੀ ਮਿਲ ਜਾਏ ਮੈਂ ਤਾਂ ਨਹੀਂ ਛਾਲਾ ਮਾਰਨ ਨੂੰ ਹਟਦਾ, ਜਦੋਂ ਤਿੰਨ ਮਿਲਣ ਜਾਣਾ ਮੈਂ ਤਾਂ ਪੁੱਠੀਆਂ ਛਾਲਾ ਮਾਰਦਾ।
1: ਕੋਈ ਨਾ ਕੋਈ ਨਵਾਂ ਸਿਲਸਿਲਾ ਚੱਲ ਰਹਿੰਦਾ, ਕਦੀ ਗੈਸ ਆ ਗਈ, ਕਦੀ ਗਰੋਸਰੀ ਆ ਗਈ, ਕਦੀ ਟਰੰਪ ਭਾਜੀ ਆ ਗਏ, ਕਦੀ ਦਿਸ ਕਦੀ ਦੈਟ, ਉਹਦੇ ਕਰਕੇ ਬੜੀ ਮਾਰਕੀਟ ਲਾਸ 6-7 ਸਾਲਾਂ ਚੋ ਕਦੀ ਸਟੇਬਲ ਹੋਈ ਨੀ, ਕਦੀ ਇੰਟਰਸਟ ਰੇਟ ਥੱਲੇ, ਕਦੀ ਇੰਟਰਸਟ ਰੇਟ ਉੱਪਰ, ਕਦੀ ਐਸੀ ਸਰ ਗੈਸ ਗਰੋਸਰੀ ਅਪ ਐਂਡ ਡਾਊਨ, ਉਹਦੇ ਕਰਕੇ ਇੰਨੀ ਜ਼ਿਆਦਾ ਮਾਰਕੀਟ ਫਲਕਚੁਏਟ ਹੋ ਗਈ ਨਾ। ਹੁਣ ਤੁਹਾਨੂੰ ਕੋਈ ਜਿੰਨੇ ਮਰਜ਼ੀ ਰੀਅਲਟਰਸ ਕਹਿ ਲੈਣ ਕਿ ਦੇਖੋ ਜੀ 10 ਸਾਲਾਂ ਚ ਮਾਰਕੀਟ ਠੀਕ ਹੋ ਜਾਂਦੀ ਹੈ, ਮੰਨ ਲਓ ਇੱਥੇ ਡਾਊਨ ਹੋਈ ਸੀ, ਹੁਣ ਇਸ ਵੇਲੇ ਪੀਕ ਤੇ ਡਾਊਨ ਹੈ, ਹੋਰ 5 ਸਾਲਾਂ ਨੂੰ ਬਰਾਬਰ ਤੇ ਆ ਗਈ ਤੇ 10 ਸਾਲਾਂ ਦੇ ਵਿੱਚ ਬਰਾਬਰ ਤੇ ਹੋ ਗਈ, ਮਤਲਬ ਥਿੰਕ ਇਜ So many people lost the houses in this transition of the interest going up and down. ਬਹੁਤ ਸਾਰੇ ਲੋਕ ਨੇ ਪਾਵਰ ਆਫ ਸੇਲ ਤੇ ਉਹਨਾਂ ਦੇ ਘਰ ਆ ਗਏ, ਪਰ ਸਾਨੂੰ ਆਪਣੇ ਆਪ ਦੇ ਵਿੱਚ ਇੱਕ ਚੀਜ਼ ਆਪੇ ਹੀ ਸੋਚਣੀ ਚਾਹੀਦੀ ਕਿ ਮਾਰਕੀਟ ਯੂ ਡੋਂਟ ਨੋ ਕੱਲ ਨੂੰ ਕੀ ਹੋਣਾ, ਅੱਜ ਕੀ ਹੈ ਤਾਂ ਕੱਲ ਨੂੰ ਕੀ ਹੋਣਾ, ਯੂ ਡੋਂਟ ਨੋ, ਨੋਬਡੀ ਕੈਨ ਪ੍ਰੋਡਿਕਟ, ਇਟਸ ਜਸਟ ਦੀ ਪ੍ਰੋਡਿਕਸ਼ਨ। ਜਿਹੜਾ ਅਨਾਲਿਸਿਸ ਹੈ ਇਕਨੋਮਿਸਟ ਪਰ ਕਈ ਵਾਰੀ ਸੱਚ ਹੋ ਜਾਂਦੇ, ਕਈ ਵਾਰੀ ਐਟ ਦੀ ਐਂਡ ਕਹੋ ਕੁਛ ਹੁੰਦਾ ਕੁਛ ਹੋਰ ਹੈ। ਫਿਰ ਆਪਣੇ ਆਪਣੇ ਲਈ ਪ੍ਰੋਮਿਸ ਕਰਨਾ ਚਾਹੀਦਾ ਕਿ ਇਫ ਵੀ ਕੈਨ ਅਫੋਰਡ ਇਟ, ਆਪਾਂ ਪੁੱਠੀਆਂ ਛਾਲਾ ਜੇ ਨਾ ਮਾਰੀਏ ਨਾ, ਮੰਨ ਲਓ ਮਿਲੀਅਨ ਆ, ਸਾਨੂੰ ਪਤਾ ਕਿ ਅਸੀਂ ਮਿਲੀਅਨ ਖਿੱਚ ਧੂ ਕੇ ਪੂਰਾ ਕਰਨਾ, ਉਹਦੀਆਂ ਪੇਮੈਂਟ ਮੰਨ ਲਓ 5,000 ਦੀਆਂ ਪੇਮੈਂਟ ਆ, ਤੁਸੀਂ ਸਾਰੀ ਜ਼ਿੰਦਗੀ ਜੇ ਇਸੀ ਪਰਪਸ ਲਈ ਕੰਮ ਕਰਨਾ ਕਿ ਚਲੋ ਕਮਾਈ ਜਾਓ ਮੋਰਗੇਜ ਦੇਈ ਜਾਓ, ਕਮਾਈ ਜਾਓ ਮੋਰਗੇਜ ਦੇਈ ਜਾਓ, ਇਟਸ ਅ ਡਿਫਰੈਂਟ ਇਸ਼ੂ। ਐਂਡ ਐਟ ਦੀ ਐਂਡ ਅਗੇਨ ਤੁਸੀਂ ਮਾਰਕੀਟ ਖਰਾਬ ਹੋਈ ਨਾਲ ਤੁਸੀਂ ਵੀ ਖਰਾਬ ਹੁੰਦੇ ਹੋ। ਆਪਣੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰਹੋ, ਤੁਹਾਨੂੰ ਮੋਰਗੇਜ ਠੀਕ ਤਰੀਕੇ ਨਾਲ ਮਿਲਦੀ ਹੈ, ਤੁਹਾਨੂੰ ਕੋਈ ਵਰੀ ਨਹੀਂ ਹੁੰਦੀ, ਰਾਤ ਨੂੰ ਸਿਰਾਣੇ ਥੱਲੇ ਕੀ ਕਹਿੰਦੇ ਹੱਥ ਬਾਂਹ ਸਿਰਾਣੇ ਥੱਲੇ ਰੱਖ ਕੇ ਵਟ ਐਵਰ ਤੁਸੀਂ ਆਰਾਮ ਦੀ ਨੀਂਦ ਸੋਵੋ। ਸੋ
0: ਟੈਨਸ਼ਨ ਫਰੀ ਰਹਿਣਾ ਚਾਹੀਦਾ ਜੀ, ਟੈਨਸ਼ਨ ਫਰੀ। ਟੈਨਸ਼ਨ ਜਿਹੜੀ ਆ ਤੁਸੀਂ ਨੀਲ ਬੋਣਾ ਨੂੰ ਦੇ ਦੋ, ਆਪੇ ਕਰਨਗੇ ਮੋਰਗੇਜ ਦਾ ਕੰਮ, ਆਪੇ ਕਰਨਗੇ ਪੈਸਿਆਂ ਦਾ ਕੰਮ, ਤੁਸੀਂ ਟੈਨਸ਼ਨ ਕਿਉਂ ਲੈਣੀ ਆ? ਤੁਸੀਂ ਆਰਾਮ ਨਾਲ ਚਾਹ ਦਾ ਕੱਪ ਬਣਾਓ, ਨਾਲ ਬਿਸਕੁਟ ਭਿਉਂ ਭਿਉਂ ਕੇ ਖਾਓ, ਪੈਸੇ ਚਾਹੀਦੇ ਆ, ਨੋ ਪ੍ਰੋਬਲਮ। ਨੀਲਮ
1: ਜੇ ਮੂੰਹ ਤੱਕ ਨਾ ਜਾਵੇ ਚਾਹ ਚ ਡੁੱਬ ਜਾਵੇ ਬਿਸਕੁਟ, ਫੇਰ
0: ਉਹ ਤੁਹਾਨੂੰ ਦੱਸਦਾ ਮੈਂ ਇੰਡੀਆ ਗਿਆ, ਮੈਂ ਚਾਹ ਚ ਬਿਸਕੁਟ ਬੋਇਆ ਬਾਹਰ ਕਿਹੜੇ ਟੁੱਟ ਗਿਆ, ਮੈਂ ਮੇਰਾ ਕਦਰ ਬੈਠਾ, ਮੈਂ ਇਹ ਕੀ ਹੋਇਆ 3 ਸੈਕਿੰਡ ਦਾ ਰੂਲ ਕਰੇ ਇੰਡੀਆ ਚ, 3 ਸੈਕਿੰਡ ਦਾ ਰੂਲ ਨਹੀਂ ਚੱਲਦਾ। ਐਨੀਵੇ ਗੱਲ ਕਰ ਰਹੇ ਸੀ ਆਪਾਂ ਮੋਰਗੇਜ ਦੀ।
1: ਬਿਲਕੁਲ ਜੀ, ਸੋ ਮੋਰਗੇਜ ਦੀ ਸਪੈਸ਼ਲੀ ਕੌਂਡੋ ਦੀ ਕਲੋਜ਼ਿੰਗ ਆ ਰਹੀ ਹੈ, ਕੌਂਡੋ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਹੈ ਕਿ ਉਹਨਾਂ ਦੀ ਐਕਚੁਅਲ ਅਪਰੇਜ਼ਲ ਠੀਕ ਨਹੀਂ ਆਉਂਦੀ ਪਈ। ਤੁਸੀਂ 20% ਆਲਰੇਡੀ ਡਾਊਨ ਦਿੱਤਾ ਹੋਇਆ, ਟਾਕ ਟੂ ਮੀ, ਵੀ ਮਾਈਟ ਬੀ ਏਬਲ ਟੂ ਗੈਟ ਬੇਸਡ ਔਨ 15% ਗੈਟ ਯੂਰ 5% ਬੈਕ, ਐਂਡ ਆਲਸੋ ਅਪਰੇਜ਼ਲ ਅਵੋਇਡ ਕੀਤਾ ਜਾ ਸਕਦਾ ਇਫ ਪਾਸੀਬਲ ਤਾਂ। ਸੋ ਕਾਲ ਕਰ ਲਓ, ਹੋ ਸਕਦਾ ਕਿ ਤੁਹਾਡੀ ਡੈਸਕ ਅਪਰੇਜ਼ਲ ਕਰਾ ਦਈਏ, ਐਂਡ ਹੋ ਸਕਦਾ ਕਿ ਨਾਨ ਡੈਸਕ ਅਪਰੇਜ਼ਲ ਹੋਵੇ ਤਾਂ, ਵੈਸੇ ਜੇ ਤੁਹਾਡੀ ਉਹਨਾਂ ਨਾਲ ਬੈਂਕ ਕਿਸੇ ਬੈਂਕ ਨਾਲ ਬਲੈਂਕਟ ਆ ਤਾਂ ਉਹਦੇ ਥਰੂ ਹੋ ਜੇ, ਯੂ ਨੈਵਰ ਨੋ ਵਟਸ ਦੀ ਸਿਚੁਏਸ਼ਨ, ਹਰ ਇੰਡੀਵਿਜੁਅਲ ਦੀ ਡਿਫਰੈਂਟ ਸਿਚੁਏਸ਼ਨ ਆ। ਤੁਹਾਨੂੰ ਕੋਈ ਵੀ ਕੰਸਰਨ ਹੈ, ਪਹਿਲੀ ਮੋਰਗੇਜ ਹੈ, ਸੈਕਿੰਡ ਮੋਰਗੇਜ ਹੈ, ਰੀਸੇਲ ਹੈ, ਸੈਲਫ ਇੰਪਲੋਇਡ ਹੋ, ਬੈਂਕਾਂ ਨੇ ਨਾ ਕਰ ਦਿੱਤੀ, ਕਿਤੋਂ ਕੰਮ ਨਹੀਂ ਹੁੰਦਾ ਪਿਆ, ਕਰਾ ਲਓ, ਜੇ ਹੁੰਦਾ ਕਰਾ ਲਓ, ਜੇ ਨਹੀਂ ਹੁੰਦਾ ਤਾਂ ਕਾਲ ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਨੀਲਮ ਸਰਵ, 6477398710
0: ਨੰਬਰ ਭੇਜ ਦੋ ਪਿਆਰ ਨਾਲ,
1: 6477389887।
0: ਕੰਪਲੇਂਟ ਹੁੰਦੀ ਆ ਵੀ ਜਿਹੜੇ ਹੋਸਟ ਨੇ ਮੇਰੇ ਅਰਗੇ ਉਹ ਰੇਡੀਓ ਤੇ ਜਿਹੜਾ ਫੋਨ ਨੰਬਰ ਬੜਾ ਹੀ ਤੇਜ਼ ਬੋਲਦੇ ਆ, ਸੋ ਇਸ ਕਰਕੇ ਤੁਹਾਨੂੰ ਹੈਗਾ ਪਿਆਰ ਦੇ ਨਾਲ ਆਰਾਮ ਸੇ ਨੰਬਰ ਭੇਜ ਦੋ,
1: 6477389887।
0: ਮਿਹਰਬਾਨੀ, ਥੈਂਕ ਯੂ। I am Dev Takla and you are not.
2: ਪਲਾ ਸਭ ਤੋਂ ਵਧੀਆ ਅੰਮ੍ਰਿਤਸਰੀ ਫਿਸ਼ ਕਿੱਥੋਂ ਮਿਲਦੀ ਹੈ?
3: ਤੇ ਅੰਮ੍ਰਿਤਸਰੋਂ ਹੀ ਮਿਲਦੀ ਹੈ, ਹੋਰ ਕਿੱਥੋਂ ਮਿਲਣੀ ਆ?
2: ਰਹੇ ਨਾ ਬੁੱਧੂ ਦੇ ਬੁੱਧੂ, ਉਹ ਮਿਲਦੀ ਹੈ ਤੰਦੂਰੀ ਗ੍ਰਿਲ ਮੀਟ ਸ਼ਾਪ ਤੋਂ। ਚਲੋ ਚਲੀਏ ਤੰਦੂਰੀ ਗ੍ਰਿਲ ਮੀਟ ਸ਼ਾਪ ਤੇ।
4: ਅੰਮੀ ਅੰਮੀ, ਫੇਰ ਫੇਲ ਹੋ ਗਿਆ ਮੰਮੀ।
5: ਤੇ ਫੇਰ ਕੀ ਆ ਪੁੱਤ, ਇਹ ਚ ਰੋਣ ਵਾਲੀ ਕਿਹੜੀ ਗੱਲ ਆ? ਤੂੰ ਤਾਂ ਸ਼ੇਰ ਪੁੱਤ ਆ, ਸ਼ੇਰ ਦਾ ਬੱਚਾ ਤੂੰ ਤਾਂ।

0: ਤੰਦੂਰੀ ਗ੍ਰਿਲ ਤੇ ਅੰਮ੍ਰਿਤਸਰ ਵਿੱਚ ਮੱਛੀ ਦਾ ਸੁਨੇਹਾ ਸੁਣਿਆ ਔਰ ਮੈਨੂੰ ਪਤਾ ਨਹੀਂ ਬਾਈ ਦਾ ਨਾਮ ਕੀ ਹੈ, ਯੰਗ ਮੈਨ ਦਾ, ਟਿਕਟੋਕ ਤੇ ਕਾਫੀ ਆਉਂਦਾ। ਆ ਜਿਹੜੇ ਟਿਕਟੋਕਰ ਆ ਨਾ, ਕਹਿੰਦੇ ਦਿੱਲੀ ਵਾਲੇ ਛੋਲੇ ਭਟੂਰੇ ਅੰਮ੍ਰਿਤਸਰੀ ਮੱਛੀ, ਉਹਨੇ ਰੇਲ ਬਣਾਈ ਇਹਨਾਂ ਦੀ। ਦੋ ਬੰਦੇ ਮੈਂ ਦੇਖਿਆ ਜਿਹੜੇ ਟਿਕਟੋਕਰ ਦੇ ਐਡਵਰਟਾਈਜ਼ ਹੀ ਕਰਦੇ ਹਨ, $100 ਲੈ ਕੇ ਮੱਛੀਆਂ ਸਸਤਾ ਕਰੀ ਜਾਂਦੇ, ਚਾਹੇ ਉਹ ਗਰਬਜ ਹੋਵੇ, $100 ਲੈ ਕੇ ਦਿੱਲੀ ਦੇ ਭਟੂਰੇ ਬਣਾਈ ਜਾਂਦੇ ਆ, ਚਾਹੇ ਮੇਰੇ ਦਿੱਲੀ ਨਾ ਗਿਆ ਹੋਵੇ। ਇਹ ਜਿਹੜੇ ਟਿਕਟੋਕਰ ਹਨ, ਇਹਨਾਂ ਦਾ ਦੇਖ ਕੇ ਫੂਡ ਨਾ ਖਾਓ, ਜੇ ਖਾ ਲਿਆ ਹੈ ਕਿਹੋ ਜਿਹਾ ਇਹ ਜ਼ਰੂਰ ਦੱਸੋ ਆ ਕੇ ਟਿਕਟੋਕ ਤੇ, ਪਤਾ ਲੱਗੇ ਝੂਠ ਤਵਾਨ ਕਿੰਨਾ ਬੋਲਦੇ ਆ। ਜਿੰਨੀਆਂ ਟਿਕਟੋਕ ਤੇ ਐਡਾਂ ਆਉਂਦੀਆਂ, ਅੱਧੀਆਂ ਤੋਂ ਜ਼ਿਆਦਾ ਗਰਬਜ ਆ, ਫੂਡ ਸਟਰੇ ਦਾ ਗਰਬਜ।
1: ਖੁਸ਼ੀਆਂ ਦਾ ਮੌਕਾ ਹੋਵੇ ਤੇ ਮੂੰਹ ਮਿੱਠਾ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ।
2: ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦਿਓ ਮਿਠਾਈ ਦਾ ਪਿਆਰਾ ਜਿਹਾ ਤੋਹਫਾ, ਉਹ ਵੀ ਹਰ ਰੋਜ਼ ਤਾਜ਼ੀ ਤੇ ਫਰੈਸ਼ ਬਣੀ ਮਿਠਾਈ ਦਾ।
1: ਹੋਲਸੇਲ ਪ੍ਰਾਈਸ ਤੇ ਵਧੀਆ ਕੁਆਲਿਟੀ ਦੀ ਮਿਠਾਈ ਤੁਹਾਡੀ ਹਰ ਖੁਸ਼ੀ ਨੂੰ ਬਣਾਏ ਹੋਰ ਵੀ ਖਾਸ।
2: ਤਾਂ ਜਦੋਂ ਵੀ ਲੈਣੀ ਹੋਵੇ ਤਾਜ਼ੀ, ਸਵਾਦੀ ਤੇ ਰੀਜ਼ਨੇਬਲ ਪ੍ਰਾਈਸ ਵਾਲੀ ਮਿਠਾਈ,
1: ਤਾਂ ਯਾਦ ਰੱਖਿਓ ਇੱਕੋ ਇੱਕ ਨਾਮ, ਮਿਠਾਈ ਸਵੀਟਸ ਫੈਕਟਰੀ।
2: ਆਪਣਿਆਂ ਨੂੰ ਮਿਠਾਈ ਦਾ ਤੋਹਫਾ ਦਿਓ ਮਿਠਾਈ ਸਵੀਟਸ ਫੈਕਟਰੀ ਦੇ ਨਾਲ।
1: ਵਧੇਰੇ ਜਾਣਕਾਰੀ ਲਈ ਕਾਲ ਕਰੋ
2: 905-400-59 9054597227।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 647-201-6002 201-6002।
3: Dave Tatla News Desk, locally covered, nationally connected.
0: ਦਲਜੀਤ ਦੋਸਾਂਝ ਨੇ ਦਿੱਲੀ ਸ਼ੋਅ ਦੀ ਤਰੀਕ ਬਦਲੀ ਹੈ, ਹੁਣ 30 ਅਕਤੂਬਰ ਹੋਵੇਗੀ। ਟਰੰਪ ਦੀ ਨਵੀਂ ਤਜਵੀਜ਼, ਅਟਲਾਂਟਿਕ ਜਾਂ ਪੈਸੀਫਿਕ ਮਹਾਂਸਾਗਰ ਦਾ ਨਾਮ ਬਦਲ ਕੇ ਕਹਿੰਦਾ ਮੇਰਾ ਨਾਮ ਰੱਖ ਦਿਓ। ਔਰ ਦੋ ਗੱਡੀਆਂ, ਦੋ ਸੱਚ ਰਾਈਡ ਆ ਜਿਹੜੀਆਂ ਕੈਨੇਡਾ ਵੰਡਰਲੈਂਡ 'ਚ ਬੰਦ ਕਰ ਦਿੱਤੀਆਂ, ਕਿਉਂ ਅਮਰੀਕਾ 'ਚ ਇਹਦੇ ਨਾਲ ਦੀਆਂ ਰਾਈਡਾਂ 'ਤੇ ਇੱਕ ਬੰਦੇ ਦੀ ਮੌਤ ਹੋ ਗਈ। ਗੁਰਬਾਣੀ ਰੇਡੀਓ ਲੈਣਾ ਹੈ ਤਾਂ $20 ਦਾ ਮਿਲੇਗਾ, ਸਿਰਫ ਕੋਸਟ ਪ੍ਰਾਈਜ਼ 'ਤੇ। ਧਰਮ ਦੇ ਨਾਮ 'ਤੇ ਪੈਸੇ ਕਮਾਉਣ ਵਾਲੇ ਕੋਈ ਹੋਰ ਹੋਣਗੇ 416-740-8100। ਵੀਰਾ ਜੀ ਵੈਲਕਮ ਟੂ ਦਾ ਸ਼ੋਅ।
4: ਵੀਰਾ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਕਿਹਾ ਜੀ ਬਹੁਤ ਦਿਨ ਹੋ ਗਿਆ, ਸਤਿ ਸ਼੍ਰੀ ਅਕਾਲ ਭਾਈ ਨੂੰ।
0: ਵਾਕਈ ਲਾਸਟ ਵੀਕ ਆਇਆ ਸੀ, ਮੈਥੋਂ ਲਾਈਨ ਕੱਟੀ ਗਈ ਤੁਹਾਡੀ, ਸੋਰੀ।
4: ਹਾਂਜੀ ਹਾਂਜੀ, ਚਲੋ ਕੋਈ ਗੱਲ ਨੀ, ਕੋਈ ਗੱਲ ਨੀ। ਤੇ ਭਾਜੀ ਆਹ ਚੁਟਕਲਾ ਜਿਹੜਾ ਹੁਣ ਲਾਇਆ ਸੀ, ਇਹਦੀ ਐਂਡ ਤੋਂ ਜਾ ਕੇ ਸਮਝ ਨਹੀਂ ਆਈ ਜੀ। ਉਹ ਕਹਿੰਦੀ ਤੂੰ ਮੇਰਾ ਸ਼ੇਰ ਦਾ ਪੁੱਤ ਵਗੈਰਾ ਵਗੈਰਾ, ਉਹਦੀ ਮੰਮੀ ਮੁੰਡੇ ਦੀ। ਐਂਡ ਤੇ ਜਾ ਕੇ ਕੀ ਕਹਿੰਦੀ ਸੀ ਜੀ ਉਹ ਮੁੰਡੇ ਨੇ ਕੀ ਜਵਾਬ ਦਿੱਤਾ ਜੀ?
0: ਉਹ ਯਾਰ ਮੇਰੇ ਕੋਲ ਇੰਨਾ ਟਾਈਮ ਹੋਵੇ, ਮੈਂ ਆਪ ਨਾ ਸੁਣ ਲਿਆ ਕਰਾਂ, ਮੈਂ ਹੋਰ ਹੀ ਕੰਮਾਂ 'ਚ ਬਿਜ਼ੀ ਹਾਂ ਇੱਥੇ।
4: ਇੱਕ ਵਾਰ ਦੁਬਾਰਾ ਲਾ ਕੇ ਦੇਖਿਓ ਜੀ,
0: ਦੇਖਦਾ ਜੀ, ਲੱਭ ਗਿਆ ਦੁਬਾਰਾ ਲਾ ਦਿੰਦੇ, ਨੋ ਪ੍ਰੋਬਲਮ ਸਰ।
4: ਥੈਂਕ ਯੂ ਜੀ।
0: ਓਕੇ ਹੈਲੋ ਗੁਰਾਮ ਰਾਹੀਂ ਸਿੱਧੂ ਮੂਸੇਵਾਲੇ ਦੀ ਸਟੇਜ ਤੇ ਵਾਪਸੀ, ਟੋਰਾਂਟੋ 'ਚ ਵਰਲਡ ਟੂਰ ਦੇ ਧਮਾਕੇਦਾਰ ਸ਼ੁਰੂਆਤ। ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਨਹੀਂ ਹੈ, ਨਾ ਭਾਰਤ ਦੀ ਸਮੱਸਿਆ ਨਹੀਂ ਹੈ, ਕੈਨੇਡਾ ਦੀ ਸਮੱਸਿਆ ਹੈ, ਇਹ ਭਾਰਤੀ ਹਾਈ ਕਮਿਸ਼ਨ ਨੇ ਫਰਮਾਇਆ। ਬ੍ਰੈਂਟਨ ਵਿੱਚ 4 ਕਾਰਾਂ ਦੀ ਟੱਕਰ ਤੋਂ ਬਾਅਦ 2 ਔਰਤਾਂ ਜ਼ਖਮੀ, ਇਹ ਕੁਈਨ ਅਤੇ ਫੋਰਟਨ ਤੇ ਹੋਇਆ। ਟੋਬਿਕ ਵਿੱਚ ਮੋਟਰਸਾਈਕਲ ਹਾਦਸੇ ਤੋਂ ਬਾਅਦ 30 ਸਾਲਾ ਵਿਅਕਤੀ ਹਸਪਤਾਲ ਲੈ ਆਇਆ ਗਿਆ। $2,50,000 ਮੁੱਲ ਦੇ ਚੋਰੀ ਸ਼ੁਦਾ ਕਾਪਰ, ਜਿਹੜੀਆਂ ਹੁੰਦੀਆਂ ਕਾਪਰ ਦੀਆਂ ਤਾਰਾਂ ਤੂਰਾਂ, ਉਹ ਪੁਲਿਸ ਨੇ ਫੜੀਆਂ ਨੇ। ਰਮਨਪਾਲ ਡਰਾਈਵਰ ਗ੍ਰਿਫਤਾਰ ਕੀਤਾ ਗਿਆ। ਫਰਾਂਸ ਉੱਤੇ ਹੋਏ ਸਾਈਬਰ ਹਮਲੇ ਮਗਰੋਂ ਸੈਂਕੜੇ ਸੁਪਰ ਮਾਰਕੀਟ ਦੇ ਜਿਹੜੇ ਫਰਿੱਜ ਫਰੁੱਜ ਨੇ ਉਹਨਾਂ ਦਾ ਸਿਸਟਮ ਠੱਪ ਹੋ ਗਿਆ, ਤਾਪਮਾਨ ਵੱਧ ਗਿਆ, ਸਮਾਨ ਖਰਾਬ ਹੋ ਗਿਆ। ਸੀਐਮ ਭਗਵੰਤ ਮਾਨ ਦੇ ਸਾਬਕਾ OCD ਮਨਜੀਤ ਸਿੰਘ ਸਿੱਧੂ ਕਾਂਗਰਸ ਪਾਰਟੀ ਸ਼ਾਮਲ। ਇਹ ਵੈਸੇ ਖਬਰ ਬਣਦੀ ਨਹੀਂ ਹੈ, ਉੱਥੇ ਹਰ ਕੋਈ ਇੱਧਰੋਂ ਉੱਧਰ ਉੱਧਰੋਂ ਉੱਧਰ, ਮੈਂ ਕੱਪੜੇ ਵੀ ਨਾਲ ਹੀ ਰੱਖਦੇ ਹੋਣੇ ਵੀ ਜੇ ਉੱਧਰ ਚਲੇ ਗਏ ਤਾਂ ਆਹ ਪਾ ਲਾਂਗੇ, ਉੱਧਰ ਚਲੇ ਗਏ ਤਾਂ ਆਹ ਪਾ ਲਾਂਗੇ, ਕੋਈ ਯਕੀਨ ਹੈ ਉੱਥੇ ਉਹਨਾਂ ਦਾ? ਖੈਰ, ਇੰਡੀਅਨ ਫਰੂਡ ਲੈਂਡ ਦੇ ਗਰੋਸਰੀ ਲਈ ਆਹ ਸੁਣੋ।
5: One stop for all your grocery needs.
6: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
5: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
7: ਲੈ ਤੇਰਾ ਰੁਮਾਲ, ਹਾਂ ਤੇਰੀ ਉਹ ਚੇਨੀ, ਬਸ ਇਸ ਤੋਂ ਬਾਅਦ ਤੇਰਾ ਰਾਹ ਵੱਖ ਤੇ ਮੇਰਾ ਵੱਖ।
8: ਕਿਉਂ?
7: ਆਪਣਾ ਵਿਆਹ ਨਹੀਂ ਹੋ ਸਕਦਾ ਕਿਉਂਕਿ ਮੇਰੇ ਘਰ ਦੇ ਨਹੀਂ ਮੰਨਦੇ ਪਏ।
8: ਤੁਹਾਡੇ घर च कौन कौन है?
7: मेरी घर वाली ते तीन न्याणे।
9: ਤੁਸੀਂ ਵੀ ਡਾਕਟਰ ਡੈਂਟਿਸਟ ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
10: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ $55 US ਤੇ ਮੈਕਸੀਕੋ ਰੋਮਿੰਗ $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼ ਨੋ ਕੰਟਰੈਕਟ ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525 ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ ਤੇ ਫੋਨ ਨੰਬਰ ਸੇਮ ਹੈਗਾ 647-946-2525

0: ਆਲਰਾਈਟ ਗੱਲਾਂ ਚ ਗੱਲ ਇਹ ਆ ਵੀ ਟਿੱਕਾ ਜੰਕਸ਼ਨ ਵਾਲਿਆਂ ਨੇ ਐਲਾਨ ਕਰਤਾ ਹੈ ਫੈਸਟੀਵਲ ਸੀਜ਼ਨ ਆ ਚੁੱਕਿਆ ਹੈ, ਤੁਸੀਂ ਛੋਟੀ ਵੱਡੀ ਪਾਰਟੀ ਕਰਨੀ ਆ, ਉਹਨਾਂ ਕੋਲੇ ਬੈਂਕਟ ਹਾਲ ਵੀ ਹੈ, ਲੌਂਜ ਵੀ ਹੈ, ਤੁਸੀਂ ਉੱਥੇ ਕਰ ਸਕਦੇ ਹੋ। ਜੇ ਤੁਸੀਂ ਘਰੇ ਕਰਨਾ ਚਾਹੁੰਦੇ ਹੋ ਨੋ ਪ੍ਰੋਬਲਮ, ਘਰੇ ਕਰੋ, ਘਰੇ ਘਰ ਦਾ ਮਾਹੌਲ ਡਿਫਰੈਂਟ ਜਿਹਾ ਹੁੰਦਾ ਥੋੜ੍ਹਾ ਜਿਹਾ। ਉਹਦੇ ਲਈ ਕੇਟਰਿੰਗ ਕਰਾਉਣੀ ਆ ਤਾਂ ਵੀ ਟਿੱਕਾ ਜੰਕਸ਼ਨ ਨੂੰ ਫੋਨ ਕਰ ਲਿਓ, 6674 4940 40 40 6474 4940 40 40। ਤੁਸੀਂ ਯੂਜ ਟਰੱਕ ਦੇਖ ਰਹੇ ਹੋ, ਕਿਹੋ ਜਿਹਾ ਟਰੱਕ ਲੈਣਾ, ਨਹੀਂ ਵੋਲਵੋ ਦਾ ਲੈਣਾ, ਫਰੇਟਲੇਨਰ ਦਾ ਲੈਣਾ, ਵੱਖੋ ਵੱਖਰੇ ਟਰੱਕ ਆ, ਵੱਖੋ ਵੱਖਰੇ ਮਾਡਲ ਨੇ। ਨਵਿਆਂ ਵਰਗੇ ਜੇ ਟਰੱਕ ਲੈਣੇ ਆ ਤਾਂ ਤੁਹਾਨੂੰ ਨਿਸਕੂ ਟਰੱਕ ਤੇ ਜਾਣਾ ਪਏਗਾ, ਟੋਪ ਕੁਆਲਿਟੀ ਦੇ ਟਰੱਕ ਹੁੰਦੇ ਨੇ ਇਹਨਾਂ ਦੇ, ਤੇ ਫਰਾਂਸਿੰਗ ਦੀ ਫਿਕਰ ਕਰਨ ਦੀ ਲੋੜ ਹੀ ਨਹੀਂ ਹੈ, ਅੱਖਾਂ ਮੀਚ ਕੇ ਜਾਓ, ਫਰਾਂਸਿੰਗ ਹੋ ਗਈ। 70-55 ਟੋਪ ਰੋਡ ਤੇ ਇਹਨਾਂ ਦੀ ਲੋਕੇਸ਼ਨ ਹੈ, ਜਾਣਕਾਰੀ ਲਈ ਨੰਬਰ ਹੈ 6475889989 5818989 89। ਮਾਨਸਾ ਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਸਾਥੀ ਜ਼ਖਮੀ ਹੋ ਗਿਆ। ਨਿਊਫਾਊਂਡਲੈਂਡ ਤੋਂ ਖਬਰ ਆਈ ਹੈ, ਸੈਂਟ ਜੌਨਸ ਹਵਾਈ ਅੱਡੇ ਤੇ ਸੋਮਵਾਰ ਸਵੇਰੇ ਵਾਸ਼ਿੰਗਟਨ ਤੋਂ ਐਮਸਟਰਡਮ ਜਾ ਰਹੇ ਜਹਾਜ਼ ਨੂੰ ਇੰਜਨ ਦੀ ਖਰਾਬੀ ਕਾਰਨ ਉਤਾਰਿਆ ਗਿਆ। ਅਰੇ ਉਹ ਟਰੰਪ ਭਈਏ, ਕਿਆ ਹਾਲ ਹੈ ਤੁਹਾਡਾ, ਕੌਣ ਮਦਦ ਕਰ ਰਿਹਾ ਅਮਰੀਕਾ ਦੀ, ਕਨੇਡਾ। ਭਾਰਤੀ ਹਵਾਈ ਕੰਪਨੀਆਂ ਵੱਲੋਂ ਸਾਊਦੀ ਅਰਬ ਲਈ ਉਡਾਨਾਂ 17 ਅਕਤੂਬਰ ਤੱਕ ਰੱਦ ਕਰ ਦਿੱਤੀਆਂ। ਰੋਡ ਰੇਜ ਹੋਇਆ ਜੀ ਬ੍ਰਿਟਨ ਦੇ ਵਿੱਚ, ਇੱਕ ਬੰਦਾ ਦੂਜੇ ਨੂੰ ਕਹਿੰਦਾ ਮਾਰ ਦੇਂਗੇ ਉਡਾ ਦੇਂਗੇ, ਜਾਣ ਤਾਂ ਨਹੀਂ ਤੂੰ ਕੌਣ ਹੈ ਮੈਂ ਕੌਣ ਹੈ, ਜਿਹਨੂੰ ਦੇਖੋ ਠੇਲੇ ਵਾਲਾ ਰਿਕਸ਼ੇ ਵਾਲਾ ਤੰਗ ਵਾਲਾ ਇਹੀ ਕਹੂ ਜਾਣਦਾ ਨਹੀਂ ਮੈਂ ਕੌਣ ਹੈ।
1: ਹਰ ਖਾਸ ਮੌਕੇ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਆਓ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ। ਇੱਥੇ ਮਿਲਦੀਆਂ ਨੇ ਇੰਡੀਅਨ ਹੈਂਡੀਕ੍ਰਾਫਟ ਆਈਟਮਸ, ਧਾਰਮਿਕ ਮੂਰਤੀਆਂ, ਮੰਦਿਰਾਂ ਦੀ ਸਜਾਵਟ, ਧਾਰਮਿਕ ਕਿਤਾਬਾਂ ਤੇ ਤਸਵੀਰਾਂ, ਮਾਲਾਵਾਂ, ਭਜਨ ਸੀਡੀਜ਼ ਤੇ ਡੀਵੀਡੀਜ਼, ਪੂਜਾ ਤੇ ਹਵਨ ਸਮੱਗਰੀ, ਮਿਊਜ਼ੀਕਲ ਇੰਸਟਰੂਮੈਂਟਸ ਅਤੇ ਵਿਆਹ, ਮੰਗਣੀ ਤੇ ਹੋਰ ਖਾਸ ਮੌਕਿਆਂ ਲਈ ਲੋੜੀਂਦਾ ਸਾਰਾ ਸਮਾਨ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ, ਮੇਅਰਫੀਲਡ ਐਂਡ ਏਅਰਪੋਰਟ ਪਲਾਜ਼ਾ, ਬ੍ਰੈਂਪਟਨ। ਪੂਜਾ ਹੋਵੇ, ਵਿਆਹ ਹੋਵੇ, ਕੋਈ ਵੀ ਖਾਸ ਮੌਕਾ, ਤੁਹਾਡੀਆਂ ਸਾਰੀਆਂ ਤਿਆਰੀਆਂ ਦਾ ਪੂਰਾ ਹੱਲ ਇੱਕੋ ਥਾਂ, ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-913-0030।

0: ਮਿਸਾਗਾ ਵਿੱਚ ਘਰਾਂ ਦੀ ਪ੍ਰਾਈਸ 3.5% ਵੱਧ ਗਈ ਜੀ। ਟੋਰਾਂਟੋ ਵਿੱਚ 2,20,000 ਤੋਂ ਵੱਧ ਲੋਕਾਂ ਨੇ ਐਡਵਾਂਸ ਵੋਟਿੰਗ ਪਾਈ। ਟੋਰਾਂਟੋ ਫੂਡ ਚੈਰਿਟੀ ਦਾ ਕਹਿਣਾ ਹੈ ਕਿ ਥੈਂਕਸਗਿਵਿੰਗ ਵੀਕਐਂਡ ਤੇ 7 ਟਰੱਕਾਂ ਦੀ ਭੰਨਤੋੜ ਕੀਤੀ ਗਈ। ਲਓ ਉਹ ਯਾਰ ਜਿਹੜਾ ਭਲਾਈ ਦਾ ਕੰਮ ਕਰਦਾ ਉਹਨੂੰ ਤਾਂ ਬਖਸ਼ ਦਿਓ। ਪੰਜਾਬ ਤੋਂ ਖ਼ਬਰ ਆਈ ਹੈ, ਹੈਰੋਇਨ ਫੇਮ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਫੜੇ। 50 ਲੱਖ ਲਾਏ ਸੀ ਜੀ ਵਿਆਹ ਪਿੱਛੋਂ ਕੈਨੇਡਾ ਜਾ ਕੇ ਮੁੱਕਰੀ ਲਾੜੀ, ਤੁਸੀਂ ਵੀ ਸੌਦਾ ਹੀ ਕੀਤਾ ਸੀ 50 ਲੱਖ ਦਾ, ਸੌਦਾ ਸੀ ਸੌਦਾ ਨਹੀਂ ਸਿਰੇ ਚੜਿਆ। ਖੈਰ 7 ਸਾਲਾਂ ਬਾਅਦ ਪਾਸਪੋਰਟ ਰਿਨਿਊ ਕਰਾਉਣ ਗਈ ਤੇ ਏਅਰਪੋਰਟ ਤੋਂ ਫੜ ਲਈ ਉਹ ਬੀਬੀ। ਅਰਸਲਾਨ ਚੌਧਰੀ ਪਰਮਪਾਲ ਸਿੱਧੂ ਦੇ ਮੁਕਦਮੇ ਵਿੱਚ ਗਵਾਹੀ ਦੇਣਗੇ। ਸਿੱਧੂ ਤੇ $22 ਮਿਲੀਅਨ ਦੀ ਚੋਰੀ ਦਾ ਮਾਮਲਾ ਹੈ, ਜਿਹੜਾ ਸੋਨਾ ਚੋਰੀ ਹੋਇਆ ਸੀ। ਰਾਹੁਲ ਨੇ ਕਿਹਾ ਗਿਆਨੇਸ਼ ਕੁਮਾਰ ਦਾ ਅਸਤੀਫਾ ਲਵਾਂਗੇ, ਅੰਦੋਲਨ ਜਿੰਨਾ ਚਿਰ ਚੱਲੇਗਾ ਚੱਲਦਾ ਰਹੇ। ਚੀਨ ਨੇ ਆਖਿਆ ਲਦਾਖ ਵਿੱਚ 28 ਇਹੋ ਜਿਹੀਆਂ ਜਗ੍ਹਾ ਨੇ ਜਿਹੜੀਆਂ ਸਾਡੀਆਂ ਨੇ। ਇਜ਼ਰਾਇਲ ਪਹੁੰਚ ਰਹੀ ਅਮਰੀਕੀ ਉਡਾਨ ਨੂੰ ਬੰਬ ਨਗਰ ਨੇ ਉਡਾ ਦਾਂਗੇ। ਪਾਕਿਸਤਾਨ ਵਿੱਚ ਰੇਲ ਗੱਡੀ ਪਟੜੀ ਤੋਂ ਉਤਰੀ, 6 ਦੀ ਮੌਤ, 30 ਜ਼ਖਮੀ, ਕਰਾਚੀ ਤੋਂ ਪੇਸ਼ਾਵਰ ਜਾ ਰਹੀ ਸੀ। ਪੰਜਾਬੀ ਬਾਈ ਨੇਚਰ ਦਾ ਆ ਸੁਨੇਹਾ,
1: ਉਹ ਦੀਵਾਲੀ ਆ ਗਈ ਹੈ ਯਾਰ, ਇੰਨੇ ਘਰਾਂ ਦੇ ਵਿੱਚ ਜਾਣਾ, ਆਪਾਂ ਲਿਸਟ ਤਾਂ ਬਣਾ ਲਈਏ।
2: ਇੱਕ ਤੇ ਹੋ ਗਏ ਆਪਣੇ ਢਿੱਲੋਂ ਸਾਹਿਬ
3: ਪੰਜਾਬੀ ਬਾਈ ਨੇਚਰ,
2: ਓਹੋ ਉਹ ਤਾਂ ਠੀਕ ਹੈ, ਤੇ ਦੂਜੇ ਹੋ ਗਏ ਆਪਣੇ ਬ੍ਰਾਂਡ ਸਾਹਿਬ
3: ਪੰਜਾਬੀ ਬਾਈ ਨੇਚਰ। ਓਹੋ ਦੀਵਾਲੀ ਦਾ ਮਤਲਬ ਇੱਕੋ ਹੀ ਜਗ੍ਹਾ, ਪੰਜਾਬੀ ਬਾਈ ਨੇਚਰ। ਇੱਥੇ ਦੀਵਾਲੀ ਤੋਂ 2-4 ਦਿਨ ਪਹਿਲਾਂ ਪ੍ਰੀ ਆਰਡਰ ਕਰਨ ਤੇ ਮਿਲੇਗਾ 10% ਡਿਸਕਾਊਂਟ,
2: ਤੇ ਨਾਲੇ ਭੀੜ ਤੋਂ ਵੀ ਬਚੋ।
3: 9057944667
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9056090099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 9054609099, 9054609099, 4609099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਜ਼ ਯੋਰ ਪ੍ਰੋਬਲਮ। ਦੈਟਸ ਰਾਈਟ, ਇਜ਼ ਯੋਰ ਪ੍ਰੋਬਲਮ ਮਾਈ ਫਰੈਂਡ। ਲਓ ਜੀ, ਕਜ਼ਨ ਡਿਸਟਿਲਰੀ ਵਾਲਿਆਂ ਨੇ ਤੁਹਾਡੇ ਲਈ ਕਜ਼ਨਸ ਵੋਡਕਾ, ਕਜ਼ਨਸ ਬਲੂ ਅਗਾਵਾ, ਕਜ਼ਨਸ ਟਗੀਲਾ, ਕਜ਼ਨ ਵਿਸਕੀ ਜਿਹੜੀ ਲਾਂਚ ਕੀਤੀ ਹੈ। ਤੁਸੀਂ ਆਪਣੇ ਹੈਮਿਲਟਨ, ਓਕਵਲ ਤੇ ਵਸਨੀਕ ਜਿਹੜੇ ਨੇ ਉਹ ਬਰਲਿੰਟਨ ਤੋਂ ਲੈ ਸਕਦੇ ਨੇ, ਪੈਰਿਸ ਅਤੇ ਬ੍ਰੈਂਟਫੋਰਡ ਵਾਲੇ ਬ੍ਰੈਂਟਫੋਰਡ ਤੋਂ ਲੈ ਸਕਦੇ ਨੇ। ਵਧੇਰੇ ਜਾਣਕਾਰੀ ਲਈ 2895852000, ਜ਼ਿੰਮੇਵਾਰੀ ਨਾਲ ਪੀਓ ਐਂਡ ਡੋਂਟ ਡਰਿੰਕ ਐਂਡ ਡਰਾਈਵ।
4: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care. ਕੁਇਕ ਟਰੱਕ
5: ਲਿਊਬ। ਮੈਂ ਸੋਚਦਾ ਆਪਣਾ ਟਰੱਕ ਲੈ ਲਿਆ ਜਾਵੇ, ਨਵਾਂ ਅਜੇ ਲੈ ਨਹੀਂ ਸਕਦਾ ਤੇ ਯੂਜ਼ ਟਰੱਕ ਖਰੀਦਣਾ ਕਿਹੜਾ ਸੌਖਾ ਹੈ, ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ।
6: ਯੂਜ਼ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ, ਨਿਕਸੂ ਟਰੱਕ ਸੇਲਸ ਲਿਮਿਟਿਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਯੂਜ਼ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੈਲ ਕਰਦੇ ਨੇ, ਸਭ ਤੋਂ ਵਧੀਆ ਰੇਟਸ, ਫਾਈਨਾਂਸਿੰਗ ਵੀ ਅਵੇਲੇਬਲ ਹੈ, ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ। ਨਿਕਸੂ ਟਰੱਕ ਸੇਲਸ, 7055 ਟੋਰਬ੍ਰਮ ਰੋਡ, ਮਿਸੀਸਾਗਾ, ਕਾਲ 647-581-9999।
7: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
7: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040, ਟਿੱਕਾ ਜੰਕਸ਼ਨ, 2958 Queen Street East, Unit 26, Brampton.
0: ਲਓ ਜੀ, ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤ ਤੋਂ ਨਾ ਵਧੇਗੀ ਨਾ ਘਟੇਗੀ। ਜਨਕ ਜੁਲੋ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸੀਏ। ਟੋਰਾਂਟੋ ਸਟਾਕ ਚੇਂਜ, ਕਰੋੜ ਡਾਲਰ ਇਹ ਉੱਪਰ ਹੈ, ਸੋਨਾ ਡਾਓ ਨੈਸਡੈਕ ਇਸ ਸਮੇਂ ਥੱਲੇ ਚੱਲ ਰਿਹਾ ਹੈ। ਉੱਪਰ ਵਾਲੇ ਦਾ ਦੁਆ ਕਰ ਮੇਰੇ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
9: ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
10: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਗੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
11: 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ ਦਿਸ ਇਜ਼ ਵਤਨੋਂ ਦੂਰ ਰੇਡੀਓ
13: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
12: ਦਿਸ ਇਜ਼ ਵਤਨੋਂ ਦੂਰ ਰੇਡੀਓ

ਬਿਲਕੁਲ ਜੀ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ, ਵਤਨੋਂ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਉਮੀਦ ਕਰਦੇ ਕਿ ਸਾਰੇ ਬਹੁਤ ਵਧੀਆ ਹੋਣਗੇ, ਚੜ੍ਹਦੀ ਕਲਾ ਦੇ ਵਿੱਚ ਹੋਣਗੇ ਔਰ ਉਮੀਦ ਕਰਦੇ ਕਿ ਸਾਰਿਆਂ ਦਾ ਲੌਂਗ ਵੀਕਐਂਡ ਬਹੁਤ ਵਧੀਆ ਜਿਹੜਾ ਹੈ ਜੀ ਗੁਜ਼ਰਿਆ ਹੋਣਾ ਆ, ਕਿਉਂਕਿ ਲੌਂਗ ਵੀਕਐਂਡ ਤਾਂ ਆਪਾਂ ਕਹਿ ਸਕਦੇ ਹਾਂ ਕਿ ਵੈਦਰ ਮੀਂਹ ਕਣੀ ਵਾਲਾ ਵੀ ਸੀ ਔਰ ਕੱਲ੍ਹ ਤਾਂ ਵੈਦਰ ਜਿਹੜਾ ਜੀ ਕਾਫੀ ਗੁੱਡ ਸੀਗਾ। ਸੋ ਆਈ ਨੋ ਕਿ ਲੌਂਗ ਵੀਕਐਂਡ ਬਾਅਦ ਜਦੋਂ ਆਪਾਂ ਕੰਮਾਂ ਤੇ ਆਉਣਾ ਹੁੰਦਾ ਆਪਾਂ ਨੂੰ ਬਹੁਤ ਸਾਰੀ ਜਿਹੜੀ ਆ ਜੀ ਮੋਟੀਵੇਸ਼ਨ ਦੀ ਲੋੜ ਹੁੰਦੀ ਕਿ ਠੀਕ ਆ ਹੁਣ 3 ਛੁੱਟੀਆਂ ਬਾਅਦ ਆਪਾਂ ਕੰਮ ਤੇ ਆਏ ਹਾਂ, ਬਟ ਕੋਈ ਗੱਲ ਨਹੀਂ, ਆਪਾਂ ਜਿਹੜਾ ਹੈ ਜੀ ਰੇਡੀਓ ਪ੍ਰੋਗਰਾਮ ਦੇ ਵਿੱਚ ਜਿਹੜੇ ਜੀ ਪਿਆਰੀਆਂ ਪਿਆਰੀਆਂ ਗੱਲਾਂ ਕਰਾਂਗੇ ਤੇ ਉਮੀਦ ਕਰਾਂਗੇ ਕਿ ਸਾਰਿਆਂ ਨੂੰ ਰੇਡੀਓ ਪ੍ਰੋਗਰਾਮ ਜਿਹੜਾ ਜੀ ਪਸੰਦ ਆਊਗਾ। ਔਰ ਬਿਲਕੁਲ ਜੀ, ਵੀਕ ਦੀ ਸ਼ੁਰੂਆਤ ਦੁਬਾਰਾ ਤੋਂ ਆਪਾਂ ਜਿਹੜੇ ਜੀ ਕਰ ਚੁੱਕੇ ਹਾਂ ਤੇ ਬੈਕ ਟੂ ਬੇਸਿਕ ਪਹੁੰਚੇ ਹੋਏ, 1 ਘੰਟੇ ਦਾ ਜਿਹੜਾ ਜੀ ਤੁਹਾਡਾ ਸਾਡਾ ਸਾਥ ਆਊਗਾ। ਹੁਣੀ ਹੁਣੀ ਤੁਸੀਂ ਦੇਵ ਟਾਟਲਾ ਜੀ ਨੂੰ ਸੁਣ ਕੇ ਹਟੇ ਆ ਤੇ ਹੁਣ ਜਿਹੜੀ ਆ ਜੀ ਸਾਡੀ ਵਾਰੀ ਹੈ, 2 ਵਜੇ ਤੱਕ ਤੁਹਾਡਾ ਸਾਡਾ ਜਿਹੜਾ ਜੀ ਸਾਥ ਰਹੂਗਾ। ਕੋਈ ਵੀ ਕਰਨੀ ਹੋਵੇ ਗੱਲਬਾਤ, ਸਾਡੇ ਸਟੂਡੀਓ ਦਾ ਜਿਹੜਾ ਜੀ ਨੰਬਰ ਹੈਗਾ 905-799-0999 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈ। ਔਰ ਮੈਂ ਪੜ੍ਹ ਰਹੀ ਸੀ ਕੱਲ੍ਹ, ਬਹੁਤ ਪਿਆਰੀਆਂ ਲਾਈਨਾਂ ਸੀ, ਮੈਂ ਸੋਚਿਆ ਕਿ ਰੇਡੀਓ 'ਤੇ ਜ਼ਰੂਰ ਜਿਹੜੀਆਂ ਜੀ ਅਸੀਂ ਸਾਂਝੀਆਂ ਕਰਾਂਗੇ। ਕਹਿੰਦੇ ਅੱਧੀ ਦੁਨੀਆ ਖਾਲੀ ਹੁੰਦੀ ਜੇ ਇੱਕ ਹੱਥ ਨਾਲ ਵੱਜਦੀ ਤਾਲੀ ਹੁੰਦੀ, ਜੇ ਦਿਲ ਸ਼ਕਲਾਂ ਤੋਂ ਦਿਸਦੇ ਹੁੰਦੇ ਤਾਂ ਕਿੰਨੀ ਦੁਨੀਆ ਜਿਹੜੀ ਹੈ ਜੀ ਉਹ ਖਾਲੀ ਹੁੰਦੀ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਆਪਾਂ ਨੂੰ ਲੱਗਦਾ ਕਿ ਠੀਕ ਆ ਇਹ ਇਨਸਾਨ ਸਾਡਾ ਸੋਚਦਾ ਜਾਂ ਇਹ ਇਨਸਾਨ ਸਾਡੇ ਵੱਲਦਾ ਆ, ਬਟ ਤੁਸੀਂ ਕਦੇ ਵੀ ਕਿਸੇ ਨੂੰ ਜੱਜ ਕਰਕੇ ਨਹੀਂ ਦੱਸ ਸਕਦੇ ਕਿ ਠੀਕ ਹੈ ਇਹ ਕਿੱਦਾਂ ਆ, ਕਿੱਦਾਂ ਕਿਸੇ ਦੇ ਦਿਲ ਦੇ ਵਿੱਚ ਕੀ ਆ ਤੁਸੀਂ ਨਹੀਂ ਜਾਣ ਸਕਦੇ, ਠੀਕ ਹੈ। ਸੋ ਮੇਕ ਸ਼ੋਰ ਕਰਿਆ ਕਰੋ ਕਿ ਠੀਕ ਆ ਜੋ ਤੁਹਾਡੇ ਸਾਹਮਣੇ ਆ ਉਸ ਚੀਜ਼ ਨੂੰ ਨਹੀਂ ਮੰਨ ਲੈਣਾ ਚਾਹੀਦਾ, ਜੋ ਤੁਹਾਡੇ ਪਿੱਛੇ ਜੋ ਤੁਸੀਂ ਉੱਥੋਂ ਚੱਲ ਜਾਂਦੇ ਆ ਉਦੋਂ ਉਹ ਇਨਸਾਨ ਕੀ ਆ ਉਹ ਵੀ ਬਹੁਤ ਜ਼ਿਆਦਾ ਜਿਹੜਾ ਜੀ ਮੈਟਰ ਕਰਦਾ ਆ। ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ 14 ਡਿਗਰੀ ਆ, ਸ਼ਾਮ ਨੂੰ 20 ਡਿਗਰੀ, ਓਵਰਨਾਈਟ 15 ਡਿਗਰੀ, ਜਿੱਥੇ ਕਿ ਹਵਾ ਦੀ ਸਪੀਡ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਦਿਨ ਜਿਹੜਾ ਜੀ ਅੱਜ ਚੜਿਆ ਸੀਗਾ 7:30 ਤੇ ਦਿਨ ਜਿਹੜਾ ਜੀ ਢਲ ਜਾਣਾ 6:40 ਤੇ। ਸੋ ਇਹ ਸੀਗੀ ਅੱਜ ਦੀ ਕੁਛ ਜਿਹੜੀ ਜੀ ਵੈਦਰ ਰਿਪੋਰਟ। ਔਰ ਸਟੂਡੀਓ ਦੇ ਵਿੱਚ ਮੋਨਾ ਮਹਿੰਗੇ ਜੀ ਵੀ ਪਹੁੰਚ ਚੁੱਕੇ ਨੇ, ਬਹੁਤ ਜਲਦੀ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਅੱਜ ਦਾ ਰੇਡੀਓ ਪ੍ਰੋਗਰਾਮ ਦੇ ਵਿੱਚ ਜਿੰਨੇ ਸਪੌਂਸਰਸ ਹੈ ਉਹਨਾਂ ਦੇ ਮੈਸੇਜਸ ਵੀ ਸਾਂਝੇ ਕਰਦੇ ਹਾਂ। ਇੱਕ ਬਹੁਤ ਹੀ ਪਿਆਰਾ ਗੀਤ ਆ, ਉਹ ਗੀਤ ਲਾਉਂਦੇ ਹਾਂ ਤੇ ਉਹਦੇ ਬਾਅਦ ਆਪਾਂ ਜਿਹੜੇ ਜੀ ਅਗਲੀ ਗੱਲਬਾਤ ਕਰਦੇ ਹਾਂ।

0: ਔਰ ਵਟਸਐਪ ਮੈਸੇਜਸ ਰਾਹੀਂ ਵੀ ਆਪਣਾ ਫੀਡਬੈਕ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਤੁਸੀਂ ਜਿਹੜਾ ਜੀ ਗੁਰਬਾਣੀ ਰੇਡੀਓ ਬਹੁਤ ਘੱਟ ਕੀਮਤ ਤੇ ਲੈ ਸਕਦੇ ਹਾਂ। ਤੁਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਆ ਜਾਂ ਤੁਸੀਂ ਕੋਈ ਜਿਹੜਾ ਜੀ ਆਈ ਪੀ ਬਾਕਸ ਦੀਆਂ ਸਰਵਿਸਿਜ਼ ਲੈਣੀਆਂ ਤੇ ਗੱਲਬਾਤ ਕਰਨੀ ਹੈ ਢਿੱਲੋ ਵੀਡੀਓ ਦੇ ਨਾਲ 905-204-1313 ਤੇ ਗੱਲਬਾਤ ਹੋ ਸਕਦੀ ਆ। ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕੀਤਾ। ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਸਾਥ ਹੈ ਜੀ। ਵਿਆਹਾਂ ਸ਼ਾਦੀਆਂ ਦੇ ਲਈ, ਬਰਥਡੇ ਪਾਰਟੀਸ ਲਈ ਹਾਲ ਬੁੱਕ ਕਰਨਾ ਹੈ ਤਾਂ ਤੁਸੀਂ ਵੁੱਡਬਾਈਨ ਬੈਂਕਟ ਹਾਲ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਇਹਨਾਂ ਦਾ ਨੰਬਰ 905-451-1500 ਤੇ ਗੱਲਬਾਤ ਹੋ ਸਕਦੀ ਆ। ਔਰ ਸਿੰਗਾਪੁਰ ਜਵੈਲਰ ਤੇ ਜਿਹੜਾ ਜੀ ਫੈਸਟੀਵਲ ਸਪੈਸ਼ਲ ਕਰਵਾ ਚੌਥ ਸਪੈਸ਼ਲ ਜਿਹੜੀਆਂ ਹੈ ਜੀ ਕਾਫੀ ਸੇਲਸ ਲੱਗ ਚੁੱਕੀਆਂ ਨੇ, ਸੋ ਫਟਾਫਟ ਪਹੁੰਚੋ ਸਿੰਗਾਪੁਰ ਜਵੈਲਰਸ 905-612-1500 ਤੇ ਗੱਲਬਾਤ ਹੋ ਸਕਦੀ ਆ। ਔਰ ਸਾਡੇ ਇੱਕ ਲਿਸਨਰ ਜੁੜੇ ਸੀ, ਆਈ ਥਿੰਕ ਲਾਈਨ ਜਿਹੜੀ ਹੈ ਜੀ ਡਰੋਪ ਹੋ ਗਈ, ਤੁਸੀਂ ਦੁਬਾਰਾ ਗੱਲਬਾਤ ਕਰ ਸਕਦੇ ਹੋ 905-799-0999 ਤੇ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਪੀਜ਼ਾ ਡਿਪੂ ਦੇ ਬਹੁਤ ਹੀ ਜਿਹੜਾ ਜੀ ਸਪੈਸ਼ਲ ਟੋਪਿੰਗ ਵਾਲੇ ਪੀਜ਼ੇ ਇਸ ਟਾਈਮ ਉਹਨਾਂ ਦੀ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੇ ਜਿਹੜਾ ਜੀ ਅਵੇਲੇਬਲ ਹੈਗਾ, ਤੁਸੀਂ ਬਿਲਕੁਲ ਉਹਨਾਂ ਦੇ ਪੀਜ਼ਾ ਜਿਹੜੇ ਜੀ ਸਾਰੇ ਟਰੈਕ ਕਰ ਸਕਦੇ। ਇੱਕ ਨਵਾਂ ਪੀਜ਼ਾ ਜਿਹੜਾ ਜੀ ਇਹਨਾਂ ਨੇ ਲਾਂਚ ਕੀਤਾ ਅਚਾਰੀ ਪੀਜ਼ਾ, ਫਿਰ ਇਹਨਾਂ ਨੇ ਇੱਕ ਲਾਂਚ ਕੀਤਾ ਹੈ ਮੱਖਣੀ ਪੀਜ਼ਾ, ਇੱਕ ਹੱਕਾ ਪੀਜ਼ਾ ਤੇ ਹੋਰ ਵੀ ਬਹੁਤ ਸਾਰੇ ਡਿਫਰੈਂਟ ਤਰੀਕੇ ਦੇ ਪੀਜ਼ੇ ਜਿਹੜੇ ਜੀ ਇਹਨਾਂ ਨੇ ਲਾਂਚ ਕੀਤੇ ਨੇ। ਤੁਸੀਂ ਜਾ ਸਕਦੇ ਨੇ ਪੀਜ਼ਾ ਡਿਪੂ ਦੀ ਕੋਈ ਵੀ ਲੋਕੇਸ਼ਨ ਤੇ, ਤੇ ਤੁਸੀਂ ਜ਼ਰੂਰ ਦੱਸਣਾ ਕਿ ਅਸੀਂ ਵਤਨੋਂ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਸੀਗੇ ਤੇ ਤੁਸੀਂ ਸਵਾਦ ਪੀਜ਼ਾ ਖਾ ਸਕਦੇ ਹਾਂ। ਤੇ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ? ਠੀਕ ਹੈ?
0: ਹਾਂਜੀ ਠੀਕ ਹੈ ਅੰਕਲ ਜੀ, ਤੁਸੀਂ ਦੱਸੋ।
1: ਮੈਂ ਕਿਰਪਾ ਪੁੱਤੋ, ਤੁਸੀਂ ਗਲਤੀ ਕਰ ਗਈ, ਮੈਂ ਤੇਰਾ ਸੁਣਦਾ ਪ੍ਰੋਗਰਾਮ, ਤੂੰ ਟੈਂਪਰੇਚਰ ਗਲਤ ਦੱਸ ਗਏ, 14°, 24°, 14 ਦੱਸ ਗਏ, ਮੈਂ ਯਾਦ ਕਰਾਉਣਾ ਸੀ।
0: ਨਹੀਂ ਨਹੀਂ ਜੀ, ਇਹ ਇਹ ਮੈਂ ਮਿਸਿਸ ਆਗਾ ਤਾਂ ਦੱਸਿਆ ਸੀਗਾ,
1: ਮਿਸਿਸ ਆਗਾ ਦਾ ਸਰ ਤਾਂ ਫਰਕ ਨਹੀਂ ਹੋਣਾ 24 ਤੇ 14।
0: ਓਕੇ ਜੀ, ਕੋਈ ਨਾ, ਅਸੀਂ ਦੁਬਾਰਾ ਚੈੱਕ ਕਰ ਲੈਂਦੇ ਹਾਂ ਜੀ। ਠੀਕ ਹੈ, ਨੋ ਪ੍ਰੋਬਲਮ ਜੀ, ਠੀਕ ਹੈ ਜੀ, ਕੋਈ ਗੱਲ ਨਹੀਂ, ਆਪਾਂ ਦੁਬਾਰਾ ਜਿਹੜਾ ਜੀ ਵੈਦਰ ਜ਼ਰੂਰ ਚੈੱਕ ਕਰਕੇ ਦੱਸਦੇ, ਕਿਉਂਕਿ ਜਦੋਂ ਮੈਂ ਚੈੱਕ ਕੀਤਾ ਸੀ ਉਦੋਂ ਇਹੀ ਜਿਹੜਾ ਜੀ ਵੈਦਰ ਦੱਸ ਰਹੇ ਸੀਗੇ। ਤੇ ਟੈਲੀ ਟਾਈਮ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਤੁਸੀਂ ਜਿੱਥੋਂ ਕਿ ਟੀਵੀ, ਅਪਲਾਇੰਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਜਿਹੜੀ ਜੀ ਖਰੀਦਦਾਰੀ ਕਰਨੀ ਹੋਵੇ ਤੇ ਟੈਲੀ ਟਾਈਮ ਇਲੈਕਟ੍ਰੋਨਿਕਸ ਤੇ ਜਿਹੜਾ ਜੀ ਪਹੁੰਚ ਸਕਦੇ ਆ। ਇਹਨਾਂ ਦਾ ਨੰਬਰ ਹੈਗਾ 905-455-1666 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਹੁਣ ਸਟੂਡੀਓ ਦੇ ਵਿੱਚ ਪਹੁੰਚੇ ਨੇ ਮੋਨਾ ਜੀ ਤੇ ਉਹਨਾਂ ਦੇ ਨਾਲ ਆਪਾਂ ਜਿਹੜੀ ਜੀ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਮੋਨਾ ਜੀ।
2: ਥੈਂਕ ਯੂ ਸੋ ਮਚ ਕਿਰਨ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਮੋਨਾ ਜੀ, ਕੀ ਹਾਲ ਚਾਲ ਹੈ?
2: ਬਹੁਤ ਵਧੀਆ, ਐਂਡ ਹੋਪਫੁਲੀ ਤੁਹਾਡਾ ਵੀ ਤੇ ਆਪਣੇ ਲਿਸਨਰਸ ਦਾ ਵੀ ਬਹੁਤ ਵਧੀਆ ਹੋਣਾ। ਇੱਕ ਤਾਂ ਲੌਂਗ ਵੀਕਐਂਡ ਮਨਾਇਆ, ਉੱਤੋਂ ਦੀ
0: ਵੈਦਰ, ਮੈਂ ਉਹੀ ਗੱਲ ਕਹਿਣ ਲੱਗੀ ਸੀ ਕਿ ਵੈਦਰ ਅੱਜ ਬਹੁਤ ਗਰਮ। ਤੁਸੀਂ ਦੇਖੋ ਮੋਨਾ ਜੀ, ਮੈਂ ਹਨਾ ਲਾਈਕ ਮੋਟੇ ਕੱਪੜੇ ਪਾ ਕੇ, ਮੈਨੂੰ ਲੱਗਿਆ ਕਿਉਂਕਿ ਸਵੇਰੇ ਥੋੜਾ ਥੋੜਾ ਮੀਂਹ ਪੈ ਰਿਹਾ ਸੀ, ਲਾਈਕ ਹੁਣ ਤੁਸੀਂ ਦੇਖੋ ਸਟੂਡੀਓ ਦੇ ਵਿੱਚ ਵੀ ਕਿੰਨਾ ਥੋੜਾ ਜਿਹਾ ਵਾਰਮ ਵੈਦਰ ਜਿਹੜਾ ਜੀ ਹੋ ਚੁੱਕਿਆ। ਸੋ ਉਮੀਦ ਕਰਦੇ ਹਾਂ ਕਿ ਵੈਦਰ ਦੇ ਨਾਲ ਨਾਲ ਸਾਰੇ ਜਿਹੜੇ ਜੀ ਵਧੀਆ ਰਹਿਣ।
2: ਹਾਂਜੀ ਬਿਲਕੁਲ, ਡੈਫੀਨਿਟਲੀ ਇਸ ਟਾਈਮ ਤੇ ਫਲਕਚੁਏਟ ਜ਼ਰੂਰ ਹੁੰਦਾ ਵੈਦਰ, ਅੱਜ ਕਾਫੀ ਗਰਮ ਹੈ, ਕੱਲ ਨੂੰ ਫੇਰ ਦੁਬਾਰਾ ਡ੍ਰੌਪ ਹੋ ਜਾਣਾ।
0: ਬਿਲਕੁਲ,
2: ਸੋ ਮੇਕ ਸ਼ੋਰ ਡਰੈਸ ਅਕੋਰਡਿੰਗਲੀ, ਉਹ ਤਾਂ ਜ਼ਰੂਰ ਹੈਗਾ।
0: ਬਿਲਕੁਲ। ਅੱਛਾ ਮੋਨਾ ਜੀ, ਹੈ ਨਾ, ਕਿਉਂਕਿ ਆਪਾਂ ਆਲਵੇਜ਼ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਤੁਸੀਂ ਕਿੱਦਾਂ ਲੈ ਸਕਦੇ ਹੋ, ਉਹਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਜੀ ਸਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ। ਅੱਛਾ ਮੋਨਾ ਜੀ, ਹੁਣ ਆਪਾਂ ਗੱਲਬਾਤ ਕਰਦੇ ਹਾਂ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਦੀ। ਤੁਸੀਂ ਮੈਨੂੰ ਦੱਸੋਗੇ ਕਿ ਇਹ ਕੀ ਕੀ ਕੈਟੇਗਰੀ ਹੁੰਦੀ ਹੈ, ਇਹਦੇ ਵਿੱਚ ਕਿੱਦਾਂ ਕਿਹੜੀ ਚੀਜ਼ ਦਾ ਸਾਨੂੰ ਧਿਆਨ ਰੱਖਣਾ ਹੁੰਦਾ, ਕਿੱਦਾਂ ਅਸੀਂ ਇਹ ਇੰਸ਼ੋਰੈਂਸ ਲੈ ਸਕਦੇ ਹਾਂ?
2: ਬਿਲਕੁਲ ਕਿਰਨ, ਜਦੋਂ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਿਉਂਕਿ ਲਾਈਫ ਇੰਸ਼ੋਰੈਂਸ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਹਦੇ ਵਿੱਚ ਕਿ ਇੱਕ ਤਾਂ ਇਹ ਹੈਗਾ ਕਿ ਜਿਨ੍ਹਾਂ ਦੀ ਹੈਲਥ ਬਿਲਕੁਲ ਠੀਕ ਹੈਗੀ ਹੈ, ਕੋਈ ਵੱਡੇ ਹੈਲਥ ਇਸ਼ੂਜ਼ ਨਹੀਂ ਹੈਗੇ ਆ, ਤਾਂ ਸਟੈਂਡਰਡ ਮਾਰਕੀਟ ਦੇ ਵਿੱਚ ਪਾਲਿਸੀਜ਼ ਮਿਲ ਜਾਂਦੀਆਂ ਨੇ। ਪਰ ਜਦੋਂ ਕਿਸੇ ਤਰ੍ਹਾਂ ਦੇ ਹੈਲਥ ਇਸ਼ੂਜ਼ ਆ ਚੁੱਕੇ ਹੁੰਦੇ ਆ, ਪਰਸਨ ਨੂੰ ਕੋਈ ਵੀ, ਕੋਈ ਕਹਿ ਲਓ ਕਿ ਡਾਇਬਟੀਜ਼ ਦੀ ਗੱਲ ਹੈਗੀ ਆ, ਹਾਰਟ ਡਿਜ਼ੀਜ਼, ਕੈਂਸਰ, ਟਿਊਮਰ, ਕੋਈ ਵੀ ਇੱਦਾਂ ਦੀ ਕੰਡੀਸ਼ਨਸ ਆ ਚੁੱਕੀਆਂ ਨੇ, ਜਾਂ ਫਿਰ ਕੋਈ ਲਾਈਫ ਸਟਾਈਲ ਦੇ ਵਿੱਚ ਕੋਈ ਚੇਂਜਿਸ ਆਈਆਂ ਸੀ, ਜਿਵੇਂ ਬੈਂਕਰਪਸੀ ਪ੍ਰਪੋਜ਼ਲ, ਜਾਂ ਕੋਈ ਇੱਦਾਂ ਦਾ ਕੰਡੀਸ਼ਨ ਆਈ ਸੀਗੀ, ਜਾਂ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ, ਜਾਂ ਕੋਈ ਡਰਿੰਕ ਐਂਡ ਡਰਾਈਵਿੰਗ ਚਾਰਜ ਹੋਇਆ, ਇੱਦਾਂ ਦੀ ਕੋਈ ਵਾਰ ਕੋਈ ਜਾਣੇ ਅਣਜਾਣੇ ਪ੍ਰੋਬਲਮਸ ਆ ਜਾਂਦੀਆਂ ਨੇ, ਸੋ ਉਸ ਟਾਈਮ ਤੇ ਉਹ ਤੁਹਾਡੀ ਹਿਸਟਰੀ ਦੇ ਵਿੱਚ ਹੀ ਰਹਿੰਦੀਆਂ ਨੇ। ਸੋ ਉਸ ਟਾਈਮ ਤੇ ਇੱਕ ਜਿਹੜੀ ਸਟੈਂਡਰਡ ਮਾਰਕੀਟ ਹੈਗੀ ਆ, ਉੱਥੇ ਤੁਹਾਨੂੰ ਲਾਈਫ ਇੰਸ਼ੋਰੈਂਸ ਨਹੀਂ ਮਿਲ ਪਾਉਂਦੀ, ਉਸ ਟਾਈਮ ਤੇ ਆਪਾਂ ਨੂੰ ਨਾਨ ਮੈਡੀਕਲ ਪਾਲਿਸੀਜ਼ ਦਾ ਹੀ ਸਹਾਰਾ ਲੈਣਾ ਪੈਂਦਾ ਹੈ, ਤਾਂ ਕਿ ਤੁਸੀਂ ਆਪਣੀਆਂ ਕਹਿ ਲਓ ਕਿ ਲਾਇਬਿਲਿਟੀਜ਼ ਨੂੰ ਕਵਰ ਕਰਨਾ, ਚਾਹੇ ਮੋਰਗੇਜ ਨੂੰ ਕਵਰ ਕਰਨਾ ਹੋਵੇ, ਚਾਹੇ ਅਸੀਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨਾ ਹੋਵੇ, ਜਾਂ ਫਿਰ ਇਸ ਟਾਈਮ ਤੇ ਕੋਈ ਪਰਸਨ ਜਿਹੜੇ ਕਿ ਚਾਹੁੰਦੇ ਨੇ ਅਸੀਂ ਆਪਣੀ ਸਟੇਟ ਪਲੈਨਿੰਗ ਕਰਨੀ, ਕਿਉਂਕਿ ਕੱਲ ਨੂੰ ਜਦੋਂ ਵੀ ਲਾਈਫ ਇੰਸ਼ੋਰੈਂਸ ਦਾ ਮਕਸਦ ਕੀ ਹੈਗਾ ਕਿ ਜਦੋਂ ਵੀ ਪਰਸਨ ਨੇ ਪਾਸ ਅਵੇ ਹੋਣਾ, ਤਾਂ ਉਸ ਟਾਈਮ ਤੇ

0: ਪਾਰਟਿਕੂਲਰ ਅਮਾਊਂਟ ਦਾ ਬੈਨੀਫਿਟ ਜਿਹੜਾ ਹੈਗਾ ਲੰਬ ਸਮ ਟੈਕਸ ਫਰੀ ਅਮਾਊਂਟ ਜੇ $1,00,000 $5,00,000 ਦੀ ਜਿੰਨੇ ਦੀ ਵੀ ਕਵਰੇਜ ਲਈ ਸੀ ਉਨੀ ਅਮਾਊਂਟ ਬੈਨੀਫਿਸ਼ਰੀ ਨੂੰ ਮਿਲ ਜਾਂਦੀ ਹੈ ਸੋ ਇਹ ਚੀਜ਼ ਦੇ ਨਾਲ ਇਸ ਅਮਾਊਂਟ ਦੇ ਨਾਲ ਜਦੋਂ ਵੀ ਤੁਹਾਡੇ ਬੈਨੀਫਿਸ਼ਰੀ ਨੂੰ ਮਿਲਦੇ ਆ ਉਸਨੇ ਕੀ ਟੈਕਸੇਸ਼ਨ ਕਵਰ ਅਪ ਕਰਨਾ ਕੈਪੀਟਲ ਗੇਨਸ ਕਵਰ ਅਪ ਕਰਨਾ ਹੈ ਜੇ ਆਪਾਂ ਇਸ ਟਾਈਮ ਸੀਨੀਅਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਬਹੁਤ ਕੰਸਰਨ ਆਉਂਦੇ ਨੇ ਕਿ ਅਸੀਂ ਆਪਣੇ ਫਾਈਨਲ ਐਕਸਪੈਂਸ ਕਵਰੇਜ ਕਰਨਾ ਚਾਹੁੰਦੇ ਹਾਂ ਜਿੱਥੇ ਕਿ ਸਾਨੂੰ ਫਾਈਨਲ ਐਕਸਪੈਂਸ ਦੇ ਲਈ ਕੋਈ ਲੱਖ ਦੋ ਲੱਖ ਦੀ ਸ਼ਾਇਦ ਨਾ ਵੀ ਜ਼ਰੂਰਤ ਪਵੇ ਸਾਨੂੰ ਕਵਰੇਜ ਚਾਹੀਦੀ ਹੁੰਦੀ ਹੈ ਕੋਈ 10,000 15,000 20,000 ਸੋ ਉਸ ਹਿਸਾਬ ਦੇ ਨਾਲ ਆਪਾਂ ਕਵਰੇਜ ਲੈ ਸਕਦੇ ਹੁੰਦੇ ਹਾਂ ਤਾਂ ਕਿ ਪਰਸਨ ਚਾਹੇ ਇੱਥੇ ਕੈਨੇਡਾ ਦੇ ਵਿੱਚ ਹੈ ਜਾਂ ਕਈ ਵਾਰ ਆਪਾਂ ਹੁੰਦਾ ਘੁੰਮਣ ਫਿਰਨ ਗਏ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਇੰਡੀਆ ਪਾਕਿਸਤਾਨ ਗਏ ਹਾਂ ਉੱਥੇ ਜਾ ਕੇ ਕੋਈ ਨੈਚੁਰਲੀ ਐਕਸੀਡੈਂਟਲ ਡੈਥ ਹੋ ਜਾਂਦੀ ਹੈ ਤਾਂ ਉਹੀ ਇਹ ਅਮਾਊਂਟ ਜਿਹੜੀ ਹੈਗੀ ਜਿੰਨੇ ਦੀ ਵੀ ਕਵਰੇਜ ਲਈ ਸੀ ਉਹ ਬੈਨੀਫਿਸ਼ਰੀ ਨੂੰ ਮਿਲ ਜਾਂਦੀ ਹੈ ਬਹੁਤ ਵਾਰ ਮੈਨੂੰ ਸੀਨੀਅਰਸ ਵੱਲੋਂ ਇੱਕ ਕੰਸਰਨ ਜ਼ਰੂਰ ਆਉਂਦਾ ਹੈ ਕਿ ਕਈ ਵਾਰ ਆਨਲਾਈਨ ਜਾਂ ਫਿਰ ਕਈ ਵਾਰ ਫਾਈਨਲ ਕਹਿ ਲਓ ਕਿ ਫਿਊਨਰਲ ਹੋਮਸ ਵਾਲੇ ਵੀ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਨੇ ਸੋ ਮੈਂ ਉਹ ਜਿਹੜੀਆਂ ਤਾਂ ਆਨਲਾਈਨ ਪੋਲਿਸੀਜ਼ ਆ ਉਹਨਾਂ ਦੇ ਬਾਰੇ ਜ਼ਰੂਰ ਕਹਿਣਾ ਚਾਹੂੰਗੀ ਕਿ ਮੇਕ ਸ਼ੁਰ ਕਰੋ ਕਿ ਉੱਥੇ ਫਾਈਨ ਪ੍ਰਿੰਟਸ ਕੀ ਨੇ ਕਿਉਂਕਿ ਤੁਹਾਨੂੰ ਉੱਥੇ ਕੋਈ ਐਡਵਾਈਜ਼ਰ ਨਹੀਂ ਹੁੰਦਾ ਹੈਗਾ ਉੱਥੇ ਤੁਹਾਨੂੰ ਕਾਲ ਸੈਂਟਰ ਦੇ ਵਿੱਚ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ ਤਾਂ ਤੁਸੀਂ ਪੋਲਿਸੀ ਲੈ ਲੈਂਦੇ ਹੋ ਤੁਹਾਨੂੰ ਕਈ ਵਾਰ ਨਹੀਂ ਵੀ ਪਤਾ ਚੱਲਦਾ ਸੋ ਕਈ ਵਾਰ ਉਹ ਐਕਸੀਡੈਂਟਲ ਡੈਥ ਨੂੰ ਹੀ ਕਵਰ ਕਰ ਰਹੀਆਂ ਹੁੰਦੀਆਂ ਨੇ ਆਨਲਾਈਨ ਪੋਲਿਸੀਜ਼ ਦੂਜੀ ਚੀਜ਼ ਇਹ ਹੈਗੀ ਕਿ ਜੇ ਫਿਊਨਰਲ ਹੋਮਸ ਦੀ ਗੱਲ ਕਰਦੇ ਹਾਂ ਜਿਹੜੇ ਇੱਥੇ ਹੈਗੇ ਆ ਨੋ ਡਾਊਟ ਉਹ ਵੀ ਠੀਕ ਨੇ ਪਰ ਉਹਨਾਂ ਦੇ ਵਿੱਚ ਪ੍ਰੋਬਲਮ ਇੱਕੋ ਹੀ ਆ ਜਾਂਦੀ ਹੈ ਕਿ ਲੈਟ ਸੀ ਜੇ ਪਰਸਨ ਆਊਟ ਆਫ ਕੰਟਰੀ ਗਿਆ ਹੋਇਆ ਕਿਸੇ ਹੋਰ ਕੰਟਰੀ ਦੇ ਵਿੱਚ ਨੇ ਤਾਂ ਓਬਵੀਅਸਲੀ ਇੱਥੇ ਨਹੀਂ ਨਾ ਲੈ ਕੇ ਆਊਗੇ ਉਹ ਬੋਡੀ ਨੂੰ ਉੱਥੇ ਹੀ ਇੰਡੀਆ ਦੇ ਵਿੱਚ ਹੀ ਉਹਨਾਂ ਨੇ ਪਾਸ ਅਵੇ ਹੋਇਆ ਤਾਂ ਉੱਥੇ ਹੀ ਫਾਈਨਲ ਹੋ ਗਏ ਐਕਸਪੈਂਸਿਸ ਹੋ ਗਏ ਨੇ ਸੋ ਉਹ ਚੀਜ਼ ਦੇ ਲਈ ਵੀ ਜੇ ਇਹ ਫਿਊਨਰਲ ਹੋਮ ਦੇ ਨਾਲ ਹੁੰਦੇ ਤਾਂ ਹੀ ਆ ਕਿ ਜੇ ਪਰਸਨ ਕੈਨੇਡਾ ਦੇ ਵਿੱਚ ਹੈ ਜੇ ਤੁਸੀਂ ਬੈਕ ਹੋਮ ਕੰਟਰੀ ਗਏ ਹੋਏ ਹੋ ਤਾਂ ਉਸ ਟਾਈਮ ਤੇ ਤੁਹਾਨੂੰ ਉਸ ਟਾਈਮ ਤੇ ਇਹ ਚੀਜ਼ ਦੀ ਪ੍ਰੋਬਲਮਸ ਆ ਸਕਦੀਆਂ ਹੁੰਦੀਆਂ ਨੇ ਪਰ ਜੇ ਆਪਾਂ ਪਰਸਨਲ ਆਪਣੀ ਕੋਈ ਪੋਲਿਸੀ ਲੈ ਲੈਂਦੇ ਹਾਂ ਪਰਸਨਲ ਫਾਈਨਲ ਐਕਸਪੈਂਸ ਕਵਰੇਜ ਪਰਸਨਲ ਆਪਣੀ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਉਹਦੇ ਵਿੱਚ ਕੀ ਹੈ ਕਿ ਵਰਲਡ ਵਾਈਡ ਤੁਹਾਨੂੰ ਕਵਰ ਕੀਤਾ ਜਾਂਦਾ ਹੈਗਾ ਸੋ ਮੇਕ ਸ਼ੋਰ ਕਰੋ ਕਿ ਤੁਸੀਂ ਇਸ ਤਰੀਕੇ ਦੀਆਂ ਪੋਲਿਸੀਜ਼ ਕਰਵਾਓ ਜਿਹੜੀਆਂ ਕਿ ਪਰਮਾਨੈਂਟ ਤੁਹਾਡੇ ਨਾਲ ਰਹਿਣ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਹੋਵੋ ਕਿਸੇ ਵੀ ਏਜ ਕੈਟੇਗਰੀ ਦੇ ਵਿੱਚ ਹੋਵੋ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਇਸ ਦੇ ਬਾਰੇ ਕੋਈ ਵੀ ਇੱਦਾਂ ਦੇ ਕੰਸਰਨਸ ਹੈ ਜਾਂ ਪਹਿਲਾਂ ਕਿਸੇ ਇੰਸ਼ੋਰੈਂਸ ਕੰਪਨੀ ਨੇ ਡਿਕਲਾਈਨ ਕਰਤਾ ਸੀ ਨਾ ਕੀਤੀ ਸੀ ਜਾਂ ਰੇਟਸ ਇਨਕਰੀਜ਼ ਕਰਕੇ ਤੁਹਾਨੂੰ ਆਫਰ ਕੀਤਾ ਸੀ ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤਾਂ ਕਿ ਅਸੀਂ ਤੁਹਾਨੂੰ ਪ੍ਰੋਪਰ ਸੋਲੂਸ਼ਨ ਦੱਸ ਕੇ ਤੁਹਾਨੂੰ ਪ੍ਰੋਪਰਲੀ ਕਵਰ ਕਰ ਸਕੀਏ ਕੋਈ ਵੀ ਡਿਟੇਲ ਚਾਹੀਦੀ ਹੋਵੇ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਜਾਂ ਫਿਰ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਵੀ ਜਾਂ ਫਾਈਨਲ ਐਕਸਪੈਂਸ ਕਵਰੇਜ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮੈਂਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509 ਇੱਕ ਚੀਜ਼ ਕਿਰਨ ਜ਼ਰੂਰ ਐਡ ਆਨ ਕਰ ਦਿੰਦੀ ਹੈ ਜਿਹੜੀ ਫਾਈਨਲ ਐਕਸਪੈਂਸ ਕਵਰੇਜ ਹੁੰਦੀ ਹੈ ਕਈ ਵਾਰ ਸਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੋਊਗੀ ਪਰ ਜਿਹੜੇ ਫਿਊਨਰਲ ਕੋਸਟ ਐਕਸਪੈਂਸ ਕਵਰੇਜ ਹਾਂ ਇਹ ਜ਼ਰੂਰ ਹੈਗਾ ਕਿ ਏਜ ਦੇ ਹਿਸਾਬ ਦੇ ਨਾਲ ਪਰ ਜ਼ਿਆਦਾਤਰ ਜੇ ਆਪਾਂ ਪ੍ਰੋਪਰ ਏਜ ਦੇ ਵਿੱਚ ਕਰਵਾ ਲੈਂਦੇ ਹੈਗੇ ਹਾਂ 60-70 ਦੇ ਆਸ ਪਾਸ ਤਾਂ ਕਾਫੀ ਵਾਰ ਮੈਂ ਦੇਖਦੀ ਹੈਗੀ ਹਾਂ ਕਿ ਪੋਲਿਸੀਜ਼ ਜਸਟ $2 ਪਰ ਡੇ ਤੋਂ ਪੋਲਿਸੀਜ਼ ਸ਼ੁਰੂ ਹੁੰਦੀਆਂ ਨੇ ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ 416-509-1509
1: ਬਿਲਕੁਲ ਜੀ ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-509-1509 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਤੇ ਮੋਨਾ ਜੀ ਆਪਾਂ ਜਿਹੜੇ ਜੀ ਦੂਜੇ ਲਿੰਕ ਦੇ ਵਿੱਚ ਜਿਹੜੇ ਜੀ ਡਿਫਰੈਂਟ ਟੋਪਿਕ ਤੇ ਗੱਲਬਾਤ ਜਿਹੜੀ ਜੀ ਕਰਦੇ ਹਾਂ ਸੋ ਬਿਲਕੁਲ ਜੀ ਮੋਨਾ ਜੀ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ ਇੰਸ਼ੋਰੈਂਸ ਸੰਬੰਧੀ ਕਿਉਂਕਿ ਇੰਸ਼ੋਰੈਂਸ ਜਿਹੜੀ ਹੈ ਜੀ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਔਰ ਹੁਣ ਜਿਹੜਾ ਜੀ ਇੱਕ ਨੰਬਰ ਅਸੀਂ ਤੁਹਾਡੇ ਤੱਕ ਸਾਂਝਾ ਕਰਨ ਲੱਗੇ ਜੇ ਤੁਸੀਂ ਜਿਹੜੇ ਜੀ ਆਪਣੀ ਜਨਮ ਪੱਤਰੀ ਦਿਖਾਉਣੀ ਆ ਜਾਂ ਜਨਮ ਪੱਤਰੀ ਬਣਵਾਉਣੀ ਆ ਜਾਂ ਤੁਸੀਂ ਕੋਈ ਪੂਜਾ ਪਾਠ ਕਰਾਉਣਾ ਜਾਂ ਤੁਸੀਂ ਆਪਣੀ ਲਾਈਫ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਤੇ ਤੁਸੀਂ ਪੰਡਿਤ ਨੰਦਾ ਜੀ ਦੇ ਨਾਲ ਜਿਹੜੀ ਜੀ ਕਰ ਲੈਣੀ ਆ ਗੱਲਬਾਤ ਇਹਨਾਂ ਦਾ ਨੰਬਰ ਆ 647-822-9607 ਤੇ ਜਿਹੜੀ ਜੀ ਤੁਸੀਂ ਗੱਲਬਾਤ ਕਰ ਸਕਦੇ ਆ ਔਰ ਇੱਕ ਫਰਮ ਆ ਜਿਹਨਾਂ ਨੂੰ ਜਿਹੜੇ ਆ ਜੀ ਬਹੁਤ ਸਾਰੇ ਜਿਹੜੇ ਜੀ ਡਰਾਈਵਰਸ ਦੀ ਲੋੜ ਹੈਗੀ ਹੈ ਜੇ ਤੁਹਾਡੇ ਕੋਲ ਜਿਹੜਾ ਜੀ ਟਰੱਕਿੰਗ ਸੈਕਟਰ ਦੇ ਵਿੱਚ ਲਾਇਸੈਂਸ ਹੈਗਾ AZ ਤੁਹਾਡੇ ਕੋਲ ਲਾਇਸੈਂਸ ਹੈਗਾ ਆ ਤੇ ਤੁਸੀਂ ਇਹ ਫਰਮ ਨੂੰ ਕੰਟੈਕਟ ਕਰ ਸਕਦੇ ਆ ਵਧੀਆ ਤੁਹਾਨੂੰ ਜਿਹੜੀ ਜੀ ਪੇ ਦਿੱਤੀ ਜਾਊਗੀ ਤੇ ਸਾਰਾ ਪੇਪਰ ਵਰਕ ਜਿਹੜਾ ਜੀ ਕਰਕੇ ਦਿੱਤਾ ਜਾਊਗਾ ਗੱਲਬਾਤ ਕਰਨ ਲਈ ਨੰਬਰ 647-302-8071 ਤੇ ਗੱਲਬਾਤ ਹੋ ਸਕਦੀ ਹੈ 647-302-8071 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਆ ਔਰ ਲਾਈਨ ਜਿਹੜੀ ਆ ਜੀ ਹੁਣ ਸਾਡੀ ਮਨਪ੍ਰੀਤ ਜੀ ਦੇ ਨਾਲ ਜਲੰਧਰ ਸਟੂਡੀਓ ਦੇ ਵਿੱਚ ਜੁੜ ਚੁੱਕੀ ਆ ਸੋ ਆਪਾਂ ਉਹਨਾਂ ਦਾ ਵੀ ਕਰਦੇ ਹਾਂ ਸਵਾਗਤ ਸਤਿ ਸ੍ਰੀ ਅਕਾਲ ਮਨਪ੍ਰੀਤ ਜੀ
2: ਸਤਿ ਸ੍ਰੀ ਅਕਾਲ ਕਿਰਨ ਜੀ ਤੁਹਾਨੂੰ ਵੀ ਤੇ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ ਬਿਲਕੁਲ ਜੀ ਤੁਹਾਨੂੰ ਵੀ ਜਿਹੜਾ ਜੀ ਮਨਪ੍ਰੀਤ ਜੀ ਆਇਆਂ ਨੂੰ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜਿਹੜਾ ਜੀ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ
3: ਜੀ
1: ਮਨਪ੍ਰੀਤ ਜੀ, ਕਿਉਂਕਿ ਸਾਡੇ ਇੱਥੇ ਵੀ ਜਿਹੜਾ ਜੀ ਲੌਂਗ ਵੀਕਐਂਡ ਸੀ, ਬਟ ਕੱਲ੍ਹ ਜਿਹੜਾ ਜੀ ਆਪਾਂ ਰੇਡੀਓ ਕੀਤਾ ਸੀ ਅਤੇ ਬਹੁਤ ਸਾਰੇ ਸਾਡੇ ਲਿਸਨਰਸ ਦੇ ਜਿਹੜੇ ਜੀ ਮੈਸੇਜਸ ਵੀ ਆਏ ਸੀਗੇ। ਅਤੇ ਮਨਪ੍ਰੀਤ ਜੀ, ਤੁਸੀਂ ਦੱਸੋ ਕਿ ਇਸ ਟਾਈਮ ਜਿਹੜਾ ਜੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਿਹੜਾ ਕੀ ਮੌਸਮ ਹੈਗਾ ਆ, ਕਿੱਦਾਂ ਠੰਡਾ ਆ ਇਸ ਟਾਈਮ ਜਾਂ ਗਰਮੀ ਹਲੇ ਹੈਗੀ ਆ?
2: ਕਿਰਨ, ਦੇਸ਼ ਭਰ ਦੇ ਵਿੱਚ ਮੌਸਮ ਜਿਹੜਾ ਹੈ ਨਾ ਅਚਾਨਕ ਕਹਿ ਸਕਦੇ ਹਾਂ ਕਰਵਟ ਲੈਣ ਲੱਗਿਆ ਹੈ ਔਰ ਹਲਕੀ ਹਲਕੀ ਠੰਡ ਨੇ ਜਿਹੜੀ ਦਸਤਕ ਆ ਉਹ ਦੇਣੀ ਸ਼ੁਰੂ ਕਰ ਦਿੱਤੀ ਆ। ਬੇਸ਼ੱਕ ਪਿਛਲੇ ਇੱਕ ਦੋ ਗਰਮ ਦਿਨਾਂ ਦੇ ਵਿੱਚ ਨਾ ਦਿਨ ਦੇ ਸਮੇਂ ਗਰਮੀ ਜੀ ਮਹਿਸੂਸ ਹੁੰਦੀ ਸੀ ਥੋੜੀ ਜਿਹੀ, ਇਸ ਕਰਕੇ ਕਿ ਸਾਰਿਆਂ ਨੂੰ ਪਤਾ ਕਿ ਝੋਨੇ ਦੀ ਫਸਲ ਦੀ ਵਢਾਈ ਹੋਈ ਆ, ਨਾੜ ਨੂੰ ਅੱਗ ਲਗਾਉਣੀ ਭਾਵੇਂ ਮਨਾ ਆ ਪਰ ਫਿਰ ਵੀ ਕਈ ਲੋਕਾਂ ਨੇ ਖੇਤਾਂ ਦੇ ਵਿੱਚ ਅੱਗ ਲਗਾਈ ਤੇ ਉਹਦਾ ਜਿਹੜਾ ਅਸਰ ਹੋਣਾ ਥੋੜਾ ਜਿਹਾ ਆਪਾਂ ਨੂੰ ਪਤਾ ਕਿ ਲਾਜ਼ਮੀ ਆ। ਤੇ ਇੱਕ ਜਾ ਕੇ ਥੋੜੀ ਜਿਹੀ ਗਰਮੀ ਮਹਿਸੂਸ ਹੋਣੀ ਔਰ 10-15 ਦਿਨਾਂ ਨੂੰ ਦੁਸਹਿਰੇ ਵਾਲੇ ਦਿਨ ਜਦੋਂ ਪਟਾਕੇ ਚੱਲਣੇ ਨੇ ਰਾਵਣ ਦੇ ਪੁਤਲੇ ਸਾੜਨੇ ਨੇ, ਅਦਰਵਾਈਜ਼ ਜਿਹੜੀ ਆ ਠੰਡ ਨੇ ਦਸਤਕ ਜਿਹੜੀ ਦਿੱਤੀ ਆ ਕਹਿ ਸਕਦੇ ਹਾਂ। ਔਰ ਬੁੱਧਵਾਰ ਦੇ ਮਤਲਬ ਗੱਲ ਕਰੀਏ ਕੱਲ ਦੀ ਤਾਂ 14 ਅਕਤੂਬਰ ਨੂੰ ਜਿਹੜਾ ਆ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇੱਕ ਵੱਡਾ ਅਲਰਟ ਵੀ ਜਾਰੀ ਕੀਤਾ ਆ। ਮੌਸਮ ਵਿਭਾਗ ਦੇ ਬੁਲੇਟਿਨ ਦੇ ਵਿੱਚ ਜੋ ਕਿਹਾ ਗਿਆ ਕਿ 15 ਸੂਬਿਆਂ ਦੇ ਵਿੱਚ ਮੀਂਹ ਤੇ ਤੇਜ਼ ਹਵਾਵਾਂ ਦੇ ਨਾਲ ਗੜੇ ਪੈਣ ਦੀ ਜਿਹੜੀ ਸੰਭਾਵਨਾ ਆ ਔਰ ਕਿਤੇ ਮੀਂਹ ਜਿਹੜਾ ਆ ਜ਼ਿਆਦਾ ਵੀ ਹੋ ਸਕਦਾ ਘੱਟ ਵੀ ਹੋ ਸਕਦਾ, ਕਿਤੇ ਬਹੁਤ ਜ਼ਿਆਦਾ ਗਰਜ ਚਮਕ ਜਿਹੜੀ ਆ ਉਹ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ, ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਜਿਹੜੀ ਹੋ ਸਕਦੀ ਆ। ਜੋ ਆਪਾਂ ਗੱਲ ਕਰੀਏ ਦਿੱਲੀ NCR ਪੰਜਾਬ ਹਰਿਆਣਾ ਚੰਡੀਗੜ੍ਹ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹਨੇਰੀ ਤੂਫਾਨ ਵਰਗੇ ਹਾਲਾਤ ਜਿਹੜੇ ਬਣ ਸਕਦੇ ਆ, ਸੋ ਲੋਕਾਂ ਨੂੰ ਘਰੋਂ ਬਾਹਰ ਨਾ ਜਾਣ ਦੀ 13-14 ਤਰੀਕ ਨੂੰ ਐਡਵਾਈਜ਼ਰੀ ਦਿੱਤੀ ਗਈ ਆ। ਬਾਕੀ ਦੇਖੋ ਮੌਸਮ ਕੁਛ ਕਹਿ ਨੀ ਸਕਦੇ ਕਿੱਥੇ ਕਿੰਨਾ ਕਰਵਟ ਲੈਂਦਾ ਹੈ, ਕਿਵੇਂ ਬਦਲਦਾ, ਕਿਵੇਂ ਦਾ ਮਾਹੌਲ ਹੁੰਦਾ ਹੈ, ਪਰ ਦੁਆ ਅਰਦਾਸ ਕਰਦੇ ਹਾਂ ਕਿਉਂਕਿ ਬਹੁਤਿਆਂ ਦੇ ਖੇਤਾਂ ਚ ਅਜੇ ਵੀ ਫਸਲਾਂ ਖੜੀਆਂ ਨੇ ਤੇ ਬਹੁਤਿਆਂ ਨੇ ਬੇਸ਼ੱਕ ਭਾਵੇਂ ਵੱਢ ਲਈਆਂ ਮੰਡੀਆਂ ਚ ਫਸਲਾਂ ਖੜੀਆਂ ਨੇ। ਪਿਛਲੇ ਕੁ ਦਿਨੀ ਬਾਰਿਸ਼ ਹੋਈ ਸੀ ਤਾਂ ਉਹ ਕਿਤੇ ਉਹਦੀਆਂ ਤਸਵੀਰਾਂ ਮੰਡੀ ਦੀਆਂ ਕਿਰਨ ਸਾਹਮਣੇ ਆਈਆਂ ਕਿ ਫਸਲ ਨੂੰ ਸਾਂਭਣ ਦੇ ਜਿਹੜੇ ਪੁੱਕਾ ਇੰਤਜ਼ਾਮ ਨਹੀਂ ਸੀਗੇ ਉਸ ਮੰਡੀ ਦੇ ਵਿੱਚ ਜਾਂ ਪ੍ਰਸ਼ਾਸਨ ਦੇ ਕੋਲ, ਤਾਂ ਬਾਰਿਸ਼ ਦੇ ਕਰਕੇ ਕੱਟੀ ਹੋਈ ਫਸਲ ਜਿਹੜੀ ਆ ਉਹ ਵੀ ਖਰਾਬ ਹੋਈ। ਸੋ ਦੁਆ ਅਰਦਾਸ ਕਰਦੇ ਆ, ਮੌਸਮ ਨੇ ਤਾਂ ਚਲੋ ਕਰਵਟ ਲੈਣੀ ਆ, ਮੌਸਮ ਹੈ ਕੁਦਰਤ ਹੈ ਕੁਛ ਕਹਿ ਨਹੀਂ ਸਕਦੇ, ਪਰ ਪਰਮਾਤਮਾ ਇਹਨਾਂ ਕੋ ਸਹਿਜਤਾ ਰੱਖੇ ਕਿ ਸਾਰਿਆਂ ਨੂੰ ਆਪਣੇ ਆਪਣੇ ਕੰਮ ਸਾਂਭਣ ਦਾ ਜਿਹੜਾ ਮੌਕਾ ਮਿਲ ਜਾਵੇ।
1: ਬਿਲਕੁਲ ਮਨਪ੍ਰੀਤ ਜੀ, ਅਸੀਂ ਵੀ ਜਿਹੜੀ ਜੀ ਇਸ ਚੀਜ਼ ਦੀ ਆਸ ਕਰਦੇ ਹਾਂ ਤੇ ਵਾਹਿਗੁਰੂ ਨੂੰ ਜਿਹੜੀ ਜੀ ਅਰਦਾਸ ਵੀ ਕਰਦੇ ਹਾਂ। ਔਰ ਮਨਪ੍ਰੀਤ ਜੀ, ਇੱਕ ਬਹੁਤ ਹੀ ਜਿਹੜੀ ਹੈ ਜੀ ਇੰਟਰਸਟਿੰਗ ਕਹਿ ਸਕਦੇ ਹਾਂ ਜਾਂ ਆਪਾਂ ਇੱਕ ਬਹੁਤ ਹੀ ਜਿਹੜੀ ਹੈ ਜੀ ਨਿਊਜ਼ ਹਾਈਲਾਈਟ ਹੋ ਰਹੀ ਹੈਗੀ ਹੈ ਕਿ ਦੇਸ਼ ਭਰ ਦੇ ਵਿੱਚ ਬੈਂਕ ਦੀ ਜਿਹੜੀ ਜੀ ਭਰਤੀ ਦੇ ਵਿੱਚ ਜਿਹੜਾ ਹੈ ਜੀ ਵੱਡੇ ਤੌਰ ਤੇ ਜਿਹੜਾ ਜੀ ਘੁਟਾਲਾ ਕੀਤਾ ਜਾ ਰਿਹਾ, ਸੋ ਉਹਦੀ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ।
2: ਕਿਰਨ, ਬੈਂਕ ਜਿਹੜੀਆਂ ਭਰਤੀ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਫਰਜ਼ੀ ਉਮੀਦਵਾਰਾਂ ਦਾ ਇੱਕ ਵੱਡਾ ਮਾਮਲਾ ਜਿਹੜਾ ਸਾਹਮਣੇ ਆਇਆ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ। 5 ਸਾਲ ਪੁਰਾਣੇ ਡੇਟਾ ਦੀ ਜਾਂਚ ਕਰਕੇ ਅੱਖਾਂ ਦੇ ਸਕੈਨ ਦੇ ਰਾਹੀਂ ਜਿਹੜਾ ਆ ਉਹਨਾਂ ਉਮੀਦਵਾਰਾਂ ਦਾ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਨੇ ਧੋਖਾਧੜੀ ਕਰਕੇ ਨੌਕਰੀਆਂ ਹਾਸਲ ਕੀਤੀਆਂ ਨੇ, ਤੇ ਕੁੱਲ 257 ਸ਼ੱਕੀ ਉਮੀਦਵਾਰ ਜਿਹੜੇ ਮਿਲੇ ਵੀ ਨੇ ਜਿਨ੍ਹਾਂ ਦੇ ਵਿੱਚ 172 ਵੱਖ ਵੱਖ ਬੈਂਕਾਂ ਦੇ ਵਿੱਚ ਕੰਮ ਕਰ ਰਹੇ ਆ। ਔਰ CBI ਹੁਣ ਦੇਸ਼ ਭਰ ਦੇ ਵਿੱਚ ਹੋਰ ਫਰਜ਼ੀ ਮੁਲਾਜ਼ਮਾਂ ਦੀ ਭਾਲ ਦੇ ਵਿੱਚ ਜਿਹੜੀ ਜੁੱਟੀ ਹੋਈ ਆ। ਸੋ ਫਰਜ਼ੀਵਾੜੇ ਦੇ ਵਿੱਚ ਜਿਹੜੇ 4 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਆ। ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਬਿਹਾਰ, ਹਰਿਆਣਾ, ਪੱਛਮੀ ਬੰਗਾਲ ਦੇ ਵਿੱਚ ਕਾਰਵਾਈ ਕੀਤੀ ਗਈ ਔਰ ਮੱਧ ਪ੍ਰਦੇਸ਼ ਦੇ ਵਿੱਚ ਇੱਕ ਗ੍ਰਾਮੀਣ ਬੈਂਕ ਦੇ 19 ਮੁਲਾਜ਼ਮਾਂ ਨੂੰ ਜਿਹੜਾ ਮੁਅੱਤਲ ਕੀਤਾ ਗਿਆ ਹੈ ਕਿਰਨ, ਤੇ ਕਾਫੀ ਜ਼ਿਆਦਾ ਕਹਿ ਸਕਦੇ ਆ ਛਾਣਬੀਣ ਹੋ ਰਹੀ ਆ ਔਰ ਹੋਣੀ ਵੀ ਚਾਹੀਦਾ ਕਿਉਂਕਿ ਪ੍ਰੀਖਿਆਵਾਂ ਜਦੋਂ ਵੀ ਆਉਂਦੀਆਂ ਨੇ ਤਾਂ ਇੱਕ ਪ੍ਰੀਖਿਆਰਥੀ ਬਹੁਤ ਜ਼ਿਆਦਾ ਮਿਹਨਤ ਕਰਦਾ, ਪਰ ਉਹਦੀ ਜਗ੍ਹਾ ਤੇ ਜੇਕਰ ਨਕਲੀ ਪ੍ਰੀਖਿਆਰਥੀ ਜਿਹੜੇ ਪੇਪਰ ਦੇ ਦਿੰਦੇ ਨੇ ਕਿਸੇ ਵੀ ਤਰੀਕੇ ਦੇ ਨਾਲ ਤੇ ਬਾਅਦ ਚ ਜੋਬ ਜਿਹੜਾ ਕੋਈ ਹੋਰ ਕਰ ਰਿਹਾ ਹੁੰਦਾ, ਐਗਜ਼ਾਮ ਕਿਸੇ ਹੋਰ ਨੇ ਦਿੱਤਾ ਹੁੰਦਾ, ਉਹ ਸਮਝ ਸਕਦੇ ਆਪਾਂ ਕਿ ਕਿੰਨੀ ਗਲਤ ਗੱਲ ਆ। ਔਰ ਜਿਹੜੇ ਨੈਚੁਰਲੀ ਵਿਦਿਆਰਥੀ ਇੰਨੀ ਮਿਹਨਤ ਕਰਦੇ ਉਹ ਪਿੱਛੇ ਰਹਿ ਜਾਂਦੇ ਆ, ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਹਰਟ ਤੇ ਕਰਦੀਆਂ। ਔਰ ਜੇ ਛਾਣਬੀਣ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਵਧੀਆ ਗੱਲ ਹੈ, ਜਿਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਹੀ ਮੌਕਾ ਮਿਲੂਗਾ।
1: ਬਿਲਕੁਲ ਮਨਪ੍ਰੀਤ ਜੀ, ਸੋ ਅਗਲੀ ਖਬਰ ਵੱਲ ਜਿਹੜਾ ਜੀ ਵੱਧਦੇ ਹਾਂ ਕਿ ਇੱਕ ਖਬਰ ਜਿਹੜੀ ਜੀ ਹਰਿਮੰਦਰ ਸਾਹਿਬ ਤੋਂ ਵੀ ਆ ਰਹੀ ਜਿੱਥੇ ਕਿ ਇੱਕ ਵਲੌਗਰ ਦੇ ਨਾਲ ਜਿਹੜੀ ਹੈ ਜੀ ਥੋੜੀ ਜੀ ਬਹਿਸ ਝਗੜਾ ਹੋ ਗਿਆ, ਸੋ ਉਹਦੀ ਵੀ ਗੱਲਬਾਤ ਜਿਹੜੀ ਜੀ ਸ਼ੇਅਰ ਕਰਿਓ।
2: ਇੱਕ ਵਲੌਗਰ ਕਹਿੰਦਾ ਵਲੌਗਿੰਗ ਕਰ ਰਿਹਾ ਸੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਔਰ ਉੱਥੇ ਵਲੌਗਿੰਗ ਦੇ ਸਮੇਂ ਜਦੋਂ ਉਹਨਾਂ ਨੂੰ ਪਹਿਰੇਦਾਰਾਂ ਨੇ ਰੋਕਿਆ ਕਿ ਇਹ ਵਰਜਿਤ ਆ, ਤੁਸੀਂ ਦਰਬਾਰ ਸਾਹਿਬ ਦੇ ਅੰਦਰ ਵੀਡੀਓ ਨਹੀਂ ਬਣਾ ਸਕਦੇ, ਤਾਂ ਉਹਨਾਂ ਨੇ ਉਹਦਾ ਕੈਮਰਾ ਵਗੈਰਾ ਖੋਇਆ ਔਰ ਉਸ ਵਲੌਗਰ ਬਾਅਦ ਚ ਲਾਈਵ ਹੋ ਕੇ ਰੋਕ ਕੇ ਉਸ ਸਾਰੀ ਘਟਨਾ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮੇਰੇ ਨਾਲ ਬਦਸਲੂਕੀ ਕੀਤੀ ਗਈ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਔਰ ਮੇਰਾ ਕੈਮਰਾ ਖੋਇਆ ਗਿਆ, ਕੈਮਰੇ ਦੇ ਨਾਲ ਤੋੜ ਮਰੋੜ ਕੀਤੀ ਗਈ, ਮੇਰੇ ਬਾਕੀ ਵਲੌਗ ਜਿਹੜੇ ਸੀਗੇ ਲੁਧਿਆਣਾ ਜਾਂ ਬਾਕੀ ਸ਼ਹਿਰਾਂ ਦੇ ਉਹ ਵੀਡੀਓ ਵੀ ਵਿੱਚੋਂ ਡਿਲੀਟ ਕਰ ਦਿੱਤੀਆਂ ਗਈਆਂ। ਹਾਲਾਂਕਿ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿਖੇ ਵੀਡੀਓਗ੍ਰਾਫੀ ਕਰਨੀ ਮਨਾ ਆ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਹਿਰੇਦਾਰ ਰੋਕਦੇ ਜ਼ਰੂਰ ਨੇ, ਪਰ ਉਹਨਾਂ ਦੇ ਨਾਲ ਕੋਈ ਵੀ ਕੁੱਟਮਾਰ ਜਿਹੜੀ ਆ ਉਹ ਨਹੀਂ ਕੀਤੀ ਗਈ। ਸੋ ਇਹ ਵੀਡੀਓ ਜਿਹੜੀ 10 ਅਕਤੂਬਰ ਨੂੰ ਸੋਸ਼ਲ ਮੀਡੀਆ ਤੇ ਆਉਂਦੀ ਹੈ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ, ਜਿਸ ਚ ਬਲੌਗਰ ਜਿਹੜਾ ਆ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਲਜ਼ਾਮ ਹੈ ਦਰਬਾਰ ਸਾਹਿਬ ਦੇ ਲਾਉਂਦਾ, ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ, ਕੋਈ ਲੋਕ ਗੁਰੂ ਘਰ ਦੇ ਪੱਖ ਦੇ ਵਿੱਚ ਨਿੱਤਰਦੇ ਨੇ, ਕੋਈ ਉਸ ਵਲੌਗਰ ਦੇ ਪੱਖ ਦੇ ਵਿੱਚ ਨਿੱਤਰਦੇ ਨੇ। ਪਰ ਇੱਥੇ ਮੈਂ ਕਰਨਾ ਇਹ ਕਲੀਅਰ ਕਰਨਾ ਜ਼ਰੂਰ ਚਾਹੂੰਗੀ ਕਿ 1 ਅਗਸਤ 2022 ਦੇ ਵਿੱਚ ਪਾਲਕੀ ਸਾਹਿਬ ਦੀ ਸੇਵਾ ਦੇ ਦੌਰਾਨ ਸੁਰੱਖਿਆ ਗ੍ਰਿਲ ਨੂੰ ਪਾਰ ਕਰਕੇ ਰਸਤੇ ਦੇ ਵਿੱਚ ਇੱਕ ਬਜ਼ੁਰਗ ਸ਼ਰਧਾਲੂ ਆਇਆ ਸੀ, ਕਥਿਤ ਤੌਰ ਤੇ ਧੱਕਾ ਮੁੱਕੀ ਦਾ ਉਹਦੇ ਨਾਲ ਵੀ ਮਾਮਲਾ ਸਾਹਮਣੇ ਆਇਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ SGPC ਨੇ 2 ਮੁਲਾਜ਼ਮਾਂ ਨੂੰ ਉਸ ਵੇਲੇ ਮੁਅੱਤਲ ਵੀ ਕੀਤਾ ਸੀਗਾ। ਜੂਨ 2024 ਦੇ ਵਿੱਚ ਗੁਜਰਾਤ ਦੀ ਇੱਕ ਫੈਸ਼ਨ ਡਿਜ਼ਾਇਨਰ ਅਰਚਨਾ ਮਕਵਾਨਾ ਵੱਲੋਂ ਪਰਿਕਰਮਾ ਮਾਰਗ ਦੇ ਵਿੱਚ ਜਿਹੜਾ ਸੀਗਾ ਸਿਰ ਹੇਠਾਂ ਕਰਕੇ ਯੋਗ ਆਸਣ ਦੀਆਂ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ, ਦੇਸ਼ਾਂ ਵਿਦੇਸ਼ਾਂ ਤੱਕ ਉਹ ਤਸਵੀਰਾਂ ਪਹੁੰਚੀਆਂ ਸੀਗੀਆਂ, ਜਿਸ ਤੇ ਫਿਰ SGPC ਦੀ ਸ਼ਿਕਾਇਤ ਤੇ ਅੰਮ੍ਰਿਤਸਰ ਪੁਲਿਸ ਨੇ FIR ਦਰਜ ਕੀਤੀ ਸੀ ਤੇ ਬਾਅਦ ਚ ਉਸ ਲੜਕੀ ਨੇ ਮਾਫ਼ੀ ਮੰਗੀ ਸੀ। 2026 ਦੇ ਵਿੱਚ ਗਾਜ਼ੀਆਬਾਦ ਦੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਸੀਗੇ ਉਹਨਾਂ ਨੇ ਪਵਿੱਤਰ ਸਰੋਵਰ ਦੇ ਕੰਢੇ ਮਤਲਬ ਕੁਰਲਾ ਕੀਤਾ ਸੀ ਔਰ ਪੈਰ ਧੋਣ ਦੀ ਵੀਡੀਓ ਸਾਂਝੀ ਕੀਤੀ ਸੀ, ਜਿਸ ਤੋਂ ਮਗਰੋਂ ਬਹੁਤ ਵੱਡਾ ਵਿਵਾਦ ਖੜਾ ਹੋਇਆ ਸੀ ਔਰ ਸਿੱਖ ਭਾਈਚਾਰੇ ਨੇ SGPC ਦੇ ਵੱਲੋਂ ਉੱਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਜਦੋਂ ਦਰਜ ਹੋਈ ਤਾਂ ਉਹਨੇ ਵੀ ਜਨਤਕ ਤੌਰ ਤੇ ਮਾਫ਼ੀ ਮੰਗੀ ਸੀ। ਸੋ ਮੈਨੂੰ ਲੱਗਦਾ ਕੁਝ ਕੁ ਮਰਿਆਦਾਵਾਂ ਨੂੰ ਲੈ ਕੇ ਜਦੋਂ ਗਾਈਡਲਾਈਨ ਕਿਸੇ ਧਾਰਮਿਕ ਸਥਾਨ ਤੇ ਬਣੀਆਂ ਹੁੰਦੀਆਂ ਤਾਂ ਉਹਦਾ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ।
1: ਬਿਲਕੁਲ ਮਨਪ੍ਰੀਤ ਜੀ, 100% ਆਪਾਂ ਨੂੰ ਜਿਹੜੀ ਜੀ ਕਰਨੀ ਚਾਹੀਦੀ, ਜਿੱਥੇ ਕਿਹਾ ਜਾਂਦਾ ਹੈ ਕਿ ਤੁਸੀਂ ਫੋਟੋ ਨਹੀਂ ਲੈ ਸਕਦੇ ਜਾਂ ਤੁਸੀਂ ਵਲੌਗਿੰਗ ਜਾਂ ਵੀਡੀਓ ਨਹੀਂ ਬਣਾ ਸਕਦੇ, ਤੁਸੀਂ ਚੱਲੇ ਆ ਮੱਥਾ ਟੇਕੋ, ਠੀਕ ਆ। ਜ਼ਰੂਰੀ ਨਹੀਂ ਹੁੰਦਾ ਕਿ ਹਰ ਜਗ੍ਹਾ ਹਨਾ ਆਪਾਂ ਵਲੌਗਿੰਗ ਜਿਹੜੀ ਜੀ ਸਟਾਰਟ ਕਰ ਦੇਣੀ ਹੁੰਦੀ ਆ। ਸੋ ਮਨਪ੍ਰੀਤ ਜੀ, ਹੁਣ ਇੱਕ ਜਿਹੜੀ ਹੈ ਜੀ ਜ਼ਰੂਰੀ ਗੱਲਬਾਤ ਕਰਦੇ ਹਾਂ ਅਤੇ ਉਹਦੇ ਬਾਅਦ ਆਪਾਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਮਨਪ੍ਰੀਤ ਜੀ, ਇੱਕ ਮਿਸਿੰਗ ਪਰਸਨ ਦੀ ਜਿਹੜੀ ਜੀ ਜਲੰਧਰ ਦੇ ਵਿੱਚੋਂ ਆਹ ਰਿਪੋਰਟ ਆ ਰਹੀ ਆ, ਸੋ ਤੁਸੀਂ ਉਹਦੀ ਡਿਟੇਲਸ, ਇਨਸਾਨ ਦੀ ਜਿਹੜੀ ਜੀ ਵਿਅਕਤੀ ਦੀ ਡਿਟੇਲਸ ਜ਼ਰੂਰ ਸਾਡੇ ਲਿਸਨਰਸ ਨਾਲ ਸਾਂਝੀ ਕਰਿਓ।
2: ਜੀ ਬਿਲਕੁਲ, ਇੱਕ ਮਿਸਿੰਗ ਪਰਸਨ ਦੀ ਜਿਹੜੀ ਖਬਰ ਆ ਰਹੀ, ਕਹਿ ਸਕਦੇ ਲਾਪਤਾ ਦੀ ਇਸ਼ਤਿਹਾਰੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ। ਏਜ ਉਹਨਾਂ ਦੀ 74 ਸਾਲ ਆ, ਹਾਈਟ ਉਹਨਾਂ ਦੀ 5 ਫੁੱਟ 9 ਇੰਚ ਆ, ਸਕਿਨ ਕੰਪਲੈਕਸ਼ਨ ਉਹਨਾਂ ਦੀ ਬ੍ਰਿਟਿਸ਼ ਹੈ, ਜਿਹਨੂੰ ਥੋੜਾ ਜਿਹਾ ਮਤਲਬ ਸਾਂਵਲਾ ਵੀ ਨਹੀਂ ਕਹਿ ਸਕਦੇ,
1: ਹਾਂਜੀ
2: ਬ੍ਰਿਟਿਸ਼ ਸਕਿਨ ਟੋਨ, ਹਾਂਜੀ ਜਿਹੜੇ ਸਲਿਮ ਟ੍ਰਿਮ ਨੇ ਮਤਲਬ ਬਾਡੀ ਦੀ ਗੱਲ ਕਰੀਏ, ਔਰ ਦਾੜੀ ਜਿਹੜੀ ਉਹਨਾਂ ਦੀ ਕੱਟੀ ਹੋਈ ਆ, ਵਾਲ ਵੀ ਉਹਨਾਂ ਦੇ ਕੱਟੇ ਹੋਏ ਨੇ, ਕਸ਼ਮੀਰ ਸਿੰਘ ਉਹਨਾਂ ਦਾ ਨਾਮ ਹੈ। ਜੇਕਰ ਕਿਸੇ ਨੂੰ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਤਾਂ ਜ਼ਰੂਰ ਸਾਂਝੀ ਕਰਨ। ਕਿਰਨ, ਇੱਕ ਹੋਰ ਵੱਡੀ ਤੇ ਭਖਦੀ ਹੋਈ ਨਿਊਜ਼, ਆਪਾਂ ਜੇ ਤੁਸੀਂ ਬ੍ਰੇਕ ਲੈਣੀ ਹੈ ਤਾਂ ਲੈ ਲਓ, ਪਰ ਉਹਦੇ ਤੇ ਗੱਲ ਕਰਨੀ ਜ਼ਰੂਰ ਬਣਦੀ ਹੈ, ਕਿਉਂਕਿ ਅੱਜ ਸਵੇਰ ਤੋਂ ਕੋਈ ਵੀ ਬ੍ਰੇਕਿੰਗ ਨਿਊਜ਼ ਉਸ ਤੋਂ ਬਿਨਾਂ ਆ ਨਹੀਂ ਰਹੀ। ਪੰਜਾਬ ਦੇ ਵਿੱਚ ਇੱਕ ਕਤਲ ਹੋਇਆ ਹੈ ਮਾਨਸੇ ਦੇ ਵਿੱਚ, ਔਰ ਉਹ ਕਤਲ ਉਸ ਲੜਕੇ ਦਾ ਹੋਇਆ ਹੈ ਜਿਹੜਾ ਡਰੱਗ ਤਸਕਰਾਂ ਨੂੰ ਰੋਕਦਾ ਸੀ ਜਾਂ ਜਿਹੜਾ ਜਿਸਨੇ ਡਰੱਗ ਦੇ ਵਿਰੁੱਧ ਮੁਹਿੰਮ ਚਲਾਈ ਹੋਈ ਸੀ। ਆਪਾਂ ਇਹਦੇ ਤੇ ਗੱਲਬਾਤ ਜ਼ਰੂਰ ਕਰਨੀ ਜੇ ਤਾਂ ਸਮਾਂ ਹੈਗਾ, ਤੇ ਇਸ ਨਿਊਜ਼ ਨੂੰ ਕਰਨ ਤੋਂ ਬਾਅਦ ਵਾਈਂਡ ਕਰ ਦਿੰਦੇ। ਜੇ ਤੁਸੀਂ ਸਮਾਂ ਲੈਣਾ ਚਾਹੁੰਦੇ ਹੋ ਤਾਂ ਫਿਰ ਆਪਾਂ ਬ੍ਰੇਕ ਲੈ ਕੇ ਉਸ ਤੋਂ ਬਾਅਦ ਇਸ ਨਿਊਜ਼ ਨੂੰ ਕਰ।
1: ਬਿਲਕੁਲ ਮਨਪ੍ਰੀਤ ਜੀ, ਆਪਾਂ ਜਿਹੜਾ ਜੀ ਨਿਊਜ਼ ਨੂੰ ਕੰਟੀਨਿਊ ਕਰ ਲੈਣੇ ਤੇ ਬਾਅਦ ਚ ਆਪਾਂ ਜਿਹੜੀ ਜੀ ਬ੍ਰੇਕ ਲੈ ਲਾਂਗੇ।
2: ਜੀ ਕਿਰਨ, ਅੱਜ ਸਵੇਰੇ ਉੱਠਦੇ ਉਹ ਕਹਿੰਦੇ ਨਾ ਤੇਰੀ ਅੱਖ ਖੁੱਲਣੀ ਹੈ ਸਮੇਂ ਆ, ਜਦੋਂ ਅਸਾਂ ਅੱਖ ਮੀਟ ਲਈ। ਜਦੋਂ ਕੋਈ ਚੰਗੇ ਕੰਮ ਦੇ ਲਈ ਰੋਕ ਤੁਰਦਾ ਹੈ ਤੇ ਸ਼ਾਇਦ ਲੋਕਾਂ ਦਾ ਉਨਾ ਵੱਡਾ ਕਾਫਲਾ ਨਾਲ ਹਜੂਮ ਨਹੀਂ ਜੁੜਦਾ, ਪਰ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਉਹਦੇ ਕੀਤੇ ਕੰਮਾਂ ਦੇ ਗੁਣ ਗਾਉਂਦੇ ਹਾਂ। ਅੱਜ ਸਵੇਰ ਤੋਂ ਹੀ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ। ਕਿਰਨ, ਤੜਕਸਾਰ ਉੱਠਦੇ ਹੀ ਖਬਰ ਮਿਲਦੀ ਹੈ ਮਾਨਸਾ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਅੱਜ ਸਵੇਰੇ ਸਵੇਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਆ, ਔਰ ਨਸ਼ਾ ਵੇਚਣ ਦੇ ਮਾਮਲੇ ਨੂੰ ਲੈ ਕੇ ਇਹ ਇੱਕ ਮਸ਼ਹੂਰ ਨਾਮ ਸੀਗਾ ਜਿਹੜਾ ਵੇਚਣ ਵਾਲਿਆਂ ਨੂੰ ਰੋਕਦਾ ਸੀਗਾ, ਔਰ ਮੈਡੀਕਲ ਸਟੋਰ ਦੇ ਇੱਕ ਮਾਲਕ ਨੇ ਅਸ਼ਵਨੀ ਕੁਮਾਰ ਉਹਨਾਂ ਦੇ ਨਾਲ ਇਹਨਾਂ ਦੀ ਬਹਿਸ ਹੋ ਜਾਂਦੀ ਆ। ਉੱਥੇ ਜਾ ਕੇ ਇਹ ਫੇਸਬੁੱਕ ਤੇ ਲਾਈਵ ਹੋ ਕੇ ਤਸਕਰੀ ਦੀ ਵੀਡੀਓ ਬਣਾਉਂਦੇ ਨੇ, ਕਿਸ ਤਰੀਕੇ ਦੇ ਨਾਲ ਇੱਕ ਮੈਡੀਕਲ ਸਟੋਰ ਦੇ ਉੱਪਰ ਨਸ਼ਾ ਸ਼ਰਿਆਮ ਵਿਕ ਰਿਹਾ ਆ, ਔਰ ਮੁਲਜ਼ਮ ਕਥਿਤ ਤੌਰ ਤੇ ਕਹਿ ਸਕਦੇ ਆਪਣੀ ਪਿਸਟਲ ਕੱਢ ਲੈਂਦਾ ਆ ਔਰ ਉਸ ਪਰਮਿੰਦਰ ਸਿੰਘ ਤੇ ਤਾਬੜ ਤੋੜ ਜਿਹੜੀਆਂ ਗੋਲੀਆਂ ਚਲਾ ਦਿੰਦਾ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਵੀ ਉੱਥੇ ਨਸ਼ਾ ਵੇਚਦਿਆਂ ਉਸ ਮੁਲਜ਼ਮ ਨੂੰ ਫੜਿਆ ਗਿਆ ਸੀ ਤੇ ਇਸੇ ਹੀ ਪਰਮਿੰਦਰ ਸਿੰਘ ਨੇ ਉਹਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਵੀ ਪਾਇਆ ਸੀ, ਉਹਨੇ ਮਾਫੀ ਵੀ ਮੰਗੀ ਸੀ। ਔਰ ਹੁਣ ਛਾਨਬੀਨ ਦੇ ਵਿੱਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਬਹੁਤ ਸਾਰੇ ਉਹਦੇ ਤੇ ਆਲਰੇਡੀ ਪਰਚੇ ਵੀ ਦਰਜ ਨੇ, ਪਰ ਉਸ ਤੋਂ ਬਾਅਦ ਵੀ ਉਹਦੇ ਕੋਲ ਹਥਿਆਰ ਆ ਉਹ ਵੀ ਲਾਇਸੈਂਸੀ ਔਰ ਇਸ਼ੂ ਹੋਇਆ ਆ। ਇਸ ਚੀਜ਼ ਤੇ ਵੀ ਕਈ ਸਵਾਲ ਜਿਹੜੇ ਨੇ ਪ੍ਰਸ਼ਾਸਨ ਦਾ, ਪੰਜਾਬ ਸਰਕਾਰ ਤੇ ਆਮ ਜਨਤਾ ਦੇ ਉੱਠ ਰਹੇ ਨੇ। ਤੇ ਕਿਰਨ, ਕੋਈ ਐਸਾ ਬੰਦਾ ਨਹੀਂ, ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਗੱਲ ਕਰ ਲਈਏ, ਵੱਡੇ ਵੱਡੇ ਲੀਡਰਾਂ ਦੀ ਜਾਂ ਵਿਰੋਧੀ ਧਿਰਾਂ ਦੀ, ਈਵਨ ਭਗਵੰਤ ਮਾਨ ਸਾਹਿਬ ਨੂੰ ਵੀ ਅੱਜ ਇੱਕ ਵੱਡੀ ਮੀਟਿੰਗ ਬੁਲਾਉਣੀ ਪਈ ਜਿਹਦੇ ਵਿੱਚ ਸਾਰੇ SSP ਜਿੰਨੇ ਵੀ ਮੁੱਖ ਪੁਲਿਸ ਅਧਿਕਾਰੀ ਅਫਸਰ ਸੀਗੇ ਉਹਨਾਂ ਨੂੰ ਬੁਲਾਇਆ ਗਿਆ। ਔਰ ਪੁਲਿਸ ਅਫਸਰ ਕਹਿ ਰਿਹਾ ਕਿ ਜਿਹੜਾ ਮੁਲਜ਼ਮ ਹੈ ਉਹ ਤਾਂ ਗੋਲੀ ਚਲਾ ਕੇ ਫਰਾਰ ਹੋ ਗਿਆ, ਉਹਨੂੰ ਫੜ ਰਹੇ ਔਰ ਉਹਦੇ ਨਾਲ ਜਿਹੜੀ ਉਹਦੀ ਰੇਂਜ ਚ ਕਈ ਲੋਕ ਸੀ ਜਾਂ ਜਿਹੜੇ ਜਾਣ ਪਹਿਚਾਣ ਵਾਲੇ ਜਾਂ ਫੈਮਿਲੀ ਮੈਂਬਰ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਆ
1: ਜੀ।
2: ਪਰ ਇੰਨਾ ਕੁ ਵੱਡਾ ਇਹ ਕੰਮ ਮਾਨਸਾ ਜ਼ਿਲ੍ਹੇ ਦੇ ਵਿੱਚ ਸ਼ਰੇਆਮ ਅੱਜ ਹੋਇਆ ਕਰਨ, ਜਿੰਨੇ ਸਾਰਿਆਂ ਨੂੰ ਸੱਚੀ ਹਿਲਾ ਕੇ ਰੱਖ ਦਿੱਤਾ ਆ ਔਰ ਸਾਰੇ ਇਸ ਘਟਨਾਕ੍ਰਮ ਤੇ ਥੂ ਥੂ ਕਰ ਰਹੇ ਨੇ ਕਿ ਸਾਡਾ ਪ੍ਰਸ਼ਾਸਨ ਕਿੱਥੇ ਆ, ਸ਼ਰੇਆਮ ਕਿਉਂ ਇੱਦਾਂ ਗੋਲੀਆਂ ਜਿਹੜੀਆਂ ਚੱਲ ਰਹੀਆਂ। ਔਰ ਉਹ ਜਿਹੜਾ ਮੈਡੀਕਲ ਸਟੋਰ ਵਾਲਾ ਲੜਕਾ ਉਹ ਗੋਲੀ ਚਲਾਉਣ ਤੋਂ ਪਹਿਲਾਂ ਕਿਸੇ ਨਾਲ ਗੱਲ ਕਰਦਾ ਹੈ ਔਰ ਉਸ ਤੋਂ ਬਾਅਦ ਉਹ ਗੋਲੀ ਚਲਾਉਂਦਾ, ਜਿਹੜਾ ਕਿ ਸਾਫ ਸਾਫ ਇਸ਼ਾਰਾ ਕਰਦਾ ਕਿ ਉਹਦੇ ਪਿੱਛੇ ਬਹੁਤ ਕੋਈ ਤਕੜਾ ਹੱਥ ਹੈ ਜਾਂ ਉਹਨੇ ਕਿਸੇ ਸ਼ਹਿਰ ਦੇ ਉੱਪਰ ਕਿਸੇ ਦੇ ਉੱਪਰ ਇਹ ਜਿਹੜਾ ਆ ਗੋਲੀਆਂ ਚਲਾਈਆਂ। ਸੋ ਹੁਣ ਇੰਨਾ ਕੁ ਪੰਜਾਬ ਦੇ ਵਿੱਚ ਤਣਾਅ ਪੂਰਨ ਮਾਹੌਲ ਕਿਰਨ ਬਣਿਆ ਹੋਇਆ ਆ ਕਿ ਸ਼ਾਇਦ ਕੱਲ ਜਾਂ ਪਰਸੋਂ ਨੂੰ ਹੋ ਸਕਦਾ ਪੰਜਾਬ ਬੰਦ ਰਵੇ। ਅੱਜ ਪੂਰੇ ਮਾਨਸੇ ਦੇ ਬਾਜ਼ਾਰ ਬੰਦ ਸੀਗੇ, ਕੱਲ ਨੂੰ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਪੂਰੇ ਮਾਨਸੇ ਦੇ ਵਿੱਚ ਜਿਹੜੇ ਨੇ ਸਕੂਲ ਬੰਦ ਰਹਿਣੇ ਨੇ, ਆਵਾਜਾਈ ਸਾਧਨ ਕੋਈ ਨੀ ਚੱਲਣਾ, ਲੋਕ ਕਹਿ ਸਕਦੇ ਆ ਸ਼ਮਸ਼ਾਨ ਘਾਟ ਦੇ ਵਿੱਚ ਵੀ ਧਰਨੇ ਤੇ ਬੈਠੇ ਨੇ, ਮਾਨਸੇ ਦੇ ਚੌਂਕਾਂ ਦੇ ਵਿੱਚ ਵੀ ਧਰਨੇ ਚ ਬੈਠੇ ਨੇ ਔਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਜਿਹੜੇ ਨੌਜਵਾਨ ਨੇ ਜਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੀ ਵੀ ਗੱਲ ਕਰ ਰਹੇ ਤਾਂ ਕੱਲ ਨੂੰ ਮੋਰਚੇ ਦਾ ਸੱਦਾ ਦਿੱਤਾ ਗਿਆ ਆ ਔਰ ਕੀ ਨਿਕਲਦਾ ਕੀ ਨਹੀਂ। ਪਰ ਇਸ ਵਕਤ DGP ਨੂੰ ਮੁਅੱਤਲ ਕਰਨ ਦੀ ਗੱਲ ਕਹੀ ਜਾ ਰਹੀ ਆ, ਮੁੱਖ ਮੰਤਰੀ ਨੂੰ ਅਸਤੀਫਾ ਦੇਣ ਦੀ ਆਪਣੇ ਅਹੁਦੇ ਤੋਂ ਗੱਲ ਕੀਤੀ ਜਾ ਰਹੀ, ਗੱਲ ਕਿੱਥੇ ਜਾ ਕੇ ਮੁੱਕਦੀ ਕਿੱਥੇ ਨਹੀਂ ਇਹ ਤਾਂ ਨਹੀਂ ਪਤਾ। ਪਰ ਇੱਕ ਵੱਡਾ ਨਾਮ ਜੋ ਮਾਨਸੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਲੜ ਰਿਹਾ ਸੀ ਔਰ ਜਿਹਦੀ ਪੰਜਾਬ ਚ ਨਹੀਂ ਪੰਜਾਬ ਤੋਂ ਬਾਹਰ ਵੀ ਇੱਕ ਕਹਿ ਸਕਦੇ ਉਹਦੀ ਸੋਚ ਨੂੰ ਸਲਾਮ ਹੁੰਦੀ ਸੀ, ਉਹਨੂੰ ਸ਼ਰੇਆਮ ਲਾਈਵ ਵੀਡੀਓ ਚ ਗੋਲੀਆਂ ਦੇ ਨਾਲ ਭੁੰਨਿਆ ਗਿਆ ਤੇ ਉਸ ਚੀਜ਼ ਨੂੰ ਜਿਹੜਾ ਆ ਕੋਈ ਵੀ ਹਜ਼ਮ ਨਹੀਂ ਕਰ ਰਿਹਾ। ਦੇਖੋ ਆਉਣ ਵਾਲਾ ਮਾਹੌਲ ਪੰਜਾਬ ਦਾ ਕਿਵੇਂ ਦਾ ਹੁੰਦਾ, ਪਰ ਇਸ ਵਕਤ ਸਥਿਤੀ ਤਣਾਅਪੂਰਨ ਬਣੀ ਹੋਈ।
1: ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਸੋ ਦੁਬਾਰਾ ਆਪਾਂ ਜਿਹੜੀ ਜੀ ਕੱਲ ਨੂੰ ਤੁਹਾਡੇ ਤੋਂ ਜਿਹੜੀ ਜੀ ਅਪਡੇਟ ਲਵਾਂਗੇ। ਸੋ ਇਹ ਸੀਗੀ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਸੋ ਬਿਲਕੁਲ ਜੀ, ਇਸ ਤੇ ਕੋਈ ਵੀ ਟਿੱਪਣੀ ਕਰਨੀ ਹੋਵੇ ਜਾਂ ਤੁਸੀਂ ਆਪਣਾ ਕੋਈ ਵੀ ਜਿਹੜਾ ਜੀ ਵਿਚਾਰ ਸਾਂਝਾ ਕਰਨਾ ਹੋਵੇ ਤੇ ਬਿਲਕੁਲ ਜੀ ਕਰ ਸਕਦੇ 9057990999 ਤੇ। ਔਰ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਤੁਸੀਂ ਆਪਣਾ ਜਿਹੜਾ ਜੀ ਅੱਖਾਂ ਦਾ ਇਲਾਜ ਕਰਾ ਸਕਦੇ ਹਾਂ, ਰੂਟੀਨ ਆਏ ਚੈੱਕਅਪ ਕਰਾ ਸਕਦੇ ਹਾਂ, ਬੱਚਿਆਂ ਦਾ ਜਿਹੜਾ ਹੈ ਜੀ ਰੂਟੀਨ ਆਏ ਚੈੱਕਅਪ, ਜਾਂ ਤੁਸੀਂ ਕੋਈ ਡਿਜ਼ਾਈਨਰ ਫਰੇਮਸ ਲੈਣੇ ਨੇ ਤੇ ਬਿਲਕੁਲ ਤੁਸੀਂ ਇਹਨਾਂ ਦੇ ਜਾ ਕੇ ਚੂਜ਼ ਕਰ ਸਕਦੇ ਹਾਂ। ਬਹੁਤ ਸੋਹਣੇ ਸੋਹਣੇ ਜਿਹੜੇ ਜੀ ਇਹਨਾਂ ਕੋਲ ਗਲਾਸਿਸ ਦੇ ਡਿਜ਼ਾਈਨਸ ਅਵੇਲੇਬਲ ਨੇ, ਤੇ ਜੇ ਤੁਸੀਂ ਜਿਹੜਾ ਜੀ ਕੰਟੈਕਟ ਲੈਂਸਿਸ ਲੈਣੇ ਨੇ ਜਾਂ ਤੁਸੀਂ ਕਲਰਡ ਲੈਂਸਿਸ ਲੈਣੇ ਨੇ ਤੇ ਗੱਲਬਾਤ ਤੁਸੀਂ ਕਰਨੀ ਆ ਸਪੈਕਸ ਐਕਸਪ੍ਰੈਸ ਦੇ ਨਾਲ। ਇਹਨਾਂ ਦਾ ਨੰਬਰ 9054600888 ਤੇ ਕਰ ਸਕਦੇ ਹਾਂ। ਪਹਿਲੀ ਲੋਕੇਸ਼ਨ ਹੈਗੀ ਆ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਆਪਾਂ ਕੈਨੇਡੀ ਐਂਡ ਸਟੀਲਸ ਦਾ ਇੰਟਰਸੈਕਸ਼ਨ ਕਹਿ ਸਕਦੇ ਹਾਂ, ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ ਇਹਨਾਂ ਦਾ ਜਿਹੜਾ ਹੈ ਜੀ ਪਹਿਲਾ ਸਟੋਰ ਆ। ਦੂਜਾ ਸਟੋਰ ਹੈਗਾ ਜੀ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇੰਟਰਸੈਕਸ਼ਨ, ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਪ੍ਰਾਈਮ ਇੰਟਰਨੈਸ਼ਨਲ ਕਾਲਜ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਾਲਜ ਦੇ ਰਿਲੇਟਡ। ਜੇ ਤੁਸੀਂ PSW ਦੇ ਵਿੱਚ ਕੋਈ ਜਿਹੜਾ ਹੈ ਜੀ ਕੋਰਸ ਕਰਨਾ ਚਾਹੁੰਦੇ ਜਾਂ ਕੋਈ ਅਰਲੀ ਚਾਈਲਡਹੁੱਡ ਅਸਿਸਟੈਂਟ ਦਾ ਕੋਰਸ ਕਰਨਾ ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ ਹੈ ਤੇ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਇਸ ਟਾਈਮ ਕਾਫੀ ਵਧੀਆ ਜਿਹੜੇ ਹੈ ਜੀ ਇਹ ਤੁਹਾਨੂੰ ਜਿਹੜੇ ਜੀ ਆਫਰਸ ਕੋਰਸਿਸ ਤੇ ਅਵੇਲੇਬਲ ਕਰਵਾ ਰਹੇ ਨੇ। ਗੱਲਬਾਤ ਕਰਨ ਲਈ ਨੰਬਰ 6474991009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਅਨਾਜ ਮਾਰਟ ਜਿਹੜਾ ਕਿ ਜਿਹੜਾ ਜੀ ਬੀਤੇ ਦਿਨਾਂ ਦੇ ਵਿੱਚ ਹੋਣੀ ਇੱਕ ਬਹੁਤ ਵੱਡਾ ਜਿਹੜਾ ਜੀ ਏਅਰਪੋਰਟ ਰੋਡ ਐਂਡ ਮੇਫਿਲਡ ਰੋਡ ਤੇ ਜਿਹੜਾ ਜੀ ਗਰੋਸਰੀ ਸਟੋਰ ਖੁੱਲਿਆ, ਬਹੁਤ ਵਧੀਆ ਜਿਹੜਾ ਜੀ ਇਹਨਾਂ ਕੋਲ ਦੇਸੀ ਗਰੋਸਰੀ ਹੈਗੀ, ਹਰ ਤਰੀਕੇ ਦੀ ਗਰੋਸਰੀ ਅਵੇਲੇਬਲ ਹੈ। ਜੇ ਤੁਸੀਂ ਉੱਥੇ ਜਾਓਗੇ ਤੁਸੀਂ ਖੁਦ ਜਿਹੜੇ ਜੀ ਪ੍ਰਾਈਜ਼ ਕੰਪੇਅਰ ਕਰਕੇ ਦੇਖਿਓ, ਬਹੁਤ ਘੱਟ ਕੀਮਤ ਤੇ ਤੁਹਾਨੂੰ ਬਹੁਤ ਵਧੀਆ ਗਰੋਸਰੀ ਜਿਹੜੀ ਜੀ ਮਿਲਦੀ ਹੈ ਬੈਟਰ ਕੁਆਲਿਟੀ ਦੇ ਵਿੱਚ। ਸੋ ਜ਼ਰੂਰ ਵਿਜ਼ਿਟ ਕਰਨਾ ਅਨਾਜ ਮਾਰਟ।

0: ਬਿਲਕੁਲ ਜੀ, ਔਰ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਅੱਜ ਦਾ ਰੇਡੀਓ ਪ੍ਰੋਗਰਾਮ ਜਿਹੜਾ ਜੀ ਪਸੰਦ ਆ ਰਿਹਾ ਹੋਗਾ। ਔਰ ਦੱਸ ਦਈਏ ਕਿ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈ। ਤੁਸੀਂ ਕੋਈ ਵੀ ਪ੍ਰੋਪਰਟੀ ਬਾਏ ਕਰਨੀ, ਕੁਛ ਸੈਲ ਆਊਟ ਕਰਨਾ ਆ, ਜਾਂ ਤੁਹਾਡੀ ਪ੍ਰੋਪਰਟੀ ਇੱਥੇ ਆ ਇੰਡੀਆ ਦੇ ਵਿੱਚ ਆ, ਕੋਈ ਵੀ ਜਾਣਕਾਰੀ ਲੈਣੀ ਆ, ਤੇ ਸਾਡੇ ਨਾਲ ਤੁਸੀਂ ਜਿਹੜੀ ਜੀ ਜ਼ਰੂਰ ਗੱਲਬਾਤ ਕਰ ਸਕਦੇ ਹੋ। ਇੱਕ ਜਾਣਕਾਰੀ ਪਲਾਜ਼ੇ ਦੀ ਦੇ ਦਈਏ ਜੀ। ਹਾਈਵੇ 10 ਇਨ ਮੇਫੀਲ ਦੇ ਏਰੀਏ ਦੇ ਵਿੱਚ ਇੱਕ ਪਲਾਜ਼ਾ ਬਣ ਰਿਹਾ ਜਿਹਦੀ ਕਲੋਜ਼ਿੰਗ 2 ਸਾਲ ਬਾਅਦ ਹੋਣੀ ਆ, ਤੇ ਤੁਸੀਂ ਜਿਹੜਾ ਹੈ ਜੀ ਵਧੀਆ ਉੱਥੇ ਆਪਣਾ ਵਪਾਰ ਸਟਾਰਟ ਕਰ ਸਕਦੇ ਹੋ। ਯੂਨਿਟ ਦੇ ਵਿੱਚ ਸਾਈਜ਼ ਵੀ ਡਿਫਰੈਂਟ ਦੇ ਅਵੇਲੇਬਲ ਹੈਗੇ, ਤੁਸੀਂ ਕਿੰਨੀ ਸਕੁਆਇਰ ਫੁਟੇਜ ਲੈਣੀ ਆ, ਤੇ ਉਹਦੀ ਜਾਣਕਾਰੀ ਲਈ ਗੱਲਬਾਤ ਕਰ ਸਕਦੇ ਹਾਂ 4168817070 ਤੇ ਤੁਸੀਂ ਗੱਲਬਾਤ ਜਿਹੜੀ ਜੀ ਸਾਡੇ ਨਾਲ ਕਰਨੀ ਆ। ਹੁਣ ਆਪਾਂ ਬੈਕ ਟੂ ਸਟੂਡੀਓ ਪਹੁੰਚ ਚੁੱਕੇ ਨੇ, ਸੋ ਹੁਣ ਆਪਾਂ ਇੱਕ ਵਾਰੀ ਫੇਰ ਮੋਨਾ ਜੀ ਦੇ ਨਾਲ ਕਰਦੇ ਹਾਂ ਗੱਲਬਾਤ। ਜੀ ਮੋਨਾ ਜੀ।
1: ਹਾਂਜੀ।
0: ਓਕੇ ਮੋਨਾ ਜੀ, ਹੁਣ ਮੇਰਾ ਇੱਕ ਸਵਾਲ ਆ, ਇਹ ਮੇਰਾ ਆਪਣਾ ਪਰਸਨਲ ਤੁਹਾਡੇ ਤੱਕ ਸਵਾਲ ਇੱਕ ਮੇਰੇ ਦਿਮਾਗ ਦੇ ਵਿੱਚ ਆਇਆ। ਅੱਛਾ ਮੋਨਾ ਜੀ, ਆਪਾਂ ਕੰਮ ਕਰਦੇ ਆ, ਆਪਾਂ ਸੇਵਿੰਗਸ ਕਰਦੇ ਆ, ਤੇ ਸੇਵਿੰਗਸ ਦਾ ਪੈਸਾ ਆਪਾਂ ਆਪਣੇ ਬੈਂਕਾਂ ਦੇ ਵਿੱਚ ਰੱਖਦੇ ਆ, ਠੀਕ ਆ। ਉਹਦੇ ਵਿੱਚ ਠੀਕ ਆ ਆਪਣੇ ਆਪਸ਼ਨਸ ਹੁੰਦੇ ਚੈਕਿੰਗ ਜਾਂ ਸੇਵਿੰਗ, ਹਨਾ, ਤੇ ਆਪਾਂ ਮੋਮੈਂਟਮ ਸੇਵਿੰਗਸ ਜਾਂ ਕੋਈ ਵੀ ਸੇਵਿੰਗਸ ਅਕਾਊਂਟ ਖੋਲਦੇ ਹਾਂ, ਬਟ ਉਹਦੇ ਵਿੱਚ ਇਹਨਾਂ ਦਾ ਆਪਾਂ ਨੂੰ ਇੰਟਰਸਟ ਨਹੀਂ ਆਉਂਦਾ ਹੈਗਾ, ਹਨਾ, ਰਿਟਰਨ ਨਹੀਂ ਮਿਲਦਾ, ਤੇ ਆਪਾਂ ਬਸ ਬੈਂਕਾਂ ਦੇ ਵਿੱਚ ਪਿਆ ਹੈ। ਤੇ ਤੁਸੀਂ ਹੁਣ ਦੱਸੋ ਕਿ ਸਾਡੇ ਲਿਸਨਰਸ ਕੋਈ ਜੇ ਇਦਾਂ ਦੇ ਹੈਗੇ ਆ, ਤੇ ਉਹ ਕੀ ਉਹਨਾਂ ਲਈ ਸੋਲੂਸ਼ਨ ਹੈ, ਕਿੱਦਾਂ ਉਹ ਬੈਸਟ ਇਨਵੈਸਟਮੈਂਟਸ ਕਰ ਸਕਦੇ ਨੇ?
1: ਬਿਲਕੁਲ ਕਿਰਨ, ਬਿਲਕੁਲ ਠੀਕ ਕਿਹਾ ਤੁਸੀਂ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਸਾਨੂੰ ਇਹ ਲੱਗਦਾ ਕਿ ਹਾਂਜੀ ਅਕਾਊਂਟ ਦੇ ਵਿੱਚ ਮਨੀ ਹੋਣੀ ਚਾਹੀਦੀ ਆ, ਅਕਾਊਂਟ ਦੇ ਵਿੱਚ ਪੈਸੇ ਪਏ ਆ, ਪਰ ਸਾਨੂੰ ਉਹਦੇ ਵਿੱਚ ਕੁਝ ਸੈਂਟਾਂ ਦੇ ਵਿੱਚ ਹੀ ਗਰੋਥ ਆ ਰਹੀ ਹੁੰਦੀ ਹੈ ਜਿਹੜੀ ਕਿ ਨਾ ਦੇ ਬਰਾਬਰ ਹੀ ਹੁੰਦੀ ਹੈ। ਸੋ ਮੇਕ ਸ਼ੋਰ ਕਰੋ ਕਿ ਜੇ ਤੁਹਾਡੇ ਕੋਲ ਮਨੀ ਕੁਝ ਏਦਾਂ ਲਿਕੁਇਡ ਕੈਸ਼ ਹੈਗਾ, ਸੋ ਉਸਨੂੰ ਪ੍ਰੋਪਰਲੀ ਇਨਵੈਸਟ ਕੀਤਾ ਜਾਵੇ। ਪ੍ਰੋਪਰਲੀ ਇਨਵੈਸਟ ਕਰਨ ਦਾ ਮਤਲਬ ਇਹ ਹੈਗਾ ਕਿ ਕੋਈ ਨਾ ਕੋਈ, ਇੱਕ ਤਾਂ ਸਭ ਨਾਲੋਂ ਪਹਿਲਾਂ ਮੈਂ ਕਹੂੰਗੀ ਕਿ ਰਜਿਸਟਰਡ ਟੂਲ ਯੂਜ਼ ਕਰੋ। ਰਜਿਸਟਰਡ ਟੂਲ ਯੂਜ਼ ਕਰਨ ਦੇ ਨਾਲ ਫਾਇਦਾ ਕੀ ਹੈਗਾ ਕਿ ਜੇ ਉਹਦੇ ਵਿੱਚ ਕੁਝ ਗਰੋਥ ਹੋ ਰਹੀ ਹੈ ਤਾਂ ਤੁਹਾਨੂੰ ਉਸ ਤੇ ਟੈਕਸ ਨਹੀਂ ਪੇ ਕਰਨਾ ਪਏਗਾ। ਅਦਰਵਾਈਜ਼ ਜੇ ਨਾਨ ਰਜਿਸਟਰਡ ਤੁਸੀਂ ਕਿਤੇ ਵੀ ਇਨਵੈਸਟਮੈਂਟ ਕਰਦੇ ਹੋ, ਕਿਤੇ ਤੁਹਾਨੂੰ $100 ਦੀ ਵੀ ਗਰੋਥ ਹੋਈ ਹੈ, ਉੱਥੇ ਤੁਹਾਨੂੰ ਟੈਕਸੇਸ਼ਨ ਆ ਜਾਣੀ ਹੈਗੀ ਹੈ, ਨੈਕਸਟ ਈਅਰ ਦੇ ਵਿੱਚ ਤੁਹਾਡੀ ਇਨਕਮ ਦੇ ਵਿੱਚ ਐਡ ਆਨ ਹੋ ਜਾਣਾ ਹੈ। ਸੋ ਇਸ ਲਈ ਜ਼ਰੂਰੀ ਹੈਗਾ ਰਜਿਸਟਰ ਟੂਲ, ਡਿਪੈਂਡਿੰਗ ਅਪੋਨ ਏਜ ਐਂਡ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ। ਹੁਣ ਇਸ ਟਾਈਮ ਤੇ ਜੇ ਅਸੀਂ ਸਭ ਨਾਲੋਂ ਜ਼ਿਆਦਾ ਜਿਹੜਾ ਫਲੈਕਸੀਬਲ ਟੂਲ ਹੈਗਾ TFSA, ਟੈਕਸ ਫ੍ਰੀ ਸੇਵਿੰਗਸ ਅਕਾਊਂਟ, ਜਿਹਦੇ ਵਿੱਚ ਕਿ ਤੁਸੀਂ ਇਸ ਟਾਈਮ ਤੁਸੀਂ ਜਦੋਂ ਵੀ ਚਾਹੋ ਅਮਾਊਂਟ ਪਾਉਣੀ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਹੈਗੇ ਹੋ, 18 ਸਾਲ ਤੋਂ ਉੱਤੇ ਦੀ ਉਮਰ ਹੈਗੀ ਹੈ, 2009 ਤੋਂ ਆਨਵਰਡਸ ਇੱਥੇ ਹੀ ਹੈਗੇ ਹੋ, ਸੋ ਇਸ ਟਾਈਮ ਤੇ 2009 ਤੋਂ ਲੈ ਕੇ ਹੁਣ ਤੱਕ ਜੇ ਤੁਸੀਂ TFSA ਦਾ ਕੋਈ ਵੀ ਕੰਟਰੀਬਿਊਸ਼ਨ ਯੂਜ਼ ਨਹੀਂ ਕੀਤਾ, ਜਾਂ ਫਿਰ ਪਹਿਲਾਂ ਕਦੇ ਕੀਤਾ ਸੀਗਾ, ਹੁਣ ਕਾਫੀ ਸਾਲਾਂ ਤੋਂ ਤੁਹਾਡਾ ਅਨਯੂਜ਼ਡ ਹੈਗਾ, ਤਾਂ $1,09,000 ਤੱਕ ਤੁਸੀਂ ਉਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੁੰਦੇ ਹੋ। ਅਦਰਵਾਈਜ਼ ਨੋ ਡਾਊਟ ਕਿ 7,000 ਐਨੂਅਲ ਹੈਗੀ ਹੈ ਉਸਦੀ ਲਿਮਿਟ, ਕਿ 7,000 ਤੱਕ ਸਾਲ ਦਾ ਆਪਾਂ ਪਾ ਸਕਦੇ ਹੁੰਦੇ ਹਾਂ, ਪਰ ਪਿਛਲੇ ਸਾਲਾਂ ਵਿੱਚ ਕੁਛ ਵੀ ਕੰਟਰੀਬਿਊਟ ਨਹੀਂ ਕੀਤਾ ਤਾਂ ਤੁਸੀਂ ਉਹ ਪੁੱਲ ਫਾਰਵਰਡ ਕਰ ਸਕਦੇ ਹੁੰਦੇ ਹੋ ਪ੍ਰੀਵੀਅਸ ਈਅਰਸ ਦਾ। ਐਂਡ ਇਹ ਸਭ ਨਾਲੋਂ ਵੱਡੀ ਗੱਲ ਮੈਨੂੰ ਇਹਦੇ ਵਿੱਚ ਫਲੈਕਸੀਬਿਲਟੀ ਇਹ ਲੱਗਦੀ ਹੈ, ਜਦੋਂ ਮਰਜ਼ੀ ਤੁਹਾਨੂੰ ਜ਼ਰੂਰਤ ਹੈਗੀ ਤੁਸੀਂ ਮਨੀ ਘਟਾ ਸਕਦੇ ਹੋ, ਤੇ ਦੂਜੀ ਚੀਜ਼ ਇਹ ਹੈਗੀ ਕਿ ਜੋ ਵੀ ਤੁਹਾਡੇ ਤੇ ਗਰੋਥ ਹੋਈ ਹੈਗੀ ਉਹਦੇ ਤੇ ਤੁਹਾਨੂੰ ਕੋਈ ਟੈਕਸ ਨਹੀਂ ਪੇ ਕਰਨਾ ਪੈਂਦਾ। ਸੋ ਜਦੋਂ ਵੀ ਤੁਸੀਂ ਕਢਾਓਗੇ ਇਨਕਲੂਡਿੰਗ ਇੰਟਰਸਟ, ਜੋ ਵੀ ਗਰੋਥ ਹੈਗੀ ਹੈ, ਤੁਸੀਂ ਡੈਫੀਨੇਟਲੀ ਉਸਦਾ ਤੁਸੀਂ ਕਹਿੰਦੇ ਹੋ ਕਿ ਬੈਨੀਫਿਟ ਲਾ ਸਕਦੇ ਹੁੰਦੇ ਹੋ। ਸੋ ਦੂਜੀ ਚੀਜ਼ ਇਹ ਵੀ ਹੈਗੀ ਹੈ ਕਿ ਇਸ ਟਾਈਮ ਤੇ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ, ਜਾਂ ਕੋਈ ਵੀ ਪਰਸਨ ਜਿਨ੍ਹਾਂ ਨੇ ਇਸ ਟਾਈਮ ਤੇ ਘਰ ਲਿੱਤਾ ਨਹੀਂ ਹੈਗਾ, ਜਾਂ ਲਾਸਟ 4 ਈਅਰਸ ਦੇ ਵਿੱਚ ਤੁਹਾਡੇ ਨਾਮ ਤੇ ਕੋਈ ਪ੍ਰੋਪਰਟੀ ਨਹੀਂ ਸੀਗੀ, ਤਾਂ ਡੈਫੀਨੇਟਲੀ FHSA ਫਸਟ ਹੋਮ ਸੇਵਿੰਗਸ ਅਕਾਊਂਟ, ਉਹ ਵੀ ਬੈਸਟ ਆਪਸ਼ਨ ਆ ਸਕਦੀ ਹੈਗੀ ਹੈ, ਡਿਪੈਂਡਿੰਗ ਅਪੋਨ ਤੁਸੀਂ ਕਿਸ ਕ੍ਰਾਈਟੇਰੀਆ ਦੇ ਵਿੱਚੋਂ, ਡਿਪੈਂਡਿੰਗ ਅਪੋਨ ਤੁਹਾਡੀ ਇਨਕਮ ਦੇ ਬੇਸ ਤੇ। ਜੇ ਓਬਵੀਅਸਲੀ ਹੈ ਕਿ ਜੇ ਤੁਹਾਨੂੰ ਥੋੜਾ ਬਹੁਤ ਵੀ ਟੈਕਸ ਪੇ ਕਰਨਾ ਪੈਂਦਾ ਹੈਗਾ, ਤਾਂ FHSA ਬੈਸਟ ਆਪਸ਼ਨ ਰਹਿ ਜਾਂਦੀ ਹੈ, ਤਾਂ ਕਿ ਤੁਸੀਂ ਇੱਕ ਤਾਂ ਉਸਦਾ ਬੈਨੀਫਿਟ ਲੈ ਸਕਦੇ ਹੋ, ਟੈਕਸ ਡੈਫਰਡ ਗਰੋਥ ਹੋਏਗੀ, ਕੋਈ ਵੀ ਜੋ ਵੀ ਗਰੋਥ ਹੋ ਰਹੀ ਉਸ ਤੇ ਟੈਕਸ ਨਹੀਂ ਪੇ ਕਰਨਾ ਪੈਣਾ। ਦੂਜੀ ਚੀਜ਼ ਇਹ ਹੈਗੀ ਹੈ ਕਿ ਜੋ ਵੀ ਮੈਨੇ ਇਹਦੇ ਵਿੱਚ ਕੰਟਰੀਬਿਊਟ ਕਰੋਗੇ ਤੁਹਾਨੂੰ ਟੈਕਸ ਡਿਡਕਸ਼ਨਸ ਮਿਲ ਜਾਣੀ ਹੈ। ਐਂਡ ਨਾਲ ਦੀ ਨਾਲ ਥਰਡ ਚੀਜ਼ ਸਭ ਨਾਲੋਂ ਜ਼ਿਆਦਾ ਕਿਰਨ ਕੀ ਜ਼ਰੂਰੀ ਹੁੰਦਾ ਕਿ ਪੈਸੇ ਅਸੀਂ ਕਿਸ ਲਈ ਜੋੜਦੇ ਹਾਂ, ਕਿ ਕੱਲ੍ਹ ਨੂੰ ਜਦੋਂ ਘਰ ਲੈਣਾ ਤਾਂ ਉਸ ਟਾਈਮ ਤੇ ਸਾਡੇ ਕੰਮ ਆ ਜਾਣ, ਤੇ ਉਸ ਟਾਈਮ ਤੇ ਤੁਸੀਂ ਇਹੀ ਮਨੀ ਕਢਾ ਕੇ ਡਾਊਨ ਪੇਮੈਂਟ ਦੇ ਸਕਦੇ ਹੁੰਦੇ ਹੋ FHSA ਦੇ ਵਿੱਚੋਂ। ਸੋ ਮੇਕ ਸ਼ੋਰ ਕਰੋ ਆਪਣੇ ਪ੍ਰੋਫਾਈਲ ਦੇ ਹਿਸਾਬ ਦੇ ਨਾਲ, ਤੁਹਾਡਾ ਪੋਰਟਫੋਲੀਓ ਕੀ ਹੈਗਾ ਉਸਦੇ ਹਿਸਾਬ ਦੇ ਨਾਲ ਤੁਸੀਂ ਕੰਟਰੀਬਿਊਸ਼ਨਸ ਕਰੋ, ਤਾਂ ਕਿ ਤੁਹਾਨੂੰ ਪ੍ਰੋਪਰ ਬੈਨੀਫਿਟ ਦੇ ਸਕਣ। ਇਸੇ ਤਰੀਕੇ ਦੇ ਨਾਲ RRSP ਰਜਿਸਟਰ ਰਿਟਾਇਰਮੈਂਟ ਸੇਵਿੰਗਸ ਪਲਾਨ, ਡੈਫੀਨੇਟਲੀ ਜੇ ਇਸ ਟਾਈਮ ਤੇ ਟੈਕਸ ਪੇ ਕਰਨਾ ਪੈ ਰਿਹਾ ਹੈਗਾ ਤਾਂ ਜ਼ਰੂਰ ਉਸ ਦੇ ਵੱਲ ਜ਼ਰੂਰ ਜਾਣਾ ਚਾਹੀਦਾ, ਕਿਉਂਕਿ ਕਾਫੀ ਵਾਰ ਹੁੰਦਾ ਆਪਾਂ ਪੇਰੈਂਟਸ ਨੂੰ PR ਲਈ ਅਪਲਾਈ ਕੀਤਾ, ਜਾਂ ਕੋਈ ਵੀ ਇੱਦਾਂ ਦਾ ਇਸ ਟਾਈਮ ਤੇ ਹਾਈ ਇਨਕਮ ਦਿਖਾਉਣੀ ਪੈ ਰਹੀ ਹੈਗੀ ਆਪਾਂ ਨੂੰ, ਜਾਂ ਫਿਰ ਉਹ ਆਟੋਮੈਟਿਕਲੀ ਅਸੀਂ ਹਾਈ ਟੈਕਸ ਬ੍ਰੈਕਟ ਦੇ ਵਿੱਚ ਹੈਗੇ, ਤਾਂ RRSP ਵਿੱਚ ਜ਼ਰੂਰ ਜਾਓ। ਰਜਿਸਟਰ ਰਿਟਾਇਰਮੈਂਟ ਸੇਵਿੰਗਸ ਪਲਾਨ, ਇੱਕ ਤਾਂ ਟੈਕਸ ਵੀ ਸੇਵ ਹੋਏਗਾ, ਰਿਟਾਇਰਮੈਂਟ ਵਾਲੇ ਸੇਵਿੰਗਸ ਹੋਣਗੀਆਂ ਨੇ। ਸੋ ਡਿਪੈਂਡਿੰਗ ਅਪੋਨ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਨਾਲ ਨਾਲ ਜ਼ਰੂਰ ਤੁਸੀਂ ਅਸੀਂ ਤੁਹਾਨੂੰ ਐਡਵਾਈਜ਼ ਕਰ ਸਕਦੇ ਹਾਂ ਕਿਹੜਾ ਟੂਲ ਤੁਹਾਡੇ ਲਈ ਸੂਟੇਬਲ ਹੋਏਗਾ। ਐਂਡ ਜੇ ਇਸ ਟਾਈਮ 'ਤੇ ਤੁਸੀਂ ਕੋਈ ਵੀ ਇਨਵੈਸਟਮੈਂਟ ਇਸ ਟਾਈਮ ਬੈਂਕਸ ਦੇ ਵਿੱਚ ਕੀਤੀਆਂ ਹੋਈਆਂ, ਕਈ ਵਾਰ ਹੁੰਦਾ TFSA ਅਸੀਂ ਬੈਂਕ ਵਿੱਚ ਖੋਲਿਆ ਤਾਂ ਪਰਸਨ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਉੱਥੇ ਹੀ ਰੱਖਣਾ ਪੈਣਾ ਹੈਗਾ, ਉੱਥੇ ਹੀ ਸਾਨੂੰ ਕੰਟਰੀਬਿਊਸ਼ਨ ਕਰਨੀ ਪੈਣੀ ਹੈ। ਜੇ ਐਸ ਲੌਂਗ ਐਸ ਤੁਸੀਂ ਆਪਣੇ ਕੰਟਰੀਬਿਊਸ਼ਨ ਰੂਮ ਤੋਂ ਉੱਤੇ ਨਹੀਂ ਜਾਂਦੇ ਤਾਂ ਤੁਸੀਂ ਇੱਕ ਤੋਂ ਵੱਧ ਵੀ ਟੂਲ ਯੂਜ਼ ਕਰ ਸਕਦੇ ਹੁੰਦੇ ਹੋ। ਇੱਕ ਜਗ੍ਹਾ ਜੇ TFSA ਹੈ, ਦੂਜੀ ਜਗ੍ਹਾ ਇੰਸ਼ੋਰੈਂਸ ਕੰਪਨੀ ਦੇ ਨਾਲ ਵੀ ਆਪਾਂ ਖੋਲ ਸਕਦੇ ਹੁੰਦੇ ਹਾਂ, ਤੁਸੀਂ ਸਾਡੇ ਕੋਲ ਆ ਸਕਦੇ ਹੁੰਦੇ ਹੈਗੇ ਹੋ। ਈਵਨ ਕਿ ਜੇ ਟ੍ਰਾਂਸਫਰ ਵੀ ਕਰਨਾ ਚਾਹੋ, ਜੇ ਉੱਥੇ ਤੁਹਾਨੂੰ ਪ੍ਰੋਪਰ ਗਰੋਥ ਨਹੀਂ ਆ ਰਹੀ ਹੈਗੀ ਤਾਂ ਉਹਦੇ ਬਾਰੇ ਵੀ ਤੁਸੀਂ ਰਿਵਿਊ ਕਰਾ ਸਕਦੇ ਹੋ ਸਟੇਟਮੈਂਟਸ ਆਪਣੀਆਂ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ TFSA, RRSP ਜਾਂ ਫਿਰ FHSA ਜਾਂ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-5095-09-416-509-1509।
0: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਸੋ ਮਚ ਫੋਰ ਆਨਸਰਿੰਗ ਦਾ ਕੁਸ਼ਚਨ। ਸੋ ਬਿਲਕੁਲ ਜੀ, ਮੈਨੂੰ ਲੱਗਦਾ ਕਿ ਮੇਰੇ ਤਰੀਕੇ ਹੁਣ ਲਿਸਨਰਸ ਨੂੰ ਵੀ ਜਿਹੜੇ ਜੀ ਇਸ ਚੀਜ਼ ਦਾ ਪੂਰਾ ਅੰਦਾਜ਼ਾ ਹੋ ਗਿਆ ਹੋਗਾ ਕਿ ਤੁਸੀਂ ਆਪਣੇ ਪੈਸੇ ਨੂੰ ਬੈਸਟ ਯੂਟੀਲਾਈਜ਼ ਕਿੱਦਾਂ ਕਰ ਸਕਦੇ ਨੇ। ਗੱਲਬਾਤ 416-5095-09 ਤੇ ਜਿਹੜੀ ਜੀ ਕਰ ਸਕਦੇ ਹਾਂ। ਔਰ ਇੱਕ ਮੈਸੇਜ ਜਿਹੜਾ ਹੈ ਜੀ ਹੁਣ ਆਪਾਂ ਸਿਟੀ ਵੱਲੋਂ ਜ਼ਰੂਰ ਤੁਹਾਡੇ ਸਾਰਿਆਂ ਨੇ ਸਾਂਝਾ ਕਰ ਦਈਏ ਕਿ ਫਾਲ ਫਨ ਐਂਡ ਫਰੇਟਸ ਜਿਹੜਾ ਹੈ ਜੀ ਇਹ ਬਿਲਕੁਲ ਫ੍ਰੀ ਜਿਹੜਾ ਜੀ ਈਵੈਂਟ ਹੋਣਾ ਆ 30 October ਨੂੰ ਤੇ 31 October ਨੂੰ, ਫਰਾਈਡੇ ਤੇ ਸੈਟਰਡੇ। ਯਾਨੀ ਕਿ ਤੁਸੀਂ ਜਿਹੜਾ ਹੈ ਜੀ ਫਰਾਈਡੇ ਸੈਟਰਡੇ ਫ੍ਰੀ ਇੱਕ ਈਵੈਂਟ ਜਿਹੜਾ ਜੀ ਇੰਜੋਏ ਕਰ ਸਕਦੇ ਹਾਂ। ਇਟਸ ਅ ਪੰਪਕਿਨ ਪਾਰਟੀ ਐਂਡ ਹੋਰ ਵੀ ਜਿਹੜਾ ਜੀ ਫੈਮਿਲੀ ਫਨ ਹੈਗਾ ਹੈ, ਬਿਲਕੁਲ ਫ੍ਰੀ ਈਵੈਂਟ ਆ। ਤੁਸੀਂ ਇਹ ਈਵੈਂਟ ਜਿਹੜਾ ਜੀ ਗੋਰ ਮਿਡੋਜ਼ ਕਮਿਊਨਿਟੀ ਸੈਂਟਰ ਦੇ ਵਿੱਚ ਜਾ ਕੇ ਦੇਖ ਸਕਦੇ ਹਾਂ ਜਾਂ ਖੈਸੀ ਕੈਂਪਵਲ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੜਾ ਜੀ ਜਾ ਕੇ ਜ਼ਰੂਰ ਦੇਖ ਸਕਦੇ ਹਾਂ। ਤੇ ਤੁਸੀਂ ਕੋਈ ਏਜ ਗਰੁੱਪ ਨਹੀਂ, ਕੋਈ ਕੈਟੇਗਰੀ ਨਹੀਂ ਹੈਗੀ, ਇਟਸ ਜਸਟ ਓਨਲੀ ਫ੍ਰੀ ਇਵੈਂਟ। ਤੁਸੀਂ ਆਪਣੇ ਪਰਿਵਾਰਾਂ ਨਾਲ ਇਹ ਇਵੈਂਟ ਜਿਹੜਾ ਜੀ ਇੰਜੋਏ ਕਰ ਸਕਦੇ ਹਾਂ। ਟਾਈਮਿੰਗਸ ਦੇ ਲਈ ਜਾਂ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ brampton.ca/fallfun ਤੇ ਜਾ ਕੇ ਜਿਹੜੀ ਜੀ ਜ਼ਿਆਦਾ ਜਾਣਕਾਰੀ ਲੈ ਸਕਦੇ ਹਾਂ। ਇੱਕ ਵਾਰੀ ਫਿਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਸ ਟਾਈਮ ਇੱਥੇ ਜਿਹੜੇ ਆਏਗੇ ਉਹਨਾਂ ਨੂੰ ਇਸ ਟਾਈਮ ਨਹੀਂ ਪਤਾ ਲੱਗ ਰਿਹਾ, ਸਟੱਡੀ ਪੂਰੀ ਹੋ ਚੁੱਕੀ ਸੀ, ਹੁਣ ਸ਼ਾਰਟ ਟਰਮ ਕੋਈ ਜਿਹੜਾ ਜੀ ਫਿਊਚਰ ਰਿਲੇਟਡ ਕੋਰਸਿਸ ਕਰਨੇ ਨੇ, ਸਪੈਸ਼ਲੀ PSW ਜਾਂ ਕੋਈ ਅਰਲੀ ਚਾਈਲਡਹੁੱਡ ਅਸਿਸਟੈਂਟ ਕੋਰਸ ਕਰਨਾ, ਜਾਂ ਕੋਈ ਫੂਡ ਸਰਵਿਸ ਰਿਲੇਟਡ ਜੇ ਤੁਸੀਂ ਫੂਡ ਦੀ ਲਾਈਨ ਦੇ ਵਿੱਚ ਇੰਟਰਸਟਡ, ਜਾਂ ਕੋਈ ਅਕਾਊਂਟਿੰਗ ਰਿਲੇਟਡ ਕੋਰਸਿਸ ਕਰਨੇ ਆ, ਤੇ ਦੱਸ ਦਈਏ ਕਿ ਸ਼ਾਰਟ ਟਰਮ ਕੋਰਸਿਸ 24 to 25 ਹਫ਼ਤਿਆਂ ਦੇ ਤੁਹਾਨੂੰ ਪ੍ਰਾਈਮ ਇੰਟਰਨੈਸ਼ਨਲ ਕਾਲਜ ਪ੍ਰੋਵਾਈਡ ਇਸ ਟਾਈਮ ਕਰ ਰਹੇ ਨੇ। ਗੱਲਬਾਤ ਕਰਨ ਲਈ ਇਹਨਾਂ ਦਾ ਨੰਬਰ 6474991009 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਔਰ ਪੀਜ਼ਾ ਡਿਪੂ ਦਾ ਮੈਸੇਜ ਮੈਂ ਇੱਕ ਵਾਰੀ ਜ਼ਰੂਰ ਫਿਰ ਸਾਂਝਾ ਕਰ ਦਵਾਂ ਕਿਉਂਕਿ ਬਹੁਤ ਹੀ ਜਿਹੜੇ ਜੀ ਸਪੈਸ਼ਲ ਆਫਰਸ ਇਸ ਟਾਈਮ ਇਹਨਾਂ ਦੇ ਪੀਜ਼ੇ ਤੇ ਹੈਗੇ ਆ, ਚਾਰੀ ਪੀਜ਼ਾ, ਮੱਖਣੀ ਪੀਜ਼ਾ, ਹੋਰ ਵੀ ਬਹੁਤ ਆਇਡਾ ਨੋ ਕਿੰਨੇ ਡਿਫਰੈਂਟ ਟੋਪਿੰਗਸ ਦੇ ਇਹਨਾਂ ਦੇ ਪੀਜ਼ੇ ਹੈਗੇ ਆ। ਮੇਰੇ ਕਹਿਣ ਤੇ ਇੱਕ ਵਾਰੀ ਇਹਨਾਂ ਦਾ ਪੀਜ਼ਾ ਤੁਸੀਂ ਜ਼ਰੂਰ ਟਰਾਈ ਕਰਨਾ, ਇਟਸ ਅ ਮਸਟ ਟਰਾਈ ਪੀਜ਼ਾਸ, ਤੇ ਆਪਣੀ ਨੇੜਲੀ ਲੋਕੇਸ਼ਨ ਤੇ ਤੁਸੀਂ ਜਿਹੜਾ ਸੀ ਪੀਜ਼ਾ ਡਿਪੂ ਤੇ ਪੀਜ਼ਾ ਆਰਡਰ ਕਰ ਦੇਣਾ ਹੈ। ਔਰ ਬਿਲਕੁਲ ਜੇ ਲੰਚ ਟਾਈਮ ਹੋ ਚੁੱਕਿਆ, ਵਧੀਆ ਤੁਸੀਂ ਦੇਸੀ ਫੂਡ ਖਾਣਾ ਚਾਹੁੰਦੇ ਆ ਤੇ ਪਹੁੰਚਣਾ ਆ ਟਿੱਕਾ ਜੰਕਸ਼ਨ ਤੇ, ਕਿਉਂਕਿ ਬਹੁਤ ਸਵਾਦ ਇਹਨਾਂ ਦਾ ਜਿਹੜਾ ਜੀ ਫੂਡ ਹੁੰਦਾ। ਆਈ ਮਸਟ ਰੈਕਮੈਂਡ ਟਿੱਕਾ ਜੰਕਸ਼ਨ, ਜ਼ਰੂਰ ਤੁਸੀਂ ਜਿਹੜਾ ਜੀ ਪਹੁੰਚ ਸਕਦੇ ਨੇ।

0: Listen live Vatno Do Radio with Sukhi Nijjar.
1: ਬਿਲਕੁਲ ਜੀ, ਇੱਕ ਵਾਰੀ ਫੇਰ ਸਵਾਗਤ ਹੈ। ਔਰ ਆਖਰੀ ਦੇ ਕੁਛ ਮਿੰਟ ਸਾਡੇ ਕੋਲ ਹੋਰ ਬਚੇ ਨੇ, ਜਾਂਦੇ ਜਾਂਦੇ ਜਿਹੜਾ ਹੈ ਜੀ, ਇੱਕ ਵਾਰੀ ਫੇਰ ਇਲੈਕਸ਼ਨ ਕਿਉਂਕਿ ਨੇੜੇ ਆ ਚੁੱਕੇ ਨੇ, ਸੋ ਜ਼ਰੂਰ ਆਪਾਂ ਕੁਛ ਕੈਂਡੀਡੇਟਸ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਦਈਏ। ਤੇ ਪਹਿਲਾਂ ਤਾਂ ਗੱਲਬਾਤ ਆਪਾਂ ਰਕੇਸ਼ ਸ਼ਰਮਾ ਜੀ ਦੀ ਕਰਦੇ ਹਾਂ, ਜਿਹੜੇ ਕਿ ਕੈਂਡੀਡੇਟ ਫਾਰ ਸਿਟੀ ਕਾਊਂਸਲਰ ਵਾਰਡ 7-8 ਦੇ ਵਿੱਚੋਂ ਜਿਹੜੇ ਜੀ ਇਹ ਖੜੇ ਹੋਏ ਨੇ। ਤੁਸੀਂ ਜ਼ਰੂਰ ਇਹਨਾਂ ਨੂੰ ਜਿਹੜਾ ਜੀ ਵੋਟ ਕਰਕੇ ਇਲੈਕਟ ਕਰ ਸਕਦੇ ਆ। ਤੇ ਕਹਿੰਦੇ ਆ ਕਿ ਕਮਿਊਨਿਟੀ ਦੇ ਵਿੱਚ ਜੇ ਤੁਸੀਂ ਆਪਣੀ ਆਵਾਜ਼ ਨੂੰ ਅੱਗੇ ਲੈ ਕੇ ਆਉਣਾ ਤੇ ਵੋਟ ਫਾਰ ਰਕੇਸ਼ ਸ਼ਰਮਾ। ਤੇ ਹੁਣ ਗੱਲਬਾਤ ਕਰਦੇ ਆ ਆਪਾਂ ਵਾਰਡ 9-10 ਦੇ ਵਿੱਚੋਂ ਬਲਜਿੰਦਰ ਸਿੰਘ ਨਾਹਲ, ਜਿਹੜੇ ਜੀ ਬ੍ਰੈਂਪਟਨ ਸਿਟੀ ਕਾਊਂਸਲਰ ਦੇ ਲਈ ਜਿਹੜੇ ਜੀ ਖੜੇ ਹੋਏ ਨੇ, ਤੁਸੀਂ ਇਹਨਾਂ ਨੂੰ ਵੀ ਵੋਟ ਪਾ ਸਕਦੇ ਨੇ। ਫਿਰ ਸੇਮ ਵਾਰਡ ਦੇ ਵਿੱਚੋਂ 9-10 ਵਾਰਡ ਚੋਂ ਹਰਸਿਮਰਨ ਸਿੰਘ ਫਾਰ ਰੀਜਨਲ ਕਾਊਂਸਲਰ, ਇਹ ਵੀ ਜਿਹੜੇ ਹੈ ਜੀ ਵਾਰਡ 9-10 ਦੇ ਵਿੱਚੋਂ ਖੜੇ ਨੇ, ਤੇ ਤੁਸੀਂ ਇਹਨਾਂ ਨੂੰ ਵੀ ਜਿਹੜੀ ਜੀ ਵੋਟ ਪਾ ਸਕਦੇ ਆ। ਔਰ ਹੁਣ ਅਮਨ ਜਿਹੜੇ ਜੀ ਸ਼ਰਮਾ ਜੀ ਦੀ ਗੱਲਬਾਤ ਕਰ ਲਈਏ, ਇਹ ਜਿਹੜੇ ਹੈ ਜੀ ਵਾਰਡ 7-8 ਦੇ ਵਿੱਚੋਂ ਰੀਜਨਲ ਕਾਊਂਸਲਰ ਦੇ ਲਈ ਜਿਹੜੇ ਜੀ ਕੈਂਡੀਡੇਟ ਖੜੇ ਹੋਏ ਨੇ, ਤੇ ਤੁਸੀਂ ਇਹਨਾਂ ਸਾਰਿਆਂ ਨੂੰ ਜਿਹੜੀ ਜੀ ਵੋਟ ਜ਼ਰੂਰ ਪਾਇਓ। ਤੇ ਕਿਸੇ ਵੀ ਕੈਂਡੀਡੇਟ ਦੇ ਰਿਲੇਟਡ ਕਿ ਕਿਹੜੇ ਵਾਰਡ ਦੇ ਵਿੱਚੋਂ ਕਿਹੜਾ ਕੈਂਡੀਡੇਟ ਖੜਾ ਆ ਜਾਂ ਕਿਹਦਾ ਕੀ ਬੈਕਗਰਾਊਂਡ ਆ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਵਤਨੋ ਦੂਰ ਤੋਂ ਐਨੀ ਟਾਈਮ ਲੈ ਸਕਦੇ ਹਾਂ, ਕਿਉਂਕਿ ਸਾਡੇ ਕੋਲ ਜਿਹੜੇ ਹੈ ਜੀ ਅਸੀਂ ਸਾਰੇ ਇਨਫੋਰਮੇਸ਼ਨ ਜਿਹੜਾ ਜੀ ਡਾਟਾ ਕਲੈਕਟ ਕੀਤਾ ਹੋਇਆ। ਸੋ ਗੱਲਬਾਤ ਕਰਨ ਲਈ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅੰਜਮ ਖੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਰੱਬ ਨਾ ਕਰੇ ਰੋਡ ਤੇ ਜਾ ਰਹੇ ਐਕਸੀਡੈਂਟ ਹੋ ਜਾਂਦਾ, ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਅੰਜਮ ਹੋਰਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਹਰ ਇੱਕ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਨੇ, ਤੇ ਬਹੁਤ ਵਧੀਆ ਜਿਹੜੇ ਜੀ ਤੁਹਾਨੂੰ ਸਲਾਹ ਦਿੰਦੇ ਨੇ, ਪੂਰੀ ਕਲੇਮ ਪ੍ਰੋਸੈਸ ਦੇ ਵਿੱਚ ਕਰਦੇ ਨੇ ਮਦਦ। ਸੋ ਨੰਬਰ 4165700157 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਸੋ ਜਾਂਦੇ ਜਾਂਦੇ ਇੱਕ ਵਾਰੀ ਫਿਰ ਮੋਨਾ ਜੀ ਦੇ ਨਾਲ ਜਿਹੜੀ ਜੀ ਥੋੜੀ ਜੀ ਗੱਲਬਾਤ ਕਰ ਲੈਂਦੇ। ਬਿਲਕੁਲ ਮੋਨਾ ਜੀ, ਜਿੱਥੇ ਕਿ ਆਪਾਂ ਹਨਾ ਗੱਲਬਾਤ ਕੀਤੀ ਸੀ ਸੇਵਿੰਗਸ ਤੇ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਤੇ, ਸੋ ਐਂਡ ਦੇ ਵਿੱਚ ਕੀ ਕਹਿਣਾ ਚਾਹੋਗੇ?
2: ਬਿਲਕੁਲ ਕਿਰਨ, ਜਿੱਦਾਂ ਆਪਾਂ ਸੇਵਿੰਗਸ ਦੀ ਗੱਲ ਕੀਤੀ ਸੀ, ਮੋਸਟਲੀ ਐਡਲਟਸ ਦੇ ਲਈ ਕੀਤੀ ਹੈ, ਜਿਹੜੇ ਵੀ ਪਰਸਨ 18+ ਹੈਗੇ ਆ। ਸੇਵਿੰਗਸ ਪੁਆਇੰਟ ਆਫ ਵਿਊ ਤੋਂ ਬੱਚਿਆਂ ਦੇ ਬਾਰੇ ਜ਼ਰੂਰ ਰਿਮਾਈਂਡਰ ਦੇਣਾ ਚਾਹੂੰਗੀ, ਜਿੱਦਾਂ ਕਿ ਅਕਤੂਬਰ ਮਿਡ ਆ ਗਿਆ ਹੈਗਾ, ਇਸ ਟਾਈਮ ਤੇ ਟਾਈਮ ਜ਼ਰੂਰ ਧਿਆਨ ਦੇਈਏ ਕਿ ਅਸੀਂ ਬੱਚਿਆਂ ਦੀ RESP, ਕਿਉਂਕਿ ਐਨੂਅਲ ਤੇ ਸਾਲ ਦੇ ਬੇਸ ਤੇ ਹੀ ਆਪਾਂ ਨੂੰ ਗ੍ਰਾਂਟਸ ਮਿਲਦੀਆਂ ਹੁੰਦੀਆਂ ਨੇ, ਐਂਡ ਇਹ ਜਨਵਰੀ ਟੂ ਦਸੰਬਰ ਦੇ ਵਿੱਚ ਜੋ ਵੀ ਆਪਾਂ ਉਸ ਦੇ ਵਿੱਚ ਕੰਟਰੀਬਿਊਸ਼ਨ ਕਰਾਂਗੇ ਉਸਦੇ ਹਿਸਾਬ ਦੇ ਨਾਲ ਗ੍ਰਾਂਟਸ ਮਿਲਦੀਆਂ ਨੇ। ਸੋ ਅਸੀਂ ਮੇਕ ਸ਼ੋਰ ਜ਼ਰੂਰ ਕਰੀਏ, ਕਿਉਂਕਿ ਬੱਚਿਆਂ ਨੇ ਜਦੋਂ ਵੀ ਕਾਲਜ ਯੂਨੀਵਰਸਿਟੀ ਜਾਣਾ ਹੈਗਾ, ਉਸ ਟਾਈਮ ਤੇ ਉਹਨਾਂ ਦੇ ਕੋਲ ਪ੍ਰੋਪਰ ਫੰਡਿੰਗ ਜ਼ਰੂਰ ਹੋਵੇ, ਤਾਂ ਹੀ ਹੋ ਸਕੂਗੀ ਜੇ ਉਹਨਾਂ ਦੀ ਆਪਾਂ ਅੱਜ ਤੋਂ ਕੰਟਰੀਬਿਊਸ਼ਨ ਕੀਤੀ ਹੋਊਗੀ, ਕਿਉਂਕਿ ਕੰਟਰੀਬਿਊਸ਼ਨ ਜਦੋਂ ਬੱਚਿਆਂ ਦੀ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਦੇ ਵਿੱਚ ਕਰਦੇ ਹੋ, ਨਾਲ ਗੌਰਮੈਂਟ ਵੱਲੋਂ ਗ੍ਰਾਂਟਸ ਮਿਲਦੀਆਂ ਨੇ, ਇੰਟਰਸਟ ਕੰਪਾਊਂਡਿੰਗ ਇੰਟਰਸਟ ਮਿਲਦਾ ਹੈਗਾ। ਸੋ ਮੇਕ ਸ਼ੋਰ ਕੀਤਾ ਜਾਵੇ ਕਿ ਚਾਹੇ ਬੱਚਿਆਂ ਨੇ ਇੱਥੇ ਵਿਦ ਇਨ ਕੈਨੇਡਾ ਪੜ੍ਹਨਾ, ਆਊਟ ਆਫ ਕੈਨੇਡਾ ਪੜ੍ਹਨਾ, ਸੋ ਉਹਨਾਂ ਦੇ ਲਈ ਪ੍ਰੋਪਰਲੀ ਸੇਵਿੰਗਸ ਗਰੋਥ ਦੇ ਨਾਲ ਤਾਂ ਹੀ ਹੋਣਗੀਆਂ ਜੇ ਤੁਸੀਂ ਪ੍ਰੋਪਰ ਟੂਲ ਯੂਜ਼ ਕਰਦੇ ਹੋ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਬੱਚਿਆਂ ਦੀ RESP ਜਾਂ ਫਿਰ ਲਾਈਫ ਇੰਸ਼ੋਰੈਂਸ ਰਿਲੇਟਡ ਕੋਈ ਇਨਵੈਸਟਮੈਂਟਸ ਚੂਜ਼ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਸਾਨੂੰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੈਗੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਫਿਰ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੀ ਟੀਮ ਦਾ ਮੈਂਬਰ ਬਣਨਾ ਚਾਹੁੰਦੇ ਹੋ, ਕਾਫੀ ਵਾਰ ਹੁੰਦਾ ਹੈ LLQP ਲਾਇਸੈਂਸ ਜ਼ਰੂਰ ਹੁੰਦਾ ਹੈ, ਪਰ ਜਿੱਥੇ ਕੰਮ ਕਰ ਰਹੇ ਹੁੰਦੇ ਪਰਸਨ ਉਹਨਾਂ ਨੂੰ ਉੱਥੇ ਸਪੋਰਟ ਨਹੀਂ ਮਿਲ ਪਾਉਂਦੀ ਪ੍ਰੋਪਰਲੀ। ਸੋ ਤੁਹਾਨੂੰ ਪ੍ਰੋਪਰ ਗਾਈਡੈਂਸ ਐਂਡ ਪ੍ਰੋਡਕਟ ਨੌਲੇਜ, ਪੂਰੇ ਟ੍ਰੇਨਿੰਗਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ, 416-509-1509, 416-509-1509।
1: ਥੈਂਕ ਯੂ ਸੋ ਮਚ ਮੋਨਾ ਜੀ, ਥੈਂਕ ਯੂ ਐਂਡ ਹੈਵ ਅ ਗੁੱਡ ਡੇ। ਸੋ ਬਿਲਕੁਲ ਜੀ, ਮੋਨਾ ਜੀ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਕਿਸੇ ਵੀ ਸਪੋਂਸਰ ਦਾ ਤੁਸੀਂ ਸਾਡੇ ਤਾਈਂ ਲੈਣਾ ਹੋਵੇ ਨੰਬਰ, ਤੇ ਤੁਸੀਂ ਐਨੀ ਟਾਈਮ ਜਿਹੜਾ ਜੀ ਲੈ ਸਕਦੇ ਆ। ਸਾਡਾ ਸਟੂਡੀਓ ਦਾ ਨੰਬਰ ਬਹੁਤ ਆਸਾਨ ਹੈ, 9057990999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਅਨਾਜ ਮਾਰਟ ਤੇ ਬਹੁਤ ਹੀ ਜਿਹੜੀ ਆ ਜੀ ਸਸਤੀ ਗਰੋਸਰੀ ਇਸ ਟਾਈਮ ਲੱਗੀ ਆ, ਬਹੁਤ ਹੀ ਜਿਹੜੀ ਜੀ ਸੇਲ ਇਹਨਾਂ ਨੇ ਲਾਈ ਹੋਈ ਆ ਅਨਾਜ ਮਾਰਟ ਤੇ। ਸੋ ਬਿਲਕੁਲ ਤੁਸੀਂ ਪਹੁੰਚਣਾ ਹੈ 6141 ਮੇਫਲਡ ਰੋਡ ਤੇ, ਯੂਨਿਟ 42A ਬ੍ਰੈਂਪਟਨ ਦੇ ਵਿੱਚ ਨੇ। ਤੇ ਕੋਈ ਵੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਨੰਬਰ ਵੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ, ਨੰਬਰ 9058928557 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਸੋ ਥੈਂਕ ਯੂ ਸੋ ਮਚ ਸਾਰਿਆਂ ਦਾ ਜਿਹੜਾ ਕਿ ਸਾਨੂੰ ਪਿਆਰ ਦਿੰਦੇ ਨੇ, ਸੁਖੀ ਨੇਜਰ ਦੇ ਰੇਡੀਓ ਨੂੰ ਜਿਹੜਾ ਜੀ ਤੁਸੀਂ ਸਾਰੇ ਪਿਆਰ ਦਿੰਦੇ ਨੇ, ਆਪਣਾ ਟਾਈਮ ਜਿਹੜਾ ਜੀ ਕੀਮਤੀ ਟਾਈਮ ਦੇ ਕੇ ਜਿਹੜਾ ਜੀ ਸਾਡੇ ਰੇਡੀਓ ਪ੍ਰੋਗਰਾਮ ਨੂੰ ਸੁਣਦੇ ਨੇ। ਸੋ ਬਿਲਕੁਲ ਜੀ, ਹੁਣ ਆਪਾਂ ਕੱਲ ਨੂੰ ਜਿਹੜੀ ਜੀ ਗੱਲਬਾਤ ਕਰਦੇ ਹਾਂ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ, ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਸਾਰੇ ਰੱਖੋ ਜੀ ਆਪਣਾ ਖਿਆਲ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਅਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
3: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡਸ 9 ਅਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
4: ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
5: ਓ ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
0: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
8: ਗੱਲਬਾਤ ਪੰਜਾਬੀ ਤਰਜ ਤੋਂ ਕਰਾਂਗੇ। ਕੁਝ ਖਬਰਾਂ ਨੇ ਜਿਹੜੀਆਂ ਉਹ ਅੱਜ ਬੜੀਆਂ ਜ਼ਰੂਰੀ ਨੇ, ਉਹਨਾਂ ਖਬਰਾਂ ਬਾਬਤ ਵੀ ਝਾਤ ਪਾਵਾਂਗੇ ਕਿ ਨਸ਼ਾ ਘਟਦਾ ਘਟਿਆ ਕਿ ਨਹੀਂ। ਰਵਿੰਦਰ ਸਿੰਘ ਝੋਟਾ, ਉਹਦਾ ਕਤਲ ਹੁੰਦਾ, ਉਹਦੇ ਬਾਬਤ ਗੱਲਬਾਤ ਪੁੱਛਾਂਗੇ ਟਾਣਾ ਸਾਹਿਬ ਤੋਂ ਕਿ ਸੂਰਤ ਹਾਲਾਤ ਕੀ ਹੈ, ਲੋਕ ਭੱਖੇ ਹੋਏ ਸੀ, ਸੋ ਉਹਨਾਂ ਦਾ ਕੀ ਬਣਿਆ, ਕਿੱਧਰ ਨੂੰ ਕੇਸ ਜਾਂਦਾ ਨਜ਼ਰ ਆ ਰਿਹਾ, ਉਹਦੇ ਬਾਬਤ ਗੱਲਬਾਤ ਕਰਾਂਗੇ। ਅੰਮ੍ਰਿਤਸਰ ਦੇ ਵਿੱਚ ਇੱਕ ਬੈਂਕ ਮੈਨੇਜਰ ਤੇ ਗੋਲੀ ਚੱਲੀ ਹੈ, ਉਹਦੀ ਵੀ ਗੱਲਬਾਤ ਕਰਾਂਗੇ। ਈਡੀ ਵੱਲੋਂ ਰਾਜਵੀਰ ਸਿੰਘ ਘੁੰਮਣ ਤੇ ਕੇਸ ਦਰਜ ਕੀਤਾ ਗਿਆ, ਕਿਹੜਾ ਕੇਸ ਦਰਜ ਕੀਤਾ ਗਿਆ, ਉਹਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਸੁਖਵੰਤ ਸਿੰਘ ਟਾਣਾ ਸਾਹਿਬ ਦੇ ਨਾਲ। ਦੱਸ ਦਈਏ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਖਾਸ ਤੌਰ ਤੇ ਮੁਸਕਾਨ ਜੌਲਣ ਦੇ ਵੱਲੋਂ। ਤੁਸੀਂ ਨਵੇਂ ਆਏ ਹੋ ਜਾਂ ਫਿਰ ਤੁਹਾਨੂੰ ਆਇਆਂ ਨੂੰ ਟਾਈਮ ਹੋ ਗਿਆ ਤਾਂ ਤੁਸੀਂ ਮੁਸਕਾਨ ਜੌਲ ਦਾ ਨੰਬਰ ਹੈ ਜਿਹੜਾ ਉਹ ਨੋਟ ਕਰਕੇ ਰੱਖ ਲਓ। ਆਪਣੇ ਆਪ ਦੀ ਲਾਈਫ ਇੰਸ਼ੋਰੈਂਸ ਕਰਵਾਉਣੀ ਆ, ਜਿਉਂਦੇ ਜੀ ਤੁਸੀਂ ਚਾਹੁੰਦੇ ਹੋ ਕਿ ਭਾਈ ਮੈਨੂੰ ਲਿਵਿੰਗ ਬੈਨੀਫਿਟ ਚਾਹੀਦੇ ਆ, ਜਿਉਂਦੇ ਜੀ ਮੈਨੂੰ ਪੈਸੇ ਦੀ ਜ਼ਰੂਰਤ ਜੇ ਪਵੇ ਤਾਂ ਮੈਂ ਕਢਾ ਸਕਦਾ ਹੋਵਾਂ, ਉਹ ਕਿਵੇਂ ਤੁਹਾਨੂੰ ਉਹ ਮਿਲ ਸਕਦੇ ਆ? ਗਰੋਥ ਤੁਹਾਡੇ ਮਨੀ ਦੀ ਕਿਵੇਂ ਹੋ ਸਕਦੀ ਹੈ ਕਿ ਤੁਸੀਂ ਡਿਪੋਜ਼ਿਟ ਕਰਾਇਆ, ਬੱਚਿਆਂ ਦੀ ਇੰਸ਼ੋਰੈਂਸ ਕਰਵਾਈ ਆ, ਨਾਲ ਇੰਸ਼ੋਰੈਂਸ ਕਮ ਇਨਵੈਸਟਮੈਂਟ ਕਿਵੇਂ ਹੁੰਦੀ ਹੈ ਕਿ ਤੁਸੀਂ ਇੰਸ਼ੋਰੈਂਸ ਵੀ ਕਰਵਾਤੀ ਹੈ, ਪੈਸੇ ਵੀ ਥੋੜੇ ਸਾਲ ਪੇ ਕਰਨੇ ਆ ਤੇ ਉਹਦੀ ਗਰੋਥ ਵੀ ਬਹੁਤ ਜ਼ਿਆਦਾ ਹੋ ਜਾਣੀ ਹੈ, ਉਹ ਕਿਵੇਂ ਹੋਣੀ ਹੈ, ਉਹਦੇ ਬਾਬਤ ਵੀ ਕਾਲ ਕਰ ਲੈਣੀ ਹੈ ਮੁਸਕਾਨ ਦੋਹਾਂ ਦੇ ਨਾਲ। ਸੋ ਨੰਬਰ ਨੋਟ ਕਰ ਲਓ 647-564-2733, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੇਬੀ ਮਖਸੂਸਪੁਰੀ ਸਾਹਿਬ ਦਾ ਸ਼ੋਅ ਹੈ ਜਿਹੜਾ ਉਹ ਆ ਰਿਹਾ, ਉਹਦੇ ਬਾਬਤ ਵੀ ਪ੍ਰੋਗਰਾਮ ਚ ਅੱਗੇ ਚੱਲ ਕੇ ਗੱਲਬਾਤ ਕਰਦੇ ਆ। ਸਵਰਨ ਸਿੰਘ ਟਾਣਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ। ਟਾਣਾ ਸਾਹਿਬ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਸਰ।
9: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਟਾਣਾ ਸਾਹਿਬ, ਸਵੇਰ ਦੀ ਖਬਰ ਸਾਰੇ ਪਾਸੇ ਇੱਕੋ ਚੱਲ ਰਹੀ ਆ, ਇੱਕੋ ਘੁੰਮ ਰਹੀ ਆ ਕਿ ਇੱਕ ਪਾਸੇ ਨਸ਼ਿਆਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇੱਕ ਪਾਸੇ ਨਸ਼ਿਆਂ ਨੂੰ ਠੱਲ ਪਾਉਣ ਵਾਲਿਆਂ ਤੇ ਗੋਲੀ ਚੱਲਦੀ ਹੈ, ਕਤਲ ਹੁੰਦਾ। ਗੱਲਬਾਤ ਰਵਿੰਦਰ ਸਿੰਘ ਝੋਟੇ ਹੋਣਾਂ ਦੇ ਕਤਲ ਦੀ ਹੈ। ਸੋ ਕੀ ਸੂਰਤ ਹਾਲਾਤ ਆ, ਕਿਸ ਤਰੀਕੇ ਦੇ ਵਿੱਚ ਲੋਕਾਂ ਦੇ ਵਿੱਚ ਰੋਹ ਆ, ਕੀ ਸਰਕਾਰੀ ਤੌਰ ਤੇ ਕੋਈ ਐਲਾਨ ਹੋਏ ਆ ਜਾਂ ਕੀ ਹੁਣ ਤੱਕ ਕੋਈ ਗ੍ਰਿਫਤਾਰੀ ਹੋਈ ਹੈ? ਜੀ
9: ਦੇਖੋ ਬਾਈ ਜੀ, ਪਹਿਲੀ ਗੱਲ ਤੇ ਪਰਮਿੰਦਰ ਝੋਟਾ ਮਾਨਸੇ ਤੋਂ ਤੇ ਸਾਡੇ ਪੱਧਰ ਦੇ ਉੱਤੇ ਉਹ ਐਂਟੀ ਡਰੱਗ ਕਾਰਕੁਨ ਦੇ ਤੌਰ ਤੇ ਕੰਮ ਕਰਦਾ ਸੀ ਸਵੇਰ ਦੇ ਵੇਲੇ ਖਬਰ ਇਹ ਆਈ ਜੀ ਕਿ ਉਹਦੇ ਅਸ਼ਵਨੀ ਕੁਮਾਰ ਨਾਂ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਗੋਲੀ ਮਾਰ ਕੇ ਉਹਨੂੰ ਕਤਲ ਕਰਤਾ। ਉਹ ਪੁਲਿਸ ਮੁੱਖ ਦੇ ਉੱਤੇ ਲਾਈਵ ਸੀ ਉਸ ਵੇਲੇ, ਪਰ ਕਮਾਲ ਦੀ ਗੱਲ ਦੇਖੋ ਵੀ ਦੁਪਹਿਰੋਂ ਬਾਅਦ ਸਰਕਾਰ ਨੇ ਪੁਲਿਸ ਮੁੱਖ ਤੋਂ ਉਹ ਲਾਈਵ ਵੀਡੀਓ ਹੀ ਚੁਕਵਾਤੀ, ਉਹਨੂੰ ਦਿਸਦੀ ਨੀ, ਇੰਡੀਆ ਦੇ ਵਿੱਚ ਬੈਨ ਹੋ ਗਈ ਆ। ਯਾਨੀ ਕਿ ਇੱਕ ਵੀਡੀਓ ਕਿਤੇ ਲੋਕਾਂ ਦੇ ਵਿੱਚ ਰੋਸ ਨਾ ਜਗਾ ਦੇਣੀ, ਇਸ ਕਰਕੇ ਵੀਡੀਓ ਚੱਕਦੇ ਹੋ, ਪਰ ਉਦੋਂ ਤੱਕ ਵੀਡੀਓ ਵਾਇਰਲ ਬਹੁਤ ਹੋ ਗਈ ਆ। ਅਗਲੀ ਗੱਲ ਇਹ ਵੀ ਜਦੋਂ ਤੱਕ ਆਪਾਂ ਹੁਣ ਖਬਰਾਂ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ, ਤਾਂ ਮਾਨਸਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਆ, ਧਰਨਾ ਪ੍ਰਦਰਸ਼ਨ ਉੱਥੇ ਸ਼ੁਰੂ ਹੋ ਚੁੱਕਿਆ, ਪੁਲਿਸ ਆ ਜਿਹੜੀ ਉਹਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ, ਤੇ ਲੋਕਾਂ ਦੀ ਵੱਡੀ ਗਿਣਤੀ ਚ ਆ। 15 ਤਰੀਕ ਨੂੰ ਯਾਨੀ ਕਿ ਪਰਸੋਂ ਪੂਰਾ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ 3-4 ਮੰਗਾਂ ਰੱਖੀਆਂ, ਉਹ ਕਹਿੰਦੇ ਮੁੱਖ ਮੰਤਰੀ ਤੇ DGP ਅਹੁਦੇ ਤੋਂ ਅਸਤੀਫਾ ਦੇਣ, ਪਰਮਿੰਦਰ ਝੋਟੇ ਦਾ ਸੰਸਕਾਰ ਅਸੀਂ ਜਲਦੀ ਧੱਕੇ ਨਾਲ ਨੀ ਹੋਣ ਦੇਵਾਂਗੇ, ਵੀ ਜਿਵੇਂ ਅੱਜ ਕੱਲ੍ਹ ਪੁਲਿਸ ਧੱਕੇ ਦਾ ਸੰਸਕਾਰ ਕਰ ਦਿੰਦੀ ਆ, ਅਸੀਂ PGI ਦੇ ਵਿੱਚ ਪੋਸਟਮਾਰਟਮ ਕਰਾਉਣਾ ਚਾਹੁੰਦੇ ਹਾਂ, ਨਹੀਂ ਤਾਂ ਨਹੀਂ ਹੋਊਗਾ। ਜਿਹੜੀ ਗੱਲ ਕਹੀ ਜਿੰਨੀ ਦੇਰ ਤੱਕ ਕਾਤਲ ਫੜੇ ਨੀ ਜਾਂਦੇ ਅਸੀਂ ਅਗਲੀ ਗੱਲ ਨੀ ਕਰਨੀ। ਪੁਲਿਸ ਤੋਂ ਇਸ ਗੱਲ ਦਾ ਡਰ ਸੀ ਵੀ ਕਿਤੇ ਧੱਕੇ ਦਾ ਸੰਸਕਾਰ ਨਾ ਕਰ ਦੇਵੇ, ਪਰ ਪੁਲਿਸ ਮੰਨ ਗਈ ਵੀ ਅਸੀਂ ਏਦਾਂ ਦਾ ਕੁਝ ਨਹੀਂ ਕਰਾਂਗੇ। ਉਸ ਤੋਂ ਅਗਲੀ ਗੱਲ ਜੀ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਮਾਨਸਾ ਚ। ਸਵਾਲ ਇਹ ਪੈਦਾ ਹੁੰਦਾ ਵਪਾਰਕ ਸਾਹਿਬ ਕਿ ਪੰਜਾਬ ਦੇ ਵਿੱਚ ਕਿੰਨੀ ਦੇਰ ਤੱਕ ਠਾਠਾ ਹੁੰਦੀ ਰਹੂਗੀ। ਬਹੁਤ ਪੀਰਾਂ ਫਕੀਰਾਂ ਦੀ ਧਰਤੀ ਦੇ ਉੱਤੇ ਕੋਈ ਦਿਨ ਤਾਂ ਐਸਾ ਹੋਵੇ ਜਦੋਂ ਬੰਦਾ ਬੇਕਸੂਰ ਮਰਦਾ ਨਹੀਂ, ਜਦੋਂ ਕਿਸੇ ਦੇ ਗੋਲੀ ਨੀ ਵੱਜਦੀ, ਕਦੇ ਗੋਲੀ ਵੱਜ ਗਈ, ਕਦੇ ਮਰ ਗਿਆ, ਕਦੇ ਜ਼ਖਮੀ ਹੋ ਗਿਆ, ਕਦੇ ਗੋਲੀ ਚਲਾਈ ਬਚ ਗਿਆ, ਕਦੇ ਗੋਲੀ ਮਾਰ ਦੇਣਗੇ ਧਮਕੀ, ਗੋਲੀ ਗੋਲੀ ਗੋਲੀ ਗੋਲੀ ਗੋਲੀ ਗੋਲੀ, ਬਸ ਆਹ ਖਬਰਾਂ ਪੰਜਾਬ ਦੇ ਵਿੱਚ ਹੈਗੀਆਂ। ਤਾਂ ਮੈਂ ਹੁਣੇ ਖਬਰ ਪੜ੍ਹ ਕੇ ਹਟਿਆ, ਅੰਮ੍ਰਿਤਸਰ ਦੀ ਇੱਕ ਬੈਂਕ ਦੇ ਵਿੱਚ ਗੋਲੀ ਚੱਲੀ ਆ। ਹੁਣੇ ਖਬਰ ਪੜ੍ਹ ਕੇ ਹਟਿਆ, ਮੈਡ ਸੰਧੂ ਦੇ ਮਾਮਲੇ ਦੇ ਵਿੱਚ ਜਿਹੜੇ 2 ਕਾਤਲ ਆ ਇਹ ਗੁਜਰਾਤ ਦੇ ਵੱਲੋਂ ਫੜੇ ਗਏ ਆ। ਯਾਨੀ ਕਿ ਗੋਲੀ ਤੋਂ ਬਿਨਾਂ ਗੱਲ ਹੀ ਕੋਈ ਨੀ ਆ, 2 ਦਿਨ ਪਹਿਲਾਂ ਦੀ ਗੱਲ ਆ। ਅੱਜ ਨਾਲੇ ਦੇ ਵਿੱਚ ਇੱਕ ESI ਦੇ ਉੱਤੇ ਗੋਲੀ ਮਾਰੀ ਗਈ, ਉਹਦੇ ਉੱਤੇ ਉਹਦੀ ਬਾਂਹ ਦੇ ਵਿੱਚਲੀ ਗੋਲੀ ਨਿਕਲ ਗਈ, ਉਹਦੀ ਜ਼ਿੰਦਗੀ ਬਚ ਗਈ ਆ। ਆਹ 3 ਦਿਨ ਪਹਿਲਾਂ ਦੀ ਗੱਲ ਆ। ਤਰਨ ਤਾਰਨ ਦੇ ਵੱਲ ਇੱਕ ਪਤਾ ਲੱਗਾ ਜੀ ਕਿ ESI ਦਾ ਗੋਲੀਆਂ ਮਾਰ ਕੇ ਇਕਬਾਲ ਸਿੰਘ ਦਾ ਕਤਲ ਕੀਤਾ ਗਿਆ ਸੀ। ਅੱਜ ਪੁਲਿਸ ਨੇ ਗੱਲ ਕਹੀ ਵੀ ਟੱਬਰ ਨੂੰ 1 ਕਰੋੜ ਰੁਪਏ ਦੀ ਮਦਦ ਦੇਵਾਂਗੇ। ਹੁਣ ਤੱਕ 30 ਦਰਜਨ ਤੋਂ ਵੱਧ ESI ਮਾਰ ਦਿੱਤੇ ਗਏ ਆ। ਹੁਣ ਤੱਕ ਪਤਾ ਹੀ ਨੀ ਕਿੰਨੇ ਕੁ ਕਾਰੋਬਾਰੀ, ਕਿੰਨੇ ਕੁ ਵਪਾਰੀ, ਕਿੰਨੇ ਕੁ ਸਰਪੰਚ, ਕਿੰਨੇ ਕੁ ਪੰਚ, ਕਿੰਨੇ ਕੁ ਇਸ ਤਰੀਕੇ ਦੇ ਪਰਮਿੰਦਰ ਝੋਟੇ ਵਰਗੇ ਮੁੰਡੇ ਮਾਰ ਦਿੱਤੇ ਗਏ ਆ। ਪੰਜਾਬ ਦੇ ਵਿੱਚ ਗੋਲੀ ਤੋਂ ਬਿਨਾਂ ਬਾਈ ਜੀ ਹੋਰ ਕੁੱਝ ਨੀ ਗਾ। ਹੁਣ ਇਹ ਨੀ ਪਤਾ ਵੀ ਕੱਲ ਨੂੰ ਕਿਹਦੀ ਖਬਰ ਆਵੇ, ਇਹ ਵੀ ਨੀ ਇਸ ਗੱਲ ਦਾ ਪਤਾ। ਪਰ ਪੰਜਾਬ ਦਾ ਮਾਹੌਲ ਚਿੰਤਾਜਨਕ ਆ, ਪੰਜਾਬ ਦਾ ਮਾਹੌਲ ਖਰਾਬ ਆ। ਮੈਂ ਤਾਂ ਸੋਚੀ ਜਾਵਾਂ, ਮੈਂ ਕਿਹਾ ਰਾਜਨੀਤਿਕ ਲੋਕ ਤਾਂ ਗੱਲ ਕਹਿੰਦੇ ਆ, ਅਸੀਂ ਇਨਵੈਸਟਮੈਂਟ ਪੰਜਾਬ ਚ ਲੈ ਕੇ ਆ ਰਹੇ ਹਾਂ, ਇਹ ਪਾਗਲ ਥੋੜੀ ਆ ਪੰਜਾਬ ਦੇ ਵਿੱਚ ਪੈਸੇ ਇਨਵੈਸਟ ਕਰੋ, ਕਾਹਤੋਂ ਕਰੇ, ਬਿਲਕੁਲ ਨੀ ਕਰਨੇ ਚਾਹੀਦੇ। ਮੈਂ ਤਾਂ ਇਹ ਗੱਲ ਕਹਿਣਾ, ਤੁਸੀਂ 500 ਕਰੋੜ ਰੁਪਇਆ ਲਾ ਕੇ ਫੈਕਟਰੀ ਲਾ ਤੀ, ਤੇ ਡਰ ਤੁਹਾਨੂੰ ਇਸ ਗੱਲ ਦਾ ਲੱਗਾ ਰਿਹਾ ਵੀ ਮੋਟਰਸਾਈਕਲ ਤੇ 2 ਜਣੇ ਆਉਣਗੇ ਤੇ ਪਤਾ ਨੀ ਬਰਾਬਰ ਫਿਰ ਕੇ ਕੌਣ ਗੋਲੀ ਮਾਰ ਦੇ, ਤੇ ਬੰਦੇ ਨੇ ਪੈਸੇ ਲਾਉਣੇ ਕਿਉਂ ਇੱਥੇ। ਤੇ ਇਸ ਕਰਕੇ ਪੰਜਾਬ ਦਾ ਮਾਹੌਲ ਚਿੰਤਾਜਨਕ ਆ, ਤੇ ਸਿੱਖਾਂ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਕੋਈ ਬੋਲਣ ਵਾਲਾ ਹੈ ਨੀ, ਤੇ ਜੇ ਕੋਈ ਬੋਲੇ ਤਾਂ ਕਈ ਵਾਰੀ ਕੋਈ ਲੱਤਾਂ ਟੇਕਣ ਲੱਗ ਜਾਂਦਾ। ਇਸ ਕਰਕੇ ਜਿਹੜੇ ਬੋਲ ਰਹੇ ਆ ਪਰਮਿੰਦਰ ਝੋਟੇ ਵਰਗੇ, ਇਹਨਾਂ ਦੇ ਹੱਥ ਦੇ ਵਿੱਚ ਲਹਿਰ ਬਣਨੀ ਚਾਹੀਦੀ ਹੈ ਜੀ।
10: ਸੋ ਬਿਲਕੁਲ, ਬਹੁਤ ਵੱਡੇ ਲੈਵਲ ਤੇ ਇੱਕ ਰੋਸ ਆ ਜਿਹੜਾ ਉਹ ਲੋਕਾਂ ਦੇ ਵਿੱਚ ਹੈ ਕਿ ਇਹ ਤਾਂ ਆਮ ਤੌਰ ਤੇ ਸਰਕਾਰਾਂ ਕਹਿ ਰਹੀਆਂ ਨੇ ਕਿ ਭਾਈ ਯੁੱਧ ਨਸ਼ਿਆਂ ਵਿਰੁੱਧ, ਤੇ ਫਿਰ ਜੇ ਯੁੱਧ ਨਸ਼ਿਆਂ ਵਿਰੁੱਧ ਹੋ ਰਿਹਾ ਤਾਂ ਫਿਰ ਕਾਰਵਾਈ ਹੋਣੀ ਬਣਦੀ ਹੈ, ਕਿਉਂਕਿ ਕਿਸੇ ਦੀ ਜਾਨ ਆ ਜਿਹੜੀ ਉਹ ਇੰਨੀ ਸਸਤੀ ਨਹੀਂ ਹੋ ਸਕਦੀ ਕਿ ਤੁਸੀਂ ਹਾਂ ਤੁਹਾਡੇ ਵਿਚਾਰ ਨਹੀਂ ਮਿਲਦੇ ਕਿਸੇ ਨਾਲ, ਉਹਨੂੰ ਤੁਸੀਂ ਵਿਚਾਰਕ ਮਤਭੇਦ ਤੁਹਾਡੇ ਹੋ ਸਕਦੇ ਆ, ਪਰ ਇਸ ਤਰੀਕੇ ਦੀ ਕਿਸੇ ਦੀ ਜਾਨ ਲੈ ਲੈਣਾ ਇਹ ਇੱਕ ਬਹੁਤ ਵੱਡੀ ਦੁੱਖ ਦੀ ਗੱਲ ਆ। ਜਿਵੇਂ ਤੁਸੀਂ ਦੱਸ ਰਹੇ ਸੀ ਕਿ ਕੀਮਤ ਹੀ ਕੁਛ ਨੀ, 16,000 ਰੁਪਏ ਦੇ ਵਿੱਚ ਬੰਦਾ ਮਾਰੀ ਜਾਂਦੇ ਜੀ, ਤੁਸੀਂ ਦੱਸੋ ਟਿਣਾ ਸਾਹਿਬ ਜਿਹੜੀ ਪਹਿਲਾਂ ਖਬਰ ਆਈ ਸੀ।
9: ਨਹੀਂ ਨਹੀਂ ਗੱਲ ਸੁਣੋ ਜੀ, 16,000 ਰੁਪਇਆ ਤਾਂ ਮੈਡ ਸੰਧੂ ਦੀ ਗੱਲ ਹੈ ਨਾ, ਇਹ ਪੁਲਿਸ ਨੇ ਗੱਲ ਦੱਸੀ ਵੀ 16,000 ਰੁਪਇਆ ਬਾਹਰਲੇ ਮੁਲਕ ਦੇ ਵਿੱਚੋਂ ਕਾਤਲਾਂ ਦੇ ਖਾਤੇ ਚ ਪਾਇਆ, ਉਹਨਾਂ ਨੇ 16 ਦੇ ਵਿੱਚੋਂ 10 ਇੱਕ ਕਾਤਲ ਨੂੰ ਸ਼ਿਫਟ ਕੀਤਾ, 5 ਇੱਕ ਨੇ ਟ੍ਰਾਂਸਫਰ ਕੀਤਾ, ਮਤਲਬ ਇਵੇਂ ਮੰਡਿਆ। ਪਰ ਬਾਈ ਜੀ ਪੰਜਾਬ ਚ ਬੰਦਾ 10,000 ਰੁਪਇਆ ਪਿੱਛੇ ਵੀ ਮਰਦਾ। ਲੰਘੇ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਚੱਕ ਪੱਕੀ ਪਿੰਡ ਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ, ਇਸ ਪਿੰਡ ਦੇ ਵਿੱਚ ਮੋਮੋਸ ਦੀ ਰੇਹੜੀ ਦੇ ਉੱਤੇ ਲੜਾਈ ਹੋਈ ਆ, ਤੇ ਰੇਹੜੀ ਵਾਲੇ ਨੇ ਚਾਕੂ ਮਾਰ ਕੇ ਗਾਹਕ ਮਾਰਿਆ 10,000 ਰੁਪਇਆ ਪਿੱਛੇ, 10,000 ਰੁਪਇਆ ਪਿੱਛੇ ਪੰਜਾਬ ਦੇ ਵਿੱਚ ਬੰਦਾ ਮਰਨ ਲੱਗ ਪਿਆ।
10: ਸੋ ਅਗਲੀ ਖਬਰ ਵੱਲ ਚੱਲਾਂਗੇ ਜੀ। ਬੜੀ ਇਹ ਤਾਂ ਦੁੱਖ ਦੀ ਖਬਰ ਆ ਕਿ ਇਹ ਸਾਡੀ ਟੋਲਰੈਂਸ ਪਾਵਰ ਇੰਨੀ ਕੁ ਰਹਿ ਗਈ ਹੈ, ਸਾਡਾ ਬਰਦਾਸ਼ਤ ਕਰਨ ਦਾ ਮਾਦਾ ਬਸ ਇੰਨਾ ਕੁ ਰਹਿ ਗਿਆ ਕਿ ਬੰਦਾ ਨਹੀਂ ਪਸੰਦ ਤਾਂ ਚੱਕ ਦੋ, ਬਹੁਤ ਮੰਦਭਾਗੀ ਗੱਲ ਆ। ਸੋ ਅਗਲੀ ਖਬਰ ਵੱਲ ਚੱਲਾਂਗੇ ਟਿਣਾ ਸਾਹਿਬ। ਅਗਲੀ ਖਬਰ ਜਿਹੜੀ ਹੈਗੀ ਆ ਕਿ ਈਡੀ ਵੱਲੋਂ ਰਾਜਵੀਰ ਸਿੰਘ ਘੁੰਮਣ ਜਿਹੜਾ ਉੱਥੇ ਕੇਸ ਦਰਜ ਪਹਿਲਾਂ ਹੋਇਆ ਨਹੀਂ ਸੀ, ਹੁਣ ਹੋ ਗਿਆ ਜੀ?
9: ਬਿਲਕੁਲ ਜੀ, ਸੀਬੀਆਈ ਨੇ ਪਹਿਲਾਂ ਕੇਸ ਦਰਜ ਕੀਤਾ ਹੋਇਆ, ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਅਦਾਲਤ ਨੇ ਉਹਨੂੰ ਰਾਹਤ ਦਿੱਤੀ ਹੈ, ਸੀਬੀਆਈ ਉਹਨੂੰ ਗ੍ਰਿਫਤਾਰ ਨਹੀਂ ਕਰੂਗੀ, ਪਰ ਉਹਦਾ ਕੇਸ ਚੱਲਦਾ ਰਹੂਗਾ, ਕੇਸ ਰੱਦ ਨਹੀਂ ਕੀਤਾ ਗਿਆ। ਤੇ ਸੀਬੀਆਈ ਨੇ ਇਹ ਵੀ ਗੱਲ ਕਹੀ ਹੈ ਕਿ ਰਾਜਵੀਰ ਘੁੰਮਣ ਸੀਬੀਆਈ ਦੀ ਪੜਤਾਲ ਦਾ ਵਿੱਚ ਸਹਿਯੋਗ ਦੇਵੇ। ਅੱਜ ਰਾਜਵੀਰ ਸਿੰਘ ਘੁੰਮਣ ਦੇ ਉੱਤੇ ਈਡੀ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ, ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ। ਹੁਣ ਇਹ ਜਲੰਧਰ ਦੇ ਵਿੱਚ ਹੋਇਆ ਕਿਉਂਕਿ ਜਲੰਧਰ ਦੇ ਵਿੱਚ ਮੁੱਖ ਦਫ਼ਤਰ ਹੈ, ਤੇ ਰਹਿੰਦੇ ਵੀ ਭਾਈ ਘੁੰਮਣ ਹੋਰਾਂ ਦੇ ਕੋਲੋਂ ਕੀ ਨਵੀਂ ਚੀਜ਼ ਨਿਕਲਦੀ ਹੈ।
10: ਜਿਹੜਾ ਭਗਵੰਤ ਮਾਨ ਉਹਨਾਂ ਦਾ ਸਾਬਕਾ ਓਐਸਡੀ ਆ, ਇਹ ਹੁਣ ਪਾਰਟੀ ਬਦਲ ਗਿਆ ਜੀ, ਕਾਂਗਰਸ ਸ਼ਾਮਲ ਹੋ ਗਿਆ?

0: ਉਹਨਾਂ ਨੂੰ ਨਾਲ ਲੈ ਕੇ ਕਈ ਪੁਰਾਣੇ ਕਾਂਗਰਸੀ ਨਾਲ ਵੀ ਨਜ਼ਰ ਆ ਰਹੇ ਕਿ ਭਾਈ ਬਲਦਾਂ ਦੀ ਜੋੜੀ ਹੈ ਵਾਂਗੂ ਚੱਲਾਂਗੇ ਅਸੀਂ। ਤੇ ਰਾਜਾ ਬੜਿੰਗ ਉਹਨਾਂ ਨੇ ਕਿਹਾ ਕਿ ਰਾਜਾ ਬੜਿੰਗ ਕਹਿੰਦੇ ਅਸੀਂ ਵੀ ਭਾਈ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਸਮੀਕਰਨ ਬਦਲਦੇ ਨਜ਼ਰ ਆ ਸਕਦੇ ਆ।
1: ਇਹਦਾ ਨਾ ਸਮਾਂ ਦੱਸੂਗਾ ਜੀ ਕਿ ਇਹ ਕਿਵੇਂ ਬਦਲਾਉਂਦੇ ਸਮੀਕਰਨ, ਕਿਹੋ ਜਿਹੇ ਬਦਲਦੇ ਸਮੀਕਰਨ, ਕਿਉਂਕਿ ਇਹਨਾਂ ਦੇ ਉੱਤੇ ਕਾਂਗਰਸੀਆਂ ਦੇ ਉੱਤੇ ਬੜਾ ਯਕੀਨ ਕੀਤਾ ਨਹੀਂ ਜਾ ਸਕਦਾ। ਕਾਂਗਰਸੀ ਕਾਂਗਰਸੀ ਦਾ ਮੈਂ ਤੁਸੀਂ ਤਾਂ ਕੀ ਕਰਨਾ। ਪ੍ਰਗਟ ਸਿੰਘ ਹੋਰੀਆਂ ਜਿਹੜੇ ਉਹ ਇਸ ਵੇਲੇ ਇਸ ਗੱਡੇ ਦੇ ਮੂਹਰੇ ਜੁੜੇ ਆ, ਪਰ ਇਹ ਸਮਾਂ ਦੱਸੂਗਾ ਵੀ ਭਾਈ ਪ੍ਰਗਟ ਸਿੰਘ ਹੋਰਾਂ ਦੇ ਲਈ ਰਾਹ ਕਿਹੋ ਜਿਹਾ ਸੁਖਾਲਾ ਜਾਂ ਔਖਾ, ਉਹ ਕੀ ਮਹਿਸੂਸ ਕਰਦੇ ਆ, ਕਿਉਂਕਿ ਕਾਂਗਰਸ ਦੇ ਵਿੱਚ ਲੱਤਾਂ ਖਿੱਚਣ ਵਾਲਿਆਂ ਦੀ ਕਮੀ ਨਹੀਂ ਹੁੰਦੀ। ਤੋ ਦੇਖੋ ਕੀ ਬਣਦਾ, ਪਰ ਸਭਾ ਧਿਆਨ ਇਸ ਗੱਲ ਦੇ ਬਾਰੇ ਟਿਕਿਆ ਵੀ ਕਾਂਗਰਸ ਕੀ ਕਰਨੀ ਆਉਂਦੇ ਸਮੇਂ।
0: ਕਹਿੰਦਾ ਸਰ ਇਹ ਵੀ ਹੁੰਦਾ ਕਿ ਮੈਂ ਕਿਤੇ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜ਼ਰੂਰੀ ਨਹੀਂ ਕਿ ਜੇ ਪ੍ਰਗਟ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਇਆ ਕਿ ਮੁੱਖ ਮੰਤਰੀ ਦਾ ਚਿਹਰਾ ਵੀ ਇਹ ਹੋਣ। ਹੋ ਸਕਦਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਸੇ ਨੂੰ ਹੋਰ ਵੀ ਐਲਾਨਿਆ ਜਾ ਸਕਦਾ, ਇੱਦਾਂ ਵੀ ਹੋ ਸਕਦਾ।
1: ਬਿਲਕੁਲ ਸੰਭਵ ਹੈ ਜੀ, ਕੁਝ ਵੀ ਸੰਭਵ ਆ। ਮੈਨੂੰ ਤਾਂ ਇਹ ਲੱਗਦਾ ਵੀ ਜੇ ਮੰਨ ਲਓ ਪ੍ਰਗਟ ਸਿੰਘ ਨੂੰ ਸੀਐਮ ਚਿਹਰਾ ਐਲਾਨ ਦੇ, ਤੇ ਫਿਰ ਤਾਂ ਕਾਂਗਰਸ ਦੇ ਕਿਨਾਰੇ ਬਹੁਤ ਪੈਣੇ ਆ। ਜੇ ਚੰਨੀ ਨੂੰ ਐਲਾਨ ਤਾਂ ਫਿਰ ਹੋਰ ਕਿਨਾਰੇ ਪੈਣੇ ਆ। ਇਹ ਖਿਲਾਰਿਆਂ ਤੋਂ ਬਚਣ ਦੇ ਲਈ ਤਾਂ ਪ੍ਰਗਟ ਸਿੰਘ ਨੇ ਮੂਹਰੇ ਕੀਤਾ ਵੀ ਭਾਈ ਦੋ ਧੜਿਆਂ ਤੋਂ ਪਾਰਟੀ ਚ ਬੰਦਾ ਲਿਆਓ ਵਿੱਚ। ਉਹ ਇਹ ਵੀ ਹੋ ਸਕਦਾ ਵੀ ਕਾਂਗਰਸ ਪਹਿਲਾਂ ਚੋਣਾਂ ਲੜੇ ਤੇ ਜੇ ਬਹੁਮਤ ਮਿਲ ਗਿਆ ਤਾਂ ਫਿਰ ਸੀਐਮ ਚਿਹਰਾ ਤੈਅ ਕੀਤਾ ਜਾਵੇ।
0: ਆਹੀ ਮੈਨੂੰ ਕਿਸੇ ਵੀਰ ਨਾਲ ਮੇਰੀ ਗੱਲ ਚੱਲਦੀ ਸੀ, ਉਹਨਾਂ ਨੇ ਬਿਲਕੁਲ ਐਗਜੈਕਟਲੀ ਆਹੀ ਗੱਲ ਕੀਤੀ ਕਿ ਪ੍ਰਗਟ ਸਿੰਘ ਉਹਨਾਂ ਨੂੰ ਇਸ ਕਰਕੇ ਕਿਉਂਕਿ ਵੀ ਧੜੇਬਾਜ਼ੀ ਤੋਂ ਬਾਹਰ ਨਿਕਲ ਜਾਵੇ, ਕੋਈ ਐਸਾ ਨਿਊਟਰਲ ਜਿਹਾ ਬੰਦਾ ਲਾ ਦੋ ਜਿੱਥੇ ਕੋਈ ਬਹੁਤਾ ਕਿਸੇ ਨੂੰ ਬਾਹਰ ਨਾ ਹੋਵੇ, ਬਾਹਲੀ ਉਹ ਚਰਚਾ ਦੇ ਵਿੱਚ ਨਾ ਹੋਣ। ਸੋ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਦਾ ਚਿਹਰਾ ਵੀ ਇਹ ਹੋਣ, ਸੋ ਹੋ ਸਕਦਾ ਕਿਸੇ ਹੋਰ ਵੀ ਐਲਾਨਿਆ ਜਾ ਸਕਦਾ। ਸੋ ਗੱਲ ਬਿਲਕੁਲ ਤੁਹਾਡੇ ਵਾਲੀ ਮੇਰੀ ਕਿਸੇ ਨਾਲ ਚੱਲ ਰਹੀ ਸੀ, ਉਹ ਵੀਰ ਆਹੀ ਗੱਲ ਕਰ ਰਹੇ ਸੀ। ਚਲੋ ਅਗਲੀ ਖਬਰ ਤੇ ਚੱਲਦੇ ਹਾਂ ਕਿ ਵਿਆਹ ਤੇ ਨਾਂ ਤੇ ਵੀ ਠੱਗੀਆਂ ਵੱਜਣ ਲੱਗ ਗਈਆਂ। ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰੀ ਹੋਈ ਹੈ, ਦੱਸੋ ਤਾਂ ਥੋੜਾ ਜਿਹਾ ਕੀ ਖਬਰ ਹੈ।
1: ਬਾਈ ਜੀ ਦੇਖੋ, ਵਿਆਹ ਧੰਦਾ ਬਣ ਗਿਆ, ਇਹ ਧੰਦੇ ਦੇ ਵਿੱਚ ਕਦੇ ਮੁਨਾਫਾ ਤੇ ਕਦੇ ਘਾਟਾ ਜਾ ਤਾਂ ਹੋਵੇ, ਰਿਸ਼ਤਿਆਂ ਦੇ ਵਿੱਚ ਤਾਂ ਜੀ ਜੀ ਹੋਵੇ, ਫਿਰ ਤਾਂ ਹੈ ਜਦੋਂ ਹੈ ਹੀ ਧੰਦਾ ਤੇ ਧੰਦੇ ਦੇ ਵਿੱਚ ਤਾਂ ਬਾਈ ਜੀ ਫਿਰ ਦੋਵੇਂ ਧਿਰਾਂ ਮੁਨਾਫਾ ਚੋਣਗਾ ਹੁੰਦੀਆਂ। ਇੱਥੇ ਇੱਕ ਧਿਰ ਹੁਣ ਲੁੱਟੀ ਜਾਂਦੀ, ਦੂਜੀ ਧਿਰ ਮੁਨਾਫੇ ਚਲੇ ਜਾਂਦੀ, ਗੱਲ ਤਾਂ ਸਿਰਫ ਇੰਨੀ ਹੈ। ਆ ਜਦੋਂ ਤੋਂ ਬਣਿਆ ਜੀ ਕਿ ਕੁੜੀ ਆਈਲੈਟਸ ਕਰ ਲਊਗੀ ਤੇ ਮੁੰਡਾ ਖਰਚਾ ਕਰੂਗਾ ਤੇ ਉਹਦਾ ਧੰਦਾ ਵੱਡਾ ਹੋ ਗਿਆ ਜੀ। ਇਹ ਜਿਹੜੀ ਖਬਰ ਆਈ ਨਾ, 2019 ਦੇ ਵਿੱਚ ਇੱਕ ਕੁੜੀ ਦਾ ਵਿਆਹ ਹੋਇਆ, ਉਹਨੇ 6 ਬੈਂਡ ਲਏ ਸੀ, ਮੁੰਡੇ ਵਾਲਿਆਂ ਨੇ ਪੈਸੇ ਲਾਏ ਸੀ। ਮੁੰਡੇ ਵਾਲਿਆਂ ਦਾ ਲੱਗਿਆ ਜੀ ਕੁੱਲ 50 ਲੱਖ ਤੇ ਕੁਝ ਹਜ਼ਾਰ ਰੁਪਈਆ ਉਹਨਾਂ ਨੇ ਕੁੜੀ ਦੀ ਆਈਲੈਟਸ ਤੇ ਪੈਸੇ ਲਾਏ, ਉਹਦੇ ਟਿਕਟ ਤੇ ਪੈਸੇ ਲਾਏ, ਉਹਦੀਆਂ ਫੀਸਾਂ ਤੇ ਪੈਸੇ ਲਾਏ, ਸੱਚੀ ਮੁੱਚੀ ਵਾਲੇ ਵਿਆਹ ਤੇ ਪੈਸੇ ਲਾਏ, ਏਜੰਟ ਨੂੰ ਪੈਸੇ ਦਿੱਤੇ, ਵਿਆਹ ਤੇ 8 ਲੱਖ ਰੁਪਈਆ, 6 ਤੋਲੇ ਸੋਨਾ, ਇਹ ਸਾਰਾ ਕੁਝ ਲੱਗਾ। ਟੋਟਲ ਕੁੱਲ ਮਿਲਾ ਕੇ ਜੀ 50 ਲੱਖ ਰੁਪਈਆ ਲੱਗ ਗਿਆ ਮੁੰਡੇ ਵਾਲਿਆਂ ਨੇ, ਕਹਿਣ ਮੁਤਾਬਕ। ਪਰ ਜੋ ਕੁਝ ਹੁੰਦਾ ਅੱਜ ਕੱਲ੍ਹ ਜ਼ਮਾਨਾ ਹੀ ਚੱਲਦਾ, ਉਹ ਕੁੜੀ ਕਹਿੰਦੇ ਜੀ ਬਾਹਰ ਜਾ ਕੇ ਅੱਖਾਂ ਫੇਰ ਗਈ ਤੁਹਾਡੇ ਦੇਸ਼ ਚ ਆ ਕੇ ਕੈਨੇਡਾ ਦੇ ਵਿੱਚ, ਉਹ ਕਹਿੰਦੀ ਵੀ ਤੂੰ ਕੌਣ, ਤੇਰੇ ਵਰਗੇ ਤਾਂ ਬਹੁਤ ਦੇਖੇ ਆ। ਇਹਦਾ ਮੁੰਡਾ ਵਿਚਾਰਾ ਉਡੀਕ ਕਰੀ ਜਾਂਦਾ, ਜਿਹੜੀ ਫਾਈਲ ਲਾਊਗੀ ਕਦੇ ਰਿਸਪਾਊਂਸ ਵੀ ਦਿੱਤੇ ਇਕੱਠੇ ਹੋਵਾਂਗੇ ਉੱਥੇ, ਪਰ ਨਾ ਉਹ ਕਹਿੰਦੀ ਵੀ ਤੂੰ ਕੌਣ, ਜਿਹੜੇ ਦੱਸ ਦੀ ਮੁੜੀ ਹੁਣ ਤਾਂ ਬੜੇ ਆ ਆਪਣੇ ਕੋਲ। ਮੁੰਡੇ ਵਾਲਿਆਂ ਨੇ ਨਾ ਇਹਦੇ ਉੱਤੇ ਕੁੜੀ ਦੇ ਉੱਤੇ ਸ਼ਿਕਾਇਤ ਦਰਜ ਕਰਵਾ ਦਿੱਤੀ। ਕੁੜੀ ਵਾਲੇ ਜਿਹੜੇ ਉਹ ਆ ਕੇ ਸਮਝੌਤਾ ਕਰ ਗਏ ਵੀ ਭਾਈ ਥਾਣੇ ਦੇ ਵਿੱਚ ਵੀ ਭਾਈ ਅਸੀਂ ਕੁੜੀ ਨੂੰ ਚਿੱਠੀ ਬੁਲਾ ਕੇ ਮੈਨੇਜਰ ਰਜਿਸਟਰ ਕਰਵਾ ਕੇ ਤੇ ਮੁੰਡਾ ਵੀ ਤੁਹਾਡਾ ਬਾਹਰ ਭੇਜ ਦਿਆਂਗੇ। ਉਹ ਬਾਅਦ ਦੇ ਵਿੱਚ ਫਿਰ ਮੁੱਕਰ ਗਏ, ਮੁੰਡੇ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਵੀ ਤੂੰ ਮੁੱਕਰ ਗਏ ਆ, ਉਹ ਕਹਿੰਦੇ ਜੋ ਕਰਨਾ ਕਰ ਲਓ। ਤੇ ਪਰ ਕੁੜੀ ਦੇ ਉੱਤੇ ਪਰਚਾ ਦਰਜ ਸੀ, ਪਰ ਇਹ ਚਲਾਕ ਬਹੁਤ ਆ, ਚਲਾਕੂ ਰਾਣੀ ਹੈ, ਇਹ ਭੁੱਲ ਗਈ ਵੀ ਭਾਈ ਮੇਰੇ ਉੱਤੇ ਇਹ ਆ ਗਈ ਇੰਡੀਆ ਦਿੱਲੀ ਏਅਰਪੋਰਟ ਤੇ ਉਤਰੀ, ਇਹ ICR ਦਾ ਪਾਸਪੋਰਟ ਰਿਨਿਊ ਕਰਵਾਉਣ, ਤੇ ਪੁਲਿਸ ਨੇ ਫਿਰ ਇੱਥੋਂ ਚੱਕ ਲਈ, ਹੁਣ ਪਾਸਪੋਰਟ ਰਿਨਿਊ ਹੋਊਗਾ ਦਾ ਪੱਕਾ ਜੀ।
0: ਸੋ ਏਦਾਂ ਦੇ ਹੋਰ ਕੇਸ ਵੀ ਬਹੁਤ ਸਾਰੇ ਹੋਣਗੇ, ਪਰ ਠੱਗੀਆਂ ਦੇਖੋ ਤੁਸੀਂ ਕਿਸ ਲੈਵਲ ਤੇ ਪਹੁੰਚ ਗਏ ਆ। ਸੋ ਟੰਡਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ।
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ,
0: ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਗੀਤ ਸੰਗੀਤ ਵੀ ਹੋਏਗਾ, ਦੇਬੀ ਮਖਸੂਸ ਪੁਰੀ ਉਹਨਾਂ ਨਾਲ ਕਿਸੇ ਪਲ ਵੀ ਆਪਾਂ ਗੱਲਬਾਤ ਕਰ ਸਕਦੇ ਹਾਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਦਾ ਸ਼ੋਅ ਆ ਰਿਹਾ, ਕਮਾਲ ਦਾ ਸ਼ੋਅ ਹੋਣਾ ਵਾ ਜੀ, 17 ਤਰੀਕ ਨੂੰ ਸ਼ੋਅ ਹੈ, ਤੇ ਕਮਾਲ ਦੀ ਉਹਨਾਂ ਦੀ ਅਦਾਇਗੀ ਆ, ਕਮਾਲ ਦੀ ਕਲਾਕਾਰੀ ਆ, ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਇੱਕ ਪਲਾਂ ਤੱਕ। ਪਰ ਉਸ ਤੋਂ ਪਹਿਲਾਂ ਅਸੀਂ ਜਿਹੜਾ ਖਾਸ ਤੌਰ ਤੇ ਸਾਡੀ ਲਾਈਨ ਆ ਜਿਹੜੀ ਉਹ ਮਿਲ ਚੁੱਕੀ ਹੈ ਚੇਤਨ ਇਮੀਗ੍ਰੇਸ਼ਨ ਸਰਵਿਸਿਜ਼ ਨਾਲ। ਸੋ ਜਸ਼ਨ ਹੁਣੀ ਸਾਡੇ ਨਾਲ, ਜਸ਼ਨ ਜੀ, ਜੀ ਨੂੰ ਸਤਿ ਸ਼੍ਰੀ ਅਕਾਲ।
2: ਹਾਂਜੀ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ, ਮੈਂ ਦੱਸ ਦਵਾਂ ਕਿ ਪਿਛਲੇ 7-8 ਸਾਲ ਤੋਂ ਇਹ ਬਿਜ਼ਨਸ ਦੇ ਵਿੱਚ ਨੇ,

0: ਸੋ ਬਹੁਤ ਸਾਰੇ ਹਜ਼ਾਰਾਂ ਹੀ ਜਿਹੜੇ ਵਰਕ ਪਰਮਿਟ ਹੈ ਉਹ ਹੁਣ ਤੱਕ ਦਵਾ ਚੁੱਕੇ ਆ, ਜਿਹਨਾਂ ਦੇ ਪਰਮਿਟ ਐਕਸਟੈਂਡ ਹੋਣੇ ਸੀਗੇ ਉਹਨਾਂ ਦੀ ਹਜ਼ਾਰਾਂ ਲੋਕਾਂ ਦੀ ਹੁਣ ਤੱਕ ਆ ਜਿਹੜੀ ਉਹ ਹੈਲਪ ਹੋ ਚੁੱਕੀ ਹੈ। ਸਪਾਜ਼ਰ ਪੀ ਆਰ ਹੋ ਗਿਆ, ਸੁਪਰਵਾਈਜ਼ਰ ਦੇ ਹੋ ਗਈਆਂ। ਸੁਪਰਵਾਈਜ਼ਰ ਦਾ ਰਿਜ਼ਲਟ ਬਹੁਤ ਕਮਾਲ ਦਾ ਇਹਨਾਂ ਦੀ ਟੀਮ ਦਾ, ਇਮੀਗ੍ਰੇਸ਼ਨ ਦੇ ਜਿਹੜੇ ਪ੍ਰੋਗਰਾਮ ਨੇ। ਤੁਹਾਨੂੰ ਵੀ ਕੋਈ ਸਮਝ ਨਾ ਲੱਗਦੀ ਹੋਵੇ ਤਾਂ ਤੁਹਾਨੂੰ ਇੱਕ ਨੰਬਰ ਦੇ ਦਿੰਦੇ ਹਾਂ, ਉਸ ਨੰਬਰ 'ਤੇ ਤੁਸੀਂ ਕਾਲ ਕਰ ਲਈ ਹੈ 4373625 1275 4373625 1275 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਆਪਾਂ ਵੀ ਇਹਨਾਂ ਦੇ ਐਕਸਪੀਰੀਅੰਸ ਦਾ ਲਾਹਾ ਲੈਂਦੇ ਹਾਂ। ਜਸ਼ਨ ਜੀ, ਅੱਗੇ ਇਹ ਹੁੰਦਾ ਸੀ ਕਿ ਅਸੀਂ ਨਾ ਜੇਕਰ ਬਜ਼ੁਰਗ ਨੇ ਘਰੇ ਜਾਂ ਬੱਚੇ ਨੇ, ਇੱਕ ਨੈਨੀ ਦਾ ਪ੍ਰੋਗਰਾਮ ਚੱਲਦਾ ਸੀਗਾ ਕਿ ਭਾਈ ਬੱਚਿਆਂ ਨੂੰ ਸੰਭਾਲਣ ਲਈ ਅਸੀਂ ਨੈਨੀ ਨੂੰ ਮੰਗਾ ਲੈਂਦੇ ਸੀ। ਇਜ਼ ਇਟ ਪੋਸੀਬਲ ਕਿ ਜੇ ਇੱਥੇ ਹੀ ਕੋਈ ਸਾਨੂੰ ਸਾਡਾ ਜਾਣਕਾਰ ਮਿਲ ਜਾਵੇ ਤੇ ਅਸੀਂ ਉਹਨੂੰ ਕਹਿ ਦਈਏ ਕਿ ਭਾਈ ਤੈਨੂੰ, ਸਾਨੂੰ ਤਾਂ ਨੈਨੀ ਦੀ ਜ਼ਰੂਰਤ ਹੈ, ਅਸੀਂ ਤੈਨੂੰ ਵਰਕ ਪਰਮਿਟ ਦਵਾ ਦਿੰਦੇ ਹਾਂ, ਕਿ ਅਸੀਂ ਵਰਕ ਪਰਮਿਟ ਦਵਾ ਸਕਦੇ ਹੁੰਦੇ ਹਾਂ ਜਾਂ ਨਹੀਂ, ਕਿ ਭਾਈ ਸਾਨੂੰ ਜ਼ਰੂਰਤ ਆ, ਸਾਡੇ ਬੱਚੇ ਛੋਟੇ ਆ ਤੇ ਤੈਨੂੰ ਜ਼ਰੂਰਤ ਆ, ਤੈਨੂੰ ਕੰਮ ਚਾਹੀਦਾ ਤੇ ਤੈਨੂੰ ਵਰਕ ਪਰਮਿਟ ਮਿਲ ਜਾਊਗਾ ਤੇ ਸਾਨੂੰ ਸਾਡਾ ਕੰਮ ਸਰ ਜਾਓ, ਸਾਨੂੰ ਨੈਨੀ ਦੇ ਤੌਰ ਤੇ ਕੋਈ ਕੰਮ ਮਿਲ ਜਾਊ, ਜਾਂ ਸਾਡਾ ਕੋਈ ਜਾਣਕਾਰ ਹੁੰਦਾ ਕਈ ਵਾਰ ਕੋਈ ਪਰਿਵਾਰਕ ਮੈਂਬਰ ਦੂਰ ਨੇੜੇ ਦੀ ਰਿਸ਼ਤੇਦਾਰੀ ਚ ਹੁੰਦਾ, ਕਿ ਅਸੀਂ ਉਹਨੂੰ ਵਰਕ ਪਰਮਿਟ ਦਵਾ ਸਕਦੇ ਹੁੰਦੇ ਆ। ਇਜ਼ ਇਟ ਪੋਸੀਬਲ ਔਰ ਨਾਟ?
1: ਹਾਂਜੀ ਹਾਂਜੀ, ਇਹ ਹੈਗਾ ਆ ਪੋਸੀਬਲ, ਤੇ ਇਹਦੀ ਐਲੀਜੀਬਿਲਿਟੀ ਬਸ ਇਹੀ ਆ ਕਿ ਜਿਹੜੀ ਤੁਹਾਡੀ ਫੈਮਿਲੀ ਇਨਕਮ ਹੈਗੀ ਆ ਤੁਹਾਡੀ 2025 ਦੇ ਐਨੂਏ ਤੇ 70,000 ਤੋਂ ਉੱਪਰ ਹੋਣੀ ਚਾਹੀਦੀ ਆ, ਤੇ ਜਿਹੜੇ ਤੁਹਾਡੇ ਬੱਚੇ ਨੇ ਉਹ ਲੈਸ ਦੈਨ 12 ਹੋਣ, ਤੇ ਇਹਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ 1 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ। ਤੇ ਸਾਡੇ ਕੋਲ ਬਹੁਤ ਸਾਰੀਆਂ ਅੱਜ ਕੱਲ੍ਹ ਯੰਗ ਫੈਮਿਲੀਜ਼ ਆਉਂਦੀਆਂ ਵੀ ਨਹੀਂ, ਵੀ ਉਹਨਾਂ ਦੇ 1-2 ਕਿਡਸ ਹੁੰਦੇ ਨੇ ਤੇ ਉਹ ਆਪਣਾ ਵਰਕਰ ਆਪ ਹੀ ਲੱਭ ਲੈਂਦੇ ਨੇ, ਵੈਸੇ ਤਾਂ ਆਪ ਹੀ ਲੈ ਕੇ ਆਉਂਦੇ ਨੇ ਨਾਲ, ਬਸ ਅਸੀਂ ਤਾਂ ਸਿਰਫ ਇਮੀਗ੍ਰੇਸ਼ਨ ਦਾ ਪ੍ਰੋਸੈਸ ਹੀ ਕਰਨਾ ਹੁੰਦਾ ਆ। ਤੇ ਅਕੋਰਡਿੰਗ ਟੂ ਗਵਰਨਮੈਂਟ ਦੀ ਨਿਊ ਗਾਈਡਲਾਈਨਸ ਦੇ ਹਿਸਾਬ ਨਾਲ ਆ, ਜਿਵੇਂ ਕਿ ਤੁਸੀਂ ਸਿਰਫ ਲੋਕਲ ਵਰਕਰ ਹੀ ਹਾਇਰ ਕਰ ਸਕਦੇ ਹੋ, ਜਿਵੇਂ ਜਿਹੜੇ ਬੰਦੇ ਹੁਣ ਇਨਸਾਈਡ ਕੈਨੇਡਾ ਸਟੱਡੀ ਪਰਮਿਟ ਤੇ ਜਾਂ ਵਰਕ ਪਰਮਿਟ ਤੇ ਹੋਣ।
0: ਤੇ ਜਸ਼ਨ, ਜੇ ਇਹ ਹੋਵੇ ਕਿ ਬੰਦਾ ਕੋਈ ਐਡਮਿਟ ਨੇ ਕਹਿ ਲੱਗ ਰਹੀ ਹੈ ਕਿ ਉਹਨੂੰ ਵੀ ਇੱਥੇ ਅਸੀਂ ਟੋਰੋਂਟੋ ਚ ਰਹਿੰਦੇ ਹਾਂ ਕਿ ਉਹਨੂੰ ਵੀ ਵਰਕ ਪਰਮਿਟ ਤੇ ਅਸੀਂ ਇੱਥੇ ਦਵਾ ਸਕਦੇ ਹਾਂ, ਉਹਨੂੰ ਬੁਲਾ ਸਕਦੇ ਹਾਂ ਆਪਣੇ ਘਰ ਦੇ ਲਈ, ਕਿ ਸਾਡੇ ਭਾਈ ਬੱਚੇ ਛੋਟੇ ਆ ਜਾਂ ਇੱਕ ਬੱਚਾ ਸਾਡਾ 12 ਸਾਲ ਤੋਂ ਥੱਲੇ ਆ, ਇਹਦੀ ਟੇਕ ਕੇਅਰ ਕਰਨ ਲਈ ਆਪਾਂ ਉਹਨੂੰ ਰੱਖ ਸਕਦੇ
1: ਹਾਂ? ਹਾਂਜੀ ਹਾਂਜੀ, ਇਹ ਵੀ ਜੀ ਪੋਸੀਬਲ ਹੈਗਾ ਵਾ।
0: ਅੱਛਾ, 70,000 ਤੋਂ ਇਨਕਮ ਆ ਜੇ ਉੱਪਰ ਆ ਤਾਂ ਤੁਸੀਂ ਇਹਦੇ ਵਿੱਚ ਮਤਲਬ ਹੋਰ ਕੋਈ ਇਹ ਨੀ, ਕੋਈ ਜਿਵੇਂ ਅੱਗੇ ਹੁੰਦਾ ਸੀਗਾ ਕੋਈ ਕੰਮ ਤੇ ਜੇ ਕਿਸੇ ਨੂੰ ਰੱਖਣਾ ਕਿ ਭਾਈ ਤੁਹਾਡੀ ਮਿਲੀਅਨ ਤੋਂ ਉੱਪਰ ਦੀ ਹੋਣੀ ਚਾਹੀਦੀ ਇਨਕਮ, ਤੁਹਾਡੇ ਕੋਲ 5 ਬੰਦੇ ਕੰਮ ਕਰਦੇ ਹੋਣੇ ਚਾਹੀਦੇ ਆ, ਤੁਹਾਡੇ ਅੰਡਰ ਪੇਰੋਲ ਤੇ ਹੋਣੇ ਚਾਹੀਦੇ ਆ, ਜਾਂ ਇਹ ਤਾਂ ਕਿਉਂਕਿ ਇਹ 'ਚ ਤਾਂ ਕੋਈ ਹੈ ਹੀ ਨੀ, ਸੋ ਇਹ ਤਾਂ ਫਿਰ ਬਹੁਤ ਈਜ਼ੀ ਪ੍ਰੋਸੈਸ ਹੋ ਸਕਦਾ ਜੇਕਰ ਰੱਖਣਾ ਚਾਹੁੰਦਾ ਹੋ ਬੰਦਾ, ਹੈ ਨਾ?
1: ਹਾਂਜੀ ਹਾਂਜੀ ਹਾਂਜੀ, ਜਿਵੇਂ ਤੁਸੀਂ ਕਿਹਾ ਬਿਲਕੁਲ ਉਵੇਂ ਹੀ ਆ।
0: ਸੋ ਲਓ ਵੀ, ਜੇਕਰ ਤੁਹਾਡੇ ਘਰ ਦੇ ਵਿੱਚ ਵੀ ਬੱਚੇ ਛੋਟੇ ਹੈਗੇ ਆ, ਇਹ ਬਜ਼ੁਰਗਾਂ ਲਈ ਵੀ ਹੋ ਸਕਦਾ?
1: ਨਹੀਂ ਜੀ, ਫਿਲਹਾਲ ਲਈ ਤਾਂ ਆਪਣੇ ਕੋਲ ਨੈਨੀਆਂ ਲਈ ਪ੍ਰੋਗਰਾਮ ਚੱਲ ਰਿਹਾ।
0: ਅੱਛਾ, ਇਹ ਨੈਨੀ ਦਾ ਪ੍ਰੋਗਰਾਮ ਜਿਹੜਾ ਬੱਚਿਆਂ ਦੇ ਲਈ, ਕਿ 12 ਸਾਲ ਤੋਂ ਥੱਲੇ ਤੁਹਾਡੇ ਘਰ ਦੇ ਵਿੱਚ ਬੱਚੇ ਹੈਗੇ ਆ, ਤਾਂ ਤੁਸੀਂ ਕਿਸੇ ਨੂੰ ਵੀ ਵਰਕ ਪਰਮਿਟ ਦਵਾ ਸਕਦੇ ਹੋ ਸਿਰਫ 70,000 ਤੋਂ, ਜੇਕਰ ਤੁਹਾਡੀ ਇਨਕਮ ਆ ਜਿਹੜੀ 2025 ਦੀ ਉਹ ਉੱਤੇ ਤੁਸੀਂ ਸ਼ੋ ਕੀਤੀ ਹੈ, 70,000 ਤੋਂ ਉੱਤੇ ਆ, ਤਾਂ ਤੁਸੀਂ ਐਲੀਜੀਬਲ ਹੋ ਵਰਕ ਪਰਮਿਟ ਦੇ ਲਈ। ਬਾਕੀ ਸਾਰੀ ਗੱਲਬਾਤ ਇਹਨਾਂ ਨੂੰ ਕਾਲ ਕਰ ਲਿਓ, ਇਹਨਾਂ ਤੋਂ ਪੁੱਛ ਲਿਓ, ਨੰਬਰ ਮੈਂ ਦੱਸ ਦਿੰਦਾ 4373625 1275 4373625 1275 4373625 1275 ਇਹ ਤਾਂ ਬੜਾ ਈਜ਼ੀ ਨੰਬਰ ਹੈ, ਤੇ ਬੜੀ ਸੌਖੇ ਤਰੀਕੇ ਨਾਲ ਤੁਸੀਂ ਕਿਸੇ ਨੂੰ ਰੁਜ਼ਗਾਰ ਵੀ ਦੇ ਸਕਦੇ ਹੋ ਤੇ ਵਰਕ ਪਰਮਿਟ ਵੀ ਦਵਾ ਸਕਦੇ ਹੋ। ਕਈ ਵਾਰ ਕਿਸੇ ਦਾ ਕੋਈ ਅੱਜ ਕੱਲ੍ਹ ਤਾਂ ਮਿਲਦੇ ਨੀ, ਲੱਭਦੇ ਨੀ ਹੈ ਇੱਦਾਂ ਦੀਆਂ ਚੀਜ਼ਾਂ। ਸੋ ਚੇਤਨ ਇਮੀਗ੍ਰੇਸ਼ਨ ਸਰਵਿਸਿਜ਼ ਪਿਛਲੇ 7-8 ਸਾਲ ਤੋਂ ਇਹ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆ। ਅੱਛਾ, ਜੇ ਕਿਸੇ ਦਾ ਵਰਕ ਪਰਮਿਟ ਹੋਵੇ ਪਰ ਉਹ ਵਰਕ ਪਰਮਿਟ ਜਾਂ ਮੁੱਕ ਰਿਹਾ ਹੋਵੇ, ਉਹਨੂੰ ਪਤਾ ਵੀ ਬਸ ਮੇਰੇ ਕੋਲ ਤਾਂ ਬਾਈ ਮਹੀਨੇ 4 ਰਹਿ ਗਏ, ਮੇਰੇ ਕੋਲ ਤਾਂ ਮਹੀਨੇ 2 ਰਹਿ ਗਏ ਆ, ਮਹੀਨੇ 3 ਰਹਿ ਗਏ, ਮੇਰਾ ਤਾਂ ਵਰਕ ਪਰਮਿਟ ਖਤਮ ਹੋ ਜਾਣਾ, ਫਿਰ ਉਹਨਾਂ ਨੂੰ ਵਾਪਸ ਜਾਣਾ ਪਊ ਜਾਂ ਕੋਈ ਹੋਰ ਆਪਸ਼ਨ ਹੈਗੀ ਉਹਨਾਂ ਲਈ?
1: ਨਹੀਂ ਨਹੀਂ ਜੀ, ਇਹਦੇ ਵਿੱਚ ਸਾਡੇ ਕੋਲ ਇੱਕ ਆਪਸ਼ਨ ਇਹ ਹੈਗੀ ਆ ਕਿ ਸਾਡੇ ਕੋਲ ਹੈਗਾ ਇੱਕ LMI ਐਗਜ਼ੈਂਪਟ ਵਰਕ ਪਰਮਿਟ ਆ, ਠੀਕ ਆ ਜੀ, ਜਿਹੜਾ ਕਿ ਕੈਟੇਗਰੀ C16 ਦੇ ਅੰਡਰ ਆਉਂਦਾ ਆ, ਤੇ ਇਹਦੇ ਵਿੱਚ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ। ਤੇ ਜਿਵੇਂ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਆ ਕਿ ਜਿਹੜੀ LMI ਆ ਉਹ ਹਾਈਵੇਜ ਤੇ ਹੀ ਨਿਕਲ ਰਹੀ ਆ, ਜਿਹੜੀ 38 per hour ਦੇ ਹਿਸਾਬ ਨਾਲ ਆ, ਪਰ ਇਹਦੇ ਵਿੱਚ ਐਵੇਂ ਦਾ ਕੋਈ ਇਸ਼ੂ ਨਹੀਂ ਹੈਗਾ, ਇਹ ਲੋ ਤੇ ਵੀ ਚੱਲ ਸਕਦੀ ਆ। ਬਸ ਇਹਦਾ ਮੋਸਟ ਜਿਹੜਾ ਕ੍ਰਾਈਟੇਰੀਆ ਹੈਗਾ ਆ ਵੀ ਉਹ ਬਸ ਮਿਨੀਮਮ ਵੇਜ ਰੇਟ ਤੋਂ ਉੱਤੇ ਹੀ ਹੋਣੀ ਚਾਹੀਦੀ ਆ ਬਸ।
0: ਸੋ ਤੁਸੀਂ 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ?
1: ਹਾਂਜੀ, ਇਹਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ।
0: ਦੁਬਾਰੇ ਦੱਸੋ ਦੁਬਾਰੇ ਕਿੱਦਾਂ ਸੀ?
1: ਹਾਂਜੀ, ਇਹਦੇ ਵਿੱਚ ਇਹ ਆ ਕਿ ਜਿਹੜੀ ਸਾਡੀ ਆਪਸ਼ਨ ਹੈਗੀ ਆ ਉਹ ਹੈਗੀ ਆ LMI ਐਗਜ਼ੈਂਪਟ ਵਰਕ ਪਰਮਿਟ ਦੀ ਆ, ਜਿਹੜੀ ਕਿ ਕੈਟੇਗਰੀ C16 ਦੇ ਅੰਡਰ ਆਉਂਦੀ ਆ, ਤੇ ਇਹਦੇ ਵਿੱਚ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ। ਤੇ ਅੱਜ ਕੱਲ੍ਹ ਜਿਹੜੀਆਂ LMI-ਆਂ ਨੇ ਉਹ ਹਾਈ ਵੇਜ ਤੇ ਮਿਲਦੀਆਂ ਨੇ, ਪਰ ਇਹਦੇ ਵਿੱਚ ਐਵੇਂ ਦਾ ਕੋਈ ਸੀਨ ਨਹੀਂ ਹੈਗਾ, ਬਸ ਤੁਹਾਡਾ ਜਿਹੜਾ ਵੇਜ ਰੇਟ ਆ ਉਹ ਮਿਨੀਮਮ ਪੇ ਰੇਟ ਤੋਂ ਉੱਤੇ ਹੋਣਾ ਚਾਹੀਦਾ ਆ।
0: ਸੋ ਅੱਗੇ ਬਹੁਤ ਰੌਲਾ ਪਿਆ ਸੀ ਕਿ ਭਾਈ ਆ ਫਲਾਣੀਆਂ LMI-ਆਂ ਵਿਕ ਗਈਆਂ, ਜੇ ਹੋ ਗਈਆਂ, ਉਹ ਹੋ ਗਈਆਂ, ਪਰ ਚੰਗੀਆਂ ਜਿਹੜੇ ਬੰਦੇ ਕੰਮ ਕਰਦੇ ਆ ਜਿਹਨਾਂ ਦੇ ਕੋਲ ਉਹ ਦੇ ਸਕਦੇ ਆ, ਉਹਨਾਂ ਦਾ ਤਾਂ ਹਜੇ ਵੀ ਉਹ ਹੈਗਾ ਕਿ ਉਹ ਦੇ ਸਕਦੇ ਆ, ਕਿ ਬਹੁਤ ਜਦੋਂ ਕੋਈ ਚੀਜ਼ ਗਲਤ ਹੁੰਦੀ ਹੈ ਪਰ ਉਹਦੇ ਨਾਲ ਕਈ ਠੀਕ ਵੀ ਰਗੜੇ ਜਾਂਦੇ ਆ। ਸੋ ਬਹੁਤ ਸਾਰੇ ਜਿਹੜੇ ਸਾਡੇ ਕਮਿਊਨਿਟੀ ਦੇ ਵਿੱਚ ਬਿਜ਼ਨਸਮੈਨ ਆ ਉਹ ਹਜੇ ਵੀ ਮੈਨੂੰ ਲੱਗਦਾ ਕਿ ਉਹਨਾਂ ਦੇ ਕੋਲ ਉਹ ਹੈ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਕਿ ਉਹ LMI ਹਜੇ ਵੀ ਦਿੰਦੇ ਹੋਣੇ ਜੀ, ਹਜੇ ਵੀ ਇਹ ਹੈ।
1: ਹਾਂਜੀ ਹਾਂਜੀ, ਇਹ ਵੀ ਹਾਲੇ ਵੀ ਪੋਸੀਬਲ ਹੈਗਾ ਆ, ਉਹ ਆਪਣੇ ਜਿਵੇਂ ਉਹ ਹੈਲਪ ਕਰ ਸਕਦੇ ਨੇ ਉਹਨਾਂ ਨੂੰ ਵਰਕ ਪਰਮਿਟ ਉਹਨਾਂ ਦਾ ਬਦਲਵਾਉਣ ਵਿੱਚ, ਤੇ ਇਹਦੇ ਵਿੱਚ ਵੀ ਸੇਮ ਆਪਣੇ ਕੋਲ ਵੀ ਸੇਮ ਆਪਸ਼ਨ ਆਪਣੀ LMI ਐਗਜ਼ੈਂਪਟ ਕਲੋਜ਼ ਵਰਕ ਪਰਮਿਟ ਹੁੰਦਾ ਹੈ ਇਹਦੇ ਵਿੱਚ, ਤੇ ਜਿਹੜਾ ਸੇਮ ਹੀ ਕੈਟੇਗਰੀ C16 ਦੇ ਅੰਡਰ ਆਉਂਦਾ ਵਾ। ਤੇ ਇਹਦੇ ਵਿੱਚ ਸਾਡੇ ਕੋਲ ਪਿਛਲੇ 2 ਵੀਕਾਂ 'ਚ ਅੱਜ ਤੱਕ 20 ਅਪਰੂਵਲ ਆ ਚੁੱਕੇ ਨੇ। ਤੇ ਇਹਦੇ ਵਿੱਚ ਕੁਛ ਜ਼ਿਆਦਾ ਉਹ ਵੀ ਨਹੀਂ ਹੈਗਾ ਕਿ ਤੁਹਾਡੇ ਡਾਕੂਮੈਂਟ ਬਹੁਤ ਲੱਗਣਗੇ, ਬਸ ਇੰਪਲੋਇਰ ਕੋਲੋਂ ਤਾਂ ਤੁਹਾਡਾ ਬਸ ਜੋਬ ਆਫਰ ਹੀ ਲੱਗੇਗਾ, ਤੇ ਇੱਕ ਉਹਨਾਂ ਦਾ ਬਸ ਉਹਨਾਂ ਨੇ ਤੁਹਾਡੀ ਜਿਹੜੀ ਫੀਸ ਪੇ ਕਰਨੀ ਹੈ, ਜਿਹੜੀ ਆਪਣੀ ਕੰਪਲਾਇੰਸ ਫੀ ਹੁੰਦੀ ਆ ਉਹ ਸਿਰਫ ਹੈਗੀ ਹੈ $230, ਠੀਕ ਆ ਜੀ। ਤੇ ਜਿਹੜਾ ਅਪਲਾਈ ਕਰ ਰਿਹਾ ਉਹਦੇ ਵੱਲੋਂ ਬਸ ਉਹੀ ਜਿਹੜੇ ਸਿੰਪਲ ਡਾਕੂਮੈਂਟਸ ਹੁੰਦੇ ਨੇ ਆਪਣੇ, ਜਿਹੜਾ ਲੈਂਗੁਏਜ ਟੈਸਟ ਹੁੰਦਾ ਆ, ਵਰਕ ਪਰਮਿਟ ਹੁੰਦਾ ਆ, ਪਾਸਪੋਰਟ, ਬਸ ਆਹੀ ਸਾਰੇ ਨੋਰਮਲ ਜਿਹੇ ਡਾਕੂਮੈਂਟਸ ਹੋਣਗੇ।
0: ਬਾਅਦ ਚ ਤੁਸੀਂ ਬੇਸ਼ੱਕ ਕਰਿਓ, ਪਰ ਜਿਹੜੇ ਹੁਣ ਕਾਲ ਕਰਨਗੇ ਉਹਨਾਂ ਨੂੰ ਤੁਸੀਂ ਇਹ ਸਲਾਹ ਮਸ਼ਵਰਾ, ਕਿਉਂਕਿ ਹੈਲਪ ਹੋਣੀ ਆ, ਵੱਡੀ ਸਪੋਰਟ ਹੋਣੀ ਆ, ਬੰਦਾ ਕਈ ਵਾਰ ਬੜੇ ਦਿੱਕਤ ਦੇ ਵਿੱਚ ਹੁੰਦਾ। ਸੋ ਇਮੀਗ੍ਰੇਸ਼ਨ ਬਾਬਤ ਕੋਈ ਕੁਐਸਚਨ ਹੋਇਆ ਉਹਨਾਂ ਤੋਂ, ਜਿਹੜੀਆਂ ਹੁਣ ਕਾਲਸ ਤੁਹਾਨੂੰ ਆਉਣਗੀਆਂ ਅੱਜ ਤੁਸੀਂ 30 ਮਿੰਟ ਰਿਚਾਰਜ ਕਰਨੇ, ਠੀਕ ਹੈ ਜੀ, ਜਿੰਨੇ ਵੀ ਕਾਲ ਆਉਣਗੇ ਉਹਨਾਂ
1: ਨੂੰ। ਹਾਂਜੀ ਠੀਕ ਹੈ ਜੀ,
0: ਬਿਲਕੁਲ ਬਿਲਕੁਲ। ਐਡਰੈਸ ਤੇ ਆਪਣਾ ਨੰਬਰ ਦੱਸ ਦਿਓ।
1: ਹਾਂਜੀ, ਸਾਡਾ ਐਡਰੈਸ ਹੈਗਾ ਆ ਜੀ 218 ਐਕਸਪੋਰਟ ਬੁਲੇਵਾਰਡ, ਸੂਈਟ ਨੰਬਰ 212, ਇਹ ਡੈਰੀਅਨ ਹਰਨਟਾਰੀਓ ਤੇ ਆ। ਤੇ ਸਾਡਾ ਫੋਨ ਨੰਬਰ ਹੈਗਾ ਆ 437-365-1275।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
1: ਹਾਂਜੀ, 437-365-1275।
0: ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਜੇਕਰ ਤੁਸੀਂ ਦੋਸਤੋ ਮਿਲਣਾ ਚਾਹੁੰਦੇ ਹੋ, ਗੱਲ ਕਰਨੀ ਚਾਹੁੰਦੇ ਹੋ, ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਤਾਂ ਇਹਨਾਂ ਦੇ ਆਫਿਸ ਵੀ ਜਾ ਸਕਦੇ ਹੋ, 437-365-1275, 437-365-1275, 437-365-1275, 365 ਇਹਦਾ ਯਾਦ ਰਹਿ ਜਾਣਾ ਵੀ 365 ਦਿਨ ਹੁੰਦੇ ਆ। 437-365-1275 ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਵੀ ਕਿਸ ਤਰ੍ਹਾਂ ਦਾ ਕੁਐਸਚਨ ਆ ਤੇ 437-365-1275 ਤੇ ਕਾਲ ਕੀਤੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਥੈਂਕ
1: ਯੂ,
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਤਰੰਗ ਦੇ ਨਾਲ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦੱਸਦੇ ਕਿ ਸਵੀਟ ਮਹਿਲ ਵੱਲੋਂ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਪਾਂਸਰ ਕੀਤਾ ਜਾ ਰਿਹਾ। ਸਰੋਂ ਦਾ ਸਾਗ, ਮੱਕੀ ਦੀ ਰੋਟੀ ਤੇ ਲੱਸੀ ਦਾ ਗਲਾਸ, ਸਪੈਸ਼ਲ ਸਪੈਸ਼ਲ ਸਪੈਸ਼ਲ ਤੁਹਾਨੂੰ ਅੱਜ ਮਿਲਣਾ। ਕਿੱਥੋਂ? ਸਵੀਟ ਮਹਿਲ ਤੋਂ। ਲਓ ਕੁਝ ਕੁ ਰਿਕਾਰਡ ਕਮਰਸ਼ੀਅਲ, ਫਿਰ ਉਸ ਤੋਂ ਬਾਅਦ ਗਏ ਤੇ ਹੁਣੇ ਵਾਪਸ ਆਏ ਜੀ।
2: ਰਾਹ ਤਾਂ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ, ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ, ਜੋ ਕਰਨਗੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ। ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
2: ਬਈ, ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
3: ਕਾਲ ਕਰੋ 905-874-98-78।
4: ਬੰਬਾ ਗਿਆ ਮੈਂ ਜਿੱਥੇ ਜਾਵਾਂ, ਮੁੰਡੇ ਕਹਿੰਦੇ ਬੰਬਾ ਗਿਆ।
5: ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ, ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ या नॉन वेज आइटम ले डाइन इन करो या केटरिंग करवाओ इको नंबर कुमाओ 416-679-9999 ऑफिसिट यूनिट 9680 रेक्सडेल बुलेवार्ड टोरंटो स्वीट महल ट्रेडिशन ऑफ टेस्ट
6: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ 'ਚ ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਏਅਰਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
7: जी हाँ चांदी के फैंसी सेट चांदी की बैंगल्स और चांदी की पायल
8: इतनी बस नहीं जेंट्स ने चांदी के कड़े चांदी की चेन चांदी के ब्रेसलेट
7: बर्तन और चांदी के किसी भी तरह का सामान लेने के लिए वन एंड ओनली सिल्वर हट
8: फोर एंड अवनीजर के इंटरसेक्शन पे गुरुद्वारे बाय प्लाजा के बीच सिल्वर हट
7: 647-339-3521
8: 647-339-3521 4525 अवनीजर रोड ब्रैम्पटन सिल्वर हट
0: ਸਾਰੰਗ ਦੇ ਨਾਲ ਸੋ ਵਕਾਰ ਖਾਨ ਸਾਹਿਬ ਸਾਡੇ ਨਾਲ ਆ ਉਸ ਤੋਂ ਮਾਲ ਸਾਹਿਬ ਵੀ ਸਾਡੇ ਸਟੂਡੀਓ ਵਿੱਚ ਪਹੁੰਚ ਗਏ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਤੇ ਫਿਰ ਦੇਵੀ ਭਾਜੀ ਨਾਲ ਗੱਲਬਾਤ ਕਰਦੇ ਹਾਂ ਸੋ ਪਹਿਲਾਂ ਮਾਲ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਸਰ
9: ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਕੀ ਹਾਲ ਚਾਲ ਚੜ੍ਹਦੀ ਕਲਾ
9: ਹਾਂਜੀ ਹਾਂਜੀ ਬਹੁਤ ਵਧੀਆ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੀਦਾ ਆਪਾਂ ਤਾਂ
0: ਕੱਲ ਤੁਹਾਡਾ ਨੰਬਰ ਬਹੁਤ ਮੰਗ ਰਿਹਾ ਸੀ ਕਿਉਂਕਿ ਜਿਹਨਾਂ ਨੇ ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਬਾਈ ਜੀ ਉਹਨਾਂ ਦੇ ਲਈ ਤਾਂ ਇੱਕ ਰਾਮ ਵਾਂਗੂ ਤੁਹਾਡਾ ਕੰਮ ਚੱਲਿਆ ਕਿ ਭਾਈ ਨੰਬਰ ਦਿਓ ਮਾਲ ਸਾਹਿਬ ਦਾ ਤੇ ਇਸ ਨੰਬਰ ਤੇ ਕਾਲ ਕਰਕੇ ਸਾਡੀ ਇੰਸ਼ੋਰੈਂਸ ਘਟਦੀ ਹੈ
9: ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਜਦੋਂ ਕੱਲ ਆਪਾਂ ਰੇਡੀਓ ਤੇ ਬੈਠੇ ਸੀਗੇ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਕਾਲਾਂ ਆਈਆਂ ਨੇਗੀਆਂ ਤੇ ਆਪੋ ਆਪਣੀ ਇੰਸ਼ੋਰੈਂਸ ਬਾਰੇ ਪੁੱਛ ਰਹੇ ਸੀ ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਤੁਹਾਡੇ ਆਟੋ ਦੇ ਰੀਨੋ ਆ ਰਹੀ ਆ ਤੋਂ ਕਵਰੇਜ ਦਾ ਨਹੀਂ ਪਤਾ ਲੱਗ ਰਿਹਾ ਕੀ ਕਰਨਾ ਕੀ ਨਹੀਂ ਕਰਨਾ ਲੋੜ ਤੋਂ ਜ਼ਿਆਦਾ ਪੇ ਕਰੀ ਜਾਂਦੇ ਹੋ ਕਈ ਵਾਰ ਤੁਸੀਂ ਕਿਸੇ ਗਰੁੱਪ ਲਈ ਐਲੀਜੀਬਲ ਹੁੰਦੇ ਹੋ ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਈ ਵਾਰ ਆਪਾਂ ਨੂੰ ਨਹੀਂ ਨੌਲੇਜ ਹੁੰਦੀ ਕਿਉਂਕਿ ਜਿਸ ਦਾ ਕੰਮ ਉਸੀ ਕੋ ਸਾਜੇ ਵਾਲੀ ਗੱਲ ਹੁੰਦੀ ਆ ਤੇ ਸੋ ਤੁਸੀਂ ਇੱਕ ਵਾਰੀ ਜ਼ਰੂਰ ਰੀਨਿਊ ਕਰਾਉਣ ਤੋਂ ਪਹਿਲਾਂ ਉਹਨਾਂ ਦੀ ਕਵਰੇਜ ਅਤੇ ਪ੍ਰੀਮੀਅਮ ਜ਼ਰੂਰ ਮੈਚ ਕਰਿਆ ਕਰੋ ਜੀ ਇਹ ਵੀ ਨਾ ਸੋਚਿਆ ਕਰੋ ਵੀ ਜ਼ਿਆਦਾ ਸਸਤੀ ਆ ਇਹ ਅਤੇ ਜ਼ਿਆਦਾ ਪੇ ਵੀ ਨਹੀਂ ਕਰਨੇ ਆਪਾਂ ਜਿੰਨਾ ਸਾਡਾ ਹੱਕ ਬਣਦਾ ਸੀ ਉਨਾ ਪੇ ਕਰਨੇ ਹੈਗੇ ਅਤੇ ਜ਼ਿਆਦਾ ਸਸਤੀ ਲਵਾਂਗੇ ਉਹਦਾ ਨੁਕਸਾਨ ਹੀ ਹੋਣਾ ਗਾ ਸੋ ਤੁਸੀਂ ਰੀਨਿਊ ਆ ਰਹੀ ਆ ਆਪਣੇ ਆਟੋ ਦੀ ਇੰਸ਼ੋਰੈਂਸ ਦਾ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ 647-627-8820 647-627-8820 647-627-8820 ਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਵਪਾਰ ਜੀ
0: ਵਕਾਰ ਖਾਨ ਸਾਹਿਬ ਜੀ ਸਤਨਾਣੇ ਖਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ
10: ਜੀ ਥੈਂਕ ਯੂ ਸੋ ਮਚ ਰਾਜਵੀਰ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 647-864-8000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ ਨੰਬਰ ਅਗੇਨ 647-864-8000
0: ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ
10: ਥੈਂਕ ਯੂ ਰਾਜਵੀਰ ਜੀ

0: ਦੋਸਤੋ ਜਿਹੜਾ ਹੋਇਆ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੁਣ ਰਹੇ ਹੋ ਬੇਬੀ ਮਖਸੂਸਪੁਰੀ ਹੋਣਾ ਵੀ ਤੇ ਬੇਬੀ ਮਖਸੂਸਪੁਰੀ ਬਾਈ ਕਮਾਲ ਦੇ ਇਨਸਾਨ ਨੇ, ਕਮਾਲ ਦੇ ਦੋਸਤ ਨੇ, ਕਮਾਲ ਦੇ ਰਾਈਟਰ ਨੇ, ਕਮਾਲ ਦੇ ਸਿੰਗਰ ਨੇ। ਸੋ ਖੁਸ਼ਕਿਸਮਤ ਇਹ ਆ ਕਿ ਉਹਨਾਂ ਦਾ ਸ਼ੋਅ ਆ ਜਿਹੜਾ ਸਾਡੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਆ ਗਿਆ 17 ਤਰੀਕ ਨੂੰ। ਸੋ ਤੁਸੀਂ ਆਲਰੇਡੀ ਟਿਕਟਾਂ ਤੁਹਾਡੇ ਹੱਥ 'ਚ ਨੇ, ਟਾਈਮ ਸਿਰ ਪਹੁੰਚ ਜਾਓ, ਤੁਹਾਡਾ ਟਾਈਮ ਮੈਂ ਖਰਾਬ ਨਹੀਂ ਕਰਨਾ। ਮੈਂ ਬੇਬੀ ਬਾਈ ਜੀ ਨੂੰ ਲੈਵਾਂ। ਬਾਈ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੁਹਾਡੇ ਆਪਣੇ ਪ੍ਰੋਗਰਾਮ ਤੇ ਸਰ।
1: ਰਾਜਵੀਰ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਰੇਡੀਓ ਸਾਰਿਆਂ ਨੂੰ, ਜਿੰਨੇ ਲਿਸਨਰ ਆ ਸਾਰੇ ਪੰਜਾਬੀ ਭੈਣ ਭਰਾ ਪਿਆਰਿਆਂ ਨੂੰ, ਅਦੋਂ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਪਿਆਰਿਆਂ ਨੂੰ।
0: ਮੈਂ ਤਾਂ ਹੁਣ ਬੇਬੀ ਬਾਈ ਜੀ ਇਹ ਵੀ ਕਹੂੰਗਾ ਕਿ ਬੇਬੀ ਬਾਈ ਅੱਜ ਕੱਲ ਨਵਾਂ ਕੰਮ ਚੱਲਿਆ ਵੀ ਲਾਈਫ ਕੋਚ ਵੀ ਨੇ, ਮੋਟੀਵੇਸ਼ਨਲ ਸਪੀਕਰ ਵੀ ਨੇ, ਪੁੱਛੋ ਕਿਵੇਂ
1: ਲਓ ਜੀ।
0: ਇਹ ਕਹਿੰਦੇ ਕਿ ਜਿਵੇਂ ਨਾ ਲੋਕਾਂ ਨੂੰ ਕੋਈ ਟੈਨਸ਼ਨ ਹੁੰਦੀ ਆ, ਕੋਈ ਡਿਪਰੈਸ਼ਨ ਚ ਜਾਂਦਾ, ਉਹ ਫਿਰ ਜਾਂਦੇ ਆ ਕਾਉਂਸਲਰ ਕੋਲੇ, ਉਹ ਉਹਨਾਂ ਨੂੰ ਕੋਈ ਪੁੜੀ ਦੇ ਦਿੰਦਾ, ਕੋਈ ਦੱਸ ਦਿੰਦਾ ਵੀ ਐਂ ਕਰ ਟੈਨਸ਼ਨ ਦੂਰ ਹੋ ਜੂ। ਉਹ ਜੀ ਪੁੜੀ ਤੁਹਾਡੇ ਗੀਤਾਂ ਦੇ ਵਿੱਚ ਮਿਲਦੀ ਆ, ਜਿਵੇਂ ਤੁਸੀਂ ਹੁਣ ਬੰਦਾ ਕਹਿੰਦਾ ਬਾਈ ਮੈਂ ਟੈਨਸ਼ਨ ਆ, ਤੇ ਦੇਵੀ ਬਾਈ ਕਹਿੰਦੇ ਜੇ ਤੈਨੂੰ ਟੈਨਸ਼ਨ ਆ ਕੋਈ ਗੱਲ ਨੀ, ਫੂਕ ਮਾਰ ਕੇ ਹਰ ਇੱਕ ਫਿਕਰ ਉਡਾਈ ਆ, ਮੌਤ ਨੀ ਆਉਂਦੀ ਜਦ ਤੱਕ ਜਸ਼ਨ ਮਨਾਈ ਆ। ਹਾਂ ਹਾਂ ਮਾੜੀ ਮਾਲਾ ਜੀ ਹਰ ਮਨ ਕੇ ਨਾਲ ਉਹਦਾ ਨਾਮ ਧਿਆਈ ਆ। ਇਹ ਪੁੜੀ ਦੇ ਕੇ ਜਦ ਤੁਸੀਂ ਤੋਰਦੇ ਹੋ ਬੰਦਾ ਟੈਨਸ਼ਨ ਤੋਂ ਦੂਰ ਹੋ ਜਾਂਦਾ।
1: ਸ਼ੁਕਰੀਆ ਸ਼ੁਕਰੀਆ ਰਾਜਵੀਰ ਜੀ, ਇੰਨਾ ਇੰਨਾ ਪਿਆਰ, ਇੰਨਾ ਮੁਹੱਬਤ ਮਿਲਦਾ ਜੀ ਆਪਣੇ ਪੰਜਾਬੀ ਪਿਆਰਿਆਂ ਤੋਂ, ਅਸੀਂ ਜੋ ਵੀ ਥੋੜਾ ਬਹੁਤਾ ਲਿਖਦੇ ਹਾਂ ਤੇ ਉਹਨੂੰ ਇਸ ਤਰ੍ਹਾਂ ਰਿਸਪੋਂਸ ਮਿਲਦਾ ਜੀ, ਹੁੰਗਾਰਾ ਮਿਲਦਾ, ਸਾਰੇ ਪਸੰਦ ਕਰਦੇ ਆ, ਤੇ ਬੜੀ ਖੁਸ਼ੀ ਹੁੰਦੀ ਹੈ ਜੀ, ਬੜਾ ਮਨ ਨੂੰ ਚੰਗਾ ਲੱਗਦਾ ਹਨਾ ਜੀ, ਤੇ ਚਲੋ ਮਿਹਨਤ ਦਾ ਮੁੱਲ ਮਿਲ ਰਿਹਾ ਸਾਨੂੰ ਬਹੁਤ ਜ਼ਿਆਦਾ ਹਨਾ।
0: ਅੱਛਾ ਮੈਂ ਨਾ ਜਦੋਂ ਵੀ ਤੁਹਾਡਾ ਜ਼ਿਕਰ ਕਿਤੇ ਹੁੰਦਾ, ਕਿਤੇ ਗੱਲਬਾਤ ਹੋਵੇ, ਉਹ ਕਹਿੰਦੇ ਯਾਰ ਦੇਵੀ ਬਾਈ ਉਹਨਾਂ ਦੀ ਸ਼ਾਇਰੀ ਐ ਆ ਜਿਵੇਂ ਬੰਦਾ ਜਦੋਂ ਸੁਣਦਾ ਹੁੰਦਾ ਨਾ ਮੰਤਰ ਮੁਗਧ ਹੋ ਕੇ ਬਹਿ ਜਾਂਦਾ, ਵੀ ਉਹ ਜਿਹੜੇ 2-2.5 ਘੰਟੇ ਆ ਫੋਨ ਫਾਨ ਨਹੀਂ ਫਿਰ ਬੰਦਾ ਚੱਕਦਾ ਹੈ, ਐ ਉਤਰਦੀ ਜਾਂਦੀ ਹੈ ਸ਼ਾਇਰੀ। ਸੋ ਇਹਦੇ ਲਈ ਤੁਹਾਨੂੰ ਮੁਬਾਰਕਬਾਦ ਆ ਸਰ, ਕਿਉਂਕਿ ਫੋਨ ਤੋਂ ਦੂਰ ਕਰਨਾ ਬੰਦੇ ਨੂੰ 2 ਘੰਟੇ ਲਈ, ਟੈਨਸ਼ਨ ਤੋਂ ਦੂਰ ਕਰਨਾ, ਉਹਨੂੰ ਉਹਦੇ ਰੰਗ ਵਿੱਚ ਰੰਗ ਦੇਣਾ ਵੀ ਤੂੰ ਹੈ ਕੀ ਆ ਆਪਣੀ ਗਾਇਕੀ ਦੇ ਜ਼ਰੀਏ। ਮੈਂ ਤਾਂ ਬਹੁਤ ਵਾਰ ਮਾਣ ਚੁੱਕਿਆ ਲਾਈਵ, ਇਹ ਲਾਈਵ ਇਹ ਨਸ਼ਾ ਮਾਣ ਚੁੱਕਿਆ। ਸੋ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ
1: ਜੀ ਰਾਜਵੀਰ? ਆਈ ਥਿੰਕ ਪਤਾ ਨੀ ਇੱਕ ਚੀਜ਼ ਹੋ ਜਾਂਦੀ ਜਦੋਂ ਆਪਾਂ ਇੱਕ ਚੀਜ਼ ਦਾ ਨਿਰੰਤਰ ਅਭਿਆਸ ਕਰੀ ਜਾਂਦੇ ਆ, ਅਭਿਆਸ ਚਾਹੇ ਕਿਸੇ ਤਰ੍ਹਾਂ ਦਾ ਕੋਈ ਚੀਜ਼ ਸੁਣਨ ਦਾ, ਕੋਈ ਚੀਜ਼ ਕਰਨ ਦਾ, ਕੋਈ ਪ੍ਰੈਕਟਿਸ ਕਰਨ ਦਾ, ਹਨਾ ਕੁਛ ਵੀ ਇੱਕ ਟਾਰਗੇਟ ਮੈਥਿਕ ਵੀ ਅਸੀਂ ਜਾਂਦੇ ਵੀ ਅਸੀਂ ਆਹ ਕਰਨਾ, ਅਸੀਂ ਏਦਾਂ ਕਰਨਾ, ਹਨਾ ਅਸੀਂ ਉਹਨੂੰ ਫੋਕਸ ਕਰਕੇ ਉੱਥੇ ਆਪਾਂ ਮਿਹਨਤ ਕਰਦੇ ਹਾਂ ਜੀ, ਤੇ ਮੈਨੂੰ ਲੱਗਦਾ ਉਹ ਚ ਇੱਕ ਚੀਜ਼ ਬਣ ਜਾਂਦੀ ਸ਼ਾਇਦ, ਥੋੜਾ ਰਾਬਤਾ ਜੁੜ ਜਾਂਦਾ ਆਰਟਿਸਟ ਦਾ ਫਿਰ ਆਡੀਅੰਸ ਦੇ ਨਾਲ, ਹਨਾ ਜੇ ਹੁਣ ਸਟੇਜ ਪਰਫੋਰਮੈਂਸ ਸੀ ਜਿਹੜੇ ਸਾਡੇ ਸਾਹਮਣੇ ਖਰੋਤੇ ਬੈਠੇ ਸਾਨੂੰ ਸੁਣਦੇ ਆ ਪਿਆਰ ਕਰਦੇ ਟਾਈਮ ਕੱਢ ਗਿਆ ਹੈ, ਉਹਨਾਂ ਨੂੰ ਇੱਕ ਕਨੈਕਟਿਵਿਟੀ ਹੋ ਜਾਂਦੀ ਹੈ, ਇੱਕ ਜੁੜਾਵ ਹੋ ਜਾਂਦਾ, ਹਨਾ ਜੀ, ਤੇ ਉਹਦੇ ਲਈ ਅਸੀਂ ਆਰਟਿਸਟ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਸਰੋਤੇ ਜਿਹੜੇ ਸਾਡੇ ਦਰਸ਼ਕ ਆ ਸਾਡੇ ਨਾਲ ਜੁੜ ਜਾਣ, ਹਨਾ ਉਹ ਸੁਰਤੀ ਬਿਰਤੀ ਕਰਕੇ ਅਸੀਂ ਮਾਲਕ ਅੱਗੇ ਅਰਦਾਸ ਕਰਕੇ ਜੋ ਜੋ ਵੀ ਸਾਨੂੰ ਮਤ ਬੁੱਧ ਮਾਲਕ ਨੇ ਬਖਸ਼ੀ, ਅਸੀਂ ਜੋ ਉਹਦੇ ਹਿਸਾਬ ਨਾਲ ਲਿਖ ਸਕਦੇ ਹਾਂ ਕਰ ਸਕਦੇ ਹਾਂ, ਅਸੀਂ ਉਸ ਵੇਲੇ ਦਾ ਦੀ ਬੈਸਟ ਜੋ ਅਸੀਂ 100% ਆਪਾਂ ਕਹਿੰਦੇ ਹਾਂ ਉਹ ਕਰ ਸਕੀਏ, ਹਨਾ ਜੀ, ਉਹਨਾਂ ਤੱਕ ਪਹੁੰਚ ਜਾਵੇ, ਉਹਨੂੰ ਚੰਗਾ ਲੱਗ ਜਾਵੇ।
0: ਤੁਹਾਡੇ ਗੀਤਾਂ ਦੇ ਵਿੱਚ ਤਾਂ ਇਉਂ ਆ ਵੀ ਬੰਦਾ ਕੋਈ ਗੱਲ ਕਰੇ ਤਾਂ ਸਹੀ, ਉਹਦਾ ਜਵਾਬ ਤੁਹਾਡੇ ਗੀਤਾਂ 'ਚ ਪੈ ਜੇ, ਬੰਦਾ ਤੁਹਾਨੂੰ ਕਹਿੰਦੇ ਬਾਈ ਮੈਨੂੰ ਤਾਂ ਯਾਰ ਫਲਾਣੇ ਨੇ ਧੋਖਾ ਦੇ ਤਾ, ਮੈਨੂੰ ਤਾਂ ਦਗਾ ਦੇ ਗਿਆ, ਤੇ ਤੁਸੀਂ ਜਦੇ ਕਹਿੰਦੇ ਹੋ ਜਿਨ੍ਹਾਂ ਦੀ ਫਿਕਰ ਦੇ ਵਿੱਚ ਦਗਾ, ਕਮਾਲ ਕਰ ਦਿੰਦੇ ਬੰਦਾ ਗੱਲ ਤਾਂ ਕਰਕੇ ਦੇਖੀ ਸਹੀ ਤੁਹਾਡੇ ਨਾਲ, ਤਾਂ ਤੁਸੀਂ ਪਹਿਲਾਂ ਦੇਖ ਦਿਓ ਵੀ ਮੈਂ ਸਾਰਿਆਂ ਦੇ ਹੱਲ ਲੱਭ ਕੇ ਰੱਖ ਰਿਹਾ। ਅੱਛਾ ਬਾਈ ਇਹਨੂੰ ਪੂਰਾ ਕਰਿਓ ਤਾਂ ਥੋੜਾ ਜਿਹਾ ਸੁਣਾਇਓ ਸ਼ਾਇਰੀ, ਰੰਗ ਰੰਗੇ ਹੋ ਗਿਆ ਥੋੜਾ
1: ਜਿਹਾ, ਜਿਨ੍ਹਾਂ ਦੀ ਫਿਕਰ ਦੇ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ, ਜੋ ਰੁੱਖ ਜ਼ਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ, ਤੇ ਘੱਟ ਆਈਏ ਘੱਟ ਘੱਟ ਮਿਲੀਏ ਘੱਟ ਆਈਏ ਜਾਈਏ, ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੇਰੇ ਲਈ ਦੁਆਵਾਂ ਨਹੀਂ ਕਰਦੇ, ਦੇਵੀ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਪਰ ਕਿਸੇ ਖਿਲਾਫ਼ ਤੋਂ ਸੱਚ ਜਾਣੀ ਅਸੀਂ ਕਦੇ ਸਲਾਹਾਂ ਨਹੀਂ ਕਰਦੇ।
0: ਕਿਆ ਬਾਤ ਹੈ, ਕਿਆ ਬਾਤ ਹੈ, ਇਹ ਹੈ ਦੇਵੀ ਮਖਸੂਸਪੁਰੀ।
1: ਤੁਹਾਡੇ ਮੀਡੀਆ ਵਾਲੇ ਸੱਜਣ ਭਰਾ ਹਮੇਸ਼ਾ ਦੀ ਤਰ੍ਹਾਂ ਨਾਲ ਖੜਦੇ ਆ ਤੇ ਬੜਾ ਹੌਸਲਾ ਦਿੰਦੇ ਆ ਸਾਨੂੰ ਹਮੇਸ਼ਾ, ਇਹਨਾਂ ਦੀ
0: ਇੱਥੇ ਦੀਆਂ ਤਿਆਰੀਆਂ ਪੂਰੀਆਂ ਨੇ 17 ਤਰੀਕ ਦੀਆਂ ਫਿਰ?
1: ਹਾਂਜੀ ਬਿਲਕੁਲ ਬਿਲਕੁਲ ਜੀ, ਮੈਂ ਹਾਂ ਪਹੁੰਚ ਜਾਣਾ ਜੀ ਤੁਹਾਡੇ ਕੋਲ, ਹੋਪਫੁਲੀ ਕੱਲ ਆ ਜਾਣਾ, ਤੇ ਅਸੀਂ ਆ ਕੇ ਫਿਰ ਉੱਥੇ ਮਿਲਾਂਗੇ ਸਾਰੇ ਦੋਸਤਾਂ ਮਿੱਤਰਾਂ ਨੂੰ, ਤੇ ਪੂਰਾ ਉਤਸ਼ਾਹ ਹੈ ਜੀ ਮਨ ਵਿੱਚ ਮਿਲਣ ਦਾ ਸਾਰਿਆਂ ਨੂੰ, ਹਨਾ ਜੀ।
0: ਤੇ ਅਸੀਂ ਨਾਲ ਹੀ ਦੱਸ ਦਈਏ ਕਿ ਟਿਕਟਾਂ ਨੇ ਜਿਹੜੀਆਂ ਉਹ ਲਿਮਿਟਡ ਨੇ ਬਾਈ ਇਸ ਵਾਰ ਟਿਕਟਾਂ, ਕਿਉਂਕਿ ਬਹੁਤ ਜ਼ਿਆਦਾ ਟਿਕਟਾਂ ਰਹਿ ਨਹੀਂ ਗਈਆਂ, ਥੋੜੀਆਂ ਟਿਕਟਾਂ ਰਹਿੰਦੀਆਂ ਨੇ, ਟਿਕਟਾਂ ਲਿਮਿਟਡ ਨੇ, ਢਿੱਲੋਂ ਵੀਡੀਓ ਤੋਂ ਵੀ ਟਿਕਟਾਂ ਨੇ ਜਿਹੜੀਆਂ ਉਹ ਚੱਕੀਆਂ ਜਾ ਸਕਦੀਆਂ ਨੇ, ਜਾਂ ਅਸੀਂ ਨੰਬਰ ਵੀ ਸਾਂਝਾ ਕਰ ਦੇਵਾਂਗੇ ਉਸ ਨੰਬਰ ਤੋਂ ਵੀ ਟਿਕਟਾਂ ਲਈਆਂ ਜਾ ਸਕਦੀਆਂ ਨੇ, ਕਿਉਂਕਿ 17 ਤਰੀਕ ਦੇ ਵਿੱਚ ਬਹੁਤ ਦਿਨ ਰਹਿ ਨਹੀਂ ਗਏ। ਢਿੱਲੋਂ ਵੀਡੀਓ ਦਾ ਨੰਬਰ ਤੁਸੀਂ ਲੈ ਲਓ 905-204-1313, 905-204-1313, ਸਿਰਫ $40 ਦੀ ਟਿਕਟ ਰੱਖੀ ਹੈ ਤੇ ਜਾਂ $100 ਦੀ VIP ਹੈ, ਉਹ ਤਾਂ ਮੇਰੇ ਖਿਆਲ ਬਹੁਤੀਆਂ ਨਹੀਂ ਰਹਿਣੀਆਂ, ਹੋਣੀਆਂ ਨੀ, VIP ਤਾਂ ਬਹੁਤ ਘੱਟੀਆਂ ਹੋਣੀਆਂ ਨੇ, ਪਰ $40 ਵਾਲੀ ਟਿਕਟ ਹੈ ਜਿਹੜੀ ਉਹ ਤੁਹਾਨੂੰ ਮਿਲ ਸਕਦੀ ਹੈ। ਨੰਬਰ ਨੋਟ ਕਰ ਲਓ 905-204-1313, 9052041313, 905-204-1313। ਢਿੱਲੋਂ ਵੀਡੀਓ ਸਾਡੇ ਮਿੱਤਰ ਨੇ, ਉਹਨਾਂ ਦੇ ਕੋਲੇ ਟਿਕਟ ਨੇ ਜਿਹੜੀਆਂ ਉਹ ਤੁਸੀਂ ਲੈ ਸਕਦੇ ਹੋ। ਬਾਈ ਬੱਬੂ ਮਾਨ ਬਾਈ ਵਾਲਾ ਮੈਂ ਐਕਸਪੀਰੀਅੰਸ ਕਿਵੇਂ ਰਿਹਾ? ਬਹੁਤ ਕਮਾਲ ਦਾ ਗੀਤ, ਬੜਾ ਲੋਕਾਂ ਦੇ ਵੱਲੋਂ ਭਰਮਾ ਹੁੰਗਾਰਾ ਮਿਲਿਆ ਉਹਨੂੰ ਵੀ।
1: ਹਾਂਜੀ ਰਾਜਵੀਰ ਜੀ, ਬੜਾ ਤੁਹਾਨੂੰ ਪਤਾ ਮਾਨ ਸਾਹਿਬ ਦਾ ਫਿਰ ਉਤਬਾ ਵੱਡਾ ਨਾਮ ਹੈ ਜੀ ਬੱਬੂ ਮਾਨ ਸਾਹਿਬ ਦਾ, ਤੇ ਉਹ ਚਲੋ ਉਹਨਾਂ ਨੂੰ ਚੰਗਾ ਲੱਗਾ ਵੀ ਭਾਈ ਚਲੋ ਕੋਲੈਬੋਰੇਸ਼ਨ ਰਲ ਕੇ ਕਰੀਏ ਨਾ, ਤੇ ਗੀਤ ਅਸੀਂ ਵੀ ਫਾਈਨਲੀ ਸਿਲੈਕਟ ਕੀਤਾ ਹੈ ਨਾ ਜੀ ਤੀਹ ਰੁਪਏ ਨੂੰ ਵੀ ਕਰੀਏ, ਤੇ ਉਹ ਬੜਾ ਅੱਛਾ ਰਿਸਪੋਂਸ ਆਇਆ ਜੀ, ਮੈਂ ਹੁਣ ਗਾ ਰਿਹਾ ਸਾਰੇ ਪ੍ਰੋਗਰਾਮ ਤੇ,
0: ਤੇ ਥੋੜਾ ਜਿਹਾ ਸੁਣਾ ਸਕਦੇ ਸਾਡੇ ਜਿਹੜੇ ਲਿਸਨਰ ਇਸ ਵੇਲੇ ਹੈਗੇ ਆ, ਥੋੜਾ ਜਿਹਾ ਗੁਣਗੁਣਾ ਕੇ
1: ਜੀ? ਮੈਂ ਲਾਸਟ ਅੰਤਰਾ ਸੁਣਾ ਨਾ ਜਿਹੜਾ ਮਾਨ ਸਾਹਿਬ ਨੇ ਲਿਖਿਆ ਸੀ, ਬਾਕੀ ਪਹਿਲਾ ਗਾਣਾ ਮੈਂ ਲਿਖਿਆ ਸੀਗਾ ਤੇ ਆਖਰੀ ਅੰਤਰਾ ਬੱਬੂ ਬਾਈ ਨੇ ਲਿਖਿਆ ਸੀ, ਮੈਂ ਉਹ ਸੁਣਾ ਦਿੰਦਾ ਜੀ।
2: ਬੇਈਮਾਨ ਦੇ ਸ਼ੌਂਕ ਅਵੱਲੇ ਨੇ, ਬਸ ਗੀਤਾਂ ਦੀ ਖੁਮਾਰੀ ਹੈ, ਦੋਹਾਂ

0: ਸਾਰਿਆਂ ਨੂੰ ਹੱਸ ਕੇ ਮਿਲਦੇ ਆ, ਹਿਜਰਾਂ ਨੂੰ ਕੱਲੇ ਹੀ ਜਰੀਏ, ਜੇ ਉਹਨੂੰ ਸ਼ੌਕ ਫੱਟ ਲਾਉਣੇ ਦਾ ਸਾਡਾ ਹੱਕ ਨੀ ਬਣਦਾ ਸੀ।
1: ਬਹੁਤ ਸਤਿਕਾਰ, ਬਹੁਤ ਬਹੁਤ ਪਿਆਰ, ਬਹੁਤ ਬਹੁਤ ਦੁਆਵਾਂ। ਮੈਨੂੰ ਪਤਾ ਫੁੱਲੀ ਸੋਲਡ ਆਊਟ ਖੱਚਾ ਖੱਚ ਭਰਿਆ ਹੋਇਆ ਸ਼ੋਅ ਹੋਣਾ, ਤੇ ਸਾਡੇ ਵੱਲੋਂ ਤਿਆਰੀਆਂ ਬ੍ਰਿੰਟਨ ਵਾਲੇ ਵੱਲੋਂ ਪੂਰੀਆਂ ਜ਼ੋਰਾਂ ਤੇ ਆ। ਬਸ ਤੁਹਾਡੀ ਉਡੀਕ ਹੈ, ਨੰਬਰ ਅਸੀਂ ਫਿਰ ਦੱਸ ਦੇਵਾਂਗੇ। ਕੁਛ ਹੋਰ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹੋ?
0: ਨਹੀਂ ਬਿਲਕੁਲ ਜੀ, ਮੈਂ ਬਸ ਮਾਲਕ ਖੈਰ ਮੇ ਰੱਖੇ ਜੀ, ਖੈਰ ਹੋਵੇ ਸੱਜਣਾ ਪਿਆਰਿਆਂ ਦੀ, ਖੈਰ ਹੋਵੇ ਆਪਣੇ ਬੇਗਾਨਿਆਂ ਦੀ, ਸਾਰਿਆਂ ਦੀ ਖੈਰ ਹੋਵੇ। ਤੇਰੇ ਉੱਚੇ ਮਹਿਲਾਂ ਤੇ ਚੁਬਾਰਿਆਂ ਦੀ ਖੈਰ ਹੋਵੇ, ਕਰੀ ਤੂੰ ਦੁਆ ਸਾਡੇ ਢਾਰਿਆਂ ਦੀ ਖੈਰ ਹੋਵੇ। ਖੈਰ ਹੋਵੇ ਧਰਤੀ ਦੀ ਕਾਇਮ ਅਸਮਾਨ ਰਵੇ, ਖੰਡਾਂ ਬ੍ਰਹਿਮੰਡਾਂ ਚੰਨ ਤਾਰਿਆਂ ਦੀ ਖੈਰ ਹੋਵੇ। ਇੱਜ਼ਤ ਦੀ ਰੋਟੀ ਸਾਰੇ ਜੱਗ ਨੂੰ ਨਸੀਬ ਹੋਵੇ, ਬੇਬੀ ਦਾਤਾਂ ਵੰਡਦੇ ਦੁਆਰਿਆਂ ਦੀ ਖੈਰ ਹੋਵੇ। ਮਾਲਕ ਸਭ ਦਾ ਭਲਾ ਕਰੇ, ਚੜ੍ਹਦੀ ਕਲਾ ਮਾਸ਼ਾ।
1: ਵਾਹ ਵਾਹ, ਬਹੁਤ ਖੂਬ ਹੈ ਜੀ, ਬਹੁਤ ਖੂਬ, ਬਹੁਤ ਬਹੁਤ ਧੰਨਵਾਦ। ਛੋਟੂ ਬੱਡੂ ਬਾਈ ਦਾ ਨਾਂ ਨੀ ਲਿਆ ਆਪਾਂ?
0: ਬਿਲਕੁਲ ਜੀ, ਤਾਂ ਅਸੀਂ ਆਪਣੇ ਨਾਲ ਹੀ ਹੁੰਦੇ ਆ, ਨੈਬ ਸਿੰਘ ਭਾਜੀ ਇਸ ਵਾਰੀ ਨਾਲ ਰਲ ਗਏ, ਹੋਰ ਬਾਕੀ ਟੀਮ ਸਾਰੀ ਉਹੀ ਆਪਣੀ ਪਹਿਲਾਂ ਵਾਲੀ, ਸਾਰੇ ਭਰਾ ਟਰੰਟ ਵਾਲੇ। ਤੇ ਸਾਰਿਆਂ ਦਾ ਸ਼ੁਕਰਾਨਾ ਜੀ, ਮੇਰੇ ਵੱਲੋਂ ਸਾਰੇ ਸਪੋਂਸਰ ਵੀ ਰਹਿੰਦਾ ਜੀ,
1: ਸਾਰੇ ਦੋਸਤਾਂ, ਸਾਰੀ ਟੀਮ ਪੱਕੀ ਟੀਮ ਆ ਬਾਈ ਉਹਨਾਂ ਦੀ ਜਿਹੜੀ ਆਏ ਨਾ, ਤੇ ਉਹ ਕਹਿੰਦੇ ਬਾਈ ਸਾਨੂੰ ਅਸੀਂ ਪਿਆਰ ਕਰਦੇ ਹਾਂ ਤੁਹਾਨੂੰ ਬਸ।
0: ਜੀ ਜੀ ਬਿਲਕੁਲ ਜੀ ਬਿਲਕੁਲ, ਛੋਟੀ ਵੱਡੀ ਨੇ ਸਾਰੇ ਇਹ ਬੇਗਰਦ ਪਿਆਰ ਕਰਨ ਵਾਲੀਆਂ ਰੂਹਾਂ ਤੋਂ, ਸਾਰੇ ਪ੍ਰਿੰਟਰ ਨਾਲ ਜਾਣਦੇ ਹੋ, ਮਿਲਦੇ ਰਹਿੰਦੇ ਹੋ, ਸਾਰਿਆਂ ਨਾਲ ਮੁਹੱਬਤ ਹੈ ਉਹਨਾਂ ਦੀ ਬਹੁਤ ਜ਼ਿਆਦਾ ਜੀ। ਅਸੀਂ ਬਹੁਤ ਸਾਰੀ ਟੀਮ ਬੜੀ ਪਿਆਰ ਕਰਨ ਵਾਲੇ ਜੀ, ਸਾਰੇ ਦੋਸਤਾਂ ਨਾਲ ਮਾਹੌਲ ਵਾਲੇ ਆ ਸਾਰੇ, ਤੇ ਬੜੇ ਪਿਆਰੇ ਆ ਜੀ। ਤੇ ਮੈਂ ਬਹੁਤ ਨਾਲ ਜੁੜਿਆ ਜੀ, ਉਹ ਵੀ ਉਸ ਟੀਮ ਨਾਲ ਬੜੇ ਪਿਆਰੇ ਬੰਦੇ ਆ, ਉਹ ਵੀ ਉਹਦਾ ਬੜਾ ਮੁਹੱਬਤ ਹੈ ਉਹਨਾਂ ਨਾਲ ਜੀ ਆਪਣੀ।
1: ਉਹਨਾਂ ਨੂੰ ਵੀ ਜੀ ਆਇਆਂ ਟੀਮ ਦੇ ਵਿੱਚ, ਉਹਨਾਂ ਦਾ ਬਹੁਤ ਸਤਿਕਾਰ, ਸੋ ਨੈਬ ਬਾਈ ਉਹਨਾਂ ਦਾ, ਸੋ ਉਹਨਾਂ ਨੇ ਉਹਨਾਂ ਨੂੰ ਫੇਰ ਜਾਂਦਾ
0: ਰੈਡੀਅਰ ਤੋਂ ਮੂਵ ਹੋ ਕੇ ਆਏ ਜੀ, ਰੈਡੀਅਰ ਤੋਂ ਮੂਵ ਹੋ ਕੇ ਆਏ ਉਹਨਾਂ ਦੇ, ਆਪਣੇ ਡੇ ਕੇਅਰ ਹੈਗੇ ਜਿਹੜੇ ਨਾ, ਤੇ ਹੁਣ ਖੋਲੇ ਨਵੇਂ ਉਹਨਾਂ ਨੇ 8-9 ਇੱਥੇ ਬ੍ਰੈਂਪਟਨ ਵਿੱਚ, ਤੇ ਬੜੀ ਮਿਹਨਤ ਕਰਦੇ ਆ, ਬੜੇ ਪਿਆਰੇ ਵੀਰ ਹੈ ਜੀ ਉਹ ਵੀ। ਹਾਂਜੀ ਬਿਲਕੁਲ
1: ਬਿਲਕੁਲ, ਸੋ ਉਹਨਾਂ ਉਹਨਾਂ ਨੂੰ ਇਹਦਾ ਸਿਹਰਾ ਜਾਂਦਾ ਕਿ ਉਹ ਮੂਹਰੇ ਲੀਡ ਤੇ ਹੋ ਕੇ ਇਸ ਸਾਰੀ ਟੀਮ ਨੂੰ ਲੈ ਕੇ ਜਾ ਰਹੇ ਆ। ਸੋ ਅਸੀਂ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਟੋਰਾਂਟੋ ਦੇ ਵਿੱਚ ਵੈਲਕਮ ਕਰਦੇ
0: ਹਾਂ,
1: ਉਹਨਾਂ ਦਾ ਧੰਨਵਾਦ, ਬਿਲਕੁਲ ਜੀ, ਸਾਰੀ ਟੀਮ ਦਾ ਧੰਨਵਾਦ। ਸੋ ਦੇਵੀ ਬਾਈ ਜੀ ਦਾ ਸ਼ੋਅ ਆ ਜਿਹੜਾ ਬਿਲਕੁਲ ਬਰੋਹਾਂ ਤੇ ਆ ਕੇ ਖੜ ਗਿਆ, ਸੋ ਕੱਲ ਨੂੰ ਵੀ ਟਹਿਣਾ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਬਾਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ।
0: ਸ਼ੁਕਰੀਆ ਬਾਬਾ ਜੀ, ਥੈਂਕ ਯੂ ਸੋ ਮਚ ਬਾਜੀ, ਬਹੁਤ ਮਿਹਰਬਾਨੀ, ਮਿਹਰਬਾਨੀ, ਥੈਂਕ ਯੂ ਸਰ,
1: ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਲਓ ਚੱਲਦੇ ਹਾਂ ਇੱਕ ਗੀਤ ਵੱਲ, ਫਿਰ ਵਾਪਸ ਮੁੜ ਕੇ ਆਉਂਦੇ ਹਾਂ।

0: ਜਿਹੜੀਆਂ ਦੇਵੀ ਮਖਸੂਸ ਪੁਰੀ ਸਾਹਿਬ ਦੇ ਸ਼ੋਅ ਦੀਆਂ ਲੈ ਸਕਦੇ ਹੋ 905-200-1413 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਰਾਜਨ ਬਾਈ ਜੀ ਸਾਡੇ ਨਾਲ ਆ ਚੁੱਕੇ ਹੋ। ਰਾਜਨ ਜੀ ਜੀ ਆਇਆਂ ਨੂੰ ਸਰ ਵੈਲਕਮ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਰੰਗ ਰੇਡੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ। ਅਸੀਂ ਦੱਸ ਦਈਏ ਕਿ ਜੇਕਰ ਤੁਸੀਂ ਹਜੇ ਤੱਕ ਨਿਗਾਹ ਟੈਸਟ ਨਹੀਂ ਕਰਾਈ, ਬਾਈ ਜੀ ਦੰਦ ਗਏ ਸਵਾਦ ਗਿਆ, ਨਿਗਾਹ ਗਏ ਜਹਾਨ ਗਿਆ, ਇਹ ਜਿਹੜੀਆਂ ਅੱਖੀਆਂ ਨੇ ਨਾ, ਫਿਰ ਜਦੋਂ ਬਜ਼ੁਰਗ ਹੋ ਜਾਂਦੇ ਹੋ, ਬੁਢਾਪੇ ਵੱਲ ਨੂੰ ਜਾਂਦੇ ਹੋ, ਜਿਉਂ ਜਿਉਂ ਉਮਰ ਵੱਧਦੀ ਆ ਉਦੋਂ ਫਿਰ ਤੁਹਾਨੂੰ ਪਤਾ ਲੱਗਦਾ ਵੀ ਨਹੀਂ, ਮੈਂ ਤਾਂ ਹੋਰ ਹੀ ਘੋਲ ਚ ਰਹਿ ਗਿਆ ਯਾਰ। ਟੈਸਟ ਕਰਾਉਣ ਚ ਕੀ ਹੱਥ ਸੀਗਾ, ਨਿਗਾਹ ਟਿਕ ਤਾਂ ਜਾਂਦੀ, ਕਮ ਸੇ ਕਮ ਇਦੋਂ ਤਾਂ ਨਾ ਘੱਟਦੀ। ਜ਼ਰੂਰ ਟੈਸਟ ਕਰਵਾ ਲਿਆ ਕਰੋ ਆਪ ਆਪਣੇ ਬੱਚਿਆਂ ਲਈ। ਬਹੁਤ ਸਾਰੇ ਬੱਚੇ ਮੈਂ ਮੋਟੀਆਂ ਮੋਟੀਆਂ ਐਨਕਾਂ ਦੇ ਵਿੱਚ ਦੇਖਿਆ, ਕਿਉਂਕਿ ਸੈੱਲ ਫੋਨ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ। ਪਹਿਲਾਂ ਬਜ਼ੁਰਗ ਹੁੰਦੇ ਸੀ, ਨਿਗਾਹ ਘੱਟਦੀ ਨਹੀਂ ਸੀ ਉਹਨਾਂ ਦੀ ਛੇਤੀ, ਉਹ ਗ੍ਰੀਨਰੀ ਤੇ ਤੁਰਦੇ ਸੀਗੇ, ਬਾਹਰ ਉਹਨਾਂ ਦੇ ਹਰਿਆਵਲ ਦੇ ਵਿੱਚ ਖੇਤਾਂ 'ਚ ਜਾਂਦੇ ਸੀ, ਹਰਿਆਵਲ ਵੱਲ ਦੂਰ ਤੱਕ ਨਿਗਾਹ ਮਾਰਦੇ ਸੀਗੇ। ਹੁਣ ਤਾਂ ਨਿਗਾਹ ਤੁਸੀਂ ਦੇਖ ਕੇ ਦੇਖੋ, ਛੋਟੇ ਛੋਟੇ ਜਵਾਕਾਂ ਦੇ ਮੋਟੇ ਮੋਟੀਆਂ ਐਨਕਾਂ ਲੱਗੀਆਂ ਨੇ, ਕਿਉਂ ਰਾਜਨ ਬਾਈ ਜੀ?
1: ਬਿਲਕੁਲ ਜੀ ਬਿਲਕੁਲ। ਔਰ ਮੇਨ ਇਹਦਾ ਕਾਰਨ ਇਹੀ ਹੈ, ਸਕਰੀਨ ਦੇ ਉੱਤੇ ਬੱਚੇ ਇੰਨਾ ਕੁ ਟਾਈਮ ਸਪੈਂਡ ਕਰਦੇ ਨੇ ਵੀ ਉਹ ਕਈ ਵਾਰੀ ਅੱਖ ਵੀ ਨਹੀਂ ਝਪਕਦੇ, ਲਗਾਤਾਰ ਸਕਰੀਨ ਦੇ ਉੱਤੇ ਦੇਖੀ ਜਾਂਦੇ ਨੇ। ਉਹਦੇ ਨਾਲ ਇਫੈਕਟ ਕੀ ਹੁੰਦਾ, ਡਰਾਈ ਆਈ ਆਉਣੀ ਸ਼ੁਰੂ ਹੋ ਜਾਂਦੀ ਹੈ, ਬੱਚਿਆਂ ਦੇ ਅੱਖਾਂ ਦੇ ਜ਼ੋਰ ਪੈਣ ਲੱਗ ਪੈਂਦਾ। ਅਸੀਂ ਅਲੱਗ ਅਲੱਗ ਇਕਵਿਪਮੈਂਟਸ ਰੱਖੇ ਹੋਏ ਨੇ ਜਿਹਦੇ ਨਾਲ ਅਸੀਂ ਚੈੱਕ ਕਰ ਲੈਂਦੇ ਹਾਂ। ਇੱਕ ਅਸੀਂ ਰਾਜਵੀਰ ਜੀ ਮਸ਼ੀਨ ਰੱਖੀ, ਉਹਦਾ ਨਾਮ ਹੈ ਟੋਪੋਗ੍ਰਾਫੀ। ਇਹ ਕਰਦੀ ਕੀ ਹੈ, ਇਹ ਐਕਸੀਅਲ ਲੈਂਥ ਮੈਜ਼ਰ ਕਰ ਲੈਂਦੀ ਹੈ। ਇਹ 'ਚ ਪਤਾ ਚੱਲ ਜਾਂਦਾ ਕਿ ਜਦੋਂ ਬੱਚੇ ਦੀ ਗਰੋਥ ਹੋਏਗੀ, ਬੱਚਾ ਵੱਡਾ ਹੋਏਗਾ ਤਾਂ ਕੀ ਉਹਦਾ ਨੰਬਰ ਵੀ ਬਹੁਤ ਜ਼ਿਆਦਾ ਵਧੇਗਾ। ਅਤੇ ਹਾਂ, ਜੇ ਉਹਦੇ 'ਚ ਆ ਜਾਂਦਾ ਵੀ ਰੈਗੂਲਰ ਗਰੋਥ ਨਹੀਂ ਹੈਗੀ, ਇਰੈਗੂਲਰ ਗਰੋਥ ਹੈ, ਤਾਂ ਅਸੀਂ ਉਹਨੂੰ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ। ਇਹਦੇ ਨਾਲ ਨੰਬਰ ਉੱਥੇ ਦਾ ਉੱਥੇ ਰੁਕ ਜਾਂਦਾ ਅਤੇ ਨੰਬਰ ਅੱਗੇ ਵੱਧਦਾ ਨਹੀਂ। ਸੋ ਇੱਦਾਂ ਦਾ ਟੈਸਟ ਤੁਸੀਂ ਆਪਣਾ ਆਪਣੇ ਬੱਚਿਆਂ ਦਾ ਜਾਂ ਆਪਣੇ ਕਿਸੇ ਸੱਜਣਾ ਮਿੱਤਰਾਂ ਦਾ ਜਾਂ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888 905-460-8888। ਇਸ ਤੋਂ ਇਲਾਵਾ ਜੇਕਰ ਤੁਹਾਡੇ ਬਜ਼ੁਰਗ ਨੇ ਤੇ ਸਾਡੇ ਕੋਲ ਉਹਨਾਂ ਵਾਸਤੇ ਵੀ ਸਪੈਸ਼ਲ ਮਸ਼ੀਨਾਂ ਹੈਗੀਆਂ ਨੇ, OCT ਹੈ, ਰੈਟਨੋਗ੍ਰਾਫੀ ਹੈ, ਵਿਜੂਅਲ ਫੀਲਡ ਸਲਿਟ ਲੈਂਪ, ARNCT, ਇਹ 6-7 ਸਾਡੇ ਕੋਲ ਅਲੱਗ ਅਲੱਗ ਮਸ਼ੀਨਾਂ ਨੇ। ਇਹਦੇ ਨਾਲ ਅਸੀਂ ਤੁਹਾਡੀ ਅੱਖਾਂ ਦਾ ਪੂਰਾ ਕੰਪਲੀਟ ਚੈੱਕਅਪ ਕਰਦੇ ਹਾਂ। ਹੁਣ ਦੂਜੀ ਗੱਲ ਹੈ ਗਲਾਸਿਸ ਦੀ। ਇੱਕ ਤਾਂ ਰਾਜਵੀਰ ਜੀ ਈਅਰ ਐਂਡ ਆ ਰਿਹਾ, ਹੁਣ 31 ਦਸੰਬਰ ਆ ਜਾਣੀ ਹੈ, ਪਤਾ ਵੀ ਨਹੀਂ ਚੱਲਣਾ ਜਿਵੇਂ ਤਕਰੀਬਨ 9 ਮਹੀਨੇ ਬੀਤ ਗਏ ਤੇ 10ਵੇਂ ਮਹੀਨੇ ਦੇ ਵੀ ਤਕਰੀਬਨ ਅੱਜ ਪਹੁੰਚ ਗਿਆ ਤੇ 2.5 ਮਹੀਨੇ ਵੀ ਪਤਾ ਨਹੀਂ ਲੱਗਣਾ ਕਿੱਥੇ ਗਏ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਜ਼ਰੂਰ ਬੈਨੀਫਿਟ ਨੂੰ ਯੂਜ਼ ਕਰ ਲਓ, ਕਿਉਂਕਿ ਜਦੋਂ 31 ਦਸੰਬਰ ਆ ਗਈ ਉਦੋਂ ਲਾਸਟ ਦਿਨਾਂ ਦੇ ਵਿੱਚ ਨਾ ਤਾਂ ਡਾਕਟਰ ਦੀ ਅਪੁਆਇੰਟਮੈਂਟਸ ਮਿਲਦੀਆਂ ਤੇ ਕਈ ਵਾਰੀ ਜਿਹੜੇ ਇੰਸ਼ੋਰੈਂਸ ਕੰਪਨੀਆਂ ਉਹ ਵੀ ਇੰਨੀਆਂ ਬਿਜ਼ੀ ਹੋ ਜਾਂਦੀਆਂ ਵੀ ਤੁਹਾਡੇ ਕਲੇਮ ਜਿਹੜੇ ਹੈ ਉਹ ਪ੍ਰੋਸੈਸ ਨਹੀਂ ਹੁੰਦੇ, ਉਹ ਰਿਵਿਊ ਚੱਲ ਜਾਂਦੇ ਨੇ ਤੇ ਫਿਰ ਤੁਹਾਨੂੰ ਆਪ ਅਪਫਰੰਟ ਪੇ ਕਰਨਾ ਪੈਂਦਾ। ਪਰ ਅੱਜ ਕੱਲ੍ਹ ਦੇ ਦਿਨਾਂ 'ਚ ਇੰਸ਼ੋਰੈਂਸ ਕੰਪਨੀਆਂ ਫ੍ਰੀ ਨੇ, ਉਹਨਾਂ ਦੇ ਜਿੰਨੇ ਵੀ ਕਲੇਮ ਪਾਏ ਦੇ ਨੇ ਸਾਰਿਆਂ ਦੇ ਪੈਸੇ ਨਾਲ ਦੀ ਨਾਲ ਆ ਜਾਂਦੇ ਨੇ। ਸੋ ਜ਼ਰੂਰ ਆਪਣੀਆਂ ਜੇ ਗਲਾਸਿਸ ਬਣਾਉਣੇ ਚਾਹੁੰਦੇ ਹੋ ਤਾਂ ਬਿਲਕੁਲ ਸਹੀ ਸਮਾਂ ਹੈ। ਡੀਲਾਂ ਬਹੁਤ ਵਧੀਆ ਵਧੀਆ ਚੱਲ ਰਹੀਆਂ ਜੀ, ਖਾਸ ਕਰਕੇ ਜਿਹੜਾ ਸਾਡਾ ਵੈਲਿਊ ਪੈਕੇਜ ਹੈ ਇਹਨੂੰ ਲੈਣਾ ਨਾ ਭੁੱਲੋ। ਜੇ ਤੁਹਾਡੇ ਕੋਲ ਘੱਟ ਬੈਨੀਫਿਟ ਨੇ ਤਾਂ ਵੀ ਤੁਸੀਂ ਵੈਲਿਊ ਪੈਕੇਜ ਦਾ ਫਾਇਦਾ ਲੈ ਸਕਦੇ ਹੋ ਤੇ ਮੋਸਟਲੀ ਤੁਹਾਡੀ ਇੰਸ਼ੋਰੈਂਸ 'ਚ ਕਵਰ ਹੋ ਜਾਂਦਾ ਹੈ। $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਦਿੰਦੇ ਹਾਂ ਅਸੀਂ ਤੁਹਾਨੂੰ ਵੈਲਿਊ ਪੈਕੇਜ, ਤੇ ਚੂਜ਼ ਕਰਨ ਲਈ 700-800 ਫਰੇਮ ਲੱਗਾ, 35-40 ਡਿਫਰੈਂਟ ਬ੍ਰਾਂਡ ਨੇ, ਤੇ $100 ਦੇ ਨਾਲ ਸਿੰਗਲ ਵਿਜ਼ਨ ਲੈਂਸਿਸ ਜਿਹਦੇ 'ਚ ਯਾਨੀ ਕਿ ਦੂਰ ਦੀ ਜਾਂ ਨੇੜੇ ਦੀ ਨਿਗਾਹ ਠੀਕ ਕਰਨੀ ਹੈ ਤੇ ਉਹ ਲੈਂਸਿਸ ਨੇ। ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ। ਜੇ ਤੁਸੀਂ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਐਸੀਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਲੈ ਸਕਦੇ ਹੋ। ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਲੈ ਰਹੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਡੀਲਾਂ ਲੈਣੀ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ। ਦੋ ਲੋਕੇਸ਼ਨ ਨੇ, ਪਹਿਲੀ ਲੋਕੇਸ਼ਨ 35 Resolution Drive ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਸਾਡਾ 905-460-8888। ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ, ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਟਰਲ ਰੋਡ ਦੀ ਇੰਟਰਸੈਕਸ਼ਨ ਹੈ ਜੀ, ਉੱਥੇ ਡਾਕਟਰ ਅੱਜ ਅਵੇਲੇਬਲ ਨੇ। ਪਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਿਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888 905-460-8888। ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।

ਜੀ ਦੋਸਤੋ, ਤੁਸੀਂ ਜਿਹੜੇ ਹੁਣ ਪ੍ਰੋਗਰਾਮ ਸਾਰੀਆਂ ਦੇ ਨਾਲ ਤੁਹਾਨੂੰ ਇੱਕ ਬੜੀ ਹੀ ਜ਼ਰੂਰੀ ਜਾਣਕਾਰੀ ਦੇ ਦਈਏ, ਇਨਫੋਰਮੇਸ਼ਨ ਦੇ ਦਈਏ। ਤੁਹਾਡਾ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਇੰਡੀਆ ਆਇਆ, ਇੰਡੀਆ ਤੋਂ ਕੈਨੇਡਾ ਆਇਆ ਹੋਇਆ, ਅਤੇ ਬਟ ਤੁਸੀਂ ਉਹਦੀ ਇੰਸ਼ੋਰੈਂਸ ਨਹੀਂ ਕਰਵਾਈ, ਤੁਸੀਂ ਆਪਣੇ ਮਾਤਾ ਪਿਤਾ ਦਾ ਸੁਪਰ ਵੀਜ਼ਾ ਲਗਵਾਉਣਾ ਗਾ, ਤਾਂ ਸੁਪਰ ਵੀਜ਼ੇ ਲਈ ਇੰਸ਼ੋਰੈਂਸ ਬੜੀ ਹੀ ਜ਼ਰੂਰੀ ਹੈ, ਜਿਹੜੀ ਕਿ ਗੌਰਮੈਂਟ ਦੀ ਰਿਕੁਆਇਰਮੈਂਟ ਹੈਗੀ। ਉਸ ਤੋਂ ਬਿਨਾਂ ਤੁਹਾਡਾ ਵੀਜ਼ਾ ਨਹੀਂ ਲੱਗਣਾ। ਸੋ ਤੁਸੀਂ ਸੁਪਰ ਵੀਜ਼ੇ ਦੀ ਇੰਸ਼ੋਰੈਂਸ, ਵਿਜ਼ਟਰ ਵੀਜ਼ੇ ਦੀ ਇੰਸ਼ੋਰੈਂਸ, ਜਾਂ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇੰਸ਼ੋਰੈਂਸ ਜ਼ਰੂਰਤ ਹੈ ਤੁਹਾਨੂੰ, ਤਾਂ ਤੁਸੀਂ ਮੁਸਕਾਨ ਦਿਓਲ ਦਾ ਨੰਬਰ ਨੋਟ ਕਰ ਲਓ। ਇਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਤੁਹਾਡੀ ਲੋੜ ਦੇ ਅਨੁਸਾਰ ਬਹੁਤ ਵਧੀਆ ਤੁਹਾਨੂੰ ਪਲਾਨ ਇਹ ਕਸਟਮਾਈਜ਼ ਕਰਕੇ ਦੇਣਗੇ। 647-564-2733 647-564-2733 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇਹ ਤਿੰਨੇ ਭਾਸ਼ਾਵਾਂ ਵਿੱਚ ਤੁਹਾਡੇ ਨਾਲ ਗੱਲ ਕਰ ਲੈਣਗੇ, ਇਹ ਪੰਜਾਬੀ 'ਚ ਵੀ ਗੱਲ ਕਰ ਲੈਣਗੇ, ਇੰਗਲਿਸ਼ 'ਚ ਵੀ ਗੱਲ ਕਰ ਲੈਣਗੇ, ਔਰ ਹਿੰਦੀ 'ਚ ਵੀ ਗੱਲ ਕਰ ਸਕਦੇ ਆ। ਤੁਸੀਂ ਇਹਨਾਂ ਨਾਲ ਤੁਸੀਂ ਮੁਸਕਾਨ ਦਿਓਲ ਦੇ ਨਾਲ ਜ਼ਰੂਰ ਗੱਲਬਾਤ ਕਰੋ। 647-564-2733 ਦੇ ਉੱਪਰ ਤੁਹਾਨੂੰ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਦੀ ਜ਼ਰੂਰਤ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਆ, ਕ੍ਰਿਟੀਕਲ ਇਨਸ ਚਾਹੀਦੀ ਆ, ਜਾਂ ਤੁਹਾਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਆ, ਜਾਂ ਤੁਸੀਂ ਬੱਚਿਆਂ ਦਾ ਕੋਈ ਸਟੱਡੀ ਪਲਾਨ ਕਰ ਰਹੇ ਹੋਗੇ, ਉਹਨਾਂ ਲਈ RSP, TFSA ਜਾਂ ਹੋਰ ਵੀ ਕੋਈ ਇਨਵੈਸਟਮੈਂਟ ਚਾਹੀਦੀ ਆ, ਤੁਸੀਂ ਮੁਸਕਾਨ ਦਿਓਲ ਦਾ ਨੰਬਰ ਨੋਟ ਕਰੋ। 647-564-2733 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕ ਮੈਸੇਜ ਤੁਹਾਨੂੰ ਹੋਰ ਦਈਏ, ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਦਾ, ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੈਗਾ, ਤੁਹਾਨੂੰ ਡਿਸਪੋਜ਼ੇਬਲ ਚਾਹੀਦੇ ਆ, ਕੱਪ ਚਾਹੀਦੇ ਆ, ਪਲੇਟਾਂ ਚਾਹੀਦੇ ਆ, ਕੌਲੀਆਂ, ਚਮਚੇ, ਜੋ ਵੀ ਚਾਹੀਦਾ, ਤੁਸੀਂ ਘਰ ਤੋਂ ਟਿਫਨ ਸਰਵਿਸ ਪ੍ਰੋਵਾਈਡ ਕਰਵਾਉਣੇ ਹੋ, ਜਾਂ ਤੁਸੀਂ ਕੋਈ ਰੈਸਟੋਰੈਂਟ ਰਨ ਕਰ ਰਹੇ ਹੋ ਕਿਉਂਕਿ ਤੁਹਾਨੂੰ ਡਿਸਪੋਜ਼ੇਬਲ ਜ਼ਰੂਰ ਚਾਹੀਦੇ ਹੁੰਦੇ ਆ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਨੂੰ ਹਮੇਸ਼ਾ ਯਾਦ ਰੱਖੋ। 416-748-2116 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 416-748-2116 ਤੁਸੀਂ ਇਹਨਾਂ ਨਾਲ ਗੱਲਬਾਤ

0: ਇੱਕ ਹੋਰ ਬੜਾ ਹੀ ਜ਼ਰੂਰੀ ਮੈਸੇਜ, ਕਿਉਂਕਿ ਆਪਾਂ ਕਹਿੰਦੇ ਰਹਿੰਦੇ ਹਾਂ ਕਿ ਸਿਟੀ 'ਚ ਕੀ ਨਹੀਂ ਹੋ ਰਿਹਾ, ਕੀ ਹੋ ਰਿਹਾ ਹੈਗਾ, ਤੁਹਾਡੇ ਹੱਥ ਵਿੱਚ ਹੁਣ ਵਾਂਗਡੋਰਾ। 26 ਤਰੀਕ ਨੂੰ ਇਲੈਕਸ਼ਨ ਹੋ ਜਾ ਰਹੀ ਹੈ, ਜਿਹਦੀ ਕਿ ਐਡਵਾਂਸ ਪੋਲਿੰਗ ਸ਼ੁਰੂ ਹੋ ਚੁੱਕੀ ਆ, 9, 10, 11 ਤਿੰਨ ਦਿਨ ਨਿਕਲ ਚੁੱਕੇ ਆ। ਹੁਣ ਸਾਡੇ ਕੋਲ 16 ਅਤੇ 17 ਤਰੀਕ ਬਚੀ ਆ। ਜੇਕਰ ਤੁਹਾਡੇ ਕੋਲ 26 ਤਰੀਕ ਨੂੰ ਟਾਈਮ ਨਹੀਂ ਹੈ ਤਾਂ ਤੁਸੀਂ ਐਡਵਾਂਸ ਵੋਟਿੰਗ ਪੋਲ ਦੇ ਵਿੱਚ ਜਾ ਕੇ ਤੁਸੀਂ ਆਪਣੀ ਜਿਹੜੀ ਵੋਟ ਆ ਪਾ ਸਕਦੇ ਹੋ। 16 ਅਤੇ 17 ਦੋ ਦਿਨ ਸਾਡੇ ਕੋਲ ਹੋਰ ਨੇਗੇ, ਤਾਂ ਵੋਟ ਕਦੇ ਵੀ ਮਿਸ ਨਾ ਕਰੋ, ਹਮੇਸ਼ਾ ਪਾਓ ਤਾਂ ਕਿ ਤੁਸੀਂ ਆਪਣੇ ਮਨ ਪਸੰਦ ਆ ਜਾਂ ਆਪਣੀਆਂ ਜੋ ਤੁਹਾਡੀਆਂ ਲੋੜਾਂ ਨੇ, ਜੋ ਤੁਹਾਨੂੰ ਲੱਗਦਾ ਕਿ ਇਹ ਬੰਦਾ ਪੂਰੀਆਂ ਕਰ ਸਕਦਾ, ਤੇ ਉਹਨੂੰ ਜ਼ਰੂਰ ਵੋਟ ਪਾ ਕੇ ਇੱਕ ਵਾਰੀ ਜ਼ਰੂਰ ਜਿਤਾਓ। ਤੇ ਇੱਕ ਮੈਸੇਜ ਦੁਆਬਾ ਟੂਰ ਐਂਡ ਟਰੈਵਲਜ਼ ਵਾਲਿਆਂ ਦਾ, ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆ ਰਹੇ ਹੋ, ਤੁਸੀਂ ਹੋਲੀਡੇ ਪੈਕੇਜ ਬਣਵਾਉਣਾ ਗਾ ਤਾਂ ਤੁਸੀਂ ਦੁਆਬਾ ਟੂਰ ਐਂਡ ਟਰੈਵਲ ਨੂੰ ਹਮੇਸ਼ਾ ਯਾਦ ਰੱਖੋ। ਬੜੇ ਹੀ ਵਧੀਆ ਇਹਨਾਂ ਦੀ ਸਰਵਿਸ ਹੈਗੀ, ਬੜੇ ਲੰਮੇ ਸਮੇਂ ਤੋਂ ਇਸ ਇੰਡਸਟਰੀ 'ਚ ਇਹ ਕੰਮ ਕਰਦੇ ਹੈਗੇ। 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 905-673-1400 ਦੇ ਉੱਪਰ ਤੁਸੀਂ ਦੁਆਬਾ ਟੂਰ ਐਂਡ ਟਰੈਵਲ ਨਾਲ ਗੱਲਬਾਤ ਕਰ ਸਕਦੇ ਹੋ। ਜੀ ਰਾਜਵੀਰ ਜੀ,
1: ਬਿਲਕੁਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦੱਸਦੇ ਕਿ ਬਿਲਕੁਲ ਦੁਆਬਾ ਟੂਰ ਐਂਡ ਟਰੈਵਲ ਤੇ ਵੀ ਜਾਣਾ, ਤੇ ਨਾਲ ਦੀ ਨਾਲ ਹੀ ਤੁਸੀਂ ਜੇਕਰ ਲਾਈਫ ਕ੍ਰਿਟੀਕਲ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਮੁਸਕਾਨ ਦਿਓਰ ਦਾ ਨੰਬਰ ਹੈ ਜਿਹੜਾ ਉਹ ਨੋਟ ਕਰਕੇ ਰੱਖ ਲਓ, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-564-2733 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਨਿਰਦੇਵ ਸਿੱਧੂ ਸਾਹਿਬ ਆਉਂਦੇ ਆ, ਸੋ ਅੱਜ ਉਹਨਾਂ ਦੀ ਗੈਰ ਹਾਜ਼ਰੀ ਲੱਗ ਗਈ ਹੈ। ਸੋ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡਾ, ਥੈਂਕ ਯੂ ਵੈਰੀ ਮਚ। ਤੁਸੀਂ ਬਿਜ਼ੀ ਹੋ ਅੱਜ ਸਕੇਜੂਲ, ਤੇ ਆਪਾਂ ਫੇਰ ਕਿਸੇ ਦਿਨ ਡੈਫੀਨੇਟਲੀ ਕਰ ਲਾਂਗੇ, ਪਰ ਕਈ ਵਾਰ ਇਹ ਹੁੰਦਾ ਕਿ ਸਕੇਜੂਲ ਇੱਧਰ ਉੱਧਰ ਹੋ ਜਾਂਦੇ ਬਾਕੀ ਪ੍ਰੋਗਰਾਮ ਦੇ ਵੀ। ਤੇ ਅੱਜ ਦੇਵੀ ਮਖਸੂਸਪੁਰੀ ਸਾਹਿਬ ਦੇ ਸ਼ੋਅ ਬਾਬਤ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਟਿਕਟਾਂ ਨੇ ਜਿਹੜੀਆਂ ਉਹ ਤੁਸੀਂ ਜ਼ਰੂਰ ਲੈ ਲਿਓ। ਟਿਕਟਸ ਦੇਵੀ ਮਖਸੂਸਪੁਰੀ ਸਾਹਿਬ ਦੇ ਸ਼ੋਅ ਦੀਆਂ ਬਾਈ ਲਿਮਿਟਡ ਜੀਆਂ ਰਹਿ ਗਈਆਂ, ਬਹੁਤੀਆਂ ਟਿਕਟਾਂ ਹੈ ਨਹੀਂ ਗੀਆਂ, ਉਹ ਤੁਹਾਨੂੰ ਢਿੱਲੋਂ ਵੀਡੀਓ ਤੋਂ ਮਿਲ ਸਕਦੀਆਂ ਨੇ। ਢਿੱਲੋਂ ਵੀਡੀਓ ਤੇ ਤੁਸੀਂ ਚਲੇ ਜਾਇਓ, ਉੱਥੋਂ ਜਾ ਕੇ ਟਿਕਟਾਂ ਵੀ ਲੈ ਸਕਦੇ ਹੋ ਜਾਂ ਤੁਸੀਂ ਢਿੱਲੋਂ ਵੀਡੀਓ ਤੇ ਕਾਲ ਵੀ ਕਰ ਸਕਦੇ ਹੋ। ਤੇ ਦੇਵੀ ਬਾਈ ਦਾ ਸ਼ੋਅ ਤਾਂ ਬਾਈ ਕਮਾਲ ਹੀ ਹੋਣਾ, ਮਾਨ ਸਾਹਿਬ ਉਹਨਾਂ 'ਚ ਤਾਂ ਕੋਈ ਕਹਿਣ ਦੀ ਗੱਲ ਹੀ ਨਹੀਂ।
0: ਜੀ ਬਿਲਕੁਲ ਜੀ, ਉਹ ਲਾਜਵਾਬ ਹੁੰਦਾ ਜੀ ਉਹਨਾਂ ਦਾ ਸ਼ੋਅ ਤਾਂ, ਤੇ ਜ਼ਰੂਰ ਜਿਹਨੂੰ ਜਿਹਨੂੰ ਮੌਕਾ ਮਿਲਦਾ ਹੈਗਾ ਜ਼ਰੂਰ ਦੇਖਣਾ ਚਾਹੀਦਾ, ਕਿਉਂਕਿ ਤੁਹਾਡੇ ਸ਼ਹਿਰ ਬ੍ਰਹਮਟਨ ਦੇ ਵਿੱਚ ਆ ਰਿਹਾ ਸੀ। ਸਿਰਫ ਦਿਨ 3 ਜਾਂ 4 ਕਰੇਗੇ, 17 ਤਰੀਕ ਤੁਸੀਂ ਆਪਣੀਆਂ ਅੱਜ ਹੀ ਟਿਕਟਾਂ ਹੋਲਡ ਕਰ ਲਓ ਢਿੱਲੋਂ ਵੀਡੀਓ ਤੋਂ ਫੋਨ ਕਰਕੇ 905-242-04-1313 ਦੇ ਉੱਪਰ, 905-204-1313 ਦੇ ਉੱਪਰ ਤੁਸੀਂ ਦੇਵੀ ਲਾਈਵ। ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਜੀ, ਦੇਖੋ ਹੁਣ ਦੇਵੀ ਨੂੰ ਲਾਈਵ ਦੇਖਣ ਦਾ ਮੌਕਾ ਮਿਲਿਆ, ਅਸੀਂ ਬੀਐਡ ਕਰਦੇ ਹੁੰਦੇ ਸੀਗੇ, ਸਾਡਾ ਟੂਰ ਚੱਲਿਆ ਚੰਡੀਗੜ੍ਹ ਤੋਂ, ਤੇ ਕਈ ਸਟੂਡੈਂਟ ਕਹਿੰਦੇ ਵੀ ਅਸੀਂ ਦੇਵੀ ਸੁਣਨਾ ਤੇ ਕਈ ਕਹਿੰਦੇ ਨਹੀਂ ਸੁਣਨਾ, ਪਰ ਜਿਹੜੀ ਜ਼ਿਆਦਾ ਗਿਣਤੀ ਸੀਗੀ ਯਾਨੀ ਉਹਦੇ ਵਿੱਚ ਉਹ ਦੇਵੀ ਨੂੰ ਸੁਣਨ ਵਾਲਿਆਂ ਦੀ ਸੀਗੀ, ਤੇ ਸੋ ਅਸੀਂ ਉਦੋਂ ਯਾਦ ਕਰਦੇ ਸੀ ਯਾਰ ਵੀ ਦੇਵੀ ਦੀ ਸ਼ਾਇਰੀ, ਜਿਹੜਾ ਕੋਈ ਦੇਵੀ ਦੀ ਸ਼ਾਇਰੀ ਨੂੰ ਸੁਣ ਗਿਆ ਜੀ ਇੱਕ ਵਾਰੀ, ਵਾਕਈ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੀਆਂ ਲਾਈਵ ਉਹਨਾਂ ਨਾਲ ਵੀ ਬਿਲਕੁਲ ਅੰਦਰੋਂ ਯਾਨੀ ਗੱਲਾਂ ਨਿਕਲਦੀਆਂ ਨੇ ਜੀ ਉੱਤਰ ਅੰਦਰੋਂ। ਸੋ ਜੇ ਤੇ ਤੁਸੀਂ ਦੇਵੀ ਨੂੰ ਮਿਸ ਨਾ ਕਰੋ, ਤੁਹਾਡੇ ਸ਼ਹਿਰ ਬ੍ਰਹਮਟਨ ਦੇ ਵਿੱਚ ਆ ਰਹੇ ਨੇ ਤੇ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ 17 ਅਕਤੂਬਰ ਨੂੰ, ਟਿਕਟਾਂ ਫਟਾਫਟ ਬੁੱਕ ਕਰ ਲਓ ਢਿੱਲੋਂ ਵੀਡੀਓ ਦੇ ਉੱਪਰ ਕਾਲ ਕਰਕੇ 905-204-1313, 905-204-1313 ਦੇ ਉੱਪਰ ਤੁਸੀਂ ਇਹਨਾਂ ਨਾਲ ਫੋਨ ਕਰਕੇ ਟਿਕਟਾਂ ਆਪਣੀਆਂ ਬੁੱਕ ਕਰ ਸਕਦੇ ਹੋ। ਜੀ ਰਾਜਵੀਰ ਜੀ,
1: ਬਾਈ ਸਾਡੇ ਪਿਆਰ ਦੇ ਰੁਜ਼ਗਾਰ ਭਾਰੀ ਪੈ ਗਿਆ, ਆਪਾਂ ਦੂਰ ਹੋਏ ਤੇ ਵਿਛੋੜਾ ਕੋਲੇ ਰਹਿ ਗਿਆ
0: ਜੀ,
1: ਤੂੰ ਬਸ ਤਵੇ ਤੇ ਪਰਾਤ ਜੋਗੀ ਰਹਿ ਗਈ, ਉਹ ਦੇਵੀ ਬਸ ਕਲਮ ਦਮਾਤ ਜੋਗਾ ਰਹਿ ਗਿਆ, ਉਹ ਦੇਵੀ ਹੈ। ਸੋ ਉਹ ਦੇਵੀ ਦਾ ਤੁਸੀਂ ਸ਼ਿਰੋ ਸ਼ਾਇਰੀ ਜਿਹੜੀ ਉਹ ਸੁਣੋਗੇ। ਬਹੁਤ ਸਾਰੇ ਮਿੱਤਰ ਦੋਸਤ ਨੇ ਜਿਹੜੇ ਉਹਨਾਂ ਦੇ ਵਿੱਚੋਂ ਅਸੀਂ ਤੁਹਾਨੂੰ ਦੱਸਦੀਏ, ਜਿਹੜੇ ਰੋਗ ਦਿੰਦੇ ਨੇ ਉਹ ਕਦੇ ਦਵਾ ਨਹੀਂ ਦਿੰਦੇ, ਜਿਹੜੇ ਨਜ਼ਰ ਲਾਉਂਦੇ ਨੇ ਉਹ ਕਦੇ ਦਵਾ ਨਹੀਂ ਦਿੰਦੇ। ਦਵਾ ਤੇ ਦੁਆ ਦੋਨੋਂ ਬੜੇ ਖੂਬਸੂਰਤ ਤਰੀਕੇ ਨਾਲ ਦੇਵੀ ਬਾਈ ਜੀ ਉਹਨਾਂ ਨੇ ਵਰਤਿਆ। ਉਂਝ ਕਈ ਸੋਹਣੇ ਚਿਹਰੇ ਪੜਦੇ ਸੀ ਸਾਡੇ ਨਾਲ, ਸੱਤ ਜਾਣੀ ਇੱਕੋ ਨਹਾਰ ਚੇਤੇ ਰਹਿ ਗਈ, ਉਹਨਾਂ ਸੋਹਣੇ ਚਿਹਰਿਆਂ ਦੀ ਇੱਕੋ ਨਹਾਰ ਆ ਜਿਹੜੀ ਉਹ ਚੇਤੇ ਰਹਿ ਗਈ ਹੈ। ਸੋ ਦੇਵੀ ਬਾਈ ਉਹਨਾਂ ਦਾ ਯਾਰ ਕਿੰਨੇ ਸ਼ੇਰਾਂ ਦੀ ਗੱਲਬਾਤ ਕਰ ਲਈਏ, ਬਸ ਏਦਾਂ ਉਮਰ ਖਰਾਬ ਕੀਤੀ ਏ ਜਾਂ ਲਿਖੇ ਗਾਣੇ ਜਾਂ ਸ਼ਰਾਬ ਪੀਤੀ ਏ, ਜਾ ਕੇ ਕੈਨੇਡਾ ਚ ਸ਼ਰੀਫ ਹੋ ਗਏ ਜਿੰਨੀ ਕੀਤੀ ਆ ਕੇ ਪੰਜਾਬ ਕੀਤੀ ਏ, ਇਹ ਕਿਸੇ ਨੇ ਐਵੇਂ ਲਿਖ ਕੇ ਪਤਾ ਕਿ ਦੇਵੀ ਬਾਈ ਜੀ ਦਾ। ਸੋ ਬਹੁਤ ਸਾਰੇ ਜਿਹੜੇ ਮਿੱਤਰ ਦੋਸਤ ਨੇ ਉਹ ਦੇਵੀ ਬਾਈ ਉਹਨਾਂ ਨੂੰ ਪਿਆਰ ਕਰਦੇ ਆ, ਸੋ ਉਹਨਾਂ ਦੇ ਸ਼ੋਅ ਦੀਆਂ ਟਿਕਟਾਂ ਨੇ ਬਾਈ ਉਹ ਲਿਮਿਟਡ ਰਹਿ ਗਈਆਂ, ਤੁਸੀਂ ਜ਼ਰੂਰ ਉਹਨਾਂ ਦੇ ਸ਼ੋਅ ਦੀਆਂ ਟਿਕਟਾਂ ਨੇ ਜਿਹੜੀਆਂ ਉਹ ਜ਼ਰੂਰ ਲੈ ਰਹੇ ਹੋ, ਕਿਉਂਕਿ ਇੱਕ ਵੱਖਰਾ ਸ਼ੋਅ ਹੋਊਗਾ। ਤੇ ਨਾਲ ਦੀ ਨਾਲ ਹੀ ਅਸੀਂ ਤੁਹਾਨੂੰ ਦੱਸਦੇ ਆ, ਜੇ ਤੁਸੀਂ ਬੇਸਮੈਂਟ ਲੱਭ ਰਹੇ ਹੋ ਨਾ, ਤੁਹਾਨੂੰ ਦੱਸਦੇ ਕਿ ਹੈਰੀਟੇਜ ਰੋਡ ਦੇ ਕੋਲੇ 2 ਬੈਡਰੂਮ ਦੀ ਬੇਸਮੈਂਟ ਤੁਹਾਨੂੰ ਰੇਟ ਸੁਣ ਕੇ ਹੈਰਾਨੀ ਹੋ ਜਾਣੀ ਬਈ 1800, 1700, 1600, 1500, $1400 ਦੇ ਵਿੱਚ ਦੋ ਬੈਡਰੂਮ ਦੀ ਬੇਸਮੈਂਟ ਪਲੱਸ ਇੱਕ ਕਾਰ ਪਾਰਕਿੰਗ ਨੀ, ਦੋ ਕਾਰ ਪਾਰਕਿੰਗ, ਦੋ ਕਾਰ ਪਾਰਕਿੰਗਾਂ ਤੁਹਾਨੂੰ ਮਿਲਣਗੀਆਂ $1400 ਦੇ ਵਿੱਚ ਬੇਸਮੈਂਟ ਹੈ ਜਿਹੜੀ ਇਹ ਚੜ੍ਹ ਜਾਣੀ ਹੈ, ਇੱਕ ਨਵੰਬਰ ਤੋਂ ਅਵੇਲੇਬਲ ਆ, ਦੋ ਕਾਰ ਪਾਰਕਿੰਗਾਂ ਨੇ ਹੈਰੀਟੇਜ ਰੋਡ ਤੇ, ਇਹ ਹੈਗੀ ਆ ਬਵੇਰ ਐਂਡ ਹੈਰੀਟੇਜ ਕਹਿ ਸਕਦੇ ਹੋ, ਵਾਇਰਲੈਸ ਐਂਡ ਹੈਰੀਟੇਜ ਕਹਿ ਸਕਦੇ ਹੋ, ਇੱਥੇ ਦੋ ਕਾਰ ਪਾਰਕਿੰਗਾਂ ਦੇ ਨਾਲ ਦੋ ਬੈਡਰੂਮ ਦੀ ਬੇਸਮੈਂਟ ਤੁਹਾਨੂੰ ਸਿਰਫ $1400 ਦੇ ਵਿੱਚ ਮਿਲ ਜਾਣੀ ਹੈ ਬਾਈ ਜੀ। ਨੰਬਰ ਨੋਟ ਕਰ ਲਓ 416-830-6464, 416-830-6464। ਜੇ ਆਪਾਂ ਇਹ ਦੇਖੀਏ ਕਿ ਇੱਕ ਬੈਡਰੂਮ ਤਾਂ ਫਿਰ ਬਾਈ ਜੀ 700 ਜੀ ਪੈ ਗਿਆ ਨਾ, $700 ਦੇ ਵਿੱਚ ਪਲੱਸ ਕਾਰ ਪਾਰਕਿੰਗ ਨਹੀਂ ਲੱਭਣੀ ਕਿਤੇ
0: ਜੀ।
1: ਇੱਕ ਇੱਕ ਬੈਡਰੂਮ ਦੀ ਬੇਸਮੈਂਟ ਦੇ ਨਾਲ ਵੀ ਇੱਕ ਕਾਰ ਪਾਰਕਿੰਗ ਅੱਜ ਕੱਲ੍ਹ ਮਸਾਂ ਮਿਲਦੀ ਹੈ, ਜਿਹੜੀ ਘੱਟੋ ਘੱਟ ਵੀ 1500 ਉੱਤੇ ਮਿਲੂਗੀ, 1400-1500 ਤੇ ਇੱਕ ਬੈਡਰੂਮ ਦੀ ਬੇਸਮੈਂਟ। ਇਹ ਦੋ ਬੈਡਰੂਮ ਦੀ ਬੇਸਮੈਂਟ ਸੈਪਰੇਟ ਐਂਟਰੈਂਸ ਤੇ ਸਟੇਨਲੈਸ ਸਟੀਲ ਦੇ ਅਪਲਾਈਸ ਤੇ ਦੋ ਬੈਡਰੂਮ ਦੀ ਬੇਸਮੈਂਟ ਤੁਹਾਨੂੰ ਸਿਰਫ $1400 ਦੇ ਵਿੱਚ ਦੋ ਕਾਰ ਪਾਰਕਿੰਗ ਦੇ ਨਾਲ। ਤੇ ਜੇਕਰ ਤੁਸੀਂ ਦੋ ਬੈਡਰੂਮ ਦੀ ਬੇਸਮੈਂਟ ਦੋ ਤਿੰਨ ਕਾਰ ਪਾਰਕਿੰਗ ਦੇ ਨਾਲ ਗੋਰ ਐਂਡ ਮੇਫੀਲਡ ਦੇ ਏਰੀਆ ਚ ਵੀ ਭਾਲਦੇ ਹੋ, ਨੰਬਰ ਨੋਟ ਕਰ ਲਓ ਉਧਰਲੇ ਵੀ 416-830-6464, 416-830-6464 ਤੇ ਤੁਸੀਂ ਕਾਲ ਕਰ ਲੈਣੀ ਹੈ। ਤੇ ਜੇ ਹੈਰੀਟੇਜ ਵਾਲੇ ਰੋਡ ਤੇ ਤੁਸੀਂ ਵਿਵਿਡ ਐਂਡ ਹੈਰੀਟੇਜ ਜਾਂ ਵੈਲਨੈਸ ਐਂਡ ਹੈਰੀਟੇਜ ਤੇ ਨੰਬਰ ਇਹੀ ਹੈ, ਇਹ ਬੇਸਮੈਂਟ ਦੋ ਬੈਡਰੂਮ ਦੀ ਦੋ ਕਾਰ ਪਾਰਕਿੰਗ ਦੇ ਨਾਲ 416-830-6464 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਮਾਨ ਸਾਹਿਬ
0: ਜੀ ਬਿਲਕੁਲ ਜੀ, ਇੱਕ ਹੋਰ ਮੈਸੇਜ ਤੁਹਾਨੂੰ ਦੇਈਏ ਅਮੇਜ ਡਕਟ ਕਲੀਨ ਵਾਲਿਆਂ ਦਾ, 647-249-6667 ਪਹਿਲਾਂ ਦੇ ਨਾਲ ਫੋਨ ਨੰਬਰ ਨੋਟ ਕਰ ਲਓ। ਇਹ ਤੁਹਾਡੇ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਆ ਗਈ, ਤੁਹਾਡੀਆਂ ਵਿੰਡੋਆਂ ਦੇ ਕਲੀਨਿੰਗ ਦੀ ਪ੍ਰੋਬਲਮ ਆ, ਜਾਂ ਤੁਹਾਡੇ ਘਰ ਦੇ ਵੈਂਟ ਨੇ ਜਿਹੜੇ ਉਹ ਬਲੋਕ ਹੋ ਚੁੱਕੇ ਨੇ ਕਿਉਂਕਿ ਹੁਣ ਸਰਦੀ ਆ ਰਹੀ ਹੈ, ਮੂਹਰੇ ਆਪਾਂ ਨੂੰ ਹੀਟ ਦੇ ਸਭ ਨੂੰ ਜ਼ਰੂਰਤ ਪੈਣੀ ਹੈਗੀ, ਕਈ ਵਾਰ ਵੈਂਟ ਇੰਨੇ ਕੁ ਜ਼ਿਆਦਾ ਸਾਡੇ ਬਲੋਕ ਹੋਏ ਹੁੰਦੇ ਨੇਗੇ ਕਿ ਅੱਗ ਲੱਗਣ ਦਾ ਵੀ ਡਰ ਹੁੰਦਾ ਹੈਗਾ, ਤਾਂ ਤੁਸੀਂ ਅਮੇਜ ਡਕਟ ਕਲੀਨ ਵਾਲਿਆਂ ਨੂੰ ਫੋਨ ਕਰੋ। ਇਹ ਬੜੇ ਵਧੀਆ ਤਰੀਕੇ ਨਾਲ ਦਿਲੋਂ ਕੰਮ ਕਰਕੇ ਜਾਂਦੇ ਆ, ਤੁਹਾਨੂੰ ਬਿਲਕੁਲ ਵੀ ਫੀਲ ਨਹੀਂ ਹੋਣਾ ਕਿ ਸਾਡਾ ਘਰ ਨਵਾਂ ਗਾ ਜਾਂ ਅਸੀਂ ਕਲੀਨ ਕਰਵਾਏਗਾ, ਬਿਲਕੁਲ ਨਵੇਂ ਵਰਗਾ ਬਣਾ ਕੇ ਦੇ ਦੇਣਗੇ। 647-249-6667 ਦੇ ਉੱਪਰ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਹੋ ਚੁੱਕਿਆ ਅਤੇ ਸਾਨੂੰ ਤੁਸੀਂ ਦਿਓ ਇੱਥੇ ਇਜਾਜ਼ਤ, ਕੱਲ੍ਹ ਨੂੰ ਫਿਰ ਪਰਮਾਤਮਾ ਨੇ ਚਾਹਿਆ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਰੱਬ ਰੱਖਾ, ਮੇਰੇ ਵੱਲੋਂ ਅਤੇ ਰਾਜਵੀਰ ਜੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

దేశ్ పర్ దేశ్ ప్రైమ్ టైమ్ రేడియోను ఎక్కలో ఏఎం 530 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 9052397711

0: ਤੁਹਾਡੇ ਸਾਨੂੰ ਪੂਰਨ ਉਮੀਦ ਆ ਕਿ ਤੁਹਾਡੇ ਹਾਲ ਚਾਲ ਵਧੀਆ ਹੋਣੇ ਨੇ, ਕਿਉਂਕਿ ਲੌਂਗ ਵੀਕਐਂਡ ਤੋਂ ਬਾਅਦ ਆਪਾਂ ਸਾਂਝ ਪਾ ਰਹੇ ਹਾਂ। ਮੰਗਲਵਾਰ ਦਾ ਦਿਨ ਹੈ, ਅਕਤੂਬਰ ਮਹੀਨੇ ਦੀ 13 ਤਾਰੀਖ ਹੋ ਗਈ ਹੈ, ਔਰ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ, ਇੱਕ ਘੰਟਾ ਅਸੀਂ ਸਾਥ ਦੇਵਾਂਗੇ 4:10 ਤੱਕ, ਅਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਦੇਸ਼ ਪ੍ਰਦੇਸ਼। ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ 3 ਘੰਟੇ ਅਸੀਂ ਜੁੜ ਕੇ ਰਵਾਂਗੇ, ਅਤੇ ਗੱਲਾਂ ਬਾਤਾਂ ਹੋਣਗੀਆਂ ਬਹੁਤ ਸਾਰੀਆਂ, ਅਤੇ ਤੁਸੀਂ ਵੀ ਕੁਝ ਪਾਰਟੀਸਪੇਟ ਕਰੋਗੇ, ਅਤੇ ਆਪਾਂ ਇਸ ਖੂਬਸੂਰਤ ਸ਼ਾਮ ਨੂੰ ਇੱਕ ਦੂਜੇ ਨਾਲ ਰਲ ਕੇ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ, ਅਤੇ ਬਿਲਕੁਲ ਤੁਹਾਡਾ ਸਾਡਾ ਸਾਥ ਐਵਰੀਡੇ 6 ਵਜੇ ਤੱਕ ਹੁੰਦਾ ਆ, ਅਤੇ ਸਟੂਡੀਓ ਦਾ ਨੰਬਰ 905-564-6444 905-564-6444 ਦੇ ਉੱਪਰ ਤੁਹਾਡੀ ਸਾਡੀ ਗੱਲਬਾਤ ਹੋਏਗੀ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ।
0: ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਲੌਂਗ ਵੀਕਐਂਡ ਮਨਪ੍ਰੀਤ? ਵਧੀਆ ਰਿਹਾ ਹੈਗਾ ਉਮੀਦ?
1: ਹਾਂਜੀ ਠੀਕ ਰਿਹਾ ਸਰ, ਘਰ ਹੀ ਸੀਗੇ ਬਟ
0: ਚਲੋ ਕਿਤੇ ਵੀ ਹੋਵੋ, ਮੈਂ ਤਾਂ ਉਹ ਨਹੀਂ ਪੁੱਛਿਆ ਘਰ ਹੀ ਸੀ ਬਾਹਰ ਸੀ, ਮੈਂ ਤਾਂ ਇਹ ਪੁੱਛਿਆ ਤੁਹਾਡਾ ਲੌਂਗ ਵੀਕਐਂਡ ਕਿਸ ਤਰ੍ਹਾਂ ਰਿਹਾ?
1: ਵਧੀਆ ਰਿਹਾ ਸਰ।
0: ਵੈਸੇ ਤਾਂ ਕਈ ਵਾਰੀ ਹੁੰਦਾ ਵੀ ਆਪਾਂ ਘਰ ਦੇ ਕੰਮ ਕਰ ਲਈਏ, ਕਈ ਵਾਰੀ ਇਹ ਹੁੰਦਾ ਵੀ ਥੋੜ੍ਹੀ ਰੈਸਟ ਮਾਰੀ, ਹੈ ਨਾ?
1: ਹਾਂਜੀ
0: ਇਹ ਵੀ ਹੁੰਦਾ ਨਾ, ਕਈ ਘਰੇ ਬਹਿ ਕੇ ਸਾਰੇ ਨਹੀਂ, ਕੜੀ ਚਾਵਲ ਜੇ ਬਣਾ ਲਈਏ, ਕੋਈ ਹੋਰ ਚੀਜ਼ ਬਣਾ ਲਈਏ, ਖਾ ਲਓ ਪੀ ਲਓ, ਹੈ ਨਾ?
1: ਹਾਂਜੀ
0: ਉਹ ਵੀ ਹੁੰਦਾ ਵਧੀਆ ਮੌਸਮ। ਰੇਡੀਓ ਪ੍ਰੋਗਰਾਮ ਦੇ ਇਸ ਪਰਦੇ ਜਿਹੜੇ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਡਾਊਟ ਆਸਰਾ ਲੈ ਲਈਏ ਅਸੀਂ, ਅਤੇ ਫਿਰ ਅਸੀਂ ਤੁਹਾਡੇ ਨਾਲ ਹੀ ਹਾਂ। ਠੀਕ ਸ਼ਾਮ ਦੇ 6 ਵਜੇ ਤੱਕ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਸਟੂਡੀਓ ਦਾ ਇੱਕੋ ਨੰਬਰ ਹੁੰਦਾ ਆਪਣਾ ਜਦੋਂ ਕਾਲ ਕਰਨੇ ਹੁੰਦੇ, 905-564-6444 905-564-6444 ਇਹਦਾ, ਅਤੇ ਹੋਰ ਜੰਪ ਹੋ ਜਾਂਦੇ ਲਾਈਨਾਂ 'ਤੇ, ਪਰ ਡਾਇਲ ਕਰਨਾ ਤੁਹਾਨੂੰ ਇੱਕੋ ਨੰਬਰ ਪੈਂਦਾ, ਯਾਦ ਰੱਖਣਾ ਹੁੰਦਾ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਸੁਣ ਰਹੇ ਹੋ। ਤੁਸੀਂ ਸਾਨੂੰ ਵੇਖਣਾ ਚਾਹੁੰਦੇ ਹੋ ਸਾਡੀ ਵੈਬਸਾਈਟ 'ਤੇ ਜਾਂਦੇ www.phone.com ਫੋਨ ਤੋਂ ਹੀ ਕਲਿੱਕ ਕਰ ਸਕਦੇ www.desh-pradesh-radio.com www.desh-pradesh-tv.com। ਲਾਈਵ ਸਟ੍ਰੀਮ 'ਤੇ ਜਾਓਗੇ, ਸਾਡੇ ਸਟੂਡੀਓ ਨੂੰ ਵੇਖ ਸਕੋਗੇ। ਤੁਹਾਡੇ ਆਈ ਪੀ ਟੀਵੀ ਬੋਕਸ ਦੇ ਵਿੱਚ ਪੰਜਾਬੀ ਸੈਕਸ਼ਨ ਜਾਓ, ਦੇਸ਼ ਪ੍ਰਦੇਸ਼ 'ਤੇ ਕਲਿੱਕ ਕਰੋ, ਉੱਥੇ ਵੀ ਸਾਨੂੰ ਵੇਖ ਸਕਦੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਅਤੇ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਨੰਬਰ ਸਾਨੂੰ ਸਟੂਡੀਓ ਦੇ ਦਈਏ 905-564-64 ਸਾਡੇ ਸਟੂਡੀਓ ਨੰਬਰ। ਦੋਸਤੋ, 26 ਤਰੀਕ ਨੂੰ ਮਿਊਂਸੀਪਲ ਚੋਣਾਂ ਹੋ ਰਹੀਆਂ
1: ਜੀ,
0: ਔਰ ਮੈਂ ਦੱਸ ਦਿਆਂ ਕਿ ਵਾਰਡ ਨੰਬਰ ਹਾਂਜੀ ਔਰ ਵਾਰਡ ਨੰਬਰ 1 ਅਤੇ 5 ਵਿੱਚੋਂ ਕਾਉਂਸਲਰ ਵਾਸਤੇ ਕਾਉਂਸਲਰ ਹਾਂਜੀ ਇੱਕ ਰੀਜਨਲ ਕਾਉਂਸਲ ਹੁੰਦਾ, ਇੱਕ ਕਾਉਂਸਲਰ ਹੁੰਦਾ, ਅਤੇ ਇਲੈਕਟ ਕਰੋ ਸਟੇਸੀ ਐਨ ਬਰੁਕਸ। ਸਟੇਸੀ ਐਨ ਬਰੁਕਸ ਕੌਮ ਇਹ ਵਾਰਡ ਨੰਬਰ 1 ਅਤੇ 5 'ਤੇ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ। ਅਤੇ ਉਹ ਕਹਿੰਦੇ ਕਿ ਬਹੁਤ ਸਾਰੇ ਕੰਮ ਕਾਰ ਮੈਂ ਕਰੂੰਗੀ, ਮੈਨੂੰ ਜੇ ਇਲੈਕਟ ਕਰੋਗੇ। ਪਹਿਲਾਂ ਵੀ ਖੜ੍ਹੇ ਸੀ, ਲਾਸਟ ਟਾਈਮ ਇਲੈਕਸ਼ਨ ਦੇ ਵਿੱਚ ਕਾਫੀ ਵੋਟਾਂ ਲੈ ਕੇ ਗਏ ਸੀ ਅਤੇ ਵਧੀਆ ਕੰਮ ਕਰ ਰਹੇ ਨੇ, ਅਤੇ ਇਸ ਸਾਲ ਵੀ ਉਹ ਤੁਹਾਡੀ ਵੋਟ ਦੇ ਹੱਕਦਾਰ ਨੇ, ਮੰਗ ਰਹੇ ਨੇ ਵੋਟ ਤੁਹਾਤੋਂ। ਵਾਰਡ ਨੰਬਰ 1 ਅਤੇ 5 ਵਿੱਚੋਂ ਕਾਉਂਸਲਰ ਲਈ ਸਟੇਸੀ ਐਨ ਬਰੁਕਸ ਦਾ ਨਾਮ ਆਪਣੇ ਮਾਰਕ ਕਰ ਲਓ। 26 ਤਰੀਕ ਨੂੰ ਤੁਸੀਂ ਵੋਟ ਪਾ ਸਕਦੇ ਹੋ। ਐਡਵਾਂਸ ਵਿੱਚ ਪੋਲਿੰਗ ਹੋਣੀ ਆ, ਉਹ ਵੀ ਪਾ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ ਆ। ਹੁਣ ਐਡਵਾਂਸ ਵਿੱਚ 2 ਦਿਨ ਪੋਲਿੰਗ ਹੋਣੀ ਆ, ਅਕਤੂਬਰ 16 ਅਤੇ 17 ਨੂੰ
1: ਜੀ।
0: ਅਤੇ ਸਟੇਸੀ ਐਨ ਨੂੰ ਵੋਟ ਪਾ ਕੇ ਕਾਮਯਾਬ ਕਰੋ ਕਾਉਂਸਲਰ ਵਾਸਤੇ ਵਾਰਡ ਨੰਬਰ 1 ਅਤੇ 5 ਵਿੱਚੋਂ
1: ਜੀ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕੈਸਾ ਫਰਨੀਚਰ ਦੀ, ਜਿਨ੍ਹਾਂ ਦੀ 28th ਐਨੀਵਰਸਰੀ ਦੇ ਮੌਕੇ ਦੇ ਉੱਪਰ ਸੇਲ ਚੱਲ ਰਹੀ ਹੈ, ਬਹੁਤ ਵਧੀਆ ਕਮਾਲ ਦੀ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਸੋਫਾ ਸੈਟਸ ਬਣਵਾ ਕੇ, ਆਪਣੀ ਪਸੰਦ ਦਾ ਕਸਟਮਾਈਜ਼ਡ ਸੋਫਾ ਸੈਟਸ ਕਾਊਚਿਸ ਬਣਵਾਓ, ਸੋਫਾ ਪਲੱਸ ਲਵ ਸੀਟ ਜਿਹੜੇ ਕਿ 100% ਲੈਦਰ ਦੇ ਸੋਫੇ ਦੇ ਬਣਦੇ ਆ, 6500 ਰੈਗੂਲਰ ਪ੍ਰਾਈਸ ਹੈ ਇਹਦੀ, ਬਟ ਹੁਣ ਤੁਹਾਨੂੰ ਮਿਲ ਰਿਹਾ 3500 ਦੇ ਵਿੱਚ। ਤੇ ਤੁਸੀਂ ਆਪਣਾ ਇਹ ਸੋਫਾ ਐਂਡ ਲਵ ਸੀਟ 100% ਲੈਦਰ ਵਾਲਾ $3500 ਦੇ ਵਿੱਚ ਲੈ ਕੇ ਆ ਸਕਦੇ ਹੋ। ਸੈਕਸ਼ਨਲ ਲੈਦਰ ਦੇ ਸੋਫੇ ਬਣਾਉਣੇ ਹੋਣ ਤਾਂ ਮਲਟੀਪਲ ਕਲਰ ਚੋਇਸ ਦੇ ਨਾਲ ਰੈਗੂਲਰ ਪ੍ਰਾਈਸ ਹੈਗੀ ਹੈ $7900 ਦੀ, ਤੇ ਉੱਦਾਂ ਤੁਸੀਂ ਹੁਣ ਲੈ ਕੇ ਆ ਸਕਦੇ ਹੋ ਸੇਲ ਦੇ ਵਿੱਚ $3500 ਦਾ। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ 3 ਪੀਸ ਦਾ ਫੈਬਰਿਕ ਵਾਲਾ ਸੋਫਾ ਸੈੱਟ ਬਣਾਉਣਾ

0: ਚਾਹੁੰਦੇ ਹੋ ਆਪਣੀ ਪਸੰਦ ਦੇ ਕਲਰ ਦੇ ਨਾਲ, ਰੈਗੂਲਰ ਪ੍ਰਾਈਸ ਹੈਗੀ $2,500 ਦੀ, ਬਟ ਹੁਣ ਤੁਹਾਨੂੰ ਮਿਲ ਰਿਹਾ $1,500 ਦੇ ਵਿੱਚ, $1,500 ਦੇ ਵਿੱਚ ਥਰੀ ਪੀਸ ਫੈਬਰਿਕ ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਸਾਰੇ ਸੋਫਾ ਸੈੱਟਸ, ਬੈਡਰੂਮ ਸੈੱਟਸ ਕਸਟਮ ਮੇਡ ਨੇ, ਇਹਨਾਂ ਦੀ ਆਪਣੀ ਫੈਕਟਰੀ ਦੇ ਵਿੱਚ ਬਣਾਏ ਜਾਂਦੇ ਨੇ। ਇਹਦੇ ਜਾ ਕੇ ਤੁਸੀਂ ਇਹਨਾਂ ਦੇ ਕੋਲੋਂ ਫ੍ਰੀ ਮੈਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ, ਅਤੇ ਕੈਸਾ ਫਰਨੀਚਰ ਤੋਂ ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਨੰਬਰ ਹੈ 905-803-8056, 905-803-8056 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਫੈਬਰਿਕ ਦੇ ਸੋਫੇ ਨੇ ਉਹਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ, ਬਹੁਤ ਜ਼ਿਆਦਾ ਕਲਰਸ ਨੇ, ਤੁਸੀਂ ਆਪਣੀ ਪਸੰਦ ਦਾ ਕਲਰ ਚੂਜ਼ ਕਰ ਸਕਦੇ ਹੋ। ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਤੁਹਾਨੂੰ 50 ਤੋਂ ਜ਼ਿਆਦਾ ਕਲਰ ਚੋਇਸਿਸ ਮਿਲਦੀਆਂ ਨੇ। ਜ਼ਰੂਰ ਪਹੁੰਚੋ ਤੁਸੀਂ ਕੈਸਾ ਫਰਨੀਚਰ, 905-803-8056 ਇਹਨਾਂ ਦਾ ਨੰਬਰ ਹੈ।
1: ਔਰ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਵੀ ਆਪਣੇ ਹਾਜ਼ਰ ਹੋਣਗੇ, ਟਿਪਸ ਕੁਝ ਸਾਂਝੇ ਕਰਨਗੇ ਇਨਸ਼ੋਰੈਂਸ ਵਾਸਤੇ। ਮੰਗਲਵਾਰ ਨੂੰ ਸਾਡੇ ਮਹਿਮਾਨ ਹੁੰਦੇ, ਪਹਿਲੇ ਘੰਟੇ ਦੇ ਵਿੱਚ 3 ਤੋਂ ਲੈ ਕੇ 4 ਵਜੇ ਤੱਕ ਉਹਨਾਂ ਨੂੰ ਵੀ ਨਾਲ ਲਵਾਂਗੇ। ਪਰ ਹਾਲ ਦੀ ਘੜੀ ਸਭ ਤੋਂ ਪਹਿਲਾਂ ਕੋਈ ਦੀਦਾਰ ਸੰਧੂ ਹੋਣਾ ਦਾ ਵਧੀਆ ਜਿਹਾ ਗੀਤ ਸੁਣੀਏ, ਦੋ ਗਾਣਾ, ਉਸ ਤੋਂ ਬਾਅਦ ਅਸੀਂ ਆਉਂਦੇ ਹਾਂ ਵਾਪਸ, ਜਿਹੜੇ ਰਹੋ।

0: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀਆ ਨੂੰ ਸਮਰਾਜ ਸਿੱਧੂ ਹੋਰਾਂ ਦਾ ਆਪਾਂ ਮੈਸੇਜ ਲੈ ਲਈਏ, ਫਿਰ ਅਸੀਂ ਵਾਪਸ ਆਉਂਦੇ ਹਾਂ ਜਿਹੜੇ ਰਹੋ ਤੁਹਾਡੇ ਨਾਲ ਏਐਮ 530 ਤੋਂ।
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਟਾਪ ਫਾਈਨੈਂਸ਼ੀਅਲ ਤੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਜਾਂ ਆਪਣੇ ਪਰਿਵਾਰ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਜਾਂ ਫਿਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤੁਹਾਡੇ ਬਜਟ ਦੇ ਵਿੱਚ, ਕਾਲ, ਟੈਕਸਟ ਔਰ ਵਟਸਐਪ 416-457-3381 ਤੇ ਅਪੋਇੰਟਮੈਂਟ ਬੁੱਕ ਕਰਕੇ ਮੇਰੇ ਨਾਲ ਤੁਸੀਂ ਪਰਸਨਲੀ ਮਿਲ ਸਕਦੇ ਹੋ। 7 ਡੇਜ਼ ਵੀਕ ਬ੍ਰੈਂਪਟਨ ਦੇ ਵਿੱਚ 70 ਡੈਲਟਾ ਪਾਰਕ, ਯੂਨਿਟ ਨੰਬਰ 11 ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਇਹ ਏਅਰਪੋਰਟ ਦੇ ਕੁਈਨ ਦੇ ਬਿਲਕੁਲ ਨਜ਼ਦੀਕ ਏਅਰਪੋਰਟ ਦੇ ਡੈਲਟਾ ਪਾਰਕ ਦੀ ਇੰਟਰਸੈਕਸ਼ਨ ਤੇ ਲੋਕੇਟਡ ਹੈ। ਤੇ ਅੱਜ ਮੈਂ ਸਭ ਤੋਂ ਜ਼ਰੂਰੀ ਇੰਸ਼ੋਰੈਂਸ, ਸਭ ਤੋਂ ਜ਼ਿਆਦਾ ਕਲੇਮ ਕੀਤੀ ਜਾਂਦੀ ਇੰਸ਼ੋਰੈਂਸ, ਜੀਂਦੇ ਜੀ ਤੁਹਾਨੂੰ ਪੈਸੇ ਦੇਣ ਵਾਲੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ। ਬਹੁਤ ਲੋਕ ਸਮਝਦੇ ਨੇ ਕਿ ਉਹਨਾਂ ਨੂੰ ਕ੍ਰਿਟੀਕਲ ਇਲਨੈਸ ਚਾਹੀਦੀ ਨਹੀਂ ਕਿਉਂਕਿ ਉਹਨਾਂ ਕੋਲ ਅੰਟੇਰੀਓ ਹੈਲਥ ਕਾਰਡ ਹੈ। ਕੱਲ ਨੂੰ ਜੇਕਰ ਕੋਈ ਵੀ ਮੇਜਰ ਇਲਨੈਸ, ਕੋਈ ਵੀ ਬਿਮਾਰੀ ਹੋ ਜਾਂਦੀ ਹੈ, ਉਹਨਾਂ ਨੂੰ ਤਾਂ ਕੋਈ ਵੀ ਇੰਸ਼ੋਰੈਂਸ ਦੀ ਲੋੜ ਨਹੀਂ ਕਿਉਂਕਿ ਹੈਲਥ ਕਾਰਡ ਦੇ ਨਾਲ ਉਹਨਾਂ ਦੀ ਸਰਜਰੀ, ਉਹਨਾਂ ਦੀ ਟ੍ਰੀਟਮੈਂਟ, ਉਹਨਾਂ ਦਾ ਇਲਾਜ, ਉਹਨਾਂ ਦੇ ਡਾਇਲਿਸਿਸ, ਉਹ ਕਵਰਡ ਹੋ ਜਾਊਗਾ। ਕ੍ਰਿਟੀਕਲ ਇਲਨੈਸ ਦਾ ਮਕਸਦ ਇਹ ਹੈ ਕਿ ਜੇਕਰ ਕੱਲ ਨੂੰ ਬਿਮਾਰ ਹੋ ਜਾਂਦੇ ਹੋ, ਕੰਮ ਨਹੀਂ ਕਰ ਸਕਦੇ ਹੋ, ਚਾਹੇ ਉਹ 6 ਮਹੀਨੇ ਹੋਣ, ਚਾਹੇ 2 ਸਾਲ, ਚਾਹੇ ਉਸ ਤੋਂ ਜ਼ਿਆਦਾ ਹੋਵੇ, ਜਿਹੜਾ ਤੁਸੀਂ ਹੁਣ ਕੰਮ ਤੇ ਜਾ ਹੀ ਨਹੀਂ ਸਕਦੇ ਹੋ, ਪੈਸੇ ਕਮਾ ਹੀ ਨਹੀਂ ਸਕਦੇ ਹੋ, ਉਹਨੂੰ ਰਿਪਲੇਸ ਕਰਨ ਲਈ ਇਸ ਇੰਸ਼ੋਰੈਂਸ ਦਾ ਮਕਸਦ ਹੈ। ਇਕੱਠੇ ਹੀ ਤੁਹਾਨੂੰ ਲੰਪ ਸਮ ਟੈਕਸ ਫ੍ਰੀ 50,000, ਲੱਖ, 2 ਲੱਖ, ਜਿੰਨੀ ਵੀ ਤੁਹਾਨੂੰ ਜ਼ਰੂਰਤ ਹੈ ਤੁਹਾਡੀ ਇਨਕਮ ਦੇ ਹਿਸਾਬ ਨਾਲ, ਤੁਹਾਡੇ ਬਜਟ ਦੇ ਹਿਸਾਬ ਨਾਲ ਉਹ ਪੈਸੇ ਮਿਲ ਜਾਂਦੇ ਹਨ। ਸੋ ਮੋਰਗੇਜ ਦੀ ਕਿਸ਼ਤ ਰਹਿਣੀ ਰਹਿਣੀ ਆ, ਉਹ ਤਾਂ ਤੁਹਾਨੂੰ ਪੇ ਕਰਨੀ ਪੈਣੀ ਆ। ਜਿੰਨੇ ਵੀ ਤੁਹਾਡੇ ਬਿਲਸ ਹਨ, ਗਰੋਸਰੀ ਦਾ ਖਰਚਾ, ਤੁਹਾਨੂੰ ਫਿਰ ਵੀ ਤਾਂ ਪੇ ਕਰਨਾ ਹੀ ਕਰਨਾ ਪੈਣਾ। ਡਿਫਰੈਂਟ ਡਿਫਰੈਂਟ ਕੰਪਨੀਜ਼ ਡਿਫਰੈਂਟ ਅਮਾਊਂਟਸ ਆਫ ਇਲਨੈਸਿਸ ਕਵਰ ਕਰਦੇ ਹਨ। ਕੁਛ ਦੇ ਵਿੱਚ ਤਾਂ ਇਕੱਲੇ 3-4 ਹਨ, ਬੇਸਿਕ ਕਵਰੇਜ ਹੁੰਦੀ ਆ। ਕੁਛ ਦੇ ਵਿੱਚ ਤਾਂ 25, ਪਰ ਇਕੱਲੀ ਕੰਪਨੀ ਹੈ ਪੂਰੇ ਕੈਨੇਡਾ ਦੇ ਵਿੱਚ ਐਵਰੀ ਸਿੰਗਲ ਟਾਈਪ ਆਫ ਕੈਂਸਰ ਕਵਰ ਕਰਦੇ ਹਨ। ਸੋ ਇਹ ਗੱਲ ਮੈਂ ਤੁਹਾਨੂੰ ਕ੍ਰਿਸਟਲ ਕਲੀਅਰ ਕਰ ਦਵਾਂ ਕਿ ਬਾਕੀਆਂ ਜਿੰਨੀ ਵੀ ਕੰਪਨੀਜ਼ ਹਨ, ਉਹ ਤੁਹਾਨੂੰ ਐਵਰੀ ਸਿੰਗਲ ਟਾਈਪ ਆਫ ਕੈਂਸਰ ਦੇ ਡਾਇਗਨੋਸਿਸ ਤੇ ਪੇ ਨਹੀਂ ਕਰਦੀਆਂ ਹਨ। ਇਕੱਲੀ ਕੰਪਨੀ ਹੈ ਜੋ ਕਿ ਆਲ ਟਾਈਪਸ ਆਫ ਕੈਂਸਰ ਲਈ ਪੇ ਕਰਦੇ ਹਨ ਤੇ ਕੁਛ ਵਾਧੂ ਐਕਸਕਲੂਸਿਵ ਕਾਰਡੀਓਵੈਸਕੁਲਰ ਪ੍ਰੋਸੀਜਰ ਪੇ ਕਰਦੇ ਹਨ। ਜੇਕਰ ਤੁਸੀਂ ਆਪਣੇ ਆਪ ਲਈ ਕੋਈ ਵੀ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਹੈ ਜਾਂ ਇਕੱਲੀ ਲਾਈਫ ਇੰਸ਼ੋਰੈਂਸ ਕਰਵਾਈ ਹੋਈ ਹੈ, ਤੁਹਾਨੂੰ ਸਭ ਤੋਂ ਵੱਧ ਕਵਰੇਜ ਵਾਲੀ, ਹਰੇਕ ਕਿਸਮ ਦੀ ਕੈਂਸਰ ਕਵਰ ਕਰਨ ਵਾਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਿਲਵਾ ਸਕਦੇ ਹਾਂ ਬੈਸਟ ਪ੍ਰਾਈਸ ਦੇ ਵਿੱਚ। ਕਾਲ, ਟੈਕਸਟ ਔਰ ਵਟਸਐਪ 416-457-3381 Top Financial Samraj Sidhu 416-457-3381 Thank you ji.
0: ਮਿਹਰਬਾਨੀ, ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ ਅਤੇ ਵਾਪਸ ਆਉਂਦੇ ਹਾਂ। ਸਟੂਡੀਓ ਨੰਬਰ 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਜਾਰੀ ਰਹੇਗੀ। ਮੰਗਲਵਾਰ ਦਾ ਦਿਨ ਹੈ, ਉਮੀਦ ਹੈ ਕਿ ਤੁਸੀਂ ਲੌਂਗ ਵੀਕਐਂਡ ਬੜੇ ਹੀ ਅੱਛੇ ਤਰੀਕੇ ਨਾਲ ਮਨਾਇਆ ਹੋਏਗਾ। ਅਤੇ ਅੱਜ ਫਿਰ ਕੰਮ 'ਤੇ ਜਦੋਂ ਇੰਨੀਆਂ ਛੁੱਟੀਆਂ ਕਰ ਲਈਏ ਫਿਰ ਕੰਮ 'ਤੇ ਆਉਣ ਦਿਲ ਨਹੀਂ ਕਰਦਾ ਹੁੰਦਾ ਨਾ, ਹੋ ਜਾਂਦਾ ਕੋਈ ਨਾ ਕੋਈ।
2: ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, 5th Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, 600 ਹੈਸਕਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 5:30 ਤੋਂ।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

ਪਰਮਜੀਤ ਕੌਰ ਹੋਰਾਂ ਦਾ 905-792-8053 ਸੋਫਾਮਾਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਅਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 905-857-7596 ਏ.ਐਨ.ਜੇ. ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: Indian Sweet Fair Restaurant Pinar. Dushera special offer. Desi Kyode fresh jalebi. Buy one, get one free. Catering shuru hoi ki 10.99 per person. Sweets starting from 6.99 per bond. Dining takeout. Simply Indian Sweets and Restaurant. Panutin locations to apniya behtareen seva ma pradan kar deni. Garden Brook Frame. Fender Bay. Financial Drive. Brampton.
1: You're listening to Days for Days Primetime Radio.
2: For any information or advertising, call our head office at 416-725-2551. Days for Days Primetime Radio.
3: Yellow Tire Center de tanu. ਦੋਸਤੋ ਅੱਜ ਹੋ ਗਈ ਅਕਤੂਬਰ ਮਹੀਨੇ ਦੀ 13 ਤਾਰੀਖ ਅਤੇ ਮੈਂ ਦੱਸ ਦਿਆਂ ਕਿ ਏਵਲ ਟਰੈਕਿੰਗ ਵਾਲਿਆਂ ਨੂੰ ਯੂ ਐੱਸ ਏ ਵਾਸਤੇ ਡਰਾਈਵਰ ਚਾਹੀਦੇ ਨੇ, ਸਿਟੀ ਵਾਸਤੇ ਵੀ ਡਰਾਈਵਰ ਚਾਹੀਦੇ ਨੇ ਅਤੇ ਓਨਰ ਆਪਰੇਟਰ ਵੀ ਚਾਹੀਦੇ ਨੇ
4: ਜੀ।
3: 75 ਸੈਂਟ ਪਰ ਮਾਈਲ 'ਤੇ ਐੱਚ ਐੱਸ ਟੀ ਪੇ ਕਰਨਗੇ ਕੰਪਨੀ ਡਰਾਈਵਰ ਨੂੰ, $1.95 ਪਰ ਮਾਈਲ ਪੇ ਕਰਨਗੇ ਓਨਰ ਆਪਰੇਟਰ ਨੂੰ, ਪਲੱਸ ਐੱਚ ਐੱਸ ਟੀ 'ਤੇ ਐਨੀ ਪਿਕਅਪ ਅਤੇ ਡਰੋਪ ਐਕਸਟਰਾ ਉਹਦੇ ਮਨੀ ਪੇ ਕੀਤੀ ਜਾਊਗੀ
4: ਜੀ।
3: ਸਿਟੀ ਵਾਸਤੇ ਵੀ ਲੋਕਲ ਡਰਾਈਵਰ ਚਾਹੀਦੇ ਨੇ, ਡਰੋਪ ਅਤੇ ਪਿਕਅਪ ਦਾ ਕੰਮ ਹੈਗਾ, ਸਿਟੀ ਦੀ ਥੋੜ੍ਹੀ ਜਿਹੀ ਨੌਲੇਜ ਚਾਹੀਦੀ ਆ। ਤੁਸੀਂ ਕਾਲ ਕਰਨਾ ਹੈ ਏਬਲ ਟਰਕ 905-838-4346 9058-383-8436 'ਤੇ ਮਹਿੰਦਰ ਗਰੇਵਾਲ ਨੂੰ ਕਾਲ ਕਰਨੀ ਆ
4: ਜੀ। ਤੇ ਨਾਲੇ ਤੁਸੀਂ ਪ੍ਰੋਫੈਸਰ ਬੁੱਟਰ ਜਾਂ ਪ੍ਰੋਫੈਸਰ ਜੀਤ ਜੀ ਨਾਲ ਗੱਲਬਾਤ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦੇ ਗ੍ਰੇਡਸ ਇੰਪਰੂਵ ਹੋਣ, ਸਪੈਸ਼ਲੀ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਤੁਹਾਡੇ ਬੱਚੇ ਕਮਜ਼ੋਰ ਨੇ, ਤਾਂ ਤੁਹਾਨੂੰ ਇਹ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ। ਜਿੰਨੇ ਵੀ ਬੱਚੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਦੇ, ਸਪੈਸ਼ਲੀ ਜਿਹੜੇ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ ਉਹਨਾਂ ਦੀ ਵੀ ਪੂਰੀ ਹੈਲਪ ਕਰਦੇ ਨੇ। ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸਡ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਇਹ ਸਾਰੇ ਸਬਜੈਕਟਸ ਦੇ ਵਿੱਚ ਪ੍ਰੋਪਰਲੀ ਤੁਹਾਨੂੰ ਇਹ ਟਿਊਸ਼ਨਸ ਦਿੰਦੇ ਨੇ, ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਘਰ ਆ ਕੇ ਤੁਹਾਡੇ ਬੱਚੇ ਨੂੰ ਪੜ੍ਹਾਉਣ, ਤਾਂ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਉਹ ਵੀ ਤੁਹਾਡੇ ਲਈ ਅਵੇਲੇਬਲ ਕਰ ਦੇਣਗੇ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦੇ ਗ੍ਰੇਡਸ ਹੁਣ ਹੋਰ ਜ਼ਿਆਦਾ ਇੰਪਰੂਵ ਹੋ ਜਾਣ, ਪੜ੍ਹਦੇ ਤਾਂ ਬਹੁਤ ਨੇ ਬਟ ਮਾਰਕਸ ਨਹੀਂ ਆਉਂਦੇ, ਤਾਂ ਆਪਣੇ ਚਾਈਲਡ ਦੀ ਫਰੀ ਇਵੈਲੂਏਸ਼ਨ ਕਰਵਾਓ, ਪਤਾ ਕਰੋ ਕਿ ਉਹ ਕਿਹੜੇ ਸਬਜੈਕਟਸ ਵਿੱਚ ਕਿੱਥੇ ਬਿਹਾਇੰਡ ਜਾ ਰਹੇ ਨੇ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਨਾਲ ਗੱਲਬਾਤ ਕਰੋ, ਇਹ MSc, MPhil ਐਂਡ PhD ਡਿਗਰੀ ਹੋਲਡਰਸ ਨੇ, ਤੁਹਾਡੇ ਬੱਚਿਆਂ ਦੇ ਗਰੰਟਿਡ ਗ੍ਰੇਡਸ ਨੂੰ ਇੰਪਰੂਵ ਕਰਕੇ ਦਿਖਾਉਣਗੇ। ਨੰਬਰ ਤੁਸੀਂ ਨੋਟ ਕਰ ਲਓ, 416-568-9092, 416-568-9192 ਇਹਨਾਂ ਦਾ ਨੰਬਰ ਹੈ।
3: ਰਾਹੁਲ ਗਰੇਵਾਲ ਹੋਣੀ ਲੰਬੇ ਸਮੇਂ ਤੋਂ ਫਾਈਨੈਂਸ਼ੀਅਲ ਨੀਡ ਤੁਹਾਡੀਆਂ ਪੂਰੀਆਂ ਕਰਦੇ ਨੇ, ਔਰ ਐਨੀ ਰੈਜੀਡੈਂਸ਼ੀਅਲ ਚਾਹੀਦੀ ਤੁਹਾਨੂੰ, ਮੋਰਗੇਜ, ਕਮਰਸ਼ੀਅਲ ਜਾਂ ਇੰਡਸਟਰੀਅਲ ਕੋਈ ਯੂਨਿਟ ਲੈਣੀ ਆ ਉਹਦੇ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਤਾਂ ਉਹ ਕਹਿੰਦੇ ਕਿ ਤੁਹਾਨੂੰ ਅਸੀਂ ਫਟਾਫਟ ਨਾਲ, ਉਹ ਕਹਿੰਦੇ ਕਿ 90% ਫੰਡਿੰਗ ਤੁਹਾਨੂੰ ਅਸੀਂ ਨਵੀਂ ਬਿਲਡਿੰਗ ਵਾਸਤੇ ਦੇ ਦਿੰਦੇ ਹਾਂ। 6476402511 ਨੰਬਰ ਹੈ, 6476402511 ਟੈਲੀਫੋਨ ਨੰਬਰ ਹੈ ਉਹਨਾਂ ਦਾ, ਅਤੇ ਤੁਸੀਂ ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਲੋ ਫਿਰ ਗੀਤ ਸੁਣ ਲਿਆ ਅਤੇ ਉਸ ਤੋਂ ਫੌਰਨ ਬਾਅਦ ਆਪਾਂ ਸਾਡੇ ਅਗਲੇ ਸਪੌਂਸਰ ਨਾਲ ਵੀ ਗੱਲਬਾਤ ਕਰਾਂਗੇ।

0: ਇਸ ਸਮੇਂ ਸਾਡੇ ਅਗਲੇ ਸਪੋਂਸਰ ਜੁੜ ਚੁੱਕੇ ਨੇ ਚੇਤਨਿਆ ਇਮੀਗ੍ਰੇਸ਼ਨ, ਸਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਨਾਮ ਹੈ
1: ਜੀ,
0: ਬਿਜ਼ਨਸ ਲੈ ਕੇ ਤੇ ਉਹਨਾਂ ਨੂੰ ਨਾਲ ਲੈਣੇ ਜੀ ਮਨਪ੍ਰੀਤ
1: ਜੀ। ਬਿਲਕੁਲ, ਚੇਤਨਿਆ ਇਮੀਗ੍ਰੇਸ਼ਨ ਸਰਵਿਸਿਜ਼ ਇੰਕ ਤੋਂ ਸਾਡੇ ਨਾਲ ਜਸ਼ਨਪ੍ਰੀਤ ਜੀ ਲਾਈਨ ਤੇ ਜੁੜੇ ਨੇ ਤੇ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ, 7 ਸਾਲ ਤੋਂ ਜ਼ਿਆਦਾ ਹੋ ਗਏ ਨੇ ਇਸ ਬਿਜ਼ਨਸ ਦੇ ਵਿੱਚ ਤੇ ਕਾਫੀ ਸਾਰੇ ਲੋਕਾਂ ਦੀ ਹੈਲਪ ਕਰ ਚੁੱਕੇ ਨੇ। ਇਮੀਗ੍ਰੇਸ਼ਨ ਦੇ ਰਿਗਾਰਡਿੰਗ ਤੁਹਾਨੂੰ ਵੀ ਕੋਈ ਹੈਲਪ ਚਾਹੀਦੀ ਹੈ, ਤੁਹਾਡੇ ਕੋਈ ਸਵਾਲ ਨੇ ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਚੇਤਨਿਆ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਲ। ਜਸ਼ਨਪ੍ਰੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਸ਼ਨਪ੍ਰੀਤ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਿਜ਼ਨਸ ਦੇ ਵਿੱਚ ਤੇ ਤੁਸੀਂ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਕਿਹੜੀ ਕਿਹੜੀ ਸਰਵਿਸਿਜ਼ ਦਿੰਦੇ ਹੋ ਤੇ ਇਸ ਟਾਈਮ ਦੇ ਉੱਪਰ ਇਮੀਗ੍ਰੇਸ਼ਨ ਦਾ ਤੁਹਾਨੂੰ ਪਤਾ ਕਿ ਕਾਫੀ ਹੁਣ ਪਹਿਲਾਂ ਜਿਵੇਂ ਸਟੂਡੈਂਟਸ ਵਗੈਰਾ ਕਾਫੀ ਆਏ ਹੋਏ ਨੇਗੇ ਪਹਿਲਾਂ ਦੇ, ਹੁਣ ਉਹਨਾਂ ਦੇ ਕਾਫੀਆਂ ਦੇ ਵਰਕ ਪਰਮਿਟ ਵੀ ਐਕਸਪਾਇਰ ਹੋ ਰਹੇ ਹੋਣਗੇ ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਆਲਰੇਡੀ ਹੁਣ ਵਰਕ ਪਰਮਿਟ ਖਤਮ ਹੋ ਰਹੇ ਨੇ ਉਹਨਾਂ ਦੇ ਲਈ ਤੁਸੀਂ ਕੀ ਆਪਸ਼ਨਸ ਦਿੰਦੇ ਹੋ?
2: ਹਾਂਜੀ, ਪਹਿਲਾਂ ਤਾਂ ਸਭ ਤੋਂ ਪਹਿਲੇ ਤਾਂ ਆਪਣੇ ਕੋਲ ਹੈਗੀ ਆ ਨੈਨੀ ਵਾਲੀ ਆਪਸ਼ਨ ਆ ਜੀ।
1: ਹਾਂਜੀ
2: ਜੀ। ਦੂਜੀ ਆਪਣੇ ਕੋਲ ਇੱਕ ਹੈਗੀ ਆ ਐਲਐਮਆ ਐਗਜ਼ੈਂਪਟ ਵਰਕ ਪਰਮਿਟ ਵਾਲੀ ਆਪਸ਼ਨ ਵੀ ਹੈਗੀ ਆ ਤੇ ਹੋਰ ਵੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨ ਹੈਗੀਆਂ ਨੇ ਫਿਲਹਾਲ।
1: ਤੇ ਕਦੋਂ ਜਿਵੇਂ ਜਿਨ੍ਹਾਂ ਤੋਂ ਹੁਣ ਲੈਟਸ ਵਰਕ ਪਰਮਿਟ ਖਤਮ ਹੋ ਰਿਹਾ ਹੁਣ ਕੈਨੇਡਾ 'ਚ ਤੇ ਕਿੰਨਾ ਕੁ ਟਾਈਮ ਪਹਿਲਾਂ ਉਹਨਾਂ ਨੂੰ ਆਪਣੇ ਆਪਸ਼ਨਸ ਐਕਸਪਲੋਰ ਕਰਨੇ ਚਾਹੀਦੇ ਆ?
2: ਹਾਂਜੀ, ਅਪਰੋਕਸ ਉਹਨਾਂ ਨੂੰ ਵਰਕ ਪਰਮਿਟ ਖਤਮ ਨੂੰ 4-5 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਆਪਸ਼ਨਸ ਦੇਖਣੀਆਂ ਚਾਹੀਦੀਆਂ ਨੇ।
1: ਜਿਨ੍ਹਾਂ ਦੇ ਬੱਚੇ ਛੋਟੇ ਹੁੰਦੇ ਆ ਤੇ ਬੱਚੇ ਸੰਭਾਲਣ ਦੇ ਲਈ ਜਿਵੇਂ ਤੁਸੀਂ ਗੱਲ ਕੀਤੀ ਕਿ ਨੈਨੀ ਪ੍ਰੋਗਰਾਮਸ ਹੁੰਦੇ ਨੇ ਨਾ, ਜਿਹੜੇ ਨੈਨੀ ਰੱਖਦੇ ਆ ਉਹਨਾਂ ਦੇ ਲਈ ਪੋਸੀਬਲ ਹੈਗਾ ਵੀ ਕੋਈ ਰਿਕੁਆਇਰਮੈਂਟਸ ਕੀ ਨੇਗੀਆਂ ਤੇ ਮਤਲਬ ਜਿਨ੍ਹਾਂ ਨੇ ਵੀ ਆਪਣੇ ਜਿਨ੍ਹਾਂ ਨੇ ਵਰਕ ਪਰਮਿਟ ਦੇਣਾ ਹੋਵੇ ਕਿਸੇ ਨੂੰ ਐਜ਼ ਅ ਨੈਨੀ ਰੱਖ ਕੇ ਉਹਨਾਂ ਦੇ ਲਈ ਕੀ ਰਿਕੁਆਇਰਮੈਂਟਸ ਹੋਣਗੀਆਂ ਥੋੜਾ ਜਿਹਾ ਦੱਸੋ ਪਲੀਜ਼।
2: ਹਾਂਜੀ, ਇਹਦੀ ਪਹਿਲੀ ਰਿਕੁਆਇਰਮੈਂਟ ਤਾਂ ਇਹੀ ਆ ਕਿ ਜਿਹੜੀ ਤੁਹਾਡੀ ਫੈਮਿਲੀ ਇਨਕਮ ਆ ਉਹ 2025 ਦੇ ਐਨੂਏ ਤੋਂ 70,000 ਤੋਂ ਉੱਤੇ ਹੋਣੀ ਚਾਹੀਦੀ ਆ।
1: ਠੀਕ
2: ਆ ਜੀ। ਤੇ ਦੂਜੀ ਇਹ ਆ ਵੀ ਜਿਹੜੇ ਤੁਹਾਡੇ ਬੱਚੇ ਨੇ ਉਹ ਜਿਹੜੇ ਆ ਕਿ 12 ਸਾਲ ਤੋਂ ਉਹਨਾਂ ਦੀ ਉਮਰ ਆ ਜਿਹੜੀ ਘੱਟ ਹੋਵੇ
1: ਤੇ
2: ਇਹਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ 1 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ ਤੇ ਸਾਡੇ ਕੋਲ ਬਹੁਤ ਸਾਰੀਆਂ ਯੰਗ ਫੈਮਿਲੀਜ਼ ਆਉਂਦੀਆਂ ਨੇ ਤੇ ਉਹਨਾਂ ਦੇ 1 ਜਾਂ 2 ਕਿਡਸ ਹੁੰਦੇ ਨੇ ਤੇ ਉਹ ਆਪਦਾ ਵਰਕਰ ਵੀ ਆਪ ਹੀ ਲੈ ਕੇ ਆਉਂਦੇ ਨੇ ਤੇ ਅਸੀਂ ਸਿਰਫ ਇਮੀਗ੍ਰੇਸ਼ਨ ਦਾ ਪ੍ਰੋਸੈਸ ਕਰਨਾ ਹੁੰਦਾ ਆ ਤੇ ਗਵਰਨਮੈਂਟ ਦੇ ਨਵੀਂ ਗਾਈਡਲਾਈਨਸ ਦੇ ਅਕੋਰਡਿੰਗ ਤੁਸੀਂ ਲੋਕਲ ਵਰਕਰ ਹੀ ਹਾਇਰ ਕਰ ਸਕਦੇ ਹੋ ਜਿਹੜੀ ਵੀ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਤੇ ਹੋਣ।
1: ਜੀ ਬਿਲਕੁਲ, ਤੁਸੀਂ ਨੰਬਰ ਜ਼ਰੂਰ ਨੋਟ ਕਰੋ ਚੇਤਨਿਆ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਜਸ਼ਨਪ੍ਰੀਤ ਜੀ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ, 4373651275 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ। ਜਸ਼ਨ ਜੀ, ਆਪਾਂ ਗੱਲ ਕਰਦੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਕਿ ਲੇਬਰ ਦੀ ਦੁਬਾਰਾ ਤੋਂ ਹੁਣ ਸ਼ੋਰਟੇਜ ਹੋ ਰਹੀ ਹੈ ਕੈਨੇਡਾ ਦੇ ਵਿੱਚ ਤੇ ਜਿਨ੍ਹਾਂ ਦੇ ਬਿਜ਼ਨੈਸਿਸ ਹੈਗੇ ਨੇ ਆਲਰੇਡੀ ਕਮਿਊਨਿਟੀ ਦੇ ਵਿੱਚ ਉਹ ਵਰਕ ਪਰਮਿਟ ਦੇ ਵਿੱਚ ਕਿਵੇਂ ਹੈਲਪ ਕਰ ਸਕਦੇ ਨੇ?
2: ਹਾਂਜੀ, ਉਹ ਜਿਹੜਾ ਹੈ ਕਿ ਅਗਲੇ ਬੰਦੇ ਦਾ ਵਰਕ ਪਰਮਿਟ ਵਧਾਉਣ ਵਿੱਚ ਹੈਲਪ ਕਰ ਸਕਦੇ ਨੇ ਤੇ ਇਹਦਾ ਹੈਗਾ ਆ ਆਪਣਾ ਜਿਹੜਾ LMI ਐਗਜ਼ੈਂਪਟ ਵਰਕ ਕਲੋਜ਼ ਪਰਮਿਟ ਦੇ ਅੰਡਰ ਆਉਂਦਾ ਆ ਤੇ ਇਹ ਕੈਟੇਗਰੀ C16 ਦੇ ਅੰਡਰ ਆਉਂਦਾ ਆ
1: ਜੀ।
2: ਤੇ ਪਿਛਲੇ 2 ਵੀਕਾਂ ਚ ਇਹਦੇ ਵਿੱਚ ਸਾਡੇ 20 ਅਪਰੂਵਲ ਆ ਚੁੱਕੇ ਨੇ ਤੇ ਇਹਦੇ ਵਿੱਚ ਕੁਝ ਜ਼ਿਆਦਾ ਖਾਸ ਨਹੀਂ ਆ, ਜਿਹੜਾ ਤੁਹਾਡਾ ਇੰਪਲੋਇਰ ਆ ਉਹਦੇ ਵੱਲੋਂ ਬਸ ਇੱਕ $230 ਕੰਪਲਾਇੰਸ ਫੀਸ ਲੱਗਣੀ ਆ ਤੇ ਬਸ ਇੱਕ ਜੋਬ ਆਫਰ ਲੱਗਣਾ ਵਾ ਤੇ ਦੂਜਾ ਜਿਹੜਾ ਬੰਦਾ ਜਿਹੜਾ ਇੰਪਲੋਈ ਆ ਉਹਦੇ ਵੱਲੋਂ ਬਸ ਜਸਟ ਸਿੰਪਲ ਜਿਹੇ ਡਾਕੂਮੈਂਟਸ ਜਿਹੜੇ ਕਿ ਆਪਣਾ ਲੈਂਗੁਏਜ ਟੈਸਟ ਹੁੰਦਾ ਆ, ਵਰਕ ਪਰਮਿਟ ਤੇ ਪਾਸਪੋਰਟ ਹੋ ਗਿਆ, ਬਸ ਆਹੀ ਸਾਰੇ
1: ਜੀ। ਤੇ ਜਸ਼ਨ ਜੀ, ਥੋੜਾ ਜਿਹਾ ਦੱਸੋ ਆਪਣੀ ਤੁਹਾਡਾ ਆਫਿਸ ਕਿੱਥੇ ਹੈ, ਤੁਸੀਂ ਕਿੰਨੇ ਟਾਈਮ ਤੱਕ ਓਪਨ ਰਹਿੰਦੇ ਹੋ ਤੇ ਆਪਣਾ ਫੋਨ ਨੰਬਰ ਵੀ ਜ਼ਰੂਰ ਸ਼ੇਅਰ ਕਰੋ ਪਲੀਜ਼।
2: ਹਾਂਜੀ ਹਾਂਜੀ, ਤੁਸੀਂ ਸਾਨੂੰ ਫੋਨ ਕਰੋ ਤੇ ਤੁਸੀਂ ਚਾਹੋ ਤਾਂ ਆਫਿਸ ਵਿਜ਼ਿਟ ਕਰ ਸਕਦੇ ਹੋ। ਸਾਡਾ ਆਫਿਸ ਹੈਗਾ 218 ਐਕਸਪੋਰਟ ਮੋਲੇ ਵਾਰਡ ਤੇ ਸੂਈਟ ਨੰਬਰ ਹੈਗਾ ਸਾਡਾ 212 ਤੇ ਫੋਨ ਨੰਬਰ ਹੈਗਾ ਸਾਡਾ
0: 4373651275 ਦੋ ਦਿਨ ਹੀ ਹੈ ਤੁਹਾਡੇ ਵਾਸਤੇ ਐਡਵਾਂਸ ਪੋਲਿੰਗ ਦੇ, ਫਿਰ ਜਿਹੜੀ ਆਪਣੀ ਮਿਊਂਸੀਪਲ ਇਲੈਕਸ਼ਨ ਜਿਹੜੀ ਵੀ ਹੋ ਰਹੀ ਆ, ਮਿਸਿਸਾਗਾ ਹੋ ਗਿਆ, ਟੋਰਾਂਟੋ ਹੋ ਗਿਆ, ਸਾਰੇ ਸ਼ਹਿਰਾਂ 'ਚ ਹੋ ਰਹੀ ਆ ਆਪਣੇ, ਖਾਸ ਕਰਕੇ ਆਪਾਂ ਬ੍ਰੈਂਪਟਨ ਦੇ ਬੇਸ ਚੈਨਲ ਹੈਗੇ ਆ, ਲਾਈਸੈਂਸ ਟੂ ਬ੍ਰੈਂਪਟਨ ਵਾਸਤੇ ਇਸ਼ੂ ਕੀਤਾ ਹੋਇਆ ਆਪਣਾ। ਤੋ ਬ੍ਰੈਂਪਟਨ ਦੇ ਵਿੱਚ ਤੁਹਾਨੂੰ ਪਤਾ ਕਿ ਵੱਖ ਵੱਖ ਇਲਾਕਿਆਂ ਦੇ ਵਿੱਚ ਵੱਖ ਵੱਖ ਲੋਕ ਕਾਫੀ ਪਾਰਟੀਸਪੇਟ ਕਰ ਰਹੇ ਨੇ ਇਹਨਾਂ ਇਲੈਕਸ਼ਨ ਦੇ ਵਿੱਚ, ਮਿਊਂਸੀਪਲ ਇਲੈਕਸ਼ਨ ਦੇ ਵਿੱਚ ਚੰਗੇ ਕੈਂਡੀਡੇਟ ਨੂੰ ਪਾ ਕੇ ਵੋਟਾਂ ਆਪਾਂ ਕਾਮਯਾਬ ਕਰਨਾ ਤੇ ਅਗਲੇ ਕਾਲ ਉਹਨਾਂ ਲੈ ਲਓ।
1: ਹਾਂਜੀ, 2865 ਜੀ, ਸਤਿ ਸ਼੍ਰੀ ਅਕਾਲ।
3: ਦਰਸ਼ਨ ਕਰਕੇ ਤੇਰੇ ਛੱਪੜ ਵਿਚ ਵੜ ਜੂਗਾ ਇੱਕ ਧਮਕੀਲੇ ਦੇ ਨਾਲ ਵੀ ਹੁੰਦਾ ਸੀ
0: ਜਿੰਨੇ ਵੀ ਕਲਾਕਾਰ ਉਹਨਾਂ ਨੂੰ ਇੱਕ ਅੱਧਾ ਕਮੇਡੀਅਨ ਰੱਖਣਾ ਪੈਂਦਾ ਸੀ ਸੁਰਿੰਦਰ ਸ਼ਿੰਦੇ ਹੋਰਾਂ ਨੇ ਵੀ ਗਾਉਂਦਾ ਇੱਕ ਹੁੰਦਾ ਸੀਗਾ ਪਰਵਾਨਾ ਪਰਵਾਨਾ ਹਨਾ ਕਾਫੀ ਜਿਹੜੇ ਗਾਇਕਾਂ ਉਹਨਾਂ ਦੇ ਨਾਲ ਰੱਖੇ ਹੁੰਦੇ ਸੀ ਆਪਣਾ ਕਮੇਡੀਅਨ ਕਿਉਂਕਿ ਉਹਦੇ ਨਾਲ ਥੋੜ੍ਹਾ ਜਿਹਾ ਲੱਗ ਜਾਂਦਾ ਸੀਗਾ ਨਾ ਥੋੜ੍ਹਾ ਜਿਹਾ ਹਾਸਾ ਮਜ਼ਾਕ ਹੋ ਜਾਂਦਾ ਸੀਗਾ ਅਤੇ ਫਿਰ ਖਾੜਾ ਦਾ ਚੱਲਣਾ ਚੱਲਣਾ ਹਨ ਕਾਉਂਸਲਰ ਵਾਸਤੇ ਵਾਰਡ ਨੰਬਰ 1 ਤੇ ਆਪਣੇ 5 ਵਿੱਚੋਂ ਸਟੇਸੀ ਐਨ ਜਿਹੜੀ ਹੈਗੀ ਆ ਆਪਣੇ ਕਾਉਂਸਲਰ ਵਾਸਤੇ ਖੜ੍ਹੇ ਨੇ ਇਹ ਉਹ ਕਹਿੰਦੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਮਿਹਨਤੀ ਲੜਕੀ ਹੈ ਬਹੁਤ ਹੀ ਯੰਗ ਅਤੇ ਬਹੁਤ ਪਿਛਲੇ ਵਾਰੀ ਵੀ ਕਾਫੀ ਵੋਟ ਲੈ ਕੇ ਗਏ ਸਨ ਅਤੇ ਇਸ ਵਾਰ ਵੀ ਆਪਾਂ ਇਹਨਾਂ ਨੂੰ ਕਾਮਯਾਬ ਕਰਨਾ ਅਤੇ ਜ਼ਰੂਰ ਵੋਟ ਪਾਉਣੀ ਹੈ ਐਡਵਾਂਸ ਪੋਲਿੰਗ 'ਚ ਵੀ ਪਾ ਸਕਦੇ 16 ਅਤੇ 17 ਅਕਤੂਬਰ ਨੂੰ
1: ਜੀ
0: ਏਰੀਆ ਹੈਗਾ ਇਹ ਵਾਰਡ ਨੰਬਰ 1 ਅਤੇ 5 ਜਿੱਥੇ ਮੈਂ ਵੀ ਇਸ ਏਰੀਏ 'ਚ ਰਹਿੰਦਾ ਸਿਟੀ ਕਾਉਂਸਲਰ ਵਾਸਤੇ ਇਹ ਤੁਹਾਡੇ ਵਾਸਤੇ ਸਟੇਸੀ ਐਨ ਬਰੁਕਸ ਨੂੰ ਵੋਟ ਪਾ ਕੇ ਕਾਮਯਾਬ ਕਰੋ 26 ਤਰੀਕ ਨੂੰ ਵੀ ਪਾ ਦਿਓ ਐਡਵਾਂਸ ਪਾਉਣੀ ਐਡਵਾਂਸ ਪਾ ਦਿਓ ਜੇ ਇੰਨਾ ਹੈਗਾ ਕਿ ਕੁੜੀ ਕੰਮ ਆਊਗੀ ਤੁਹਾਡੇ ਤੁਹਾਡੇ ਕੰਮ ਜ਼ਰੂਰ ਕਰਵਾਊਗੀ ਕਿਉਂਕਿ ਤਤਪਰ ਹਮੇਸ਼ਾ ਹੀ ਕਮਿਊਨਿਟੀ ਦੇ ਵਿੱਚ ਕੰਮ ਕਰਦੀ ਆਈ ਆ ਪਿਛਲੇ ਕਿੰਨੇ 4-5 ਸਾਲ ਤੋਂ ਉਹਨੇ ਵੀ ਹੁਣੇ ਮੁੱਖ ਦਿਖਾਇਆ ਨੇ ਪਿਛਲੀ ਵਾਰੀ ਤੋਂ ਪਹਿਲਾਂ ਦੀ ਲੱਗੀ ਹੋਈ ਆ ਯਤਨਸ਼ੀਲ ਹੈਗੇ ਨੇ ਇਸ ਫੀਲਡ ਦੇ ਵਿੱਚ ਜ਼ਰੂਰ ਕਾਮਯਾਬ ਕਰੋ ਅਤੇ ਉਹ ਕਹਿੰਦੇ ਕਿ ਖਾਸ ਕਰਕੇ ਐਵਰੀ ਡੇ ਕਹਿੰਦੇ ਚੈਲੰਜ ਆਪਣੇ ਕਮਿਊਨਿਟੀ ਨੂੰ ਬੜੇ ਫੇਸ ਕਰਨੇ ਪੈਂਦੇ ਨੇ ਟ੍ਰੈਫਿਕ ਗ੍ਰੇਡਿੰਗ ਲੋਕ ਹੋ ਗਿਆ ਕਮਿਊਨਿਟੀ ਸੇਫਟੀ ਕੰਸਰਨਸ ਹੋ ਗਏ ਇਹ ਬਹੁਤ ਸਾਰੇ ਮੁੱਦੇ ਨੇ ਜਿਹੜੇ ਆਪਾਂ ਕਹਿੰਦੇ ਬਾਇਲਾ ਇਨਫੋਰਸਮੈਂਟ ਦੇ ਵਿੱਚੋਂ ਚੇਂਜਾਂ ਕਰਾਉਣੀਆਂ ਨੇ ਅਤੇ ਤੁਸੀਂ ਕਹਿੰਦੇ ਕਿ ਵਿਸ਼ਵਾਸ ਰੱਖੋ ਮੇਰੇ 'ਤੇ 26 ਤਰੀਕ ਨੂੰ ਵੀ ਪਾਓ ਵੋਟ ਐਡਵਾਂਸ ਵਿੱਚ 16 ਅਤੇ ਨਾਲ 17 ਤਰੀਕ ਨੂੰ ਵੋਟ ਪਾਓ ਕੱਲ੍ਹ ਨੂੰ ਸਵਰਾਜ ਸੁਧੂਰ ਉਹਨਾਂ ਇੰਟਰਵਿਊ ਹੋਏਗੀ ਤਕਰੀਬਨ 4:45 'ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਕੈਂਡੀਡੇਟ ਜਿਹੜੇ ਹੋਣਗੇ ਉਹਨਾਂ ਨਾਲ ਆਉਣ ਵਾਲੇ ਸਮੇਂ 'ਤੇ ਆਪਾਂ ਗੱਲਬਾਤ ਕਰਾਉਂਦੇ ਰਹਾਂਗੇ
1: ਜੀ
0: ਇਸ ਸਮੇਂ ਮੇਰੇ ਖਿਆਲ ਮਿਊਜ਼ਿਕ ਦੀ ਗੱਲ ਪਹਿਲਾਂ ਮੈਸੇਜ ਮਿਊਜ਼ਿਕ ਲੈ ਲਿਆ ਨਾ ਚਲੋ
1: ਜੀ
0: ਰੇਡੀਓ ਪ੍ਰਾਈਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਤੁਸੀਂ ਚਲੋ AM 5:30 ਤੋਂ

0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਿਊਜ਼। ਸਾਡੇ ਮਹਿਮਾਨ ਹੁੰਦੇ ਨੇ ਅੱਜ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਦੋਹਰੀ ਦਾ ਮੈਸੇਜ ਲਈਏ 416-457-3381 ਦਾ ਟੈਲੀਫੋਨ ਨੰਬਰ ਹੈ ਜੀ।
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਅਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ, ਆਪਣੇ ਪਰਿਵਾਰ ਲਈ ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ ਜਾਂ ਫਿਰ ਇਹਨਾਂ ਦਾ ਕੰਬੀਨੇਸ਼ਨ ਪਲਾਨ ਤਿਆਰ ਕਰਵਾਉਣਾ ਚਾਹੁੰਦੇ ਹੋ ਆਪਣੇ ਬਜਟ ਦੇ ਵਿੱਚ, ਤੁਸੀਂ ਮੈਨੂੰ ਕਾਲ, ਟੈਕਸਟ ਜਾਂ ਫਿਰ ਵਟਸਐਪ ਕਰ ਸਕਦੇ ਹੋ 416-457-3381 ਤੇ ਅਪੁਆਇੰਟਮੈਂਟ ਬੁੱਕ ਕਰਕੇ ਬਿਨਾਂ ਕਿਸੇ ਵੀ ਆਬਲੀਗੇਸ਼ਨ ਤੋਂ ਸਾਨੂੰ ਆ ਕੇ ਮਿਲ ਸਕਦੇ ਹੋ 70 Delta Park Boulevard Brampton ਯੂਨਿਟ ਨੰਬਰ 11 ਟੌਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਤੇ ਜਦੋਂ ਵੀ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ, ਹਮੇਸ਼ਾ ਸਮਝਾਉਂਦੇ ਹੁੰਦੇ ਹਾਂ ਕਿ ਇਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਜੀਂਦੇ ਜੀ ਕਲੇਮਸ ਹੁੰਦੀਆਂ ਹਨ, ਜੀਂਦੇ ਜੀ ਹੀ ਕਲਾਇੰਟ ਨੂੰ ਪੈਸੇ ਮਿਲਦੇ ਹਨ ਜਦੋਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਪੈਂਦੀ ਹੈ। ਰੱਬ ਨਾ ਕਰੇ ਕੱਲ੍ਹ ਨੂੰ, ਗਾਡ ਫੋਰਬਿਡ, ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਬਿਮਾਰੀ ਹੋ ਜਾਂਦੀ ਹੈ, ਜਿਵੇਂ ਕੋਈ ਕੈਂਸਰ, ਕੋਈ ਹਾਰਟ ਅਟੈਕ, ਕੋਈ ਸਟ੍ਰੋਕ ਜਾਂ ਫਿਰ ਬੰਦਾ ਕੋਮਾ ਚ ਚਲ ਜਾਵੇ, ਕੋਈ ਆਰਗਨ ਫੇਲਿਅਰ ਹੋ ਜਾਵੇ, ਕਾਫੀ ਲੰਬੀ ਚੌੜੀ 26 ਬਿਮਾਰੀਆਂ ਦੀ ਲਿਸਟ ਹੈ। ਕੋਈ ਵੀ ਡਾਇਗਨੋਸਿਸ ਹੋ ਜਾਂਦੀ ਹੈ ਤੁਹਾਨੂੰ ਲੰਪ ਸਮ ਯਾਨੀ ਕਿ ਇਕੱਠੇ 50,000, 1,00,000, 2,00,000 ਟੈਕਸ ਫ੍ਰੀ ਮਿਲ ਜਾਂਦਾ ਹੈ ਜਿਹਦੇ ਨਾਲ ਤੁਸੀਂ ਗੁਜ਼ਾਰਾ ਕਰ ਸਕਦੇ ਹੋ ਬਿਨਾਂ ਕੋਈ ਵੀ ਕੰਮ ਕਰਨ ਤੋਂ, ਬਿਨਾਂ ਕੋਈ ਵੀ ਕਮਾਈ ਕਰਨ ਤੋਂ, ਕਿਉਂਕਿ ਤੁਹਾਨੂੰ ਪੂਰਾ ਦਾ ਪੂਰਾ ਧਿਆਨ ਦੇਣਾ ਚਾਹੀਦਾ ਹੈ ਆਪਣੀ ਸਿਹਤ ਤੇ ਆਪਣੀ ਰਿਕਵਰੀ ਦੇ ਵੱਲ। ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਬਲਮਸ ਪੇਸ਼ ਹੁੰਦੀਆਂ ਹਨ ਜਦੋਂ ਇੱਕ ਵੀ ਇਨਕਮ ਅਰਨਰ ਨੂੰ, ਹਸਬੈਂਡ ਜਾਂ ਫਿਰ ਵਾਈਫ ਨੂੰ ਕੋਈ ਵੀ ਇਲਨੈਸ ਹੋ ਜਾਂਦੀ ਹੈ, ਕਿਉਂਕਿ ਆਬਵੀਅਸਲੀ ਉਹ ਕੰਮ ਹੀ ਨਹੀਂ ਕਰ ਸਕਦੇ ਹਨ, ਕੋਈ ਵੀ ਇਨਕਮ ਗਰੰਟੀਡ ਨਹੀਂ। ਜੇ ਉਹ ਪੇਰੋਲ ਤੇ ਹਨ ਕਿਤੇ ਮਾੜੇ ਮੋਟੇ ਪੈਸੇ ਆਈ ਜਾਣਗੇ, ਸੇਵਿੰਗਸ ਦੇ ਵਿੱਚ ਫਿਰ ਵੀ ਤੁਹਾਨੂੰ ਡਿਪ ਕਰਨਾ ਹੀ ਪੈਂਦਾ ਹੈ ਜਾਂ ਫਿਰ ਲੋਨਸ ਲੈਣੇ ਪੈਂਦੇ ਹਨ ਜਾਂ ਫਿਰ ਪੈਸੇ ਮੰਗਣੇ ਪੈਂਦੇ ਹਨ, ਜਾਂ ਤੁਸੀਂ ਸੈਲਫ ਇੰਪਲੋਇਡ ਹੋ, ਬਿਲਕੁਲ $0 ਤੁਹਾਨੂੰ ਆਉਣੇ ਹਨ, ਖਾਸ ਜੇ ਤੁਸੀਂ ਟਰੱਕ ਡਰਾਈਵਰ ਹੋ। ਲੋਕ ਆਬਵੀਅਸਲੀ ਪ੍ਰਾਈਵੇਟ ਨਰਸ ਨਹੀਂ ਅਫੋਰਡ ਕਰ ਸਕਦੇ ਹਨ, ਸੋ ਉਹਨਾਂ ਦੇ ਸਪਾਊਸ ਨੂੰ, ਉਹਨਾਂ ਦੇ ਹਸਬੈਂਡ ਜਾਂ ਫਿਰ ਵਾਈਫ ਨੂੰ ਆਪਦਾ ਵੀ ਕੰਮ ਛੱਡਣਾ ਪੈਂਦਾ ਹੈ, ਸੋ ਦੋਨਾਂ ਜਾਣੇ ਦੀ ਇਨਕਮ ਗਈ। ਪਰ ਅੱਜ ਮੈਂ ਇੱਕ ਡਿਫਰੈਂਟ ਗਰੁੱਪ ਆਫ ਲੋਕਾਂ ਦੇ ਲਈ ਗੱਲਬਾਤ ਕਰਨਾ ਚਾਹੁੰਦਾ ਕ੍ਰਿਟੀਕਲ ਇਲਨੈਸ ਦੇ ਵਿੱਚ, ਸ਼ਾਇਦ ਜਿਨ੍ਹਾਂ ਨੇ ਆਲਰੇਡੀ ਕੋਈ ਕਲੇਮ ਕੀਤੀ ਹੋਈ ਹੈ, ਸ਼ਾਇਦ ਉਹ ਲੋਕ ਜਿਨ੍ਹਾਂ ਨੂੰ ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਵੱਲੋਂ ਡਿਨਾਈ ਕੀਤਾ ਗਿਆ ਹੈ, ਜਵਾਬ ਦਿੱਤਾ ਗਿਆ, ਰਿਜੈਕਟ ਕੀਤਾ ਗਿਆ ਹੈ ਕਿ ਨਹੀਂ ਤੁਹਾਨੂੰ ਮਿਲ ਨਹੀਂ ਸਕਦੀ ਹੈ, ਜਾਂ ਫਿਰ ਲੋਕਾਂ ਨੇ ਆਪਦੇ ਕਿਸੇ ਇੰਸ਼ੋਰੈਂਸ ਐਡਵਾਈਜ਼ਰ ਪੁੱਛਿਆ ਕਿ ਯਾਰ ਮੈਂ ਤਾਂ ਪਹਿਲਾਂ ਤੋਂ ਹੀ ਡਾਇਬੈਟਿਕ ਹਾਂ, ਮੈਂ ਪਹਿਲਾਂ ਹੀ ਕਈ ਦਵਾਈਆਂ ਖਾਂਦਾ ਹਾਂ, ਮੈਨੂੰ ਪਹਿਲਾਂ ਕੋਈ ਹਾਰਟ ਅਟੈਕ ਹੋਇਆ ਸੀ, ਪਹਿਲਾਂ ਕੋਈ ਸਟ੍ਰੋਕ ਹੋਇਆ ਸੀ, ਪਹਿਲਾਂ ਇਹ ਇਸ਼ੂ ਹੈ ਜਾਂ ਉਹ ਇਸ਼ੂ ਹੈ, ਕੀ ਮੈਨੂੰ ਇੰਸ਼ੋਰੈਂਸ ਮਿਲ ਜੂਗੀ? ਤੇ ਉਹਨਾਂ ਨੇ ਕਿਹਾ ਕਿ ਨਹੀਂ, ਕੋਈ ਚਾਰਾ ਹੈ ਨਹੀਂ, ਕੋਈ ਆਪਸ਼ਨ ਹੈ ਹੀ ਨਹੀਂ। ਹੁਣ ਮੈਂ ਤੁਹਾਨੂੰ ਸਾਫ਼ ਦੱਸਣਾ ਚਾਹੁੰਦਾ ਕਿ ਇੱਕ ਇੰਸ਼ੋਰੈਂਸ ਕੰਪਨੀ ਤੁਹਾਨੂੰ $50,000 ਦੀ ਕ੍ਰਿਟੀਕਲ ਇਲਨੈਸ ਪਾਲਿਸੀ ਦੇ ਰਹੀ ਹੈ ਬਿਨਾਂ ਮੈਡੀਕਲ ਤੋਂ, ਚਾਹੇ ਪਹਿਲਾਂ ਵੀ ਤੁਸੀਂ ਕੋਈ ਕਲੇਮ ਕੀਤੀ ਹੈ, ਚਾਹੇ ਪਹਿਲਾਂ ਤੁਹਾਨੂੰ ਡਿਨਾਈ ਵੀ ਕੀਤਾ ਗਿਆ ਹੈ, ਪਹਿਲਾਂ ਹੀ ਤੁਹਾਨੂੰ ਕੋਈ ਵੀ ਇੱਕ ਇਲਨੈਸ ਹੈ ਜਾਂ ਮਲਟੀਪਲ ਦਵਾਈਆਂ ਵੀ ਖਾਂਦੇ ਹੋ, ਪਹਿਲਾਂ ਵੀ ਕੋਈ ਹਾਰਟ ਅਟੈਕ, ਪਹਿਲਾਂ ਕੋਈ ਸਟ੍ਰੋਕ ਹੋਇਆ ਹੈ, ਇੱਕ ਇੰਸ਼ੋਰੈਂਸ ਕੰਪਨੀ ਹੈ ਜੋ ਕਿ ਤੁਹਾਨੂੰ ਅਪ ਟੂ $50,000 ਟੈਕਸ ਫ੍ਰੀ, $50,000 ਟੈਕਸ ਫ੍ਰੀ ਤੱਕ ਤੁਹਾਨੂੰ ਇਹ ਬੈਨੀਫਿਟ ਦੇ ਰਹੀ ਹੈ ਬਿਨਾਂ ਕੋਈ ਵੀ ਸਵਾਲ ਪੁੱਛਣ ਤੋਂ, ਈਜ਼ੀਲੀ ਤੁਹਾਡੇ ਬਜਟ ਦੇ ਵਿੱਚ ਫਿੱਟ ਹੋ ਸਕਦੀ ਹੈ। ਸੋ ਮੈਂ ਤੁਹਾਨੂੰ ਕੁਝ ਪ੍ਰਾਈਸਿਸ ਦੱਸ ਦਿੰਦਾ, ਕਿਉਂਕਿ ਇਹ ਉਮਰ ਦੇ ਹਿਸਾਬ ਨਾਲ, ਏਜ ਬੈਂਡ ਦੇ ਹਿਸਾਬ ਨਾਲ ਹੀ ਪ੍ਰਾਈਸਿਸ ਸੈੱਟ ਕੀਤੀਆਂ ਹੋਈਆਂ ਹਨ। ਕੋਈ ਵੀ ਜੇਕਰ ਅੰਡਰ ਦ ਏਜ ਆਫ 30, 30 ਸਾਲ ਤੋਂ ਜੇ ਘੱਟ ਦੀ ਉਮਰ ਹੋਵੇ, ਇਹਦੀ ਕਾਸਟ ਮੇਲ ਔਰ ਫੀਮੇਲ ਤਕਰੀਬਨ $40 ਮਹੀਨੇ ਦੀ ਕਾਸਟ ਹੀ ਹੈ। ਸੋ ਹੁਣ ਤੁਸੀਂ ਸੋਚੋ, $40 ਤੁਸੀਂ ਐਜ ਏ ਰਿਸਕ ਕਵਰੇਜ ਪੇ ਕਰ ਰਹੇ ਹੋ ਐਵਰੀ ਮੰਥ, ਤੇ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਕੋਈ ਵੀ ਕਵਰਡ ਇਲਨੈਸ ਹੋ ਜਾਂਦੀ ਹੈ, ਤੁਹਾਨੂੰ ਸਿੱਧੇ ਹੀ $50,000 ਦਾ ਚੈੱਕ ਮਿਲਣਾ, ਤੇ ਉਹਨਾਂ ਪੈਸੇ ਨਾਲ ਤੁਸੀਂ ਜੋ ਕੁਝ ਮਰਜ਼ੀ ਕਰ ਸਕਦੇ ਹੋ। ਜੇਕਰ ਤੁਹਾਡੀ ਏਜ 30 to 34 ਹੈ, ਇਹਦੀ ਤਕਰੀਬਨ $55 ਪਰ ਮੰਥ ਕਾਸਟ ਹੈ। ਜੇਕਰ ਤੁਹਾਡੀ ਏਜ 35 ਤੋਂ ਲੈ ਕੇ 39 ਹੈ, ਇਹਦੀ ਕਾਸਟ ਤਕਰੀਬਨ $74 ਪਰ ਮੰਥ ਹੈ। ਤੇ ਜੇਕਰ ਕੋਈ ਵੀ 40 to 44 ਦੀ ਏਜ ਰੇਂਜ ਦੇ ਵਿੱਚ ਹੈ, ਕਾਸਟ ਇਜ਼ ਸਟਿਲ ਅੰਡਰ 100, ਓਨਲੀ $95 ਪਰ ਮੰਥ। ਜੇਕਰ ਕਿਸ ਦੀ 45 ਤੋਂ ਲੈ ਕੇ 49 ਈਅਰ ਦੀ ਉਮਰ ਹੋਵੇ, $119 ਮਹੀਨੇ ਦੀ ਕਿਸ਼ਤ ਬਣਦੀ ਹੈ 50,000 ਦੀ ਕ੍ਰਿਟੀਕਲ ਇਲਨੈਸ ਦੇ ਲਈ। ਤੇ ਜੇਕਰ ਕੋਈ ਵੀ ਆਲਰੇਡੀ 50+ ਵੀ ਹੋਵੇ, 50 to 54, ਇਹਦੀ ਮੰਥਲੀ ਕਾਸਟ 144 ਬਣਦੀ ਹੈ। ਤੇ ਜੇਕਰ ਕੋਈ ਵੀ 55 ਤੋਂ ਲੈ ਕੇ 59 ਦੀ ਏਜ ਰੇਂਜ ਦੇ ਵਿੱਚ ਹੈ, ਇਹਦੀ $164 ਮਹੀਨੇ ਦੀ ਕਿਸ਼ਤ 164 ਪਰ ਮੰਥ ਕਾਸਟ ਬਣਦੀ ਹੈ। ਸੋ ਚਾਹੇ ਤੁਸੀਂ ਕੰਪਲੀਟਲੀ ਹੈਲਥੀ ਵੀ ਹੋ, ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਕ੍ਰਿਟੀਕਲ ਇਲਨੈਸ ਦੇ ਬਾਰੇ, ਖਾਸ ਉਹਦੇ ਵਿੱਚ ਮਨੀ ਬੈਕ ਆਪਸ਼ਨ ਐਡ ਕਰਨਾ ਚਾਹੁੰਦੇ ਹੋ, ਪਰ ਜੇਕਰ ਤੁਸੀਂ ਪਹਿਲਾਂ ਤਾਂ ਕੋਈ ਵੀ ਮਲਟੀਪਲ ਮੈਡੀਕੇਸ਼ਨ ਲੈ ਰਹੇ ਹੋ, ਪਹਿਲਾਂ ਕੋਈ ਵੀ ਇਲਨੈਸ ਹੋਈ ਹੋਈ ਹੈ, ਪਹਿਲਾਂ ਰਿਜੈਕਟ ਹੋਏ ਹੋਏ ਹੋ, ਜਾਂ ਫਿਰ ਪਹਿਲਾਂ ਦਾ ਕਲੇਮ ਵੀ ਕੀਤੀ ਹੋਈ ਹੈ ਤੁਹਾਡੇ ਲਈ ਇਹ ਨਾਨ ਮੈਡੀਕਲ 50,000 ਬਹੁਤ ਵਧੀਆ ਬਹੁਤ ਅਫੋਰਡੇਬਲ ਆਪਸ਼ਨ ਫਿਰ ਵੀ ਹੈ ਸੋ ਕਾਲ ਟੈਕਸਟ ਔਰ ਵਟਸਐਪ 416-457-3381 416-457-3381 416-457-3381 416-457-3381 416-457-3381 Thank you, G.

0: ਕਰਨ ਲੱਗਾ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ ਦਾ ਐਲਾਨ ਕੀ ਤੁਹਾਡੀ ਮੋਰਗੇਜ ਪਹਿਲਾਂ ਬੀ ਲੈਂਡਰ ਨਾਲ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ, ਵੱਧ ਤੋਂ ਵੱਧ ਤੁਸੀਂ ਮੋਰਗੇਜ ਪੇ ਕਰ ਰਹੇ ਹੋ, ਤਾਂ ਤੁਹਾਡੀ ਮੋਰਗੇਜ ਹੁਣ ਉਹ ਏ ਲੈਂਡਰ ਨਾਲ ਯਾਨੀ ਬੈਂਕਾਂ ਨਾਲ ਕਰਵਾ ਦੇਣਗੇ, ਇਸ ਤੁਹਾਡੀ ਜਿਹੜੀ ਮੋਰਗੇਜ ਆ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ, ਤਾਂ ਅੱਜ ਹੀ ਕਰੋ ਕਾਲ ਰੋਹਲ ਗਰੇਵਾਲ ਨੂੰ 647-640-2511 ਤੇ ਕਾਲ ਕਰੋ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
0: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਚਾਹੁੰਦੇ ਹੋ, ਤਾਂ ਦੇਸ਼ ਪ੍ਰਦੇਸ਼ ਦੇ ਵਿੱਚ

0: करेगा।
1: और रोकी तो अपनी इंश्योरेंस किस्तों करवांदा यार?
2: भाई कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: दोस्तों देश, चलो एम 530 तो देश प्रदेश प्राइम टाइम रेडियो ना जुड़े हुए हो तुसी। एक बारी फिर सारे नो जी आनो जी ते अगले कॉल नो पलिए दे दे कौन लाइन ते।
5: हां जी 0093 जी, सत श्री अकाल।
6: ਸਤਿਕਾਲ ਜੀ, ਕੀ ਹਾਲ ਨੇ ਮਨਪ੍ਰੀਤ?
5: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
6: ਸਿੱਧੂ ਅੱਲਾ ਆਸਾਨ ਹੈ, ਸਿੱਧੂ ਭਾਈ ਵੀ ਠੀਕ ਨੇ?
4: ਬਿਲਕੁਲ
6: ਜੀ, ਮੁਨੀਰ ਖਾਨ ਬੋਲਦਾ ਪਿਆ ਪਾਕਿਸਤਾਨ
4: ਜੀ। ਜੀ ਜੀ
6: ਹਾਂ ਜੀ, ਇੱਕ ਜਨਾਬੇ ਲਈ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਹੱਸਦੇ ਰਹੋ ਤੇ ਵਸਦੇ ਰਹੋ, ਚੰਗੀਆਂ ਗੱਲਾਂ ਦੱਸਦੇ ਰਹੋ। ਤੇ ਦੂਜੀ ਗੱਲ ਇਹ, ਇੱਕ ਗਾਣਾ ਸੁਣਨਾ ਸੀ, ਮੇਰਾ ਖਿਆਲ ਮਮਿੰਦਰ ਸੀ ਜੀ ਆਵਾਜ਼ ਵਿੱਚ ਆਉਂਦੇ ਸੀ, ਉਸਕੇ ਆਏ ਬਹਾਰ
4: ਜੀ ਜੀ, ਜਤਿੰਦਰ ਸਾਹਿਬ ਨੇ ਫਰਮਾਇਆ ਹੋਇਆ ਜੀ
6: ਜੀ ਜੀ ਜੀ। ਇਹ ਗਾਣਾ ਸੁਣਾ ਦਿਓ ਜਿਸ ਵੇਲੇ ਹੱਥ ਪੈ ਗਿਆ ਤੁਹਾਡਾ।
4: ਜ਼ਰੂਰ ਸੁਣਾਵਾਂਗੇ। ਆਨੇ ਸੇ ਉਸਕੇ ਆਏ ਬਹਾਰ, ਕਿਆ ਬਾਤ ਹੈ, ਬੜਾ ਪਿਆਰਾ ਗੀਤ ਹੈ ਰਫੀ ਸਾਹਿਬ ਦਾ। ਗੋਲਡਨ ਸਟਾਰ ਮੈਂ ਗੱਲ ਕਰਾਂ ਕੰਸਟਰਕਸ਼ਨ ਵਾਲਿਆਂ ਦੀ
5: ਜੀ,
4: ਬੜੀ ਸੋਹਣੀ ਬੇਸਮੈਂਟ ਤਿਆਰ ਕਰਦੇ ਨੇ, ਪਲੱਸ ਕੋਈ ਵੀ ਛੋਟਾ ਮੋਟਾ ਰੈਨੋਵੇਸ਼ਨ ਦਾ ਕੋਈ ਵੀ ਕੰਮ ਆ, ਜਿਵੇਂ ਬਾਥਰੂਮ ਰੈਨੋਵੇਸ਼ਨ ਹੋ ਗਈ, ਕਿਚਨ ਰੈਨੋਵੇਸ਼ਨ ਹੋ ਗਈ, ਟਾਈਲਾਂ ਦਾ ਕੰਮ ਹੋ ਗਿਆ, ਫਲੋਰਿੰਗ ਦਾ, ਪੇਂਟਿੰਗ ਦਾ, ਘਰ ਦੀ ਪੇਂਟ ਕਰਵਾਉਣਾ ਹੈ ਇਹਨੂੰ, ਹਾਂਜੀ ਫਰੇਮਿੰਗ ਦਾ, ਕਿਉਂਕਿ ਦੀਵਾਲੀ ਆ ਰਹੀ ਆ ਅਤੇ ਖਾਸ ਡਿਸਕਾਊਂਟ ਦੇ ਰਹੇ ਨੇ ਤੁਹਾਨੂੰ, ਹਾਂਜੀ ਦੁਸਹਿਰੇ ਅਤੇ ਦੀਵਾਲੀ 'ਤੇ ਦੇਸ਼ ਭਰ ਦੇ ਹਵਾਲੇ ਦੇਣ 'ਤੇ ਘਰ ਨੂੰ ਚਮਕਾਓ ਪੂਰਾ, ਫਰੇਮਿੰਗ ਅਤੇ ਡਰਾਈ ਵਾਲ ਦਾ ਕੰਮ ਕਰਾਉਣਾ, ਡੈੱਕ ਦਾ ਜਾਂ ਫੈਂਸ ਦਾ ਕੰਮ ਕਰਾਉਣਾ। ਅਤੇ ਅੱਜ ਕੱਲ੍ਹ ਸਪੈਸ਼ਲ ਲਾਈ ਨੇ ਤਿੰਨ ਅਪਗ੍ਰੇਡ ਕਰ ਰਹੇ ਨੇ ਵਾਸ਼ਰੂਮ, ਉਹ ਫੁੱਲ ਬਾਥਰੂਮ ਜਿਹੜੇ ਹੁੰਦੇ ਆਪਣੇ, ਅਤੇ ਨਹਾਉਣ ਵਾਲਾ ਵੀ ਵਿੱਚ ਹੀ, ਵਾਰੰਟੀ ਵਗੈਰਾ ਸਾਰੀਆਂ ਨਵੀਆਂ ਹੋਣਗੀਆਂ, ਟਾਈਲਾਂ ਨਵੀਆਂ ਹੋਣਗੀਆਂ, ਸਟੈਂਡਿੰਗ ਸ਼ਾਵਰ ਹੋਣਗੇ ਗਲਾਸ ਵਾਲੇ ਮਾਡਰਨ ਟਾਈਪ, ਅਤੇ ਸਾਰੇ 8,000 ਕਰਨਗੇ ਸਾਰਾ। ਨੰਬਰ ਹੈ 416-678-8100, ਲਾਫਰ ਆਨੇ ਸੇ ਉਸਕੇ ਆਏ ਬਹਾਰ
5: ਜੀ,
4: ਜਤਿੰਦਰ ਸਾਹਿਬ ਜੀ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਦੋਸਤੋ ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਦੇਸ਼ ਪ੍ਰਦੇਸ਼ ਲੈ ਕੇ ਅਸੀਂ ਅਤੇ ਮਨਪ੍ਰੀਤ ਆਪਾਂ ਸਾਈਨ ਆਫ ਕਰੀਏ ਅਤੇ ਫਿਰ ਆਪਾਂ ਮਿਲਦੇ ਕੱਲ੍ਹ ਨੂੰ ਸ਼ਾਮ 3 ਵਜੇ ਨਾ
3: ਜੀ ਬਿਲਕੁਲ ਅਸੀਂ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਦੇ ਉੱਪਰ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ ਅਤੇ ਸਤਿ ਸ਼੍ਰੀ ਅਕਾਲ
2: ਮਿਹਰਬਾਨੀ ਦੇਸ਼ ਪ੍ਰਦੇਸ਼ ਨੂੰ ਸੁਣਦੇ ਰਹੋ ਤੁਸੀਂ
4: ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
5: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC Immigration. ਹੁਣੇ ਹੀ ਕਾਲ ਕਰੋ 416-456-6661 416-456-6161
2: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼
6: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
7: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
8: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
6: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
2: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਦੇਸ਼ ਪ੍ਰਦੇਸ਼ ਦੇ ਵਿੱਚ ਐਡਵਰਟਾਈਜ਼ ਕਰੋ ਆਪਣਾ ਇਸ਼ਤਿਹਾਰ ਦਿਓ ਸਾਡੇ ਪਾਸ ਵੱਖੋ ਵੱਖਰੇ ਪੈਕੇਜ ਨੇ

0: अजी आओ 170 गिल्डन रोड यूनिवर्स 17 170 गिल्डन रोड यूनिवर्स 17 टेलीफोन नंबर 6473021322 6473321322 13 जेलो टायर सेंटर
1: डरेवरी सूट कर दिया जट्टा नू
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Masala wo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, masala wo saag makki di roti da. A yummy deals is Simply Indian. This sariya hi locations te. Dining, takeout and catering also available. Call at 905-794-8111. Simply delicious. Matlab, Simply Indian.
0: सस्ती ग्रोसरी और हरियां ताजियां सब्जियां लई शहर दे विच इको इक नाम सत शिखामा तो इंडियन फ्रूट लैंड ते नाल ही है नदी तंदूरी ग्रिल बाहरले पासे इतो तानू बने बने हर फूड मिलता है नाल दी ना रा मीट भी और मैरिनेट कीता मीट भी तुसीं लिया सकदे हो अपने नेड़ली लोकेशन ते आओ 45 डस्ट ड्राइव फिफ्टन फेंडर बे ब्रैम्पटन 9985 मक्वीन ड्राइव ब्रैम्पटन 1465 मेफील्ड रोड ब्रैम्पटन 33 फार्ली ड्राइव गोल्फ which or 600 Haskell Road, Cambridge, Namikuni Branch, 25 Centralwood Parkway, Kennedy Centralwood Parkway, Kennedy Aao, Hariya Taniya Sabhiya, or Ji Sassi Grossi Vase Poncho, Indian Fruit Land Day.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫਰੰਦਾ 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲਾਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
7: ਆਜਾ ਭਾਈ ਆਜਾ

0: restaurant dinner. The share our special offer. Desi Kyori Fresh Jalebi. Buy one, get one free. Catering shuru hoegi $10.99 per person. Sweets starting from $6.99 per bond. Dining takeout. Simply Indian Sweets and Restaurant. Panutin locations ko apniya behtareen seva wa pradan kar deni. Garden Brook Frame. Pandor Bay. Financial Drive. Brampton.
1: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532-298-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।

ਬਾਂਸੋਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ, ਅਤੇ ਜੇਕਰ ਐਨ 6 ਵਜੇ ਤੱਕ ਹੀ ਜੁੜੇ ਰਹੋਗੇ ਫਿਰ ਅੱਜ ਵੀ ਦੋਸਤੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਕੈਨੇਡਾ ਵਾਈਡ ਐਂਡ ਸੇਰੀਓ ਵਾਈਡ ਅਤੇ ਲੋਕ ਖਾਸ GTA ਐਂਡ ਬਿਯੋਂਡ ਨਵੀਆਂ ਲੋਕੋ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਸਾਡੇ ਆਲੇ ਦੁਆਲੇ ਸਾਡੇ ਸ਼ਹਿਰਾਂ 'ਚ ਪ੍ਰੋਵਿੰਸ ਅਤੇ ਮੁਲਕ ਦੇ ਵਿੱਚ ਕੀ ਕੁਛ ਸਭ ਤੋਂ ਖਾਸ ਨਵੀਆਂ ਡਿਵੈਲਪਮੈਂਟਸ ਹਨ। ਨਾਲ ਦੀ ਨਾਲ ਤੁਹਾਨੂੰ ਅੱਗੇ ਜਾ ਕੇ ਕੁਛ ਸਾਡੇ ਖਾਸ ਸਪਾਂਸਰਸ ਨਾਲ ਵੀ ਮਿਲਾਵਾਂਗੇ, ਸਪਾਂਸਰਸ ਨਾਲ ਵੀ ਗੱਲਬਾਤ ਕਰਾਂਗੇ ਜੋ ਕਿ ਡਿਫਰੈਂਟ ਡਿਫਰੈਂਟ ਬਿਜ਼ਨਸਿਸ, ਡਿਫਰੈਂਟ ਕੰਮ ਕਾਰੋਬਾਰ, ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਪ੍ਰੋਫੈਸ਼ਨਸ ਤੋਂ ਤੁਹਾਨੂੰ ਕੁਝ ਜਾਣਕਾਰੀਆਂ ਨਿੱਤ ਰੋਜ਼ ਹੀ ਸਾਡੇ ਪ੍ਰੋਗਰਾਮ ਦੇ ਥਰੂ ਸਾਡੇ ਪਲੇਟਫਾਰਮ ਦੇ ਥਰੂ ਤੁਹਾਡੇ ਤੱਕ ਪੇਸ਼ ਕਰਦੇ ਨੇ। ਇਮੀਗ੍ਰੇਸ਼ਨ, real estate, natural health, homeopathy, acupuncture, education, insurance, naal di naal hor vi alag alag sales de bare vi information tuhanu agge jaake program de vich provide kiti jaugi। naal di naal dosto sada ik main maqsad is program vich launda hai ki tuhanu entertain kariye, te entertain kivein karde haan tuhade hi farmaishi geet sangeet pesh karke, te ajj vi koshish karange zarur jinne vi sanu requested geet sangeet aunge ohnanu bari bari pesh ਕਰਦੇ ਰਵਾਂਗੇ ਠੀਕ 6 ਵਜੇ ਤੱਕ। ਹੁਣ ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਜੇ ਸਾਡੇ ਨਾਲ ਅੱਜ ਠੀਕ 6 ਵਜੇ ਤੱਕ ਲਾਈਵ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਤਾਂ ਸਾਡਾ ਸਟੂਡੀਓ ਫੋਨ ਨੰਬਰ ਘੁਮਾ ਸਕਦੇ ਹੋ 905-564-44 905-564-6444 ਜਾਂ ਤਾਂ ਇੱਕ ਅਲੱਗ ਨੰਬਰ 'ਤੇ ਡਿਫਰੈਂਟ ਨੰਬਰ 'ਤੇ ਟੈਕਸਟ ਵਟਸਐਪ ਮੈਸੇਜ ਭੇਜ ਸਕਦੇ ਹੋ 416-457-3381 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਲਾਈਵ ਸਾਨੂੰ ਠੀਕ 6 ਵਜੇ ਤੱਕ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਨਾਲ। ਅੱਜ ਸਾਡੀ ਅੰਟੇਰੀਓ ਸਰਕਾਰ ਦੇ ਵੱਲੋਂ, ਫੋਰਡ ਸਰਕਾਰ ਦੇ ਵੱਲੋਂ ਕਾਫੀ ਵੱਡੀ ਅਨਾਊਂਸਮੈਂਟ ਪੇਸ਼ ਕੀਤੀ ਗਈ ਆ ਕਿ ਉਹਨਾਂ ਨੇ ਮੈਨੀਟੋਬਾ ਦੇ ਨਾਲ ਅਲਾਈਨ ਕਰਨ ਦੇ ਲਈ ਅਤੇ ਹੋਰਾਂ ਵੀ ਪ੍ਰੋਵਿੰਸਿਸ ਦੇ ਨਾਲ ਅਲਾਈਨ ਕਰਨ ਦੇ ਲਈ ਨੌਰਥ ਵੈਸਟਰਨ ਅੰਟੇਰੀਓ ਦੇ ਵਿੱਚ ਜਿੰਨੇ ਵੀ ਅਲੱਗ ਅਲੱਗ ਰੀਜਨਸ ਨੇ ਵੈਸਟ ਆਫ ਦ 90th ਮੈਰੀਡੀਅਨ, ਉਹਨਾਂ ਦੇ ਵਿੱਚ ਹੁਣ ਪੱਕੇ ਤੌਰ 'ਤੇ ਇੱਕੋ ਇੱਕ ਟਾਈਮ ਰੱਖਣਾ ਹੈ, ਨਾ ਕਿ ਸਪਰਿੰਗ ਫੋਰਵਰਡ ਫਾਲ ਬੈਕਵਰਡ। ਦੋ ਦੋ ਵਾਰੀ ਜਿਹੜਾ ਕੰਮ ਆਪਾਂ ਕਰਦੇ ਹਾਂ ਹਰੇਕ ਸਾਲ, ਕਲੋਕਸ ਫੋਰਵਰਡ ਕਲੋਕਸ ਬੈਕਵਰਡ, ਉਹ ਹੁਣ ਕੰਮ ਕੀਤਾ ਹੀ ਨਹੀਂ ਜਾਣਾ, ਨਾ ਤਾਂ ਅਲਬਰਟਾ ਵਿੱਚ, ਨਾ ਮੈਨੀਟੋਬਾ, ਨਾ ਸਸਕੈਚੁਆਨ ਦੇ ਵਿੱਚ, ਅਤੇ ਨਾ ਤਾਂ ਹੁਣ ਨੌਰਥ ਵੈਸਟਰਨ ਅੰਟੇਰੀਓ ਦੇ ਵਿੱਚ। ਸੋ ਜਿਹੜਾ ਸਾਡੇ ਲਈ ਨਵੰਬਰ 1 ਤਰੀਕ ਨੂੰ ਕਲਾਕ ਚੇਂਜ ਹੋ ਰਹੇ ਨੇ, ਉਹ ਨੌਰਥ ਵੈਸਟਰਨ ਅੰਟੇਰੀਓ ਬੋਰਡਰਿੰਗ ਮੈਨੀਟੋਬਾ ਦੇ ਵਿੱਚ ਤਾਂ ਹੁਣ ਕਦੇ ਵੀ ਨਹੀਂ ਦੁਬਾਰਾ ਟਾਈਮ ਚੇਂਜ ਕੀਤਾ ਜਾਣਾ ਹੈ। ਕੀ ਪਤਾ ਹੈ ਕਿ ਕੱਲ੍ਹ ਨੂੰ ਜਾਂ ਪਰਸੋਂ ਨੂੰ ਜਾਂ ਅਗਲੇ ਦਿਨ ਨੂੰ ਜਾਂ ਹੁਣ ਤੋਂ ਕੁਛ ਕੁ ਸਾਲ ਬਾਅਦ ਇੱਥੇ ਵੀ ਅੰਟੇਰੀਓ ਵਾਈਡ ਹੀ ਪੱਕਾ ਤੇ ਪੱਕਾ ਇੱਕੋ ਇੱਕ ਟਾਈਮ ਜ਼ੋਨ, ਇੱਕੋ ਇੱਕ ਟਾਈਮ ਹੀ ਰੱਖਿਆ ਜਾਵੇ। ਪਰ ਤੁਹਾਨੂੰ ਐਗਜੈਕਟ ਡੀਟੇਲਸ ਬਹੁਤ ਹੀ ਜਲਦ ਦੱਸਾਂਗੇ ਕਿ ਨੌਰਥ ਵੈਸਟਰਨ ਅੰਟੇਰੀਓ ਦੇ ਵਿੱਚ ਹੁਣ ਕਿਹੜੀ ਪੱਕੀ ਚੇਂਜ ਪੇਸ਼ ਹੋ ਰਹੀ ਹੈ। ਨਾਲ ਦੇ ਨਾਲ ਦੋਸਤੋ, ਇਸ ਮੁਲਕ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਟੋਰਾਂਟੋ ਦੇ ਵਿੱਚ ਮਿਊਨਿਸਪਲ ਚੋਣਾਂ ਦੇ ਵਿੱਚ ਐਡਵਾਂਸਡ ਜਿਹੜੀ ਵੋਟਿੰਗ ਹੋ ਚੁੱਕੀ ਹੈ ਉਹਦੇ ਵਿੱਚ ਹੁਣ ਪਤਾ ਲੱਗ ਗਿਆ ਹੈ ਕਿ 22 ਤੋਂ ਲੈ ਕੇ 26 ਤੱਕ, ਫਰੋਮ ਲਾਸਟ ਮਿਊਨਿਸਪਲ ਇਲੈਕਸ਼ਨ ਟੂ ਦਿਸ ਮਿਊਨਿਸਪਲ ਇਲੈਕਸ਼ਨ, ਜਿੰਨੇ ਵੀ ਐਡਵਾਂਸ ਵੋਟਾਂ ਪਈਆਂ ਹਨ ਉਹਦੇ ਵਿੱਚ ਆਲਮੋਸਟ ਦੁੱਗਣੀ ਗਿਣਤੀ ਪੇਸ਼ ਹੋਈ ਹੈ। ਆਲਮੋਸਟ ਡਬਲ ਦੀ ਅਮਾਊਂਟ ਆਫ ਪੀਪਲ ਹੈਵ ਵੋਟਡ ਇਨ ਦ ਸਿਟੀ ਆਫ ਟੋਰਾਂਟੋ, ਇਸ ਮੁਲਕ ਦੀ ਸਭ ਤੋਂ ਵੱਡੀ ਸ਼ਹਿਰ ਦੇ ਵਿੱਚ, ਸਭ ਤੋਂ ਹੈਵਲੀ ਪਾਪੂਲੇਟ ਸ਼ਹਿਰ ਦੇ ਵਿੱਚ ਆਲਮੋਸਟ ਦੁੱਗਣੀ ਐਡਵਾਂਸ ਵੋਟਿੰਗ ਪੇਸ਼ ਹੋ ਚੁੱਕੀ ਆ। ਅਤੇ ਨਾਲ ਦੀ ਨਾਲ ਹੁਣ ਤਾਂ ਜਿਹੜੀ ਕਾਰਟੂਨ ਕੈਰੇਕਟਰ ਹੈ ਓਲੀਵੀਆ ਚਾਓ ਅਤੇ

closest competitor hai Brad Bradford, ohna de aapas de vich jehda votaan da hun fark hai, percentage da fark hai, ekko hafte de vich 10% to leke hun massa koi 4-5% tak ghat chukya hai, which you already know. 4-5% ਮਾੜਾ ਮੋਟੀ ਗਿਣਤੀ ਹੈ ਤੇ ਵਿਦਇਨ ਦ ਮਾਰਜਨ ਆਫ ਏਅਰ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੇ ਨਾਲ ਬ੍ਰੈਂਪਟਨ ਸ਼ਹਿਰ ਦੀਆਂ ਮਿਊਨਸੀਪਲ ਚੋਣਾਂ ਦੇ ਬਾਰੇ ਵੀ ਤੁਹਾਨੂੰ ਕੁਝ ਜਾਣਕਾਰੀ ਅੱਗੇ ਜਾ ਕੇ ਪੇਸ਼ ਕਰਾਂਗੇ ਖਾਸ ਕਿ ਤੁਸੀਂ ਹੁਣ ਲਾਸਟ 2 ਡੇਜ਼ ਪੋਸੀਬਲ 16 ਤਰੀਕ ਤੇ 17 ਤਰੀਕ ਯਾਨੀ ਕਿ ਇਸ ਵੀਕਐਂਡ ਫਰਾਈਡੇ ਐਂਡ ਸੈਟਰਡੇ ਦੋ ਅਖੀਰਲੇ ਦਿਨ ਰਹਿ ਗਏ ਨੇ ਫਰਾਈਡੇ ਨੂੰ ਤੇ ਸੈਟਰਡੇ ਨੂੰ 16 ਨੂੰ ਤੇ 17 ਨੂੰ ਤੁਸੀਂ ਐਡਵਾਂਸ ਦੇ ਵਿੱਚ ਮਿੰਟ ਸਕਿੰਟ ਦੇ ਵਿੱਚ ਹੀ ਆਪਣੀ ਵੋਟ ਪਾ ਸਕਦੇ ਹੋ ਤੁਹਾਨੂੰ ਐਗਜ਼ੈਕਟ ਲੋਕੇਸ਼ਨਸ ਵੀ ਦੱਸਾਂਗੇ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਦੋਸਤੋ ਨੋਰਦਰਨ ਅੰਟੇਰੀਓ ਦੇ ਵਿੱਚ ਇੱਕ ਸਪੀਡ ਕਰ ਰਹੀ ਗੱਡੀ ਨੂੰ ਤੇ ਉਹਦੇ ਡਰਾਈਵਰ ਨੂੰ ਰੋਕਣ ਤੋਂ ਬਾਅਦ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਪਤਾ ਕੀਤਾ ਕਿ ਨਾ ਤਾਂ ਪਤੰਦਰ ਕੋਲ ਗੱਡੀ ਦਾ ਲਾਇਸੈਂਸ ਹੈ ਨਾ ਤਾਂ ਪਤੰਦਰ ਕੋਲ ਗੱਡੀ ਦੀ ਇੰਸ਼ੋਰੈਂਸ ਹੈ ਨਾ ਪਰਮਿਟ ਹੈ ਅਤੇ ਜਿਹੜੀਆਂ ਲਾਇਸੈਂਸ ਪਲੇਟ ਲਾਈਆਂ ਹੋਈਆਂ ਸੀ ਉਹ ਤਾਂ ਕਿਤੇ ਹੋਰ ਤੋਂ ਚੋਰੀ ਕਰਕੇ ਲਾਈਆਂ ਹੋਈਆਂ ਸੀ ਅਤੇ ਹੁਣ ਬ੍ਰੈਂਪਟਨ ਦਾ ਆਪਣਾ ਹੀ ਇੱਕ ਦੇਸੀ ਕਾਫੀ ਲੰਬੀ ਚੌੜੀ ਲਿਸਟ ਆਫ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ ਨਾਲ ਦੀ ਨਾਲ ਜਿਹੜੀ ਕਿ ਖਬਰ ਤੁਹਾਨੂੰ ਹੁਣ ਪਿਛਲੇ 2-3 ਹਫ਼ਤਿਆਂ ਤੋਂ ਦੱਸਦਾ ਆ ਰਿਹਾ ਸਟੈਲਕੋ ਅਤੇ ਫੈਡਰਲ ਸਰਕਾਰ ਦੇ ਰੌਲੇ ਦੇ ਬਾਰੇ ਉਹਦੇ ਵਿੱਚ ਵੀ ਅੱਜ ਕੁਛ ਨਵੀਆਂ ਵੱਡੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਹਨ ਇਹ ਜਿਹੜੀ ਕੰਪਨੀ ਹੈ ਸਟੈਲਕੋ ਇੰਕ ਜੋ ਕਿ ਹੈਮਿਲਟਨ ਅਤੇ ਫੋਰਟ ਏਰੀ ਦੇ ਵਿੱਚ ਹੰਡਰਡਸ ਐਂਡ ਹੰਡਰਡਸ ਐਂਡ ਹੰਡਰਡਸ ਆਫ ਲੋਕਲ ਲੋਕਾਂ ਨੂੰ ਸਟੀਲ ਵਰਕ ਦੇ ਵਿੱਚ ਇੰਪਲੋਏ ਕਰਦੇ ਨੇ ਅਸਲ ਦੇ ਵਿੱਚ ਤਾਂ 2024 ਦੇ ਵਿੱਚ ਹੀ ਇੱਕ ਅਮੈਰੀਕਨ ਬੇਸਡ ਕੰਪਨੀ ਕਲੀਵਲੈਂਡ ਕਲਿਫਸ ਨੇ ਇਹਨਾਂ ਨੂੰ ਖਰੀਦਿਆ ਸੀ ਅਤੇ ਹੁਣ ਮਸਲਾ ਇਹ ਹੈ ਸਾਡੀ ਫੈਡਰਲ ਸਰਕਾਰ ਕੰਪਲੇਨ ਕਰ ਰਹੀ ਆ ਕਿ ਇਹ ਆਪਣੀ ਲੀਗਲ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਲੀਗਲ ਜ਼ਿੰਮੇਵਾਰੀ ਇਹ ਕਹਿੰਦੇ ਨੇ ਇੱਕ ਅੰਡਰਟੇਕਿੰਗ ਜਦੋਂ ਫੈਡਰਲ ਸਰਕਾਰ ਨੇ ਹੀ ਟਰੂਡੋ ਸਰਕਾਰ ਨੇ ਹੀ 2024 ਦੇ ਵਿੱਚ ਇਸ ਅਮੈਰੀਕਨ ਕੰਪਨੀ ਨੂੰ ਇਸ ਕੈਨੇਡੀਅਨ ਕੰਪਨੀ ਨੂੰ ਬਾਏ ਆਊਟ ਕਰਨ ਦਾ ਇੱਕ ਕੰਟਰੈਕਟ ਦਿੱਤਾ ਸੀ ਸਾਡੀ ਫੈਡਰਲ ਸਰਕਾਰ ਕਹਿ ਰਹੀ ਹੈ ਕਿ ਭਾਈ ਅਸੀਂ ਤਾਂ ਇਹਦੇ ਵਿੱਚ ਸ਼ਰਤ ਰੱਖੀ ਸੀ ਲੀਗਲੀ ਬਾਇੰਡਿੰਗ ਸ਼ਰਤ ਰੱਖੀ ਸੀ ਕਿ ਜਿੰਨੇ ਵੀ ਤੁਸੀਂ ਹੁਣ ਕੰਮ 'ਤੇ ਲੋਕ ਰੱਖੇ ਹੋਏ ਨੇ ਸਾਰੇ ਤੇ ਸਾਰੇ ਯੂਨੀਅਨਾਈਜ਼ਡ ਇੰਪਲੋਈਜ਼ ਦੀ ਲੈਵਲ ਮੇਨਟੇਨ ਕਰਨ ਦੀ ਲੋੜ ਹੈ ਅਤੇ ਮੈਜੋਰਿਟੀ ਆਫ ਨਾਨ ਯੂਨੀਅਨਾਈਜ਼ਡ ਇੰਪਲੋਈਜ਼ ਦੀ ਵੀ ਮੇਨਟੇਨ ਕਰਨ ਦੀ ਲੋੜ ਤਾਂ ਹੈਗੀ ਹੈ ਹੁਣ ਜਿਹੜਾ ਇਸ ਅਮੈਰੀਕਨ ਕੰਪਨੀ ਦਾ ਸੀਈਓ ਹੈ ਉਹ ਤਾਂ ਕਹਿ ਰਿਹਾ ਹੈ ਕਿ ਦਿਖਾਓ ਕਿੱਥੇ ਲਿਖਿਆ ਹੋਇਆ ਦਿਖਾਓ ਦੇਰ ਇਜ਼ ਨੋ ਵਰਡਿੰਗ ਦੇਰ ਇਜ਼ ਨੋ ਅੰਡਰਟੇਕਿੰਗ ਦੇਰ ਇਜ਼ ਨੋ ਨਥਿੰਗ ਕੁਛ ਵੀ ਨਹੀਂ ਹੈ ਭੂੰਡ ਵੀ ਨਹੀਂ ਹੈ ਕੁਛ ਵੀ ਨਹੀਂ ਹੈ ਅਤੇ ਜੇ ਕੋਰਟ ਕਚੇਰੀਆਂ ਤੱਕ ਲੈ ਕੇ ਜਾਣਾ ਮੈਂ ਤਾਂ ਤਿਆਰ ਹਾਂ ਇਹਨੇ ਪਰਸੋਂ ਹੀ ਆਪਣੇ ਪਹਿਲੇ ਰਾਊਂਡ ਆਫ ਲੇਆਫਸ ਨੂੰ ਸ਼ੁਰੂ ਕਰ ਹੀ ਦਿੱਤਾ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ 350 ਤੋਂ ਲੈ ਕੇ 500 ਬੰਦਾ ਹੈਮਿਲਟਨ ਅਤੇ ਫੋਰ ਏਰੀਆ ਦੇ ਵਿੱਚੋਂ ਕੰਮ ਤੋਂ ਅਨਫੋਰਚੁਨੇਟਲੀ ਕੱਢਿਆ ਜਾਊਗਾ ਪਰ ਇਹ ਸੀਈਓ ਨੇ ਕਿਹਾ ਕਿ ਦੇਖੋ ਸਾਡੇ ਤਾਂ ਹੱਥ ਖੜ੍ਹੇ ਨੇ ਕਿਉਂ ਖੜ੍ਹੇ ਨੇ ਕਿਉਂਕਿ ਅੱਜ ਨਵੀਂ ਜਾਣਕਾਰੀ ਪੇਸ਼ ਕੀਤੀ ਗਈ ਆ ਪਤਾ ਲੱਗ ਗਿਆ ਹੈ ਕਿ ਬਿਫੋਰ tariffs before the trade war the horna trade war the tariffs to baad fark kinna paya hai in cold rolled steel and coated steel canada to leke america tak ek ek saal de vich export kinna ghatya almost 60% hun je tuhanda kaam karobar 60% down jave ਤੁਸੀਂ ਯਾਰ 500 ਬੰਦਾ ਛੱਡੋ 60% ਦੇ ਬਰਾਬਰ ਹੀ ਕੰਮ ਤੋਂ ਬੰਦੇ ਕੱਢ ਹੀ ਦਊਂਗੇ ਕਿ ਨਹੀਂ ਮੇ ਬੀ ਈਵਨ ਮੋਰ ਦੈਟ ਸੋ ਕਾਮਨ ਸੈਂਸ ਦੀ ਗੱਲ ਹੈ ਜੇਕਰ ਇਹਨਾਂ ਦੇ ਆਲਮੋਸਟ 60% ਐਕਸਪੋਰਟਸ ਘਟੇ ਨੇ ਫਿਰ ਤਾਂ ਇਹਨਾਂ ਨੂੰ ਕੰਮ ਤੋਂ ਲੋਕ ਕੱਢਣੇ ਹੀ ਪੈਣੇ ਹਨ ਤੇ ਮੇਕ ਮੈਟਰਸ ਵਰਸ ਸਾਡੀ ਫੈਡਰਲ ਸਰਕਾਰ ਪ੍ਰੋਮਿਸ ਕਰਦੀ ਆ ਰਹੀ ਹੈ ਕਿ ਅਸੀਂ ਚਾਈਨਾ ਇੰਡੀਆ ਅਤੇ ਹੋਰ ਵੀ ਅਲੱਗ ਅਲੱਗ ਮੁਲਕ ਜੋ ਕਿ ਬਹੁਤ ਹੀ ਘੱਟ ਅਕਸਰ ਹੀ ਸਰਕਾਰ ਦੇ ਵੱਲੋਂ ਸਬਸਿਡਾਈਜ਼ਡ ਸਟੀਲ ਬਣਾ ਕੇ ਇੱਥੇ ਕੈਨੇਡਾ ਵਿੱਚ ਪ੍ਰੋਡਕਟ ਡੰਪ ਕਰਦੇ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਉਹ 'ਤੇ ਕ੍ਰੈਕ ਡਾਊਨ ਕਰਾਂਗੇ ਅਤੇ ਨਾਲ ਦੀ ਨਾਲ ਲਿਮਿਟੇਸ਼ਨਸ ਵੀ ਲਾਵਾਂਗੇ ਹੋਰਾਂ ਮੁਲਕਾਂ ਦੇ ਸਟੀਲ ਦੇ ਐਕਸਪੋਰਟਸ ਕੈਨੇਡਾ ਤੱਕ ਜਿਹਦੇ ਨਾਲ ਸਾਡੀ ਜਿਹੜੀ ਡੋਮੈਸਟਿਕ ਇੰਡਸਟਰੀ ਹੈ ਇੱਥੇ ਹੀ ਬਣਾ ਕੇ ਇੱਥੇ ਹੀ ਵੇਚ ਕੇ ਇੱਥੇ ਹੀ ਪੈਸਾ ਕਮਾ ਸਕਦੀ ਆ ਪਰ ਹੁਣ ਪਤਾ ਲੱਗ ਗਿਆ ਹੈ ਕਿ ਟੈਰਿਫ ਟ੍ਰੇਡ ਵਾਰ ਸ਼ੁਰੂ ਹੋਣ ਤੋਂ ਬਾਅਦ ਜਿੰਨਾ ਵੀ ਇਸ ਸਾਲ ਦੇ ਵਿੱਚ ਕੈਨੇਡਾ ਦੇ ਅੰਦਰ ਅੰਦਰ ਸਟੀਲ ਖਰੀਦਿਆ ਗਿਆ ਹੈ ਵਰਤਿਆ ਗਿਆ ਹੈ
ਉਹਦੇ ਵਿੱਚੋਂ 45% ਤਾਂ ਬਾਹਰਲੇ ਮੁਲਕਾਂ ਦਾ ਸਟੀਲ ਹੈ। ਸੋ ਇੱਕ ਤਰਫ ਮੁੱਕੇ ਇਹ ਖਾ ਰਹੇ ਨੇ, ਇੱਕ ਤਰਫ ਲੱਤਾਂ ਇਹ ਖਾ ਰਹੇ ਨੇ, ਨਾਲੇ ਤਾਂ ਟੈਰਿਫਸ ਕਰਕੇ ਆਲਮੋਸਟ 60% ਰਿਡਕਸ਼ਨ ਐਕਸਪੋਰਟਸ ਟੂ ਅਮੈਰੀਕਾ ਆਫ ਸਟੀਲ, ਨਾਲੇ ਤਾਂ ਸਰਕਾਰ ਸਾਡੀ ਬੇਕਾਰ ਹੈ। ਉਹ 45% ਕਬਜ਼ਾ ਕੀਤਾ ਹੋਇਆ ਕੈਨੇਡੀਅਨ ਡੋਮੈਸਟਿਕ ਸਟੀਲ ਮਾਰਕੀਟ ਦਾ ਬਾਹਰਲੇ ਮੁਲਕਾਂ ਦੇ ਐਕਸਪੋਰਟਸ ਤੋਂ। ਸੋ ਹੁਣ ਬੰਦਾ ਕਿੱਥੇ ਜਾਵੇ, ਕੀ ਕਰੇ, ਹੱਥ ਤਾਂ ਇਹਨਾਂ ਦੇ ਖੜ੍ਹੇ ਨੇ ਅਤੇ ਇਹ ਕਹਿ ਰਹੇ ਨੇ ਕਿ ਕੋਈ ਵੀ ਅੰਡਰਟੇਕਿੰਗ ਇਸ ਤਰ੍ਹਾਂ ਦੀ ਹੈ ਹੀ ਨਹੀਂ ਜਿਹਦੇ ਨਾਲ ਮਜਬੂਰਨ ਸਾਨੂੰ ਸਾਰੇ ਤੇ ਸਾਰੇ ਇੰਪਲੋਈਜ਼ ਕੰਮ 'ਤੇ ਰੱਖਣੇ ਪੈਣੇ ਹਨ, ਕੋਰਟ ਕਚੇਰੀਆਂ ਤੱਕ ਸਾਨੂੰ ਲੈ ਕੇ ਜਾਣਾ, ਅਸੀਂ ਤਾਂ ਤਿਆਰ ਹਾਂ, ਸਾਡੀਆਂ ਬੜੀਆਂ ਡੀਪ ਪਾਕਿਟਸ ਨੇ। ਅਤੇ ਗੱਲ ਤਾਂ ਇਹ ਹੈ ਕਿ ਜਿੱਥੇ ਸਾਡੀ ਸਰਕਾਰ ਨੂੰ ਸਮਝਦਾਰੀ ਯੂਜ਼ ਕਰਨੀ ਚਾਹੀਦੀ ਹੈ, ਸਿਆਣਾਪਣ ਯੂਜ਼ ਕਰਨਾ ਚਾਹੀਦਾ ਹੈ। ਅਨਫੋਰਚੁਨੇਟਲੀ ਦੇਰ ਇਜ਼ ਲੋਟ ਆਫ ਮੱਡ ਸਲਿੰਗਿੰਗ। ਹੁਣ ਤਾਂ ਇਹ ਜਿਹੜਾ ਸੈਲਕੋ ਇੰਕ ਦਾ CEO ਹੈ ਅਤੇ ਸਾਡੇ ਕੁਝ ਮੰਤਰੀ ਨੇ, ਉਹ ਤਾਂ ਜਾ ਕੇ ਮੇਨ ਸਟ੍ਰੀਮ ਮੀਡੀਆ TV 'ਤੇ ਇੱਕ ਦੂਜਿਆਂ 'ਤੇ ਤਾਂ ਹੁਣ ਇਲਜ਼ਾਮ ਲਾਈ ਜਾਂਦੇ ਆ, ਬਹਿਸ ਕਰੀ ਜਾਂਦੇ ਆ, ਲੜੀ ਜਾਂਦੇ ਆ, ਕਹਿੰਦੇ ਆ ਜਾ ਪੰਗਾ ਲੈ ਲਾ, ਜੇ ਪੰਗਾ ਲੈਣਾ ਉਹ ਯੂਜ਼ ਦ ਫੁੱਲ ਐਕਸਟੈਂਟ ਆਫ ਦ ਲੋ ਅਗੇਂਸਟ ਯੂ। ਦੂਜੇ ਕਹਿ ਰਹੇ ਕਿ ਸਾਡੇ ਕੋਲ ਵੀ ਤਕੜੇ ਵਕੀਲ ਨੇ, ਕਰ ਲਓ ਜੋ ਕਰਨਾ। ਅਤੇ ਹੋਣੀ ਚਾਹੀਦੀ ਆ ਬੀਬੀ ਇਹ ਬੜੀ ਸਿਆਣੀ, ਕਿਉਂਕਿ ਪੋਲਿਟਿਕਸ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਤਾਂ ਵਕੀਲ ਰਹੀ ਆ, ਠਾਪ ਨਾਂ 'ਚ ਵਕੀਲ ਰਹੀ ਆ, ਪਰ ਇਨਸਟੈਡ ਆਫ ਇਨ ਕੋਰਟ ਕਚਹਿਰੀਆਂ ਦੇ ਵਿੱਚ ਕੇਸ ਨੂੰ ਨਿਪਟਾਇਆ ਜਾਵੇ ਅਤੇ ਬਹਿਸ ਕੀਤੀ ਜਾਵੇ, ਹੁਣ ਤਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹੀ ਬੀਬੀ ਮੈਲਨੀ ਜੋਲੀ ਸਾਡੀ ਫੈਡਰਲ ਇੰਡਸਟਰੀ ਮਿਨਿਸਟਰ ਬਹਿਸ ਕਰ ਰਹੀ ਹੈ ਇਸ ਬੰਦੇ ਦੇ ਨਾਲ। ਇਹਦੇ ਬਾਰੇ ਤੈਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਕੁਛ ਡਿਵੈਲਪਮੈਂਟਸ ਵੀ ਪੇਸ਼ ਹੋ ਰਹੇ ਨੇ in Mexico and USA's bilateral trade deals. ਅੱਜ ਕਾਫੀ ਜ਼ਿਆਦਾ ਕੈਨੇਡੀਅਨ ਟ੍ਰੇਡ ਐਕਸਪਰਟਸ ਅਤੇ ਇਕਾਨਮਿਸਟ ਨੇ ਕਾਫੀ ਜ਼ਿਆਦਾ ਪੈਨਿਕ, ਫਿਕਰ, ਬਹੁਤ ਹੀ ਜ਼ਿਆਦਾ ਇਸ਼ੂਜ਼ ਰੇਜ਼ ਕੀਤੀਆਂ ਹਨ। ਕਹਿ ਰਹੇ ਨੇ ਕਿ ਜਿਸ ਹਿਸਾਬ ਦੇ ਨਾਲ ਇਹ ਬਾਇਲੈਟਰਲ ਟ੍ਰੇਡ ਡੀਲ ਤਿਆਰ ਕੀਤੀ ਜਾ ਰਹੀ ਹੈ, ਟੈਰਿਫ ਰਿਡਕਸ਼ਨ, ਟੈਰਿਫ ਰਿਲੀਫ ਅਤੇ ਕਨਸੈਸ਼ਨਸ ਦੀ, ਮੈਕਸੀਕੋ ਅਤੇ ਅਮੈਰੀਕਾ ਦੇ ਆਪਸ ਦੇ ਵਿੱਚ ਇਸ ਹੀ ਮਹੀਨੇ ਦੇ ਵਿੱਚ ਹੀ, ਆਉਣ ਵਾਲੇ ਦਿਨਾਂ ਦੇ ਵਿੱਚ ਹੀ ਇੱਕ ਹੋਰ ਫੋਰਮਲ ਰਾਊਂਡ ਆਫ ਨੈਗੋਸ਼ੀਏਸ਼ਨਸ ਬਿਟਵੀਨ ਮੈਕਸੀਕੋ ਐਂਡ ਅਮੈਰੀਕਾ ਐਕਸਪੈਕਟਡ ਹੈ, ਸਕੈਡਿਊਲ ਹੋਣ ਵਾਲਾ ਹੀ ਹੈ। ਹੋ ਸਕਦਾ ਹੈ ਕਿ ਜੋ ਵੀ ਇਹਨਾਂ ਦੋ ਮੁਲਕਾਂ ਦੇ ਆਪਸ ਦੇ ਵਿੱਚ ਤੈਅ ਕੀਤਾ ਜਾਵੇ, ਸੈਟਲ ਕੀਤਾ ਜਾਵੇ, ਸਾਈਨ ਕੀਤਾ ਜਾਵੇ for the sake of not wasting more months, te na ta koi bhi headache hove, na ta koi bhi hor issues hon, na ta ladaiyan hon, na bahas hove, ho sakda hai ਜੋ ਕੁਛ ਵੀ ਉਹਨਾਂ ਦੋ ਮੁਲਕਾਂ ਵੱਲੋਂ ਨੈਗੋਸ਼ੀਏਟ ਕੀਤਾ ਜਾਵੇ ਉਹੀ ਧੱਕੇ ਦੇ ਨਾਲ ਕੈਨੇਡਾ 'ਤੇ ਹੀ ਇੰਪੋਜ਼ ਕੀਤਾ ਜਾਵੇ ਕਿ ਠੇਕ ਰਲੀਵੇ ਲਓ ਜਾਂ ਦਫਾ ਹੋ। ਅਲਟੀਮੇਟਮ ਬੇਸਿਕਲੀ ਇੱਕ ਪੇਸ਼ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਤੁਹਾਨੂੰ ਪਤਾ ਹੀ ਆ ਮੈਕਸੀਕੋ ਅਤੇ ਕੈਨੇਡਾ ਦੀ ਇਕਾਨਮੀਜ਼ ਕਿੰਨੀਆਂ ਡਿਫਰੈਂਟ ਨੇ। ਅਸੀਂ ਜੋ ਕੁਛ ਬਣਾਉਂਦੇ ਹਾਂ ਅਤੇ ਜੋ ਕੁਛ ਵੀ ਅਮੈਰੀਕਾ ਨੂੰ ਵੇਚਦੇ ਹਾਂ ਉਹਦੇ ਵਿੱਚ ਵੀ ਬਹੁਤ ਵੱਡਾ ਫਰਕ ਹੈ। ਸੋ ਅ ਗੁੱਡ ਡੀਲ ਫੋਰ ਮੈਕਸੀਕੋ ਮਾਈ ਨਾ ਬੀ ਅ ਗੁੱਡ ਡੀਲ ਫੋਰ ਕੈਨੇਡਾ, ਪਰ ਸਾਨੂੰ ਸ਼ਾਇਦ ਉਹ ਮਾੜੀ ਹੀ ਡੀਲ ਐਕਸੈਪਟ ਕਰਨੀ ਪੈ ਸਕਦੀ ਹੈ। ਇਹ ਤਾਂ ਕਾਫੀ ਜ਼ਿਆਦਾ ਕੈਨੇਡੀਅਨ ਐਕਸਪਰਟਸ ਦਾ ਕਹਿਣਾ ਹੈ, ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ ਦੋਸਤੋ, ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਹੀ ਰਵਾਂਗੇ ਠੀਕ 6 ਵਜੇ ਤੱਕ। ਅਤੇ ਹੁਣ ਨੰਬਰ ਫਿਰ ਰਿਪੀਟ ਕਰ ਦੇਣਾ, 6 ਵਜੇ ਤੱਕ ਹੀ ਸਾਨੂੰ ਕੋਈ ਟੈਕਸਟ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਦੇ ਭਾਲ ਦੇ ਵਿੱਚੋਂ, ਮੰਨ ਲਓ ਕਿ ਤੁਸੀਂ ਲੀਗਲ ਬੇਸ ਪਰ ਤਿਆਰ ਕਰਵਾਉਣੀ ਆ, ਮੰਨ ਲਓ ਕਿ ਇੰਡੀਆ ਜਾਣ ਲਈ ਸਸਤੀਆਂ ਟਿਕਟਾਂ ਬੁੱਕ ਕਰਨੀਆਂ, ਮੰਨ ਲਓ ਗੱਡੀ ਦੇ ਟੱਕਰ ਦੇ ਐਕਸੀਡੈਂਟ ਵਿੱਚ ਇਨਵੋਲਵ ਹੋਇਆ, ਵਧੀਆ ਵਕੀਲ ਚਾਹੀਦਾ ਹੈ, ਜਾਂ ਫਿਰ ਕੋਈ ਗੀਤ ਸੰਗੀਤੀ ਫਰਮਾਇਸ਼, ਜਿਹੜੀ ਮਰਜ਼ੀ ਗੱਲਬਾਤ ਕਰਨੀ ਆ, ਲਾਈਵ ਟੈਕਸਟ ਵਟਸਐਪ ਕਰ ਸਕਦੇ ਹੋ 416-457-3381 416-457-3381 416-457-3381 'ਤੇ ਲਾਈਵ ਟੈਕਸਟ ਵਟਸਐਪ ਰਾਹੀਂ ਇੱਕ ਦੂਜੇ ਨਾਲ ਆਪਾਂ ਗੱਲਬਾਤ ਕਰ ਸਕਦੇ ਹਾਂ। ਜਾਂ ਜ਼ਿਆਦਾ ਸੌਖਾ ਕੰਮ, ਸਿੱਧਾ ਸਟੂਡੀਓ ਦਾ ਨੰਬਰ ਘੁਮਾਓ, ਫੋਨ ਚੱਕ ਲਿਆ, ਗੱਲਬਾਤ ਹੋ ਜੂਗੀ ਅਤੇ ਆਫ ਟੀਅਰ ਹੀ ਹੋ ਜੂਗੀ, ਸੋ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ 905-564-4646 905-564-4646 905-564-6444 905-564-6444 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ, ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 905

0: ਸਰਸਵਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਕੋਮਲ ਟਰੈਵਲ। ਜੇ ਤੁਸੀਂ ਹੁਣ ਇੰਡੀਆ ਜਾਣ ਦੇ ਲਈ ਜਾਂ ਫਿਰ ਇੰਡੀਆ ਤੋਂ ਕਿਸ ਨੂੰ ਇੱਥੇ ਟੋਰਾਂਟੋ ਤੱਕ ਸੱਦਣ ਲਈ ਤਿਆਰੀ ਕਰ ਰਹੇ ਹੋ, ਓਬਵੀਅਸਲੀ ਟਿਕਟਾਂ ਤਾਂ ਚਾਹੀਦੀਆਂ ਚਾਹੀਦੀਆਂ, ਅਤੇ ਜੇ ਟਿਕਟਾਂ 'ਤੇ ਪੈਸੇ ਬਚਾਉਣੇ ਆ ਫਿਰ ਆਹੀ ਨੰਬਰ ਹੁਣੇ ਘੁਮਾਓ। ਕੋਮਲ ਟਰੈਵਲ 905-239-7711 ਹੁਣੇ ਹੀ ਇਹਨਾਂ ਨੇ ਸਾਨੂੰ ਚਾਰ ਕੁ ਸਪੈਸ਼ਲ ਫੇਅਰ ਭੇਜੇ ਨੇ। ਸੋ ਧਿਆਨ ਨਾਲ ਸੁਣੋ, ਚਾਹੇ ਇੰਡੀਆ ਜਾਣਾ ਜਾਂ ਇੰਡੀਆ ਤੋਂ ਕਿਸੇ ਨੂੰ ਸੱਦਣਾ, ਕਾਫੀ ਜਿਹੜੇ ਪੈਸੇ ਬਚਾ ਸਕਦੇ ਹੋ। ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਟਿਕਟ ਲੱਭ ਰਹੇ ਹੋ, ਤੁਸੀਂ ਜਾ ਸਕਦੇ ਹੋ ਜਾਂ ਤਾਂ 19 ਨਵੰਬਰ ਨੂੰ, 22 ਨਵੰਬਰ ਨੂੰ, 25 ਨਵੰਬਰ ਨੂੰ। ਆ ਤਿੰਨ ਡਿਫਰੈਂਟ ਤਰੀਕਾ ਅਵੇਲੇਬਲ ਨੇ। ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ, ਉਹ ਵੀ ਦੋ ਬੈਗ ਭਰ ਕੇ, 19, 22 ਜਾਂ 25 ਨਵੰਬਰ ਤਰੀਕ ਨੂੰ ਜਾਓ ਵਨ ਵੇ $1290 ਦੇ ਵਿੱਚ, ਟੂ ਬੈਗਸ ਇੰਕਲੂਡਿਡ, $1290, $1290 ਦੇ ਵਿੱਚ। ਜੇ ਤੁਸੀਂ ਕਿਸੇ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਪੂਰੇ 6 ਮਹੀਨਿਆਂ ਲਈ ਸੱਦਣਾ ਚਾਹੁੰਦੇ ਹੋ, ਉਹ ਵੀ ਰਾਊਂਡ ਟ੍ਰਿਪ 'ਤੇ, ਜੋ ਕਿ ਵਿਜ਼ਿਟਰ ਵੀਜ਼ਾ, ਟੂਰਿਸਟ ਵੀਜ਼ਾ ਦਾ ਇਹ ਰਿਕੁਆਇਰਮੈਂਟਸ ਮੀਟ ਕਰਦਾ ਹੈ। ਕੋਮਲ ਟਰੈਵਲ ਵਾਲੇ ਕਹਿੰਦੇ ਨੇ ਕਿ 6 ਮਹੀਨਿਆਂ ਦੀ ਟਿਕਟ ਵਿਜ਼ਿਟਰ ਵੀਜ਼ਾ ਰਿਕੁਆਇਰਮੈਂਟ ਮੀਟ ਕਰਦੀ ਹੋਵੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਤੇ ਵਾਪਸ ਦਿੱਲੀ ਤੱਕ, ਰਾਊਂਡ ਟ੍ਰਿਪ ਤੁਸੀਂ $1380 ਦੇ ਵਿੱਚ ਪੂਰੇ 6 ਮਹੀਨੇ, 1380 ਦੇ ਵਿੱਚ ਬੁੱਕ ਕਰ ਸਕਦੇ ਹੋ। ਅਤੇ ਜਿਹੜੇ ਵੀ ਸਾਡੇ ਲਿਸਨਰਸ ਟੋਰਾਂਟੋ ਤੋਂ ਲੈ ਕੇ ਦਿੱਲੀ January, February, March, ਇਹਨਾਂ 3 ਮਹੀਨਿਆਂ ਦੇ ਵਿੱਚ ਜਾਣਾ ਹੋਵੇ ਵਾਪਸ ਆਉਣਾ ਹੋਵੇ ਸੇਮ ਟਾਈਮ, ਜੈਨ ਫੈਬ ਮਾਰਚ ਜਾਓ, ਜੈਨੁਅਰੀ ਔਰ ਫੈਬਰੀ ਵਾਪਸ ਆਓ ਮਾਰਚ, ਵਨਐਵਰ ਯੂ ਵਾਂਟ, ਇਹ 3 ਮਹੀਨੇ ਦੇ ਵਿੱਚ ਟਾਈਮ ਹੈ ਜੈਨ ਫੈਬ ਮਾਰਚ। ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ ਟੋਰਾਂਟੋ ਤੋਂ ਲੈ ਕੇ ਦਿੱਲੀ ਅਤੇ ਵਾਪਸ ਇੱਥੇ ਤੱਕ 1550 ਦੇ ਵਿੱਚ, 1550। ਅਤੇ ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਬਾਂਬੇ ਵੀ ਜਾਣਾ ਚਾਹੁੰਦਾ ਹੈ, ਟਿਕਟਾਂ ਐਜ਼ ਲੋ ਐਜ $1500 ਦੇ ਵਿੱਚ ਸ਼ੁਰੂ ਹੋ ਰਹੀਆਂ ਨੇ ਰਾਊਂਡ ਟ੍ਰਿਪ ਦੇ ਲਈ। ਕਾਲ ਕੋਮਲ ਟਰੈਵਲ 905-239-7711 905-239-7711। ਦੋਸਤੋ, ਸਿਰੀ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ ਮਿਊਨਸਿਪਲ ਚੋਣਾਂ ਦੇ ਬਾਰੇ। ਜੇ ਤੁਸੀਂ ਇੱਕ ਕੈਨੇਡੀਅਨ ਸਿਟੀਜ਼ਨ ਹੋ, ਜੇ ਵੋਟ ਪਾਉਣ ਦਾ ਹੱਕ ਤੁਹਾਡੇ ਕੋਲ ਹੈਗਾ, ਫਿਰ ਉਸ ਹੱਕ ਨੂੰ ਤੁਸੀਂ ਆਫਕੋਰਸ ਯੂਜ਼ ਕਰੋ, ਆਪਣੀ ਜ਼ਿੰਮੇਵਾਰੀ ਨਿਭਾਓ। ਹੁਣ ਤਾਂ ਓਬਵੀਅਸਲੀ ਤੁਸੀਂ 26 ਤਰੀਕ ਨੂੰ ਜਾ ਕੇ ਮੇਨ ਡੇ, ਮਿਊਨਿਸਪਲ ਇਲੈਕਸ਼ਨ ਡੇ, ਆਪਦੀ ਵੋਟ ਤਾਂ ਪਾ ਸਕਦੇ ਹੋ, ਪਰ ਜੇ ਤੁਸੀਂ ਐਡਵਾਂਸ ਵਿੱਚ ਵੋਟ ਪਾਉਣੀ ਆ, ਤੁਸੀਂ ਘੱਟ ਟਾਈਮ ਸਪੈਂਡ ਕਰਨਾ ਹੈ ਲਾਈਨਾਂ ਦੇ ਵਿੱਚ, ਬਿਲਕੁਲ ਕੋਈ ਵੀ ਨਹੀਂ ਟਾਈਮ ਸਪੈਂਡ ਕਰਨ ਲਾਈਨ ਦੇ ਵਿੱਚ, ਫਿਰ ਤਾਂ ਹੁਣ ਇਸ ਫਰਾਈਡੇ 16 ਤਰੀਕ ਨੂੰ ਤੁਸੀਂ 12 PM ਨੂਨ, ਯਾਨੀ ਕਿ ਲੰਚ ਟਾਈਮ ਤੋਂ ਲੈ ਕੇ ਰਾਤ 8 ਵਜੇ ਤੱਕ ਜਾ ਸਕਦੇ ਹੋ, ਜਾਂ ਫਿਰ ਸੈਟਰਡੇ 17 ਤਰੀਕ ਨੂੰ, ਦਿਸ ਕਮਿੰਗ ਅਪ ਸੈਟਰਡੇ 17 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੀ ਜਾ ਸਕਦੇ ਹੋ। ਅਤੇ ਮੇਨ ਗੱਲ ਇਹ ਹੈ, ਯੂ ਡੋਨਟ ਹੈਵ ਟੂ ਗੋ ਐਨੀਵੇਅਰ ਇਨ ਯੋਰ ਓਨ ਰਾਈਡਿੰਗ, ਜਿੱਥੇ ਵੀ ਹੋ ਬ੍ਰੈਂਪਟਨ ਦੇ ਵਿੱਚ, ਜਿਹੜੇ ਮਰਜ਼ੀ ਰਾਈਡਿੰਗ ਵਿੱਚ ਆਇਆ ਹੋ, ਜਿਹੜੇ ਵੀ ਡੈਜ਼ਿਗਨੇਟਡ ਐਡਵਾਂਸ ਵੋਟਿੰਗ ਲੋਕੇਸ਼ਨ ਨੇ, ਉਹਨਾਂ ਜਿਹੜੇ ਮਰਜ਼ੀਆਂ ਦੇ ਵਿੱਚ ਜਾ ਕੇ ਆਪਣੀ ਵੋਟ ਪਾ ਸਕਦੇ ਹੋ, ਫੋਰ ਵਟਐਵਰ ਰੀਜਨ, ਵਟਐਵਰ ਸੋਰੀ ਰਾਈਡਿੰਗ ਯੂ ਲਿਵ ਇਨ। ਸੋ 16 ਤਰੀਕ ਅਤੇ 17 ਤਰੀਕ ਨੂੰ ਤੁਸੀਂ ਆਪਣੀ ਐਡਵਾਂਸ ਦੇ ਵਿੱਚ ਵੋਟ ਪਾ ਸਕਦੇ ਹੋ, ਉਸ ਤੋਂ ਬਾਅਦ ਤਾਂ ਇੱਕੋ ਹੀ ਅਖੀਰਲਾ 26 ਤਰੀਕ ਦਾ ਹੀ ਮੇਨ ਮਿਊਨਸਿਪਲ ਇਲੈਕਸ਼ਨ ਦਾ ਦਿਨ ਹੀ ਹੋਣਾ ਹੈ। ਨਾਲ ਦੀ ਨਾਲ ਤੁਹਾਨੂੰ ਦੱਸ ਦਈਏ, ਜੋ ਵੀ ਅਸੀਂ ਕੋਈ ਵੀ ਕੈਂਡੀਡੇਟ ਦੀ ਮਸ਼ਹੂਰੀ ਇਸ ਪ੍ਰੋਗਰਾਮ 'ਚ ਪੇਸ਼ ਕਰਦੇ ਹਾਂ, ਉਹ ਆਬਵੀਅਸਲੀ ਪੇਡ ਹੁੰਦੀ ਹੈ, ਅਤੇ ਕੁਝ ਪੇਡ ਮੈਸੇਜ ਤੁਹਾਨੂੰ ਪੇਸ਼ ਕਰ ਦਈਏ। ਪਹਿਲਾ ਮੈਸੇਜ ਹੈ ਫਰੋਮ ਸਟੇਸੀ ਐਨ ਬਰੁਕਸ, ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਾਰਡ 1 ਅਤੇ 5 ਸਿਟੀ ਕੈਂਸਲਰ ਦੇ ਤੌਰ 'ਤੇ ਖੜ੍ਹੇ ਹੋਏ ਨੇ, ਉਮੀਦਵਾਰ ਹਨ, ਕੈਂਡੀਡੇਟ ਹਨ। ਲਾਸਟ ਟਾਈਮ ਅਰਾਊਂਡ ਬਹੁਤ ਹੀ ਜ਼ਿਆਦਾ ਵੋਟਾਂ ਇਹਨਾਂ ਨੇ ਹਾਸਲ ਕੀਤੀਆਂ ਸੀ, ਅਤੇ ਜਿਹੜੇ ਵੀ ਲੋਕ ਵਾਰਡ 1 ਅਤੇ 5 ਦੇ ਵਿੱਚ ਸਾਡੇ ਵਾਂਗੂ ਰਹਿੰਦੇ ਨੇ, ਤੁਹਾਨੂੰ ਪਤਾ ਹੀ ਆ ਕਿ ਕੰਮ ਕਰਨ ਵਾਲੇ ਤਾਂ ਇੱਥੇ ਬਹੁਤ ਘੱਟ ਹੀ ਨੇ, ਅਤੇ ਜਿਹੜੇ ਪਹਿਲਾਂ ਦੇ ਜਿੱਤੇ ਹੋਏ ਨੇ ਬਹੁਤ ਘੱਟ ਹੀ ਕੁਛ ਕਰ ਰਹੇ ਨੇ, ਅਤੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਕਲੀਨ ਸਲੇਟ ਚਾਹੀਦੀ ਆ, ਦੈਨ ਦੇਰ ਇਜ਼ ਨੋ ਵਨ ਬੈਟਰ ਦੈਨ ਸਟੇਸੀ ਐਨ ਬਰੁਕਸ। ਸੋ ਜੇ ਤੁਸੀਂ ਵਾਰਡ 1 ਅਤੇ 5 ਦੇ ਵਿੱਚ ਰਹਿੰਦੇ ਹੋ, ਸਟੇਸੀ ਐਨ ਬਰੁਕਸ ਸਿਟੀ ਕੈਂਸਲਰ ਦੇ ਲਈ ਤੁਹਾਡੇ ਉਮੀਦਵਾਰ ਹਨ। ਕਹਿ ਰਹੇ ਨੇ ਕਿ ਸਾਡੇ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ info@stacyannbrooks.ca, ਜਾਂ ਫਿਰ ਇਹਨਾਂ ਦਾ ਨੰਬਰ ਘੁਮਾਇਆ ਜਾ ਸਕਦਾ, ਕੋਈ ਵੀ ਜਾਣਕਾਰੀ ਚਾਹੀਦੀ ਆ 365 9875113 365-987-5113. Stacey Ann Brooks ਦਾ ਕਹਿਣਾ ਹੈ ਕਿ ਅਸਲੀ ਚੇਂਜ ਸਿਟੀ ਹਾਲ ਤੱਕ ਇਹ ਲੈ ਕੇ ਆਉਣਗੇ, ਅਫੋਰਡੇਬਲ ਪ੍ਰੈਕਟੀਕਲ ਹਾਊਸਿੰਗ ਸੋਲੂਸ਼ਨਸ। ਤੁਹਾਨੂੰ ਪਤਾ ਹੀ ਹੈ ਕਿ ਟ੍ਰੈਫਿਕ ਦਾ ਤਾਂ ਬੁਰਾ ਹਾਲ ਆ, ਕਹਿੰਦੇ ਕਿ ਟ੍ਰੈਫਿਕ ਕੰਜੈਸ਼ਨ ਠੀਕ ਕਰਾਂਗੇ, ਟ੍ਰਾਂਸਿਟ ਇੰਪਰੂਵ ਕਰਾਂਗੇ, ਸੇਫਰ ਨੇਬਰਹੁੱਡ, ਸਟਰੋਂਗਰ ਕਮਿਊਨਿਟੀ ਸੇਫਟੀ, ਫੇਅਰ ਐਂਡ ਇਫੈਕਟਿਵ ਬਾਇਲਾ ਇਨਫੋਰਸਮੈਂਟ। ਹੋਰ ਵੀ ਬਥੇਰਾ ਕੁਛ ਇਹਨਾਂ ਦੇ ਏਜੰਡਾ ਦੇ ਵਿੱਚ ਹੈ। ਸਟੇਸੀ ਐਨ ਬਰੁਕਸ ਉਮੀਦਵਾਰ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਾਰਡ 1 ਅਤੇ 5 ਸਿਟੀ ਕੌਂਸਲਰ ਦੇ ਨਾਲ ਦੀ ਨਾਲ ਬ੍ਰੈਂਪਟਨ ਸ਼ਹਿਰ ਦੇ ਵਿੱਚ ਹੀ ਰੀਜਨਲ ਕੌਂਸਲਰ ਕੈਂਡੀਡੇਟ ਫੋਰ ਵਾਰਡ 3 ਐਂਡ 4। ਵਾਰਡ 3 ਅਤੇ 4 ਦੇ ਵਿੱਚ ਤੁਹਾਡੇ ਉਮੀਦਵਾਰ ਨੇ ਸੰਦੀਪ ਕੁਮਾਰ ਗੋਇਲ ਰੀਜਨਲ ਕੌਂਸਲਰ ਲਈ ਖੜੇ ਨੇ ਵਾਰਡ 3 ਅਤੇ 4 ਦੇ ਵਿੱਚ। ਤੁਹਾਨੂੰ ਦੱਸ ਦਿੰਦਾ ਕਿ ਵਾਰਡ 3 ਅਤੇ 4 ਇਹ ਕਿੱਥੇ ਕੁ ਪੈਂਦਾ, ਨੌਰਥ Queen Street, East Dixie Road, South 407 and Mavis Road and Steeles and West Mississauga Road. ਬਹੁਤ ਵੱਡੀ ਬਾਉਂਡਰੀ ਆ, ਬਥੇਰੀ ਆਪਣੀ ਜਨਤਾ ਇੱਥੇ ਰਹਿੰਦੀ ਆ। ਅਤੇ ਜੇ ਤੁਸੀਂ ਵੀ ਵੋਟ 3 ਅਤੇ 4 ਦੇ ਵਿੱਚ ਰਹਿੰਦੇ ਹੋ, ਸਿਟੀਜ਼ਨ ਹੋ, ਵੋਟ ਪਾ ਸਕਦੇ ਹੋ, ਫਿਰ ਸੰਦੀਪ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੋਟ 3 ਅਤੇ 4 ਦੇ ਵਿੱਚ ਰੀਜਨਲ ਕੌਂਸਲਰ ਦੇ ਤੌਰ 'ਤੇ ਇਲੈਕਟ ਜ਼ਰੂਰ ਕਰੋ। ਇਹਨਾਂ ਨੂੰ ਕੁਛ ਵਾਲੰਟੀਅਰਸ ਦੀ ਜ਼ਰੂਰਤ ਹੈ। ਜੇ ਤੁਹਾਡੇ ਜਵਾਕਾਂ ਨੂੰ, ਬੱਚਿਆਂ ਨੂੰ ਹਾਈ ਸਕੂਲ ਦੇ ਵਿੱਚ ਵਾਲੰਟੀਅਰ ਆਵਰਸ ਚਾਹੀਦੇ ਨੇ, ਦੈਨ ਕਾਲ 416-417-0230 ਨਾਲ ਦੀ ਨਾਲ ਸਾਡੇ ਬ੍ਰੈਂਪਟਨ ਦੇ ਦੇਸੀਆਂ ਦੇ ਨੰਬਰ 1 ਜਗ੍ਹਾ ਦੇ ਵਿੱਚ ਵਾਰਡ 'ਤੇ 9 ਅਤੇ 10 ਦੇ ਵਿੱਚ ਤੁਹਾਡੇ ਉਮੀਦਵਾਰ ਨੇ ਵਾਰਡ 9 ਅਤੇ 10 ਦੇ ਸਿਟੀ ਕੌਂਸਲਰ ਦੇ ਬਲਜਿੰਦਰ ਸਿੰਘ ਨੇਹਲ ਅਤੇ ਨਾਲ ਦੀ ਨਾਲ ਇਹਨਾਂ ਦੇ ਰਨਿੰਗ ਮੇਟ ਵਾਰਡ 9 ਅਤੇ 10 ਦੇ ਵਿੱਚ ਹੀ ਰੀਜਨਲ ਕੌਂਸਲਰ ਦੇ ਉਮੀਦਵਾਰ ਨੇ ਹਰਸਿਮਰਨ ਸਿੰਘ, ਜੋ ਕਿ ਕਾਫੀ ਜ਼ਿਆਦਾ ਅਲੱਗ ਅਲੱਗ ਬਿਜ਼ਨਸ ਚਲਾਉਂਦੇ ਨੇ, ਕਾਮਯਾਬ ਬਿਜ਼ਨਸ ਚਲਾਉਂਦੇ ਨੇ, ਪਰ ਕਹਿੰਦੇ ਨੇ ਕਿ ਸਾਰਾ ਕੰਮ ਕਾਰੋਬਾਰ ਅਸੀਂ ਰੋਕ ਕੇ ਤੁਹਾਡੇ ਲਈ ਕੈਂਪੇਨ ਕਰ ਰਹੇ ਹਾਂ, ਕਿਉਂਕਿ ਅਸੀਂ ਵੀ ਆਮ ਬੰਦੇ ਦੇ ਵਾਂਗੂ ਹੀ ਚਾਹੁੰਦੇ ਹਾਂ ਕਿ ਯਾਰ ਚੱਜ ਦੇ ਹੀ ਬੰਦੇ ਆਉਣ ਅਤੇ ਚੱਜ ਦੇ ਹੀ ਬੰਦੇ ਚੱਜ ਦਾ ਹੀ ਕੰਮ ਕਰਨ, ਨਾ ਕਿ ਇੱਕੋ ਬੰਦੇ ਦੇ ਇਸ਼ਾਰਿਆਂ 'ਤੇ ਨੱਚਣ ਅਤੇ ਪੂਰੀ ਕੌਂਸਲ ਇੱਕੋ ਬੰਦੇ ਦੇ ਕਬਜ਼ੇ 'ਚ ਹੋਵੇ। ਸੋ ਜੇ ਤੁਸੀਂ ਬ੍ਰੈਂਪਟਨ ਵਾਰਡ 9 ਅਤੇ 10 ਦੇ ਵਿੱਚ ਰਹਿੰਦੇ ਹੋ, ਨੌਰਥ ਮੇਫੀਲਡ ਰੋਡ, East Highway 50, South the Gore Road, Castlemore Road, Bovair Drive East, and West Highway 410. 9 ਅਤੇ 10 ਦੇ ਵਿੱਚ ਰਹਿੰਦੇ ਹੋ, ਫਿਰ ਤੁਹਾਡੇ ਉਮੀਦਵਾਰ ਨੇ ਸਿਟੀ ਕੌਂਸਲਰ ਦੇ ਬਲਜਿੰਦਰ ਸਿੰਘ ਨੇਹਲ ਅਤੇ ਰੀਜਨਲ ਕੌਂਸਲਰ ਦੇ ਹਰਸਿਮਰਨ ਸਿੰਘ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਵੀ ਜ਼ਰੂਰ ਵੋਟ ਪਾਓ ਇਸ 16 ਅਤੇ 17 ਤਰੀਕ ਨੂੰ, ਅਤੇ ਜਾ ਕੇ ਮੇਨ ਇਲੈਕਸ਼ਨ ਦੇ ਦਿਨ 26 ਤਰੀਕ ਨੂੰ। ਨਾਲ ਦੀ ਨਾਲ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਸਪਾਂਸਰ ਮਨਜੀਤ ਸਿੰਘ ਗਿਓ ਫਰੋਮ ਅਪਲਾਇੰਸ ਜੰਕਸ਼ਨ। ਦੋਸਤੋ, ਜੇ ਤੁਸੀਂ ਆਪਦੇ ਘਰ ਦੇ ਵਿੱਚ ਨਵਾਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਜਾਂ ਵੱਡਾ ਬਹੁਤ ਹੀ ਕਮਾਲ ਦਾ ਫਲੈਟ ਸਕਰੀਨ ਟੀਵੀ ਲੈ ਕੇ ਆਉਣਾ ਚਾਹੁੰਦੇ ਹੋ, ਫਿਰ ਪਹੁੰਚੋ। ਦੋ ਲੋਕੇਸ਼ਨ ਹੈ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਵੈਸਟ ਦੇ ਵਿੱਚ ਮਿਸਿਸਾਗਾ ਰੋਡ ਅਤੇ ਸਟੀਲਸ, ਮਿਸਿਸਾਗਾ ਅਤੇ ਸਟੀਲ ਦੀ ਮੇਜਰ ਇੰਟਰਸੈਕਸ਼ਨ ਪੈਂਦੀ ਆ, ਰਿਵਰਮਾ ਪਲਾਜ਼ਾ, ਰਿਵਰਮਾ ਰੋਡ ਇਨ ਬ੍ਰੈਂਪਟਨ, ਜਾਂ ਫਿਰ ਬ੍ਰੈਂਪਟਨ ਈਸਟ ਦੇ ਵੱਲ ਕੁਈਨ ਅਤੇ ਏਅਰਪੋਰਟ ਦੇ ਲਾਗੇ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਕਲਰਕ ਅਤੇ ਇਹਨਾਂ ਦੀ ਦੂਜੀ ਲੋਕੇਸ਼ਨ ਆ। ਗਿਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ ਦੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹ ਸੈਮਸੰਗ ਬ੍ਰਾਂਡ ਦਾ 3 ਪੀਸ ਦਾ ਅਪਲਾਇੰਸ ਬੰਡਲ ਦਾ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,000 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ 36 ਇੰਚ ਦਾ ਕੁੱਕਟੌਪ ਤੇ ਨਾਲ 24 ਇੰਚ ਦੀ ਬਿਲਟ ਇਨ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਸ ਦਾ ਬੰਡਲ ਸੈੱਟ ਹੈ, ਜਿਹੜਾ ਕਿ ਸਿਰਫ $64.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਬ੍ਰਾਂਡ ਐਲ ਜੀ, ਫਰਿਜਡੇਅਰ, ਸੈਮਸੰਗ ਤੇ ਵਰਲਪੂਲ, ਚਾਰਾਂ ਚੋਂ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਆ, ਪ੍ਰਾਈਸ ਇੱਕੋ ਹੀ ਹੈ $64.99। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ ਜੀ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਵੀ ਪ੍ਰਾਈਸ ਤੋਂ ਘਟਾ ਕੇ 1599 ਚ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਬਿਗ ਸਕਰੀਨ 75 ਇੰਚ ਦਾ ਮਿੰਨੀ ਐਲਈਡੀ 4K ਟੀਵੀ ਹੈ, ਸੈਮਸੰਗ ਬ੍ਰਾਂਡ ਦੇ ਵਿੱਚ ਹੈ, ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ 899 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕ ਅਸੀਂ ਲੈ ਕੇ ਦੇ ਰਹੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0055-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਦੇ ਦੋ ਬ੍ਰੈਂਟ ਲੋਕੇਸ਼ਨ ਤੇ ਪਹੁੰਚ ਸਕਦੇ ਹੋ। ਪਹਿਲੀ ਲੋਕੇਸ਼ਨ ਹੈ ਬ੍ਰੈਂਟ ਵੈਸਟ ਦੇ ਵਿੱਚ ਜੋ ਕਿ ਮਿਸਿਸ ਸਾਗਰ ਰੋਡ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ ਹੈ ਤੇ ਦੂਜੀ ਲੋਕੇਸ਼ਨ ਹੈ ਰਾਈਟ ਬਾਈ ਏਅਰਪੋਰਟ ਐਂਡ ਕੁਈਨ ਐਟ ਏਅਰਪੋਰਟ ਐਂਡ ਕਲਾਰਕ। ਤੁਸੀਂ ਗੂਗਲ ਸਰਚ ਕਰ ਲਓ ਅਪਲਾਇੰਸ ਜੰਕਸ਼ਨ, ਐਗਜ਼ੈਕਟ ਅਤਾ ਪਤਾ, ਫੋਨ ਨੰਬਰ ਤੇ ਆਵਰਸ ਆਫ ਆਪਰੇਸ਼ਨ ਤੁਹਾਨੂੰ ਗੂਗਲ ਤੇ ਮਿਲ ਜਾਣਗੇ। ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਾਂ ਤਾਂ ਦੋਸਤ ਨੂੰ ਦੱਸਦੀ ਹੈ ਕਿ ਇਸ ਮੁਲਕ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਪਿਛਲੀ ਮਿਊਨਸੀਪਲ ਇਲੈਕਸ਼ਨ ਤੋਂ ਲੈ ਕੇ ਇਸ ਮਿਊਨਸੀਪਲ ਇਲੈਕਸ਼ਨ ਤੱਕ ਐਡਵਾਂਸ ਵੋਟਿੰਗ ਦੇ ਵਿੱਚ ਆਲਮੋਸਟ ਡਬਲ ਵੋਟਰ ਟਰਨਆਊਟ ਰਿਪੋਰਟ ਕੀਤੀ ਗਈ ਹੈ ਅਤੇ ਦੋਨੇ ਟਾਪ ਉਮੀਦਵਾਰਾਂ ਦੇ ਵਿੱਚ ਜਿਹੜੇ ਪੋਲਿੰਗ ਨੰਬਰ ਦੇ ਵਿੱਚ ਵੀਕ ਬਾਏ ਵੀਕ ਦਾ ਫਰਕ ਹੈ ਉਹ ਅੱਧ ਦੇ ਵਿੱਚ ਹੀ ਘੱਟ ਗਿਆ ਹੈ, ਬਹੁਤ ਹੀ ਘੱਟ ਪਰਸੈਂਟੇਜ ਪੁਆਇੰਟ ਦਾ ਫਰਕ ਹੈ ਅਤੇ ਕੋਈ ਵੀ ਆਨਸੀ ਜਿੱਤ ਸਕਦਾ ਹੈ। ਹੋਪਫੁਲੀ, ਮੈਂ ਤਾਂ ਯਾਰ ਟੋਰਾਂਟੋ 'ਚ ਤਾਂ ਰਹਿੰਦਾ ਨਹੀਂ, ਬ੍ਰੈਂਪਟਨ ਮੈਨਸ, ਬ੍ਰੈਂਪਟਨ ਦੇ ਵਿੱਚ ਹੀ ਰਹਿੰਦੇ ਹਾਂ, ਪਰ ਅਸੀਂ ਚਾਹੁੰਦੇ ਹਾਂ ਯਾਰ ਸਾਡੇ ਮੁਲਕ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਉੱਥੇ ਵੀ ਯਾਰ ਤਰੱਕੀ ਹੋਣੀ ਚਾਹੀਦੀ ਹੈ ਅਤੇ ਜਿੰਨੀ ਚਿਰ ਉਹ ਕਾਰਟੂਨ ਕੈਰੇਕਟਰ ਐਂਡ ਪਾਵਰ ਹੈ ਨੱਚਣ ਟੱਪਣ ਅਤੇ ਕੇਰਾ ਬੈਨਾ ਜਾਣ ਤੋਂ ਇਲਾਵਾ ਉਹਨੇ ਕੁਛ ਨਹੀਂ ਕਰਨਾ ਯਾਰ। ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਣੇ ਦੇਸੀ ਜਿੰਨੇ ਵੀ ਪੋਲੀਟੀਸ਼ਨ ਆ, ਅਖੰਡ ਪਾਠ, ਵਿਆਹ ਸ਼ਾਦੀ, ਰਿਬਨ ਕਟਿੰਗ ਸੈਰੇਮੋਨੀ, ਸਮੋਸੇ ਪਕੌੜੇ ਅਤੇ ਚਾਹ ਛੱਕਣ ਤੋਂ ਇਲਾਵਾ ਕਿਸੇ ਕੰਮ ਦੇ ਨਹੀਂ ਹੈਗੇ। ਇਹ ਵੀ ਬੀਬੀ ਫੂਡ ਫੈਸਟੀਵਲ ਜਾਣ ਤੋਂ ਇਲਾਵਾ ਕੋਈ ਵੀ ਕੰਮ ਦੀ ਨਹੀਂ ਹੈਗੀ। ਸੋ ਸਿਟੀ ਆਫ ਟੋਰਾਂਟੋ ਨੇ ਰਿਪੋਰਟ ਕੀਤਾ ਹੈ ਕਿ ਜਿੱਥੇ 2022 ਦੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਇਸ ਮੁਲਕ ਦੇ ਸਭ ਤੋਂ ਹੈਵਲੀ ਪਾਪੂਲੇਟਡ ਸ਼ਹਿਰ ਦੇ ਵਿੱਚ ਐਡਵਾਂਸ ਵੋਟਿੰਗ ਦੇ ਵਿੱਚ ਮਸਾਂ 1,16,000 ਲੋਕਾਂ ਨੇ ਵੋਟ ਪਾਈ ਸੀ। ਇਸ ਸਾਲ ਵਾਹਵਾ ਫਰਕ ਪੇਸ਼ ਹੋਇਆ, 2026 ਦੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਐਡਵਾਂਸ ਵੋਟਿੰਗ ਦੇ ਵਿੱਚ ਉਹੀ ਵੋਟਰ ਟਰਨਆਊਟ ਆਲਮੋਸਟ ਦੁੱਗਣਾ ਹੁਣ ਰਿਪੋਰਟ ਕੀਤਾ ਗਿਆ ਹੈ। 225,500 ਬੰਦਾ ਪਿਛਲੇ ਕੁਛ ਦਿਨਾਂ ਦੇ ਵਿੱਚ ਟੋਰਾਂਟੋ ਸ਼ਹਿਰ ਦੇ ਵਿੱਚ ਆਪਣੀ ਵੋਟ ਕਾਸਟ ਕਰ ਚੁੱਕਿਆ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ ਕਿ ਸਿਟੀ ਆਫ ਟੋਰਾਂਟੋ ਨੇ ਰਿਪੋਰਟ ਕੀਤਾ ਹੈ ਕਿ ਇਸ ਪਿਛਲੇ ਲੌਂਗ ਵੀਕਐਂਡ 'ਤੇ ਸੰਡੇ 11 October 2026 ਪਰਸੋਂ ਦੀ ਗੱਲ ਆ, ਇੱਕੋ ਦਿਨ ਦੇ ਵਿੱਚ ਐਡਵਾਂਸ ਵੋਟਿੰਗ ਦੇ ਵਿੱਚ 53,363 ਟੋਰਾਂਟੋਨੀਅਨਸ ਨੇ ਇੱਕੋ ਦਿਨ ਦੇ ਵਿੱਚ ਹੀ ਲੌਂਗ ਵੀਕਐਂਡ ਸੰਡੇ 'ਤੇ ਹੀ ਐਡਵਾਂਸ ਦੇ ਵਿੱਚ ਵੋਟ ਪਾਈ, ਜਿਹਦੇ ਨਾਲ ਸਿੰਗਲ ਦੇ ਐਡਵਾਂਸ ਵੋਟਿੰਗ ਦਾ ਰੈਕਰਡ ਸਮੈਸ਼ ਕੀਤਾ ਗਿਆ ਹੈ। ਤੋ ਇਸ ਤੋਂ ਪਹਿਲਾਂ ਪ੍ਰੀਵੀਅਸ ਰੈਕਰਡ 2023 ਦੇ ਵਿੱਚ ਸੀ ਜਦੋਂ ਇਕੱਲੇ ਮੇਅਰਲ ਬਾਏ ਇਲੈਕਸ਼ਨ ਸੈੱਟ ਕੀਤੀ ਗਈ ਸੀ, ਉਦੋਂ ਤਾਂ ਨਵਾਂ ਰੈਕਰਡ ਕੀ ਸੀ ਇੱਕ ਦਿਨ ਦੇ ਵਿੱਚ ਐਡਵਾਂਸ ਵੋਟਿੰਗ ਟੋਰਾਂਟੋ 38,621। ਸੋ ਪਰਸੋਂ ਦਾ ਨਵਾਂ ਰੈਕਰਡ ਆਲਮੋਸਟ 15,000 ਵੱਧ ਦੇ ਨਾਲ ਹੀ ਹੈ। ਹੋਪਫੁਲੀ, ਆਪਾਂ ਅਕਸਰ ਹੀ ਸੁਣਦੇ ਹਾਂ ਕਿ ਜਦੋਂ ਜ਼ਿਆਦਾ ਵੱਡੀ ਵੋਟਰ ਟਰਨਆਊਟ ਪੇਸ਼ ਹੁੰਦੀ ਆ, ਚੇਂਜ ਦੇ ਲਈ ਹੀ ਪੇਸ਼ ਹੁੰਦੀ ਆ, ਅਤੇ ਹੋਪਫੁਲੀ ਇਹ ਸੱਚ ਹੀ ਗੱਲ ਨਿਕਲਦੀ ਆ। ਫਿੰਗਰ ਕ੍ਰੋਸ ਕਰ ਲਓ। ਅੱਜ ਨੈਨੋਸ ਪੋਲਿੰਗ ਦੇ ਵੱਲੋਂ ਸਭ ਤੋਂ ਨਵੀਂ ਟੋਰਾਂਟੋ ਸਿਟੀ ਇਲੈਕਸ਼ਨ ਪੋਲ ਦੇ ਰਿਜ਼ਲਟਸ ਰਿਲੀਜ਼ ਕੀਤੇ ਗਏ ਨੇ। ਪਿਛਲੇ ਦਿਨਾਂ ਦੇ ਵਿੱਚ October 8 ਤੋਂ ਲੈ ਕੇ October 10, 2026 ਤੱਕ 757 ਐਲੀਜੀਬਲ ਟੋਰਾਂਟੋ ਵੋਟਰਸ ਨੂੰ ਪੁੱਛਿਆ ਗਿਆ ਕਿ ਉਹ ਕਿਹਨੂੰ ਵੋਟ ਪਾਉਣਗੇ ਟੋਰਾਂਟੋ ਦਾ ਅਗਲਾ ਮੇਅਰ ਬਣਾਉਣ ਦੇ ਲਈ। 51% ਨੇ ਕਿਹਾ ਕਿ ਉਹ ਓਲੀਵੀਆ ਚਾਓ ਨੂੰ ਹੀ ਫਿਰ ਤੋਂ ਵੋਟ ਪਾਉਣਗੇ। 47% ਨੇ ਕਿਹਾ ਕਿ ਉਹ ਹੁਣ ਤਾਂ ਬ੍ਰੈਡ ਬ੍ਰੈਡਫੋਰਡ ਦੇ ਲਈ ਵੋਟ ਪਾਉਣਗੇ। ਸੋ ਹੁਣ ਇਹਨਾਂ ਦੇ ਆਪਸ ਦੇ ਵਿੱਚ ਵੋਟ ਦਾ ਫਰਕ ਇਕੱਲਾ 4-5% ਹੀ ਰਹਿ ਗਿਆ ਹੈ। 4% ਹੀ ਰਹਿ ਗਿਆ ਹੈ, ਓਨਲੀ 4% ਡਿਫਰੈਂਸ, ਵਿਚ ਇਜ਼ ਯੂਜਲੀ ਵਿਦਇਨ ਦ ਮਾਰਜਨ ਆਫ ਏਅਰ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਪਿਛਲੇ ਹਫ਼ਤੇ ਨੈਨੋਜ਼ ਦੇ ਵੱਲੋਂ ਹੀ ਪੋਲ ਕੀਤਾ ਗਿਆ, ਕਿਉਂਕਿ ਉਹ ਵੀਕ ਬਾਏ ਵੀਕ ਪੋਲ ਕਰ ਰਹੇ ਨੇ, ਉਦੋਂ ਤਾਂ ਓਲੀਵੀਆ ਚਾਓ ਪੂਰੇ ਡਬਲ ਡਿਜਿਟ 10% ਨਾਲ ਲੀਡ ਕਰ ਰਹੀ ਸੀ, ਹੁਣ ਇਕੱਲੀ 4% ਨਾਲ ਲੀਡ ਕਰ ਰਹੀ ਆ ਅਤੇ ਅਗਲੇ ਹਫ਼ਤੇ ਤੱਕ ਤਾਂ ਹੋਪਫੁਲੀ 4% ਪਿੱਛੇ ਹੀ ਹੋਊਗੀ ਅਤੇ ਆਪਾਂ ਦੇਖਦੇ ਰਹਾਂਗੇ, ਅਪਡੇਟ ਕਰਦੇ ਵੀ ਰਹਾਂਗੇ ਕਿ ਹੋ ਕੀ ਰਿਹਾ ਹੈ। ਹੁਣ ਦੋਸਤੋ ਇੱਥੇ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਜਿੰਨੇ ਵੀ ਲੋਕ ਕੈਨੇਡੀਅਨ ਸਿਟੀਜ਼ਨ ਹਨ ਤੁਹਾਡੇ ਕੋਲ ਇਸ ਵੀਕਐਂਡ ਫਰਾਈਡੇ ਅਕਟੋਬਰ 16 ਤਰੀਕ ਨੂੰ ਅਤੇ ਸੈਟਰਡੇ ਅਕਟੋਬਰ 17 ਤਰੀਕ ਨੂੰ ਦੋ ਅਖੀਰਲੇ ਦਿਨ ਹਨ ਐਡਵਾਂਸ ਦੇ ਵਿੱਚ ਬੜਾ ਛੇਤੀ ਛੇਤੀ ਈਜ਼ਲੀ ਹੀ ਇਨ ਐਂਡ ਆਊਟ, ਬਸ ਇਨ ਐਂਡ ਆਊਟ ਵਾਲਾ ਕੰਮ ਹੀ ਆ। ਐਡਵਾਂਸ ਦੇ ਵਿੱਚ ਦੋ ਅਖੀਰਲੇ ਦਿਨ ਫਰਾਈਡੇ ਐਂਡ ਸੈਟਰਡੇ ਬਿਨਾਂ ਕੋਈ ਵੀ ਲੰਬੀ ਲਾਈਨ ਹੋਣ ਤੋਂ ਤੁਸੀਂ ਜਾ ਕੇ ਆਪਣਾ ਫਰਜ਼ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਹੋ ਵੋਟ ਪਾਉਣ ਦੇ ਲਈ। ਅਤੇ ਗੱਲ ਇਹ ਹੈ ਕਿ ਤੁਸੀਂ ਬਰੈਂਪਟਨ ਦੇ ਵਿੱਚ ਜਿਹੜੇ ਮਰਜ਼ੀ ਰਾਈਡਿੰਗ ਵਿੱਚ ਰਹਿੰਦੇ ਹੋ, ਜਿਹੜੇ ਮਰਜ਼ੀ ਬਰੈਂਪਟਨ ਰਾਈਡਿੰਗ ਦੇ ਵਿੱਚ ਜਾ ਕੇ ਹੀ ਘੁੰਮ ਫਿਰ ਰਹੇ ਹੋ, ਸ਼ਾਪਿੰਗ ਸ਼ੁਪਿੰਗ ਕਰ ਰਹੇ ਹੋ, ਗੋ ਟੂ ਵਟਐਵਰ ਰਾਈਡਿੰਗ ਯੂ ਵਾਂਟ, ਉੱਥੇ ਡੈਜ਼ਿਗਨੇਟਿਡ ਐਡਵਾਂਸ ਵੋਟਿੰਗ ਸਟੇਸ਼ਨਸ 'ਤੇ ਤੁਸੀਂ ਵੋਟ ਪਾ ਸਕਦੇ ਹੋ। ਸੋ ਇਸ ਫਰਾਈਡੇ ਐਂਡ ਸੈਟਰਡੇ ਕੁੱਲ ਮਿਲਾ ਕੇ 10 ਐਡਵਾਂਸ ਵੋਟਿੰਗ ਸਟੇਸ਼ਨਸ ਹਨ, ਜਿਹੜੇ ਮਰਜ਼ੀ ਤੱਕ ਜਾ ਸਕਦੇ ਹੋ। ਬਰੈਂਪਟਨ ਸਿਟੀ ਹਾਲ, ਬਰੈਂਪਟਨ ਸਾਕਰ ਸੈਂਟਰ ਜੋ ਕਿ ਸੈਂਡਲਵੁੱਡ ਪਾਰਕਵੇ ਈਸਟ 'ਤੇ ਹੈ, ਕੈਸੀ ਕੈਂਬਲ ਕਮਿਊਨਿਟੀ ਸੈਂਟਰ ਜੋ ਕਿ ਸੈਂਡਲਵੁੱਡ ਪਾਰਕਵੇ ਵੈਸਟ 'ਤੇ ਹੈ, ਸੈਂਚਰੀ ਗਾਰਡਨਸ ਰੈਕਰੀਏਸ਼ਨ ਸੈਂਟਰ ਜੋ ਕਿ ਵਾਰਨ 'ਤੇ ਆ, ਅਰਨਸਕਲਿਫ ਰੈਕਰੀਏਸ਼ਨ ਸੈਂਟਰ ਜੋ ਕਿ ਈਸਟਬੋਰਨ ਡਰਾਈਵ 'ਤੇ ਹੈ, ਗੋਰ ਮੈਰੋਜ਼ ਕਮਿਊਨਿਟੀ ਸੈਂਟਰ ਔਨ ਦ ਗੋਰ ਰੋਡ, ਗ੍ਰੀਨ ਬ੍ਰਾਇਰ ਰੈਕਰੀਏਸ਼ਨ ਸੈਂਟਰ ਔਨ ਸੈਂਟਰਲ ਪਾਰਕ ਡਰਾਈਵ, ਜਿਮ ਆਰਚ ਡੀਕਨ ਰੈਕਰੀਏਸ਼ਨ ਸੈਂਟਰ ਔਨ ਕਾਨਸਟੋਗਾ, ਮਕਲੂਅਰ ਪਬਲਿਕ ਸਕੂਲ ਔਨ ਪੇਅਰਡੀ ਰੋਡ, ਨਾਲੇ ਸਾਡੇ ਰੇਲ ਆਸਮ ਬਲਾਕ 'ਤੇ ਸੂਜ਼ਨ ਫੈਨਲ ਸਪੋਰਟਸ ਪਲੈਕਸ 'ਤੇ ਵੀ ਤੁਸੀਂ ਜਾ ਕੇ ਵੋਟ ਪਾ ਸਕਦੇ ਹੋ। ਹੁਣ ਤੁਸੀਂ ਬਰੈਂਪਟਨ ਜਿੱਥੇ ਮਰਜ਼ੀ ਰਹਿੰਦੇ ਹੋ, ਵੋਟ ਪਾਉਣ ਦਾ ਹੱਕ ਹੈ, ਤੁਸੀਂ ਇਹਨਾਂ 10 ਥਾਵਾਂ 'ਤੇ ਫਰਾਈਡੇ ਐਂਡ ਸੈਟਰਡੇ ਜਾ ਕੇ ਵੋਟ ਪਾ ਸਕਦੇ ਹੋ। ਇਟ ਡਜ਼ਨਟ ਈਵਨ ਹੈਵ ਟੂ ਬੀ ਇਨ ਯੋਰ ਓਨ ਰਾਈਡਿੰਗ। ਇਸ ਫਰਾਈਡੇ ਨੂੰ 12 PM ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਅਤੇ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਐਡਵਾਂਸ ਦੇ ਵਿੱਚ ਆਪਣੀ ਵੋਟ ਜ਼ਰੂਰ ਪਾ ਸਕਦੇ ਹੋ। ਹੁਣ ਮੈਂ ਸੋਚ ਰਿਹਾ ਕਿ ਲੋਕਾਂ ਤੋਂ ਵੀ ਆਪਾਂ ਪੋਲ ਕਰ ਲਈਏ ਜਾਂ ਨਾ ਕਰ ਲਈਏ ਕਿ ਵੋਟ 9 ਅਤੇ 10 ਦੇ ਵਿੱਚ ਕੌਣ ਜਿੱਤੂਗਾ ਕੌਣ ਨਹੀਂ, ਪਰ ਮੇ ਬੀ ਆਪਾਂ ਅਗਲੇ ਘੰਟੇ 'ਚ ਇਹ ਸਵਾਲ ਤੁਹਾਨੂੰ ਪੁੱਛਾਂਗੇ। ਉਦੋਂ ਤੱਕ ਮੈਂ ਸਿੰਪਲੀ ਇੰਡੀਅਨ ਦੀ ਟੀਮ ਨਾਲ ਸੰਪਰਕ ਕਰ ਲੈਣਾ ਕਿ ਭਰਾਵੋ ਹੁਣ ਕੁਛ ਦੇਸੀ ਘਿਓ ਦੀਆਂ ਜਲੇਬੀਆਂ ਵੀ ਕੋਈ 10-15 ਜਾਣਿਆਂ ਨੂੰ ਫ੍ਰੀ 'ਚ ਕਰ ਦਿਉ, ਜਿਹੜੇ ਵੀ ਆਪਣਾ ਟੈਕਸਟ ਵਟਸਐਪ ਮੈਸੇਜ ਭੇਜਣਗੇ। ਸੋ ਜਿੰਨੀ ਚਿਰ ਮੈਂ ਉਹਦਾ ਪ੍ਰਬੰਧ ਕਰਦਾ ਉੰਨੀ ਚਿਰ ਤਾਂ ਤੁਹਾਨੂੰ ਇੱਕ ਹੋਰ ਹੀ ਖਬਰ ਦੱਸ ਦਿੰਦਾ। ਖਬਰ ਇਹ ਹੈ ਦੋਸਤੋ ਕਿ ਸਾਲ ਦੇ ਵਿੱਚ ਤੁਹਾਡੇ ਜਿਹੜੇ ਕਲਾਕ ਨੇ ਦੋ ਵਾਰੀ ਅੱਗੇ ਅਤੇ ਪਿੱਛੇ ਜਿਹੜਾ ਕਰਨ ਦਾ ਕੰਮ ਹੈ ਉਹ ਹੁਣ ਤਾਂ ਕਾਫੀ ਜ਼ਿਆਦਾ ਥਾਵਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ, ਕਈ ਪ੍ਰੋਵਿੰਸ ਐਂਡ ਟੈਰੀਟੋਰੀਜ਼ ਦੇ ਵਿੱਚ। ਅਤੇ ਅੱਜ ਤਾਂ ਸਾਡੀ ਅੰਟੇਰੀਓ ਫੋਰਡ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਨੌਰਥ ਵੈਸਟਰਨ ਅੰਟੇਰੀਓ, ਨਾਟ ਆਲ ਆਫ ਅੰਟੇਰੀਓ, ਨੌਰਥ ਵੈਸਟਰਨ ਅੰਟੇਰੀਓ ਦੇ ਰੀਜਨਸ ਨੂੰ ਉਹ ਪਰਮਨੈਂਟ ਡੇਲਾਈਟ ਸੇਵਿੰਗਸ ਟਾਈਮ ਤੱਕ ਚੇਂਜ ਕਰ ਰਹੇ ਨੇ। ਪੱਕਾ ਹੀ ਟਾਈਮ ਸੈੱਟ ਕਰ ਦੇਣਾ ਅਤੇ ਕਦੇ ਚੇਂਜ ਨਹੀਂ ਕਰਨਾ, ਸੌਖਾ ਜਿਹਾ ਕੰਮ। ਸੋ ਅੱਜ ਅੰਟੇਰੀਓ ਦੇ ਇੰਡੀਜਨਸ ਅਫੇਅਰਸ ਮਿਨਿਸਟਰ ਗ੍ਰੈਗ ਰਿਕਫਰਡ ਨੇ ਅਨਾਊਂਸ ਕੀਤਾ ਹੈ ਕਿ ਨੌਰਥ ਵੈਸਟਰਨ ਅੰਟੇਰੀਓ ਦੇ ਕਈ ਰੀਜਨਸ ਨੂੰ ਪਰਮਨੈਂਟ ਡੇਲਾਈਟ ਸੇਵਿੰਗਸ ਟਾਈਮ ਤੱਕ ਚੇਂਜ ਕੀਤਾ ਜਾ ਰਿਹਾ ਹੈ, ਗੁਆਂਢੀ ਪ੍ਰੋਵਿੰਸ ਮੈਨੀਟੋਬਾ ਦੇ ਨਾਲ ਟਾਈਮ ਅਲਾਈਨ ਕਰਨ ਦੇ ਲਈ। ਇਹਦਾ ਮਤਲਬ ਇਹ ਹੈ ਕਿ ਸਾਲ ਦੇ ਵਿੱਚ ਦੋ ਵਾਰੀ ਟਾਈਮ ਨਹੀਂ ਬਦਲਿਆ ਜਾਊਗਾ, ਨਾ ਤਾਂ ਸਪਰਿੰਗ ਫੋਰਵਰਡ ਨਾ ਤਾਂ ਫਾਲ ਬੈਕ। ਨੌਰਥ ਵੈਸਟਰਨ ਅੰਟੇਰੀਓ ਦੇ ਵਿੱਚ ਜਿਹੜਾ ਕਰੰਟ ਟਾਈਮ ਹੈ, ਹੁਣ ਜੋ ਵੀ ਟਾਈਮ ਹੈ, ਉਹ ਹੀ ਟਾਈਮ ਆਲ ਈਅਰ ਅਰਾਊਂਡ ਹੀ ਰਹੂਗਾ, ਨਾ ਕਿ ਕਦੇ ਵੀ ਬਦਲਿਆ ਜਾਊਗਾ। ਸਾਡੇ ਲਈ ਇੱਥੇ ਬਰੈਂਪਟਨ ਐਂਡ ਬਿਯੋਂਡ ਨਵੰਬਰ 1 ਨੂੰ ਟਾਈਮ 'ਤੇ ਚੇਂਜ ਹੋਣਾ ਹੈ, ਬਟ ਨਾਟ ਫੋਰ ਨੌਰਥ ਵੈਸਟਰਨ ਅੰਟੇਰੀਓ ਐਵਰ ਅਗੇਨ। ਜਾਂ ਫਿਰ ਯੂ ਨੈਵਰ ਨੋ, ਕੋਈ ਹੋਰ ਸਰਕਾਰ ਆ ਕੇ ਚੇਂਜ ਕਰ ਦੇਵੇ, ਦੈਟਸ ਅ ਡਿਫਰੈਂਟ ਸਟੋਰੀ। ਪਰ ਫਿਲਹਾਲ ਤਾਂ ਨੌਰਥ ਵੈਸਟਰਨ ਅੰਟੇਰੀਓ ਦੇ ਵਿੱਚ ਕੋਈ ਵੀ ਚੇਂਜ ਹੋਣਾ ਹੀ ਨਹੀਂ, ਪਰਮਨੈਂਟ ਪੱਕਾ ਹੀ ਡੇਲਾਈਟ ਸੇਵਿੰਗ ਟਾਈਮ ਰਹਿਣਾ ਹੀ ਰਹਿਣਾ ਹੈ। ਅੰਟੇਰੀਓ ਗਵਰਨਮੈਂਟ ਨੇ ਦੱਸਿਆ ਹੈ ਕਿ ਉਹਨਾਂ ਨੇ ਟਾਈਮ ਐਕਟ ਇੱਕ ਲੈਜਿਸਲੇਸ਼ਨ ਪੇਸ਼ ਕੀਤੀ ਆ। ਹੁਣ ਕੁਈਨਸ ਪਾਰਕ ਦੇ ਵਿੱਚ ਮੈਜੋਰਿਟੀ ਦਾ ਧੱਕਾ ਚੱਲਦਾ, ਇਟਸ ਅ ਫੋਰਮੈਲਿਟੀ, ਇਹਨੂੰ ਅਪਰੂਵ ਕਰ ਹੀ ਲੈਣਗੇ, ਜਿਹਦੇ ਰਾਹੀਂ ਉਹ ਨਵੰਬਰ 1, 2026 ਨੂੰ, ਯਾਨੀ ਕਿ ਅਗਲੇ ਮਹੀਨੇ ਦੀ 1 ਤਰੀਕ ਨੂੰ ਅੰਟੇਰੀਓ ਦੇ ਵਿੱਚ ਸਾਰੇ ਜਿੰਨੇ ਵੀ ਨੌਰਥ ਵੈਸਟਰਨ ਰੀਜਨਸ ਹਨ ਵੈਸਟ ਆਫ ਦ 90th ਮਰੀਡੀਅਨ, ਉਹਨਾਂ ਨੂੰ ਮੈਨੀਟੋਬਾ ਦੇ ਟਾਈਮ ਦੇ ਨਾਲ ਹੀ ਪੱਕਾ ਹੀ ਪੱਕਾ ਅਲਾਈਨ ਕਰਵਾਉਣਗੇ। ਹੁਣ ਇਹ ਕੰਮ ਕਿਉਂ ਕੀਤਾ ਜਾ ਰਿਹਾ, ਕਿਉਂਕਿ ਮੈਨੀਟੋਬਾ ਨੇ ਹੀ ਇਹ ਕੰਮ ਪਹਿਲਾਂ ਹੀ ਕਰ ਲਿਆ। ਸੋ ਪਿਛਲੇ ਮਹੀਨੇ ਹੀ ਸਪਟੈਂਬਰ 2026 ਦੇ ਵਿੱਚ ਹੀ ਮੈਨਸੋਬਾ ਦੇ ਪ੍ਰੀਮੀਅਰ ਫੋਰਮਰ ਕ੍ਰਿਮੀਨਲ ਐਂਡ ਕਨਵਿਕਟ ਐਂਡ ਫੋਰਮਰ ਗੈਂਗਸਟਰ ਰੈਪਰ ਵਾਬ ਕੀਨੂ ਉਹਨੇ ਅਨਾਊਂਸ ਕੀਤਾ ਸੀ ਕਿ ਮੈਨਟੋਬਾ ਦੇ ਵਿੱਚ ਹਰੇਕ ਸਾਲ ਦੋ ਵਾਰੀ ਟਾਈਮ ਨੂੰ ਨਹੀਂ ਬਦਲਿਆ ਜਾਊਗਾ ਉਹ ਪਰਮਾਨੈਂਟਲੀ ਹੀ ਡੇਲਾਈਟ ਟਾਈਮ 'ਤੇ ਰਹਿਣਗੇ ਯੀਅਰ ਰਾਊਂਡ ਮਤਲਬ ਕਿ ਸੈਂਟਰਲ ਟਾਈਮ ਜ਼ੋਨ ਦੇ ਵਿੱਚ ਹੀ ਰਹਿਣਗੇ ਜਿਹਦੇ ਨਾਲ ਮੈਨਸੋਬਾ ਪ੍ਰੋਵਿੰਸ ਦੇ ਵਿੱਚ ਬਾਕੀਆਂ ਪ੍ਰਾਇਰੀ ਪ੍ਰੋਵਿੰਸ ਨਾਲੋਂ ਇੱਕ ਘੰਟੇ ਅੱਗੇ ਦਾ ਪੱਕਾ ਹੀ ਫਰਕ ਰਹੂਗਾ ਸੋ ਜਿਹੜਾ ਟਾਈਮ ਹੁਣ ਐਲਬਰਟਾ ਸਸਕੈਚੁਆਨ ਦੇ ਵਿੱਚ ਹੈ ਉਸ ਤੋਂ ਪੱਕੇ ਤੌਰ 'ਤੇ ਮੈਨਟੋਬਾ ਦੇ ਵਿੱਚ ਇੱਕ ਘੰਟਾ ਅੱਗੇ ਰਹੂਗਾ ਅਤੇ ਹੁਣ ਤਾਂ ਨੌਰਥ ਵੈਸਟਰਨ ਇੰਟੀਰੀਅਰ ਦੇ ਵਿੱਚ ਸਟਾਰਟਿੰਗ ਨਵੰਬਰ 1st ਐਗਜੈਕਟ ਸੇਮ ਟਾਈਮ ਐਜ਼ ਆਲ ਆਫ ਮੈਨਟੋਬਾ ਹੀ ਰਹੂਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਪ੍ਰੋਵਿੰਸ਼ੀਅਲ ਸਰਕਾਰ ਨੇ ਕਿਹਾ ਕਿ ਉਹ ਪੈਸੀਫਿਕ ਡੇਲਾਈਟ ਟਾਈਮ ਤੱਕ ਹੀ ਮੂਵ ਕਰਨਗੇ ਇੱਕ ਪਰਮਨੈਂਟ ਬੇਸਿਸ 'ਤੇ ਜੋ ਕਿ ਸ਼ਾਇਦ ਨੈਕਸਟ ਈਅਰ ਤੱਕ ਵੈਰੀਫਾਈ ਕੀਤਾ ਜਾ ਸਕਦਾ ਹੈ ਅਤੇ ਐਲਬਰਟਾ ਦੇ ਵਿੱਚ ਵੀ ਪ੍ਰੋਵਿੰਸ਼ੀਅਲ ਸਰਕਾਰ ਨੇ ਕਿਹਾ ਕਿ ਉਹ ਪਰਮਨੈਂਟ ਡੇਲਾਈਟ ਟਾਈਮ ਤੱਕ ਪੱਕੇ ਤੌਰ 'ਤੇ ਸਵਿੱਚ ਕਰ ਚੁੱਕੇ ਹਨ ਕੰਮ ਕਰ ਵੀ ਦਿੱਤਾ ਜਿਹਨੂੰ ਹੁਣ ਉਹ ਕਹਿੰਦੇ ਨੇ ਦਿਸ ਇਜ਼ ਐਲਬਰਟਾ ਟਾਈਮ ਨਵਾਂ ਨਾਮ ਹੀ ਰੱਖ ਦਿੱਤਾ ਹੈ ਅਤੇ ਸਸਕੈਚੁਆਨ ਦੇ ਨਾਲ ਵੀ ਸੇਮ ਟਾਈਮ ਜ਼ੋਨ ਆਲ ਈਅਰ ਰਾਊਂਡ ਰਹੂਗਾ ਸੋ ਯੂ ਨੈਵਰ ਨੋ ਇਨ ਦ ਨੀਅਰ ਫਿਊਚਰ ਹੋ ਵੀ ਸਕਦਾ ਹੈ ਕਿ ਆਲ ਓਵਰ ਇੰਟੀਰੀਅਰ ਨਾ ਕਿ ਜਿਵੇਂ ਅੱਜ ਇਕੱਲਾ ਨੌਰਥ ਵੈਸਟਰਨ ਇੰਟੀਰੀਅਰ ਯੂ ਨੈਵਰ ਨੋ ਮੇ ਬੀ ਆਲ ਓਵਰ ਇੰਟੀਰੀਅਰ ਵੀ ਪਰਮਨੈਂਟ ਡੇਲਾਈਟ ਸੇਵਿੰਗ ਟਾਈਮ ਇੱਕ ਵਾਰੀ ਹੀ ਟਾਈਮ ਸੈੱਟ ਕੀਤਾ ਜਾਵੇ ਬਾਰ ਬਾਰ ਕਦੇ ਚੇਂਜ ਨਾ ਕਰਨਾ ਪਵੇ ਸਾਨੂੰ ਪਤਾ ਹੀ ਹੈ ਬੜਾ ਅਜੀਬ ਜਿਹਾ ਫਿਨਾਮਨਾਨ ਹੈ ਖਾਸ ਤਾਂ ਜਦੋਂ ਅਸੀਂ ਫਾਲ ਵਿੰਟਰ ਦੇ ਵਿੱਚ ਟਾਈਮ ਨੂੰ ਚੇਂਜ ਕਰਦੇ ਹਾਂ ਅਤੇ ਹਨੇਰਾ ਬਹੁਤ ਛੇਤੀ ਹੋ ਜਾਂਦਾ ਹੈ ਐਵਰੀ ਸਿੰਗਲ ਈਅਰ ਇੱਕ ਬਹੁਤ ਵੱਡਾ ਡਾਇਰੈਕਟ ਕੋਰਲੇਸ਼ਨ ਬਹੁਤ ਹੀ ਵੱਡਾ ਸਪਾਈਕ ਪੇਸ਼ ਹੁੰਦਾ ਹੈ ਇਨ ਕਾਰਡੀਐਕ ਅਰੈਸਟ ਇਨ ਸਟ੍ਰੋਕਸ ਇਨ ਹਾਰਟ ਅਟੈਕਸ ਐਂਡ ਕਾਰ ਕ੍ਰੈਸ਼ਿਜ਼ ਐਂਡ ਮੱਚ ਮੱਚ ਮੋਰ ਸੋ ਮੇ ਬੀ ਇਹਦਾ ਲੌਂਗ ਟਰਮ ਇਫੈਕਟ ਬਹੁਤ ਵਧੀਆ ਹੋ ਸਕਦਾ ਹੈ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜਿਹੜੇ ਹਾਂ ਅਤੇ ਅਸੀਂ ਹੁਣ ਅਗਲੇ ਘੰਟੇ ਦੇ ਵਿੱਚ ਹੀ ਕੁਝ ਅਗਲੀਆਂ ਖਬਰਾਂ ਅਤੇ ਅਗਲੇ ਕੁਝ ਸਪਾਂਸਰ ਨਾਲ ਗੱਲਬਾਤ ਕਰਾਂਗੇ ਸਾਡੇ ਦੋ ਸਪਾਂਸਰ ਆਲਰੇਡੀ ਫੋਨ ਲਾਈਨ 'ਤੇ ਹੋਲ 'ਤੇ ਹਨ ਪਰ ਕਿਉਂਕਿ ਹੁਣ ਸਟੇਸ਼ਨ ਆਈ ਡੀ ਲੱਗਣ ਤੱਕ ਤਾਂ ਇੱਕ ਦੋ ਤਿੰਨ ਮਿੰਟ ਹੀ ਰਹਿ ਗਏ ਨੇ ਗੱਲ ਵਿੱਚ ਵਿਚਾਲੇ ਇਨ ਬਿਟਵੀਨ ਨਾ ਕੱਟ ਕੀਤੀ ਜਾਵੇ ਆਪਾਂ ਗੱਲ ਹੁਣ 5 ਤੋਂ ਬਾਅਦ ਹੀ ਕਰਾਂਗੇ ਐਫ ਦਾ ਸਟੇਸ਼ਨ ਆਈ ਡੀ ਸਾਡੇ ਨਾਲ ਹੁਣ 6 ਵਜੇ ਤੱਕ ਕੋਈ ਗੱਲਬਾਤ ਕਰਨੀ ਆ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ ਐਟ 905-564-6444 905-564-6444 905-564-6444 ਨੰਬਰ ਘੁਮਾ ਸਕਦੇ ਹੋ ਟਿਲ 6 PM ਜਾਂ text or whatsapp at 416-457-3381 416-457-3381 416-457-3381 ਤੇ ਸਾਡੇ ਨਾਲ ਟੈਕਸਟ ਜਾਂ ਵਟਸਐਪ ਦੇ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ
2: ਜੇ ਪੈਗ ਪੁਗ ਲਾਇਆ ਤਾਂ ਹਿਸਾਬ ਲਾ ਲਈ

0: ਹਰ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਦੇਸ਼ ਪ੍ਰਦੇਸ਼

0: restaurant Vina. Dushera special offer. Desi Ghyo Di Fresh Jalebi. Buy one, get one free. Catering shuru hoegi 10.99 per person. Sweets starting from 6.99 per bond. Dining takeout. Simply Indian Sweets and Restaurant. Panutin location to apniya behtareen seva ma pradan kar deni. Garden Group Frame. Fender Rain. Financial Drive. Brampton.
1: Mortgage di duniya de vich chamkda sitara Prabdeep Singh. Eta di mortgage renew hon wali hai. Tusi private mortgage stuck ho gaye ho te vadh interest pay kar rahe ho. ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋਅ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 ਤੇ

0: ਸੋਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਸਾਡੇ ਪਿਆਰੇ ਲਿਸਨਰਸ ਐਂਡ ਵਿਊਅਰਸ 3 ਵਜੇ ਦੇ ਜੁੜੇ ਹੋਏ ਹੋ, 4 ਵਜੇ ਦੇ ਜੁੜੇ ਹੋਏ ਹੋ, ਤੁਹਾਨੂੰ ਵੈਲਕਮ ਬੈਕ ਕਹਿਣਾ। ਅਤੇ ਜੇ ਹੁਣ 5 ਤੋਂ ਬਾਅਦ ਜੁੜੇ ਹੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹੁਣ ਜੁੜੇ ਹੀ ਰਹੋ, ਜਿਹੜੇ ਮਰਜ਼ੀ ਤਰੀਕੇ ਨਾਲ ਸੁਣ ਰਹੇ ਹੋ ਜਾਂ ਵੇਖ ਰਹੇ ਹੋ, ਉਸੀ ਤਰੀਕੇ ਦੇ ਨਾਲ ਹੀ ਸਾਡੇ ਨਾਲ ਐਨ 6 ਵਜੇ ਤੱਕ ਜੁੜੇ ਰਹੋ। ਅਤੇ 6 ਵਜੇ ਤੱਕ ਦੋਸਤੋ ਹੋਰ ਵੀ ਤੁਹਾਨੂੰ ਮੁਲਕ ਦੀਆਂ, ਪ੍ਰੋਵਿੰਸ ਦੀਆਂ, ਲੋਕਲ ਦੀਆਂ ਨਵੀਆਂ ਨਿਊਜ਼ ਅਤੇ ਵਿਊਜ਼, ਖਬਰਾਂ ਅਤੇ ਵਿਚਾਰ ਪੇਸ਼ ਕਰਾਂਗੇ, ਬਹੁਤ ਜਲਦ ਪੇਸ਼ ਕਰਾਂਗੇ। ਪਰ ਨਾਲ ਦੀ ਨਾਲ ਕੁਛ ਸਪਾਂਸਰਸ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਹੀ ਦੱਸਦੀ ਹੈ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਬਲ ਟਰੱਕਿੰਗ। ਬਹੁਤ ਹੀ ਵੱਡੀ, ਬਹੁਤ ਹੀ ਜਾਣੀ ਪਛਾਣੀ ਟਰੱਕਿੰਗ ਕੰਪਨੀ ਹੈ, ਜਿਹਨਾਂ ਨੂੰ ਵੱਧ ਤੋਂ ਵੱਧ US ਦੇ ਲਈ AZ ਡਰਾਈਵਰ ਚਾਹੀਦੇ ਨੇ, ਕੰਪਨੀ ਡਰਾਈਵਰ ਵੀ ਨਾਲ ਦੀ ਨਾਲ ਓਨਰ ਆਪਰੇਟਰਸ ਵੀ। ਬਹੁਤ ਹੀ ਵਧੀਆ ਪੇ ਪੈਕੇਜ ਹੈ ਅਤੇ ਬੈਨੀਫਿਟਸ ਹਨ। Company drivers nu 75 cents plus HST per mile pay karange, plus benefits nale koi bhi pickup drop off extra hove ode layi vi pay kita jauga. Nal di nal owner operators $1.95 per mile pay package hai, the same thing, koi bhi extra pickup and drop off it will be paid. Kat to kat 3 saal da border crossing experience, 3-year minimum border crossing experience chahida hi chahida hai, te bilkul saaf abstract vi chahida hai. Aaj hi Mahendra Garewal Able Trucking naal sampark karo, 905-838-4346, 905-838-4346, that's 905-838-4346. Naal di naal sade program nu sponsor kita ja riha hai bye ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼, ਜੋ ਕਿ ਹੁਣ ਤਕਰੀਬਨ 8 ਸਾਲ ਇਮੀਗ੍ਰੇਸ਼ਨ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ, ਅਤੇ ਇਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਹੁਤ ਹੀ ਖੁਸ਼ ਕਲਾਇੰਟ ਨੇ, ਜੋ ਕਿ ਹੁਣ ਤੱਕ ਤਾਂ ਦੇਖ ਲਓ ਆਏ ਪਿੰਡ ਤੋਂ ਅਤੇ ਹੁਣ ਵੋਟ ਪਾਉਣ ਦੇ ਲੈਵਲ ਤੱਕ ਪਹੁੰਚ ਗਏ ਨੇ। ਸੋ ਜੇ ਤੁਸੀਂ ਵੀ ਇੱਥੇ PR ਹੋਣਾ ਹੈ, ਸਿਟੀਜ਼ਨ ਹੋਣਾ ਹੈ, ਜਾਂ ਜਿਹੜਾ ਮਰਜ਼ੀ ਤੁਹਾਡਾ ਇਮੀਗ੍ਰੇਸ਼ਨ ਦਾ ਸਵਾਲ ਹੈ, ਫਰੀ ਕੰਸਲਟੇਸ਼ਨ ਕਰੋ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਨਾਲ, 437-365-1275 437-365-1275. ਸੋ ਹੁਣ ਤੱਕ ਇਹਨਾਂ ਨੇ ਹਜ਼ਾਰਾਂ ਹੀ ਲੋਕਾਂ ਨੂੰ ਵਰਕ ਪਰਮਿਟ ਐਕਸਟੈਂਸ਼ਨ ਦਿਲਵਾਉਣ ਦੇ ਵਿੱਚ ਮਦਦ ਕੀਤੀ ਹੈ। ਜੇ ਤੁਸੀਂ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਏ ਸੀ, ਹੁਣ ਤਾਂ PR ਹੋਣ ਦਾ ਰਾਹ ਵੀ ਨਹੀਂ ਕੋਈ ਨਜ਼ਰ ਆਉਂਦਾ ਹੈ, ਇਹ ਕਹਿੰਦੇ ਨੇ ਕਿ ਸਾਡੇ ਨਾਲ ਸੰਪਰਕ ਕਰੋ, ਤੁਹਾਨੂੰ ਇੱਥੇ PR ਵੀ ਕਰਵਾ ਦੇਵਾਂਗੇ। ਸਪਾਊਸੋ PR ਦੀ ਐਪਲੀਕੇਸ਼ਨ ਲਾਉਣੀ ਹੋਵੇ, ਜਾਂ ਕੋਈ ਅਪੀਲ ਦਾ ਵੀ ਮਾਮਲਾ ਵੱਧ ਚੁੱਕਿਆ ਹੈ, ਚਾਹੇ ਇਨਲੈਂਡ ਚਾਹੇ ਤੁਸੀਂ ਬਾਹਰੋਂ ਸਪਾਊਸੋ PR ਦੀ ਫਾਈਲ ਲਾਉਣੀ ਆ, ਆਪਦੇ ਪੇਰੈਂਟਸ ਨੂੰ 10 ਸਾਲ ਤੱਕ ਲਗਾਤਾਰ ਬਾਰ ਬਾਰ ਹੀ ਸੱਦਣਾ ਚਾਹੁੰਦੇ ਹੋ ਸੁਪਰ ਵੀਜ਼ਾ 'ਤੇ ਜਾਂ ਫਿਰ ਵਿਜ਼ਿਟਰ ਵੀਜ਼ਾ 'ਤੇ, ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਸਵਾਲ ਹੈ, ਕੰਮ ਹੈ, ਕਾਲ 437-365-1275 ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼। ਇਹ ਮਿਸਿਸ ਸਾਗਾ ਦੇ ਵਿੱਚ 218 ਐਕਸਪੋਰਟ ਬੁਲੇਵਾਰਡ, ਦੂਜੀ ਫਲੋਰ 'ਤੇ ਸਵੀਟ 212 ਦੇ ਵਿੱਚ ਲੋਕੇਟਡ। ਨੰਬਰ ਵੰਸ ਅਗੇਨ 437-365-1275। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਬਾਏ ਮੱਲੀ ਟੈਂਟ ਸਰਵਿਸਿਜ਼। ਜਿੰਨੇ ਵੀ ਸਾਡੇ ਬਿਜ਼ਨਸ ਭੈਣ ਭਰਾ ਹਨ, ਜੇ ਤੁਹਾਨੂੰ ਤੁਹਾਡੀ ਦੁਕਾਨ ਦੇ ਬਾਹਰ ਇਹਨਾਂ ਆਉਣ ਵਾਲੇ ਫੈਸਟਿਵ ਦਿਨਾਂ ਦੇ ਵਿੱਚ, ਜਿੰਨੇ ਵੀ ਹੁਣ ਦੁਸਹਿਰਾ, ਦਿਵਾਲੀ, ਇਕਸਹਿਰਾ, ਜੋ ਵੀ ਡਿਫਰੈਂਟ ਡਿਫਰੈਂਟ ਫੈਸਟਿਵ ਆ ਰਹੇ ਨੇ, ਤੁਹਾਨੂੰ ਟੈਂਟ ਚਾਹੀਦੇ ਆ, ਇੱਕ ਦਿਨ ਲਈ, ਇੱਕ ਹਫ਼ਤੇ ਲਈ, ਜਿੰਨੇ ਮਰਜ਼ੀ ਦਿਨ ਲਈ ਟੈਂਟ, ਟੇਬਲ, ਕੁਰਸੀਆਂ ਚਾਹੀਦੀਆਂ, ਜਾਂ ਫਿਰ ਤੁਸੀਂ ਹਜੇ ਤੱਕ ਵੀ ਕੋਈ ਵੀ ਵਿਆਹ ਸ਼ਾਦੀ ਫੰਕਸ਼ਨ ਰੱਖ ਰਹੇ ਹੋ, ਜਾਂ ਤੁਸੀਂ ਕੋਈ ਪੋਲੀਟੀਕਲ ਰੈਲੀ ਰੱਖ ਰਹੇ ਹੋ, ਬਾਪੂ ਕੀਲਾ ਗਹਿਣਾ ਧਰਦੇ ਮੈਂ ਰੈਲੀ ਕਰਵਾਉਣੀ ਆ, ਜੇ ਤੁਸੀਂ ਵੀ ਯਾਰ ਕੋਈ ਵੀ ਰੈਲੀ ਕਰਵਾਉਣੀ ਆ, ਤੁਹਾਨੂੰ ਜਿੰਨੇ ਵੀ ਬੰਦੇ ਨੇ ਉਹਨਾਂ ਲਈ ਤਾਂ ਕੁਰਸੀਆਂ, ਟੈਂਟ, ਟੇਬਲ ਚਾਹੀਦੇ ਚਾਹੀਦੇ ਨੇ। ਮੱਲੀ ਟੈਂਟ ਸਰਵਿਸ ਨਾਲ ਸੰਪਰਕ ਕਰੋ, 6479992569। ਸਾਡੀ ਕਮਿਊਨਿਟੀ ਵਿੱਚ ਸਭ ਤੋਂ ਪੁਰਾਣੀ, ਸਭ ਤੋਂ ਵਧੀਆ ਕੰਪਨੀ ਹੈ ਟੈਂਟ, ਟੇਬਲ, ਚੇਅਰਾਂ, ਨਾਲ ਦੀ ਨਾਲ ਟੈਂਟ ਵਿੱਚ ਫਲੋਰ, ਟੈਂਟ ਵਿੱਚ ਕਾਰਪਟ, ਟੈਂਟ ਵਿੱਚ ਡਾਂਸ ਫਲੋਰ, ਟੈਂਟ ਵਿੱਚ ਸਟੇਜ ਲਵਾਓ, ਟੈਂਟ ਵਿੱਚ ਬਾਰ ਲਵਾਓ, ਉਹ ਤਾਂ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਆ। ਨਾਲ ਦੀ ਨਾਲ ਟੈਂਟ ਵਿੱਚ ਲਾਈਨਰ, ਡਰੀਪਿੰਗ, ਸ਼ੈਂਡਲੀਅਰ, ਡੈਕੋਰੇਸ਼ਨ ਵੀ ਲਵਾ ਸਕਦੇ ਹੋ, ਅਤੇ ਕਿਉਂਕਿ ਅਚਾਨਕ ਗਰਮੀ ਆ ਜਾਂਦੀ ਫਿਰ ਤੋਂ ਵੱਡੇ ਪੱਖੇ ਲਵਾਓ ਦਿਨੇ ਦਿਨੇ ਅਤੇ ਰਾਤ ਲਈ ਵੱਡੇ ਪ੍ਰੋਪੇਨ ਦੇ ਹੀਟਰ ਲਵਾਓ। ਤੁਹਾਨੂੰ ਕਿਸੇ ਵੀ ਇਵੈਂਟ ਦੇ ਲਈ ਬਹੁਤ ਹੀ ਸਾਫ਼ ਸੁਥਰੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਵੀ ਚਾਹੀਦੇ ਆ, ਉਹ ਤੁਹਾਡੇ ਲੋਕੇਸ਼ਨ 'ਤੇ ਪਾਰਕ ਕਰ ਦੇਣਗੇ। ਅੱਜ ਹੀ ਮੱਲੀ ਟੈਂਟ ਸਰਵਿਸ ਨਾਲ ਸੰਪਰਕ ਕਰੋ ਐਟ 6479992569। ਜੇ ਅਗਲੇ ਸਾਲ ਦੀ ਵੀ ਤਿਆਰੀ ਕਰ ਰਹੇ ਹੋ ਸਪਰਿੰਗ ਸਮਰ ਵਿਆਹ ਸ਼ਾਦੀ ਲਈ, ਜੇ ਹੁਣ ਸੰਪਰਕ ਕਰੋਗੇ, ਹੁਣ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓਗੇ, ਹੁਣ ਤੁਹਾਨੂੰ ਹਜ਼ਾਰਾਂ ਡਾਲਰ ਦਾ ਫਾਇਦਾ ਵੱਧ ਹੋ ਜਾਊਗਾ। 6479992569 6479992569 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਹੁਣ ਤਿਆਰੀ ਕਰ ਰਿਹਾ ਦੁਸਹਿਰਾ ਦਿਵਾਲੀ ਸਾਰੇ ਦੇ ਸਾਰੇ ਤਿਉਹਾਰਾਂ ਦੇ ਨਾਲ ਦੇ ਫੈਸਟੀਵਲਸ ਲਈ। ਇਹ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਦੀਆਂ ਤਿੰਨ ਲੋਕੇਸ਼ਨਸ ਵਿਜ਼ਿਟ ਕਰੋ, ਬਹੁਤ ਹੀ ਜਲਦ ਇਹਨਾਂ ਨੇ ਪ੍ਰਬੰਧ ਕਰ ਦੇਣਾ ਹੈ। ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਤੁਹਾਡੇ ਸਾਹਮਣੇ ਕੱਢਣਗੇ ਤਕਰੀਬਨ ਹਰੇਕ ਦਿਨ ਹੀ, ਐਵਰੀ ਡੇ ਆਲ ਦੇ ਵੀ ਬੈਂਗ ਰਮਾ ਫਰੈਸ਼। ਨਾਲ ਦੀ ਨਾਲ ਹੰਡਰਡਸ ਆਫ ਵਰਾਇਟੀਜ਼ ਦੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਤਿਆਰ ਕਰਨਗੇ, ਬਹੁਤ ਹੀ ਸੋਹਣੇ ਗਿਫਟ ਬਾਕਸਿਸ ਵੀ, ਡਰਾਈ ਫਰੂਟ ਬਾਕਸਿਸ ਵੀ, ਗਿਫਟ ਡਿਫਰੈਂਟ ਡਿਫਰੈਂਟ ਸਨੈਕਸ ਨੂਕਸ ਦੇ ਨਾਲ ਵੀ ਭਰੇ ਹੋਏ ਵੀ ਤਿਆਰ ਕਰਨਗੇ। ਅਤੇ ਜੇ ਤੁਸੀਂ ਵੈੱਜ ਨਾਨ ਵੈੱਜ ਬਹੁਤ ਹੀ ਸਵਾਦ ਇੰਡੀਅਨ ਪਕਵਾਨ ਖਾਣਾ ਹੈ, ਫਿਰ ਤੁਹਾਡੇ ਲਈ ਹਾਜ਼ਰ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਕੇਟਰਿੰਗ ਵੀ ਕਰਵਾਉਣੀ ਆ, ਕਹਿੰਦੇ ਕਿ ਕੇਟਰਿੰਗ 1099 ਤੋਂ ਪਰ ਪਰਸਨ ਸ਼ੁਰੂ ਕਰਦੇ ਹਾਂ। ਪਹੁੰਚੋ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਇਹ ਪਹਿਲੀ ਲੋਕੇਸ਼ਨ ਹੈ ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ 'ਤੇ। ਦੂਜੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ 85 ਮਾਂ ਫੈਲੀਏ ਸਟਰੀਟ ਬ੍ਰੈਂਪਟਨ, ਅਤੇ ਤੀਜੀ ਲੋਕੇਸ਼ਨ ਹੈ ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ 15 ਫੈਂਡਰ ਵੇ। ਲਾਈਵ ਕੇਟਰਿੰਗ ਲਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨਾਲ ਸੰਪਰਕ ਕਰੋ 905-794-8111 905-794-8111। ਇਸ ਟਾਈਮ 'ਤੇ ਸਾਡੇ ਨਾਲ ਹਰੇਕ ਟਿਊਜ਼ਡੇ ਦੇ ਵਾਂਗੂ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ। ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੋਸਤੋ ਇੱਕ ਐਸੀ ਜਗ੍ਹਾ ਹੈ ਜਿੱਥੇ ਕਿ ਪਿਛਲੇ ਬਹੁਤ ਜ਼ਿਆਦਾ ਸਾਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਲੋਕ, ਖਾਸ ਸਾਡੇ ਕਮਿਊਨਿਟੀ ਦੇ ਭੈਣਾਂ ਸਾਡੀਆਂ ਖਾਸ, ਪੜ੍ਹਾਈ ਕਰਕੇ ਫੈਕਟਰੀਜ਼ ਤੋਂ, ਵੇਅਰ ਹਾਊਸਿਸ ਤੋਂ, ਆਡ ਜੋਬਸ ਤੋਂ, ਲੇਬਰ ਤੋਂ ਪੱਕੇ ਤੌਰ 'ਤੇ ਨਿਕਲ ਗਏ ਨੇ, ਅਤੇ ਹੁਣ ਵੈਲ ਪੇਇੰਗ, ਵੈਰੀ ਵੈਲ ਪੇਇੰਗ, ਗ੍ਰੇਟ ਬੈਨੀਫਿਟਸ ਵਾਲੇ, ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ, ਮੈਡੀਕਲ ਦਫ਼ਤਰਾਂ ਦੇ ਵਿੱਚ ਵਾਈਟ ਕਾਲਰ ਆਫਿਸ ਦਾ ਕੰਮ ਅਤੇ ਕਾਰੋਬਾਰ ਹੀ, ਕਰੀਅਰ ਹੀ ਸ਼ੁਰੂ ਕਰ ਚੁੱਕੇ ਨੇ। ਜੇ ਤੁਸੀਂ ਵੀ ਇੰਟਰਸਟਿਡ ਹੋ ਟੂ ਲੀਵ ਲੇਬਰ ਐਂਡ ਗੇਟ ਇੰਟੂ ਦਾ ਵਾਈਟ ਕਾਲਰ ਫੀਲਡ, ਅੱਜ ਹੀ ਕੁਈਨਜ਼ਵੁੱਡ ਕਾਲਜ ਨਾਲ ਸੰਪਰਕ ਕਰੋ, ਜੋ ਕਿ PSW ਅਤੇ ਹੋਰ ਵੀ ਬਥੇਰੇ ਕੋਰਸਿਸ ਆਫਰ ਕਰਦੇ ਨੇ। ਬਹੁਤ ਲੋਕ ਡਰਦੇ ਨੇ, ਯਾਰ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਨਾ ਪੜ੍ਹਨੀ, ਨਾ ਨਿਕਲੀ, ਨਾ ਬੋਲਣੀ, ਨਾ ਮੈਨੂੰ ਕੰਪਿਊਟਰ ਆਉਂਦਾ, ਇਹ ਤੁਹਾਨੂੰ ਜਮ੍ਹਾਂ ਸਕੁਐਰਸ ਤੋਂ ਸਿਖਾ ਦੇਣਗੇ, ਕੋਈ ਟੈਨਸ਼ਨ ਨਾ ਲਓ। ਤੁਹਾਡੇ ਹਾਜ਼ਰ ਨੇ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਵਾਲੇ 905-872-0088 905-872-0088, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ। ਸਤਿ ਸ਼੍ਰੀ ਅਕਾਲ ਜੀ। ਕਿਹੜੇ ਕੋਰਸ ਜਲਦ ਸ਼ੁਰੂ ਹੋਣ ਲੱਗੇ ਨੇ?
1: ਹਾਂਜੀ, ਕਾਲਜ ਦਾ ਫੋਨ ਨੰਬਰ ਹੈਗਾ 905-872-0088 905-872-0088

0: ਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹ ਇੱਕ ਸ਼ਾਰਟ 10 ਹਫ਼ਤਿਆਂ ਦਾ ਫੁੱਲੀ ਔਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਫਾਰਮੇਸੀ ਵਿੱਚ ਜਿਵੇਂ ਕਿ ਸ਼ੋਪਰਸ, ਡਰਗ ਮਾਰਟ, ਸੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਵਿੱਚ ਜੋਬ ਕਰ ਸਕਦੇ ਹੋ। ਇਹਨਾਂ ਦਾ ਨਵਾਂ ਈਵਨਿੰਗ ਬੈਚ 22 ਅਕਤੂਬਰ ਤੋਂ ਸ਼ੁਰੂ ਹੋਣ ਲੱਗਿਆ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ, ਪਰਸਨਲ ਸਪੋਰਟ ਵਰਕਰ ਪ੍ਰੋਗਰਾਮ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਦੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਲੈਂਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ, ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹਾਂ। ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵੀ ਬੜਾ ਹਾਈ ਡਿਮਾਂਡ ਵਿੱਚ ਆ। ਜੋ ਲੋਕ ਡਾਕਟਰ ਆਫਿਸ, ਹੋਸਪਿਟਲ ਜਾਂ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਨੇ, ਇਹ ਕੋਰਸ ਉਹਨਾਂ ਵਾਸਤੇ ਹੈ। ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਿ ਕਾਲਜ ਅਰੇਂਜ ਕਰਦਾ ਡਾਕਟਰ ਆਫਿਸ ਵਿੱਚ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸ ਫੁੱਲੀ ਔਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕੀ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ, ਡੇ ਕੇਅਰ ਵਿੱਚ ਜਾਂ ਆਪਣੇ ਘਰੋਂ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਆਲਰੇਡੀ PSW ਹੋ ਜਾਂ PSW ਦਾ ਕੋਰਸ ਕੀਤਾ ਹੋਇਆ ਹੋ ਤਾਂ ਅਰਲੀ ਚਾਈਲਡ ਕੇਅਰ ਏਡ ਦਾ ਕੋਰਸ ਕਰਕੇ ਸਪੈਸ਼ਲ ਨੀਡ ਕਿੱਟ ਦੇ ਨਾਲ ਵੀ ਕੰਮ ਕਰ ਸਕਦੇ ਹੋ। ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪੀ ਰਿਕੁਐਸਟ ਦੇ ਮਿਨੀਮਮ ਗ੍ਰੇਡ 12th ਕਿਸੇ ਵੀ ਕੰਟਰੀ ਤੋਂ ਤੁਸੀਂ ਕੀਤੀ ਹੋ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋ ਐਜ਼ ਅ ਮੈਚੁਰ ਸਟੂਡੈਂਟ ਡਿਪਲੋਮਾ ਕੋਰਸ ਕਰਨ ਲਈ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਈਨਸਲੈਂਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕਲਾਸਿਸ ਲੈਵਲ A1, A2, B1, B2। ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ, ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, SELPA, PT, TEF, TCP ਪ੍ਰਿਪਰੇਸ਼ਨ। ਵੀਕਐਂਡ ਤੇ ਕੰਪਿਊਟਰ ਕਲਾਸਿਸ ਸ਼ੁਰੂ ਹੋਣ ਜਾ ਰਹੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਬਿਲਕੁਲ ਵੀ ਕੰਪਿਊਟਰ ਨਹੀਂ ਆਉਂਦਾ ਜਾਂ ਫਿਰ ਆਪਣੇ ਕੰਪਿਊਟਰ ਸਕਿੱਲ ਅਪਗ੍ਰੇਡ ਕਰਨਾ ਚਾਹੁੰਦੇ ਨੇ। ਇੰਟਰਮੀਡੀਏਟ ਤੇ ਐਡਵਾਂਸ ਲੈਵਲ ਕੰਪਿਊਟਰ ਕਲਾਸਿਸ ਵੀਕਐਂਡ, ਵੀਕਡੇਜ, ਇਨ ਪਰਸਨ ਤੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਹੈ। ਕੁਈਨਸਲੈਂਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਲਿਸਟ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ queensoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਸੰਪਰਕ ਕਰੋ। ਕਾਲਜ ਦਾ ਫੋਨ ਨੰਬਰ ਹੈ 905-872-0088। ਵੋਕਿੰਗ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, Unit 3, ਬ੍ਰੈਮਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ।
1: Thank you very much. ਤੁਸੀਂ ਵੀ ਹੁਣੇ ਹੀ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਬ੍ਰੈਮਟਨ ਦੇ ਐਕੈਡਮਿਕ ਕਾਉਂਸਲਰਸ ਦੇ ਨਾਲ। ਫੋਨ ਨੰਬਰ ਹੈ 905-872-0088, 905-872-0088, ਕੁਈਨਸਵੁੱਡ ਕਾਲਜ ਬ੍ਰੈਮਟਨ। ਦੋਸਤੋ, ਨਾਰਦਰਨ ਅੰਟਾਰੀਓ ਦੇ ਵਿੱਚ ਇੱਕ ਸਪੀਡ ਕਰ ਰਹੀ ਗੱਡੀ ਤੇ ਉਹਦੇ ਡਰਾਈਵਰ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ, ਜਿਹਦੇ ਤੇ ਪਤਾ ਲੱਗ ਗਿਆ ਕਿ ਚੋਰੀ ਕੀਤੇ ਹੋਏ ਲਾਇਸੈਂਸ ਪਲੇਟ ਲੱਗੇ ਹੋਏ ਸੀ। ਤੇ ਹੁਣ ਬ੍ਰੈਮਟਨ ਦੇ ਇੱਕ ਦੇਸੀ ਬੰਦੇ ਨੂੰ ਅਰੈਸਟ ਤੇ ਚਾਰਜ ਕੀਤਾ ਗਿਆ ਹੈ। ਸੋ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਸਟੇਟ ਕੀਤਾ ਹੈ ਕਿ ਇਹ ਪਿਛਲੇ ਫਰਾਈਡੇ October 9, 2026 ਦੀ ਗੱਲ ਆ। ਵੇਅਰ? ਟਿੰਬਕਟੂ, ਮਿਡਲ ਆਫ ਨੋਵੇਅਰ, ਬਲਾਈਂਡ ਰਿਵਰ ਅੰਟਾਰੀਓ, ਸਾਡੇ ਵਰਗੇ ਤੇ ਇੱਥੇ ਜੰਮੇ ਪਲੇ, ਆਈਵ ਨੈਵਰ ਹਰਡ ਆਫ ਦਿਸ ਪਲੇਸ। ਬਲਾਈਂਡ ਰਿਵਰ ਅੰਟਾਰੀਓ ਦੇ ਵਿੱਚ, ਜੋ ਕਿ ਤਕਰੀਬਨ 150 ਕਿਲੋਮੀਟਰਸ ਈਸਟ ਆਫ ਸੂਸੇ ਮਰੀ ਹੈ ਤੇ 75 ਕਿਲੋਮੀਟਰਸ ਵੈਸਟ ਆਫ ਸਡਬਰੀ ਹੈ, ਉੱਥੇ ਆਫਿਸਰਸ ਨੇ ਦਿਨੇ ਹੀ ਮੋਰਨਿੰਗ ਟਾਈਮ 11:45 AM ਇੱਕ ਗੱਡੀ ਨੂੰ ਰੋਕਿਆ ਜੋ ਕਿ ਐਕਸੈਸਿਵ ਸਪੀਡ ਤੇ ਜਾ ਰਹੀ ਸੀ, ਕਲੀਅਰਲੀ ਮੋਰ ਦੈਨ 40-50-60 ਕਿਲੋਮੀਟਰ ਓਵਰ ਦ ਪੋਸਟ ਸਪੀਡ ਲਿਮਿਟ ਜਾ ਰਹੀ ਸੀ। ਤੇ ਜਦੋਂ ਆਫਿਸਰਸ ਨੇ ਇਸ ਡਰਾਈਵਰ ਨੂੰ ਅਪਰੋਚ ਕੀਤਾ, ਗੱਲਬਾਤ ਸ਼ੁਰੂ ਕੀਤੀ, ਉਹਨਾਂ ਨੇ ਕਾਫੀ ਛੇਤੀ ਪਤਾ ਕਰ ਹੀ ਲਿਆ ਕਿ ਇਹਦੇ ਕੋਲ ਡਰਾਈਵਰ ਲਾਇਸੈਂਸ ਹੈ ਹੀ ਨਹੀਂ। ਗ੍ਰੇਟ, ਵਾਟ ਆ ਗ੍ਰੇਟ ਸਟਾਰਟ। ਨਾ ਤਾਂ ਇਸ ਗਧੇ ਕੋਲ ਡਰਾਈਵਰਸ ਲਾਇਸੈਂਸ ਸੀ, ਨਾ ਤਾਂ ਗੱਡੀ ਦਾ ਪਰਮਿਟ ਸੀ, ਨਾ ਤਾਂ ਗੱਡੀ ਦੀ ਇੰਸ਼ੋਰੈਂਸ ਕਰਵਾਈ ਹੋਈ ਸੀ। ਫਿਰ ਆਫਿਸਰਸ ਨੇ ਪਤਾ ਕੀਤਾ ਕਿ ਇਸ ਗੱਡੀ 'ਤੇ ਲੱਗੀਆਂ ਹੋਈਆਂ ਜਿਹੜੀਆਂ ਲਾਇਸੈਂਸ ਪਲੇਟਸ ਨੇ ਉਹ ਤਾਂ ਇਸ ਵਹੀਕਲ ਦੇ ਨਾਲ ਰਜਿਸਟਰਡ ਵੀ ਨਹੀਂ, ਉਹ ਤਾਂ ਅਸਲ ਦੇ ਵਿੱਚ ਵਾਈਟ ਰਿਵਰ ਅੰਟਾਰੀਓ ਦੇ ਇੱਕ ਕਮਿਊਨਿਟੀ ਤੋਂ ਸਟੋਲਨ ਰਿਪੋਰਟ ਕੀਤੀਆਂ।

0: ਗਈਆਂ। ਸੋ ਹੁਣ ਬ੍ਰੈਂਪਟਨ ਤੋਂ 28 ਸਾਲ ਦਾ ਰਾਹੁਲ ਸੰਗਵਨ ਕਾਫੀ ਲੰਬੀ ਲਿਸਟ ਆਫ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ। ਪਹਿਲਾ ਤਾਂ ਹੈ ਸਟੰਟ ਡਰਾਈਵਿੰਗ ਦਾ, driving without a license, operating a motor vehicle without insurance, failing to apply for a permit after becoming a vehicle owner, using a license plate not authorized for the vehicle, property obtained by crime under 5,000, nale gaddi nu 2 hafte layi impound vi kita gaya. So you can take the man out of Brampton, but you can't take the Brampton out of the man. ਇਹ very northern Ontario ਦੇ ਵਿੱਚ ਹੀ, blind river Ontario ਵਿੱਚ ਹੀ Brampton ਦੇ ਇੱਕ ਦੇਸੀ ਨੂੰ ਫੜਿਆ ਗਿਆ ਹੈ। ਵੀਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਾਂ। ਤਾਂ ਦੋਸਤੋ ਇਸ ਟਾਈਮ 'ਤੇ ਸਾਡੇ ਅਗਲੇ ਸਪੋਂਸਰ ਸਾਡੇ ਨਾਲ ਜੁੜ ਚੁੱਕੇ ਨੇ, ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ। ਏਮਸ ਇਮੀਗ੍ਰੇਸ਼ਨ ਵਾਲੇ ਹੁਣ 17 ਤੋਂ ਵੀ ਵੱਧ ਸਾਲ ਲਗਾਤਾਰ 17 plus years immigration ਦੀਆਂ professional ਸੇਵਾਵਾਂ ਤੁਹਾਨੂੰ ਇੱਥੇ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਸੀਂ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਕਰਵਾਉਣਾ, ਇਹਨਾਂ ਦੇ ਨਾਲ ਸਭ ਤੋਂ ਪਹਿਲਾਂ ਸੰਪਰਕ ਕਰੋ। ਕਿਉਂ? 17 ਸਾਲ ਦਾ ਤਜ਼ਰਬਾ ਯਾਰ, ਦੇ ਨੋ ਵਟ ਦੇ ਡੂਇੰਗ। ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ 17 ਸਾਲਾਂ 'ਚ ਕਿੰਨੇ ਜ਼ਿਆਦਾ ਇਹਨਾਂ ਦੇ ਬਹੁਤ ਹੀ ਖੁਸ਼ ਕਲਾਇੰਟ ਹੋਣਗੇ। ਨੰਬਰ ਘੁਮਾਓ 905-673-9000 ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ ਅਤੇ ਉਹਨਾਂ ਦੀ ਟੀਮ 17 ਸਾਲ ਤੋਂ ਇਮੀਗ੍ਰੇਸ਼ਨ ਦੀਆਂ ਬਹੁਤ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਅਮਨ ਜੀ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਤੇ ਸਾਰੀ ਲਿਸਨਰਸ ਨੂੰ ਵੈਰੀ ਗੁੱਡ ਈਵਨਿੰਗ ਐਂਡ ਸਤਿ ਸ਼੍ਰੀ ਅਕਾਲ
0: ਜੀ। ਅਮਨ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰੀਏ, ਜਿੰਨੇ ਵੀ ਸਾਡੇ ਇੱਥੇ ਆਏ ਹੋਏ ਫੋਰਮਰ ਇੰਟਰਨੈਸ਼ਨਲ ਸਟੂਡੈਂਟ ਨੇ, ਹੁਣ ਤਾਂ ਪੜ੍ਹਾਈ ਵੀ ਖਤਮ ਹੋ ਗਈ ਅਤੇ ਹੁਣ ਤਾਂ ਲੱਗਦਾ ਤਾਂ ਹੈ ਕਿ ਸਭ ਕੁਝ ਹੀ ਖਤਮ ਹੋ ਗਿਆ, ਕਿਉਂਕਿ PR ਤੱਕ ਤਾਂ ਰਾਹ ਹੀ ਨਹੀਂ ਨਜ਼ਰ ਆਉਂਦਾ। ਸੋ ਹੁਣ ਤੁਸੀਂ ਉਹਨਾਂ ਦੀ ਕਿਵੇਂ ਮਦਦ ਕਰ ਸਕਦੇ ਹੋ ਜੀ?
1: ਹਾਂਜੀ, ਬਹੁਤ ਹੀ ਅਫਕੋਰਸ ਟਫ ਸਿਚੁਏਸ਼ਨ ਵਿੱਚ ਹੈਗੇ ਨੇ ਮੈਜੋਰਿਟੀ ਆਫ ਦ ਸਟੂਡੈਂਟਸ, ਐਂਡ ਇਹਦੇ ਵਿੱਚੋਂ ਬਹੁਤ ਸਾਰੇ ਐਸੇ ਹੁਣ ਸਾਨੂੰ ਕੰਟੈਕਟ ਕਰ ਰਹੇ ਨੇ ਜਿਹਨਾਂ ਨੇ ਆਪਣੇ ਸਟੇਟਸ ਰਿਨਿਊਅਲ ਦੇ ਲਈ ਐਪਲੀਕੇਸ਼ਨ ਫਾਇਲ ਕੀਤੀਆਂ, ਚਾਹੇ ਉਹ ਖੁਦ ਫਾਇਲ ਕੀਤੀਆਂ ਚਾਹੇ ਕਿਤੋਂ ਕਰਵਾਈਆਂ ਹੈਗੀਆਂ, ਉਹਨਾਂ ਦੀ ਰਿਫਿਊਜ਼ਲ ਆਈ ਹੈ, ਨਾਲ ਦੀ ਨਾਲ ਵਾਲੰਟਰੀ ਡਿਪਾਰਚਰ ਦੇ ਆਰਡਰ ਜਾਂ ਫਿਰ 90 ਡੇਜ਼ ਦਾ ਰਿਸਟੋਰੇਸ਼ਨ ਟਾਈਮ ਦਿੱਤਾ ਗਿਆ ਹੈਗਾ। ਸੋ ਇਸ ਸਿਚੁਏਸ਼ਨ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਕਿ ਵੈਰੀ ਕੇਅਰਫੁਲ ਜਿਹੜੀ ਅਗਲਾ ਡਿਸੀਜ਼ਨ ਹੈ ਉਹ ਲਿਆ ਜਾਏ। ਸੋ ਲੀਗਲ ਐਡਵਾਈਸ ਲੈਣੀ ਬਹੁਤ ਜ਼ਰੂਰੀ ਹੈਗੀ, ਐਂਡ ਜਿਵੇਂ ਤੁਸੀਂ ਕਿਹਾ ਪਿਛਲੇ 17 ਸਾਲਾਂ ਤੋਂ ਹਜ਼ਾਰਾਂ ਹੀ ਕੈਂਡੀਡੇਟਸ ਨੇ ਜਿਹੜੇ ਮੈਜੋਰਿਟੀ ਜਿਹੜੇ ਕੰਪਲੀਕੇਟਿਡ ਸਿਚੁਏਸ਼ਨਸ ਨੇ ਉਹੀ ਅਸੀਂ ਸੋਲਵ ਕੀਤੀਆਂ ਹੈਗੀਆਂ। ਸੋ ਜਿਹਨਾਂ ਦੇ ਵੀ ਸਟੇਟਸ ਐਕਸਪਾਇਰ ਹੋ ਰਹੇ ਨੇ, ਹੋ ਚੁੱਕੇ ਹੈਗੇ ਆ, ਇੱਦਾਂ ਦੀ ਰਿਫਿਊਜ਼ਲ ਆਈ ਹੈਗੀ, ਈਵਨ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਹੈਗੇ ਉਹ ਵੀ ਜ਼ਰੂਰ ਸਲਾਹ ਲੈ ਸਕਦੇ ਹੈਗੇ। ਡੈਫੀਨੇਟਲੀ ਦੇਰ ਆਰ ਨੰਬਰ ਆਫ ਆਪਸ਼ਨ ਅਵੇਲੇਬਲ, ਲੇਕਿਨ ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੈ, ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਪ੍ਰੋਫੈਸ਼ਨਲ ਡਿਸੀਜ਼ਨ ਲੈਣਾ ਬਹੁਤ ਜ਼ਰੂਰੀ ਹੈਗਾ। ਸੋ ਕੋਈ ਵੀ ਹੈਲਪ ਚਾਹੀਦੀ ਹੈ, ਸਪੈਸ਼ਲੀ ਫੋਰ ਦੋਸ ਜਿਹਨਾਂ ਦਾ ਸਟੇਟਸ ਖਤਮ ਹੋ ਰਿਹਾ ਹੈਗਾ। ਐਂਡ PR ਦੀ ਜਦੋਂ ਸਮਰਾਜ ਗੱਲ ਕਰਦੇ ਹਾਂ ਤਾਂ ਡੈਫੀਨੇਟਲੀ ਸਕੋਰਸ ਆਪਣੇ ਜਿਹੜੇ ਮੈਜੋਰਿਟੀ ਸਟੂਡੈਂਟਸ ਨੇ ਉਹ ਗ੍ਰੇਡ 12 ਕਰਕੇ ਆਏ ਨੇ, ਉਹਨਾਂ ਲਈ ਟਫ ਸਿਚੁਏਸ਼ਨ ਹੈ ਅਨਲੈਸ ਉਹਨਾਂ ਨੂੰ ਇੰਪਲੋਇਰ ਦੀ ਸਪੋਰਟ ਮਿਲੇ। ਲੇਕਿਨ ਜਿਹਨਾਂ ਕੋਲ ਐਜੂਕੇਸ਼ਨ ਹੈ, ਐਕਸਪੀਰੀਅੰਸ ਹੈ, ਪ੍ਰੋਵਿੰਸ਼ੀਅਲ ਪ੍ਰੋਗਰਾਮ ਨੂੰ ਜ਼ਰੂਰ ਐਕਸਪਲੋਰ ਕਰੋ। ਅਤੇ ਮੈਂ ਆਲਵੇਜ ਕਹਿੰਦੀ ਹਾਂ ਕਿ ਅਸੀਂ ਜ਼ਿਆਦਾਤਰ ਜਿਹੜੀਆਂ ਐਪਲੀਕੇਸ਼ਨ ਨੇ ਸਪੈਸ਼ਲਾਈਜ਼ ਕਰਦੇ ਹੈਗੇ ਆ, PNP ਪ੍ਰੋਗਰਾਮ ਦੇ ਥਰੂ ਹੀ ਉਹਨਾਂ ਨੂੰ ਸਕਸੈਸਫੁਲੀ PR ਮਿਲਦੀ ਹੈਗੀ ਹੈ। ਸੋ ਕੋਈ ਵੀ ਹੈਲਪ ਚਾਹੀਦੀ ਹੈ ਫੋਰ PNP, ਐਕਸਪ੍ਰੈਸ ਐਂਟਰੀ, ਸਟੇਟਸ ਰਿਨਿਊਅਲ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਇਮੀਗ੍ਰੇਸ਼ਨ ਦੀ ਕੰਪਲੀਕੇਸ਼ਨ ਵਿੱਚ ਫਸੇ ਹੋਏ ਹੈਗੇ ਹੋ, ਯੂ ਕੈਨ ਕੰਟੈਕਟ ਏਮਸ ਇਮੀਗ੍ਰੇਸ਼ਨ, ਨੰਬਰ ਇਜ਼ 905-673-9000.
0: Ames Immigration, 17 years in business, Aman Bajwa, 905-673-9000. Sab to khas gal eh hai ke jo bhi tuhanu sawal hai khul ke inhanu puchho, bilkul free consultation hai, tuhanu changi tarah samjhaunge ke jo bhi immigration di stream hai, program hai, ohde vich kivein kamyabi hasil karange tuhade layi, 905-673-9000. Aman ji, ਜਿਹੜੇ ਵੀ ਹੁਣ ਲੋਕ ਇੱਥੇ PR ਕਾਰਡ ਦੀ ਰਿਨਿਊਅਲ ਆਬਲੀਗੇਸ਼ਨ ਤੇ ਰਿਕੁਆਇਰਮੈਂਟ ਨਹੀਂ ਮੀਟ ਕਰ ਰਹੇ ਨੇ, ਉਹਨਾਂ ਲਈ ਹੋਰ ਕੋਈ ਵੀ ਆਪਸ਼ਨ ਹੈ ਕਿ ਨਹੀਂ ਜੀ?
1: ਹਾਂਜੀ, ਪਿਛਲੇ ਸਾਲਾਂ ਵਿੱਚ ਇਹ ਦੇਖਿਆ ਗਿਆ ਹੈਗਾ ਕਿ ਬਹੁਤ ਸਾਰੀਆਂ ਫੈਮਲੀਜ਼, ਚਾਹੇ ਉਹ ਜੋਬ ਨਾ ਮਿਲਣ ਕਰਕੇ ਹੋਏ, ਕੋਈ ਮੈਡੀਕਲ ਰੀਜ਼ਨਸ ਨੇ, ਪੇਰੈਂਟਸ ਨੇ ਸਪੈਸ਼ਲੀ ਕਈਆਂ ਦੇ, ਐਂਡ ਕੋਈ ਨਾ ਕੋਈ ਜੈਨੂਅਨ ਕੰਪੈਲਿੰਗ ਰੀਜ਼ਨ ਕਰਕੇ ਕੈਨੇਡਾ ਵਿੱਚ ਨਹੀਂ ਰਹਿ ਸਕੇ ਹੈਗੇ। ਐਂਡ ਅਫਕੋਰਸ PR ਰਿਨਿਊਅਲ ਲਈ 5 ਸਾਲ ਦੇ ਵਿੱਚੋਂ 2 ਸਾਲ 730 ਡੇਜ਼ ਇੱਥੇ ਕੰਪਲੀਟ ਕਰਨਾ ਜ਼ਰੂਰੀ ਹੈਗਾ। ਐਂਡ ਕਈ ਕੇਸਿਸ ਦੇ ਵਿੱਚ ਇੱਥੇ ਹੈਗੇ ਆ ਐਪਲੀਕੈਂਟ, ਲੇਕਿਨ ਡੇਜ਼ ਕੰਪਲੀਟ ਨਹੀਂ ਹੁੰਦੇ ਹੈਗੇ। ਐਂਡ ਬਹੁਤ ਸਾਰੇ ਕੇਸਿਸ ਹੈ ਜਿੱਥੇ ਬੈਕ ਹੋਮ ਗਏ ਹੋਏ ਆ ਅਤੇ ਉੱਥੇ PR ਕਾਰਡ ਐਕਸਪਾਇਰ ਐਕਸਪਾਇਰ ਹੋ ਚੁੱਕਿਆ ਹੈਗਾ ਸੋ ਇਸ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨ ਹੈਗੀ ਹੈ ਜਿੱਥੇ ਜੈਨੂਇਨ ਕੰਪੈਲਿੰਗ ਰੀਜ਼ਨਸ ਕਰਕੇ ਤੁਸੀਂ ਜਿਹੜੀ ਦੇਸ਼ ਦੀ ਰਿਕੁਆਇਰਮੈਂਟ ਕੰਪਲੀਟ ਨਹੀਂ ਕਰ ਸਕੇ ਤੇ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡਸ ਤੇ ਵੀ ਪੀਆਰ ਰਿਨਿਊਅਲ ਦੀ ਐਪਲੀਕੇਸ਼ਨ ਫਾਈਲ ਹੋ ਸਕਦੀ ਹੈ ਹੰਡਰਡਸ ਆਫ ਐਪਲੀਕੇਸ਼ਨਸ ਅਸੀਂ ਹੁਣ ਤੱਕ ਸੋਲਵ ਕਰ ਚੁੱਕੇ ਹੈਗੇ ਹਾਂ ਐਂਡ ਈਵਨ ਅਗਰ ਬੈਕ ਹੋਮ ਦੀ ਗੱਲ ਕਰੀਏ ਈਵਨ ਅਗਰ ਤੁਹਾਡਾ ਪੀਆਰ ਕਾਰਡ ਐਕਸਪਾਇਰ ਹੋ ਚੁੱਕਿਆ ਹੈ ਟਰੈਵਲ ਡਾਕੂਮੈਂਟ ਅਪਲਾਈ ਕਰਨ ਦੀ ਆਪਸ਼ਨ ਹੁੰਦੀ ਹੈ ਪਰ ਉਹਦੀ ਬਹੁਤ ਹੀ ਸਟਰੋਂਗ ਸਬਮਿਸ਼ਨ ਹੋਣੀ ਚਾਹੀਦੀ ਹੈ ਈਵਨ ਅਗਰ ਟਰੈਵਲ ਡਾਕੂਮੈਂਟ ਰਿਜੈਕਟ ਹੋ ਗਿਆ ਤਾਂ ਰੈਜ਼ੀਡੈਂਸੀ ਆਬਲੀਗੇਸ਼ਨ ਅਪੀਲ ਵੀ ਕਰ ਸਕਦੇ ਹੋ ਉਹਦਾ ਦੇ ਵੀ ਮੈਜੋਰਿਟੀ ਕੇਸਿਸ ਅਸੀਂ ਜਿਹੜੇ ਹੈਗੇ ਆ ਸੋਲਵ ਕੀਤੇ ਹੈਗੇ ਸੋ ਪੀਆਰ ਰਿਨਿਊਅਲ ਨੂੰ ਲੈ ਕੇ ਕੋਈ ਵੀ ਇਸ਼ੂਜ਼ ਨੇ ਜਿੱਥੇ ਤੁਹਾਡੇ ਡੇਜ਼ ਕੰਪਲੀਟ ਨਹੀਂ ਹੁੰਦੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਵਿੱਚ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈਗੀ ਹੈ ਜਾਂ ਫਿਰ ਕਿਸੇ ਵੀ ਤਰੀਕੇ ਦੀ ਇਮੀਗ੍ਰੇਸ਼ਨ ਦੀ ਕੰਪਲੀਕੇਸ਼ਨ ਇਸ ਕੈਟੇਗਰੀ ਨੂੰ ਲੈ ਕੇ ਹੈਗੀ ਹੈ ਸੋ ਯੂ ਕੈਨ ਕੰਟੈਕਟ ਟੀਮ ਆਫਿਸ ਨੰਬਰ ਅਗੇਨ 905-673-9000
0: AIMS Immigration, Aman Bajwa, the phone number hai. Aman ji, yeh dasso ke jehde vi lokaan ne spousal sponsorship application lai hoi ya, wait kari jaande ya, koi change nahi pesh hundi ya, ja fir unhone application lai si, te hun appeal tak mamla vadh chukya hai, ohde bare dasso ji.
1: ਸਪਾਊਸਲ ਸਪੋਂਸਰਸ਼ਿਪ ਆਪਾਂ ਆਲਵੇਜ਼ ਹੀ ਕਹੀਦਾ ਇਨਲੈਂਡ ਹੋਏ ਚਾਹੇ ਆਊਟਲੈਂਡ ਐਪਲੀਕੇਸ਼ਨ ਹੋਏ ਬਹੁਤ ਹੀ ਕੇਅਰਫੁਲੀ ਫਾਈਲ ਕਰਨ ਦੀ ਜ਼ਰੂਰਤ ਹੁੰਦੀ ਹੈ ਖਾਸ ਕਰਕੇ ਹੁਣ ਦੇ ਟਾਈਮ ਵਿੱਚ ਜਿੱਥੇ ਇਮੀਗ੍ਰੇਸ਼ਨ ਨੂੰ ਬਹੁਤ ਸਾਰੇ ਕੇਸਿਸ ਵਿੱਚ ਲੱਗਦਾ ਕਿ ਹੋਰ ਸਾਰੇ ਰਸਤੇ ਬੰਦ ਹੋ ਗਏ ਹੈਗੇ ਹੈ ਸਪੈਸ਼ਲੀ ਜਿਹੜੇ ਫੋਰਨ ਵਰਕਰਸ ਆਏ ਨੇ ਇੰਟਰਨੈਸ਼ਨਲ ਸਟੂਡੈਂਟ ਆਏ ਨੇ ਵਿਜ਼ਿਟਰ ਨੇ ਕੈਨੇਡਾ ਦੇ ਵਿੱਚ ਐਂਡ ਹੋਰ ਕੋਈ ਰਸਤਾ ਨਹੀਂ ਹੈ ਤਾਂ ਇਹਨਾਂ ਨੇ ਮੈਰਿਜ ਕਰਵਾ ਲਈ ਹੈਗੀ ਹੈ ਸੋ ਉਹ ਚੀਜ਼ ਨੂੰ ਕਲੈਰੀਫਾਈ ਕਰਨਾ ਐਪਲੀਕੇਸ਼ਨ ਦੇ ਵਿੱਚ ਕਿ ਮੈਰਿਜ ਜੈਨੂਇਨ ਹੈਗੀ ਹੈ ਬਹੁਤ ਜ਼ਰੂਰੀ ਹੈਗਾ ਸੋ ਇਨਲੈਂਡ ਐਪਲੀਕੇਸ਼ਨ ਦੇ ਵਿੱਚ ਰਾਈਟ ਟੂ ਅਪੀਲ ਨਹੀਂ ਹੁੰਦੀ ਹੈਗੀ ਸੋ ਇਸ ਲਈ ਹੋਰ ਵੀ ਬਹੁਤ ਜ਼ਰੂਰੀ ਹੋ ਜਾਂਦਾ ਕਿ ਜਿਹੜਾ ਤੁਹਾਡਾ ਇਹ ਚਾਂਸ ਮਿਲਿਆ ਹੈਗਾ ਇਹਨੂੰ ਸਕਸੈਸਫੁਲ ਕੀਤਾ ਜਾਏ ਐਂਡ ਆਊਟਲੈਂਡ ਵਿੱਚ ਵੀ ਸੇਮ ਹੁਣ ਅਕਤੂਬਰ ਦੇ ਵਿੱਚ ਬਹੁਤ ਸਾਰੀਆਂ ਫੈਮਲੀਜ਼ ਨੇ ਜਿਹੜੀਆਂ ਸਾਨੂੰ ਪਹਿਲਾਂ ਵਿਜ਼ਿਟ ਕਰਦੀਆਂ ਨੇ ਕਿਉਂਕਿ ਪਲਾਨਿੰਗ ਹੁੰਦੀ ਹੈ ਕਿ ਅਗਲੇ ਮਹੀਨੇ ਦੇ ਵਿੱਚ ਜਾ ਕੇ ਵਿਆਹ ਕਰਵਾਉਣਾ ਹੈ ਕਿੱਦਾਂ ਦੇ ਡਾਕੂਮੈਂਟਸ ਕਲੈਕਟ ਹੋਣੇ ਚਾਹੀਦੇ ਹੈਗੇ ਹੈ ਸੋ ਆਊਟਲੈਂਡ ਐਪਲੀਕੇਸ਼ਨ ਇਨਲੈਂਡ ਐਪਲੀਕੇਸ਼ਨ ਅਸੀਂ ਸਪਾਊਸਲ ਵਿੱਚ ਸਪੈਸ਼ਲਾਈਜ਼ ਕਰਦੇ ਹਾਂ ਪਿਛਲੇ 17 ਸਾਲਾਂ ਤੋਂ ਸੋ ਕੋਸ਼ਿਸ਼ ਕਰੋ ਪਹਿਲੀ ਵਾਰੀ ਹੀ ਲੀਗਲ ਐਡਵਾਈਸ ਐਂਡ ਗਾਈਡੈਂਸ ਦੇ ਨਾਲ ਚੱਲੋ ਲੇਟਰ ਔਨ ਰਿਗਰੈਟ ਨਾ ਕਰਨਾ ਪਏ ਲੇਕਿਨ ਜੇ ਟੂ ਐਨੀ ਰੀਜ਼ਨ ਅਗਰ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਚੁੱਕੀ ਹੈ ਸਪਾਊਸਲ ਅਪੀਲ ਦੇ ਵਿੱਚ ਵੀ ਸਾਡਾ ਲੰਬਾ ਤਜਰਬਾ ਹੈਗਾ ਇਸੇ ਤਰੀਕੇ ਨਾਲ ਪੇਰੈਂਟਸ ਸਪੋਂਸਰਸ਼ਿਪ ਅਪੀਲ ਕਰਨੀ ਹੈ ਇੰਡੀਪੈਂਡੈਂਟ ਕੋਈ ਐਪਲੀਕੇਸ਼ਨ ਰਿਜੈਕਟ ਹੋਈ ਹੈ ਉਹਦੀ ਅਪੀਲ ਫਾਈਲ ਕਰਨੀ ਹੈ ਉਹਦੇ ਵਿੱਚ ਵੀ ਏਮਸ ਇਮੀਗ੍ਰੇਸ਼ਨ ਦੀ ਹੈਲਪ ਲੈ ਸਕਦੇ ਹੋ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੀ ਕੋਈ ਵੀ ਕੈਟੇਗੋਰੀ ਦੇ ਵਿੱਚ ਤੁਹਾਨੂੰ ਹੈਲਪ ਚਾਹੀਦੀ ਹੈ ਚਾਹੇ ਟੈਂਪਰਰੀ ਵੀਜ਼ਾਸ ਨੇ ਵਿਜ਼ਿਟਰ ਵੀਜ਼ਾ ਵਨ ਟਾਈਮ ਮਲਟੀਪਲ ਟਾਈਮ ਰਿਜੈਕਟ ਹੋਇਆ ਸੁਪਰ ਵੀਜ਼ਾ ਰਿਜੈਕਸ਼ਨ ਹੋਈ ਹੈਗੀ ਹੈ ਕੋਈ ਰਿਮੂਵਲ ਆਰਡਰ ਇਸ਼ੂ ਹੋਏ ਹੈ ਕੋਈ ਇਨਐਡਮਿਸਿਬਿਲਿਟੀ ਦੇ ਕੇਸਿਸ ਹੈ ਜਾਂ ਇਮੀਗ੍ਰੇਸ਼ਨ ਅਪੀਲ ਫਾਈਲ ਕਰਨੀ ਹੈ ਫੋਰ ਫੈਮਿਲੀ ਕਲਾਸ ਔਰ ਰੈਜ਼ੀਡੈਂਸੀ ਆਬਲੀਗੇਸ਼ਨ ਅਪੀਲ ਯੂ ਕੈਨ ਕੰਟੈਕਟ ਏਮਸ ਇਮੀਗ੍ਰੇਸ਼ਨ ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ ਯੂਨਿਟ 44 ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਮ ਐਂਡ ਫੋਨ ਨੰਬਰ 905-673-9000 ਥੈਂਕ ਯੂ ਸੋ ਮਚ ਸਮਰਾ
0: ਥੈਂਕ ਯੂ ਵੈਰੀ ਮਚ ਹੁਣ ਤੁਸੀਂ ਇਹਨਾਂ ਨਾਲ ਖੁੱਲ ਕੇ ਗੱਲਬਾਤ ਕਰ ਸਕਦੇ ਹੋ ਤੁਹਾਡਾ ਇਮੀਗ੍ਰੇਸ਼ਨ ਦਾ ਜੋ ਵੀ ਸਵਾਲ ਹੈ ਜੋ ਵੀ ਕੰਮ ਹੈ ਏਮਸ ਇਮੀਗ੍ਰੇਸ਼ਨ ਅਮਨ ਬਾਜਵਾ 17 ਸਾਲ ਦਾ ਤਜਰਬਾ 905-673-9000
2: Solution to promote your business Desh Pardesh Prime Time Radio and TV Tohade Angsang 24 ghante satto din Hun tak Desh Pardesh Prime Time Radio hazara hi business di grand opening live on location al karwa chukya hai te karwa reha hai Impossible is nothing Tusi bhi apne business vich vada karan waste Desh Pardesh Radio da live on location Friday Saturday karwao For bookings call Tejinder Sidhu at 416-725-2551 416-725-2551 ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-453-3381 7566-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜਿਹੜੇ ਹਨ ਦੋਸਤ ਦੱਸਦੀਏ ਕਿ ਜੇ ਤੁਸੀਂ ਸਭ ਤੋਂ ਸਸਤੀਆਂ ਏਅਰਲਾਈਨ ਟਿਕਟਸ ਬੁੱਕ ਕਰਨੀਆਂ ਹੋਣ, ਇੰਡੀਆ ਜਾਣ ਦੀ ਤਿਆਰੀ ਕਰ ਰਹੇ ਹੋ ਜਾਂ ਇੰਡੀਆ ਤੋਂ ਕਿਸੇ ਨੂੰ ਇੱਥੇ ਸਦਨਾ ਹੋਵੇ, ਫਿਰ ਕੋਮਲ ਟਰੈਵਲ ਦੇ ਨਾਲ ਸੰਪਰਕ ਕਰੋ। ਕੋਮਲ ਟਰੈਵਲ ਦਾ ਫੋਨ ਨੰਬਰ ਹੈ 905-239-7711 905-239-7711। ਤੁਹਾਡੇ ਪਸੰਦ ਦੀ ਤਰੀਕ, ਤੁਹਾਡੇ ਪਸੰਦ ਦੀ ਏਅਰਲਾਈਨ, ਤੁਹਾਡਾ ਪਸੰਦ ਦਾ ਰੂਟ, ਵੈਦਰ ਯੂ ਵਾਂਟ non-stop direct flight or you want to stop somewhere, ਉਹਦੇ ਹਿਸਾਬ ਨਾਲ ਸਭ ਤੋਂ ਸਸਤੀ ਏਅਰਲਾਈਨ ਟਿਕਟ ਬੁੱਕ ਕਰਕੇ ਦੇ ਦੇਣਗੇ। ਅਤੇ ਇਹਨਾਂ ਨੇ ਅੱਜ ਹੀ ਸਾਨੂੰ ਕੁਝ ਸਪੈਸ਼ਲ ਫੇਅਰ ਭੇਜੇ ਨੇ। ਜਿਹੜੇ ਵੀ ਸਾਡੇ ਲਿਸਨਰਸ ਹੁਣ ਟੋਰਾਂਟੋ ਤੋਂ ਲੈ ਕੇ ਦਿੱਲੀ ਨਵੰਬਰ ਦੇ ਐਂਡ ਦੇ ਵੱਲ 2 ਬੈਗ ਭਰ ਕੇ ਵਨ ਵੇ ਜਾਣਾ ਚਾਹੁੰਦੇ ਨੇ, ਇਹਨਾਂ ਨੇ ਦੱਸਿਆ ਹੈ ਕਿ ਨਵੰਬਰ 19 ਤਰੀਕ, ਨਵੰਬਰ 22 ਤਰੀਕ, ਨਵੰਬਰ 25 ਤਰੀਕ, ਆਹ 3 ਤਰੀਕਾਂ ਅਵੇਲੇਬਲ ਨੇ। 19, 22, 25 ਦੋ ਟੈਚੀ ਭਰ ਕੇ ਲੈ ਕੇ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ, ਅਤੇ ਤੁਹਾਨੂੰ ਇਹ ਟਿਕਟ ਮਿਲ ਜਾਣੀ ਆ 1290 'ਚ, 1290 1290 ਦੇ ਵਿੱਚ। ਜਿਹੜੇ ਵੀ ਲੋਕ ਜੈਨੁਅਰੀ, ਫੈਬਰੀ, ਮਾਰਚ ਦੇ ਵਿੱਚ ਉਹਨਾਂ 3 ਮਹੀਨਿਆਂ ਵਿੱਚ ਜਾਣਾ ਹੀ ਦਿੱਲੀ ਤੱਕ ਆ, ਵਾਪਸ ਆਉਣਾ ਹੀ ਟੋਰਾਂਟੋ ਤੱਕ ਆ, ਇਹ ਟਾਈਮ ਫਰੇਮ ਹੈ ਜੈਨ ਫੈਬ ਮਾਰਚ ਰਾਊਂਡ ਟ੍ਰਿਪ 1550 ਦੇ ਵਿੱਚ ਬੁੱਕ ਕਰ ਸਕਦੇ ਹੋ। ਕਾਲ ਕੋਮਲ ਟਰੈਵਲ 905-239-7711 905-239-7711। ਕੋਮਲ ਟਰੈਵਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜੇ ਤੁਸੀਂ ਘਰ ਦੇ ਵਿੱਚ ਕੋਈ ਕੰਸਟਰਕਸ਼ਨ ਦਾ ਕੰਮ ਕਰਵਾਉਣਾ, ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਅਸੀਂ ਰੈਕਮੈਂਡ ਕਰਦੇ ਹਾਂ ਗੋਲਡਨ ਸਟਾਰ ਕੰਸਟਰਕਸ਼ਨ, ਜੋ ਕਿ ਵੈਰੀ ਐਕਸਪੀਰੀਅੰਸ, ਵੈਰੀ ਪ੍ਰੋਫੈਸ਼ਨਲ ਹਨ, ਬਹੁਤ ਸਾਫ਼ ਸੁਥਰਾ ਕੰਮ ਕਰਦੇ ਆ, ਘਰ ਦੇ ਅੰਦਰ ਵੀ ਬਾਹਰ ਵੀ। ਇਹ ਸਪੈਸ਼ਲਿਸਟ ਨੇ ਬਾਥਰੂਮ ਰੈਨੋਵੇਸ਼ਨਸ, ਕਹਿੰਦੇ ਨੇ ਕਿ $8,000 ਦੇ ਵਿੱਚ ਤੁਹਾਡਾ ਜਿਹੜਾ ਮਾਸਟਰ ਬੈਡਰੂਮ ਆ, 3-ਪੀਸ ਆਨਸੂਈਟ ਵਾਸ਼ਰੂਮ ਆ, ਐਂ ਚੇਂਜ ਕਰ ਦਾਂਗੇ, ਤੁਹਾਨੂੰ ਯਕੀਨ ਨਹੀਂ ਹੋਊਗਾ ਤੁਹਾਡੇ ਘਰ ਦੇ ਵਿੱਚ ਹੀ ਤਾਂ ਹੈਗਾ। ਇਹ ਇੰਨਾ ਸੋਹਣਾ ਕੰਮ ਕਰਦੇ ਆ, ਕੀਤਾ ਹੋਇਆ ਕੰਮ ਵੀ ਪਹਿਲਾਂ ਬੇਸ਼ੱਕ ਦੇਖੋ, ਪਰ ਸਟੈਂਡਿੰਗ ਸ਼ਾਵਰ ਨਾਲ ਦੀ ਨਾਲ, ਰੈਗੂਲਰ ਸ਼ਾਵਰ ਨਾਲ ਦੀ ਨਾਲ, ਨਿਊ ਟੋਇਲੇ, ਨਿਊ ਵਾਟਰ ਪਰੂਫ ਵੈਨਿਟੀ, ਕੁਆਰਟਜ਼ ਦੇ ਕਾਊਂਟਰ ਟਾਪਸ, ਸ਼ੀਸ਼ੇ ਵੀ, ਲਾਈਟਾਂ ਵੀ, ਪੇਂਟ ਵੀ, ਟਾਈਲਾਂ ਵੀ, ਸਭ ਕੁਛ ਹੀ। ਇਹ ਕਹਿੰਦੇ ਨੇ ਕਿ 8,000 ਦੇ ਵਿੱਚ ਅਸੀਂ ਤਿਆਰ ਕਰਕੇ ਦੇਵਾਂਗੇ, ਬਹੁਤ ਹੀ ਘੱਟ ਪ੍ਰਾਈਸ ਹੈ। ਜੇ ਤੁਸੀਂ ਆਪਣਾ 3-ਪੀਸ ਆਨਸੂਈਟ ਮਾਸਟਰ ਬੈਡਰੂਮ ਦੇ ਵਿੱਚ ਕੰਪਲੀਟ ਵਾਸ਼ਰੂਮ ਚੇਂਜ ਕਰਵਾਉਣਾ ਹੈ, ਨਾਲ ਦੀ ਨਾਲ ਕਿਚਨ ਰੈਨੋਵੇਸ਼ਨ ਦਾ ਕੰਮ ਵੀ ਬਹੁਤ ਹਾਈ ਐਂਡ ਕਰਦੇ ਆ, ਕੀਤਾ ਹੋਇਆ ਕੰਮ ਵੀ ਜ਼ਰੂਰ ਦੇਖੋ, ਨਾਲ ਦੀ ਨਾਲ ਲੀਗੋ ਬੇਸਮੈਂਟ, ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ। ਕਹਿੰਦੇ ਨੇ ਕਿ ਲਿਖਤੀ ਵਿੱਚ, ਰਾਈਟਿੰਗ ਦੇ ਵਿੱਚ ਤੁਹਾਨੂੰ ਐਗਜੈਕਟ ਖਰਚਾ, ਐਗਜੈਕਟ ਟਾਈਮ ਦੱਸਾਂਗੇ ਅਤੇ ਉਹਦੇ ਵਿੱਚ ਹੀ ਕੰਮ ਕਰਕੇ ਦੇਵਾਂਗੇ। ਨਾਲ ਦੀ ਨਾਲ ਫਲੋਰਿੰਗ ਐਕਸਪਰਟ ਨੇ ਪੁਰਾਣੀ ਕਾਰਪੇਟ, ਪੁਰਾਣੀ ਫਲੋਰ ਨੂੰ ਰਿਮੂਵ ਕਰਕੇ ਨਵੀਂ ਬਹੁਤ ਹੀ ਸੋਹਣੀ ਹਾਰਡਵੁੱਡ ਵਾਈਨਲ ਲੈਮੀਨੇਟ ਟਾਈਲਾਂ ਇਹ ਲਾ ਦੇਣਗੇ, ਅਤੇ ਪੇਂਟ ਦਾ ਵੀ ਪ੍ਰੋਫੈਸ਼ਨਲ ਕੰਮ ਕਰਦੇ ਆ। ਅਤੇ ਖਾਸ ਬਹੁਤ ਲੋਕ ਨੇ ਜੋ ਕਿ ਰਿਲਾਇਬਲ ਫੈਂਸ ਅਤੇ ਡੈੱਕ, ਫੈਂਸ ਅਤੇ ਡੈੱਕ ਦਾ ਕੰਮ ਕਰਵਾਉਣਾ ਹੋਵੇ, ਕਹਿੰਦੇ ਨੇ ਕਿ ਫੈਂਸ ਟੁੱਟੀ ਹੋਈ ਆ, ਡਿੱਗ ਰਹੀ ਆ, ਜਾਂ ਕ੍ਰੈਕ ਨੇ, ਜਾਂ ਫਿਰ ਡੈੱਕ ਦੇ ਵਿੱਚ ਵੀ ਕੁਛ ਪੀਸਿਸ ਮਿਸਿੰਗ ਨੇ, ਡੇਂਜਰਸ ਹੋ ਚੁੱਕੀ ਆ, ਚਾਹੇ ਤੁਸੀਂ ਉਹਨੂੰ ਰਿਪੇਅਰ ਕਰਵਾਉਣਾ ਹੈ ਫੈਂਸ ਜਾਂ ਡੈੱਕ ਨੂੰ, ਚਾਹੇ ਉਹਨੂੰ ਐਕਸਟੈਂਡ ਕਰਵਾਉਣਾ ਹੈ, ਚਾਹੇ ਉਹਨੂੰ ਬ੍ਰੈਂਡ ਨਿਊ ਬਣਾਉਣਾ ਹੈ, ਕਾਲ ਗੋਲਡਨ ਸਟਾਰ ਕੰਸਟਰਕਸ਼ਨ 416-678-8100 416-678-8100 Call Golden Star Construction at 416-678-8100
2: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
6: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: ਸੁਣਦੇ
6: ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
0: ਦੋਸਤੋ ਇਸ ਟਾਈਮ ਤੇ ਸਾਡੇ ਅਗਲੇ ਸਪਾਂਸਰ ਵੀ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਮੋਰਗੇਜ ਕੁਈਨ ਮੋਰਗੇਜ ਬ੍ਰੋਕਰ ਨੀਲਮ ਸੇਦੋਵ ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਹਰੇਕ ਹਫਤੇ ਟਿਊਜ਼ਡੇ ਦੇ ਦਿਨ ਆ ਕੇ ਤੁਹਾਨੂੰ ਬਹੁਤ ਹੀ ਜ਼ਰੂਰੀ ਇਮੀਗ੍ਰੇਸ਼ਨ ਦੀ ਬਸ ਗੱਲ ਕੋਈ ਰੇਟ ਰੂਟ ਨਹੀਂ ਦੱਸਦੇ ਤੁਹਾਨੂੰ ਪੂਰੀ ਪਿਕਚਰ ਦੇ ਬਾਰੇ ਦੱਸਦੇ ਆ ਕਿ ਜੇ ਤੁਸੀਂ ਮੰਨ ਲਓ ਕਿ ਪ੍ਰੀ ਕੰਸਟਰਕਸ਼ਨ ਕੋਈ ਕਾਂਡੋ ਜਾਂ ਘਰ ਬੁੱਕ ਕੀਤਾ ਸੀ ਹੁਣ ਲੱਖਾਂ ਡਾਲਰ ਘੱਟ ਵੈਲਿਊ ਆਉਂਦੀ ਆ ਅਪਰੇਜ਼ਲ ਆਉਂਦੀ ਆ ਉਹਦਾ ਹੁਣ ਕੀ ਹੱਲ ਹੋ ਸਕਦਾ ਹੈ ਜੇ ਹੁਣ ਤੁਸੀਂ ਪਹਿਲਾਂ ਬੜੇ ਆਸਾਨੀ ਨਾਲ ਮੋਰਗੇਜ ਦੀ ਕਿਸ਼ਤ ਬਹੁਤ ਹੀ ਘੱਟ ਰੇਟ 'ਤੇ ਅਫੋਰਡ ਕਰ ਰਹੇ ਸੀ ਅਤੇ ਹੁਣ ਤੁਹਾਨੂੰ ਪਤਾ ਹੀ ਆ ਰਿਨਿਊਅਲ 'ਤੇ ਤਾਂ ਚੀਕਾਂ ਨਿਕਲਣੀਆਂ ਕਈ ਪਰਸੈਂਟੇਜ ਪੁਆਇੰਟ ਨਿਕਲਣੇ ਕੀ ਵਧਣੇ ਹੀ ਆ ਉਹਦਾ ਹੁਣ ਕੀ ਹੱਲ ਹੋ ਸਕਦਾ ਕਰਜ਼ੇ ਵਾਧੂ ਤੁਸੀਂ ਲਏ ਹੋਏ ਨੇ ਹਾਈ ਇੰਟਰਸਟ 'ਤੇ ਲਏ ਹੋਏ ਨੇ ਉਹਨਾਂ ਦੀ ਵੀ ਹੁਣ ਕਿਸ਼ਤ ਕਿਵੇਂ ਘਟਾਈ ਜਾ ਸਕਦੀ ਆ ਇਹ ਤੁਹਾਨੂੰ ਪੂਰੀ ਪਿਕਚਰ ਦੱਸਦੇ ਨੇ ਤੁਹਾਡੇ ਸਾਰੇ ਤੋਂ ਸਾਰੇ ਸਿਨੇਰੀਓ ਦੇ ਹਿਸਾਬ ਨਾਲ ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਇੱਕ ਵਾਰੀ ਕਾਲ ਕਰ ਲਓ ਸਮਝਾਓ ਅਤੇ ਮਿਲੋ ਪੇਪਰ ਵਰਕ ਦਿਖਾਓ ਅਤੇ ਇਹ ਤੁਹਾਨੂੰ ਇੱਕ ਐਕਚੁਅਲ ਪ੍ਰੋਪਰ ਪ੍ਰੋਫੈਸ਼ਨਲ ਸਲੂਸ਼ਨ ਪੇਸ਼ ਕਰਨਗੇ ਕਾਲ ਨੀਲਮ ਸੇਦੋਵ ਫੋਨ ਨੰਬਰ ਹੈ 6477398710 6477398710 ਫਰੀ ਕੰਸਲਟੇਸ਼ਨ ਹੈ 6477398710 ਸਾਰੇ ਮੇਜਰ ਲੈਂਡਰਸ ਨਾਲ ਡਾਇਰੈਕਟ ਡੀਲ ਕਰਦੇ ਨੇ ਡਾਇਰੈਕਟ ਕੰਮ ਕਰਵਾਉਂਦੇ ਨੇ ਨੀਲਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ
7: ਸ਼੍ਰੀ ਅਕਾਲ ਸਮਰਾਜ ਤੁਹਾਨੂੰ ਵੀ ਤੇ ਆਪਣੇ ਸਾਰੇ ਲਿਸਨਰਸ ਨੂੰ
0: ਨੀਲਮ ਜੀ ਤੁਹਾਨੂੰ ਵੀ ਪਤਾ ਹੀ ਆ ਇੱਥੇ ਕੈਨੇਡਾ ਚ ਕਹਿੰਦੇ ਆ ਕਿ ਟ੍ਰਿਪਲ ਡੱਬੀ ਨੂੰ ਟਰਸਟ ਨਹੀਂ ਕਰ ਸਕਦੇ ਉਹਦੇ ਵਿੱਚੋਂ ਹੀ ਮਦਰ ਨੇਚਰ ਵੀ ਇੱਕੋ ਹੀ ਆਉਂਦੀ ਹੈ ਕਿ ਨਹੀਂ
7: ਬਿਲਕੁਲ 100% 100%
0: ਸੋ ਨੀਲਮ ਜੀ ਅੱਜ ਦੱਸੋ ਕਿ ਮੋਰਗੇਜ ਜਿਹੜੇ ਕਿਹੜੀ ਗੱਲਬਾਤ ਕਰਨੀ ਆ
7: ਅੱਜ ਆਪਾਂ ਗੱਲ ਕਰਦੇ ਹਾਂ ਦੇਖੋ ਯੂ ਆਰ ਰਾਈਟ ਜਿਹੜੀਆਂ ਪ੍ਰੀ ਕੰਸਟਰਕਸ਼ਨਸ ਨੇ ਜਾਂ ਬਿਲਡਰ ਨੇ ਕਾਫੀ ਦੇਰ ਪਹਿਲਾਂ ਜਿਹੜੀਆਂ ਉਦੋਂ ਬੁੱਕ ਰਹੀਆਂ ਸੀ ਹੁਣ ਉਹਨਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਤਾਂ ਕਲੋਜ਼ਿੰਗ ਵੇਲੇ ਕਾਫੀ ਦਿੱਕਤਾਂ ਜਾਂ ਪੀਪਲ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਵਿਚ ਇਜ਼ ਅਪਰੇਜ਼ਲ ਨਹੀਂ ਆ ਰਹੀ ਤੇ ਜਾਂ ਫਿਰ ਜੇ ਅਪਰੇਜ਼ਲ ਨਹੀਂ ਵੀ ਆ ਰਹੀ ਮੰਨ ਲਓ ਨਹੀਂ ਵੀ ਆ ਰਹੀ ਲੱਖ ਦੋ ਲੱਖ ਦੀ ਸ਼ੋਰਟਫਾਲ ਪੈ ਰਹੀ ਹੈ ਹੁਣ ਉਹਦਾ ਕੀ ਇਲਾਜ ਹੈ ਪੀਪਲ ਕੋਲ ਤਾਂ ਪੈਸਾ ਨਹੀਂ ਹੈਗਾ ਤੇ ਜਾਂ ਫਿਰ ਇਹਨਾਂ ਦਾ ਰੀਜ਼ਨ ਕਿ ਪੀਪਲ ਨੇ 20% ਦਿੱਤਾ ਹੋਇਆ ਆਲਰੇਡੀ ਬਟ ਬੈਂਕ ਤੋਂ ਜਿਹੜੀ ਕਲੋਜ਼ਿੰਗ ਹੈ ਇਟ ਕੈਨ ਬੀ ਡਨ ਬੇਸਡ ਔਨ 15% ਦੈਟਸ ਨਾਟ ਕਿ ਉਹਦੇ ਕੋਈ ਫਾਸਟ ਐਂਡ ਹਾਰਡ ਰੂਲ ਹੈਗੇ ਕਿ ਤੁਸੀਂ ਨਹੀਂ ਕਰ ਸਕਦੇ ਜੇ 15% ਤੇ ਕਰਾਉਂਦੇ ਹੋ ਤਾਂ ਉਹਦੇ 'ਚ ਚਾਂਸਿਸ ਆਰ ਵੈਰੀ ਲੈਸ ਕਿ ਤੁਸੀਂ ਤੁਹਾਡੀ ਅਪਰੇਜ਼ਲ ਹੋਏਗੀ ਉਹਦੇ ਨਾਲ ਐਟਲੀਸਟ ਤੁਹਾਨੂੰ ਇੱਕ ਰਾਹਤ ਜੀ ਮਿਲ ਜਾਂਦੀ ਹੈ ਕਿ ਜੇ ਮੋਰਗੇਜ ਕਰਾਉਣੀ ਹੈ ਤਾਂ ਉਹ ਠੀਕ ਵੈਲਿਊ ਤੇ ਆ ਜਾਏਗੀ ਪਰ ਜੇ ਤੁਸੀਂ ਆਲਰੇਡੀ ਵੈਸੇ 20% ਦਿੱਤੇ ਹੋਏ ਆ ਕਲੋਜ਼ਿੰਗ ਵਾਸਤੇ ਉਦਾਂ ਪੈਸੇ ਹੈ ਨਹੀਂ ਗਏ ਹੁਣ ਕੀ ਕਰੀਏ ਤਾਂ ਆਪਾਂ ਅਗੇਨ 15% ਤੇ ਕਰਾ ਕੇ ਤੁਸੀਂ ਬਿਲਡਰ ਤੋਂ 20 ਦੇ ਹੀ ਚੁੱਕੇ ਹੋ ਬੈਂਕ ਤੋਂ 15% ਤੇ ਕਰਾ ਕੇ ਤੁਹਾਡੇ ਜਿਹੜੇ 5% ਵਾਪਸ ਕਰਵਾ ਸਕਦੇ ਹੁੰਦੇ ਆ ਤੁਹਾਨੂੰ ਤਾਂ ਕਿ ਤੁਹਾਡੇ ਜਿਹੜੇ ਪੈਸੇ ਦੀ ਕਮੀ ਸੀਗੀ ਉਹ ਤੁਹਾਨੂੰ ਪੂਰੀ ਹੋ ਜਾਵੇ ਤਾਂ ਕਿ ਵੇਅਰ ਐਵਰ ਯੂ ਹੈਵ ਅ ਸ਼ੋਰਟਫਾਲ ਸੋ ਦੈਟ ਕੈਨ ਬੀ ਉਹਦਾ ਕੰਪੈਰੀਜ਼ਨ ਆ ਜਾਂਦਾ ਇਹ ਤਾਂ ਹੈਗੀ ਆ ਸਿਰਫ ਬਿਲਡਰ ਪਰਚੇਸ ਦੇ ਉੱਤੇ ਤੁਹਾਡੀ ਭਾਵੇਂ ਰੀਸੇਲ ਦੀ ਵੀ ਕੋਈ ਪ੍ਰੋਬਲਮ ਹੈ ਇਸ ਵੇਲੇ ਫੇਸ ਕਰ ਰਹੇ ਹੋ ਜਾਂ ਉਸ ਵੇਲੇ ਦਿੱਤਾ ਸੀ ਮਹਿੰਗਾ ਸੀ ਹੁਣ ਸਸਤਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਸਚਨ ਹੈ ਅਕੋਰਡਿੰਗ ਟੂ ਮਾਰਕੀਟ ਫਲਕਚੁਏਸ਼ਨ ਬਹੁਤ ਜ਼ਿਆਦਾ ਕਦੀ ਅਪ ਐਂਡ ਕਦੀ ਡਾਊਨ ਕਦੀ ਇੰਟਰਸਟ ਰੇਟ ਅਪ ਕਦੀ ਘਰਾਂ ਦੀ ਪ੍ਰਾਈਸ ਅਪ ਕਦੀ ਡਾਊਨ ਸੋ ਹੁਣ ਥੋੜ੍ਹੀ ਜਿਹੀ ਸਟੇਬਿਲਿਟੀ ਜੀ ਬਣੀ ਹੋਈ ਹੈ ਯੈਸ ਆਫ ਕੋਰਸ ਇਟ ਲੁੱਕਸ ਲਾਈਕ ਕਪਲ ਆਫ ਬੈਂਕਸ ਨੇ ਆਪਣੇ ਜਿਹੜੇ ਰੇਟ ਆ ਵਧਾ ਤੇ ਸੋ ਮਾਈਟ ਬੀ ਜਿਹੜੇ ਅਕਟੋਬਰ 28 ਤੋਂ ਅਨਾਊਂਸਮੈਂਟ ਆਉਣੀ ਆ ਉਹਦੇ ਵਿੱਚ ਦੇ ਮਾਈਟ ਗੋ ਅਪ ਬਟ ਇਟਸ ਆਲ ਦਿਸ ਇਜ਼ ਵਿਦ ਐਵਰੀਬਾਡੀ ਪਰ ਨਾ ਕੁਐਸਚਨ ਇਹ ਹੈ ਕਿ ਤੁਹਾਡੀ ਜਿਹੜੀ ਮੋਰਗੇਜ ਹੈ ਇਫ ਯੂ ਆਰ ਸਟਕ ਔਰ ਆਲਸੋ ਜੇ ਤੁਹਾਡੀ ਰਿਨਿਊਅਲ ਆ ਰਹੀ ਹੈ ਤੁਸੀਂ ਰਿਨਿਊਅਲ ਵੇਲੇ ਸੋਚ ਰਹੇ ਹੋ ਕਿ ਆਪਾਂ ਕੋਲ ਡੈਟਸ ਨੇ ਡੈਟਸ ਵਾਸਤੇ ਪੈਸੇ ਨਹੀਂ ਹੈਗੇ ਹੁਣ ਕਿੱਥੋਂ ਦੀ ਕਿੱਦਾਂ ਕੀ ਕਰਨਾ ਵੀ ਕੈਨ ਕੰਸੋਲੀਡੇਟ ਆਲ ਯੋਰ ਡੈਟਸ ਮਰਜ ਇਨ ਟੂ ਵਨ ਮੰਥਲੀ ਮੋਰਗੇਜ ਪੇਮੈਂਟ ਤਾਂ ਕਿ ਇੱਕੋ ਹੀ ਪੇਮੈਂਟ ਹੋਵੇ ਨਾ ਕਿ ਮਿਨੀਮਮ ਪੇਮੈਂਟਾਂ ਦੇਈ ਜਾਓ ਤੁਸੀਂ ਉਦੋਂ ਦੀ ਕ੍ਰੈਡਿਟ ਕਾਰਡ ਦੀਆਂ ਉਦੋਂ ਦੀ ਸੈਕਿੰਡ ਮੋਰਗੇਜ ਚੱਕੀ ਹੋਈ ਆ ਖਰਚਿਆਂ ਵਾਸਤੇ ਵੈਸੇ ਪੈਸੇ ਹੈ ਨਹੀਂ ਬੇਸਮੈਂਟ ਬਣਵਾਉਣੀ ਆ ਉਹਦੇ ਲਈ ਪੈਸੇ ਚਾਹੀਦੇ ਆ ਸੋ ਵੀ ਕੈਨ ਹੈਵ ਸਮ ਮਨੀ ਆਊਟ ਇਟ all depend upon individual the situation ਤੇ ਹਰ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਹਰ ਕਲਾਇੰਟ ਇਜ਼ ਡਿਫਰੈਂਟ ਸੋ ਇਜ਼ ਦੀ ਫਾਈਲ ਤੁਹਾਡਾ ਕੀ ਕੰਸਰਨ ਹੈ ਕਾਲ ਮੀ ਲੈਟਸ ਡਿਸਕਸ ਯੂ ਡੋਨਟ ਹੈਵ ਟੂ ਬ੍ਰਿੰਗ ਆਲ ਦੀ ਡਾਕੂਮੈਂਟਸ ਟੂ ਮੀ ਤੁਸੀਂ ਮੇਰੇ ਨਾਲ ਵੈਸੇ ਬੈਠ ਕੇ ਆਫਿਸ 'ਚ ਡਿਸਕਸ ਕਰੋ ਤੁਹਾਡੇ ਸੁਨੇਰੀਓ ਤੋਂ ਸਮਝ ਕੇ ਮੈਂ ਤੁਹਾਨੂੰ ਉਸੇ ਟਾਈਮ ਦੱਸ ਸਕਦੀ ਹਾਂ ਕਿ ਯੈਸ ਦਿਸ ਇਜ਼ ਡੂਏਬਲ ਐਂਡ ਨੋ ਇਟਸ ਨਾਟ ਕੋਈ ਕੁਐਸਚਨ ਹੈ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਵ 6477398710
0: Thank you so much. Thank you very much. ਤੁਸੀਂ ਵੀ ਗੱਲਬਾਤ ਜ਼ਰੂਰ ਕਰੋ ਹਨ ਨੀਲਮ ਸੈਲੋਵ ਨਾਲ ਜੋ ਕਿ ਮੋਰਗੇਜ ਕੁਈਨ ਮੋਰਗੇਜ ਬ੍ਰੋਕਰ ਹਨ ਫੋਨ ਨੰਬਰ 6477398710 Ontario de vich hundreds of employees nu kam to lay off karn to baad hun Canadian federal sarkar unna de American CEO de naal publicly hi lad rahe ne publicly hi bahas kar rahe ne te aapda hi jaloos kad rahe ne te kya ke is company ne Stelco Inc nu Hamilton ਤੇ Fort Erie ਦੇ ਵਿੱਚ 2024 ਦੇ ਵਿੱਚ ਖਰੀਦਣ ਦੇ ਟਾਈਮ ਤੇ ਕੁਝ ਅੰਡਰਟੇਕਿੰਗਸ ਸਾਈਨ ਕੀਤੀਆਂ ਸੀ ਅਗਰੀ ਕੀਤੀਆਂ ਸੀ ਕੰਟਰੈਕਟ ਦੇ ਵਿੱਚ ਜੋ ਕਿ ਹੁਣ ਉਹ ਨਹੀਂ ਫਾਲੋ ਕਰ ਰਹੇ ਨੇ ਸੋ ਫੁੱਲ ਐਕਸਟੈਂਟ ਆਫ ਦਾ ਲਾਅ ਜਿੰਨੀ ਵੀ ਸਾਡੀ ਫੈਡਰਲ ਸਰਕਾਰ ਦੇ ਬਸ ਦੇ ਵਿੱਚ ਤਾਕਤ ਹੈ ਉਹ ਵਰਤੀ ਜਾਊਗੀ ਇਹਨਾਂ ਦੇ ਖਿਲਾਫ ਪਰ ਇਸ ਅਮੇਰੀਕਨ ਕੰਪਨੀ ਦੇ ਸੀਈਓ ਨੇ ਕਿਹਾ ਕਰ ਲਓ ਜੋ ਕਰਨਾ ਆਈ ਵਿਲ ਸੀ ਯੂ ਇਨ ਕੋਰਟ ਆਲਰੇਡੀ ਲੇ ਆਫਸ ਇਹਨੇ ਪਰਸੋਂ ਹੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਿਹਾ ਕਿ ਤੁਹਾਡੀਆਂ ਗੱਲਾਂ ਦੇ ਵਿੱਚ ਕੋਈ ਸੱਚਾਈ ਹੀ ਨਹੀਂ ਕੋਈ ਦਮ ਹੀ ਨਹੀਂ ਕੋਈ ਵੀ ਰਿਕੁਆਇਰਮੈਂਟ ਸਾਡੇ ਲਈ ਕਦੇ ਰੱਖੀ ਵੀ ਨਹੀਂ ਗਈ ਕਿ ਸਾਨੂੰ ਇੰਨੇ ਬੰਦੇ ਕੰਮ 'ਤੇ ਰੱਖਣੇ ਹੀ ਪੈਣੇ ਹਨ ਸੋ ਇਟਸ ਹੀ ਸੈਡ ਸ਼ੀ ਸੈਡ ਅਤੇ ਇੱਕ ਹੋਰ ਉਹੀ ਸੇਮ ਸਿਆਪਾ ਪੇਸ਼ ਹੋਇਆ ਜਿਵੇਂ ਸਟਲੈਂਟਿਸ ਦੇ ਵਿੱਚ ਪੇਸ਼ ਹੋਇਆ ਜਿਵੇਂ ਫੈਡਰਲ ਸਰਕਾਰ ਨੇ ਸਾਡੇ ਟੈਕਸ ਪੇਅਰ ਦੇ ਹੰਡਰਡਸ ਆਫ ਮਿਲੀਅਨਸ ਡਾਲਰ ਸਟਲੈਂਟਿਸ ਨੂੰ ਦਿੱਤੇ ਸੀ ਆਪਣੇ ਡਿਫਰੈਂਟ ਡਿਫਰੈਂਟ ਲੋਕੇਸ਼ਨ ਦੇ ਵਿੱਚ ਕੰਮ ਨੂੰ ਰੈਟਰੋਫਿਟ ਕਰਨ ਲਈ ਨਵੀਆਂ ਈਵੀਜ਼ ਬਣਾਉਣ ਦੇ ਲਈ ਉਹ ਪੈਸੇ ਖਾ ਕੇ ਕੰਮ ਕੁੰਮ ਕੀਤਾ ਹੈ ਨਹੀਂ ਪਤਾ ਨਹੀਂ ਕੀਤਾ ਜਾਂ ਨਹੀਂ ਕੀਤਾ ਪਰ ਬੰਦੇ ਹੀ ਕੰਮ ਤੋਂ ਕੱਢਤੇ ਅਤੇ ਕੰਮ ਹੀ ਸਾਰਾ ਮੂਵ ਕਰ ਦਿੱਤਾ ਅਮੈਰੀਕਾ ਤੱਕ ਹੁਣ ਉਹੀ ਬੀਬੀ ਫੈਡਰਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਕਹਿ ਰਹੀ ਹੈ ਕਿ ਉਹਨਾਂ ਤੋਂ ਪੈਸਾ ਕਢਾਵਾਂਗੇ We'll get your money back, don't worry. ਉਹਦੇ ਬਾਰੇ ਅਸੀਂ ਕੁਛ ਵੀ ਸੁਣਿਆ ਤੱਕ ਵੀ ਨਹੀਂ ਹੈਗਾ ਨਾ ਤਾਂ ਕੋਈ ਕੋਰਟ ਦੀ ਕੇਸ ਨਾ ਕੋਈ ਤਰੀਕ ਨਾ ਨਥਿੰਗ ਹੁਣ ਵੀ ਕਹਿ ਰਹੀ ਆ ਕਿ ਇਹਨਾਂ ਨੂੰ ਵੀ ਅਸੀਂ ਜ਼ਿੰਮੇਵਾਰ ਰੱਖਾਂਗੇ ਕਰਨਾ ਕੁਰਨਾ ਕੁਛ ਵੀ ਨਹੀਂ ਹੈਗਾ ਪਰ ਸਾਡੇ ਪੈਸੇ ਬਰਬਾਦ ਹੋਈ ਜਾਂਦੇ ਨੇ ਸੋ ਗੱਲ ਇਹ ਦੋਸਤੋ ਕਿ ਤੁਹਾਨੂੰ ਪਿਛਲੇ ਕੁਛ ਕੁ ਦਿਨਾਂ ਤੋਂ ਹੈਮਿਲਟਨ ਐਂਡ ਫੋਰ ਈਰੀ ਬੇਸ ਸਟੈਲਕੋ ਇੰਕ ਦੇ ਬਾਰੇ ਦੱਸਦਾ ਆ ਰਿਹਾ ਕਿਉਂਕਿ ਇਹ ਕੰਪਨੀ ਫੈਡਰਲ ਸਰਕਾਰ ਦੇ ਨਾਲ ਹੀ ਹੁਣ ਲੜ ਰਹੀ ਹੈ ਜਾ ਕੇ ਸੀ ਬੀ ਸੀ 'ਤੇ ਇਹਨਾਂ ਦਾ ਅਮੈਰੀਕਨ ਸੀ ਈ ਓ ਕਹਿ ਰਿਹਾ ਚੈਲੰਜ ਕਰ ਰਿਹਾ ਮੈਨੂੰ ਕੋਰਟ 'ਚ ਲੈ ਜਾਓ ਅਸੀਂ ਤਾਂ ਜਿੱਤ ਜਾਵਾਂਗੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਸਾਡੀ ਫੈਡਰਲ ਸਰਕਾਰ ਨੂੰ ਕਹਿ ਰਿਹਾ ਹੈ ਕਮਾਲ ਦੀ ਗੱਲ ਆ ਸੋ ਫੈਡਰਲ ਗਵਰਨਮੈਂਟ ਦੀਆਂ ਇਹ ਫੁੱਲ ਲੀਗਲ ਐਕਸ਼ਨ ਲੈਣ ਦੀਆਂ ਧਮਕੀਆਂ ਦੇ ਬਾਵਜੂਦ ਖੁੱਲ੍ਹੇਆਮ ਕਹਿ ਰਿਹਾ ਹੈ ਕਰ ਲਓ ਜੋ ਕਰਨਾ ਪਰ ਅਸੀਂ ਆਪਦਾ ਕੰਮ ਚਲਾ ਹੀ ਨਹੀਂ ਸਕਦੇ ਇਹਨੇ ਕਿਹਾ ਯੂ ਐਸ ਟੈਰਿਫਸ ਹੋਣ ਕਰਕੇ ਇਹ ਸਾਡੇ ਬੱਸੋਂ ਬਾਹਰ ਹੈ ਸਾਡੇ ਕੰਟਰੋਲ ਤੋਂ ਬਾਹਰ ਹੈ ਅਤੇ ਸਾਨੂੰ ਹੰਡਰਡਸ ਸ਼ਾਇਦ 350 ਹੁਣ ਅਤੇ ਕੁਛ ਟਾਈਮ ਬਾਅਦ ਕੁੱਲ ਮਿਲਾ ਕੇ 500 ਇੰਪਲੋਈਜ਼ ਨੂੰ ਅੰਟੇਰੀਓ ਦੇ ਵਿੱਚੋਂ ਕੰਮ ਤੋਂ ਲੇ ਆਫ ਕਰਨਾ ਪਊਗਾ ਪਰ ਮੇਨ ਗੱਲ ਤਾਂ ਇਹ ਹੈ ਦੋਸਤੋ ਕਹਿ ਸਕਦੇ ਹੋ ਕਿ ਥੋੜ੍ਹੀ ਬਹੁਤੀ ਸਿਲਵਰ ਲਾਈਨਿੰਗ ਵੀ ਹੈ ਇਸ ਅਮੈਰੀਕਨ ਕੰਪਨੀ ਦੇ ਸੀਈਓ ਨੇ ਸਾਫ਼ ਕਹਿ ਦਿੱਤਾ ਕਿ ਇਹ ਪੱਕੇ ਤੌਰ 'ਤੇ ਨਹੀਂ ਟੈਂਪਰੇਰੀ ਬੇਸਿਸ 'ਤੇ ਲੇਆਫਸ ਹੋਣਗੀਆਂ ਅਤੇ ਉਨੀ ਚਿਰ ਹੀ ਹੋਣਗੀਆਂ ਜਿੰਨੀ ਚਿਰ ਆਰਵਾ 'ਚ ਬੈਠਾ ਮਾਰਕ ਕਾਰਨੀ ਯੂ ਐਸ ਦੇ ਨਾਲ ਟਰੇਡ ਡੀਲ ਨਹੀਂ ਬਣਾਉਂਦਾ ਜਦੋਂ ਟਰੇਡ ਡੀਲ ਬਣਾ ਲੈਂਦਾ ਹੈ ਕਹਿੰਦਾ ਅਸੀਂ ਬੰਦੇ ਵਾਪਸ ਕੰਮ 'ਤੇ ਲੈ ਆਵਾਂਗੇ ਪਰ 19 ਮਹੀਨੇ ਹੋ ਗਏ ਨੇ ਹਜੇ ਤੱਕ ਕੋਈ ਟਰੇਡ ਡੀਲ ਤੱਕ ਦੇ ਨੇੜੇ ਤੱਕ ਵੀ ਨਹੀਂ ਪਹੁੰਚੇ ਹਾਂ ਸੋ ਨਾਟ ਸ਼ੋਰ ਵੈਨ ਦੈਟਸ ਗੋਇੰਗ ਹੈਪਨ ਸਟੈਲਕੋ ਇੰਕ ਨੂੰ ਹੈਮਿਲਟਨ ਫੋਰ ਏਰੀ ਦੇ ਵਿੱਚ ਖਰੀਦਿਆ ਗਿਆ ਸੀ ਸਾਲ 2024 ਦੇ ਵਿੱਚ ਬਾਏ ਓਹਾਇਓ ਯੂ ਐਸ ਬੇਸਡ ਕਲੀਵਲੈਂਡ ਕਲਿਫ ਸਟੀਲ ਮੇਕਰ ਹੁਣ ਆਰਗੂਮੈਂਟ ਕੀ ਹੈ ਇਸ ਕੰਪਨੀ ਦੇ ਸੀਈਓ ਲੋਰੈਂਕੋ ਗੰਸਾਲਵਿਸ ਨੇ ਸਾਫ਼ ਕਿਹਾ ਕਿਉਂਕਿ ਯੂ ਐਸ ਕੰਪਨੀਜ਼ ਇਹਨਾਂ ਦੇ ਸਭ ਤੋਂ ਵੱਡੇ ਕਸਟਮਰ ਸੀ ਕਸਟਮਰ ਰਹਿਣਗੇ ਅਤੇ ਫਿਲਹਾਲ ਕਨੇਡੀਅਨ ਸਟੀਲ ਇੰਪੋਰਟਡ ਟੂ ਦਾ ਯੂ ਐਸ ਤੇ ਬਹੁਤ ਵੱਡਾ 50% ਦਾ ਟੈਰਿਫ ਸਰਟੈਕਸ ਹੈ ਉਹਨਾਂ ਦੇ galvanized steel delayed demand completely kill kiti gayi hai te us product nu na ta canada vich vechya ja riha hai na kise hor mulk vich vechya ja riha so inna da jekar kam dead pya inna ne banona ki a je koi customer hi nahi hega inna ne koi employee kaad layi kam te rakhna kuch banona kaad layi a jo koi khareedan wala vi nahi hega ਜੇ ਤੁਸੀਂ ਕੋਈ ਕੰਮ ਕਾਰੋਬਾਰ ਚਲਾਉਂਦੇ ਹੋ ਤੇ ਤੁਹਾਡਾ ਰਾਤੋਂ ਰਾਤ ਹੀ ਇਸ ਟ੍ਰੇਡ ਵਾਰ ਕਰਕੇ 50-60% ਸੇਲ ਘਟ ਗਈ ਆ ਤੁਸੀਂ ਕਿਵੇਂ ਬੰਦਿਆਂ ਨੂੰ ਕੰਮ ਤੇ ਰੱਖ ਸਕਦੇ ਹੋ ਕਿਵੇਂ ਤੁਸੀਂ ਕੁਝ ਵੀ ਬਣਾ ਸਕਦੇ ਹੋ ਬਣਾਉਣ ਦਾ ਫਾਇਦਾ ਕੀ ਹੋਇਆ ਇਹੀ ਤਾਂ ਇਹ ਆਰਗੂਮੈਂਟ ਕਰ ਰਿਹਾ ਹੈ ਇਹ ਆਰਗਿਊ ਕਰ ਰਿਹਾ ਹੈ ਕਿ ਇਹਨਾਂ ਦੀ ਲੌਂਗ ਟਰਮ ਸਰਵਾਈਵਲ ਦੇ ਲਈ ਇਹਨਾਂ ਨੂੰ ਸ਼ੋਰਟ ਟਰਮ ਦੇ ਲਈ ਮਜਬੂਰਨ 500 ਇੰਪਲੋਈਜ਼ ਨੂੰ ਟੈਂਪਰੇਰੀਲੀ ਲੇ ਆਫ ਕਰਨਾ ਪੈ ਸਕਦਾ ਹੈ ਅਤੇ ਉਹਨਾਂ ਨੂੰ ਕੰਮ 'ਤੇ ਵਾਪਸ ਬੁਲਾ ਵੀ ਲਵਾਂਗੇ ਜੇ ਅਤੇ ਜਦੋਂ ਮਾਰਕ ਕਾਰਨੀ ਦੀ ਗਵਰਨਮੈਂਟ ਇੱਕ ਟ੍ਰੇਡ ਡੀਲ ਫਾਈਨਲਾਈਜ਼ ਕਰਦੀ ਹੈ ਯੂ ਐਸ ਦੇ ਨਾਲ ਪਰ ਕਿਉਂਕਿ ਇਸ ਕੰਪਨੀ ਦੇ CEO ਨੇ ਪਬਲਿਕਲੀ ਹੀ ਡੋਨਲਡ ਟਰੰਪ ਅਤੇ ਉਹਦੇ ਟੈਰਿਫਸ ਨੂੰ ਪ੍ਰੇਜ਼ ਕੀਤਾ ਹੈ ਸਿਫਤ ਕੀਤੀ ਹੈ ਈਵਨ ਦਿਸ ਪਾਸਟ ਵੀਕਐਂਡ 'ਤੇ ਜਾ ਕੇ ਇਹਨੇ CBC 'ਤੇ ਲਾਈਵ ਔਨ ਏਅਰ ਕਿਹਾ ਕਿ ਦੇਖੋ ਇਹ ਜਿਹੜੇ ਹੈਮਿਲਟਨ ਦੇ ਫੋਰ ਏਰੀ ਦੇ ਵਿੱਚ ਸਾਡੇ ਸਟੀਲ ਪ੍ਰੋਡਕਸ਼ਨ ਨੇ ਇਹਦੇ 'ਤੇ US ਟੈਰਿਫਸ ਕਰਕੇ ਬਹੁਤ ਵੱਡਾ ਅਤੇ ਬਹੁਤ ਮਾੜਾ ਅਸਰ ਪਿਆ ਹੈ ਤਾਂ ਜ਼ਰੂਰ ਪਰ ਇਹਨੇ ਖੁੱਲ੍ਹੇਆਮ ਕਿਹਾ ਆਈ ਸਪੋਰਟ ਡੋਨਲਡ ਟਰੰਪ ਐਂਡ ਹਿਸ ਟੈਰਿਫਸ ਕਿਉਂ ਕਿਉਂਕਿ ਇਹਨਾਂ ਦੀਆਂ 36 ਹੋਰ ਜ਼ਿਆਦਾ ਵੱਡੀਆਂ ਫੈਕਟਰੀਜ਼ ਨੇ ਸਟੀਲ ਪ੍ਰੋਡਕਸ਼ਨ ਹੈ ਇਨ ਅਮੈਰੀਕਾ ਅਤੇ ਉੱਥੇ ਉਹਨੇ ਕਿਹਾ ਸ਼ੁਕਰ ਹੈ ਟਰੰਪ ਦੇ ਟੈਰਿਫਸ ਦਾ ਕਿ ਸਟੀਲ ਪ੍ਰੋਡਕਸ਼ਨ ਵਾਪਸ ਆ ਚੁੱਕਿਆ ਹੈ ਅਮਰੀਕਾ ਤੱਕ ਅਤੇ ਸਾਡੇ ਬਿਲੀਅਨਸ ਆਫ ਡਾਲਰ ਦਾ ਪੋਟੈਂਸ਼ਲੀ ਵੱਧ ਹੀ ਫਾਇਦਾ ਹੋ ਰਿਹਾ ਹੈ ਸੋ ਟੂ ਥਿੰਗਸ ਕੈਨ ਬੀ ਟਰੂ ਐਟ ਦ ਸੇਮ ਟਾਈਮ ਇੱਥੇ ਘਾਟਾ ਉੱਥੇ ਫਾਇਦਾ ਘਾਟਾ ਇੱਥੇ ਬਹੁਤ ਜ਼ਿਆਦਾ ਹੋ ਗਿਆ ਹੈ ਫਾਇਦਾ ਉੱਥੇ ਬਹੁਤ ਜ਼ਿਆਦਾ ਹੋ ਗਿਆ ਹੈ ਸੋ ਉਹਨੇ ਕਿਹਾ ਕਿ ਉਹ ਫਿਰ ਵੀ ਇਹਨਾਂ ਟੈਰਿਫਸ ਨੂੰ ਸਪੋਰਟ ਕਰਦਾ ਹੈ ਪਰ ਉਹ ਟੈਰਿਫਸ ਇਹਦੇ ਕੰਟਰੋਲ ਦੇ ਵਿੱਚ ਤਾਂ ਹੈ ਹੀ ਨਹੀਂ ਮਾਰਕ ਕਾਰਨੀ ਦੀ ਗਵਰਨਮੈਂਟ ਇਸ ਬੰਦੇ ਦਾ ਇੱਕ ਐਗਜ਼ਾਮਪਲ ਬਣਾਉਣਾ ਚਾਹੁੰਦੇ ਨੇ ਕਿਉਂਕਿ ਉਹ ਖੁੱਲ੍ਹੇਆਮ ਕਹਿ ਰਿਹਾ ਹੈ ਕਿ ਅਸੀਂ ਫਿਰ ਵੀ ਅਮੈਰੀਕਨ ਟੈਰਿਫਸ ਦੇ ਹੱਕ ਦੇ ਵਿੱਚ ਹਾਂ ਭਾਵੇਂ ਉਹਨਾਂ ਕਰਕੇ ਹੀ ਕੈਨੇਡੀਅਨ ਜੋਬਸ ਜਾਣਗੀਆਂ ਸੋ ਇਹ ਕੋਈ ਰੀਅਲ ਸਾਊਂਡ ਆਰਗੂਮੈਂਟ ਤਾਂ ਹੈ ਨਹੀਂ ਇਹ ਤਾਂ ਪੋਲੀਟੀਕਲ ਦਿਖਾਵੇ ਲਈ ਹੀ ਇਹਦਾ ਐਗਜ਼ਾਮਪਲ ਬਣਾਉਣਾ ਚਾਹੁੰਦੇ ਨੇ ਖਾਸ ਕਿ ਹੋਰ ਕੋਈ ਵੀ ਕੰਪਨੀ ਜੋ ਕਿ ਕੈਨੇਡਾ 'ਚ ਆਪਰੇਟ ਕਰਦੀ ਆ ਉਹ ਨਾ ਸੋਚ ਲੈਣ ਕਿ ਅਸੀਂ ਕਮਜ਼ੋਰ ਹਾਂ ਉਹ ਨਾ ਲੋਕਾਂ ਨੂੰ ਕੰਮ ਤੋਂ ਕੱਢ ਲੈਣ ਇਹ ਸੋਚਣ ਕਿ ਕੋਨਸੀਕੁਐਂਸ ਕੋਈ ਵੀ ਨਹੀਂ ਹੋਣੇ ਖਾਸ ਕਿਉਂਕਿ ਇਹ ਫੈਡਰਲ ਗਵਰਨਮੈਂਟ ਆਰਗਿਊ ਕਰ ਰਹੀ ਹੈ ਕਿ ਜਦੋਂ 2024 ਦੇ ਵਿੱਚ ਫੋਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਸਰਕਾਰ ਨੇ ਇਸ ਅਮੈਰੀਕਨ ਕੰਪਨੀ ਕਲੀਵਲੈਂਡ ਕਲਿਫਸ ਨੂੰ ਇਜਾਜ਼ਤ ਦਿੱਤੀ ਗ੍ਰੀਨ ਲਾਈਟ ਦਿੱਤੀ ਸਟੈਲਕੋ ਇੰਕ ਨੂੰ ਖਰੀਦਣ ਦੇ ਲਈ ਉਦੋਂ ਇਹ ਕਲੇਮ ਤਾਂ ਕਰ ਰਹੇ ਆ ਪਰ ਕੋਈ ਸਬੂਤ ਤਾਂ ਨਹੀਂ ਪੇਸ਼ ਹੋਇਆ ਕਲੇਮ ਤਾਂ ਕਰ ਰਹੀ ਹੈ ਫੈਡਰਲ ਸਰਕਾਰ ਕਿ ਉਹਨਾਂ ਨੇ ਕਈ ਬਾਈਂਡਿੰਗ ਕੰਡੀਸ਼ਨਸ ਕਈ ਲੀਗਲ ਅੰਡਰਟੇਕਿੰਗਸ ਯਾਨੀ ਕਿ ਸ਼ਰਤਾਂ ਰੱਖੀਆਂ ਸੀ ਖਾਸ ਕਿ ਜਿੰਨੇ ਵੀ ਇਹਨਾਂ ਦੇ ਯੂਨੀਅਨਾਈਜ਼ਡ ਇੰਪਲੋਈ ਨੇ ਸਾਰੇ ਅਤੇ ਨਾਲ ਦੇ ਨਾਲ ਜਿੰਨੇ ਵੀ ਨਾਨ ਯੂਨੀਅਨ ਇੰਪਲੋਈਜ਼ ਨੇ ਉਹਨਾਂ ਵਿੱਚੋਂ ਵੀ ਵੱਧ ਤੋਂ ਵੱਧ ਐਟਲੀਸਟ 5 ਸਾਲ ਲਗਾਤਾਰ ਉਹ ਇੰਪਲੋਇਮੈਂਟ ਲੈਵਲ ਮਤਲਬ 2029 ਤੱਕ ਉਹ ਇੰਪਲੋਇਮੈਂਟ ਲੈਵਲ ਮੇਨਟੇਨ ਕਰਨੀ ਪੈਣੀ ਆ ਪਰ ਗੱਲ ਤਾਂ ਇਹ ਹੈ ਕਿ ਇਟਸ 2026 ਅਤੇ ਇਹ 350-500 ਲੋਕਾਂ ਨੂੰ ਕੰਮ ਤੋਂ ਕੱਢਣ ਦੀ ਤਿਆਰੀ ਸ਼ੁਰੂ ਵੀ ਕਰ ਚੁੱਕੇ ਆ ਪ੍ਰੋਸੈਸ ਵੀ ਸ਼ੁਰੂ ਕੀਤਾ ਹੋਇਆ ਹੈ ਅਤੇ ਹੋਰ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕੰਮ ਤੋਂ ਕੱਢਣਗੇ ਸੋ ਫੈਡਰਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੇ ਤਾਂ ਸਟੈਲਕੋ ਇੰਕ ਨੂੰ ਪਿਛਲੇ ਫਰਾਈਡੇ ਅਕਤੂਬਰ 9, 2026 ਸ਼ਾਮ ਤੱਕ ਸਮਾਂ ਦਿੱਤਾ ਸੀ ਕਿ ਪਲਾਨ ਪੇਸ਼ ਕਰੋ 500 ਇੰਪਲੋਈਜ਼ ਦੀਆਂ ਜੋਬਸ ਬਚਾਉਣ ਦੇ ਲਈ ਜਾਂ ਕਿਤੇ ਹੋਰ ਲਾਉਣ ਦੇ ਲਈ ਨਹੀਂ ਤਾਂ ਫੈਡਰਲ ਸਰਕਾਰ ਸਖ਼ਤ ਤੋਂ ਸਖ਼ਤ ਲੀਗਲ ਐਕਸ਼ਨ ਲੈਣ ਲਈ ਤਿਆਰ ਹੈ ਇਸ ਕੰਪਨੀ ਦੇ ਖਿਲਾਫ ਲੋਰੈਂਕੋ ਗੰਸਾਲਵਿਸ ਨੇ ਕਿਹਾ ਕਿ ਮਾਰਕ ਕਾਰਨੀ ਦੀ ਫੈਡਰਲ ਗਵਰਨਮੈਂਟ ਆਪਦੇ ਧਮਕੀਆਂ ਨਾਲ ਅੱਗੇ ਵੱਧ ਸਕਦੇ ਆ ਉਹਦੀ ਕੰਪਨੀ ਦੇ ਖਿਲਾਫ ਲੀਗਲ ਐਕਸ਼ਨ ਬੇਸ਼ੱਕ ਲੈ ਸਕਦੇ ਆ ਪਰ ਉਹਨਾਂ ਦੀਆਂ ਗੱਲਾਂ 'ਚ ਨਾ ਕੋਈ ਸੱਚਾਈ ਹੈ ਨਾ ਕੋਈ ਦਮ ਹੈ ਅਤੇ ਉਹਨੇ ਪਹਿਲਾ ਰਾਊਂਡ ਆਫ ਲੇਅਆਫਸ ਤਾਂ ਪਰਸੋਂ ਹੀ ਸੰਡੇ ਹੀ ਸ਼ੁਰੂ ਕਰ ਦਿੱਤਾ ਅਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ 350 ਤੋਂ ਲੈ ਕੇ 500 ਲੋਕਾਂ ਨੂੰ ਇਹ ਕੰਮ ਤੋਂ ਕੱਢਣਗੇ ਨਾਲੇ ਇਸ ਪਿਛਲੇ ਵੀਕਐਂਡ ਹੀ CBC 'ਤੇ ਜਾ ਕੇ ਇਹਨੇ ਇੱਕ ਇੰਟਰਵਿਊ ਦੇ ਵਿੱਚ ਸਾਫ਼ ਕਿਹਾ ਕਿ ਜੇਕਰ ਉਹਨੂੰ ਪਤਾ ਹੁੰਦਾ ਕਿ ਕੈਨੇਡਾ ਅਤੇ US ਇੱਕ ਲੰਬੀ ਟ੍ਰੇਡ ਵਾਰ ਸ਼ੁਰੂ ਕਰਨਗੇ ਉਹ ਕਦੇ ਵੀ ਨਹੀਂ ਇਸ ਕੰਪਨੀ ਨੂੰ ਖਰੀਦਦਾ ਅਤੇ ਆਹ ਵੀ ਇੱਕ ਹੋਰ ਗੱਲ ਆ ਇਹਨੇ ਸਾਫ਼ ਕਹਿ ਦਿੱਤਾ ਕਿ ਜੇ ਚੱਜ ਦਾ ਕੋਈ ਆਫਰ ਮਿਲਦਾ ਅਸੀਂ ਹੁਣੇ ਵੇਚ ਕੇ ਭੱਜ ਜਾਵਾਂਗੇ ਇੱਕ ਹੋਰ ਕੰਪਨੀ ਇੱਥੇ ਵੇਚ ਕੇ ਉਹ ਤਿੱਤਰ ਹੋ ਜਾਣਗੇ ਨਿਕਲ ਹੀ ਜਾਣਗੇ ਦੇ ਸੈਲ ਦ ਕੰਪਨੀ ਐਂਡ ਲੀਵ ਕੈਨੇਡਾ ਸੋ ਲੌਂਗ ਟਰਮ ਦੇ ਵਿੱਚ ਤਾਂ ਇਹ ਜ਼ਿਆਦਾ ਵੱਡਾ ਇਸ਼ੂ ਪੇਸ਼ ਹੋ ਸਕਦਾ ਹੈ। ਅੱਜ ਦ ਕੈਨੇਡੀਅਨ ਪ੍ਰੈਸ ਨੇ ਸਟੈਲਕੋ ਇੰਕ ਦੇ ਵੱਲੋਂ ਫੈਡਰਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੂੰ ਭੇਜਿਆ ਗਿਆ 7 ਪੇਜ ਦਾ ਇੱਕ ਲੀਗਲ ਨੋਟਿਸ ਕਹਿ ਲਓ, ਖੱਤ ਕਹਿ ਲਓ, ਉਹ ਹੁਣ ਹਾਸਲ ਕੀਤਾ ਹੈ ਅਤੇ ਪਬਲਿਸ਼ ਕੀਤਾ ਹੈ, ਜਿਸ ਦੇ ਮੁਤਾਬਕ ਪ੍ਰੀ ਟੈਰਿਫ ਟ੍ਰੇਡ ਵਾਰ, ਯਾਨੀ ਕਿ 2024 ਤੋਂ ਲੈ ਕੇ ਹੁਣ 2026 ਤੱਕ ਦੁਨੀਆ ਹੀ ਬਦਲ ਗਈ ਆ ਇਹਨਾਂ ਦੀ ਇੰਡਸਟਰੀ ਲਈ। ਕੈਨੇਡੀਅਨ ਕੋਲਡ ਰੋਲਡ ਐਂਡ ਕੋਟਡ ਸਟੀਲ, ਜਿਹੜੇ ਕੈਨੇਡਾ ਦੇ ਐਕਸਪੋਰਟਸ ਨੇ ਟੂ ਦ ਯੂ ਐਸ, 24 ਤੋਂ ਲੈ ਕੇ 26 ਤੱਕ ਪ੍ਰੀ ਐਂਡ ਪੋਸਟ ਟ੍ਰੇਡ ਵਾਰ ਤੱਕ 58% ਦੇ ਨਾਲ ਘੱਟ ਚੁੱਕੇ ਨੇ। ਸੋਚੋ ਕਿ ਤੁਹਾਡੀ ਇੰਡਸਟਰੀ ਦੇ ਵਿੱਚ 58% ਅਮੈਰੀਕਾ ਨੂੰ ਐਕਸਪੋਰਟ ਦਾ ਘਾਟਾ ਪੇਸ਼ ਹੋਇਆ, ਅਤੇ ਸਾਡੀ ਸਰਕਾਰ ਕਹਿੰਦੀ ਆ ਕਿ ਕਿਉਂਕਿ ਤੁਸੀਂ ਟੈਰਿਫਸ ਨੂੰ ਸਪੋਰਟ ਕਰਦੇ ਹੋ ਪਬਲਿਕ ਦੇ ਵਿੱਚ, ਅਸੀਂ ਤੁਹਾਡੇ ਪਿੱਛੇ ਹੁਣ ਪਵਾਂਗੇ। ਅਤੇ ਕੈਨੇਡੀਅਨ ਫੈਡਰਲ ਗਵਰਨਮੈਂਟ ਫਿਰ ਵੀ ਬਾਹਰਲੇ ਮੁਲਕਾਂ ਤੋਂ ਸਟੀਲ ਦੇ ਇੰਪੋਰਟਸ ਟੂ ਕੈਨੇਡਾ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਅਲਾਓ ਕਰ ਰਹੇ ਨੇ, ਸਟੀਲ ਡੰਪਿੰਗ ਨੂੰ ਵੀ ਰੋਕ ਵੀ ਨਹੀਂ ਸਕਦੇ ਹਨ, ਜਿਹਦੇ ਨਾਲ ਡੋਮੈਸਟਿਕ ਕੰਪੀਟੀਸ਼ਨ ਵੀ ਵੱਧ ਰਿਹਾ ਹੈ। ਫਿਲਹਾਲ ਕੈਨੇਡਾ ਦੇ ਵਿੱਚ ਵੀ ਜਿੰਨਾ ਵੀ ਇਸ ਸਾਲ ਦੇ ਵਿੱਚ ਖਰੀਦਿਆ ਗਿਆ ਸਟੀਲ ਹੈ, ਕੋਲਡ ਰੋਲਡ ਐਂਡ ਕੋਟਡ ਸਟੀਲ, ਉਸ ਇੰਟਾਇਰ 100% ਪੀਸ ਆਫ ਦ ਪਾਈ, ਇੰਟਾਇਰ ਮਾਰਕੀਟ ਸ਼ੇਅਰ ਦੇ ਵਿੱਚੋਂ ਸਿਆਣਾ ਬੰਦਾ ਕਹੂਗਾ ਕਿ ਸਾਡੀ ਡੋਮੈਸਟਿਕ ਸਟੀਲ ਪ੍ਰੋਡਕਸ਼ਨ ਤਾਂ ਮੇ ਬੀ 70-80-90% ਹੋਊਗੀ। ਨੋ, ਨੋ ਚਾਂਸ ਇਨ ਹੈਲ। 45% ਤਾਂ ਇਸ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਹੀ ਖਰੀਦਿਆ ਗਿਆ ਸਟੀਲ, 45% ਤਾਂ ਬਾਹਰਲੇ ਮੁਲਕਾਂ ਤੋਂ ਇੰਪੋਰਟ ਕੀਤਾ ਗਿਆ। ਸੋ ਨਾਲੇ ਤਾਂ ਯੂ ਐਸ ਦੇ ਟੈਰਿਫਸ ਦਾ ਇੰਨਾ ਬੁਰਾ ਹਾਲ ਆ, ਨਾਲੇ ਕੈਨੇਡੀਅਨ ਮਾਰਕੀਟ ਸ਼ੇਅਰ ਦੇ ਵਿੱਚ 45% ਕਬਜ਼ਾ ਤਾਂ ਬਾਹਰਲੇ ਮੁਲਕਾਂ ਦਾ। ਸੋ ਬੰਦਾ ਕਰੇ ਕੀ ਫਿਰ? ਆਰਵਾ ਦੇ ਵਿੱਚ ਬੈਠੀ ਸਰਕਾਰ ਬਿਲਕੁਲ ਵੀ ਨਹੀਂ ਇਸ ਇੰਡਸਟਰੀ ਨੂੰ ਪ੍ਰੋਟੈਕਟ ਕਰ ਰਹੀ, ਅਤੇ ਨਾ ਤਾਂ ਅਸਲ 'ਚ ਕਰ ਵੀ ਸਕਦੇ ਆ, ਕਿਉਂਕਿ ਇੰਨੀਆਂ ਜ਼ਿਆਦਾ ਮੁਲਕਾਂ ਦੇ ਨਾਲ ਫ੍ਰੀ ਟ੍ਰੇਡ ਅਗਰੀਮੈਂਟ ਸਾਈਨ ਕੀਤੀਆਂ ਹੋਈਆਂ ਕਿ ਅਚਾਨਕ ਉਹ ਹੁਣ ਪ੍ਰੋਟੈਕਸ਼ਨਿਜ਼ਮ ਕਲੋਜ਼ ਨਹੀਂ ਪੇਸ਼ ਕਰ ਸਕਦੇ ਕਿ ਭਾਈ ਅਸੀਂ ਤੁਹਾਡਾ ਸਟੀਲ ਰੋਕ ਦੇਣਾ ਜਾਂ ਘਟਾ ਦੇਣਾ ਜਾਂ ਇੰਨਾ ਕੀ ਲੈਣਾ, ਕੋਟਾ ਲਾ ਦੇਣਾ। ਇਹ ਵੀ ਇੱਕ ਇਸ਼ੂ ਹੈਗਾ ਹੀ ਹੈਗਾ ਹੈ। ਸੋ ਫੈਡਰਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ, ਜੋ ਕਿ ਪੋਲੀਟਿਕਸ ਤੋਂ ਪਹਿਲਾਂ ਇੱਕ ਲੋਇਰ ਸੀ, ਵਕੀਲ ਸੀ, ਸ਼ੀ ਸ਼ੁੱਡ ਬੀ ਯੂਜ਼ ਦਾ ਕੋਰਟਸ ਐਂਡ ਕੋਰਟ ਰੂਮਸ, ਇਹ ਤਾਂ ਅਨਫੋਰਚੁਨੇਟਲੀ ਵੇਟ ਹੀ ਨਹੀਂ ਕਰ ਸਕਦੀ ਕੋਰਟ ਕਚਹਿਰੀਆਂ ਲਈ, ਇਹ ਤਾਂ ਮੇਨ ਸਟ੍ਰੀਮ ਮੀਡੀਆ ਵਿੱਚ ਜਾ ਕੇ, ਪਬਲਿਕ ਵਿੱਚ ਜਾ ਕੇ, ਸੋਸ਼ਲ ਮੀਡੀਆ ਵਿੱਚ ਜਾ ਕੇ ਬਹਿਸ ਕਰ ਰਹੀ ਆ ਇਸ ਕੰਪਨੀ ਦੇ ਸੀਈਓ ਦੇ ਨਾਲ। ਉਹਨੇ ਕਿਹਾ ਕਿ ਜਦੋਂ 2024 ਦੇ ਵਿੱਚ ਇਸ ਅਮੈਰੀਕਨ ਕੰਪਨੀ ਨੇ ਸਟੈਲਕੋ ਇੰਕ ਨੂੰ ਖਰੀਦਿਆ ਸੀ, ਉਦੋਂ ਉਹਨਾਂ ਨੇ ਕੰਟਰੈਕਟ ਦੇ ਵਿੱਚ ਹੀ ਕਈ ਅੰਡਰਟੇਕਿੰਗ ਐਕਸੈਪਟ ਕੀਤੀਆਂ ਸੀ ਕਿ ਯੂਨੀਅਨਾਈਜ਼ ਐਂਡ ਨੋਨ ਯੂਨੀਅਨਾਈਜ਼ ਇੰਪਲੋਈਜ਼ ਦੀ ਲੈਵਲਸ 5 ਸਾਲ ਦੇ ਲਈ ਇਹਨਾਂ ਨੂੰ ਰੱਖਣੀਆਂ ਪੈਣਗੀਆਂ। ਪਰ ਲੋਰੈਂਕੋ ਗੰਸਾਲਵਸ ਨੇ ਕਿਹਾ, ਦ ਅੰਡਰਟੇਕਿੰਗਸ ਡੂ ਨਾਟ ਸਟਿਪਿਊਲੇਟ ਏ ਕਮਿਟਮੈਂਟ ਟੂ ਅਵੋਇਡ ਲੇਆਫਸ, ਮਤਲਬ ਕਿਤੇ ਵੀ ਨਹੀਂ ਇਸ ਕੰਟਰੈਕਟ ਲਿਖਿਆ ਹੋਇਆ ਕਿ ਜੇਕਰ ਇਕਨੋਮਿਕ ਹਾਲਾਤ ਬਦਲਦੇ ਨੇ ਅਸੀਂ ਇੰਪਲੋਈਜ਼ ਨੂੰ ਕੰਮ ਤੋਂ ਲੇ ਆਫ ਨਹੀਂ ਕਰ ਸਕਦੇ। ਜੇ ਤੁਸੀਂ ਕਹਿੰਦੇ ਵੀ ਉਹ ਕੰਮ ਤੋਂ ਕੱਢ ਨਹੀਂ ਸਕਦੇ, ਅਸੀਂ ਕਿਹੜਾ ਕੱਢ ਰਹੇ ਹਾਂ ਪੱਕੇ ਤੌਰ 'ਤੇ, ਅਸੀਂ ਤਾਂ ਲੇ ਆਫ ਕਰ ਰਹੇ ਹਾਂ ਜਿੰਨ ਚਿਰ ਇਕਨੋਮਿਕ ਹਾਲਾਤ ਠੀਕ ਨਹੀਂ ਹੁੰਦੇ। ਨਾਲੇ ਇਹਨੇ ਕਿਹਾ, ਨੋਰ ਡੂ ਦੇ ਇੰਕਲੂਡ ਏ ਰਿਕੁਆਇਰਮੈਂਟ ਦੈਟ ਇੰਪਲੋਇਮੈਂਟ ਲੈਵਲਸ ਬੀ ਅਬਵ ਅ ਸਰਟਨ ਅਮਾਊਂਟ ਔਨ ਈਚ ਡੇ ਆਫ ਦ 5 ਈਅਰਸ ਆਫ ਦ ਅੰਡਰਟੇਕਸ, ਮਤਲਬ ਕਿ ਅਗਲੇ ਕੁਛ ਕੁ ਮਹੀਨਿਆਂ ਲਈ ਜਾਂ ਸਾਲਾਂ ਦੇ ਲਈ ਜਿੰਨੀ ਚਿਰ ਯੂ ਐਸ ਦੇ ਨਾਲ ਟ੍ਰੇਡ ਡੀਲ ਨਹੀਂ ਸਾਈਨ ਕੀਤੀ ਜਾਂਦੀ, ਇਹ ਇੰਪਲੋਇਮੈਂਟ ਲੈਵਲਸ 500 ਬੰਦਿਆਂ ਨਾਲ ਘੱਟ ਰੱਖ ਸਕਦੇ ਆ, ਅਤੇ ਜਦੋਂ ਤੱਕ ਡੀਲ ਤਿਆਰ ਹੋ ਜਾਂਦੀ ਆ ਜਦੋਂ ਤੱਕ 29 ਸਾਲ ਦੇ ਐਂਡ ਤੱਕ ਇਹ 500 ਨਾਲ ਵਧਾ ਸਕਦੇ ਆ। ਇਹ ਵੀ ਇੱਕ ਲੂਪ ਹੋਲ ਹੈ। ਸੋ ਅਖੀਰ ਦੇ ਵਿੱਚ ਲੱਗਦਾ ਤਾਂ ਹੈ ਹੀ ਨਹੀਂ ਕਿ ਇਹ ਕੋਰਟ ਕਚਹਿਰੀਆਂ ਜਾਣ ਤੋਂ ਇਲਾਵਾ ਮਸਲਾ ਕੋਈ ਵੀ ਹੱਲ ਲੱਭਿਆ ਜਾ ਸਕਦਾ ਹੈ। ਅਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਆਰਵਾ ਦੇ ਵਿੱਚ ਬੈਠੀ ਸਰਕਾਰ ਆਪਦੇ ਬੱਸ ਦੇ ਵਿੱਚ ਹਰੇਕ ਪਾਵਰ ਵਰਤੂਗੀ ਇਸ ਕੰਪਨੀ ਦੇ ਖਿਲਾਫ ਆਪਦੇ ਕਮਿਟਮੈਂਟਸ ਵਾਇਲੇਟ ਕਰਨ ਦੇ ਲਈ। ਪਰ ਲੱਗਦਾ ਤਾਂ ਹੈ ਹੀ ਨਹੀਂ ਕਿ ਸਟੈਲਕੋ ਇੰਕ ਅਖੀਰਲੀ ਕੰਪਨੀ ਹੋਣੀ ਹੈ ਜੋ ਕਿ ਫੈਡਰਲ ਗਵਰਨਮੈਂਟ ਦੇ ਨਾਲ ਲੜ ਲੜ ਕੇ ਮੈਸ ਲੇ ਆਫ ਪੇਸ਼ ਕਰਨਗੇ ਜਾਂ ਆਪਰੇਸ਼ਨਸ ਰਿਡਿਊਸ ਕਰਨਗੇ ਜਾਂ ਸ਼ਿਫਟਾਂ ਘਟਾਉਣਗੇ ਜਾਂ ਇਨਵੈਸਟਮੈਂਟਸ ਕਰਨ ਤੋਂ ਡਿਲੇ ਜਾਂ ਕੰਪਲੀਟਲੀ ਰੁਕ ਜਾਣਗੇ ਜਾਂ ਸਭ ਤੋਂ ਵਰਸ ਗੱਲ ਲੱਗਦਾ ਹੈ ਹੀ ਨਹੀਂ ਕਿ ਇਹ ਅਖੀਰਲੀ ਕੰਪਨੀ ਕੈਨੇਡਾ ਹੋਊਗੀ ਜੋ ਕਿ ਇੱਥੇ ਆਪਰੇਸ਼ਨ ਬੰਦ ਕਰਕੇ ਉਹਨਾਂ ਨੂੰ ਸਾਊਥ ਆਫ ਦ ਬੋਰਡਰ ਪੱਕੇ ਤੌਰ 'ਤੇ ਮੂਵ ਕਰਨਗੇ। ਕਿਉਂ? ਕਿਉਂਕਿ ਇਸ ਮੁਲਕ ਦੇ ਵਿੱਚ ਮੈਨੂਫੈਕਚਰਿੰਗ ਉੱਨੀ ਚਿਰ ਹੀ ਫਾਇਦੇਮੰਦ ਹੈ ਜਿੰਨੀ ਚਿਰ ਯੂ ਐਸ ਤੱਕ ਫ੍ਰੀ ਟ੍ਰੇਡ ਮਾਰਕੀਟ ਐਕਸੈਸ ਹੈ, ਅਤੇ ਉਸ ਤੋਂ ਬਗੈਰ ਤਾਂ ਕੋਈ ਫਾਇਦਾ ਹੀ ਨਹੀਂ ਹੈ। ਅਤੇ ਮਾਰਕ ਕਾਰਨੀ ਨੂੰ 19 ਮਹੀਨੇ ਹੋ ਗਏ ਨੇ ਪਾਵਰ ਦੇ ਵਿੱਚ ਆਏ ਹੋਏ ਨੇ, ਅਤੇ ਹੁਣ ਟ੍ਰੇਡ ਡੀਲ ਛੱਡੋ, ਨੈਗੋਸ਼ੀਏਸ਼ਨ ਵੀ ਬਹੁਤ ਦੂਰ ਦੀ ਹੀ ਗੱਲ ਹੈ।

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ ਤੁਸੀਂ ਜਿਹੜੇ ਹਾਂ ਦੋਸਤੋ, ਸਮਾਂ ਐਨ ਸਮਾਪਤੀ ਵੱਲ ਜਾ ਰਿਹਾ ਹੈ। ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਜੇ ਤੁਹਾਡੇ ਖਿਡਸ, ਤੁਹਾਡੇ ਜਵਾਕ, ਤੁਹਾਡੇ ਬੱਚੇ ਹੁਣ ਹਾਈ ਸਕੂਲ ਦੇ ਵਿੱਚ ਪੜ੍ਹਦੇ ਨੇ, ਗ੍ਰੇਡ 9, 10, 11, 12, ਅਤੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੇ ਮੈਥ ਅਤੇ ਸਾਇੰਸ ਦੇ ਮਾਰਕਸ, ਉਹਨਾਂ ਦੇ ਗ੍ਰੇਡਸ ਇੰਪਰੂਵ ਹੋਣ, ਗੇਰੰਟੀਡ ਇੰਪਰੂਵ ਹੋਣ, ਉਹਨਾਂ ਨੂੰ ਜ਼ਿਆਦਾ ਵੱਡੀ, ਜ਼ਿਆਦਾ ਬਿਹਤਰ ਯੂਨੀਵਰਸਿਟੀ ਵਿੱਚ ਇਨਰੋਲਮੈਂਟ ਮਿਲੇ ਅਤੇ ਉਹਨਾਂ ਨੂੰ ਜ਼ਿਆਦਾ ਵੱਡੀਆਂ ਸਕਾਲਰਸ਼ਿਪਸ ਵੀ ਮਿਲਣ। ਫਿਰ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦੇ ਨਾਲ ਅੱਜ ਹੀ ਸੰਪਰਕ ਕਰੋ ਐਟ 416-568-9192। ਇਹ ਬਹੁਤ ਲੰਬੇ ਸਮੇਂ ਤੋਂ ਗ੍ਰੇਡ 1 to ਗ੍ਰੇਡ 12, ਖਾਸ ਤਾਂ ਹਾਈ ਸਕੂਲ ਪਰ ਪਹਿਲੀ ਗ੍ਰੇਡ ਤੋਂ ਲੈ ਕੇ 12ਵੀਂ ਗ੍ਰੇਡ ਤੱਕ ਬਹੁਤ ਹੀ ਵਧੀਆ ਟਿਊਸ਼ਨ ਅਤੇ 1-on-1 ਟ੍ਰੇਨਿੰਗ ਵੀ ਪ੍ਰੋਵਾਈਡ ਕਰਦੇ ਆ ਰਹੇ ਨੇ। ਕਹਿੰਦੇ ਨੇ ਕਿ ਜੇ ਤੁਹਾਡੇ ਜਵਾਕ ਹੁਣ 9ਵੀਂ, 10ਵੀਂ, 11ਵੀਂ, 12ਵੀਂ ਵਿੱਚ ਪੜ੍ਹਦੇ ਆ ਅਤੇ ਉਹ ਚਾਹੁੰਦੇ ਨੇ ਕਿ ਯੂਨੀਵਰਸਿਟੀ ਵਿੱਚ ਇਨਰੋਲਮੈਂਟ ਹੋ ਜਾਵੇ, ਪ੍ਰਿੰਸੀਪਲਸ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ, ਕੈਮਿਸਟਰੀ, ਯੂ ਨੇਮ ਇਟ, ਜਿੰਨੇ ਵੀ ਹਾਈ ਸਕੂਲ ਕੋਰਸਿਸ ਨੇ ਇਹਨਾਂ ਦੇ ਵਿੱਚ ਪੂਰਾ ਸਿਲੇਬਸ ਹੀ ਇਹਨਾਂ ਨੂੰ ਪੱਕਾ ਹੀ ਪੱਕਾ ਪਤਾ ਹੈ, ਰੋਜ਼ ਦਾ ਹੀ ਇਹਨਾਂ ਦਾ ਕੰਮ ਹੈ। ਕਹਿੰਦੇ ਨੇ ਪਹਿਲਾਂ ਤਾਂ ਜਵਾਕ ਦਾ ਫ੍ਰੀ ਐਵੈਲਿਊਏਸ਼ਨ ਟੈਸਟ ਕਰਵਾਵਾਂਗੇ, ਪਤਾ ਕਰਨ ਲਈ ਕਿ ਕਿੱਥੇ ਤੱਕ ਦੀ ਪਹੁੰਚ ਆ, ਕਿੱਥੇ ਤੱਕ ਦੀ ਉਹਨੂੰ ਅੰਡਰਸਟੈਂਡਿੰਗ ਹੈਗੀ ਹੈ ਅਤੇ ਕਿੰਨਾ ਕੁ ਮਾਰਕ ਹੁਣ ਮਿਲਣਾ। ਫਿਰ ਤੁਹਾਨੂੰ ਗੇਰੰਟੀ ਦੱਸਣਗੇ ਕਿ ਕਿੰਨੇ ਪਰਸੈਂਟ ਦੇ ਨਾਲ ਉਸ ਗ੍ਰੇਡ ਨੂੰ ਇੰਪਰੂਵ ਕਰਵਾ ਸਕਦੇ ਆ। ਕੋ ਪ੍ਰੋਫੈਸਰ ਬੁੱਟਰ, ਪ੍ਰੋਫੈਸਰ ਜੀਤ, ਜੋ ਕਿ MSc ਮਾਸਟਰਸ ਆਫ ਸਾਇੰਸ, M ਫਿਲਾਸਫੀ ਐਂਡ PhD ਡਿਗਰੀ ਹੋਲਡਰ ਹਨ। 416-568-9192, 416-568-9192। ਰਾਹੁਲ ਗਰੇਵਾਲ ਨਾਲ ਸੰਪਰਕ ਕਰੋ ਜੇ ਤੁਸੀਂ ਆਪਦੀ ਮੋਰਗੇਜ ਕਰਵਾਉਣੀ ਆ ਜਾਂ ਰਿਨਿਊਅਲ ਅਤੇ ਕਿਸ਼ਤ ਘਟਾਉਣੀ ਆ ਅਤੇ ਵਿਆਜ ਘਟਾਉਣਾ ਹੈ ਜਾਂ ਤੁਹਾਨੂੰ ਪ੍ਰਾਈਵੇਟ ਪੈਸੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਮਸਾਂ ਕੋਈ ਇੱਕ ਅੱਧਾ ਸਵਾਲ ਵੀ ਪੁੱਛਿਆ ਜਾਂਦਾ, ਮਸਾਂ ਕੋਈ ਵੀ ਵਿਆਜ ਚਾਰਜ ਕੀਤਾ ਜਾਂਦਾ, ਅਤੇ ਕਹਿੰਦੇ ਨੇ ਕਿ ਘੰਟਿਆਂ ਦੇ ਅੰਦਰ ਅੰਦਰ ਤੁਹਾਡੇ ਲਈ 5 ਲੱਖ ਤੱਕ ਦਾ ਪ੍ਰਬੰਧ ਕਰਕੇ ਦੇ ਸਕਦੇ ਹਾਂ। ਬਹੁਤ ਘੱਟ ਕੋਈ ਵੀ ਕਾਗਜ਼ਾਤ ਜਾਂ ਕੋਈ ਵੀ ਰਿਕੁਆਇਰਮੈਂਟ ਹਨ, ਪ੍ਰਾਈਵੇਟ ਮੋਰਗੇਜ ਚਾਹੀਦੀ ਆ, 5 ਲੱਖ ਤੱਕ ਤੁਹਾਨੂੰ ਇੱਕ ਦਿਨ ਦੇ ਅੰਦਰ ਅੰਦਰ ਪ੍ਰਬੰਧ ਕਰਕੇ ਦੇਣਗੇ। ਰਾਹੁਲ ਗਰੇਵਾਲ, 6472511, 6472511, 647-642-5111। ਅਤੇ ਹੁਣ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਜਾਂ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਦੇਸ ਪ੍ਰਦੇਸ ਦੇ ਨਾਲ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਆਪਣੇ ਆਪ ਲਈ, ਆਪਣੇ ਪੂਰੇ ਪਰਿਵਾਰ ਲਈ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਸਹੀ ਅਤੇ ਅਫੋਰਡੇਬਲ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ, ਟੈਕਸਟ ਔਰ ਵਟਸਐਪ 416-457-3381, 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: पंजाबी लहरां प्रोग्राम समर्पित है रंगले पंजाब नूं
3: पंजाबी बोली ते पंजाबी सभ्याचार नूं
2: गुरु साहिबान पीरां फकीरां दी धरती नूं
3: ठंडियां छावां जीआं मावां नूं
2: चौड़ियां छातियां वाले गभरुआं नूं
3: चरखा कतदियां ते पींगां झूटदियां मुटियारां नूं
2: लोक गीतां भंगड़े अते गिद्धियां दीआं छणकारां नूं
3: प्रोग्राम पंजाबी लहरां
2: हफ्ते दे सत्ते दिन प्राइम टाइम ते पंजाबी लहरां पंजाबीयत दी सेवा विच।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597. ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: मैं बलजिंदर सिंह नहल अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी काउंसलर कैंडिडेट, वार्ड 9 एंड 10।
2: ऑथराइज्ड एंड पेड फॉर बाय द कैंपेन ऑफिस ऑफ बलजिंदर सिंह नहल।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 9052041313, 9052041313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
6: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337।

ਤੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵੀ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਹੈਪੀ ਕਹਿਣ ਤਾਂ ਲੱਗਿਆ ਸੀ ਮੈਂ ਮੰਡੇ, ਬਟ ਲੌਂਗ ਵੀਕਐਂਡ, ਬੱਲੇ ਬੱਲੇ ਬੱਲੇ ਬੱਲੇ ਬੱਲੇ ਲੌਂਗ ਵੀਕਐਂਡ ਲੰਘ ਕੇ ਗਿਆ। ਅਤੇ ਲੌਂਗ ਵੀਕਐਂਡ ਯਾਰ ਸਭ ਇੰਜੋਏ ਕਰਦੇ ਹੀ ਕਰਦੇ, ਅਤੇ ਹੁਣ ਸ਼ੋਰਟ ਵੀਕ ਹੈ, ਇਹਦੀ ਵੀ ਇੱਕ ਖੁਸ਼ੀ ਅਲੱਗ ਹੀ ਹੁੰਦੀ ਹੈ। ਸ਼ੋਰਟ ਵੀਕ ਇੰਜੋਏ ਕਰਦੇ ਹਾਂ ਅਤੇ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ 905 673 3373 ਤੇ ਵੈਲਕਮ।

ਸ਼ਾਮ ਐਂਡ ਟਿਊਜ਼ਡੇ ਦੀ ਇਸ ਕਮਾਲ ਦੀ ਈਵਨਿੰਗ। ਅੱਜ ਤਾਂ ਮੌਸਮ ਯਾਰ ਹੋਇਆ ਪਿਆ ਪੂਰੇ ਦਾ ਪੂਰਾ ਆਪਣੇ ਸਮਰ ਵਾਲਾ, 25-26 ਡਿਗਰੀ ਟੈਂਪਰੇਚਰ। ਮੈਂ ਤਾਂ ਕਿਹਾ ਨਿਕਲ ਕੇ ਜੈਕਟ ਪਾ ਕੇ, ਅਤੇ ਬਾਅਦ ਦੇ ਵਿੱਚ ਹੋਇਆ ਯਾਰ ਕਿ ਨਵੀਂ ਹਜੇ ਨਾ ਜੈਕਟਾਂ ਜੁਕਟਾਂ ਕੱਢੋ। ਇਹ ਤਾਂ ਕੁਦਰਤ ਨੇ ਆਪਾਂ ਨੂੰ ਇੱਕ ਮੌਕਾ ਦਿੱਤਾ ਕਿ ਸਮਰ ਨੂੰ ਖੂਬ ਇੰਜੋਏ ਕਰੀਏ। ਸੋ ਬਾਹਰ ਨਿਕਲੋ, ਵਾਕ ਵੂਕ 'ਤੇ ਜਾਓ, ਹੈਵ ਅ ਗੁੱਡ ਟਾਈਮ, ਇੰਜੋਏ ਕਰੋ। ਅਤੇ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਡੇ ਨਾਲ ਲਾਉਂਦੇ ਹਾਂ ਰੌਣਕਾਂ, ਗੀਤ ਸੰਗੀਤ। ਕੁਝ ਕੁ ਤੁਹਾਡੇ ਪਸੰਦ ਦਾ ਹੋਊਗਾ, ਕੁਝ ਕੁ ਸਾਡੇ ਪਸੰਦ ਦਾ ਹੋਊਗਾ। ਅਤੇ ਇੱਕ ਯਾਰ ਸਾਂਝ ਹੀ ਹੈ ਤੁਹਾਡੀ ਸਾਡੀ, ਗੱਲਾਂ ਬਾਤਾਂ ਮਾਰ ਲਾਂਗੇ ਦੋ ਚਾਰ, ਅਤੇ ਗੀਤ ਸੰਗੀਤ ਸੁਣ ਲਾਂਗੇ ਇਕੱਠੇ, ਇੱਕ ਪਿਆਰੀ ਜਿਹੀ ਈਵਨਿੰਗ ਨੂੰ ਇੰਜੋਏ ਕਰਦੇ ਹਾਂ। ਮੈਂ ਕਹਿੰਦਾ ਹੁੰਦਾ ਕਿ ਜਦੋਂ ਬੰਦਾ ਯਾਰ ਗੱਡੀ 'ਚ ਇਕੱਲਾ ਇਕੱਲਾ ਜਾ ਰਿਹਾ, ਸਿਰਫ ਗਾਣੇ ਸੁਣ ਰਿਹਾ, ਗੱਲ ਜੀ ਨਹੀਂ ਬਣਦੀ। ਨਾਲੇ ਆਪਣੇ ਦੇਖੋ ਪ੍ਰੋਗਰਾਮ ਦੀ ਖਾਸੀਅਤ ਹੈ, ਆਪਾਂ ਗੱਲਾਂ ਵੀ ਮਾਰ ਲੈਂਦੇ ਹਾਂ, ਗੀਤ ਸੰਗੀਤ ਵੀ ਸੁਣਾ ਦਈਦਾ, ਤੁਹਾਨੂੰ ਕਿਤੇ ਨਾ ਕਿਤੇ ਕੋਈ ਇਨਫੋਰਮੇਸ਼ਨ ਵੀ ਦੇ ਦਿੱਤੀ ਹੈ। ਸੋ ਇਕੱਠੇ ਲੈਟਸ ਨੀਨੋ ਇਸ ਸ਼ਾਮ ਨੂੰ ਸਜਾਈਏ, ਮਹਿਫਿਲ ਮਿੱਤਰਾਂ ਦੀ ਸਜਦੀ ਰੋਜ਼ ਸ਼ਾਮ ਨੂੰ ਪੰਜਾਬੀ ਲਹਿਰਾਂ 'ਤੇ ਹੈ। ਸੋ ਮਹਿਫਿਲ ਤੁਹਾਡੀ ਸਾਡੀ ਹੈ, ਜੁੜ ਚੁੱਕੀ ਹੈ, ਤੁਸੀਂ ਜੁੜ ਚੁੱਕੇ ਹੋ, ਅਤੇ ਮਹਿਫਿਲ ਸ਼ੁਰੂ ਹੋ ਚੁੱਕੀ ਹੈ। ਅਤੇ ਨੱਚੀ ਜੋ ਸਾਡੇ ਨਾਲ, ਉਹਨੂੰ ਦਿਲ ਵੀ ਦਿਆਂਗੇ। ਵਾਹ ਕਿਆ ਗੀਤ।

ਸਾਡੀ ਇੱਕ ਤਾਂ ਹੰਸ ਰਾਜ ਹੰਸ ਸਾਹਿਬ ਨਾਲ ਇੰਟਰਵਿਊ ਹੈ, ਅਸੀਂ ਯੂਟਿਊਬ 'ਤੇ ਪਾਈ ਅਤੇ ਉਹਨੂੰ ਤੁਸੀਂ ਬੜਾ ਇੰਜੋਏ ਕਰ ਰਹੇ ਹੋ ਅਤੇ ਗੱਲਾਂ ਬਾਤਾਂ ਵਾਕਈ ਹੋਈਆਂ ਵੀ ਬਹੁਤ ਸੋਹਣੀਆਂ ਨੇ। ਸੋ ਯੂਟਿਊਬ ਚੈਨਲ ਹੈ ਸਾਡਾ ਪੰਜਾਬੀ ਲਹਿਰਾ ਅਤੇ ਹੰਸ ਰਾਜ ਹੰਸ ਸਾਹਿਬ ਨਾਲ ਬੀਤੇ ਦਿਨੀ ਜਦੋਂ ਟੋਰੋਂਟੋ ਆਈ ਸੀਗੀ ਉਹਨਾਂ ਨਾਲ ਗੱਲਬਾਤ ਬੜੀ ਸੋਹਣੀ ਹੋਈ। ਸੋ ਦੇਖਿਓ ਜ਼ਰੂਰ ਤੁਸੀਂ ਉਸ ਵੀਡੀਓ ਨੂੰ ਐਂਡ ਸਾਡੀਆਂ ਬਾਕੀ ਦੀਆਂ ਵੀ ਇੰਟਰਵਿਊ ਜਿੰਨੀਆਂ ਵੀ ਪਈਆਂ ਤੁਸੀਂ ਇੰਜੋਏ ਕਰੋ। ਸੋ ਬਹੁਤ ਸਾਰੀਆਂ ਨੇ ਐਂਡ ਬੜੇ ਅੱਛੇ ਅੱਛੇ ਕਲਾਕਾਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਯਾਰ, ਐਂਡ ਉਹ ਜਿਹੜੀ ਗੱਲਬਾਤ ਹੈ ਉਹ ਹੁੰਦੀ ਬੜੀ ਵਧੀਆ, ਖਾਸ ਤੌਰ 'ਤੇ ਜਦੋਂ ਇੰਨੇ ਵਧੀਆ ਇਨਸਾਨ ਕਲਾਕਾਰ ਹੋਣ। ਸਤਿੰਦਰ ਸਰਤਾਜ ਸਾਹਿਬ ਨਾਲ ਇੰਟਰਵਿਊ ਹੈ, ਸਿੱਧੂ ਮੂਸੇਵਾਲੇ ਬਾਈ ਨਾਲ ਇੰਟਰਵਿਊ ਹੈ, ਸੁਖਸ਼ਿੰਦਰ ਸ਼ਿੰਦਾ, ਰਾਣਾ ਰਣਬੀਰ, ਮਲਕੀਤ ਸਿੰਘ, ਹਰਭਜਨ ਮਾਨ, ਗੁਰਸੇਵਕ ਮਾਨ ਜੀ, ਬਾਬੂ ਸਿੰਘ ਮਾਨ ਜੀ, ਹੁਸਤਿੰਦਰ, ਨਿਰਵੈਰ ਪੰਨੂ, ਤਰਸੇਮ ਜੱਸੜ, ਜੈਜ਼ੀ ਬੀ ਭਾਜੀ, ਕੁਲਬੀਰ ਝਿੰਜਰ ਨਾਲ ਛੋਟੀ ਜਿਹੀ ਗੱਲਬਾਤ ਹੈ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਹੋਰਾਂ ਨਾਲ, ਗੁਰੂ ਰੰਧਾਵਾ, ਆਪਣੇ ਹਰਦੀਪ ਗਰੇਵਾਲ ਬਾਈ ਜੀ ਅਤੇ ਬੱਬੂ ਮਾਨ ਸਾਹਿਬ ਨਾਲ ਦੋ ਇੰਟਰਵਿਊਜ਼ ਨੇ ਮੈਨੂੰ ਲੱਗਦਾ, ਅਤੇ ਤੁਸੀਂ ਜ਼ਰੂਰ ਚੈੱਕ ਕਰੋ ਐਂਡ ਤੁਸੀਂ ਗੱਲਾਂ ਬਾਤਾਂ ਅਤੇ ਇੰਟਰਵਿਊਜ਼ ਨੂੰ ਖੂਬ ਇੰਜੋਏ ਕਰੋਗੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਗੱਲਬਾਤ ਹੋ ਰਹੀ ਹੈ ਤੁਹਾਡੀ ਸਾਡੀ 905-673-3337, 905-673-3337 ਇਜ਼ ਦਾ ਨੰਬਰ ਟੂ ਕਾਲ। ਸੋ ਆ ਜਾਓ ਅਤੇ

ਐਟਲਾਂਟਾ ਦੇ ਨੇੜੇ ਹੋਇਆ ਸਿਕਸ ਫਲੈਗਸ ਤੇ, ਤੇ ਹੁਣ ਵੰਡਰਲੈਂਡ ਵਾਲੇ ਨੇ ਵੀ ਆਪਣੀਆਂ ਦੋ ਰਾਈਡਸ ਲਵਾਇਥਨ ਐਂਡ ਬਹੀਮੈਸ ਆਈ ਥਿੰਕ ਰਾਈਟ, ਇਹ ਦੋ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਟੈਂਪਰੇਰੀਲੀ। ਆਈ ਐਮ ਸ਼ੋਰ ਕਿ ਕੋਈ ਨਾ ਕੋਈ ਟੈਸਟਿੰਗ ਕਰ ਰਹੇ ਹੋਣਗੇ ਜਸਟ ਕੌਸ਼ਨ ਦੇ ਤੌਰ ਤੇ, ਕਿਉਂਕਿ ਯਾਰ ਏਡੀ ਵੱਡੀ ਗੱਲ ਹੋਣੀ ਇੱਕ ਅਮਿਊਜ਼ਮੈਂਟ ਪਾਰਕ ਤੇ ਕਿਸੇ ਦਾ ਡਿੱਗ ਪੈਣਾ, ਉਹਨਾਂ ਦੀ ਮੌਤ ਹੋ ਜਾਣੀ, ਕਿਉਂਕਿ ਕੈਨੇਡਾਜ਼ ਵੰਡਰਲੈਂਡ ਵੀ ਇੱਕ ਸਿਕਸ ਫਲੈਗਸ ਦੀ ਪ੍ਰੋਪਰਟੀ ਹੈ। 2023 ਦੇ ਵਿੱਚ ਕੈਨੇਡਾਜ਼ ਵੰਡਰਲੈਂਡ ਸਿਕਸ ਫਲੈਗ ਦੀ ਪ੍ਰੋਪਰਟੀ ਬਣੀ ਹੈ। ਐਂਡ ਹੁਣ ਇਹ ਕਹਿ ਰਹੇ ਕਿ ਸਾਨੂੰ ਪਤਾ ਨਹੀਂ ਕਿ ਇਹ ਦੋ ਜਿਹੜੇ ਰੋਲਰ ਕੋਸਟਰਸ ਨੇ ਕਦੋਂ ਦੁਬਾਰਾ ਤੋਂ ਖੁੱਲਣਗੇ। ਸੋ ਇਟਸ ਸਕੇਰੀ। ਮੈਂ ਸਵੇਰੇ ਵੀ ਗੱਲਬਾਤ ਕਰ ਰਿਹਾ ਸੀ ਯਾਰ ਕਿ ਕਿਵੇਂ ਹੈ, ਇੱਕ ਡਰਾਉਣ ਵਾਲੀ ਖਬਰ ਹੈ ਯਾਰ। ਹੁਣ ਆਪਾਂ ਅਕਸਰ ਜਾਣੀ ਹਾਂ ਵੰਡਰਲੈਂਡ, ਤਾਂ ਅਸੀਂ ਤਾਂ ਸ਼ੁਰੂ ਤੋਂ ਮਤਲਬ ਤਾਂ ਜਦੋਂ ਦੇ 50-70 ਸਾਲਾਂ ਦੇ ਹੋਏ ਹਾਂ ਜਾ ਰਹੇ ਹਾਂ, ਅਤੇ ਹਰ ਸਾਲ ਜਾਈਦਾ ਅਸੀਂ, ਬੜੀ ਵਾਰ ਸੀਜ਼ਨ ਪਾਸ ਲੈ ਲੈਣਾ ਅਤੇ ਬਸ ਇਹੀ ਰਾਈਡਾਂ 'ਤੇ ਸਾਰਾ ਦਿਨ ਜਾਈ ਜਾਣਾ ਜਾਈ ਜਾਣਾ। ਇੱਦਾਂ ਦੀ ਜਦੋਂ ਕੋਈ ਸਟੋਰੀ ਹੁੰਦੀ ਹੈ ਉਹ ਵੀ ਆਪਣੇ ਇੰਨੇ ਨੇੜੇ, ਚਲੋ ਸਿਕਸ ਫਲੈਗਸ ਫਿਰ ਵੀ ਜੋਰਜਾ ਇਟਸ ਨੋਟ ਟੂ ਫਾਰ, ਸੋ ਇੱਦਾਂ ਦੀ ਗੱਲ ਹੋਣੀ, ਇਟਸ ਕਾਫੀ ਸਕੇਰੀ ਸਟੋਰੀ ਹੈ। ਸੋ ਖੈਰ ਪ੍ਰੋਗਰਾਮ ਪੰਜਾਬੀ ਰਹਿਣਾ 905-673-3337 ਆਪਣਾ ਨੰਬਰ ਹੈ, 905-673-3337 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਅੱਜ ਮੈਂ ਇੱਕ ਤੁਹਾਨੂੰ ਨੰਬਰ ਦੇਣਾ ਚਾਹੁੰਦਾ ਅਤੇ ਉਹ ਨੰਬਰ ਹੈ ਹੀਲ ਐਕਸ ਵੈਲਨੈਸ ਵਾਲਿਆਂ ਦਾ। ਸੋ ਹੀਲ ਐਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਗੋਰਵੇ ਅਤੇ ਕੰਟਰੀ ਸਾਈਡ ਦੇ ਕੋਰਨਰ ਦੇ ਉੱਤੇ ਲੋਕੇਟਡ ਨੇ। ਫਿਜ਼ੀਓਥੈਰੇਪੀ ਪ੍ਰੋਵਾਈਡ ਕਰਦੇ ਆ ਅਤੇ ਬਹੁਤ ਕਮਾਲ ਦੀ ਸਰਵਿਸ ਹੈ। ਬੀਤੇ ਦਿਨ ਮੇਰੇ ਮੋਮ ਇੱਥੇ ਗਏ ਅਤੇ ਬੜੀਆਂ ਕਲੀਨਿਕਸ ਨੂੰ ਟਰਾਈ ਕਰਨ ਤੋਂ ਬਾਅਦ ਕਹਿੰਦੇ ਨਾ ਵੀ ਜੋ ਇਹਨਾਂ ਦੀ ਸਰਵਿਸ ਸੀ ਨਾ ਵੀ ਕਿਤੇ ਵੱਧ ਕੀ ਸੀ ਬਾਕੀਆਂ ਨਾਲੋਂ। ਸੋ ਇਹ ਓਨੈਸਟ ਅਸੀਂ ਤੁਹਾਨੂੰ ਫਸਟ ਹੈਂਡ ਕਹਿੰਦੇ ਕਿ ਇੱਕ ਰੈਫਰੈਂਸ ਦੇ ਰਹੇ ਹਾਂ। ਹੀਲੈਕਸ ਫਿਜ਼ੀਓ ਐਂਡ ਰੀਹੈਬ 'ਤੇ ਜਾਓ, ਗੋਰਵੇ ਕੰਟਰੀ ਸਾਈਡ 'ਤੇ ਇੱਕੋ ਹੀ ਪਲਾਜ਼ਾ। ਸੋ ਫਿਜ਼ੀਓਥੈਰੇਪੀ ਕਿਹਨਾਂ ਕੋਲ ਐਮ ਵਾਈਟਲ ਲੇਜ਼ਰ ਟ੍ਰੀਟਮੈਂਟ ਹੈ ਜੋ ਵੱਖਰੇ ਵੱਖਰੇ ਪੇਨ ਨੂੰ ਟ੍ਰੀਟ ਕਰਦਾ, ਆਰਥਰਾਈਟਿਸ, ਕੋਈ ਮੋਚ ਆ ਗਈ, ਕੋਈ ਬੈਕ ਪੇਨ ਹੋ ਰਹੀ ਹੈ, ਕੋਈ ਇਨਫਲਮੇਸ਼ਨ ਹੋ ਗਈ, ਕੋਈ ਸਪੋਰਟਸ ਇੰਜਰੀ ਆ ਗਈ। ਕਾਇਰੋਪ੍ਰੈਕਟਰਸ ਵੀ ਇੱਥੇ ਅਵੇਲੇਬਲ ਨੇ, ਮਸਾਜ ਥੈਰੇਪੀ ਵੀ ਪ੍ਰੋਵਾਈਡ ਕਰਦੇ ਆ, ਪੈਲਵਿਕ ਫਲੋਰ ਫਿਜ਼ੀਓਥੈਰੇਪੀ ਨੂੰ ਵੀ ਟ੍ਰੀਟ ਕਰਦੇ ਨੇ। ਪ੍ਰੈਗਨੈਂਸੀ ਤੋਂ ਬਾਅਦ ਕਈ ਵਾਰ ਆਪਣੇ ਪੈਲਵਿਕ ਮਸਲ ਕਾਫੀ ਕਮਜ਼ੋਰ ਹੋ ਜਾਂਦੇ ਆ। ਸੋ ਤੁਸੀਂ ਇੱਕ ਵਾਰ ਇੱਥੇ ਜਾਓ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ। ਬਹੁਤ ਹੀ ਐਕਸਪੀਰੀਅੰਸਡ ਅਤੇ ਬੜੇ ਐਜੂਕੇਟਿਡ ਫਿਜ਼ੀਓਥੈਰੇਪਿਸਟ ਕਾਇਰੋਪ੍ਰੈਕਟਰਸ ਨੇ ਇੱਥੇ। ਔਰਥੋਟਿਕਸ ਵੀ ਕਰਦੇ ਆ, ਕੰਪਰੈਸ਼ਨ ਸਟਾਕਿੰਗਸ ਵੀ ਕਰਦੇ ਆ, ਕੋਈ ਐਂਕਲ ਬ੍ਰੇਸ, ਨੀ ਬ੍ਰੇਸ ਚਾਹੀਦੀ ਹੈ ਉਹਦੇ ਵਿੱਚ ਵੀ ਮਦਦ ਕਰਦੇ ਆ। ਇੰਸ਼ੋਰੈਂਸ ਸਾਰੀ ਐਕਸੈਪਟ ਕੀਤੀ ਜਾਂਦੀ ਹੈ। ਤੁਸੀਂ ਹੀਲੈਕਸ ਵੈਲਨੈਸ 'ਤੇ ਇੱਕ ਵਾਰ ਜਾਓ, ਸਾਡਾ ਰੈਫਰੈਂਸ ਦੇ ਦਿਓ, ਤੁਹਾਨੂੰ ਖਾਸ ਡਿਸਕਾਊਂਟ ਵੀ ਪ੍ਰੋਵਾਈਡ ਕੀਤਾ ਜਾਵੇਗਾ। ਹੀਲੈਕਸ ਵੈਲਨੈਸ ਗੋਰਵੇ ਕੰਟਰੀ ਸਾਈਡ, 905-913-5256। ਕਿਤੋਂ ਫਿਜ਼ੀਓ ਲੈ ਰਹੇ ਹੋ ਤੁਸੀਂ ਸਰਵਿਸ ਤੋਂ ਨਹੀਂ ਖੁਸ਼, ਇੱਕ ਵਾਰ ਮੇਰੇ ਕਹਿਣ 'ਤੇ ਇੱਥੇ ਜਾਓ, ਇੱਕ ਟ੍ਰੀਟਮੈਂਟ ਇੱਥੋਂ ਲੈ ਕੇ ਦੇਖੋ। 905-913-5256 ਨੰਬਰ ਹੈ। ਅਤੇ ਉਸ ਤੋਂ ਇਲਾਵਾ ਮੈਡੀਕਲ ਐਸਥੈਟਿਕ ਟ੍ਰੀਟਮੈਂਟ ਵੀ ਪ੍ਰੋਵਾਈਡ ਕਰਦੇ ਆ, ਸਕਿਨ ਲੇਜ਼ਰ, ਸਕਿਨ ਲਾਈ ਥੈਰੇਪੀ, ਜੇ ਕੋਈ ਸਕਿਨ ਕੰਡੀਸ਼ਨਸ ਨੇ, ਕੋਈ ਸਕਾਰਸ ਨੇ, ਕੋਈ ਫਾਈਨ ਲਾਈਨਸ ਰਿੰਕਲਸ ਨੇ, ਉਸ ਦੀ ਵੀ ਇਹ ਟ੍ਰੀਟਮੈਂਟ ਕਰਦੇ ਆ। ਜੇ ਕਿਤੇ ਕੋਈ ਵਾਲ ਝੜ ਰਹੇ ਆ, ਹੇਅਰ ਫੋਲਿਕਸ ਟ੍ਰੀਟਮੈਂਟ ਵੀ ਪ੍ਰੋਵਾਈਡ ਕਰਦੇ ਆ। ਸੋ ਮੈਨੀ ਡਿਫਰੈਂਟ ਡਿਫਰੈਂਟ ਸਰਵਿਸਿਸ, ਇੱਕ ਵਾਰ ਵਿਜ਼ਿਟ ਕਰੋ। ਹੀਲ ਐਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਗੋਰਵੇ ਕੰਟਰੀ ਸਾਈਡ, 905-913-5256 905-913-5256 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਡੇ ਲਈ ਅਵੇਲੇਬਲ

ਕੇ ਤੁਹਾਡੇ ਲਈ ਇੱਕ ਵਧੀਆ ਜਿਹਾ ਗੀਤ ਲਾਉਂਦੇ ਹਾਂ ਯਾਰ, ਬੜਾ ਲੈਜੈਂਡਰੀ, ਅਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਅਤੇ ਇਹ ਜੋ ਗੀਤ ਹੈ ਅਸੀਂ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਬਟ ਤੁਸੀਂ ਗੁਰਿੰਦਰ ਸਿੰਘ ਹੋਣਾ ਦਾ ਵੀ ਨੰਬਰ ਨੋਟ ਕਰੋ, ਕਿਸੇ ਨੇ ਵੀ ਅਗਰ ਬਿਜ਼ਨਸ ਸ਼ੁਰੂ ਕਰਨੀ ਆ, ਆਪਾਂ ਸੁਪਨੇ ਤਾਂ ਬੜੇ ਲੈਂਦੇ ਹਾਂ ਯਾਰ, ਮੈਂ ਰੈਸਟੋਰੈਂਟ ਖੋਲ੍ਹਣਾ, ਮੈਂ ਕੋਈ ਫੂਡ ਬਿਜ਼ਨਸ ਸਟਾਰਟ ਕਰਨੀ ਹੈ, ਮੈਂ ਕੋਈ ਟਰੈਕਿੰਗ ਕੰਪਨੀ ਖੋਲ੍ਹਣੀ ਹੈ, ਕੋਈ ਵੀ ਬਿਜ਼ਨਸ ਹੈ, ਬਟ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਬਿਜ਼ਨਸ ਨੂੰ ਕਿਵੇਂ ਸਟਾਰਟ ਕਰੀਏ, ਕਿਵੇਂ ਪਰਮਿਟਸ ਲੈਣੇ ਆ,

ਕਿਵੇਂ ਫਾਈਨੈਂਸਿੰਗ ਦੇ ਵਿੱਚ ਮਦਦ ਹੋਵੇਗੀ, ਬੜੀਆਂ ਚੀਜ਼ਾਂ ਆਉਂਦੀਆਂ ਨੇ ਬਿਜ਼ਨਸ ਓਪਨ ਕਰਨ ਦੇ ਵਿੱਚ ਕਿੰਨੇ ਪੈਸੇ ਲੱਗਣੇ ਚਾਹੀਦੇ ਆ। ਸੋ ਲੋ ਕੋਸਟ 'ਤੇ ਕੋਈ ਵੀ ਬਿਜ਼ਨਸ ਸ਼ੁਰੂ ਕਰਨੀ ਹੈ ਤੁਸੀਂ ਗੁਰਿੰਦਰ ਸਿੰਘ ਜੀ ਨੂੰ ਕਾਲ ਕਰੋ, 1-on-1 ਕੰਸਲਟੇਸ਼ਨ ਪ੍ਰੋਵਾਈਡ ਕਰਦੇ ਆ, ਬਿਜ਼ਨਸ ਕਿਵੇਂ ਸਟਾਰਟ ਕਰਨੀ ਹੈ ਸਟੈਪ ਬਾਏ ਸਟੈਪ ਤੁਹਾਨੂੰ ਗਾਈਡ ਕਰਨਗੇ। ਤੁਸੀਂ ਇੱਕ ਵਾਰ ਕਾਲ ਕਰ ਲਓ ਜੇ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚ ਰਹੇ ਸੀ, ਪਤਾ ਨਹੀਂ ਸੀ ਲੱਗ ਰਹੇ ਯਾਰ ਅਸੀਂ ਕਿੱਥੋਂ ਸ਼ੁਰੂ ਕਰੀਏ, ਤਾਂ 6-4-7-6-4-9-7-3-6-5 ਨੰਬਰ ਹੈ, 6-4-7-6-4-9-7-3-6-5-6-4-7-6-4-9-7-3-6-5 ਦੇ ਉੱਤੇ ਤੁਹਾਡੀ ਗੱਲਬਾਤ ਹੋਵੇਗੀ ਗੁਰਿੰਦਰ ਸਿੰਘ ਭਾਜੀ ਹੋਣਾ ਨਾਲ, ਐਂਡ ਤੁਹਾਡੀ ਪੂਰੀ ਐਨ ਗਾਈਡੈਂਸ ਵਿੱਚ ਤੁਹਾਡੇ ਲਈ ਹਾਜ਼ਰ ਨੇ। ਸੋ ਇਹਨਾਂ ਨੂੰ ਇੱਕ ਵਾਰ ਤੁਸੀਂ ਕਰੋ ਫੋਨ। ਸੋ ਪ੍ਰੋਗਰਾਮ ਮੈਂ ਪੰਜਾਬੀ ਰਹਾਂ ਅਤੇ ਨੰਬਰ ਹੈ ਆਪਣਾ 905-673-3337 ਅਤੇ ਤੁਹਾਡੇ ਨਾਲ ਜਲਦੀ ਹੀ ਗੱਲਾਂ ਬਾਤਾਂ ਦਾ ਜੋ ਸਿਲਸਿਲਾ ਹੈ ਉਹ ਆਪਾਂ ਸ਼ੁਰੂ ਕਰਾਂਗੇ। ਬਟ ਮੈਂ ਕਿਹਾ ਯਾਰ ਸਾਨੂੰ ਕਿਉਂ ਨਾ ਮਾਣਕ ਸਾਹਿਬ ਹੀ ਸੁਣਾ ਦਈਏ, ਬੱਲੇ ਬੱਲੇ ਬੱਲੇ। ਸੋ ਕੁਲਦੀਪ ਮਾਣਕ ਕਿਆ ਆਵਾਜ਼, ਕਿਆ ਅੰਦਾਜ਼ ਅਤੇ ਇਹਨਾਂ ਦੀ ਗਾਇਕੀ ਦੀ ਯਾਰ ਰੀਸ ਹੈ ਕਿਤੇ। ਅਤੇ ਮਾਣਕ ਸਾਹਿਬ, ਕਿਸੇ ਵੀ ਤੁਸੀਂ ਆਰਟਿਸਟ ਨੂੰ ਜਦੋਂ ਮਾਣਕ ਸਾਹਿਬ ਦਾ ਨਾਂ ਲੈ ਦਿਓ ਨਾ, ਹਰੇਕ ਦੇ ਮੂੰਹੋਂ ਇਹੀ ਨਿਕਲਦਾ ਕਿ ਵਾਹ ਵੇ ਵਾਹ, ਜੋ ਮਾਣਕ ਸਾਹਿਬ ਗਾ ਕੇ ਨਾ ਉਹ ਨਹੀਂ ਕਿਸ ਤੋਂ ਗਾ ਹੋਣਾ, ਅਤੇ ਬਿਨਾਂ ਮਾਈਕ ਤੋਂ ਕਿਹਾ ਮੈਂ ਕਹਿੰਦਾ ਕਿ ਸਟੇਜ ਦੇ ਅੱਗੇ ਮਾਈਕ ਪਿਆ ਹੋਣਾ ਅਤੇ ਪਿੱਛੋਂ ਆਪਣੇ ਮਾਣਕ ਸਾਹਿਬ ਨੇ ਹੇਕ ਲਾਉਂਦਿਆਂ ਨੇ ਆਉਣਾ ਅਤੇ ਮਾਈਕ ਦੀ ਲੋੜ ਹੀ ਨਹੀਂ ਸੀ ਪੈਂਦੀ ਯਾਰ। ਹੁਣ ਐਡੇ ਕਲਾਕਾਰ ਅਤੇ ਇੰਨਾ ਐਕਸਪੀਰੀਅੰਸ ਅਤੇ ਪਤਾ ਨਹੀਂ ਕਿੰਨੇ ਕਿੰਨੇ ਖਾੜੇ ਰੋਜ਼ ਦੇ ਲਾਉਣੇ। ਸੋ ਗੀਤ ਲਾਉਂਦੇ ਹਾਂ ਅਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਕੁਲਦੀਪ,

0: ਕਿਆ ਬਾਤ ਹੈ ਯਾਰ, ਤੇ ਮੈਨੂੰ ਪਤਾ ਵੀਕਐਂਡ ਤੋਂ ਬਾਅਦ ਤੁਹਾਡਾ ਵੀ ਮੂਡ ਹੁੰਦਾ ਕਿ ਨਵੀਂ ਯਾਰ ਥੋੜ੍ਹਾ ਬਹੁਤ ਗੀਤ ਹੀ ਸੁਣਾਈ ਜਾਓ, ਤੇ ਬੰਦਾ ਆਪਾਂ ਅਕਸਰ ਹੁਣ 3 ਦਿਨ ਦੀਆਂ ਛੁੱਟੀਆਂ ਮਨਾ ਕੇ ਹਟੇ ਹਾਂ, ਸੋ ਥਕਾਵਟ ਜੀ ਤਾਂ ਥੋੜ੍ਹੀ ਬਹੁਤੀ ਹੁੰਦੀ ਹੁੰਦੀ ਹੈ। ਸੋ ਪ੍ਰੋਗਰਾਮ ਪੰਜਾਬੀ ਰਾ 905-673-3337 ਆਪਣਾ ਫੋਨ ਨੰਬਰ ਹੈ। ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਰਕੇਸ਼ ਸ਼ਰਮਾ ਜੀ, ਜੋ ਤੁਹਾਡੇ ਬ੍ਰੈਂਪਟਨ ਸਿਟੀ ਕੌਂਸਲਰ ਦੇ ਉਮੀਦਵਾਰ ਨੇ ਵਾਰਡਸ 7 and 8 ਦੇ ਲਈ। ਸੋ ਵੀਕਐਂਡ 'ਤੇ ਐਡਵਾਂਸ ਪੋਲਿੰਗ ਲੰਘ ਕੇ ਹਟੀ ਹੈ, ਅਤੇ ਐਡਵਾਂਸ ਪੋਲਿੰਗ ਦੇ ਵਿੱਚ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਐਤਕੀ ਵੋਟਸ ਪਈਆਂ, ਅਤੇ ਕਹਿੰਦੇ ਆ ਕਿ ਜੇ ਆਪਾਂ ਟੋਰਾਂਟੋ ਦੀ ਗੱਲ ਕਰੀਏ ਤਾਂ ਇਲੈਕਸ਼ਨ ਜੰਪਡ ਨੀਅਰਲੀ 72%, ਆਪਾਂ ਜੇ 2023 ਦੀ ਬਾਈ ਇਲੈਕਸ਼ਨ ਦੇ ਨਾਲ ਕੰਪੇਅਰ ਕਰੀਏ। ਸੋ ਤਕਰੀਬਨ 2,22,000 ਬੰਦਾ ਟੋਰਾਂਟੋ ਦੇ ਵਿੱਚ ਐਡਵਾਂਸ ਪੋਲਿੰਗ ਦੇ ਵਿੱਚ ਆਪਣਾ ਵੋਟ ਪਾਉਣ ਗਿਆ। ਸੋ ਚੰਗੀ ਗੱਲ ਹੈ ਯਾਰ, ਆਪਾਂ ਨੂੰ ਜ਼ਰੂਰ ਵੋਟ ਪਾਉਣੀ ਚਾਹੀਦੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਐਡਵਾਂਸ ਪੋਲਿੰਗ ਹੋ ਰਹੀ ਹੈ। ਸੋ ਰਕੇਸ਼ ਜੀ ਵੈਲਕਮ ਸਰ।
1: ਥੈਂਕ ਯੂ ਨਵੀਂ ਭਾਜੀ, ਔਰ ਸਾਰੇ ਸਰੋਤਿਆਂ ਨੂੰ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਹੈਲੋ।
0: ਹੈਲੋ ਜੀ, ਵੈਲਕਮ ਰਕੇਸ਼ ਜੀ, ਥੋੜ੍ਹਾ ਫੋਨ ਦੇ ਨੇੜੇ ਆ ਜਾਓ, ਜਾਂ ਆਈ ਥਿੰਕ ਮੇਬੀ ਤੁਸੀਂ ਸਪੀਕਰ 'ਤੇ ਹੋ, ਐਂਡ ਫਿਰ ਆਪਣੀ ਕਲੀਅਰਲੀ ਪੂਰੀ ਗੱਲਬਾਤ ਹੋ ਸਕੇਗੀ। ਸੋ ਰਕੇਸ਼ ਜੀ, ਫਿਰ ਕਿਵੇਂ ਚੱਲ ਰਹੀ ਹੈ ਆਪਣੀ ਕੈਂਪੇਨ?
2: ਕੈਂਪੇਨ ਜੀ ਜ਼ੋਰਾਂ 'ਤੇ ਆ, ਔਰ ਨਵੀਂ ਜੀ ਔਰ ਸਾਨੂੰ ਆਪਣੇ ਕਮਿਊਨਿਟੀ ਦਾ ਬਹੁਤ ਸਾਥ ਮਿਲ ਰਿਹਾ, ਜਿੰਨੇ ਰੈਜੀਡੈਂਸ ਆ ਆਪਣੇ ਬ੍ਰੈਂਪਟੋਨੀਅਨ ਆ ਸਾਡੇ ਵਾਰਡ 7 and 8 'ਚ ਸਾਡੇ ਨਾਲ ਮੋਢਾ ਲਾ ਕੇ ਤੁਰੇ ਹੋਏ ਆ, ਔਰ ਸਾਡੀ ਪੂਰੀ ਸਪੋਰਟ ਕਰਦੇ ਆ, ਸਾਡੇ ਨਾਲ ਜਾ ਕੇ ਇੰਟਰੋਡਕਸ਼ਨ ਕਰਦੇ ਆ, ਜੇ ਅਸੀਂ ਡੋਰ ਨੋਕਿੰਗ ਕਰਦੇ ਹਾਂ ਸਾਡੇ ਨਾਲ ਜਾਂਦੇ ਆ, ਤਾਂ ਕਹਿੰਦੇ ਵੀ ਰਕੇਸ਼ ਸ਼ਰਮਾ ਨੂੰ ਹੀ ਵੋਟ ਪਾਉਣੀ ਹੈ, ਅਤੇ ਬਹੁਤ ਸਹਿਯੋਗ ਮਿਲਿਆ। ਹੁਣ ਵੀ ਸਾਡੀ ਡੋਰ ਨੋਕਿੰਗ ਜਿਹੜੀ ਚੱਲਦੀ ਪਈ ਆ, ਸਾਡੀ ਪੂਰੀ ਟੀਮ, ਅਸੀਂ ਲੋਕਾਂ ਨੂੰ ਆਪ ਖੁਦ ਮਿਲਦੇ ਹਾਂ, ਪੂਰਾ ਅੱਛਾ ਉਹਨਾਂ ਨਾਲ ਮੀਟਿੰਗ ਕਰਦੇ ਹਾਂ, ਉਹਨਾਂ ਦੀਆਂ ਕੰਸਰਨਸ ਹੁੰਦੇ ਹੈਗੇ, ਉਹਨਾਂ ਦੇ ਇਸ਼ੂਸ ਹੁੰਦੇ ਹੈਗੇ, ਤਾਂ ਉਹ ਬੜੇ ਖੁਸ਼ ਹੁੰਦੇ ਆ, ਹਾਂਜੀ ਤੁਸੀਂ ਆਏ ਆ, ਇਕੱਲੇ ਸਾਡੇ ਫਲਾਇਰ ਨਹੀਂ ਰੱਖ ਕੇ ਚੱਲ ਗਏ ਜੀ, ਡੋਰ ਨੋਕ ਉੱਤੇ ਮੈਸ ਪਾਈ ਜਾਂਦੇ, ਅਸੀਂ ਨਾ ਮੈਂ ਫਲਾਇਰ ਮੈਂ ਬਿਜ਼ਨਸ ਕਾਰਡ ਆਪਣਾ ਦਿੰਦਾ ਹੈਗਾ ਉਹਨਾਂ ਨੂੰ ਪ੍ਰੋਪਰ, ਅਤੇ ਉਹ ਬਹੁਤ ਖੁਸ਼ ਹੁੰਦੇ ਆ, ਔਰ ਸਾਨੂੰ ਆਪਾਂ ਨੇ ਸ਼ੇਅਰ ਕਰਦੇ, ਈਵਨ ਉਧਰ ਕਮਿਊਨਿਟੀ ਵੀ, ਵਾਈਟ ਕਮਿਊਨਿਟੀ, ਸਾਰਿਆਂ ਨੂੰ ਅਸੀਂ ਮਿਲ ਰਹੇ ਹਾਂ, ਸਾਰੇ ਹੀ ਸਾਨੂੰ ਵੋਟ ਕਰਨਗੇ ਇਸ ਵਾਰ, ਉਹ ਬਹੁਤ ਖੁਸ਼ ਹੈਗੇ ਆ, ਔਰ ਪੂਰਾ ਉਤਸ਼ਾਹ ਆ ਆਪਣੀ ਕਮਿਊਨਿਟੀ ਦੇ ਵਿੱਚ ਸਾਡੇ ਬ੍ਰੈਂਪਟਨ ਦੇ ਵਿੱਚ ਇਹਦੀਆਂ ਇਲੈਕਸ਼ਨਸ ਦਾ, ਅਤੇ ਜਿਹੜੀਆਂ ਹੁਣ ਐਡਵਾਂਸ ਪੋਲਿੰਗ ਹੋ ਕੇ ਗਈ ਆ 8, 9, 10, 11 ਨੂੰ, ਅਤੇ ਇਹਦੇ ਵਿੱਚ ਜਿਹੜੀ ਆ ਸਿਟੀ ਹਾਲ 'ਚ ਜਦੋਂ ਅਸੀਂ ਗਿਆ, ਮੈਂ ਪਹਿਲੇ ਦਿਨ ਵੋਟ ਪਾਉਣ 'ਤੇ ਕਾਫੀ ਉੱਥੇ ਗਹਿਮਾ ਗਹਿਮੀ ਸੀ, 100 to 150 ਬੰਦੇ ਦੀ ਲਾਈਨ ਸੀ ਜਿਹੜੀ ਟੁੱਟੀ ਨਹੀਂ ਹੈਗੀ, ਅਤੇ ਉਹ ਪਹਿਲੇ ਦਿਨ ਕਾਫੀ ਜਿੱਦਾਂ ਬ੍ਰੈਂਪਟਨ ਦੇ ਵਿੱਚ ਵੋਟ ਪਈ ਆ। ਫਿਰ ਉਸ ਤੋਂ ਬਾਅਦ ਅਸੀਂ ਜਦੋਂ ਆਪਣੇ ਵਾਰਡ ਦੀ ਗੱਲ ਕਰੀਏ, 7-8 ਦੀ ਵਾਰਡ ਗੱਲ ਕਰਦੇ ਹਾਂ, ਤਾਂ ਸਿਰਫ 1752 ਹੀ ਵੋਟਾਂ ਪਈਆਂ ਹਜੇ ਤੱਕ 3 ਦਿਨਾਂ ਦੇ ਵਿੱਚ, ਤੇ ਕਾਫੀ ਵੱਡਾ ਵਾਰਡ ਹੈ, ਕਾਫੀ ਵੱਡੀ ਬਾਉਂਡਰੀ ਲਾਈਨ ਹੈ, ਔਰ ਇਹਦੇ ਵਿੱਚ ਹੁਣ ਜਿਹੜੇ ਲੋਕੀ ਕਈ ਬਿਜ਼ੀ ਸੀਗੇ ਕੰਮਾਂ ਕਾਰਾਂ 'ਚ ਸੀ, ਤੇ ਹੁਣ ਤੁਹਾਡੇ ਕੋਲ ਚਾਂਸ ਹੈਗਾ ਆਪਣੀ ਚੇਂਜ ਲਿਆਉਣ ਦਾ। ਹੁਣ 16-17 ਨੂੰ ਜਿਹੜਾ ਫਰਾਈਡੇ ਆਉਣਾ 16 ਨੂੰ ਆਪਣਾ 8 ਵਜੇ ਤੱਕ ਆ, ਲੇਟ ਈਵਨਿੰਗ ਤੱਕ ਵੋਟਸ ਹੈਗੀ ਆ, ਸੈਟਰਡੇ ਨੂੰ 5 ਵਜੇ ਤੱਕ ਵੋਟ ਹੈਗੀ ਆ, ਤੇ ਤੁਸੀਂ ਭੁੱਲਣਾ ਨੀ ਕਿ ਆਪਣਾ ਇਸ ਤਰੀਕ ਨੂੰ ਤੁਸੀਂ ਵੋਟ ਪਾਉਣੀਆਂ ਹੈਗੀਆਂ, ਤੇ ਫਾਈਨਲ ਡੇਟ ਜਿਹੜਾ ਹੈਗਾ ਵੋਟਿੰਗ ਦਾ ਹੈਗਾ ਆਪਣਾ 2 October 2026, ਉਹ ਵੀ 8 ਵਜੇ ਤੱਕ ਹੈ। ਦੇਖੋ ਨਵੀਂ ਜੀ, ਤੁਹਾਨੂੰ ਪਤਾ ਹੈਲੋਵੀਨ ਆ ਰਹੀ ਆ, ਮੈਂ ਇੱਕ ਵਾਲਮਾਰਟ ਗਿਆ, ਬੱਚਾ ਇੱਕ ਇੰਨਾ ਐਡਵਾਂਸ ਸੀ, ਉਹ ਕਹਿੰਦਾ ਮੈਂ ਆਹੀ ਕੋਸਟਿਊਮ ਲੈਣਾ, ਜਿੱਦਾਂ ਉਹ ਇੰਨੀ ਉਹਦੀ ਡੈਡੀਕੇਸ਼ਨ ਸੀ ਉਹਦੇ ਲਈ ਕਿ ਹਾਂਜੀ ਮੈਨੂੰ ਜੀ ਆਹੀ ਮਿਲੇ, ਤੇ ਹੁਣ ਉਹ ਦੇਖੋ ਹਜੇ ਪੂਰੀ ਤਿਆਰੀ ਨਾਲ, ਇਹ ਹਜੇ 31 ਨੂੰ ਹੈਲੋਵੀਨ ਆਉਣੀ ਆ, ਠੀਕ ਹੈ ਜੀ, ਉਹ ਇੱਕ ਬੱਚਾ ਇਸ ਤਰ੍ਹਾਂ ਕਰ ਸਕਦਾ। ਤੁਸੀਂ ਆਪਣਾ ਮਨ ਚਾਹਿਆ ਕੈਂਡੀਡੇਟ ਰਿਪ੍ਰੈਜੈਂਟੇਟਿਵ ਤੁਸੀਂ ਚੁਣਨਾ ਹੈਗਾ, ਜਿਹਨੇ ਤੁਹਾਡੇ ਇਹਦੇ ਵਿੱਚ ਇਹ ਕੰਮ ਆਉਣੇ ਹੈਗੇ ਆ, ਮਿਊਂਸੀਪਲ ਇਲੈਕਸ਼ਨ ਜਿਹੜੇ ਸਿਟੀ ਦੇ ਵਿੱਚ ਆ, ਇਹ MP ਵਗੈਰਾ ਜਿਹੜੀਆਂ ਤੁਹਾਨੂੰ, ਜਿਹੜੇ ਕੋਈ ਵੀ ਤੁਹਾਡੀ ਸਨੋ ਰਿਮੂਵਲ, ਕੋਈ ਪਾਰਕ ਦਾ ਇਸ਼ੂ, ਕੋਈ ਪਾਰਕਿੰਗ ਦਾ ਇਸ਼ੂ ਜਿਹੜੇ ਸਿਟੀ ਦੇ ਵਿੱਚ ਆ, ਇਹ ਹੁਣ ਤੁਹਾਨੂੰ ਮੌਕਾ ਆ ਕਿ ਸਹੀ ਕੈਂਡੀਡੇਟ ਚੁਣਨ ਦਾ, ਤੇ ਇਹ ਤੁਸੀਂ ਆਪਣਾ ਜਿਹੜਾ ਵੋਟ ਦਾ ਰਾਈਟ ਹੈ ਉਹ ਮਿਸ ਨਾ ਕਰੋ। ਜਿੰਨੇ ਵੀ ਸਿਟੀਜ਼ਨ ਆ, ਮੈਨੂੰ ਉਹਨਾਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ, ਉਹਨਾਂ ਨੂੰ ਰਿਕੁਐਸਟ ਕਰਦਾ ਕਿ ਆਹ 16-17 ਨੂੰ ਘਰੋਂ ਨਿਕਲ ਕੇ ਵੋਟ ਪਾ ਕੇ ਆਓ, ਤੇ ਆਪਣਾ ਜਿਹੜਾ ਰਾਈਟ ਦਾ ਪ੍ਰੋਪਰ ਯੂਜ਼ ਕਰੋ। ਤੇ ਇਹ ਜਿਹੜੀ ਆ ਹੁਣ ਕਿਉਂ ਅਸੀਂ ਖੜੇ ਆ, ਮੈਨੂੰ ਕੋਈ ਲੋੜ ਨਹੀਂ ਹੈਗੀ ਕਿ ਹਾਂਜੀ ਮੈਂ ਪੋਲੀਟਿਕਸ 'ਚ ਆਵਾਂ, ਨਾ ਕੋਈ ਮੈਂ ਪੋਲੀਟੀਸ਼ੀਅਨ ਆ, ਨਾ ਮੈਨੂੰ ਕੋਈ ਲੋੜ ਹੈ, ਮੈਨੂੰ ਆਪਣੀ ਕਮਿਊਨਿਟੀ ਨੇ ਅੱਗੇ ਹੋ ਕੇ ਖੜਾ ਕੀਤਾ ਕਿ ਤੁਸੀਂ ਸਾਡੀ ਆਵਾਜ਼ ਬਣੋ, ਅੱਗੇ ਸਾਨੂੰ ਰੀਪ੍ਰਜੈਂਟ ਕਰੋ, ਜਿਹੜੇ ਸਾਡੇ ਇਸ਼ੂ ਆ, ਪੇਨ, ਸਾਡੀਆਂ ਪ੍ਰੋਬਲਮਸ ਆ, ਉਹਨੂੰ ਤੁਸੀਂ ਰਿਜ਼ੋਲਵ ਕਰੋ, ਉਹਨੂੰ ਸਿਟੀ ਹਾਲ 'ਚ ਲੈ ਕੇ ਜਾਓ, ਸਾਡੀ ਕੋਈ ਨਹੀਂ ਸੁਣਦਾ ਹੈਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਆ, ਹਰੇਕ ਨੂੰ ਮਿਲਦਾ, ਸਭ ਤੋਂ ਵੱਡਾ ਕਿਸਾਨ, ਮੇਰੇ ਤੋਂ ਵੀਡੀਓ ਭਾਜੀ ਰਿਕਾਰਡਡ ਆ ਆਪਣੇ ਰੈਜੀਡੈਂਸ ਦੀਆਂ, ਜਿਹਦਾ ਅਸੀਂ ਡੋਰ ਨੋਕ ਕਰਦੇ ਹੈਗੇ, ਉਹ ਪਹਿਲਾਂ ਕਹਿੰਦਾ ਅਸੀਂ ਜੀ ਆਹ ਸਾਡਾ ਮਸਲਾ ਹੱਲ ਕਰੋ, ਅਸੀਂ ਆਪਣੀ ਸਟਰੀਟ ਆਪਣੇ ਮੁਹੱਲੇ ਦੇ ਵਿੱਚ ਆਪਣੀ ਸਿਕਿਉਰਿਟੀ ਸਾਰਿਆਂ ਨੇ ਰਲ ਕੇ ਪੈਸਾ ਲਾ ਕੇ ਇੱਕ ਸਿਕਿਉਰਿਟੀ ਬੰਦਾ ਹਾਇਰ ਕੀਤਾ ਉਹ ਸਾਡੀ ਸਿਕਿਉਰਿਟੀ ਕਰਦਾ, ਤੇ ਉਹ ਅਸੀਂ ਕਿਉਂ ਨੀ ਅਸੀਂ ਜਿਹੜੇ ਇੰਨੇ ਵਧੀਆ ਕੰਟਰੀ ਚ ਰਹਿੰਦੇ ਹਾਂ ਅਸੀਂ ਇੰਨਾ ਪ੍ਰੋਪਰਟੀ ਟੈਕਸ ਦਿੰਦੇ ਹਾਂ ਰਾਈਟ, ਸਾਨੂੰ ਕਿਉਂ ਨੀ ਸੇਫੀ ਮਹਿਸੂਸ ਹੁੰਦੀ? ਬਿਜ਼ਨਸਮੈਨ ਤਾਂ ਡਰੇ ਹੋਏ ਹੈਗੇ ਆ ਤੇ ਆਪਣੇ ਕੋਈ ਪਬਲਿਕ ਆਮ ਜਨਤਾ ਪਾਰਕ ਨਹੀਂ ਜਾ ਸਕਦੀ, ਇਹ ਕਿਉਂ ਇਸ ਤਰ੍ਹਾਂ ਦਾ ਡਰ ਖੌਫ ਜਿਹੜਾ ਆਪਾਂ ਨੂੰ ਹੈਗਾ? ਇਹ ਚੀਜ਼ ਤੇ ਕੰਮ ਕਰਨ ਦੀ ਲੋੜ ਹੈ, ਇਹਨੂੰ ਦੇਖਣ ਦੀ ਲੋੜ ਹੈ ਕਿੱਥੇ ਕੋਈ ਚੀਜ਼ ਮਿਸਿੰਗ ਹੈ, ਉਹਨੂੰ ਆਪਾਂ ਸਹੀ ਕਰੀਏ। ਜਿੰਨੇ ਚੱਕਰ ਸਿਟੀਜ਼ਨ ਸੇਫ ਨਹੀਂ ਫੀਲ ਕਰਦਾ ਉਹ ਕੰਟਰੀ ਔਰ ਉਹ ਸ਼ਹਿਰ ਉਹ ਮਹੱਲ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਸਾਨੂੰ ਇੱਥੇ ਇਹ ਚੀਜ਼ ਹਟਾਉਣੀ ਪੈਣੀ ਆ, ਇੱਥੇ ਪ੍ਰੋਪਰ ਆਪਣਾ ਸਿਸਟਮ ਪੁਲਿਸ ਜਿਹੜਾ ਹੈਗਾ ਉਹਦੀ ਆਡਿਟਿੰਗ ਹੋਵੇ। ਅਸੀਂ ਇੰਨਾ ਬਜਟ ਦੇ ਰਹੇ, ਇੰਨਾ ਪੈਸਾ ਦੇ ਰਹੇ, ਸਾਨੂੰ ਸੇਫਟੀ ਕਿਉਂ ਨਹੀਂ ਮਿਲਦੀ? ਕਾਰਾਂ ਇੰਨੀਆਂ ਥੈਫਟ ਹੋਈਆਂ ਹੈਗੀਆਂ ਕਿ ਚੋਰੀ ਹੋਈ ਆ, ਵੈਂਡਲਿਜ਼ਮ ਹੋਇਆ ਹੈਗਾ, ਤੇ ਆਪਾਂ ਨੂੰ ਕਿਉਂ ਨੀ ਆਪਾਂ ਨੂੰ ਫੈਸਿਲਿਟੀ ਮਿਲਦੀ, ਕਿਉਂ ਨੀ ਉਹਨਾਂ ਨੂੰ ਨੱਥ ਪਾਈ ਜਾਂਦੀ? ਇਹ ਕੁਛ ਦੇ ਪਿੱਛੇ ਕੀ ਕਾਰਨ ਹੈ? ਉਹ ਸਾਨੂੰ ਰੂਟ ਕੌਜ਼ ਜਿਹੜੀ ਮਿਸਮੈਨੇਜਮੈਂਟ ਉਹ ਸਾਨੂੰ ਲੱਭਣ ਦੀ ਲੋੜ ਹੈ। ਉੱਥੇ ਅੱਛੇ ਬੰਦੇ ਹੋਣੇ ਚਾਹੀਦੇ ਆ ਟੌਪ ਤੇ ਜਿਹੜੇ ਕਿ ਹਾਂ ਇਹਨੂੰ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ, ਆ ਕੇ ਜਦੋਂ ਗੱਲਾਂ ਕਰਨ, ਵੋਟਿੰਗ ਹੋਣ, ਦੋ ਚੀਜ਼ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਠੀਕ ਹੈ? ਦੂਜਾ ਵੱਡਾ ਮਸਲਾ ਆ ਜਾਂਦਾ ਪ੍ਰੋਪਰਟੀ ਟੈਕਸ ਦਾ। ਪ੍ਰੋਪਰਟੀ ਟੈਕਸ ਕਿਉਂ ਵੱਧ ਰਿਹਾ? ਪ੍ਰੋਪਰਟੀ ਟੈਕਸ ਜਿਹੜਾ ਰੈਵਨਿਊ ਚਾਹੀਦਾ ਇਹਨੂੰ ਹੋਰ ਰਿਸੋਰਸਿਸ ਤੋਂ ਲੱਭਣਾ ਚਾਹੀਦਾ, ਉਹਦੀ ਮਿਸਮੈਨੇਜਮੈਂਟ ਨਾ ਹੋਵੇ, ਉਹਨੂੰ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ, ਉਹਦੀ ਪ੍ਰੋਪਰ ਜਿਹੜੀ ਆਪਾਂ ਨੂੰ ਰੋਕਣ ਦੀ ਲੋੜ ਹੈ ਕਿ ਜਿਹੜੀ ਅਨਨੈਸੈਸਰੀ ਅਸੀਂ ਵੇਸਟ ਕਰਦੇ ਆ। ਪ੍ਰੋਪਰ ਸਾਡੇ ਸਿਟੀਜ਼ਨ ਨੂੰ ਅਕਾਊਂਟੇਬਿਲਟੀ ਚਾਹੀਦੀ, ਟ੍ਰਾਂਸਪੇਰੈਂਸੀ ਚਾਹੀਦੀ, ਕਿੱਥੇ ਸਾਡੇ ਫੰਡ ਸਾਡੇ ਯੂਜ਼ ਹੁੰਦੇ ਆ, ਤੇ ਬਹੁਤ ਵੱਡੇ ਵੱਡੇ ਮਸਲੇ ਆ। ਦੇਖੋ ਤੁਸੀਂ ਕਾਲ ਕਰਦੇ ਪੁਲਿਸ ਨੂੰ, ਉੱਥੇ ਵੇਟਿੰਗ ਲਾ ਕਿੰਨਾ ਆ, ਜਾਂ ਉਹਨਾਂ ਨੂੰ ਇਹਨੂੰ ਆਉਂਦੀ ਨੀ, ਪੁਲਿਸ ਹੀ ਨੀ ਘਰ ਆਉਂਦੀ ਕਿ ਹਾਂ ਕਿਸੇ ਦੇ ਮੇਰੇ ਨਾਲ ਕੰਮ ਕਰਦੇ ਜਿਹਨਾਂ ਦੀਆਂ ਬੰਗਾਂ ਖੋਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਚੱਕ ਕੇ ਕਾਰ ਚ ਕਿਡਨੈਪ ਕਰਨ ਲੱਗੇ, ਨਹੀਂ ਜੀ ਅਸੀਂ ਨੀ ਆ ਸਕਦੇ, ਤੁਹਾਡਾ ਅਜੇ 300-400 ਕੇਸ ਆ ਜੀ, ਸ਼ੁਕਰ ਕਰੋ ਤੁਹਾਡੀਆਂ ਹਜੇ ਤੇ ਉਹਨਾਂ ਨੇ ਹੱਥ ਨਹੀਂ ਵੱਢੇ ਹੈਗੇ, ਬੰਗਾ ਖੋਣ ਦੀ ਕੋਸ਼ਿਸ਼ ਕੀਤੀ ਆ, ਤੇ ਇਸ ਤਰ੍ਹਾਂ ਦਾ ਥੋੜੋ ਰਿਸਪੌਂਸ ਚਾਹੀਦਾ। ਉੱਥੇ ਬੰਦਾ ਰਾਈਟ ਵੇ ਸਰਵਿਸ ਮਿਲਣੀ ਚਾਹੀਦੀ ਆ, ਠੀਕ ਹੈ? ਹੋਸਪਿਟਲ ਕਾਲ ਕਰਦੇ, ਹੋਸਪਿਟਲ ਜਾਂਦੇ ਕਿੰਨਾ ਕਿੰਨਾ ਵੇਟਿੰਗ ਟਾਈਮ ਆ, ਇੰਨਾ ਤੁਹਾਨੂੰ ਪੈਸਾ ਦਿੰਦੇ, ਤੁਹਾਨੂੰ ਇਨਫਰਾਸਟਰਕਚਰ ਕਿਉਂ ਨੀ ਮਿਲਦਾ ਹੈਗਾ? ਕਿਉਂ ਨੀ ਸੈਕਿੰਡ ਹੋਸਪਿਟਲ ਆਉਂਦਾ ਹੈਗਾ? ਜਦੋਂ ਵੋਟਾਂ ਆਉਂਦੀਆਂ ਉਦੋਂ ਗੱਲਬਾਤ ਹੋ ਜਾਂਦੀ ਆ, ਉਦੋਂ ਬਾਅਦ ਫੇਰ ਹਟ ਜਾਂਦੇ ਆ। ਇਹ ਸਾਨੂੰ ਆਵਾਜ਼ ਉੱਥੇ ਉਠਾਉਣੀ ਪਏਗੀ। ਅਗਰ ਤੁਸੀਂ ਚਾਹੁੰਦੇ ਆ ਇਸ ਵਾਰ ਕੋਈ ਅੱਛੀ ਆਵਾਜ਼ ਤੁਹਾਡੀ ਆਵੇ, ਸਿਟੀ ਦੇ ਵਿੱਚ ਤੁਹਾਨੂੰ ਰੀਪ੍ਰਜੈਂਟ ਕਰੇ, ਤੁਹਾਡੇ ਮਸਲੇ ਹੱਲ ਕਰੇ, ਤਾਂ ਇੱਕੋ ਹੀ ਹੱਲ ਹੈ, ਰਕੇਸ਼ ਸ਼ਰਮਾ। ਰਕੇਸ਼ ਸ਼ਰਮਾ ਨੂੰ ਤੁਸੀਂ ਵੋਟ ਪਾਉਣੀ ਆ, ਤੇ ਉਹਨੂੰ 7th ward ਦਾ ਕੌਂਸਲਰ ਬਣਾ ਕੇ ਤੁਹਾਡੇ ਜਿੰਨੇ ਵੀ ਮਸਲੇ, ਜੇ ਤੁਸੀਂ ਮੈਨੂੰ ਕਹੋਗੇ ਹਾਂ ਜੀ ਆਹ ਚੀਜ਼ ਮੈਨੂੰ ਕੋਈ ਨਾਮ ਫੇਮ ਜਾਂ ਪੈਸੇ ਦੀ ਜ਼ਰੂਰਤ ਨਹੀਂ, ਜੇ ਚੀਜ਼ਾਂ ਚੇਂਜ ਨਹੀਂ ਹੋਈਆਂ ਮੈਂ ਰਿਜ਼ਾਈਨ ਕਰ ਦਊਗਾ, ਉੱਥੇ ਤੁਸੀਂ 100 ਦਿਨਾਂ ਬਾਅਦ ਦੇਖ ਲਿਓ ਜਿੰਨੇ ਵੀ ਮਸਲੇ ਤੁਹਾਡੇ, ਉੱਥੇ ਜਾਵਾਂਗੇ। ਆਪਾਂ ਸੱਚੇ ਦਿਲ ਨਾਲ ਜਿਹੜਾ ਕੰਮ ਕਰਨਾ ਹੈਗਾ, ਇੰਨੇ ਸਾਲਾਂ ਦੇ ਹੋ ਗਏ, 33 ਸਾਲ ਹੋ ਗਏ ਇੱਥੇ, ਜੋ ਵੀ ਕੀਤਾ ਦਿਲੋਂ ਕੀਤਾ ਆ, ਜੋ ਵੀ ਆਪਣਾ ਕੰਮ ਕੀਤਾ ਦਿਲੋਂ ਕੀਤਾ ਔਰ ਵਧੀਆ ਸਕਸੈਸ ਹਾਸਲ ਕੀਤੀ ਆ।
0: ਬਿਲਕੁਲ। ਸੋ ਰਕੇਸ਼ ਸ਼ਰਮਾ ਤੁਹਾਡੇ ਕੈਂਡੀਡੇਟ ਨੇ ਫਾਰ ਸਿਟੀ ਕਾਉਂਸਲਰ ਇਨ ਬ੍ਰੈਂਪਟਨ, ਵਾਰਡਸ 7 and 8। ਤੁਸੀਂ ਇਹਨਾਂ ਦਾ ਪਰਸਨਲ ਨੰਬਰ ਨੋਟ ਕਰੋ, ਕੋਈ ਵੀ ਇਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਹੈ ਤੁਹਾਡੇ ਲਈ ਹਾਜ਼ਰ ਨੇ। ਐਂਡ ਬੜੇ ਲੋਕ ਕਹਿੰਦੇ ਯਾਰ ਅਸੀਂ ਕਾਉਂਸਲਰ ਨੂੰ ਫੋਨ ਕੀਤਾ, ਫੋਨ ਨਹੀਂ ਚੱਕ ਰਹੇ। ਸੋ ਇਹ ਰਕੇਸ਼ ਜੀ ਦਾ ਪਰਸਨਲ ਨੰਬਰ ਹੈ। ਸੋ ਵਾਰਡ 7 and 8 ਦੇ ਰੈਜੀਡੈਂਟਸ ਦੇ ਲਈ 416-823-9905 416-823-9505। ਕਈ ਕਹਿੰਦੇ ਆ ਕਿ ਭਾਜੀ ਅਸੀਂ ਕਾਉਂਸਲਰ ਦੇ ਦਫ਼ਤਰ 'ਚ ਜਾਂਦੇ ਹਾਂ, ਸਾਨੂੰ ਕੋਈ ਮਿਲਦਾ ਨਹੀਂ। ਮੈਂ ਤੁਹਾਨੂੰ ਰਕੇਸ਼ ਜੀ ਦੇ ਦਫ਼ਤਰ ਦਾ ਵੀ ਐਡਰੈਸ ਦੇ ਰਿਹਾ, ਹੁਣ ਨਹੀਂ ਦਫ਼ਤਰ ਇਹਨਾਂ ਦਾ, ਬੜੇ ਲੰਬੇ ਸਮੇਂ ਦਾ ਖੁੱਲ੍ਹਾ। ਐਂਡ ਇਹਨਾਂ ਦੇ ਰੀਅਲ ਇਸਟੇਟ ਦੀ ਬ੍ਰੋਕਰੇਜ ਦਾ ਇਹਨਾਂ ਦਾ ਆਪਦਾ ਦਫ਼ਤਰ ਹੈ, 9300 ਗੋਰਵੇ ਡਰਾਈਵ ਸਵੀਟ 205, 9300 ਗੋਰਵੇ ਡਰਾਈਵ ਸਵੀਟ 205। ਨੰਬਰ ਹੈ 416-823-9905। ਡਾਇਰੈਕਟ ਲਾਈਨ ਹੈ, ਗਰੰਟੀ ਕਰਦੇ ਆ ਕਿ ਫੋਨ ਇਹ ਐਂਸਰ ਕਰਨਗੇ, ਨਹੀਂ ਤਾਂ ਕਾਲ ਬੈਕ ਆ ਜੂਗੀ 416-823-9505। ਰਕੇਸ਼ ਜੀ ਬਹੁਤ ਸ਼ੁਕਰੀਆ ਸਰ।
2: ਬਿਲਕੁਲ ਜੀ, ਲਾਸਟ ਵਿੱਚ ਮੈਂ ਕਹਿਣਾ ਚਾਹੁੰਦਾ ਇੱਕ, ਮੈਂ ਕੋਈ ਨਾ ਸਾਡਾ ਫੋਨ ਚੇਂਜ ਹੋਇਆ, ਨਾ ਸਾਡਾ ਆਫਿਸ ਡਰੈਸ, ਹਮੇਸ਼ਾ ਤੁਹਾਨੂੰ ਅਸੀਂ ਰੈਡੀ ਆ, ਐਕਸੈਸੀਬਲ ਆ ਤੁਹਾਡੇ ਕੋਲ, ਤੁਸੀਂ ਕਦੀ ਵੀ ਤੁਹਾਨੂੰ ਲੋੜ ਹੈ ਚਾਹੀਦੀ ਅਸੀਂ ਅਵੇਲੇਬਲ ਹੈਗੇ ਆ। ਜਿਨ੍ਹਾਂ ਨੇ ਵੀ ਵੋਟ ਭੈਣ ਭਰਾ ਹੁਣ ਕਰਨਾ ਚਾਹੁੰਦੇ ਹੈਗਾ, ਅਸੀਂ ਹੁਣ ਇੱਥੇ ਡੋਰ ਨੋਕਿੰਗ ਕਰਦੇ ਸੀ, ਉਹਨਾਂ ਨੂੰ ਆਪਣੇ ਰਾਈਡ ਚਾਹੀਦੀ ਆ, ਬੱਚੇ ਜਿੱਦਾਂ ਕੋਈ ਸਿਆਣੇ ਨਹੀਂ ਜਾ ਸਕਦੇ, ਅਸੀਂ ਰਾਈਡ ਪ੍ਰੋਵਾਈਡ ਕਰਦੇ ਆ,
0: ਸਾਨੂੰ
2: ਸਾਡੇ ਕੈਂਪੇਨ ਆਫਿਸ ਦੇ ਵਿੱਚ ਅਸੀਂ ਰਾਈਡ ਵੇ ਤੁਹਾਨੂੰ ਲੈ ਕੇ ਜਾਵਾਂਗੇ। ਸਾਡਾ ਮੋਟਿਵ ਔਰ ਵਿਜ਼ਨ ਇਹ ਨਵੀਂ, ਯੋਰ ਟਰਸਟ ਇਜ਼ ਮਾਈ ਰਿਸਪੋਂਸਿਬਿਲਟੀ, ਲੈਟਸ ਬਿਲਡ ਅ ਬੈਟਰ ਬ੍ਰੈਂਪਟਨ।
0: ਥੈਂਕ ਯੂ। 416-823-9905 ਇਹਨਾਂ ਦਾ ਫੋਨ ਨੰਬਰ। ਥੈਂਕ ਯੂ ਸਰ, ਬਹੁਤ ਸ਼ੁਕਰੀਆ, ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਰਹਿਣ ਦੇ 905-673-3337 ਤੇ ਗੱਲਬਾਤ ਹੋ ਰਹੀ ਨੇ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ, ਸਾਡੇ ਬੜੇ ਪਿਆਰੇ ਯਾਰ UBT ਟਰਾਂਸਪੋਰਟ ਵਾਲੇ ਵੀਰਾਂ ਦਾ ਦਵਾਂ। UBT ਟਰਾਂਸਪੋਰਟ ਨੂੰ ਚਾਹੀਦੇ ਨੇ ਟੋਰਾਂਟੋ ਟੂ ਮੌਂਟਰੀਅਲ ਐਂਡ ਮੌਂਟਰੀਅਲ ਟੂ ਟੋਰਾਂਟੋ ਦੇ ਲਈ ਓਨਰ ਆਪਰੇਟਰ। ਸੋ ਟੋਰਾਂਟੋ ਟੂ ਮੌਂਟਰੀਅਲ, ਮੌਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰਸ ਦੀ ਇਹਨਾਂ ਨੂੰ ਜਲਦੀ ਹੀ ਜ਼ਰੂਰਤ ਹੈ। ਸੋ ਨੰਬਰ ਹੈ 416-881-1934। ਜਲਦੀ ਕਰ ਲਓ ਫੋਨ ਕਿਉਂਕਿ ਲਿਮਿਟਿਡ ਜੀਆਂ ਇਹਨਾਂ ਨੂੰ ਪੋਜੀਸ਼ਨਸ ਦੇ ਲਈ ਬੰਦੇ ਚਾਹੀਦੇ ਆ, ਬਟ ਕੰਪਨੀ ਬੜੀ ਵਧੀਆ ਯਾਰ, ਪੇ ਟਾਈਮ ਸਿਰ, ਵਧੀਆ ਪੇ, ਪ੍ਰੋਫੈਸ਼ਨਲ ਬੰਦੇ ਨੇ। ਤੁਸੀਂ ਇਹਨਾਂ ਨਾਲ ਕਰੋਗੇ ਨਾ ਗੱਲ, ਤੁਸੀਂ ਕਹੋਗੇ ਨਵੀਂ ਯਾਰ ਬਾਕੀ ਕੰਪਨੀ ਨਾਲੋਂ ਵਾਕਈ ਸਾਨੂੰ ਇੱਕ ਡਿਫਰੈਂਸ ਨਜ਼ਰ ਆਇਆ। ਸੋ ਨੰਬਰ ਹੈ 416-881-1934। ਇੱਕ ਵਾਰ ਫਿਰ ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ ਦੇ ਲਈ ਇਹਨਾਂ ਨੂੰ ਚਾਹੀਦੇ ਨੇ ਓਨਰ ਆਪਰੇਟਰ। 416-881-1934 416-881-1934। ਐਂਡ ਰਮਨਦੀਪ ਜਗਦੇ ਇਮੀਗ੍ਰੇਸ਼ਨ ਐਂਡ ਪੇਅਰ ਲੀਗਲ ਦੀ ਟੀਮ ਤੋਂ ਵੀ ਹਾਜ਼ਰ ਨੇ। ਤੁਸੀਂ ਰਮਨਦੀਪ ਨੂੰ ਫੋਨ ਕਰਨਾ ਕੋਈ ਵੀ ਨੋਟਰੀ ਸੇਵਾਵਾਂ ਦੇ ਲਈ। ਹੁਣ ਕਈ ਵਾਰ ਸਰਟੀਫਾਈਡ ਟਰੂ ਕਾਪੀਜ਼ ਚਾਹੀਦੇ ਆ ਡਾਕੂਮੈਂਟਸ ਦੇ ਲਈ, ਕੋਈ ਪਾਵਰ ਆਫ ਅਟਰਨੀ ਦੇ ਲਈ ਡਾਕੂਮੈਂਟ ਚਾਹੀਦੇ ਆ, ਕੋਈ ਐਫੀਡੇਵਿਟ BLS ਦੇ ਨਾਲ ਰਿਲੇਟਡ ਕੋਈ ਵੀ ਡਾਕੂਮੈਂਟ ਜਾਂ ਨੋਟਰੀ ਸੇਵਾਵਾਂ, ਤਾਂ ਜਗਦੇ ਪੇਅਰ ਲੀਗਲ ਐਂਡ ਇਮੀਗ੍ਰੇਸ਼ਨ, ਰਮਨਦੀਪ ਜਗਦੇ 6478085859 6478085859 6478085859 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਜਲਦੀ ਗੱਲਬਾਤ, ਤੁਹਾਡੇ ਲਈ ਹਾਜ਼ਰ ਨੇ। ਸੋ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, ਅਤੇ ਇੱਕ ਗੀਤ ਤੋਂ ਬਾਅਦ ਫਿਰ ਇੱਕ ਮੈਨੂੰ ਸਾਡੇ ਇੱਕ ਲਿਸਨਰ ਦੀ ਈਮੇਲ ਆਈ ਆ, ਅਤੇ ਉਸ ਬਾਰੇ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ। ਸੋ ਜੁੜੇ ਰਹੋ ਅਤੇ ਉਹਨੇ ਵਾਪਸ ਇਹ ਗਾਣੇ ਦੀਆਂ ਸਕਿੱਟਾਂ ਵੀ ਬੜੀਆਂ ਵਧੀਆ ਹੁੰਦੀਆਂ ਸੀ ਆਪਾਂ ਨੂੰ।

0: ਆਤਾ ਹੈ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਜੀ ਦੀ ਇਹ ਐਲਬਮ ਨੇ ਤਾਂ ਮੈਂ ਕਹਿੰਦਾ ਕਮਾਲ ਹੀ ਕੀਤੀ ਹੈ। ਰੀਚ ਸਫਾਰੀ ਸੀ ਤੇ ਹਜੇ ਸਫਾਰੀ ਸਮਝ ਸੋਹਣੀ ਹੈ 9-11 ਨੂੰ ਲੜਾਈਆਂ ਗੀਤ ਬੜਾ ਚੱਲਿਆ ਤੇ ਐਲਬਮ ਯਾਰ ਬੜੀ ਤਕੜੀ ਸੀ। ਚੁੰਨੀ ਗਾਣਾ ਬੜਾ ਕਹਿੰਦੇ ਹੁੰਦੇ ਕਿ ਪਾਪੂਲਰ ਹੋਇਆ। ਸੋ ਸੁਰਜੀਤ ਭੁੱਲਰ ਵਧੀਆ ਯਾਰ ਬੰਦੇ ਬਹੁਤ ਤਕੜੇ ਆਰਟਿਸਟ ਨੇ ਤੇ ਬਹੁਤ ਸਾਰੇ ਕਮਾਲ ਦੇ ਗੀਤ ਸੁਣ ਕੇ ਆਨੰਦ ਆਇਆ। ਆਈ ਐਮ ਸ਼ੋਰ ਤੁਸੀਂ ਵੀ ਕਹਿੰਦੇ ਹੋ ਕਿ ਨਵੀਂ ਯਾਰ ਅੱਜ ਤਾਂ ਬੱਲੇ ਬੱਲੇ ਤੇ ਬਹਿ ਜਾ ਕਰਾ ਦੀ ਹੈ। ਸੋ ਪ੍ਰੋਗਰਾਮ ਪੰਜਾਬੀ ਨਾਲ ਤੇ ਇੱਕ ਜਿੰਨੇ ਸੱਜਣ ਮਿੱਤਰ ਸੋਚ ਰਹੇ ਕਿ ਨਵੀਂ ਯਾਰ ਕਿਚਨ ਤਿਆਰ ਕਰਾਉਣਾ ਪਰ ਕੋਈ ਬੰਦੇ ਨਹੀਂ ਲੱਭ ਰਹੇ ਭਰੋਸੇ ਵਾਲੇ, ਕਿਚਨ ਤਿਆਰ ਕਰਾਓ ਤੇ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਫੀਨਿਕਸ ਮਿਲਵਰਕ ਵਾਲੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ।
1: ਮੇਰਾ ਨਾਮ ਨਵਜੀਤ ਕੌਰ ਬਰਾੜ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 ਐਂਡ 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੂਲੈਂਸ ਕਮਿਊਨਿਟੀ ਸੈਂਟਰ ਨੂੰ ਬਣਾ ਰਿਹਾ ਹੈ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹਨ ਐਂਡ ਐਕਟਿਵ ਰਹਿ ਸਕਦੇ ਹਨ। ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰਾਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ। ਇਸ ਅਕਟੋਬਰ ਵਿੱਚ ਵਾਰਡ 2 ਐਂਡ 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾੜ ਨੂੰ ਵੋਟ ਦਿਓ।
2: Authorized by Navjeet Kaur Brar campaign.
0: Haji 2865 kivein ho ji?
3: Sir ki chardi khala ji.
0: Ki banda?
3: Main chardi khala ji baad ki dono vadhiya laaye ji.
0: Ha ajj fir thode weekend to baad wala pehla din hai fir main keh thode thonu khushi kardi hai.
3: Haan ji pehla vi bhinde aya da laaya dooja bhinde aya da ji.
0: ਅੱਛਾ ਪਹਿਲਾਂ ਵੀ ਬਠਿੰਡੇ ਵਾਲਿਆਂ ਦਾ ਸੀਗਾ?
3: ਹਾਂਜੀ ਉਹ ਨਾ ਬਠਿੰਡੇ ਦੇ ਦੋ ਡਾਕੂ ਤੇ ਆ ਵੀ ਬਠਿੰਡਾ ਕਹਿੰਦਾ ਬੀਕਾਨੇਰ ਹੋ ਗਿਆ।
0: ਅੱਛਾ ਬਠਿੰਡਾ ਬੀਕਾਨੇਰ ਹੋ ਗਿਆ।
3: ਹਾਂ ਬਠਿੰਡਾ ਪੂਰਾ ਮਸੂਰਾ ਜੀ।
0: ਨਹੀਂ ਬਠਿੰਡਾ, ਬਠਿੰਡੇ ਦੇ ਲੋਕ ਬੜੇ ਗੁਣੀ ਆ ਨਾ।
3: ਬਿਲਕੁਲ ਹਾਂ, ਸਾਰੇ ਆਪਣੇ ਪੰਜਾਬ ਦੇ ਆ।
0: ਬਠਿੰਡੇ ਬਠਿੰਡੇ ਬਠਿੰਡੇ ਉਹ ਕਲਾਕਾਰ ਕਿੰਨੇ ਨਿਕਲੇ ਆ?
3: ਬਹੁਤ ਕਲਾਕਾਰ ਵੀ ਤੇ ਬਾਈ ਆਪਣੇ ਗੀਤਕਾਰ ਵੀ ਜਿਹੜੇ ਲਿਖਦੇ ਉਹ ਵੀ ਬਹੁਤ ਆਉਂਦੇ।
0: ਹਾਂ ਗੀਤਕਾਰ ਵੀ ਬੜੇ ਨੇ।
3: ਘਰਿਆ
0: ਕੇ ਹਟ ਜਾਣਾ, ਘਰਿਆ ਕੇ ਹੋਰ ਹੋ ਜਾਣਾ। ਕਹਿੰਦੇ ਨੀ ਹੁੰਦੇ ਘਰੇ ਜਾ ਕੇ ਫਿਰ ਥੋੜੀ ਬਹੁਤੀ ਤੂੰ ਤੂੰ ਮੈਂ ਹੁੰਦੀ ਆ ਬੰਦਾ ਕਹਿੰਦਾ ਸਗਾ ਤੇ ਮੇਰਾ ਤਾਂ ਸਿਰ ਹੋਲ।
3: ਕਈ ਵਾਰੀ ਬਾਈ ਤਾਂ ਖੜਕ ਵੀ ਪੈਂਦੀ ਸੱਚੀ ਗੱਲ ਤੁਹਾਡੀ ਹਨਾ।
0: ਹਾਂ ਅੱਛਾ ਤੁਸੀਂ ਕਹਿੰਦੇ ਸੀ ਵੀ ਦਵਾਈ ਆ ਘਰੇ, ਕਿਹੜੀ ਦਵਾਈ ਆ?
3: ਸਮਝੀ ਆ ਬਸ।
0: ਅੱਛਾ ਠੀਕ ਹੈ ਚਲੋ ਵਧੀਆ। ਅੱਜ ਵੈਸੇ ਵੀਕਡੇ ਆ, ਵੀਕਡੇ ਚ ਦਵਾਈ ਕਹਿੰਦੇ ਕਿ ਘਟਾ ਦੇਣੀ ਚਾਹੀਦੀ ਆ। ਚਲੋ ਇੰਜੋਏ ਕਰੋ। ਕਹਿੰਦੇ ਕਿ ਸਮਝਣ ਵਾਲੇ ਸਮਝ ਗਏ ਹੋਣਗੇ ਕਿ ਬਾਈ ਹੁਣੇ ਕਿਹੜੀ ਦਵਾਈ ਦੀ ਗੱਲ ਕਰਦੇ ਆ। ਚਲੋ ਅੱਜ ਵੈਸੇ ਨਾ ਮੰਡੇ ਵਾਲੇ ਦਿਨ ਆ, ਟਿਊਜ਼ਡੇ। ਚਲੋ ਅੱਜ ਲੌਂਗ ਵੀਕਐਂਡ ਲੰਘ ਕੇ ਗਿਆ, ਬੰਦਾ ਥੋੜ੍ਹਾ ਜਿਹਾ ਟਾਇਰਡ ਹੁੰਦਾ ਤੇ ਕਹਿੰਦਾ ਚਲੋ ਯਾਰ ਇੱਕ ਅੱਧਾ ਸ਼ਾਮ ਨੂੰ ਪੈ ਗਲਾਈ ਲਾਵਾਂਗੇ ਤੇ ਥੋੜ੍ਹਾ ਜਿਹਾ ਮਨ ਨੂੰ ਸ਼ਾਂਤ ਜਿਹਾ ਕਰ ਲਈਏ। ਦੇਖੋ ਮੈਂ ਨਾ ਇੱਕ ਤੁਹਾਡੇ ਨਾਲ ਇੱਕ ਟੋਪਿਕ ਸ਼ੁਰੂ ਕਰਨ ਤੋਂ ਪਹਿਲਾਂ ਗੱਲਬਾਤ ਕਰਨੀ ਆ। ਸੋ ਇੱਕ ਸ਼ੋਅ ਹੈ, ਤੁਸੀਂ ਜ਼ਰੂਰ ਦੇਖਿਆ ਹੋਣਾ ਸਾਰਿਆਂ ਨੇ, ਮੇਰਾ ਅੱਜ ਤੱਕ ਦਾ ਸਭ ਤੋਂ ਫੇਵਰੇਟ ਸ਼ੋਅ ਹੈ, ਬ੍ਰੇਕਿੰਗ ਬੈਡ ਉਸ ਸ਼ੋਅ ਦਾ ਨਾਮ ਹੈ। ਤੇ ਮੈਂ ਕਹਿੰਦਾ ਐਸਾ ਕਿਹੜਾ ਬੰਦਾ ਜਿਹਨੇ ਉਹ ਸ਼ੋਅ ਨਹੀਂ ਦੇਖਿਆ। ਉਸ ਸ਼ੋਅ ਦਾ ਇੱਕ ਕੈਰੇਕਟਰ ਸੀਗਾ, ਕੈਰੇਕਟਰ ਦਾ ਨਾਮ ਸੀ ਵਾਲਟਰ ਵਾਈਟ ਜੂਨੀਅਰ। ਤੇ ਜਿਹੜਾ ਮੁੰਡਾ ਜਿਹਨੇ ਉਹ ਕੈਰੇਕਟਰ ਪਲੇ ਕੀਤਾ ਐਕਟਰ, ਉਹਦਾ ਨਾਂ ਸੀਗਾ ਆਰਜੇ ਮਿੱਟ। ਪਤਾ ਨਹੀਂ ਮਿੱਟ ਪ੍ਰੋਨਾਂਸੀਏਸ਼ਨ ਹੈ, MITTE ਜੋ ਵੀ ਪ੍ਰੋਨਾਂਸੀਏਸ਼ਨ ਹੈ। ਤੇ ਉਹਦੀ ਨਾ ਬੀਤੇ ਦਿਨੀ ਕੱਲ ਸੋਰੀ ਡੈਥ ਹੋਈ ਸੂਸਾਈਡ ਕਰਕੇ, ਟੈਕਸਿਸ ਦੇ ਵਿੱਚ। ਸਿਰਫ 34 ਸਾਲ ਦੀ ਉਹਦੀ ਉਮਰ, ਇੰਨਾ ਤਕੜਾ ਰੋਲ ਕੀਤਾ, ਐਡੇ ਇਟਸ ਆਈ ਥਿੰਕ ਟੌਪ 1 or 2 ਟੌਪ 2 ਸ਼ੋਅਜ਼ ਹੈ ਇਨ ਹਿਸਟਰੀ। ਹਜੇ ਦੱਸਿਆ ਨਹੀਂ ਗਿਆ ਕਿ ਕਿਵੇਂ ਸੁਸਾਈਡ ਹੋਏ ਜੋ ਵੀ, ਬਟ ਕਹਿੰਦੇ ਕਿ ਕਨਫਰਮ ਕੀਤਾ ਗਿਆ ਕਿ ਹੀ ਡਾਈਡ ਬਾਈ ਸੁਸਾਈਡ। ਤੁਸੀਂ ਦੇਖੋ ਇੰਨਾ ਤਕੜਾ ਐਕਟਰ, ਕੋਈ ਪੈਸੇ ਦੀ ਕਮੀ ਨਹੀਂ, ਬਟ ਇੱਕ ਗੱਲ ਹੈ ਕਿ ਉਹ ਕੁਝ ਕੁ ਡਿਸਬਿਲਿਟੀ ਜ਼ਰੂਰ ਫੇਸ ਕਰ ਰਿਹਾ ਸੀ। ਉਹਨੂੰ ਸਰੀਬਰਲ ਪੋਲਸੀ ਸੀ, ਸੋ ਸਰੀਬਰਲ ਪੋਲਸੀ, ਤੁਸੀਂ ਜ਼ਰੂਰ ਇਸ ਬਿਮਾਰੀ ਬਾਰੇ ਮੇ ਵੀ ਸੁਣਿਆ ਹੋਊਗਾ, ਇੱਕ ਨਿਊਰੋਲੋਜੀਕਲ ਡਿਸਆਰਡਰ ਹੈ ਜਿਹਦੇ ਕਰਕੇ ਤੁਹਾਡੀ ਮੂਵਮੈਂਟ, ਮਸਲ ਟੋਨ, ਤੁਹਾਡਾ ਜਿਹੜਾ ਪੋਸਚਰ ਹੈ ਉਹ ਬੜਾ ਅਫੈਕਟ ਹੁੰਦਾ। ਅਬਨੋਰਮਲ ਕਿਸ ਦੀ ਬ੍ਰੇਨ ਡਿਵੈਲਪਮੈਂਟ ਹੁੰਦੀ ਹੈ, ਕੋਈ ਬ੍ਰੇਨ ਡੈਮੇਜ ਬਿਫੋਰ ਬਰਥ, ਡਿਊਰਿੰਗ ਡਿਲੀਵਰੀ ਜਾਂ ਅਰਲੀ ਜਦੋਂ ਬੱਚਾ ਹੁੰਦਾ ਉਦੋਂ, ਯੂ ਨੋ ਅਫੈਕਟ ਬੱਚੇ ਹੁੰਦੇ ਨੇ। ਸੋ ਬਹੁਤ ਮਸਲ ਟੋਨ, ਲੈਕ ਆਫ ਬੈਲੈਂਸ, ਵਾਕਿੰਗ ਦਾ ਤੁਰਨ ਦਾ ਸਟਾਈਲ ਬੜਾ ਬਦਲ ਜਾਂਦਾ, ਐਂਡ ਇੱਦਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਉਹ ਬੰਦਾ ਫੇਸ ਕਰ ਰਿਹਾ ਸੀ। ਅਤੇ ਹੁਣ ਇਹ 34 ਸਾਲ ਦੀ ਉਮਰ ਦੇ ਵਿੱਚ ਹੀ ਹੈਡ, ਯੂ ਨੋ ਉਹਨੂੰ ਫਿਰ ਉਹਦੀ ਉਹਦੇ ਕੋਲ ਸਰੀਬਰਲ ਪੋਲਸੀ ਸੀ, ਹੁਣ ਸੁਸਾਈਡ ਦੇ ਨਾਲ ਮੌਤ ਹੋ ਗਈ। ਅਤੇ ਬੜਾ ਐਡਵੋਕੇਟ ਕਰਦਾ ਹੁੰਦਾ ਸੀਗਾ ਮੈਂਟਲ ਹੈਲਥ ਬਾਰੇ, ਵੀ ਹਰੇਕ ਨੂੰ ਪੁੱਛੋ ਵੀ ਤੁਹਾਡਾ ਕੀ ਹਾਲ ਚਾਲ ਹੈ, ਤੁਸੀਂ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਤੋਂ ਲੰਘ ਰਹੇ ਹੋ। ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਕਿ ਮੈਂਟਲ ਹੈਲਥ ਇੱਕ ਬੜੀ ਵੱਡੀ ਚੀਜ਼ ਹੈ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ, ਖਾਸ ਤੌਰ 'ਤੇ ਹੋਰ ਵੀ ਮੈਂਟਲ ਹੈਲਥ ਦੀ ਅਵੇਅਰਨੈਸ ਜ਼ਰੂਰੀ ਹੈ। ਕਿ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਜਾਂ ਯੂ ਨੋ ਹੁਣ ਬੋਲਿੰਗ ਕਿਹੜੇ ਹੱਦ ਤੱਕ ਵੱਧ ਚੁੱਕੀ, ਉਹਨੇ ਇਹਨੂੰ ਕੋਈ ਪੈਸੇ ਦੀ ਕਮੀ ਨਹੀਂ ਸੀ, ਵੱਡੇ ਵੱਡੇ ਸ਼ੋਅ ਦੇ ਵਿੱਚ ਬਹੁਤ ਇਹਨੇ ਕਮਾਇਆ। ਕਹਿੰਦੇ ਆ ਕਿ ਮਲਟੀ ਮਿਲੀਅਨ ਮਿਲੀਅਨੇਅਰ ਹੋਊਗਾ ਇਸ ਇੰਨੀ ਯੰਗ ਉਮਰ ਦੇ ਵਿੱਚ। ਸੋ ਮੇਰਾ ਇੰਨੀ ਸਟੋਰੀ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ ਕਿ ਕਿੰਨੇ ਲੋਕ ਪਰੇਸ਼ਾਨ ਨੇ ਵੱਖਰੀਆਂ ਵੱਖਰੀਆਂ ਪ੍ਰੋਬਲਮਸ ਕਰਕੇ। ਅਤੇ ਮੈਂ ਅੱਜ ਕੱਲ੍ਹ ਦੇਖ ਰਿਹਾ ਹਾਂ ਕਿ ਆਪਾਂ ਹੁਣ ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਯਾਰ ਬਹੁਤ ਇੱਕ ਦੂਜੇ ਬਾਰੇ ਮੰਦਾ ਚੰਗਾ ਬੋਲੀ ਜਾਂਦੇ ਹਾਂ, ਇੱਕ ਦੂਜੇ ਨਾਲ ਲੜੀ ਜਾ ਰਹੇ ਹਾਂ, ਕਿਸੇ ਨੇ ਕਿਸੇ ਬਾਰੇ ਕੁਛ ਬੋਲਤਾ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ, ਚਲੋ ਆਪਾਂ ਨੂੰ ਨਹੀਂ ਪਤਾ ਹੁੰਦਾ ਬਟ ਕਿਸ ਲੈਵਲ ਤੱਕ ਕੋਈ ਅਫੈਕਟ ਹੁੰਦਾ, ਉਹ ਉਹੀ ਇਨਸਾਨ ਜਾਣਦਾ ਜਿਹੜਾ ਉਸ ਸਿਚੁਏਸ਼ਨ 'ਚੋਂ ਲੰਘ ਰਿਹਾ। ਸੋ ਕਹਿਣ ਦਾ ਭਾਵ ਇਹ ਹੈ ਕਿ ਯਾਰ ਐਵੇਂ ਕਿਸੇ ਬਾਰੇ ਮੰਦਾ ਚੰਗਾ ਨਾ ਬੋਲੋ। ਯੂ ਨੋ ਜੇ ਤੁਹਾਨੂੰ ਕਿਸੇ ਨਾਲ ਕੋਈ ਤਕਲੀਫ ਹੈ, ਕੋਈ ਪ੍ਰੋਬਲਮ ਹੈ, ਉਸ ਬੰਦੇ ਨੂੰ ਤੁਸੀਂ ਪਰਸਨਲੀ ਕਹਿ ਦਿਓ। ਅੱਜ ਦੇ ਦਿਨ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਇੱਕ ਪਬਲਿਕ ਫਿਗਰ ਹੋਣਾ ਜਿਵੇਂ ਇਹ ਮੁੰਡਾ ਐਕਟਰ ਸੀਗਾ ਹੈ ਬਹੁਤ ਮੁਸ਼ਕਿਲ। ਯੂ ਨੋ ਕਿਸੇ ਨੇ ਤੁਹਾਡੇ ਬਾਰੇ ਕੋਈ ਵੀਡੀਓ ਪਾਤੀ, ਕੋਈ ਬੋਲਤਾ ਵੀ ਇੱਦਾਂ ਦਾ ਉੱਦਾਂ ਦਾ, ਤਾਂ ਬੰਦਾ ਬਹੁਤ ਯੂ ਨੋ ਮੈਂਟਲੀ ਇਹ ਕਿਸਮ ਦਾ ਟੋਰਚਰ ਹੁੰਦਾ। ਹੁਣ ਕੋਈ ਵੀ ਸਿੰਗਰ ਨੇ, ਕੋਈ ਐਕਟਰ ਨੇ, ਕੋਈ ਵੀ ਬੰਦਾ ਪਬਲਿਕ ਆਈ ਦੇ ਵਿੱਚ ਹੈ ਤਾਂ ਦੇ ਗੋ ਥਰੂ ਮੈਨੀ ਇਸ਼ੂਜ਼। ਸੋ ਥੋੜ੍ਹਾ ਯਾਰ ਇੱਕ ਸਿੰਪਥੀ ਜੀ ਆਈ ਥਿੰਕ ਹਰੇਕ 'ਚ ਹੋਣੀ ਚਾਹੀਦੀ ਹੈ ਕਿ ਕਿਸੇ ਬਾਰੇ ਬੜਾ ਮੰਦਾ ਚੰਗਾ ਬੋਲਣਾ ਨਹੀਂ, ਨਾ ਕਿਸੇ ਬਾਰੇ ਕੋਈ ਭੈੜੀ ਚੀਜ਼ ਲਿਖਣੀ ਹੈ। ਕਮੈਂਟ ਕਰਨ ਵੇਲੇ ਵੀ ਸੋਚ ਲਿਆ ਕਰੋ। ਆਪਾਂ ਕਈ ਵਾਰ ਕਿਸੇ ਨੇ ਕੋਈ ਵੀਡੀਓ ਪਾਤੀ, ਉਹੀ ਕੋਈ ਕਮੈਂਟ ਨੈਗੇਟਿਵ ਲਿਖ ਦਿੱਤਾ, ਯਾਰ ਅਗਲਾ ਬੰਦਾ ਕਿੰਨਾ ਪਰੇਸ਼ਾਨ ਹੁੰਦਾ, ਕਈਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਇਹਨੇ ਮੇਰੇ ਬਾਰੇ ਉਹ ਬੋਲਤਾ, ਇਹਨੇ ਮੇਰੇ ਬਾਰੇ ਉਹ ਕਹਿਤਾ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਥੋੜ੍ਹਾ ਪਰਹੇਜ਼ ਕਰੀਏ ਯਾਰ। ਆਪਾਂ ਐਂਡ ਆਫ ਦਾ ਡੇ ਇਨਸਾਨ ਹੈ ਅਤੇ ਇਨਸਾਨਾਂ ਦਾ ਤਾਂ ਕੰਮ ਹੈ ਕਿ ਆਪਾਂ ਇੱਕ ਦੂਜੇ ਨੂੰ ਅਪਲਿਫਟ ਕਰੀਏ, ਇੱਕ ਦੂਜੇ ਨੂੰ ਇੰਸਪਾਇਰ ਕਰੀਏ, ਇੱਕ ਦੂਜੇ ਨੂੰ ਮੋਟੀਵੇਟ ਕਰੀਏ। ਅਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਨਾ ਕਿ ਯਾਰ ਕਿਸੇ ਬਾਰੇ ਤੁਸੀਂ ਨੈਗੇਟਿਵ ਕੋਈ ਬੋਲ ਬੋਲ ਰਹੇ ਹੋ, ਕੁਛ ਲਿਖ ਰਹੇ ਹੋ। ਸੋ ਉਹਨਾਂ ਚੀਜ਼ਾਂ ਤੋਂ ਜ਼ਰੂਰ ਆਈ ਥਿੰਕ ਆਪਾਂ ਨੂੰ ਥੋੜ੍ਹਾ ਜਿਹਾ ਪਿੱਛੇ ਹਟ ਜਾਣਾ ਚਾਹੀਦਾ। ਕੋਈ ਪੋਜ਼ਿਟਿਵ ਚੀਜ਼ ਹੈ, ਕਿਸੇ ਦੀ ਤਾਰੀਫ ਕਰਨੀ ਹੈ, ਕਿਸੇ ਨੂੰ ਤੁਸੀਂ ਕੰਪਲੀਮੈਂਟ ਕਰਨਾ, ਕਿਸੇ ਨੂੰ ਹੱਲਾਸ਼ੇਰੀ ਦੇਣੀ ਹੈ, ਕਿਸੇ ਨੂੰ ਤੁਸੀਂ ਸੈਲੀਬ੍ਰੇਟ ਕਰਨਾ, ਉਹ ਜੀ ਸਦ ਕੇ ਜਿੰਨਾ ਮਰਜ਼ੀ ਬੰਦਾ ਕਰੀ ਜਾਵੇ, ਉਹ ਚਲੋ ਚੀਜ਼ਾਂ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੈਗੀ। ਬਟ ਮੈਂਟਲ ਹੈਲਥ ਨਾਮ ਦੀ ਚੀਜ਼ ਜ਼ਰੂਰ ਹੈ, ਆਪਾਂ ਇਹਨਾਂ ਗੱਲਾਂ ਨੂੰ ਸਮਝੀਏ। ਅਤੇ ਕੁਛ ਵੀ ਲਿਖਣ ਤੋਂ ਪਹਿਲਾਂ, ਕਿਸੇ ਬਾਰੇ ਕੁਛ ਮੰਦਾ ਚੰਗਾ ਬੋਲਣ ਤੋਂ ਪਹਿਲਾਂ ਜ਼ਰੂਰ ਇਹ ਸੋਚਿਆ ਕਰੋ ਕਿ ਜੇ ਮੈਂ ਇਹ ਚੀਜ਼ ਕਹਿ ਦਿੱਤੀ, ਬੋਲ ਦਿੱਤੀ, ਲਿਖ ਦਿੱਤੀ, ਕੀ ਉਹ ਬੰਦਾ ਪਰੇਸ਼ਾਨ ਤਾਂ ਨਹੀਂ ਹੋਵੇਗਾ, ਕੀ ਉਹ ਬੰਦਾ ਮੈਂਟਲੀ ਅਫੈਕਟ ਤਾਂ ਨਹੀਂ ਹੋਵੇਗਾ। ਜ਼ਰੂਰੀ ਚੀਜ਼ਾਂ ਨੇ। ਖੈਰ ਪ੍ਰੋਗਰਾਮ ਪੰਜਾਬੀ ਦਾ। ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਕੋਈ ਵੀ ਗੱਡੀ ਦਾ ਕੰਮ ਹੋਣ ਵਾਲਾ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਕੋਈ ਇੰਜੀਨੀਅਰ ਟ੍ਰਾਂਸਮਿਸ਼ਨ ਦਾ ਕੰਮ ਹੋਣ ਵਾਲਾ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਤਾਂ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਬਿਲਕੁਲ ਕੋਰਨਰ 'ਤੇ, ਓਨੈਸਟ, ਅਫੋਰਡੇਬਲ, ਰਿਲਾਇਬਲ, ਟਰੱਸਟਵਰਦੀ ਟੀਮ ਹੈ ਰੋਇਲ ਆਟੋ ਸੈਂਟਰ। 905-799 1478 Royal Auto Center Steels and Melanie ਦੇ ਐਨ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਰੋਇਲ ਆਟੋ ਦੀ ਟੀਮ ਹਾਜ਼ਰ ਹੈ। ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਜੋ ਸਰਵਿਸ ਦੇਵੇਗੀ ਉਹ ਸਰਵਿਸ ਨਹੀਂ ਬੀਟ ਹੋਣੀ। ਜੋ ਪ੍ਰਾਈਸਿਸ ਨੇ ਉਹ ਤਾਂ ਚਲੋ ਲੋਐਸਟ ਹੈਗੀਆਂ ਹੀ ਹੈਗੀਆਂ। ਦੁਆਬਾ ਟਰੈਵਲ ਐਂਡ ਟੂਰ 9057967800 ਦੁਆਬਾ ਦੁਆਬਾ ਦੁਆਬਾ ਟਰੈਵਲ। ਸਾਡੇ ਬਾਈ ਨੇ ਜਸ਼ਨ ਬਾਈ ਜੀ ਡੀਟੇਲਿੰਗ ਬਰੋਸ ਤੋਂ, ਸੋ ਇਹ ਚਲੋ ਗੱਡੀਆਂ ਦੀ ਡੀਟੇਲਿੰਗ ਤਾਂ ਕਰਦੇ ਹੀ ਕਰਦੇ ਆ, ਪਰ ਉਸ ਦੇ ਨਾਲ ਨਾਲ ਜਿਵੇਂ ਆਪਣੇ ਰੋਲਸ ਰੋਇਸ ਦੇ ਵਿੱਚ ਛੱਤ ਦੇ ਉੱਤੇ ਤਾਰੇ ਨਹੀਂ ਲੱਗੇ ਹੁੰਦੇ, ਸਟਾਰ ਲਾਈਟਾਂ ਜਿਹਨੂੰ ਕਹਿੰਦੇ ਨੇ, ਸੋ ਇਹ ਤੁਹਾਡੀ ਗੱਡੀ ਦੇ ਅੰਦਰ ਸਟਾਰ ਲਾਈਟਾਂ ਦਾ ਕੰਮ ਕਰਦੇ ਆ। ਬਹੁਤ ਪ੍ਰੋਫੈਸ਼ਨਲ ਜਾਬ, ਕੋਈ ਗੱਡੀ ਦੇ ਵਿੱਚ ਕੱਟ ਵੱਢ ਨਹੀਂ, ਸੋ ਤੁਸੀਂ ਵਰੀ ਨਾ ਕਰੋ। ਅਤੇ ਗੱਡੀ ਨੂੰ ਯਾਰ ਕਹਿੰਦੇ ਨਹੀਂ ਹੁੰਦੇ ਕਿ ਸ਼ਿੰਗਾਰੋ ਥੋੜ੍ਹੇ ਜਿਹਾ, ਸਟਾਰ ਲਾਈਟਾਂ ਲਾਓ, ਐਂ ਲੱਗੋ ਜਿਵੇਂ ਕਿਸੇ 5-star ਹੋਟਲ 'ਚ ਬੈਠੇ ਹੋ। ਸੋ ਸਟਾਰ ਲਾਈਟਾਂ ਲਈ ਡੀਟੇਲਿੰਗ ਬਰੋਸ 647-819-2034 647-819-2034 ਡੀਟੇਲਿੰਗ ਬਰੋਸ, ਅਤੇ ਸਟਾਰ ਲਾਈਟਾਂ ਲਵਾਓ ਅਤੇ ਨਾਲ ਗੱਡੀ 'ਚ ਸਾਊਂਡ ਡੈਂਪ ਫਰੀ ਲਾ ਰਹੇ ਆ। ਸਾਊਂਡ ਡੈਂਪ ਦੇ ਨਾਲ ਤੁਹਾਡੀ ਗੱਡੀ ਦੀ ਜਿਹੜੀ ਆਡੀਓ ਕੁਆਲਿਟੀ ਹੈ ਉਹ ਬੜੀ ਵੱਧਦੀ ਹੈ। ਉਹਦਾ ਰੈਗੂਲਰ ਪ੍ਰਾਈਸ $500 ਹੈ। ਸੋ 647-819-2034 ਪਰ ਉਹਦੇ ਬਾਰੇ ਹੁਣ ਸ਼ਾਮ ਨੂੰ ਅਸੀਂ ਤੁਸੀਂ ਸੁਣਦੇ ਹੀ ਹੋ, 20 ਮਿੰਟ ਆਪਾਂ ਪੰਜਾਬ ਦੀ ਹੀ ਗੱਲ ਕਰਦੇ ਹਾਂ ਸ਼ਾਮ ਖਬਰਾਂ ਵੇਲੇ। ਸਾਰਾ ਬੁਲੇਟਿਨ ਹੋਊਗਾ, ਸਾਰੀ ਜਾਣਕਾਰੀ, ਸਾਰੀ ਇਨਫੋਰਮੇਸ਼ਨ ਜ਼ਰੂਰ। ਬਿਲਕੁਲ, ਅੱਜ ਜੋ ਹੋਇਆ ਪੰਜਾਬ ਦੇ ਵਿੱਚ ਬਹੁਤ ਮਾੜਾ ਹੋਇਆ, ਖਾਸ ਤੌਰ ਤੇ ਜਦੋਂ ਕੋਈ ਲੋਕ ਭਲਾਈ ਦਾ ਕੰਮ ਕਰ ਰਿਹਾ ਹੋਵੇ, ਕੋਈ ਯੂਥ ਨੂੰ ਚੰਗੇ ਪਾਸੇ ਲਾਉਣ ਦਾ ਕੰਮ ਕਰ ਰਿਹਾ ਹੋਵੇ, ਤੇ ਇਦਾਂ ਦੀ ਗੱਲ ਵਾਪਰਨੀ ਇਟਸ ਡੈਫੀਨੇਟਲੀ ਬਹੁਤ ਦੁੱਖਦਾਈ ਖਬਰ ਹੈ। ਤੇ ਇਹੋ ਜਿਹੇ ਦੇਖੋ ਇਨਸਾਨਾਂ ਦੀ ਲੋੜ ਹੈ ਜੋ ਕਿ ਯੂਥ ਨੂੰ ਚੰਗੇ ਪਾਸੇ ਲਾਉਣ, ਯੂਥ ਨੂੰ ਇੱਕ ਅੱਛੇ ਰਾਹ ਵੱਲ ਨੂੰ ਗਾਈਡ ਕਰਨ। ਸੋ ਜ਼ਰੂਰ ਅਸੀਂ ਗੱਲਬਾਤ ਕਰਾਂਗੇ, ਜਸਟ ਤੁਸੀਂ ਸਟੇ ਟਿਊਨਡ ਐਂਡ 8:00 ਤਕਰੀਬਨ ਐਗਜੈਕਟਲੀ ਮੈਂ ਕੋਸ਼ਿਸ਼ ਕਰਾਂਗੇ ਕਿ 40 ਮਿੰਟ 'ਤੇ ਆਪਾਂ ਖਬਰਾਂ ਜਲੰਧਰ ਜੁੜਾਂਗੇ ਅਤੇ ਗੱਲਬਾਤ ਹੋਵੇਗੀ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 9056733337 ਵਿਲ ਬੀ ਰਾਈਟ ਬੈਕ। ਅਤੇ ਅੱਜ ਜੋ ਗੱਲਬਾਤ ਕਰਨੀ ਹੈ ਉਹਦੇ ਵੱਲ ਨੂੰ ਵੀ ਆਪਾਂ ਜ਼ਰੂਰ ਵਧਦੇ ਹਾਂ।
4: ਮੈਂ ਸੁਖਵੰਤ ਸਿੰਘ ਆ, ਤੁਹਾਡਾ ਵਾਰਡ 9 ਤੋਂ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਆ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਾਂ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। October 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦਾ ਸੁਖਮਨ ਸੰਘਾ ਕੈਂਪੇਨ।
5: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
6: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। October 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
0: ਓਕੇ, ਮੈਨੂੰ ਨਾ ਅੱਜ ਇੱਕ ਈਮੇਲ ਆਈ, ਅੱਜ ਹੀ ਕੱਲ ਆਈ ਹੈ, ਤੇ ਇੱਕ ਇਸ਼ੂ ਹੈ ਜਿਹੜਾ ਕਿ ਜਿਸ ਬਾਰੇ ਥੋੜੀ ਜਿਹੀ ਤੁਹਾਡੇ ਨਾਲ ਗੱਲਬਾਤ ਆਪਾਂ ਕਰਾਂਗੇ। ਸੋ ਈਮੇਲ ਚਲੋ ਕਾਫੀ ਲੰਬੀ ਹੈ, ਬਟ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦਾ। ਕਹਿੰਦੇ ਕਿ ਇੱਕ ਕੱਲ ਹੀ ਗੱਲ ਹੋਈ ਕਿਸੇ ਨੇ ਕਿਹਾ ਕਿ ਮੈਂ ਤੇ ਸਾਡੇ ਨਾਲ ਦੋ ਫੀਮੇਲ ਫੈਮਿਲੀ ਮੈਂਬਰ ਸੀ, ਲੜਕੀਆਂ ਸੀ, ਤਕਰੀਬਨ 6 ਵਜੇ ਅਸੀਂ ਬ੍ਰੈਮਲੀ ਸਿਟੀ ਸੈਂਟਰ ਮਾਲ ਗਏ। ਕਹਿੰਦੇ ਮਾਲ ਗਏ ਤੇ ਅਸੀਂ ਦੇਖਿਆ ਕਿ ਵੱਖਰੀਆਂ ਵੱਖਰੀਆਂ ਗਰੁੱਪਸ ਦੇ ਵਿੱਚ ਮੁੰਡੇ ਖੜੇ, ਤੇ ਇਹਨਾਂ ਦਾ ਕਹਿਣਾ ਮੈਂ ਨਹੀਂ ਕਹਿ ਰਿਹਾ, ਨਾ ਮੈਂ ਕਦੇ ਇਹ ਚੀਜ਼ ਦੇਖੀ ਹੈ, ਸੋ ਮੈਂ ਕਲੀਅਰ ਕਰ ਦਵਾਂ, ਇਹ ਮੇਰੇ ਵਿਊਜ਼ ਨੇ, ਜਿਨ੍ਹਾਂ ਨੇ ਈਮੇਲ ਲਿਖੀ ਆ ਉਹਨਾਂ ਦੇ ਵਿਊਜ਼ ਨੇ। ਕਹਿੰਦੇ ਅਸੀਂ ਦੇਖ ਰਹੇ ਸੀ ਕਿ ਜਿੰਨੀਆਂ ਵੀ ਗਰੁੱਪਸ ਮੁੰਡਿਆਂ ਦੀਆਂ ਖੜੀਆਂ, ਉਹ ਕੁੜੀਆਂ ਨੂੰ ਘੂਰ ਘੂਰ ਕੇ ਦੇਖ ਰਹੇ ਸੀਗੇ, ਤੇ ਉਹ ਕਹਿੰਦੇ ਕਿ ਸਿਰਫ ਇੱਕ ਗਰੁੱਪ ਨਹੀਂ, ਇੱਕ ਥਾਂ ਤੇ ਨਹੀਂ, ਜਿੱਥੇ ਵੀ ਮਾਲ 'ਚ ਜਾਂਦੇ ਸੀ ਅਸੀਂ ਗਰੁੱਪਸ ਦੇਖਦੇ ਸੀ, ਤੇ ਅਸੀਂ ਇਹੀ ਚੀਜ਼ਾਂ ਨੂੰ ਕਿਤੇ ਨਾ ਕਿਤੇ ਐਕਸਪੀਰੀਅੰਸ ਕਰ ਰਹੇ ਸੀ। ਐਂ ਲੱਗ ਰਿਹਾ ਸੀ ਕਿ ਜਿਵੇਂ ਯੂਨੋ ਜਾਣਦੇ ਹੈ ਨਹੀਂ ਕਿ ਕੁੜੀਆਂ ਨੂੰ, ਬਟ ਕੁੜੀਆਂ ਨੂੰ ਇੱਕ ਅਨਕੰਫਰਟੇਬਲ ਵੇ ਦੇ ਨਾਲ ਦੇਖ ਰਹੇ ਸੀ। ਇਹ ਬੰਦਾ ਕਹਿੰਦਾ ਕਿ ਮੈਂ ਬੜਾ ਅਪਸੈਟ ਹੋਇਆ, ਮੈਨੂੰ ਬੜੀ ਸ਼ਰਮ ਆਈ ਕਿ ਮੈਂ ਫੈਮਿਲੀ ਨਾਲ ਗਿਆ, ਮੇਰੇ ਨਾਲ 3 ਕੁੜੀਆਂ ਨੇ, ਕੁਆਲਿਟੀ ਟਾਈਮ ਅਸੀਂ ਸਪੈਂਡ ਕਰ ਰਹੇ ਹਾਂ ਫੈਮਿਲੀ ਨਾਲ, ਅਤੇ ਜਿਹੜੀਆਂ ਕੁੜੀਆਂ ਸਾਡੇ ਨਾਲ ਨੇ, ਮੇਰੀ ਕਹਿੰਦਾ ਕਿ ਇੱਕ ਹੋਣ ਵਾਲੀ ਘਰ ਵਾਲੀ ਹੈ ਨਾਲ, ਹੋਰ ਦੋ ਕੁੜੀਆਂ ਸੀ, ਵੀ ਉਹਨਾਂ ਵੱਲ ਕੋਈ ਅਨਕੰਫਰਟੇਬਲ ਵੇ ਦੇ ਨਾਲ ਅਸੀਂ ਦੇਖ ਰਿਹਾ ਸੀ। ਅਤੇ ਕਹਿੰਦੇ ਲੋਕਾਂ ਨੇ ਕੋਈ ਕੰਸਿਡਰੇਸ਼ਨ ਨਹੀਂ ਸ਼ੋਅ ਕੀਤੀ, ਕੁੜੀਆਂ ਦੇ ਲਈ ਰਿਸਪੈਕਟ ਹੋਣੀ ਚਾਹੀਦੀ ਹੈ, ਬੇਸਿਕ ਵੈਲਿਊਜ਼ ਨੇ ਇਹ ਆਪਣੇ। ਇਹ ਮੁੰਡਾ ਕਹਿੰਦਾ ਕਿ ਮੇਰਾ ਜੀ ਕੀਤਾ ਕਿ ਮੈਂ ਉਹਨਾਂ ਨੂੰ ਕਹਾਂ, ਪਰ ਮੈਨੂੰ ਪਤਾ ਕਿ ਯਾਰ ਕੋਈ ਆਰਗੂਮੈਂਟ ਹੋ ਸਕਦੀ ਹੈ, ਕੋਈ ਲੜਾਈ ਹੋ ਸਕਦੀ ਹੈ, ਵੀ ਕਾਹਨੂੰ ਉਹਨਾਂ ਪੰਗਿਆਂ 'ਚ ਪੈਣਾ। ਸੋ ਇਹ ਕਹਿੰਦੇ ਕਿ ਪਲੀਜ਼ ਇਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰੀਏ ਕਿ ਪਬਲਿਕ ਪਲੇਸਿਸ ਦੇ ਵਿੱਚ ਜੋ ਔਰਤਾਂ ਨੇ ਉਹਨਾਂ ਨੂੰ ਕੰਫਰਟੇਬਲ ਨਹੀਂ ਕੀਤਾ ਜਾਂਦਾ। ਹੁਣ ਮੈਂ ਦੇਖੋ ਤੁਹਾਨੂੰ 2-4 ਸਵਾਲ ਪੁੱਛਣਾ ਚਾਹੁੰਦਾ, ਵੀ ਕਿਸੇ ਵੱਲ ਦੇਖਣਾ ਕੀ ਉਹ ਮਾੜੀ ਗੱਲ ਹੈ? ਹੁਣ ਆਪਾਂ ਲੰਘਦੇ ਕਰਦੇ ਮਾਲ ਦੇ ਵਿੱਚ ਜੇ ਕੋਈ ਤੁਹਾਡੇ ਕੋਲ ਦੀ ਲੰਘਦਾ, ਆਪਾਂ ਚਲੋ ਦੇਖਦੇ ਹੀ ਹਾਂ, ਹੁਣ ਆਪਣੀਆਂ ਆਪਾਂ ਅੱਖਾਂ ਤਾਂ ਬੰਦ ਨਹੀਂ ਕਰਦੇ ਜੇ ਕੋਈ ਕੋਲ ਦੀ ਲੰਘ ਰਿਹਾ। ਜਾਂ ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਕਈ ਲੋਕ ਨੇ ਵੀ ਪਬਲਿਕ ਪਲੇਸਿਸ ਦੇ ਵਿੱਚ ਉਹਨਾਂ ਨੂੰ ਇੱਕ ਕਿਸਮ ਦੀ ਕਹਿ ਲਓ ਕਿ ਤਮੀਜ਼ ਨਹੀਂ ਹੈਗੀ, ਜਾਂ ਕਿਵੇਂ ਕਿਸੇ ਵੱਲ ਦੇਖਣਾ ਸਹੀ ਉਹ ਨਹੀਂ ਜਾਣਦੇ। ਜੇ ਤੁਸੀਂ ਮਾਲਸ ਦੇ ਵਿੱਚ ਜਾਂਦੇ ਹੋ, ਤੁਸੀਂ ਕੀ ਐਕਸਪੀਰੀਅੰਸ ਕਰਦੇ ਹੋ? ਤੁਹਾਨੂੰ ਲੱਗਦਾ ਕਿ ਇਸ਼ੂ ਹੈ, ਜਾਂ ਆਪਣੇ ਲੋਕ ਐਵੇਂ ਬਿਨਾਂ ਕਿਸੇ ਗੱਲੋਂ ਇਸ਼ੂ ਕ੍ਰੀਏਟ ਕਰ ਲੈਂਦੇ ਆ? ਜੇ ਕੋਈ ਮਾੜਾ ਜਿਹਾ ਵੀ ਦੇਖ ਲੈਂਦਾ, ਉਹਨੂੰ ਲੱਗਦਾ ਕਿ ਇਹ ਤਾਂ ਘੂਰ ਘੂਰ ਕੇ ਦੇਖ ਰਹੇ ਆ, ਜਦੋਂ ਕਿ ਬੰਦਾ ਆਮ ਤੌਰ 'ਤੇ ਬਸ ਉਹੀ ਚਾਰੇ ਪਾਸੇ ਦੇਖ ਰਿਹਾ ਹੁੰਦਾ। ਸੋ ਨੰਬਰ ਹੈ ਆਪਣਾ 9056733337। ਮਾਲ ਹੋ ਗਏ ਜਾਂ ਹੋਰ ਕੋਈ ਵੀ ਕਿਤੇ ਰੈਸਟੋਰੈਂਟ ਹੋ ਗਏ, ਕਿਸੇ ਵੀ ਪਬਲਿਕ ਪਲੇਸ ਦੇ ਵਿੱਚ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਇਸ਼ੂ ਹੈ, ਕਿਸੇ ਵੱਲ ਘੂਰ ਕੇ ਦੇਖਣਾ ਜਾਂ ਅਨਕੰਫਰਟੇਬਲ ਕਿਸੇ ਨੂੰ ਕਰ ਦੇਣਾ, ਕੀ ਇਹ ਹੋ ਰਿਹਾ ਆਪਣੇ ਮਾਲਸ, ਆਊਟਲੈਟ ਮਾਲਸ, ਕਿਤੇ ਵੀ ਚਲੋ ਆਪਾਂ ਪਬਲਿਕਲੀ ਜੇ ਜਾਂਦੇ ਹਾਂ? ਹੁਣ ਜਿਨ੍ਹਾਂ ਨੇ ਇਹ ਈਮੇਲ ਲਿਖੀ ਹੈ, ਉਹਨਾਂ ਨੇ ਬੜਾ ਲੰਬਾ ਚੌੜਾ ਲਿਖਿਆ ਕਿ ਜਿੱਥੇ ਵੀ ਅਸੀਂ ਗਏ ਘੂਰ ਘੂਰ ਕੇ ਦੇਖ ਰਹੇ ਸੀ, ਮੇਰਾ ਜੀ ਕੀਤਾ ਮੈਂ ਉਹਨਾਂ ਨੂੰ ਕਹਾਂ ਤੁਸੀਂ ਦੇਖ ਕੀ ਰਹੇ ਹੋ, ਕੁੜੀਆਂ ਨੂੰ ਰਿਸਪੈਕਟ ਨਹੀਂ ਦਿੱਤੀ ਜਾਂਦੀ, ਉਹਨਾਂ ਵੱਲ ਕਿਵੇਂ ਵੱਖ ਵੱਖ ਗਰੁੱਪਸ ਦੇਖ ਰਹੇ ਨੇ। ਸੋ ਮੈਨੂੰ ਹੁਣ ਕਈ ਵਾਰ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ, ਕਈ ਕਹਿੰਦੇ ਆ ਕਿ ਨਵੀਂ ਰੇਡੀ ਕਿਹੜੀ ਗੱਲ ਹੈ, ਉਹੀ ਆਪਣੇ ਲੋਕ ਬਿਨਾਂ ਕਿਸੇ ਗੱਲੋਂ ਯੂਨੋ ਬਸ ਆਪਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਮੈਂ ਕਰਨਾ ਚਾਹਾਂਗਾ ਵੀ ਇਹ ਇਸ਼ੂ ਹੈ ਜਾਂ ਬਿਨਾਂ ਕਿਸੇ ਗੱਲੋਂ ਕ੍ਰੀਏਟ ਕੀਤਾ ਜਾਂਦਾ। ਨੰਬਰ ਹੈ ਆਪਣਾ 9056733337 905-673-3337। ਆਪਣਾ ਨੰਬਰ ਹੈ 9056733337 ਤੇ ਗੱਲਬਾਤ ਆਪਣੀ ਹੋ ਸਕਦੀ ਹੈ। ਜੀ 1177, ਹੈਲੋ,
7: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ, ਕਿਵੇਂ ਹੋ?
7: ਮੈਂ ਨਾ ਕਾਫੀ ਦਿਨਾਂ ਤੋਂ ਇਹ ਟੋਪਿਕ ਮੇਰੇ ਦਿਲ ਚੱਲ ਰਿਹਾ ਸੀਗਾ, ਯਾਨੀ ਕਿ ਵੀ ਇਸ ਰਿਲੇਟਡ ਹੀ ਚੀਜ਼ ਸੇਮ ਹੈ ਨਾ। ਸੋ ਪਹਿਲਾਂ ਤਾਂ ਮੈਂ ਇਹ ਕਹੂੰਗਾ ਜੀ, ਦੇਖੋ ਕਿਵੇਂ ਹੁਣ ਕਿੱਦਾਂ ਦੱਸਾਂ, ਕਿਵੇਂ ਹੁਣ ਮੈਂ ਐਕਸਪਲੇਨ ਨਹੀਂ ਕਰ ਸਕਦਾ, ਬਟ ਤੁਸੀਂ ਉਹਨੂੰ ਛੋਟੇ ਸਮਝਾਵਾਂ ਨਾ। ਪਿੱਛੇ ਥੋੜ੍ਹਾ ਟਾਈਮ ਪਹਿਲੇ ਇੱਕ ਇੰਸੀਡੈਂਟ ਹੋਇਆ, ਜਿਵੇਂ ਉਹ ਇੱਕ ਕੁੜੀ ਨੇ ਕਿਸੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਤੀ, ਇੱਕ ਜਿਵੇਂ ਹੋਰ ਕਮਿਊਨਿਟੀ ਦਾ ਬੰਦਾ ਸੀ ਬਲੈਕ, ਹੈ ਨਾ, ਲੋਕਾਂ ਨੇ ਬਿਨਾਂ ਸੋਚੇ ਸੁਣੇ ਉਹਨੇ ਰੌਲਾ ਪਾ ਤਾ ਜੀ, ਆਪਣੇ ਬੰਦੇ ਏਦਾਂ, ਆਪਣੇ ਬੰਦੇ ਏਦਾਂ, ਆਪਣੇ ਏਦਾਂ ਬੰਦਾ, ਹੈ ਨਾ। ਜਦਕਿ ਬਾਅਦ ਚੋਂ ਜਿਹੜੇ ਉਹਦੀ ਪੂਰੀ ਐਕਸਪਲੇਨੇਸ਼ਨ ਆਈ ਕਿ ਉਹਨਾਂ ਨੇ ਦੱਸਿਆ ਵੀ ਹਾਂ ਇਹਦੇ ਵਿੱਚ ਉਹ ਜਿਹੜਾ ਬੰਦਾ ਸੀਗਾ ਕਾਲਾ, ਉਹ ਸ਼ੁਰੂ ਤੋਂ ਉੱਤੇ ਆਲਰੇਡੀ 14 ਚਾਰਜਿਸ ਪਏ ਹੋਏ ਸੀ, ਉਹ ਜਾਣ ਕੇ ਇੱਦਾਂ ਕਰਦਾ, ਤੇ ਹਰ ਵਾਰੀ ਇੰਡੀਅਨ ਜਾਂ ਪੰਜਾਬੀ ਜਿਹੜੀ ਕਮਿਊਨਿਟੀ ਹੁੰਦੀ ਟਾਰਗੇਟ ਹੁੰਦੀ ਉਹਦੇ ਲਈ, ਉਹਨਾਂ ਤੋਂ ਪੈਸੇ ਮੰਗਦਾ ਸੀ ਇਹ, ਹੈ ਨਾ।
3: ਪ੍ਰੋਪਰ ਨਿਊਜ਼ ਲੱਗੀ ਹੋਈ ਹੈ
0: ਹਨਾ। ਨਹੀਂ ਪੰਜਾਬੀ ਕਮਿਊਨਿਟੀ ਕਿਵੇਂ ਟਾਰਗੇਟ ਹੁੰਦੀ ਸੀ
3: ਜਿਵੇਂ ਹੁਣ ਦੇਖ ਲੈਂਦੇ ਸੀ ਸਰਦਾਰ ਹੁੰਦਾ।
0: ਸੋਰੀ ਯਾਰ ਮੈਨੂੰ ਵੀਰੇ ਤੁਹਾਡੀ ਆਵਾਜ਼ ਹੀ ਨਹੀਂ ਚੰਗੀ ਤਰ੍ਹਾਂ ਸੁਣ ਰਹੀ।
3: ਮੈਂ ਨਾ ਵਾਕ ਕਰ ਰਿਹਾ ਸੀ ਸੋਰੀ। ਅੱਛਾ ਜਿਵੇਂ ਉਹ ਦੇਖ ਲੈਂਦਾ ਸੀ ਨਾ ਵੀ ਕੋਈ ਸਰਦਾਰ ਬੰਦਾ ਜਾਂ ਪੱਗ ਵਾਲਾ ਬੰਦਾ ਨਾ
0: ਹਾਂ
3: ਉਹਨਾਂ ਨੂੰ ਹੀ ਟਾਰਗੇਟ ਕਰਦਾ
0: ਸੀ। ਨਹੀਂ ਕਿਵੇਂ ਟਾਰਗੇਟ ਕਰਦਾ ਸੀ ਉਹ ਦੇਖ ਕੇ ਉਹਨਾਂ ਨੂੰ ਕੀ ਕਰਦਾ ਸੀ
3: ਜਿਵੇਂ ਮੈਂ ਤੁਹਾਨੂੰ ਚਲੋ ਫਿਰ ਐਕਸਪਲੇਨ ਹੀ ਕਰ ਦਿੰਦਾ। ਤੁਸੀਂ ਪਿੱਛੇ ਵੀਡੀਓ ਦੇਖੀ ਹੋਣੀ ਹੈ ਕਿ ਆਪਣੀ ਪੰਜਾਬੀ ਕੁੜੀ ਦੀ ਵੀਡੀਓ ਵਾਇਰਲ ਹੋਈ ਜਿਹੜੀ ਉਹ ਕਾਰ ਦੇ ਵਿੱਚ ਉਤਰ ਕੇ ਕਿਸੇ ਨਾਲ ਲੜ ਰਹੀ ਸੀਗੀ ਹਨਾ ਬਲੈਕ ਕਮਿਊਨਿਟੀ ਦੇ ਬੰਦੇ ਨਾਲ ਹਨਾ ਜੀ।
0: ਓਕੇ
3: ਹਾਂਜੀ ਉਹ ਆਪਣੇ ਸਾਰੇ ਰੌਲਾ ਪਾ ਲਿਆ ਇਹ ਚੀਜ਼ ਦਾ ਵੀ ਹਾਂਜੀ ਦੇਖੋ ਆਪਣੇ ਲੋਕ ਕਿੱਦਾਂ ਕਰਦੇ ਨੇ ਮਿਸਬਿਹੇਵ ਕਰਦੇ ਨੇ। ਜਦੋਂ ਉਹਦੀ ਪ੍ਰੋਪਰ ਨਿਊਜ਼ ਆਈ ਉਹ ਸਾਰਾ ਪਤਾ ਲੱਗਿਆ ਵੀ ਹਾਂ ਉਹ ਬੰਦਾ ਜਿਹੜਾ ਬਲੈਕ ਕਮਿਊਨਿਟੀ ਦਾ ਸੀ ਉਹ ਤਾਂ ਆਲਰੇਡੀ ਕਿੰਨੇ ਚਾਰਜ ਪਏ ਹੋਏ ਆ ਉਹ ਸਿਰਫ ਇਹ ਤੁਸੀਂ ਇੰਡੀਅਨ ਕਮਿਊਨਿਟੀ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਟ੍ਰੈਪ ਹੁੰਦਾ ਸੀ ਜਾਂ ਤਾਂ ਉਹਨਾਂ ਤੋਂ ਪੈਸੇ ਲੈ ਕੇ ਛੱਡ ਦਿੰਦਾ ਹੁੰਦਾ ਸੀਗਾ ਹਨਾ ਜਾਂ ਫਿਰ ਕੀ ਹੁੰਦਾ ਸੀ ਤਾਂ ਆਲਰੇਡੀ ਕੇਸ ਚੱਲਦੇ ਸੀ ਇਹ ਚੀਜ਼ ਹਨਾ। ਸੋ ਕਹਿੰਦਾ ਮਤਲਬ ਹਨਾ ਸੋ ਕਹਿੰਦਾ ਮਤਲਬ ਰਿਸਰਚ ਇਹ ਆ ਵੀ ਇਹਦੇ ਚਲੋ ਇੱਕ ਸਿਨੈਰੀਓ ਅਲੱਗ ਹੋ ਗਿਆ ਹਨਾ। ਮੈਂ ਇੱਕ ਚੀਜ਼ ਲਈ ਹੈਰਾਨ ਹੁੰਦਾ ਹਨਾ ਲੋਕੀ ਬਿਨਾਂ ਜਿਵੇਂ ਤੁਸੀਂ ਕਹਿ ਰਹੇ ਤੁਸੀਂ ਸਭ ਤੋਂ ਸਟਾਰਟਿੰਗ ਪਹਿਲੇ ਗੱਲ ਕਹੀ ਹੈ ਨਾ ਵੀ ਤੁਸੀਂ ਬਿਨਾਂ ਸੋਚੇ ਸਮਝੇ ਕਮੈਂਟ ਕਰ ਦਿੰਦੇ ਹੋ ਸਾਨੂੰ ਨੀ ਪਤਾ ਵੀ ਕੀ ਚੱਲ ਰਹੀ ਆ ਜਾਂ ਕੀ ਨਹੀਂ ਚੱਲ ਰਿਹਾ ਹਨਾ ਉਹ ਸਿਚੁਏਸ਼ਨ ਕੀ ਆ ਆਪਾਂ ਇੱਕ ਪਾਸੇ ਕੋਇਨ ਦਾ ਇੱਕ ਪਾਸਾ ਦੇਖ ਕੇ ਜੱਜ ਕਰ ਰਹੇ ਹਨਾ। ਸੋ ਉਹੀ ਚੀਜ਼ ਮੈਂ ਇੱਥੇ ਗੱਲ ਕਰ ਰਿਹਾ ਮੈਂ ਬ੍ਰਹਮਣੀ ਸਿਟੀ ਸੈਂਟਰ ਦੇ ਕੋਲ ਹੀ ਰਹਿੰਦਾ ਮੈਂ ਵੀ ਉੱਥੇ ਜਾਣਾ ਮੈਂ ਇਹ ਨਹੀਂ ਕਹੂੰਗਾ ਨਹੀਂ ਹੈ ਉੱਥੇ ਹਨਾ ਹੈਗਾ ਹੈ ਉੱਥੇ ਬਟ ਏਦਾਂ ਨੀ ਹੁੰਦਾ ਵੀ ਹਾਂ ਹਰ ਵਾਰੀ ਇਹੀ ਕਹੀ ਚੱਲੀਏ। ਹੁਣ ਇੱਕ ਵਾਰੀ ਮੈਂ ਤਾਂ ਆਪਣੀ ਵਾਈਫ ਜਾਣ ਪਿਆ ਮੇਰੀ ਵਾਈਫ ਰਾਤ ਨੂੰ ਸਾਡੇ ਨਾਲ ਹੋਇਆ ਦੋ ਤਿੰਨ ਜਿਵੇਂ ਹੋਰ ਕਮਿਊਨਿਟੀ ਸੀਗੇ ਉਹਨਾਂ ਨੇ ਸਾਨੂੰ ਰਾਤ ਨੂੰ ਵਾਕ ਕਰਦੇ ਸਾਨੂੰ ਪ੍ਰੋਪਰ ਘੇਰਿਆ ਪ੍ਰੋਪਰ ਘੇਰਿਆ ਰੋਕਿਆ ਸਾਨੂੰ। ਹੁਣ ਗੱਲ ਉਹੀ ਹੈ ਨਾ ਅਸੀਂ ਉਹ ਚੀਜ਼ ਦਾ ਇਸ਼ੂ ਨੀ ਬਣਾਇਆ ਅਸੀਂ ਸੋਚਿਆ ਸੌਖੇ ਯਾਰ ਪਰ ਸਾਨੂੰ ਪਤਾ ਨੀ ਸੀਗਾ ਕੀ ਹਿਸਾਬਤਾ ਵਾ ਕਿਉਂਕਿ ਨਵੇਂ ਨਵੇਂ ਆਏ ਸੀ ਹਨਾ। ਪਰ ਗੱਲ ਉਹੀ ਹੈ ਨਾ ਇਹ ਚੀਜ਼ ਹਾਈਲਾਈਟ ਨਹੀਂ ਹੋਈ ਬਟ ਜੋ ਕੋਈ ਹੋਰ ਹੁੰਦਾ ਉਹ ਹਾਈਲਾਈਟ ਕਰਕੇ ਬਹਿ ਜਾਂਦੇ ਨੇ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਆਪਣੇ ਸਪੈਸ਼ਲੀ ਆਪਣੀ ਕਮਿਊਨਿਟੀ ਨੂੰ ਆਪਣੇ ਲੋਕ ਆਪਣੇ ਨਾਲ ਹੀ ਵਰਤਦੇ ਨੇ ਆਪਣੇ ਤੋਂ ਹੀ ਖਾਂਦੇ ਨੇ ਆਪਣੇ ਨਾਲ ਹੀ ਰਿਸ਼ਤੇਦਾਰੀਆਂ ਨੇ ਆਪਣੀ ਆਉਣਾ ਆਪਣੇ ਜਾਣਾ ਬਟ ਇਹਨਾਂ ਨੂੰ ਚੰਗੇ ਕਿਹੜੇ ਲੱਗਦੇ ਨੇ ਗੋਰੇ ਇਹਨਾਂ ਚੰਗੇ ਕਿਹੜੇ ਲੱਗਦੇ ਨੇ ਕਾਲੇ ਨਹੀਂ ਉਹ ਬਹੁਤ ਵਧੀਆ ਨੇ ਕਿਉਂ ਸਿਰਫ ਦੋ ਮਿੰਟ ਹੱਸ ਕੇ ਬੁਲਾ ਲੈਂਦੇ ਨੇ ਇਹਨਾਂ ਨੂੰ ਲੱਗਦਾ ਵੀ ਬਹੁਤ ਵਧੀਆ ਨੇ ਉਹਨਾਂ ਨੂੰ ਰਹਿ ਕੇ ਦੇਖੋ ਤੁਹਾਨੂੰ ਪਤਾ ਲੱਗੂ ਉਹ ਤੁਹਾਡਾ ਕਿੰਨਾ ਕੁ ਕਰਦੇ ਨੇ ਤੁਹਾਡੇ ਸੁੱਖ ਦੁੱਖ 'ਚ ਕਿੰਨਾ ਕੁ ਆਉਂਦੇ ਜਾਂਦੇ ਨੇ ਠੀਕ ਹੈ। ਸਿਰਫ ਦੋ ਦਿਨ ਤੁਹਾਨੂੰ ਕੋਈ ਕੰਮ ਤੇ ਹੱਸ ਕੇ ਬੁਲਾਉਂਦੇ ਦਾ ਮਤਲਬ ਇਹ ਨਹੀਂ ਵੀ ਕਮਿਊਨਿਟੀ ਬਹੁਤ ਵਧੀਆ ਨੇ ਹਨਾ। ਉਹਨਾਂ ਨੂੰ ਅਕਲ ਆਪਣੇ ਨੂੰ ਅਕਲ ਹੋਣੀ ਚਾਹੀਦੀ ਵੀ ਆਪਣੀ ਕਮਿਊਨਿਟੀ ਸਾਥ ਦਿਓ ਜਿੱਥੇ ਗਲਤ ਆ ਨੋ ਡਾਊਟ ਵੀ ਹਾਂ ਤੁਸੀਂ ਕਿੰਨਾ ਕਰੋ ਚੀਜ਼ ਨੂੰ ਹਨਾ ਬਟ ਇਹ ਨਹੀਂ ਵੀ ਹਾਂ ਇੱਕ ਜਾਣਾ ਕੋਈ ਪਤਾ ਨਹੀਂ ਹੁੰਦਾ ਵਾਸਤਾ ਨਹੀਂ ਇੱਕ ਜੀ ਉਹਦੀ ਫੇਕ ਵਾਇਰਲ ਪਿਛ ਕਰ ਦਿੰਦਾ ਥੱਲੇ ਸਾਰੇ ਕਹਿਣਾ ਨਹੀਂ ਚਾਹੁੰਦਾ ਮੈਂ ਸਾਰੇ ਵਿਹਲੇ ਬੈਠੇ ਜਿਹਨਾਂ ਨੂੰ ਪਤਾ ਵੀ ਨਹੀਂ ਵੀ ਹਾਂ ਵੀ ਐਲਗੋਰਿਥਮ ਨਾਮ ਦੀ ਕੀ ਚੀਜ਼ ਹੈ ਕਿ ਉਹੀ ਕਹੀ ਜਾਣਗੇ ਆਪਣੇ ਲੋਕਾਂ ਨੇ ਆਹ ਕਰਦਾ ਆਪਣੇ ਲੋਕਾਂ ਨੇ ਆਹ ਕਰਦਾ। ਤੁਸੀਂ ਜੇ ਫੋਲੋ ਆਪਣੇ ਲੋਕਾਂ ਦੇ ਪੇਜ ਕੀਤੇ ਹੋਏ ਨੇ ਆਪਣੇ ਲੋਕਾਂ ਨੂੰ ਤੁਸੀਂ ਦੇਖੀ ਜਾਂਦੇ 24 ਘੰਟੇ ਤੁਹਾਨੂੰ ਪਤਾ ਕਿੱਦਾਂ ਲੱਗੂਗਾ ਬਾਕੀ ਕਮਿਊਨਿਟੀ ਕੀ ਕਰਦੀਆਂ ਨੇ ਤੁਸੀਂ ਆਪਣੇ ਨੂੰ ਭਿੰਡੀ ਜਾਂਦੇ ਰਹਿੰਦੇ 24 ਘੰਟੇ
0: ਠੀਕ ਹੈ ਮੈਂ ਸਮਝ ਗਿਆ। ਸੋ ਤੁਹਾਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਆਪਾਂ ਓਵਰ ਐਗਜ਼ੈਜਰੇਟ ਕਰ ਲੈਂਦੇ ਏਡੀ ਕੋਈ ਗੱਲ ਨਹੀਂ ਹੁੰਦੀ। ਠੀਕ ਹੈ ਵੀਰੇ ਥੈਂਕ ਯੂ ਵੀਰੇ ਬਹੁਤ ਤੁਹਾਡਾ ਧੰਨਵਾਦ। ਸੋ ਨੰਬਰ ਹੈ ਆਪਣਾ 9053333397 9053633337। ਵੀਰ ਹੁਣੇ ਕਹਿੰਦੇ ਕਿ ਨਵੀਂ ਇੱਡੀ ਕੋਈ ਗੱਲ ਨਹੀਂ ਹੁੰਦੀ ਆਪਾਂ ਐਵੇਂ ਬਿਨਾਂ ਕਿਸੇ ਗੱਲੋਂ ਓਵਰ ਐਗਜ਼ੈਜਰੇਟ ਕਰ ਲੈਂਦੇ ਹਾਂ ਐਂਡ ਆਪਣੇ ਹੀ ਲੋਕਾਂ ਨੂੰ ਆਪਾਂ ਖੁਦ ਆਪ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ UBT ਟਰਾਂਸਪੋਰਟ ਨੂੰ ਚਾਹੀਦੇ ਹੈ ਓਨਰ ਆਪਰੇਟਰ ਟੋਰਾਂਟੋ ਟੂ ਮੌਂਟਰੀਅਲ ਮੌਂਟਰੀਅਲ ਟੂ ਟੋਰਾਂਟੋ UBT ਦੀ ਟੀਮ ਨੂੰ ਫਟਾਫਟ ਫੋਨ ਕਰੋ। ਓਨਰ ਆਪਰੇਟਰ ਹਾਇਰ ਕਰ ਰਹੇ ਨੇ। Again, Toronto to Montreal, Montreal to Toronto, number 416-881-1934, 416-881-1934, UBT Transport. Gill Farm, te hariyan, taziyan, sabziyan, roz, thonu mirdiyan ne fresh. E fresh hi har roz pick karde hai, jis vich saag, palak, apne lal gajra, desi, hariyan, mirchan, tomato, mooli aad, roz fresh daily pick karde hai. Dixie and King, Gill Farm, 5997, hello?
8: Navibir, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
8: ਹਾਂਜੀ ਹਾਂਜੀ ਨਵੀਂਵੀਰ, ਬ੍ਰਹਮਲੀ ਦਾ ਥੋੜਾ ਜਿਹਾ ਹੁਣ ਘਟਿਆ ਹੋਇਆ ਅੱਗੇ ਨਾਲੋਂ ਕੰਮ। ਤੇ ਵੀਰ ਇੱਕ ਨਾ ਪਲਾਜ਼ਾ ਹੈਗਾ ਆਪਣੇ ਇੱਥੇ ਏਅਰਪੋਰਟ ਐਂਡ ਮੇਅਫੀਲਡ ਤੇ
0: ਜਿਹੜਾ ਨਵਾਂ,
8: ਹਾਂ ਨਵਾਂ, ਜਿਹਦੀ ਤੁਸੀਂ ਅਕੈਡਮੀ ਦਿੰਦੇ ਹੁੰਦੇ ਯੂਨਿਟ ਦੀ ਹਨਾ।
0: ਹਾਂਜੀ
8: ਹਾਂ, ਉੱਥੇ ਕਿਤੇ ਆ ਕੇ ਵੇਖਿਓ ਸ਼ਾਮ ਨੂੰ। ਹੁਣ ਕੱਲ ਮੈਂ ਗਿਆ ਸ਼ਾਮ ਨੂੰ, ਮੈਨੂੰ ਜਾਣਾ ਪੈ ਗਿਆ, ਵੈਸੇ ਮੈਂ ਚਾਹੁੰਦਾ ਨੀ ਸੀ ਹਨਾ। ਮੈਂ ਫੈਮਿਲੀ ਨਾਲ ਗਿਆ, 15-15, 20-20 ਦੇ ਗਰੁੱਪ ਆਪਣਿਆਂ ਦੇ ਹੀ ਸਾਰੇ ਪਲਾਜ਼ੇ ਚ। ਇਹ ਨੀ ਵੀ ਇੱਕ ਪਾਸੇ ਵੀ ਇੱਕ ਖੜੇ ਆ, 10 ਉੱਥੇ ਖੜੇ ਆ, 15 ਉੱਥੇ ਖੜੇ ਆ, 5 ਉੱਥੇ ਖੜੇ ਆ, ਸਾਰੇ ਹੀ ਪਲਾਜ਼ੇ ਚ। ਅਖੀਰ ਨੂੰ ਕਿਸੇ ਨੇ ਕਾਲ ਕੀਤੀ, ਫਿਰ ਪੁਲਿਸ ਆਈ, ਸਿਕਿਉਰਿਟੀ ਆਈ, ਫਿਰ ਕਿਤੇ ਜਾ ਕੇ ਰਸ਼ ਘਟਿਆ ਹੋਊਗਾ। ਇੱਕ ਘੰਟੇ ਚ ਬੰਦਾ ਪਲਾਜ਼ੇ ਚ ਬਾਹਰ ਆਉਂਦਾ ਸੀਗਾ। ਤੇ ਜਿਹੜੇ ਬਾਹਰ ਖੜੇ ਸੀ ਉਹ ਜਿੱਦਾਂ ਕੋਈ ਨਾ ਮੇਲਾ, ਜਿਵੇਂ ਪੁਰਾਣੇ ਬੰਦੇ ਛਿੰਝ ਨੀ ਬਹਿੰਦੇ ਹੁੰਦੇ ਸੀਗੇ, ਛਿੰਝ ਲੱਗੀ ਵੀ ਆ, ਏਦਾਂ ਤੁਸੀਂ ਕੁੜੀਆਂ ਨੂੰ ਤੂੰ ਕੀ ਉੱਥੇ ਨਾ ਬੰਦਾ ਵੀ ਅਨਕੰਫਰਟੇਬਲ ਹੋ ਜਾਂਦਾ ਅਸੀਂ ਵੀ ਜਾਂਦੇ ਹਾਂ ਯਾਰ, ਅਸੀਂ ਪਲਾਜ਼ਾ 'ਚ ਵੀ ਜਾਂਦੇ ਹਾਂ, ਮਾਲਾਂ 'ਚ ਵੀ ਜਾਂਦੇ ਹਾਂ, ਮੇਲਿਆਂ 'ਤੇ ਵੀ ਜਾਂਦੇ ਹਾਂ, ਰਾਈਟ? ਭੋਰਾ ਅਗਲੇ ਤੋਂ ਦੂਰ ਦੀ ਹੋ ਕੇ ਲੰਘੀ ਜਾ ਵੀ ਯਾਰ ਥੋੜ੍ਹਾ ਸਾਈਡ 'ਤੇ ਹੋ ਜਾਓ, ਜੇ ਕੋਈ ਲੇਡੀਜ਼ ਆਉਂਦੀ ਆ ਰਿਸਪੈਕਟਲੀ ਅਗਲੇ ਨਾਲ ਪੇਸ਼ ਆਈ ਦਾ। ਇਹ ਕੀ ਨਾ ਆਪਣੇ ਬੰਦੇ ਆ ਟਾਰਗੇਟ ਕਰਦੇ, ਆਪਾਂ ਆਪਣਿਆਂ ਨੂੰ ਫਾਲੋ ਕਰਦੇ ਹਾਂ ਤਾਂ ਨੀ ਪਤਾ ਲੱਗਦਾ ਦੂਜਿਆਂ ਦਾ। ਉਹ ਨਹੀਂ ਯਾਰ, ਦੂਜਿਆਂ ਸਾਡੇ ਨਾਲੋਂ ਫੇਰ ਵੀ ਰਿਸਪੈਕਟ ਜ਼ਿਆਦਾ ਆ। ਇਹ ਬਾਈ ਨੂੰ ਮੈਂ ਮਾੜਾ ਜਿਹਾ ਸੁਨੇਹਾ ਦਿੰਦਾ, ਇਹਨੂੰ ਕਿ ਏਅਰਪੋਰਟ ਮੇਅਫੀਲਡ 'ਤੇ ਆ ਕੇ ਵੇਖੀ, ਤੇ ਤੂੰ ਕੱਲਾ ਹੀ ਪਹਿਲਾਂ ਤਾਂ ਗੇੜਾ ਦੇ ਕੇ ਵੇਖ ਲਈ, ਬਾਕੀ ਦਾ ਫੈਮਿਲੀ ਦਾ ਬਾਅਦ ਦੀ ਵਿੱਚ ਗੱਲ ਆ। ਮੈਂ ਤਾਂ ਬਾਈ ਇੱਥੇ ਜਾਂਦਾ, ਮੈਂ ਤਾਂ ਨੇੜੇ ਰਹਿਣਾ, ਮੈਨੂੰ ਪਤਾ ਮੈਂ ਅਨਸਰ ਦੇ ਨੂੰ ਜਾਂਦਾ, ਮੈਂ ਕਦੇ ਸ਼ਾਮ ਨੂੰ ਜਾਂਦਾ ਹੀ ਨੀ ਗਾ।
0: ਅੱਛਾ,
8: ਤੋ ਇਸ ਕਰਕੇ ਬੇਨਤੀ ਆ ਬਾਈ ਜੀ ਇਹਨਾਂ ਨੂੰ, ਆ ਜਿਹੜੇ ਨਵੀਂ ਕਮਿਊਨਿਟੀ ਆ, ਹੱਥ ਜੋੜ ਕੇ ਬੇਨਤੀ ਆ ਕਿ ਮਸਾ ਥੋੜੀ ਜਿਹੀ ਠੱਲ ਪਈ ਆ, ਤੁਸੀਂ ਹਟ ਜਾਓ ਇੰਡੀਆ ਵਾਲਾ, ਥੋੜਾ ਜਿਹਾ ਚੇਂਜ ਹੋ ਜਾਓ, ਕਿਉਂਕਿ ਕੰਟਰੀ ਦੇ ਹਿਸਾਬ ਨਾਲ ਚੇਂਜ ਹੋ ਜਾਈਦਾ, ਜਿਹੋ ਜਿਹਾ ਕੰਟਰੀ ਹੁੰਦਾ ਉਸ ਹਿਸਾਬ ਨਾਲ ਚੱਲੀਦਾ ਹੈਗਾ। ਉਹ ਗੱਲਾਂ ਹੁਣ ਆਪਾਂ ਭੁੱਲ ਜਾਈਏ, ਛੱਡ ਦਈਏ ਉੱਥੋਂ ਵਾਲੀਆਂ।
0: ਬਹੁਤ ਵੱਡੀਆਂ ਗਰੁੱਪਸ ਦੇ ਵਿੱਚ ਆਪਾਂ ਚਲੋ ਜਾਂਦੇ ਹਾਂ, ਬਟ ਅਨਕੰਫਰਟੇਬਲ ਫੀਲ ਹੋਣਾ, ਖੈਰ ਕੋਈ ਸਾਡੀ ਲੇਡੀਜ਼ ਜੇ ਆਪਣਾ ਤੁਸੀਂ ਓਪੀਨੀਅਨ ਦੇਣਾ ਚਾਹੋਗੇ ਤਾਂ ਜ਼ਰੂਰ ਤੁਸੀਂ ਦੇ ਸਕਦੇ ਹੋ, ਅਤੇ ਨੰਬਰ ਹੈ 905-6733337 905-6733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅਤੇ ਚਲੋ ਦੇਖੋ, ਆਪਾਂ ਨੂੰ ਇਹ ਹੁੰਦਾ ਕਈ ਵਾਰ ਨਾ ਅਗਲੇ ਨੂੰ ਪਤਾ ਵੀ ਨਹੀਂ ਹੁੰਦਾ ਯਾਰ ਕਿ ਅਸੀਂ ਜੇ ਕਿਸੇ ਵੱਲ ਦੇਖ ਰਹੇ ਹਾਂ ਤਾਂ ਆਪਾਂ ਕਿਵੇਂ ਅਗਲਾ ਅਨਕੰਫਰਟੇਬਲ ਹੋ ਰਿਹਾ ਜਾਂ ਨਹੀਂ। ਜ਼ਰੂਰੀ ਨਹੀਂ ਵੀ ਲੋਕ ਜਾਣ ਬੁੱਝ ਕੇ ਹੀ ਕਰ ਰਹੇ ਹੁੰਦੇ, ਕਈ ਵਾਰ ਯੂਨੋ ਅਗਲੇ ਨੂੰ ਆਪਦੀ ਆਦਤ ਦਾ ਹੀ ਨਹੀਂ ਪਤਾ ਲੱਗ ਰਿਹਾ ਹੁੰਦਾ। ਸੋ ਓਕੇ, 905-6733337 ਨੰਬਰ ਹੈ ਆਪਣਾ। ਐਚ ਕੇ ਮੂਵਰਸ ਨੂੰ ਯਾਦ ਰੱਖੋ, ਨੰਬਰ ਵਨ ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, ਐਚ ਕੇ ਮੂਵਰਸ ਦੀ ਟੀਮ ਨਾਲ ਤੁਸੀਂ ਗੱਲਬਾਤ ਕਰੋ। ਮੂਵ ਕਰ ਰਹੇ ਹੋ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਨਵਾਂ ਘਰ ਲੈ ਲਿਆ ਚੱਕ ਤੇ ਫਟੇ, ਅਤੇ ਤੁਸੀਂ ਐਚ ਕੇ ਮੂਵਰਸ ਦੀ ਟੀਮ ਨਾਲ ਸੰਪਰਕ ਕਰੋ, ਜਿਹਨਾਂ ਕੋਲ ਤਕਰੀਬਨ 35 ਸਾਲ ਦਾ ਮੂਵਿੰਗ ਦਾ ਤਜ਼ਰਬਾ। 35 ਈਅਰਸ ਯਾਰ, ਬੜਾ ਲੰਬਾ ਸਮੇਂ ਦਾ ਐਕਸਪੀਰੀਅੰਸ ਹੁੰਦਾ। ਐਚ ਕੇ ਮੂਵਰਸ, 416-524-6704 ਮੂਵਰਸ ਵਾਲੇ ਤੁਹਾਡੇ ਲਈ ਹਾਜ਼ਰ ਨੇ। ਐਂਡ ਰਾਜਵੰਤ ਕੌਰ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ ਤਾਂ ਰਾਜਵੰਤ ਨੂੰ ਵੀ ਤੁਸੀਂ ਜ਼ਰੂਰ ਫੋਨ ਘੁਮਾ ਲਓ। ਰਾਜਵੰਤ ਕੌਰ ਤਕਰੀਬਨ 30-35% ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ, 30-35 ਕੰਪਨੀਜ਼ ਤੋਂ ਐਸਟੀਮੇਟ ਤੁਹਾਨੂੰ ਲੈ ਕੇ ਦੇਣਗੇ। ਸੋ ਨਾਲੇ ਡਿਸਕਾਊਂਟ, ਨਾਲੇ ਵੱਖਰੀ ਵੱਖਰੀਆਂ ਕੰਪਨੀਜ਼ ਤੋਂ ਐਸਟੀਮੇਟ। ਰਾਜਵੰਤ ਕੌਰ, 6476744735 ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਲਈ ਤੁਹਾਡੇ ਲਈ ਹਾਜ਼ਰ ਨੇ। 6476744735 ਇਹਨਾਂ ਦਾ ਇੱਕ ਉਹ ਇੱਕ ਫੋਨ ਨੰਬਰ ਹੈ। ਸੋ ਸਟੂਡੀਓ 'ਚ ਗੱਲਬਾਤ ਹੋ ਰਹੀ ਹੈ, ਅਤੇ ਇੱਕ ਵਾਰ ਫਿਰ ਆਪਣਾ ਨੰਬਰ ਹੈ 905-6733-337-905-6733-777-6972 ਹੈਲੋ,
9: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
9: ਹਾਂਜੀ, ਮੈਂ ਇਸੇ ਟੋਪਿਕ ਤੇ ਹੀ ਬੋਲਣਾ ਚਾਹੁੰਦਾ ਸੀਗਾ ਥੋੜਾ।
0: ਹਾਂਜੀ ਸਰ,
9: ਗੱਲ ਇਸ ਤਰ੍ਹਾਂ ਕਿ ਆਪਣਾ ਨਾ ਜਿਹੜੀ ਆਪਣੀ ਕਮਿਊਨਿਟੀ ਆ, ਤੁਸੀਂ ਇਹ ਨਾ ਇਹਨਾਂ ਦਾ ਝੱਕ ਨੀ ਹੋਈ ਏਦਾਂ ਦੀ ਆ, ਕਹਿਣ ਦਾ ਭਾਵ ਆ ਚਾਹੇ ਮੈਂ ਹੀ ਹੋਵਾਂ ਚਾਹੇ ਕੋਈ ਵੀ ਆ, ਇੰਡੀਆ ਦੇ ਵਿੱਚ ਜਦੋਂ ਵੀ ਕੋਈ ਕਿਸੇ ਮੰਨ ਲਓ ਵੀ ਮੈਂ ਪਿੰਡ ਦੇ ਵਿੱਚ ਕਿਹਾ ਗਿਆ, ਉਹ ਐਵੇਂ ਝਾਕਦੇ ਸੀਗੇ ਕਿ ਪਤਾ ਨੀ ਬੰਦਾ ਕਿਹੜੇ ਪਾਸਿਓਂ ਆ ਗਿਆ। ਸੋ ਮੇਰੇ ਕਹਿਣ ਦਾ ਭਾਵ ਵੀ ਉਹ ਉਹਨਾਂ ਆਪਣੇ ਬੰਦੇ ਦੀ ਝਾਕਣੀ ਹੋਈ
0: ਆ
9: ਕਮਿਊਨਿਟੀ ਦੀ ਨਾ। ਤੁਸੀਂ ਵੀ ਕਦੇ ਗੌਰ ਕੀਤਾ ਹੋਊਗਾ, ਤੁਸੀਂ ਜਦੋਂ ਪਿੰਡ ਪੁੰਡ ਗਏ ਹੋਵੋਗੇ ਆਪਦੇ ਸਿਰ ਤੋਂ ਤਾਂ ਜੋ ਤੇ ਉਹ ਕਈ ਲੋਕ ਕਈ ਉਹ ਤੇ ਦੇਖੇ ਹੋਣਗੇ, ਉਹ ਝਾਕਦੇ ਹੀ ਰਹਿੰਦੇ ਕਿੰਨਾ ਚਿਰ, ਪਤਾ ਨੀ ਕੀ ਅੰਦਰ ਨੂੰ ਅੰਦਰ ਬੰਦੇ ਨੇ ਬੜਿਆ ਪਰਖਣਾ ਉਹਨੂੰ।
0: ਠੀਕ ਹੈ, ਜਾਣ ਬੁੱਝ ਕੇ ਕਰੇ, ਜਸਟ ਉਹ ਇੱਕ ਆਦਤ ਬਣੀ ਹੋਈ ਹੈ।
9: ਆਦਤ ਬਣੀ ਆਪਣੇ ਵਾਲੇ ਬੰਦੇ ਦੀ ਆਦਤ ਆ ਇਹ। ਹਾਂਜੀ ਏਦਾਂ ਜਿਵੇਂ ਹੁਣ ਮੈਨੂੰ ਨਾ ਸ਼ਰਮ ਹੋ ਜਾਂਦੀ ਜੇ ਮੈਂ ਕਿਤੇ ਪਿੰਡ ਜਾਂਦਾ ਹੁੰਦਾ ਜੀ ਨਾ ਤਾਂ ਮੈਨੂੰ ਮੈਂ ਨਾ ਸੰਗ ਕੇ ਥੱਲੇ ਮੂੰਹ ਕਰ ਲੈਣਾ ਕਿਉਂਕਿ ਉਹ ਮੇਰੇ ਵੱਲ ਝਾਕੀ ਕਰਦਾ ਸੀ
0: ਤੇ
9: ਮੈਂ ਉਹਦੇ ਵੱਲ ਨੂੰ ਕਿਉਂਕਿ ਉਹ ਬਸ ਮਤਲਬ ਕਿਉਂ ਝਾਕਦਾ ਪਤਾ ਨੀ ਕੀ ਆ ਮੇਰੇ ਕੱਪੜੇ ਗਲਤ ਪਾਇਆ ਜਾਂ ਏਦਾਂ ਵਟ ਐਵਰ ਪਰ ਉਹ ਝੱਕ ਨੀ ਹੋਈ ਐਂ ਜੀ ਆ
0: ਕਹਿੰਦਾ ਭਾਵ ਚਲੋ ਕੋਈ ਦੇਖੋ ਥੈਂਕ ਯੂ ਬਾਈ ਜੀ ਇਹ ਤੁਹਾਡਾ ਚਲੋ ਸੋਹਣੀ ਗੱਲ ਹੈ ਵੀ ਆਪਾਂ ਉਹੀ ਬੰਦੇ ਨੂੰ ਦੇਖ ਦੇਖ ਕੇ ਪਰਖ ਲੈਂਦੇ ਹਾਂ ਅੱਛਾ ਅਸੀਂ ਪੜ੍ਹ ਲਈਏ ਇਹਨੂੰ ਆਈ ਨਹੀਂ ਵੀ ਕੋਈ ਤੁਸੀਂ ਉਸਨੂੰ ਅਨਕੰਫਰਟੇਬਲ ਕਰ ਰਹੇ ਹੋ ਘੂਰ ਰਹੇ ਹੋ ਜਸਟ ਗਾਣਾ ਨਹੀਂ ਸੀ ਆਇਆ ਵੀ ਤੇਰਾ ਮਿੱਤਰਾਂ ਨੂੰ ਚੋਰੀ ਚੋਰੀ ਤੱਕਣਾ ਨਿੰਦਣਾ ਨੂੰ ਮਾਰ ਗਿਆ ਬੜਾ ਵਧੀਆ ਗੀਤ ਸੀਗਾ ਸੋ ਚੋਰੀ ਚੋਰੀ ਤੱਕਣਾ ਕਿਸੇ ਮਾੜੀ ਗੱਲ ਨੂੰ ਨਹੀਂ ਜਸਟ ਆਊਟ ਆਫ ਰਿਸਪੈਕਟ ਵੀ ਹੈ ਬਾਈ ਜੀ ਕਹਿੰਦੇ ਕਿ ਕਿਤੇ ਨਾ ਕਿਤੇ ਆਪਾਂ ਕਰ ਲੈਂਦੇ ਹਾਂ ਠੀਕ ਹੈ ਇੱਕ ਤੁਸੀਂ ਨਾ ਜ਼ਰੂਰ ਮੈਸੇਜ ਯਾਦ ਰੱਖੋ ਸਾਡੇ ਸਾਰੇ ਸਾਡੇ ਨੇ ਵੈਸੇ ਬਟ ਬਿਓਂਡ ਆਈਵੇਅਰ ਵਾਲਾ ਦਾ ਐਨਕਾਂ ਚਾਹੀਦੀਆਂ ਨੇ ਬਾਏ ਵਨ ਅਤੇ ਗੈਟ ਵਨ ਫਰੀ ਇਹਨਾਂ ਨੇ ਪ੍ਰਸਕ੍ਰਿਪਸ਼ਨ ਦੀ ਐਨਕਾਂ ਅਤੇ ਸਨ ਗਲਾਸਿਸ ਦੇ ਉੱਤੇ ਡੀਲ ਲਾਈ ਹੋਈ ਹੈ ਯਾਦ ਰੱਖੋ ਤੁਸੀਂ ਬਿਓਂਡ ਆਈਵੇਅਰ ਹੰਬਰ ਵੈਸਟ ਅਤੇ ਗੋਰਵੇ ਦਾ ਕੋਰਨਰ ਪੈਂਦਾ ਰੋਮੀ ਬਾਈ ਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ ਅਤੇ ਨੰਬਰ ਹੈ 905-7933-937 ਬਿਓਂਡ ਆਈਵੇਅਰ 8177 ਹੈਲੋ
10: ਹਾਂਜੀ ਵੀਰੇ ਗੁੱਡ ਈਵਨਿੰਗ
0: ਗੁੱਡ ਈਵਨਿੰਗ ਸਰ
10: ਹਾਂਜੀ ਭਾਜੀ ਮੈਂ ਐਗਰੀ ਤਾਂ ਕਰਦਾ ਵੀ ਚਲੋ ਗਰੁੱਪ ਬਣੇ ਹੁੰਦੇ ਆ ਬਟ ਦੇਖੋ ਵੀ ਆਪਾਂ ਜੇ ਨੈਗੇਟਿਵ ਚੀਜ਼ਾਂ ਨੂੰ ਟਾਰਗੇਟ ਕਰਾਂਗੇ ਤੇ ਆਪਾਂ ਨੂੰ ਸਾਰਾ ਦਿਨ ਨੈਗੇਟਿਵਿਟੀ ਮਿਲੀ ਜਾਣੀ ਆ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਤਾਂ ਫਿਰ ਆਪਾਂ ਘਰੋਂ ਬਾਹਰ ਨਿਕਲ ਨਹੀਂ ਸਕਦੇ ਲੇਡੀਜ਼ ਨੂੰ ਲੈ ਕੇ
0: ਸਹੀ ਗੱਲ ਹੈ ਆਪਣੇ ਆਪ ਚ ਬਦਲਾਵ ਵੀ ਲੈ ਕੇ ਆਉਣਾ ਚਾਹੀਦਾ ਨਹੀਂ
10: ਉਹ ਦੇਖੋ ਉਹਨਾਂ ਦੀ ਉਮਰ ਆ ਕਿਉਂਕਿ ਦੁੱਧ ਨਾਲ ਧੋਤਾ ਤਾਂ ਦੇਖੋ ਕੋਈ ਵੀ ਨੀ ਹੁੰਦਾ ਹੁਣ ਤੁਹਾਡੇ ਵਿਆਹ ਹੋ ਗਏ ਤੁਸੀਂ ਸੁਧਰ ਗਏ ਤੇ ਹੁਣ ਤੁਹਾਨੂੰ ਆਪਦੀਆਂ ਪੁਰਾਣੀਆਂ ਉਮਰਾਂ ਭੁੱਲ ਗਏ ਤੇ ਉਹ ਗੱਲ ਵੱਖਰੀ ਆ
0: ਹਾਂਜੀ ਜੀ ਠੀਕ ਹੈ
10: ਹਾਂਜੀ ਹੁਣ ਦੇਖੋ ਨੈਗੇਟਿਵ ਚੀਜ਼ਾਂ ਨੂੰ ਨਾ ਟਾਰਗੇਟ ਕਰੋ ਕੋਈ ਤੁਹਾਨੂੰ ਲੱਗਦਾ ਵੀ ਬੰਦੇ ਗਲਤ ਆਨਸਰ ਆ ਤੁਸੀਂ ਥੋੜਾ ਦੂਰ ਦੀ ਹੋ ਕੇ ਲੰਘ ਜਾਓ ਦੇਖੋ ਤੁਹਾਨੂੰ ਏਦਾਂ ਤਾਂ ਨੀ ਕੋਈ ਹੱਥ ਖਾਣ ਦਾ ਨੀ ਲੱਗਾ ਤੁਹਾਨੂੰ ਤੁਹਾਨੂੰ

0: ਠੀਕ ਹੈ
1: ਜਿੰਨਾ ਟਾਈਮ ਕੁਛ ਨਹੀਂ ਕੁਛ ਕਹਿੰਦਾ ਤੇ ਫਿਰ ਤੁਸੀਂ ਉਹਨਾਂ ਨੂੰ ਕੀ ਕਰ ਲਓਗੇ ਹੁਣ ਜੇ ਕੱਢਿਆ ਤਾਂ ਅਗਲਿਆਂ ਦੀ ਏਜ ਕਰੀ ਜਾਣ ਉਹਨਾਂ ਨੂੰ ਜੋ ਕਰਦੇ ਆ ਤੁਸੀਂ ਆਪਦਾ ਕੰਮ ਤੇ ਫੋਕਸ ਕਰੋ
0: ਚਲੋ ਠੀਕ ਹੈ ਵੀਰੇ ਥੈਂਕ ਯੂ ਬਟ ਦੇਖੋ ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ ਆਪਾਂ ਪੋਜ਼ਿਟਿਵ ਹੋਈਏ ਆਪਾਂ ਇੱਦਾਂ ਦੀ ਸੋਚ ਨਾ ਰੱਖੀਏ ਆਪਣਾ ਕੰਮ ਕਰੋ ਜਾਓ ਜਿੱਥੇ ਜਾਣਾ ਤੇ ਮੁੜ ਆਓ ਬਟ ਉਹ ਕਿਤੇ ਨਾ ਕਿਤੇ ਹੈ ਔਖਾ ਵੀ ਹੈ ਹੁਣ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਯਾਰ ਅਨਕੰਫਰਟੇਬਲ ਹੈ ਹੁਣ ਕੋਈ ਲੜਕੀ ਹੈ ਤਾਂ ਉਹ ਕਿਵੇਂ ਆਏ ਸੋਚੇਗੀ ਕਿ ਕੋਈ ਨਾ ਛੱਡੋ ਪਰੇ ਰਾਈਟ ਸੋ ਕਹਿਣਾ ਕਿਤੇ ਨਾ ਕਿਤੇ ਚਲੋ ਤੁਹਾਡਾ ਮਾਇੰਡ ਸੈਟ ਠੀਕ ਹੈ ਬਟ ਇੱਦਾਂ ਦੀ ਚੀਜ਼ ਪ੍ਰੈਕਟੀਕਲੀ ਜੇ ਆਪਾਂ ਕਰਾਂਗੇ ਤਾਂ ਉਹ ਔਖੀ ਲੱਗਦੀ ਹੈ ਇੱਕ ਤੁਹਾਨੂੰ ਅਸੀਂ ਫੈਸ਼ਨ ਆਈ ਕਿਊ ਦੀ ਡੀਲ ਦਾ ਦੱਸਦੇ ਹਾਂ ਕਰਵਾ ਚੌਥ ਸਪੈਸ਼ਲ ਫੈਸ਼ਨ ਆਈ ਕਿਊ ਤੇ ਲੇਡੀਜ਼ ਦੇ ਸੂਟ ਅੱਧੀ ਪ੍ਰਾਈਸ ਤੱਕ ਮਿਲ ਰਹੇ ਆ 50% ਆਫ ਬੁਟੀਕ ਸੂਟ ਵੀ ਅਵੇਲੇਬਲ ਨੇ ਫੈਸ਼ਨ ਆਈ ਕਿਊ ਤੇ ਇਸ ਮੰਥ 5 ਬੈੱਡਸ਼ੀਟ ਲਓ $100 ਚ 3 ਕੰਬਲ ਲਓ $100 ਚ 3 ਪੀਸ ਲਗੇਜ ਅਟੈਚੀ ਦਾ ਸੈੱਟ $150 ਦਾ ਸਾਡੇ ਵੀਰਾਂ ਲਈ ਕੁੜਤੇ ਪਜਾਮੇ ਤੇ ਕੋਟ ਪੈਂਟ 1 ਲਓ ਤੇ ਦੂਜਾ 25% ਆਫ ਇੱਥੇ ਟੇਲਰ ਵੀ ਅਵੇਲੇਬਲ ਨੇ ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ 905-453-2225 ਫੈਸ਼ਨ ਆਈ ਕਿਊ ਤੁਹਾਡੇ ਲਈ ਹਾਜ਼ਰ ਹੈ 1177 ਹਾਂਜੀ ਵੀਰੇ
2: ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਮੈਂ ਦੁਬਾਰਾ ਆਇਆ ਜੀ ਹਾਂਜੀ ਮੈਂ ਕੁਛ ਨੀ ਦੱਸਣਾ ਸੀ ਇਹੀ ਮੈਂ ਵੀ ਉਹ ਪਲਾਜ਼ੇ 'ਚ ਬਹੁਤ ਵਾਰੀ ਗਿਆ ਠੀਕ ਹੈ ਜੀ ਮੈਂ ਆਪਣੀ ਫੈਮਿਲੀ ਨਾਲ ਹੀ ਜਾਣਾ ਜਦੋਂ ਸਾਨੂੰ ਲੱਗਦਾ ਨਾ ਰਸ਼ ਜ਼ਿਆਦਾ ਅਸੀਂ ਚੁੱਪ ਚਾਪ ਵਾਪਸ ਆ ਜਾਈਦਾ ਹੈ ਨਾ ਕਿਉਂਕਿ ਹੋਰ ਬਹੁਤ ਪਲਾਜ਼ੇ ਨੇ ਜੇ ਅਸੀਂ ਉੱਥੇ ਕਰਕੇ ਫਸਣਾ ਤਾਂ ਬਸ ਫਿਰ ਸਭੀ ਫਸੀ ਚੱਲੋ ਹੈ ਨਾ ਉੱਥੇ ਕੋਈ ਰੈਸਟੋਰੈਂਟ ਨਹੀਂ ਹੋਣਾ ਜਿੱਥੇ ਅਸੀਂ ਰੋਟੀ ਨਹੀਂ ਖਾਧੀ ਮੈਂ ਆਪਣੀ ਫੈਮਿਲੀ ਨਾਲ ਜਾਣਾ ਈਵਨ ਕਿ ਜਿਹੜਾ ਤੁਸੀਂ ਆਹ ਜਿੰਨਾ ਦੀ ਤੁਸੀਂ ਐਡਵਰਟਾਈਜਮੈਂਟ ਕਰਦੇ ਹੋ ਹੁਣ ਵੀ ਮੈਂ ਉੱਥੋਂ ਗਰੋਸਰੀ ਲੈ ਕੇ ਆਇਆ ਗੈਂਟੀ 3 ਚੀਜ਼ਾਂ ਲੈਣੀ ਸੀ ਮੇਰੀ ਵਾਈਫ ਦਾ ਆਫਿਸ ਨੇੜੇ ਆ ਮੈਂ ਉੱਥੇ ਚੱਕ ਲਈ ਹੈ ਨਾ ਤੇ ਇੱਕ ਦੂਜੀ ਗੱਲ ਹੈ ਨਾ ਉੱਥੇ ਸਿਰਫ ਇਹ ਨਹੀਂ ਹੁੰਦਾ ਵੀ ਹਾਂ ਬਾਕੀ ਨੇ ਹੈ ਨਾ ਜਿਹੜੇ ਇੱਥੇ ਦੇ ਲੋਕਲ ਬੋਰਨ ਨੇ ਉਹ ਵੀ ਏਦਾਂ ਹੀ ਚਾਰ ਚਾਰ ਪੰਜ ਪੰਜ ਜਣੇ ਦੇ ਗਰੁੱਪ ਬਣਾ ਕੇ ਬੈਠੇ ਹੁੰਦੇ ਨੇ ਉਹ ਵੀ ਏਦਾਂ ਹੀ ਕਰਦੇ ਨੇ ਵੀ ਚੀਕਾ ਝਾੜ ਮਾਰਦੇ ਨੇ ਜੀ ਹੈ ਨਾ ਸੋ ਕਹਿਣ ਦਾ ਮਤਲਬ ਇਹੀ ਹੈ ਜਿਹਨੇ ਨੈਗੇਟਿਵਿਟੀ ਚੂਜ਼ ਕਰਨੀ ਹੈ ਨਾ ਉਹਨੇ ਬੈਠੇ ਨੇ ਇਹੀ ਕਰੀ ਨੀ ਮੈਂ ਸਟਾਰਟਿੰਗ ਚ ਇਹ ਗੱਲ ਤਾਂ ਹੀ ਕਹੀ ਸੀਗੀ ਪੰਡੀ ਚਲੋ ਇਹੀ ਰਹਿ ਗਿਆ ਹੋਰ ਕੁਛ ਨਹੀਂ ਰਹਿ ਗਿਆ ਜੀ ਬਸ ਇਹੀ
0: ਕਹਿਣਾ ਚਲੋ ਠੀਕ ਹੈ ਥੈਂਕ ਯੂ ਵੀਰੇ ਓਕੇ ਧੰਨਵਾਦ ਤੁਹਾਡਾ 6183 ਹੈਲੋ
3: ਮੇਰੇ ਕੰਮ ਤੇ ਵੀ ਆਪਣੇ ਸਟੂਡੈਂਟ ਬੱਚੇ ਇੱਥੋਂ ਬ੍ਰੈਂਪਟਨ ਤੋਂ ਜਾਂਦੇ ਆ ਮਤਲਬ ਕਿ ਇੰਨੇ ਪਿਆਰੇ ਇੰਨੀ ਰਿਸਪੈਕਟ ਨਾਲ ਬੋਲਦੇ ਆ ਮੈਨੂੰ ਤਾਂ ਇੱਦਾਂ ਉਹਨਾਂ ਦੇ ਆਪਣੇ ਬੱਚਿਆਂ ਵਾਂਗੂ ਹੀ ਲੱਗਦਾ ਰਹਿੰਦਾ ਜਿੱਦਾਂ ਨਾ ਕਦੀ ਮੇਰਾ ਕੋਈ ਇੱਦਾਂ ਦਾ ਐਕਸਪੀਰੀਅੰਸ ਹੋਇਆ ਕਿ ਸਾਨੂੰ ਕਦੇ ਅਨਕੰਫਰਟੇਬਲ ਫੀਲ ਹੋਵੇ ਮੈਂ ਆਪਣੇ ਬੱਚਿਆਂ ਦੇ ਨਾਲ ਵੀ ਕਦੇ ਪਲਾਜ਼ਿਆਂ ਤੇ ਬ੍ਰੈਂਪਟਨ ਵੀ ਜਾਈਦਾ ਸ਼ਾਪਿੰਗ ਕਰਨ ਦੇ ਲਈ ਉਹ ਕੁਛ ਨਹੀਂ ਕਹਿੰਦੇ ਹੈਗੇ ਜੇ ਤੁਸੀਂ ਤੁਹਾਨੂੰ ਲੱਗਦਾ ਤੁਸੀਂ ਜ਼ਿਆਦਾ ਖੜੇ ਆ ਤੁਸੀਂ ਕੋਲੋਂ ਨਹੀਂ ਲੰਘਣਾ ਤੁਸੀਂ ਥੋੜੀ ਜਿਹਾ ਸਾਈਡ ਹੋ ਕੇ ਲੰਘ ਜਾਓ ਉਹ ਸਹੀ ਗੱਲ ਹੈ ਬੱਚੇ ਉਹ ਖਾਣ ਥੋੜੀ ਲੱਗਿਆ ਤੁਹਾਨੂੰ ਵੀ ਉਹ ਤੁਹਾਡੇ ਨਿਆਣੇ ਵਰਗੇ ਹੀ ਆ ਸਿਰਫ ਆਪਣਾ ਨਜ਼ਰੀਆ ਬਦਲੋ ਤੁਸੀਂ ਹੋਰ ਕੁਛ ਨੀ ਉਹਨਾਂ ਨੇ ਵੀ ਲਾਈਫ ਜੀਣੀ ਆ ਜੇ ਉਹਨਾਂ ਕੋਲ ਟਾਈਮ ਹੈਗਾ ਉਹ ਖੜ ਜਾਂਦੇ ਜਾ ਕੇ ਘੜੀ ਘੰਟਾ ਨਿਆਣੇ ਮੁੜ ਕੇ ਘੰਟੇ ਦੋ ਘੰਟੇ ਬਾਅਦ ਆਪਣੇ ਆਪਣੇ ਘਰੀ ਚੱਲ ਕੇ ਸੌ ਜਾਂਦੇ ਸਵੇਰੇ ਕੰਮਾਂ ਕਰਨ ਚੱਲ ਜਾਂਦੇ ਉਹਨਾਂ ਦੀ ਉਮਰ ਆ ਉਹਨਾਂ ਦਾ ਟਾਈਮ ਆ ਜਦੋਂ ਸਾਡਾ ਟਾਈਮ ਹੁੰਦਾ ਸੀ ਤਾਂ ਅਸੀਂ ਵੀ ਸਾਰੇ ਬੱਚੇ ਇੱਦਾਂ ਹੀ ਕਰਦੇ ਹੁੰਦੇ ਸੀਗੇ ਪਰ ਸਾਡਾ ਟਾਈਮ ਥੋੜਾ ਜਿਹਾ ਏਦਾਂ ਸੀ ਜ਼ਿਆਦਾ ਕੰਟਰੋਲੇਬਲ ਸੀਗਾ ਤੇ ਖਰੇ ਤਾਂ ਜ਼ਿਆਦਾ ਕਰਕੇ ਲੋਕਾਂ ਨੂੰ ਮਾੜਾ ਲੱਗਦਾ ਬਟ ਆਮ ਨੋਟ ਵਨ ਆਫ ਦੈਮ ਮੈਂ ਤਾਂ ਜੇ ਮੇਰੇ ਘਰ ਕੋਈ ਕੰਮ ਕਰਾਉਣ ਵਾਲਾ ਨਾ ਤੇ ਮੈਂ ਤੇਰੇ ਫੋਨ ਨੰਬਰ ਤੋਂ ਨਾ ਤੁਹਾਡੇ ਰੇਡੀਓ ਤੋਂ ਡਕ ਕਲੀਨਿੰਗ ਵਾਲੇ ਇਹਨਾਂ ਨੂੰ ਕਾਲ ਕੀਤੀ ਸੀ ਤੇ ਉਹ ਯੰਗ ਬੱਚੇ ਆ ਬਹੁਤ ਜਦੋਂ ਮੈਂ ਦੇਖਿਆ ਤੇ ਮੈਂ ਉਹਨੂੰ ਮੈਂ ਕਿਹਾ ਦੇਖ ਬੱਚੇ ਮੇਰੇ ਘਰ ਵਿੱਚ ਕੋਈ ਸਿਆਣਾ ਜਿਹਨਾਂ ਨੇ ਤੁਹਾਡੇ ਮਗਰ ਮਗਰ ਫਿਰਨਾ ਤੇ ਮੇਰੇ ਦੋ ਨਿਆਣੇ ਮੁੰਡਾ ਮੇਰਾ ਤੇਰੇ ਵਰਗਾ ਹੀ ਉਹਨੇ ਨੀ ਤੇਰੇ ਮਗਰ ਮਗਰ ਫਿਰਨਾ ਤੂੰ ਆਪੇ ਵਧੀਆ ਜੋਬ ਕਰਦੀ ਮੈਨੂੰ ਦਿਖਾਈ ਮਿਲਿਆ ਬਾਅਦ ਚ ਨਾ ਤੇ ਮੈਂ ਮਤਲਬ ਕਿ ਮੈਂ ਕਿਹਾ ਜਾਣ ਲੱਗੇ ਨੇ ਮੈਂ ਕਿਹਾ ਪੁੱਤ ਤੁਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਕਹਿੰਦਾ ਹਾਂਜੀ ਮੈਂ ਉਹਨੂੰ $100 ਵੱਧ ਦਿੱਤਾ
0: ਕਿਤੇ ਨਾ ਕਿਤੇ ਆਪਾਂ ਵੀ ਆਪਣਾ ਨਜ਼ਰੀਆ ਬਦਲੀਏ ਤੇ ਬੰਦਾ ਫਿਰ ਨੈਗੇਟਿਵ ਸੋਚ ਤੋਂ ਵੀ ਪਰੇ ਰਹਿੰਦਾ ਸੋ ਸਾਰੇ ਹੋਲਡ ਕਰੋ ਜਿੰਨੇ ਵੀ ਸੱਜਣ ਕਾਲ ਕਰ ਰਹੇ ਨੇ 0777-645-5095 ਉਸ ਤੋਂ ਪਹਿਲਾਂ ਕਿ ਅਗਲੀ ਕਾਲ ਲਈ ਸਾਡੇ ਨਾਲ ਜੁੜ ਚੁੱਕੇ ਨੇ ਪਰਵਿੰਦਰ ਜੀ ਸੁਜੋਗ ਹੋਮਿਓ ਕਲੀਨਿਕ ਤੋਂ ਪਰਵਿੰਦਰ ਜੀ ਵੈਲਕਮ
4: ਥੈਂਕ ਯੂ ਸੋ ਮਚ ਨਵੀ

0: Hello and pyar pari sat sri akal to all our listeners.
1: So Sujo Homi Clinic to Parminder ji de do daftar ne number 6478562516 Parminder ji aaj thodi ji gal baat karange bacche te bachiyan ch var var infection jehdi oh reoccur ho rahi hai ede bare thodi ji jankari dao.
0: ਬਿਲਕੁਲ ਨਵੀਂ ਸਪੈਸ਼ਲੀ ਨਾਓ ਵੈਨ ਦ ਵੈਦਰ ਇਜ਼ ਚੇਂਜਿੰਗ ਜਿਵੇਂ ਸੀਜ਼ਨ ਵੈਦਰ ਚੇਂਜ ਹੋ ਰਿਹਾ ਹੈਗਾ ਸੋ ਗਰਮ ਤੋਂ ਅਸੀਂ ਠੰਡੇ ਵੱਲ ਨੂੰ ਜਾ ਰਹੇ ਹਾਂ ਜ਼ਿਆਦਾਤਰ ਨਾਟ ਓਨਲੀ ਇਨਫੈਂਟਸ ਬਟ ਹਰ ਉਹ ਐਡਲਟ ਜਿਹਦਾ ਇਮਿਊਨ ਸਿਸਟਮ ਕਮਜ਼ੋਰ ਹੈਗਾ ਉਹ ਕਹਿ ਦਿੰਦੇ ਹਵਾ ਲੱਗ ਗਈ ਠੰਡ ਲੱਗ ਗਈ ਗਰਮ ਠੰਡਾ ਹੋ ਗਿਆ ਅੰਦਰ ਬਾਹਰ ਚਲੇ ਗਏ ਖੱਟਾ ਮਿੱਠਾ ਖਾਧਾ ਗਿਆ ਸੋ ਐਜ਼ ਦੇਅਰ ਇਮਿਊਨ ਸਿਸਟਮ ਇਜ਼ ਨਾਟ ਕੇਪੇਬਲ ਆਫ ਦੈਟ ਚੇਂਜ ਤਾਂ ਉਹ ਛੇਤੀ ਬਿਮਾਰ ਪੈ ਜਾਂਦੇ ਨੇ ਛੋਟੇ ਬੱਚਿਆਂ ਦਾ ਮਸਲਾ ਕੀ ਹੁੰਦਾ ਹੈ ਕਿ ਉਹ ਜ਼ਿਆਦਾਤਰ ਸਾਡੇ ਨਾਲੋਂ ਵੀ ਜ਼ਿਆਦਾਤਰ ਇਨਵਾਇਰਮੈਂਟ ਉਸ 'ਚ ਪਲਦੇ ਨੇ ਜਾਂ ਉਸ 'ਚ ਰਹਿੰਦੇ ਨੇ ਸਾਰਾ ਦਿਨ ਜਿਹਦੇ 'ਚ ਵੈਸੇ ਹੀ ਬਹੁਤ ਜ਼ਿਆਦਾ ਇਨਫੈਕਸ਼ਨ ਰਹਿੰਦੀ ਹੈ ਚਾਹੇ ਉਹ ਚਾਈਲਡ ਕੇਅਰ 'ਚ ਹੋਣ ਚਾਹੇ ਉਹ ਸਕੂਲਸ ਦੇ ਅੰਦਰ ਹੋਣ ਸੋ ਸੁਭਾਵਿਕ ਹੈ ਉਹਨਾਂ ਦਾ ਵਾਇਰਲ ਜਾਂ ਫਿਰ ਬੈਕਟੀਰੀਅਲ ਇਨਫੈਕਸ਼ਨ ਨੂੰ ਕੈਚ ਕਰਨਾ ਪਰ ਰੀਕਰੰਟ ਕਿਉਂ ਬਣ ਜਾਂਦਾ ਹੈ ਕਿਉਂਕਿ ਜਦੋਂ ਇੱਕ ਇਨਫੈਕਸ਼ਨ ਨੂੰ ਕੈਚ ਕਰਦੇ ਨੇ ਤਾਂ ਉਸ ਇਨਫੈਕਸ਼ਨ ਨੂੰ ਅਸੀਂ ਠੀਕ ਕਾਹਦੇ ਨਾਲ ਕਰ ਰਹੇ ਹਾਂ ਉਹਦੇ ਤੇ ਨਿਰਭਰ ਕਰਦਾ ਕਿ ਬੱਚਾ ਇਹ ਜਿਹੜੀ ਇਨਫੈਕਸ਼ਨ ਪਹਿਲੀ ਹੋਈ ਹੈ ਇਹਦੇ ਨਾਲ ਲੜ ਭਿੜ ਕੇ ਉਹਦਾ ਸਰੀਰ ਤੇ ਤਗੜਾ ਹੋ ਜਾਏਗਾ ਤੇ ਪੂਰਾ ਵੈਦਰ ਸੀਜ਼ਨ ਮੇਰਾ ਬੱਚਾ ਠੀਕ ਰਹੇਗਾ ਜਾਂ ਫਿਰ ਕੀ ਹੋਏਗਾ ਕਿ ਹੁਣ ਇੱਕ ਇਨਫੈਕਸ਼ਨ ਹੋ ਗਈ ਹੈ ਤੇ ਬਸ ਹੁਣ ਇਹਦਾ ਤਾਂ ਸਾਰਾ ਵਿੰਟਰ ਇਸ ਤਰ੍ਹਾਂ ਹੀ ਨਿਕਲੇਗਾ ਕਹਿਣ ਤੋਂ ਮਤਲਬ ਕੀ ਹੈ ਕਿ ਜੇ ਸਾਡਾ ਜਿਹੜਾ ਟ੍ਰੀਟਮੈਂਟ ਹੈ ਉਹ ਇਮਿਊਨੋ ਬੂਸਟਰ ਹੈ ਜਾਂ ਫਿਰ ਇਮਿਊਨ ਸਿਸਟਮ ਨੂੰ ਕਿਲ ਕਰਦਾ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੈਡੀਕੇਸ਼ਨਸ ਨੇ ਜਿਹੜੀਆਂ ਇਨਫੈਕਸ਼ਨ ਨੂੰ ਰਾਈਟ ਵੇ ਟਾਰਗੇਟ ਕਰਦੀਆਂ ਦੱਬਦੀਆਂ ਨੇ ਤੇ ਪਰ ਇਮਿਊਨ ਸਿਸਟਮ ਨੂੰ ਹਰਟ ਕਰਦੀਆਂ ਇਮਿਊਨ ਸਿਸਟਮ ਇਜ਼ ਦਾ ਫਾਈਟਰ ਮੈਕਨਿਜ਼ਮ ਆਫ ਦਾ ਬਾਡੀ ਉਹ ਬੈਕਟੀਰੀਆ ਉਹ ਵਾਇਰਸਿਸ ਜਿਹੜੇ ਆਂਦਰਾਂ ਦੇ ਅੰਦਰ ਚੰਗਾ ਕੰਮ ਵੀ ਕਰਦੇ ਨੇ ਉਹ ਵੀ ਨਾਲ ਚਲੇ ਜਾਂਦੇ ਨੇ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੇ ਨਾਲ ਤੇ ਜਿਸ ਨਾਲ ਕਿ ਡਿਫੈਂਸ ਗਾਰਡ ਥੱਲੇ ਹੋਣ ਨਾਲ ਬੱਚਾ ਇੱਕ ਇਨਫੈਕਸ਼ਨ ਨੂੰ ਠੀਕ ਕਰਕੇ ਜਿਉਂ ਹੀ ਸਕੂਲ ਜਾਂਦਾ ਹੈ ਅਗਲੇ ਦਿਨ ਕੋਈ ਹੋਰ ਛਿੱਕਾ ਮਾਰ ਰਿਹਾ ਹੁੰਦਾ ਜਾਂ ਨਜ਼ਲਾ ਕਿਸੇ ਨੂੰ ਲੱਗਾ ਜਾਂ ਕਿਸੇ ਨੂੰ ਖਾਂਸੀ ਲੱਗੀ ਹੈ ਤੇ ਮੇਰਾ ਬੱਚਾ ਦੁਬਾਰਾ ਕੈਚ ਕਰਕੇ ਆਉਂਦਾ ਇਸ ਨਾਲ ਨਾਟ ਓਨਲੀ ਇਹ ਚੀਜ਼ ਹੁੰਦੀ ਹੈ ਨਾਲ ਕੀ ਹੁੰਦਾ ਹੈ ਬਾਰ ਬਾਰ ਹੋਣ ਵਾਲੀਆਂ ਇਨਫੈਕਸ਼ਨ ਨਾਲ ਨਵੀਂ ਬੱਚਿਆਂ ਦੇ ਗਲੇ ਦੇ ਅੰਦਰ ਦੇ ਲਿੰਫੈਟਿਕ ਟਿਸ਼ੂ ਤੇ ਨੱਕ ਦੇ ਅੰਦਰ ਦੇ ਲਿੰਫੈਟਿਕ ਟਿਸ਼ੂ ਉਹ ਪਾਰਟ ਜਿਹੜਾ ਇਮਿਊਨ ਸਿਸਟਮ ਨੂੰ ਕੰਟਰੋਲ ਕਰਦਾ ਭਾਵ ਅੰਦਰ ਜਾਣ ਵਾਲੀ ਹਵਾ ਨੂੰ ਪਿਓਰੀਫਾਈ ਕਰਦਾ ਉਹ ਵਧਣੇ ਸ਼ੁਰੂ ਹੋ ਜਾਂਦੇ ਤੇ ਐਬਨੋਰਮਲ ਹੋ ਜਾਂਦੇ ਸੁੱਜ ਜਾਂਦੇ ਆ ਜਿਹੜੇ ਕਿ ਬਹੁਤ ਸਾਰੇ ਲਿਸਨਰ ਨੇ ਸੁਣਿਆ ਹੋਏਗਾ ਡਾਕਟਰ ਕਹਿੰਦਾ ਉਹਨਾਂ ਦੇ ਬੱਚੇ ਦੇ ਟੌਨਸਲ ਵਧੇ ਹੋਏ ਨੇ ਇਹ ਹੈ ਤੁਹਾਡੇ ਗਲੇ ਦਾ ਲਿੰਫੈਟਿਕ ਟਿਸ਼ੂ ਤੇ ਐਡੋਨੋਇਡਸ ਵਧੇ ਹੋਏ ਨੇ ਨੱਕ ਦਾ ਲਿੰਫੈਟਿਕ ਟਿਸ਼ੂ ਸੋ ਇਹਦੇ ਨਾਲ ਜੇ ਬੱਚਾ ਜ਼ੁਕਾਮ ਸਰਦੀ ਨਾਲ ਗ੍ਰਸਤ ਹੋਇਆ ਐਡੋਨੋਇਡ ਟੌਨਸਲਸ ਪਹਿਲਾਂ ਸੁੱਜੇ ਹੋਏ ਸੀ ਨੱਕ ਤੇ ਗਲਾ ਹੋਰ ਘੁੱਟਿਆ ਗਿਆ ਨਾ ਤਾਂ ਬੱਚੇ ਨੂੰ ਰਾਤ ਨੂੰ ਸਾਹ ਆ ਰਿਹਾ ਨਾ ਉਹ ਰਾਤ ਨੂੰ ਮੂੰਹ ਖੋਲ ਖੋਲ ਕੇ ਸੌਂ ਰਿਹਾ ਤੇ ਬੱਚਾ ਰਾਤ ਨੂੰ ਘਰਾੜੇ ਮਾਰ ਰਿਹਾ ਰੈਸਟਲੈਸ ਹੋ ਰਿਹਾ ਸਵੇਰ ਨੂੰ ਇਰੀਟੇਬਲ ਉੱਠਦਾ ਸਕੂਲ ਜਾਣ ਨੂੰ ਮਨ ਨਹੀਂ ਕਰ ਰਿਹਾ ਖਾਣਾ ਪੀਣਾ ਪ੍ਰੋਪਰ ਨਹੀਂ ਖਾ ਰਿਹਾ ਤੇ ਇਹ ਸੈਕਿੰਡ ਲੈਵਲ ਹੋ ਜਾਂਦਾ ਕਿ ਰੀਕਰੈਂਟ ਇਨਫੈਕਸ਼ਨਸ ਤੋਂ ਬਾਅਦ ਇਹ ਚੀਜ਼ ਹੋਣ ਨਾਲ ਹੋਰ ਵੀ ਬੱਚਾ ਜਿਹੜਾ ਇੱਕ ਵਿਸ਼ਸ ਸਾਈਕਲ ਆਫ ਇਨਫੈਕਸ਼ਨ 'ਚ ਫਸ ਜਾਂਦਾ ਸੋ ਜੇ ਸਾਡੇ ਬੱਚੇ ਬਾਰ ਬਾਰ ਸਪੈਸ਼ਲੀ ਇਸ ਵੈਦਰ ਸੀਜ਼ਨ 'ਚ ਸਿੱਕ ਰਹਿੰਦੇ ਨੇ ਤਾਂ ਇਮਿਊਨ ਸਿਸਟਮ ਨੂੰ ਬੂਸਟ ਕਰਨ ਵਾਲਾ ਟ੍ਰੀਟਮੈਂਟ ਹੋਣਾ ਚਾਹੀਦਾ ਮੈਂ ਹਰ ਵੇਲੇ ਐਜੂਕੇਟ ਕਰਦੀ ਹਾਂ ਹੋਮਿਓਪੈਥੀ ਦੇ ਅੰਦਰ ਦਿੱਤੀਆਂ ਹੋਈਆਂ ਮੈਡੀਕੇਸ਼ਨਸ ਵਾਇਰਸ ਬੈਕਟੀਰੀਆ ਨੂੰ ਨਹੀਂ ਮਾਰਦੀਆਂ ਸਾਡੇ ਸਿਰਫ ਇਮਿਊਨ ਸਿਸਟਮ ਤੇ ਜਾ ਕੇ ਉਸ ਨੂੰ ਤਗੜਾ ਕਰਦੀਆਂ ਵੀ ਇਮਿਊਨ ਸਿਸਟਮ ਨੂੰ ਪਤਾ ਕਿਉਂ ਨਹੀਂ ਲੱਗ ਰਿਹਾ ਵਾਇਰਸ ਤੇ ਬੈਕਟੀਰੀਅਲ ਇਨਫੈਕਸ਼ਨ ਸਰੀਰ 'ਚ ਹੋ ਰਹੀ ਹੈ ਬਸ ਇੰਨਾ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਪੇਸ਼ੈਂਟ ਝਟਪਟ ਠੀਕ ਹੁੰਦਾ ਹੈ ਐਂਡ ਪਲੱਸ ਹੁਣ ਤੁਸੀਂ ਇਮਿਊਨ ਸਿਸਟਮ ਤਗੜਾ ਕਰਕੇ ਬੱਚੇ ਨੂੰ ਸਕੂਲ ਭੇਜਿਆ ਸੋ ਚਾਈਲਡ ਇਜ਼ ਰੈਡੀ ਟੂ ਫਾਈਟ ਨੈਕਸਟ ਇਨਫੈਕਸ਼ਨ ਜਿਹੜੀ ਕਿ ਉਹਦੇ ਲਈ ਸਕੂਲ ਦੇ ਵਿੱਚ ਜਾਂ ਚਾਈਲਡ ਕੇਅਰ 'ਚ ਅਗਲੇ ਦਿਨ ਵੇਟ ਕਰ ਰਹੀ ਹੈ ਸੋ ਜੇ ਤੁਹਾਡੇ ਬੱਚੇ ਇੱਦਾਂ ਦੀਆਂ ਰੀਕਰੈਂਟ ਇਨਫੈਕਸ਼ਨਸ ਤੋਂ ਗ੍ਰਸਤ ਨੇ ਤਾਂ ਸੁਜੋਕ ਹੋਮਿਓ ਕਲੀਨਿਕ ਇਸ ਦਾ ਆਨਸਰ ਹੈ
1: ਨੰਬਰ ਇੱਕ ਵਿਕ ਹੈ 6478562516 647-856-2516 ਸੁਜੋਕ ਹੋਮਿਓ ਕਲੀਨਿਕ ਨਾਲ ਤੁਸੀਂ ਸੰਪਰਕ ਕਰੋ ਬਹੁਤ ਸ਼ੁਕਰੀਆ ਪਰਮਿੰਦਰ ਜੀ ਸਟੂਡੀਓ ਦਾ ਨੰਬਰ ਮੈਂ ਪਰਮਿੰਦਰ ਜੀ ਦਾ ਨੰਬਰ ਦਿੱਤਾ 3 ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ 905-600-73-33-37 ਆਪਣਾ ਫੋਨ ਨੰਬਰ ਹੈ ਸੋ ਇੱਕ ਮੈਂ ਨਾਲ ਦੀ ਨਾਲ ਰਾਜਧਾਨੀ ਸਵੀਟਸ ਦਾ ਵੀ ਮੈਸੇਜ ਤੁਹਾਨੂੰ ਦਵਾਂ ਬਈ ਅਤੇ ਰਾਜਧਾਨੀ

0: multiple locations in GTA. For more information, visit rajdhanisweets.ca.
1: Oh, wow, Viva, 6455. Hello.
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਵੀਰੇ।
2: ਭਾਜੀ ਉਹੀ ਟੌਪਿਕ ਤੇ ਚੱਲਦੀ ਸੀ ਨਾ ਗੱਲ ਪਲਾਜ਼ੇ ਵਾਲੀ ਤੇ।
1: ਹਾਂਜੀ ਵੀਰੇ।
2: ਅੱਛਾ ਉਹ ਮੈਂ ਤਾਂ ਕਹਿਣਾ ਚਾਹੁੰਦਾ ਸੀਗਾ ਉਹ ਬਸ ਪਹਿਲਾਂ ਵੀ ਤਾਂ ਇੱਥੇ ਖੜਦੇ ਸੀ ਸਾਰੇ। ਪਰ ਉਹ ਇਹ ਪਤਾ ਕੀ ਗੱਲ ਆ ਉਹ ਆਪਣੇ ਮੁੰਡੇ ਜਿੰਨੇ ਵੀ ਹੈ ਨਾ ਹੈਗੇ ਆ ਇਹ ਸਿਰਫ ਇੱਕ ਆਪਣੇ ਇੱਕ ਤਾਂ ਆਪਣੇ ਬੰਦੇ ਨੂੰ ਆਦਤ ਆ ਵੀ ਆਪਣੇ ਬੰਦਿਆਂ ਨੂੰ ਭੰਡਣਾ। ਇਹ ਹੋਰ ਕਿਸੇ ਕਮਿਊਨਿਟੀ ਚ ਬਹੁਤ ਘੱਟ ਆ ਆਪਣੇ ਵਾਲੇ ਤੇ ਥੋੜੀ ਜ਼ਿਆਦਾ ਆ।
1: ਸਹੀ ਗੱਲ ਹੈ ਹੈਗੀ ਆ।
2: ਹਾਂਜੀ ਇਹ ਆਪਣੇ ਵਾਲਿਆਂ ਨੂੰ ਦੇਖ ਕੇ ਇੱਕ ਦੂਜੇ ਨੂੰ ਰਾਜੀ ਨਹੀਂ ਹੈਗੇ ਐਵੇਂ ਹੁੰਦਾ ਬਸ ਇਹ ਪਤਾ ਨਹੀਂ ਜਾਂ ਕੋਈ ਕੋਈ ਸਮਝ ਲਓ ਕੋਈ ਵੀ ਕਿਤੇ ਵੀ ਕੋਈ ਹੈਪਨ ਹੋ ਜਾਵੇ ਨਾ ਸਭ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੇ ਵਾਲੇ ਹੀ ਆਪਣਿਆਂ ਨੂੰ ਸਾਰਾ ਕਰਦੇ ਵੀ ਆ ਦੇਖੋ ਪੰਜਾਬੀਆਂ ਨੇ ਇਦਾਂ ਕਰਤਾ। ਤੋ ਉਹ ਖੜੇ ਆ ਚਲੋ ਠੀਕ ਆ ਪਲਾਜ਼ੇ 'ਚ ਖੜਦੇ ਆ ਆਪਣੇ ਮੁੰਡੇ ਉੱਥੇ ਵੀ ਖੜਦੇ ਸੀ ਇੱਥੇ ਵੀ ਖੜਦੇ ਉਹ ਕੋਈ ਜੇ ਕੁਛ ਨਹੀਂ ਕਿਸੇ ਨੂੰ ਭਾਜੀ।
1: ਹਾਂ
2: ਸਿਰਫ ਇੱਕ ਇਹ ਹੀ ਆ ਵੀ ਉਹ ਘਰੋਂ ਕੰਮ ਤੋਂ ਹੋ ਕੇ ਜਾਂਦੇ ਆ ਸ਼ਾਮ ਨੂੰ ਚਲੋ 10 ਮਿੰਟ ਉਹ ਬਾਹਰ ਖੜ ਜਾਂਦੇ ਹੋਣਗੇ ਉੱਥੇ ਜਾਂ ਤਾਂ ਉਹ ਕਿਸੇ ਨੂੰ ਛੇੜਦੇ ਆ ਜਾਂ ਤਾਂ ਉਹ ਕਿਸੇ ਨੂੰ ਕੁਛ ਕਹਿੰਦੇ ਆ ਫੇਰ ਤਾਂ ਚਲੋ ਮੰਨਦੇ ਆ ਨਾ।
1: ਬਿਲਕੁਲ
2: ਪਰ ਮੇਰੇ ਹਿਸਾਬ ਨਾਲ ਤਾਂ ਇਹ ਗਲਤ ਆ ਹਰੇਕ ਬੰਦਾ ਐਵੇਂ ਭੰਡੀ ਜਾਂਦਾ ਬਿਨਾਂ ਗੱਲੋਂ ਹੀ ਪਰ ਇਹ ਕੰਮ ਆ ਜਦੋਂ ਸੋਸ਼ਲ ਮੀਡੀਆ ਤੇ ਦੇਖ ਲਓ ਬਸ ਭੰਡਣਾ ਹੀ ਉਹਨਾਂ ਦਾ ਕੰਮ ਆ ਹਰੇਕ ਦੀ।
1: ਜੀ ਜੀ ਜੀ ਨਹੀਂ ਠੀਕ ਹੈ ਤੁਹਾਡੀ ਗੱਲ ਜੇ ਕੋਈ ਖੜਾ ਰੌਲਾ ਪਾ ਰਿਹਾ ਜਾਂ ਗੱਡੀਆਂ ਨੂੰ ਗਲਤ ਤਰੀਕੇ ਨਾਲ ਚਲਾ ਰਿਹਾ ਚਲੋ ਉਹ ਵੱਖਰੀ ਗੱਲ ਹੈ ਬਟ ਜੇ ਉਹੀ ਕੋਈ ਮਾਲ ਦੇ ਵਿੱਚ ਮੁੰਡੇ ਖੜੇ ਆ ਤੇ ਉਹੀ ਕਹਿ ਦੇਣਾ ਕਿ ਘੂਰ ਕੇ ਦੇਖਦੇ ਆ ਐਂ ਕਿਵੇਂ ਕੋਈ ਘੂਰ ਕੇ ਦੇਖ ਲਊਗਾ।
2: ਭਾਜੀ ਇੱਥੇ ਰਾਈਟ ਤਾਂ ਸਾਰਿਆਂ ਨੂੰ ਆਪਣੇ ਆਪਣੇ ਪਤਾ ਹੈ ਨਾ ਲੇਡੀਜ਼ ਤਾਂ ਖਾਸ ਕਰਕੇ ਪਤਾ ਵੀ ਸਾਡੇ ਰਾਈਟਸ ਕੀ ਆ ਸਾਨੂੰ ਕਿੱਦਾਂ ਕੋਈ ਕੁਝ ਕਹਿ ਦੂਗਾ।
1: ਬਿਲਕੁਲ
2: ਸੋ ਇਹ ਬਸ ਫਾਲਤੂ ਗੱਲਾਂ ਆ ਭਾਜੀ
1: ਹਾਂ ਫਿਜ਼ੀਓ ਕਲੀਨਿਕ ਦੀ ਭਾਲ ਚੋ ਨਾ ਫਿਜ਼ੀਓ ਐਂਡ ਰੀਹੈਬ ਹੀਲ ਐਕਸ ਵੈਲਨੈਸ ਵਾਲੇ ਨੇ ਗੋਰਵੇ ਤੇ ਕੰਟਰੀ ਸਾਈਡ ਤੇ ਇਸ ਤੋਂ ਵਧੀਆ ਯਾਰ ਫਿਜ਼ੀਓਥੈਰੇਪੀ ਤੇ ਰੀਹੈਬ ਕਲੀਨਿਕ ਨਹੀਂ ਤੁਹਾਨੂੰ ਲੱਭਣੀ। ਇਹ ਤਾਂ ਸਕਦੇ ਤੇ ਬਾਅਦ ਦੇ ਵਿੱਚ ਵੀ ਤੁਹਾਡੇ ਨਾਲ ਫੋਲੋ ਅਪ ਕਰਦੇ ਵੀ ਤੁਸੀਂ ਠੀਕ ਹੋ ਟ੍ਰੀਟਮੈਂਟ ਕਿੱਦਾਂ ਲੱਗੀ ਕੀ ਅਸਰ ਹੋਇਆ ਕਿਵੇਂ ਮਹਿਸੂਸ ਕਰ ਰਹੇ ਹੋ। ਸੋ ਕੋਈ ਵੀ ਅਗਰ ਇੱਕ ਤਾਂ ਇਹਨਾਂ ਕੋਲ ਇਨਵਾਈਟਲ ਲੇਜ਼ਰ ਟ੍ਰੀਟਮੈਂਟ ਹੈ ਕੋਈ ਆਰਥਰਾਈਟਿਸ ਹੈ ਕੋਈ ਮੋਚ ਆ ਗਈ ਕੋਈ ਬੈਕ ਪੇਨ ਹੈ ਕੋਈ ਇਨਫਲਮੇਸ਼ਨ ਹੈ ਕੋਈ ਇੰਜਰੀ ਹੋ ਗਈ ਤਾਂ ਇੱਕ ਇਨਵਾਈਟਲ ਲੇਜ਼ਰ ਟ੍ਰੀਟਮੈਂਟ ਕਰਦੇ ਆ ਬਹੁਤ ਇਫੈਕਟਿਵ ਹੈ ਅਤੇ ਨਾਲ ਕਾਇਰੋਪ੍ਰੈਕਟਿਕ ਟ੍ਰੀਟਮੈਂਟ ਮਸਾਜ ਥੈਰੇਪੀ ਪੈਲਵਿਕ ਫਲੋਰ ਫਿਜ਼ੀਓਥੈਰੇਪੀ ਜੇ ਹੁਣ ਕਈ ਵਾਰ ਪ੍ਰੈਗਨੈਂਸੀ ਤੋਂ ਬਾਅਦ ਜਾਂ ਕਿਸੇ ਨੂੰ ਵੀ ਉਮਰ ਦੇ ਨਾਲ ਨਾਲ ਯੂਰੀਨਰੀ ਇਨਕੰਟੀਨੈਂਸ ਜਿਹਨੂੰ ਕਹਿੰਦੇ ਆ ਯੂਰਿਨ ਦਾ ਇਸ਼ੂ ਆਉਂਦਾ ਤਾਂ ਉਹ ਪੈਲਵਿਕ ਮਸਲਸ ਵੀਕ ਹੁੰਦੇ ਆ ਆਪਣੇ ਉਹਦੀ ਵੀ ਇਹ ਟ੍ਰੀਟਮੈਂਟ ਕਰਦੇ ਆ। ਸੋ ਕੋਈ ਔਰਥੋਟਿਕ ਹੋ ਗਏ ਕੰਪਰੈਸ਼ਨ ਸਟੋਕਿੰਗਸ ਕੋਈ ਬ੍ਰੇਸਿਸ ਡਾਇਰੈਕਟ ਤੁਹਾਡੀ ਆ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਬਿਲਿੰਗ ਕਰਦੇ ਆ। ਹੀਲ ਐਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਗੋਰਵੇ ਐਂਡ ਕੰਟਰੀ ਸਾਈਡ ਨੰਬਰ ਹੈ 905-913-5256 ਦੇ ਉੱਤੇ ਹੀਲੈਕਸ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ ਐਂਡ ਉਸ ਤੋਂ ਇਲਾਵਾ ਏਰੀਅਨ ਮਿਲਸ ਐਕਿਰਾ ਐਕਿਰਾ ਦੀ ਗੱਡੀ ਐਕਿਰਾ ਦਾ ਕੋਈ ਐਸ ਯੂ ਵੀ ਚਾਹੀਦਾ ਤਾਂ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਬਹੁਤ ਵਧੀਆ ਟੀਮ ਇਹਨਾਂ ਦੀ ਏਡੀ ਵੱਡੀ ਡੀਲਰਸ਼ਿਪ ਦੇ ਮੈਨੇਜਰ ਨੇ ਕਰਨ ਅਤੇ ਜਗਦੀਪ 905-828-5800 ਦੇ ਉੱਤੇ ਇਹਨਾਂ ਨਾਲ ਤੁਸੀਂ ਗੱਲਬਾਤ ਕਰੋ। ਸੋ ਇੱਕ ਮੈਂ ਦੋ ਕੁ ਬੋਲ ਲਾ ਦਿੰਦਾ ਜਿਹੜਾ ਮੈਂ ਗਾਣਾ ਜਿਸ ਦੀ ਗੱਲ ਕਰ ਰਿਹਾ ਸੀ ਤੇਰਾ ਮੈਂ ਤੇਰਾ ਨੂੰ ਚੋਰੀ ਚੋਰੀ ਤੱਕਣਾ ਕਿਹਦਾ ਗਾਣਾ ਆ ਹਾਂ ਜਸਵਿੰਦਰ ਦਗਾਵੀ ਹੈ ਮੁੰਡਾ ਪਤਾ ਨਹੀਂ ਕਿੱਥੇ ਗਿਆ ਜਦੋਂ ਵੀ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164 2047 20 40।

0: Ottawa.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313
5: ਕਿਆ ਬਾਤ ਹੈ ਵੈਰੀ ਗੁੱਡ ਸੋ ਪ੍ਰੋਗਰਾਮ ਹੈ ਪੰਜਾਬੀ ਰਾਤ ਤੇ ਨੰਬਰ ਹੈ ਆਪਣਾ 9056733337 ਅੱਜ ਅਸੀਂ ਗੱਲਬਾਤ ਜੋ ਕਰ ਰਹੇ ਸੀ ਮੈਨੂੰ ਇੱਕ ਈਮੇਲ ਆਈ ਤੇ ਉਸ ਈਮੇਲ ਦੇ ਵਿੱਚ ਕਿਸੇ ਨੇ ਲਿਖਿਆ ਇੱਕ ਬੰਦੇ ਨੇ ਕਹਿੰਦੇ ਕਿ ਨਵੀਂ ਮੈਂ ਆਪਣੀ ਫੀਆਂਸੇ ਹੋਣ ਵਾਲੀ ਘਰ ਵਾਲੀ ਨਾਲ ਅਤੇ ਸਾਡੇ ਪਰਿਵਾਰ ਦੇ ਦੋ ਹੋਰ ਲੇਡੀਜ਼ ਸੀਗੀਆਂ ਅਤੇ ਅਸੀਂ ਤਿੰਨੇ ਅਸੀਂ ਚਾਰੇ ਜਣੇ ਬ੍ਰੈਮਲੀ ਸਿਟੀ ਸੈਂਟਰ ਗਏ ਅਤੇ ਉਹ ਕਹਿੰਦੇ ਅਸੀਂ ਉੱਥੇ ਬਹੁਤ ਅਨਕੰਫਰਟੇਬਲ ਫੀਲ ਕੀਤਾ ਵੀ ਸਾਨੂੰ ਯੂ ਨੋ ਐਂ ਦੇਖਿਆ ਜਾ ਰਿਹਾ ਵੀ ਲੇਡੀਜ਼ ਨੂੰ ਬਹੁਤ ਗਲਤ ਤਰੀਕੇ ਨਾਲ ਘੂਰ ਘੂਰ ਕੇ ਦੇਖਿਆ ਜਾ ਰਿਹਾ ਅਨਕੰਫਰਟੇਬਲੀ ਯੂ ਨੋ ਗਰੁੱਪ ਸੀਗੀਆਂ ਮੁੰਡਿਆਂ ਦੀ ਉਹ ਦੇਖ ਰਹੀਆਂ ਸੀ ਦੇਖ ਰਹੇ ਸੀਗੇ ਅਤੇ ਅਸੀਂ ਗੱਲ ਕਰ ਰਹੇ ਸੀ ਹੁਣ ਕੁਝ ਕੁ ਲੋਕ ਕਹਿੰਦੇ ਨਵੀਂ ਯਾਰ ਆਪਣੇ ਲੋਕ ਐਵੇਂ ਬਿਨਾਂ ਕਿਸੇ ਗੱਲੋਂ ਇਸ਼ੂ ਕ੍ਰੀਏਟ ਕਰ ਲੈਂਦੇ ਇੱਦਾਂ ਕਿਹੜਾ ਕੋਈ ਦੇਖਦਾ ਕੋਈ ਐਡਾ ਮੂਰਖ ਤਾਂ ਹੈ ਨਹੀਂ ਵੀ ਉਹ ਕੁੜੀਆਂ ਨੂੰ ਬੁਰੀ ਨਜ਼ਰ ਨਾਲ ਵੇਖ ਰਿਹਾ ਹੁੰਦਾ ਜਦੋਂ ਖਾਸ ਤੌਰ 'ਤੇ ਕੋਈ ਬੰਦਾ ਨਾਲ ਹੋਵੇ ਇੱਥੇ ਸਾਰੇ ਨੂੰ ਕਾਨੂੰਨ ਦਾ ਪਤਾ ਕੋਈ ਕਹਿ ਰਿਹਾ ਨਹੀਂ ਯਾਰ ਨਵੀਂ ਦੇਖਿਆ ਜਾਂਦਾ ਤੁਸੀਂ ਕਿਸੇ ਪਲਾਜ਼ੇ ਦੀ ਵੀ ਗੱਲ ਕਰ ਲਓ ਜਾਂ ਤੁਸੀਂ ਆਪਣੇ ਮੌਲਸ ਦੀ ਗੱਲ ਕਰ ਲਓ ਸੋ ਬੜੇ ਲੋਕਾਂ ਦਾ ਮੰਨਣਾ ਕਿ ਯਾਰ ਇਹ ਤਾਂ ਉਈ ਗੱਲਾਂ ਆਪਾਂ ਆਪਣੇ ਲੋਕਾਂ ਨੂੰ ਬਦਨਾਮ ਕਰਨ ਦੇ ਲਈ ਕਹਿ ਦਿੰਦੇ ਹਾਂ ਐਡੀ ਕੋਈ ਗੱਲ ਥੋੜ੍ਹਾ ਹੁੰਦੀ ਆ ਵੀ ਕੋਈ ਦੇਖ ਰਿਹਾ ਗਲਤ ਤਰੀਕੇ ਨਾਲ ਹੁਣ ਜੇ ਕੋਈ ਬੰਦਾ ਲੰਘ ਰਿਹਾ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਹੈ ਵੀ ਚਲੋ ਦੇਖਣਾ ਤਾਂ ਹੈਗਾ ਹੀ ਆ ਐਂ ਥੋੜ੍ਹਾ ਵੀ ਅੱਖਾਂ ਬੰਦ ਕਰਕੇ ਤੁਸੀਂ ਅਗਲੇ ਨੂੰ ਕਹੋ ਕਿ ਲੰਘ ਜਾ ਹੁਣ ਮੈਜੋਰਟੀ ਸਾਡੇ ਲਿਸਨਰਸ ਇਹ ਕਹਿਣਾ ਵੀ ਐਡਾ ਕੋਈ ਇਸ਼ੂ ਨਹੀਂ ਇੱਕ ਸਾਡੇ ਲੇਡੀ ਵੀ ਆਏ ਕਹਿੰਦੇ ਨਾ ਨਵੀਂ ਅਸੀਂ ਤਾਂ ਕਦੇ ਨਹੀਂ ਅਨਕੰਫਰਟੇਬਲ ਫੀਲ ਕੀਤਾ ਇਸ ਤਰ੍ਹਾਂ ਇਹ ਸੋਚਦੇ ਜਿਵੇਂ ਸਾਡੇ ਬੱਚੇ ਹੁੰਦੇ ਆ ਜਾਂ ਸਾਡੇ ਭਰਾ ਹੁੰਦੇ ਆ ਜਿਹੜੇ ਸਾਨੂੰ ਚਲੋ ਦਿਸਦੇ ਆ ਮੌਲਾਂ ਮੁੱਲਾਂ ਦੇ ਵਿੱਚ ਸੋ ਨੰਬਰ ਹੈ ਆਪਣਾ 9056733337 905-673-3337 ਆਪਣਾ ਫੋਨ ਨੰਬਰ ਹੈ ਅਤੇ ਤੁਸੀਂ ਵੀ ਜ਼ਰੂਰ ਸ਼ੇਅਰ ਕਰ ਸਕਦੇ ਹੋ ਹੁਣ ਬਹੁਤ ਮਜੋਰਟੀਆਂ ਨੇ ਕਿਹਾ ਕਿ ਆਪਾਂ ਉਈ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਨੈਗੇਟਿਵ ਦਿਖਾਉਣ ਦੇ ਲਈ ਕਹਿ ਦਿੰਦੇ ਹਾਂ ਜੇ ਕੋਈ ਗੋਰਾ ਗੋਰਾ ਦੇਖ ਰਿਹਾ ਹੁੰਦਾ ਉਹਨੂੰ ਤਾਂ ਆਪਾਂ ਕਦੇ ਕਹਿੰਦੇ ਨਹੀਂ ਵੀ ਸਾਨੂੰ ਐਂ ਦੇਖਿਆ ਜਾ ਰਿਹਾ ਉਵੇਂ ਦੇਖਿਆ ਜਾ ਰਿਹਾ ਸੋ 905-673-3337 ਆਪਣਾ ਨੰਬਰ ਹੈ 905-673-3337 905-673-3337 905-673-3337 ਆਪਣਾ ਫੋਨ ਨੰਬਰ ਹੈ ਅਤੇ ਤੁਹਾਡੀਆਂ ਕਾਲਸ ਜ਼ਰੂਰ ਲੈ ਰਹੇ ਹਾਂ ਅੱਜ ਦੀ ਗੱਲਬਾਤ ਜਿਹੜੀ ਹੈ ਤੁਹਾਡੇ ਤੱਕ ਪਹੁੰਚਦੀ ਕੀਤੀ ਜਾ ਰਹੀ ਹੈ ਵਨ ਐਂਡ ਓਨਲੀ ਸਾਡੇ ਕੈਲਡਿਨ ਮਿਤਸੂਬਿਸ਼ੀ ਵੱਲੋਂ ਮਿਤਸੂਬਿਸ਼ੀ ਦੀਆਂ ਗੱਡੀਆਂ ਮਿਤਸੂਬਿਸ਼ੀ ਦੇ SUV ਲੈਣੇ ਆ ਤਾਂ ਕੈਲਡਿਨ ਮਿਤਸੂਬਿਸ਼ੀ ਦੇ ਤੁਸੀਂ ਟੀਮ ਨੂੰ ਕਾਲ ਕਰੋ ਅਤੇ ਬਹੁਤ ਕਮਾਲ ਦੀਆਂ ਗੱਡੀਆਂ 10 ਸਾਲ ਦੀ ਵਾਰੰਟੀ ਦੇ ਨਾਲ ਨੰਬਰ ਹੈ 6476782754 678-2754-647-678-2754 ਤੇ ਕਾਲ ਕਰੋ ਕੈਲਡਨ ਮਿਤਸੁਬਿਸ਼ੀ 4839 ਹੈਲੋ
6: ਯੈਸ ਹਾਈ ਗੁੱਡ ਈਵਨਿੰਗ
5: ਗੁੱਡ ਈਵਨਿੰਗ ਸਰ
6: ਕੀ ਹਾਲ ਚਾਲ ਹੈ ਨਵੀਨ
5: ਵਧੀਆ ਜੀ ਕਿਵੇਂ
6: ਜਿੰਨੇ ਵੀ ਤੈਨੂੰ ਕਾਲ ਕੀਤੀ ਹੈ ਨਾ ਉਹਨੇ ਸੱਚ ਕਿਹਾ ਹੈ
5: ਓਕੇ
6: ਨਾ ਤੇ ਗੋਰੇ ਕੋਲ ਟਾਈਮ ਹੁੰਦਾ ਘੂਰ ਕੇ ਵੇਖਣ ਦਾ ਬੀਬੀਆਂ ਨੂੰ ਤੇ ਨਾ ਹੀ ਕਾਲਿਆਂ ਕੋਲ ਸਿਰਫ ਸਿਰਫ ਜਿਹੜੀ ਉਹਨੇ ਗੱਲ ਕੀ ਨਾ ਬ੍ਰੈਮਲੀ ਸਿਟੀ ਸੈਂਟਰ ਚ ਇਹ ਟਰੂ ਵੇ ਅਨਕੰਫਰਟੇਬਲ ਦੇ ਮੇਕ ਯੂ ਫੀਲ
5: ਆਪਣੇ ਬੰਦਿਆਂ ਕੋਲ ਕਿਵੇਂ ਟਾਈਮ ਹੈ ਆਪਣਾ ਆਪਾਂ ਕੀ ਕੰਮ ਨਹੀਂ ਕਰਦੇ ਆਪਣੇ ਕੋਈ ਬਿਲਸ ਨਹੀਂ ਹੈਗੇ
6: ਨੋ ਆਈ ਐਮ ਟੈਲਿੰਗ ਯੂ ਪਰਸਨਲੀ ਆਈ ਹੈ ਆਈ ਬੀਨ ਥਰੂ ਦਿਸ ਔਰ ਉਹ ਬੰਦੇ ਨੇ ਬਿਲਕੁਲ ਸਹੀ ਕਿਹਾ ਉਹ ਦੇ ਮੇਕ ਯੂ ਫੀਲ ਸੋ ਅਨਕੰਫਰਟੇਬਲ ਐਂਡ ਯੂ ਲੱਗਦਾ ਜਿਵੇਂ ਯੂ ਆਰ ਬੈਕ ਇਨ ਲਾਹੌਰ ਔਰ ਪੰਜਾਬ ਔਰ ਦਿੱਲੀ ਦੈਟਸ ਹਾਊ ਦੇ ਮੇਕ ਯੂ ਫੀਲ ਮੈਂ ਆਈ ਐਮ ਟੈਲਿੰਗ ਯੂ ਦਾ ਟਰੂਥ ਦੈਟਸ ਅ ਰਿਐਲਿਟੀ ਉਹ ਬੰਦੇ ਨੇ ਸਹੀ ਕਿਹਾ ਤੁਹਾਨੂੰ ਯਾਰ ਯੂ ਆਰ ਇਨ ਕੈਨੇਡਾ ਸੋ ਚੇਂਜ ਯੋਰ ਵੇ ਆਫ ਲੁਕਿੰਗ ਚੇਂਜ ਯੋਰ ਵੇ ਆਫ ਮੈਂਟੈਲਿਟੀ ਹਕੀਕਤ ਹੈ ਗੋਰੇ ਕੋਲ ਕਾਲੇ ਕੋਲ ਕਦੀ ਨੀ ਤੁਹਾਨੂੰ ਮਾੜੀਆਂ ਨਜ਼ਰਾਂ ਨਾਲ ਦੇਖੇਗਾ ਹਾਂ ਮਿਲਦੇ ਨੇ ਸਾਰੇ ਐਵਰੀਬਡੀ ਵਾਚਿਸ ਬਟ ਨਾਟ ਅਨਕੰਫਰਟੇਬਲ ਉਹ ਤੁਹਾਨੂੰ ਨਹੀਂ ਤੁਹਾਨੂੰ ਫੀਲ ਕਰਾਉਂਦੇ
5: ਗੋਰਿਆਂ ਕਾਲਿਆਂ ਦਾ ਦੇਖਣਾ ਤੇ ਆਪਣਾ ਦੇਖਣਾ ਉਹ ਡਿਫਰੈਂਟ ਕਿਵੇਂ ਆ
6: ਇਹ ਹੁਣ ਰੱਬ ਕਰੇ ਕਿ ਯੂ ਨੈਵਰ ਫੀਲ ਦਿਸ ਥਿੰਗ ਯੂ ਨੈਵਰ ਗੋ ਥਰੂ ਦਿਸ ਐਕਸਪੀਰੀਅੰਸ ਮੈਂ ਤੁਹਾਨੂੰ ਗੱਲ ਦੱਸਣ ਲਿਆ ਜਦੋਂ ਆਈ ਬੀਨ ਥਰੂ ਕਪਲ ਆਫ ਟਾਈਮ ਉਹ ਤੁਹਾਨੂੰ ਇੰਜ ਲੱਗਦਾ ਜਿਵੇਂ ਜਿਵੇਂ ਪਾਕਿਸਤਾਨ ਔਰ ਇੰਡੀਆ ਚ ਲੋਕੀ ਬੀਬੀਆਂ ਨੂੰ ਬਾਜ਼ਾਰ ਚ ਜਾਂਦੇ ਮਿਲਦੇ ਨੇ ਨਾ ਦੇ ਮੇਕ ਯੂ ਫੀਲ ਅਨਕੰਫਰਟੇਬਲ ਦੈਟਸ ਦਾ ਰਿਐਲਿਟੀ That's the reality in Bramley City Center. Ya ho aur kise bhi desi plaza de vich.
5: Chalo, theek hai.
6: And that's all my comments.
5: Chalo, thank you sir. Bahut shukriya thoda. So, pata nahi yaar, bhi apna dekhna te hor kise community da dekhna, oh jinna fark kivein hai. Mr. Singh Pizza te jao, 100% pure vegetarian pizza, Mr. Singh Pizza. Wah! Jao, enjoy karo Mr. Singh Pizza nu and Mr. Singh Pizza te... ਤੁਹਾਨੂੰ ਡੀਲਾਂ ਐਸੀਆਂ ਮਿਲ ਰਹੀਆਂ ਹੁਣ ਮੈਂ ਤੁਹਾਨੂੰ ਇੱਕ ਡੀਲ ਦੱਸਦਾ ਬੜੀ ਕਮਾਲ ਦੀ 2 ਲਾਰਜ ਪੀਜ਼ੇ 4 4 ਟੌਪਿੰਗ 4 ਫ੍ਰੀ ਡਿਪ 2 ਲੀਟਰ ਕੋਕ ਫ੍ਰੀ ਸਿਰਫ $40 ਚ ਹੈ ਇਹਨਾਂ ਦੀਆਂ ਲੋਕੇਸ਼ਨਾਂ ਤਕਰੀਬਨ 30 ਨੇ ਟੋਟਲ ਨੰਬਰ ਹੈ 905-500-4000 905-500-4000 ਯਾਨੀ ਕਿ 905-500-4000 ਮਿਸਟਰ ਸਿੰਘ ਪੀਜ਼ਾ ਹੀਲ ਐਕਸ ਵੈਲਨੈਸ ਫਿਰ ਤੋਂ ਦੱਸਦੀ ਹੈ ਕਿ ਇਸ ਤੋਂ ਵਧੀਆ ਫਿਜ਼ੀਓ ਥੈਰੇਪੀ ਅਤੇ ਰੀਹੈਬ ਕਲੀਨਿਕ ਨਹੀਂ ਤੁਹਾਨੂੰ ਲੱਭਣੀ ਤੁਹਾਡੀ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲਿੰਗ ਕਰਦੇ ਆ ਕੋਈ ਵੀ ਪੇਨ ਹੋ ਰਹੀ ਆ ਆਰਥਰਾਈਟਿਸ ਕੋਈ ਗਰਦਨ ਕੋਈ ਤੁਹਾਡੇ ਕਿਤੇ ਵੀ ਮੋਚ ਆ ਗਿਆ ਕੋਈ ਬੈਕ ਪੇਨ ਹੈ ਇਨਫਲਮੇਸ਼ਨ ਹੈ ਐਸੀ ਟ੍ਰੀਟਮੈਂਟ ਕਰਦੇ ਆ ਇੱਕੋ ਹੀ ਟ੍ਰੀਟਮੈਂਟ ਤੋਂ ਬਾਅਦ ਤੁਹਾਨੂੰ ਇੰਨਾ ਅਸਰ ਫੀਲ ਹੁੰਦਾ ਨਾ ਤੁਸੀਂ ਕਹੋਗੇ ਬੱਲੇ ਯਾਰ ਤਾਂ ਕਮਾਲ ਹੀ ਹੋ ਗਈ ਸੋ ਕਾਇਰੋਪ੍ਰੈਕਟਿਕ ਟ੍ਰੀਟਮੈਂਟ ਮਸਾਜ ਥੈਰੇਪੀ ਬਹੁਤ ਵਧੀਆ ਕਰਦੇ ਆ ਹੀਲ ਐਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਗੋਰਵੇ ਐਂਡ ਕੰਟਰੀ ਸਾਈਡ 905-913-5256 ਇੱਥੇ ਇੱਕ ਹੇਅਰ ਫੋਲਿਕਸ ਟ੍ਰੀਟਮੈਂਟ ਕਰਦੇ ਆ ਸਾਡੇ ਜਿੰਨੇ ਵੀ ਵੀਰ ਨੇ ਜਾਂ ਕੋਈ ਵੀ ਲੇਡੀਜ਼ ਨੇ ਤੁਹਾਡੇ ਵਾਲ ਝੜ ਰਹੇ ਨੇ ਤਾਂ ਹੇਅਰ ਫੋਲਿਕਸ ਟ੍ਰੀਟਮੈਂਟ ਹੈ ਹੇਅਰ ਲੋਸ ਦੇ ਲਈ ਤੇ ਨਾਲ ਆਈ ਵੀ ਡ੍ਰਿਪ ਵੀ ਕਰਦੇ ਆ ਤੁਹਾਡੀ ਆਇਰਨ ਦੀ ਕਮੀ ਹੈ ਵਾਈਟਮਿਨ ਦੀ ਕੋਈ ਕਮੀ ਹੈ ਆਇਰਨ ਅਤੇ ਵਾਈਟਮਿਨ ਥੈਰੇਪੀ ਆਈ ਵੀ ਡ੍ਰਿਪਸ ਨੇ ਤੇ ਮੈਂ ਵੀ ਜਾਊਂਗਾ ਯਾਰ ਇਹਨਾਂ ਕੋਲੋਂ ਆਈ ਵੀ ਡ੍ਰਿਪ ਲਵਾਵਾਂਗੇ ਲਵਾ ਲੈਣੀ ਚਾਹੀਦੀ ਹੈ ਕਦੇ ਨਾ ਕਦੇ ਨੰਬਰ ਇਹਨਾਂ ਦਾ 905-913-5256 ਜੀ 4984 ਹਾਂਜੀ ਵੀਰੇ
7: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ
5: ਸਤਿ ਸ਼੍ਰੀ ਅਕਾਲ
7: ਹਾਂਜੀ ਭਾਜੀ ਇਹ ਮੈਂ ਵੀ ਥੋੜਾ ਜਿਹਾ ਐਗਰੀ ਆ ਜਿਹੜੇ ਲਾਸਟ ਕਲਰ ਕਹਿ ਕੇ ਗਏ ਆ ਨਾ ਤੂੰ ਅੱਗ ਭਾਜੀ ਤੂੰ ਤਾਂ ਹੀ ਉੱਠਦਾ ਜਿੱਥੇ ਅੱਗ ਲੱਗਦੀ ਆ ਸਾਨੂੰ ਗੱਲ ਕਰਨੀ ਚਾਹੀਦੀ ਸੀ ਭਾਜੀ ਕਿ ਜੇ ਈਮੇਲ ਆਈ ਆ ਤੇ ਅਸੀਂ ਉਹਨੂੰ ਸੁਧਾਰਨਾ ਕਿੱਦਾਂ ਹਨਾ ਅਸੀਂ ਭਾਜੀ ਹੱਲਾਸ਼ੇਰੀ ਦੇ ਰਹੇ ਹਾਂ ਇਹੋ ਜਿਹੇ ਬੰਦਿਆਂ ਨੂੰ ਉਹਨਾਂ ਦਾ ਫੀਵਰ ਕਰਕੇ ਇਹ ਹੁੰਦਾ ਭਾਜੀ ਮੈਂ ਇੱਕ ਵਾਰੀ ਆਪਣੀ ਮੰਮੀ ਨਾਲ ਗਰੋਸਰੀ ਕਰਨ ਗਿਆ ਭਾਜੀ ਮਗਰੋਂ ਇੰਨੀ ਗੰਦੀ ਗਾਲ ਦੀ ਆਵਾਜ਼ ਆਈ ਵੀ ਉਹ ਕਹਿੰਦਾ ਫਲਾਣਿਆ ਗਾਲ ਕੱਢ ਕੇ ਆਹ ਚੀਜ਼ ਤੇ ਤੂੰ ਰੱਖੀ ਨਹੀਂ ਆ ਹਾਂਜੀ ਓਏ ਇਹਨਾਂ ਨੂੰ ਪਤਾ ਵੀ ਹੁੰਦਾ ਵਾ ਨੈਕਸਟ
5: ਨਹੀਂ ਪਰ ਭਾਜੀ ਦੇਖੋ ਉਹ ਗਾਲ ਕੱਢਣੀ ਚਲੋ ਉਹ ਵੱਖਰੀ ਗੱਲ ਹੈ ਆਪਾਂ ਗੱਲ ਕਰ ਰਹੇ ਹਾਂ ਵੀ ਕੀ ਕੋਈ ਇਦਾਂ ਵਾਕੇ ਘੂਰ ਕੇ ਦੇਖ ਰਿਹਾ ਹੁੰਦਾ ਜਾਂ ਨਹੀਂ
7: ਦੇਖ ਰਿਹਾ ਹੁੰਦਾ ਭਾਜੀ ਭਾਜੀ ਇਹ ਜਿਹੜਾ ਟੈਕਨੀਕਲੀ ਭਾਜੀ ਕਹਿੰਦੇ 3 ਸੈਕਿੰਡ ਤੋਂ ਵੱਧ ਜੇ ਕਿਸੇ ਵੱਲ ਵੇਖ ਲਈ ਉਹ ਸ਼ੱਕੀ ਨਜ਼ਰ ਹੋ ਜਾਂਦੀ ਭਾਜੀ ਤੇ ਇਹ ਆਪਣੇ ਲੋਕਾਂ ਨੂੰ ਸੈਂਸ ਨਹੀਂ ਹੈਗੀ ਇਸ ਤੋਂ ਵੀ ਉਹ ਵੇਖੀ ਜਾਂਦੇ ਆ ਜੇ ਕੋਈ ਅਨਕੰਫਰਟੇਬਲ ਹੈਗਾ ਤਾਂ ਹੀ ਭਾਜੀ ਅਗਲੇ ਨੇ ਗੱਲ ਕੀਤੀ ਤੁਹਾਡੇ ਨਾਲ ਹੁਣ ਇੱਕ ਬੰਦਾ ਆਪਣੇ ਫਿਊਨਸੀ ਨਾਲ ਗਿਆ ਵਾ, ਉਹਨੂੰ 10 ਬੰਦੇ ਗਰੁੱਪ ਚ ਦੇਖ ਰਹੇ ਆ, ਹਨਾ, ਮਤਲਬ ਨਹੀਂ ਵਧੀਆ ਫੀਲ ਕਰਦਾ। ਇਹ ਜਿਹੜੇ ਕਹਿ ਰਹੇ ਸਾਡੀ ਉਮਰ ਆ ਭਾਜੀ, ਫਿਰ ਜਦੋਂ ਆਪਣੀਆਂ ਭੈਣਾਂ ਦੇ ਨਾਲ ਜਾਣਗੇ, ਜੇ ਅਗਲਾ ਬੰਦਾ ਇੱਦਾਂ ਕਰੂਗਾ ਉਦੋਂ ਟੋਲਰੇਟ ਨਹੀਂ ਹੋਣੀ ਗੱਲ ਉਦੋਂ।
5: ਦੇਖੋ ਆਈ ਨੀ ਕੋਈ ਕਹਿ ਰਿਹਾ ਵੀ ਸਾਡਾ ਬੁਰੀ ਨਜ਼ਰ ਨਾਲ ਦੇਖਣ ਦੀ ਉਮਰ ਹੈ, ਇਹ ਕਹਿ ਰਿਹਾ ਕਿ ਯਾਰ ਅਸੀਂ ਤਾਂ ਉਹੀ ਦੇਖ ਰਹੇ ਹੁੰਦੇ ਆਏ, ਤੇ ਕਿਹੜਾ ਵੀ ਜਾਣ ਬੁੱਝ ਕੇ ਕਿਸੇ ਨੂੰ ਘੂਰ ਕੇ ਦੇਖ ਰਹੇ ਆ।
7: ਨਹੀਂ ਕਿਉਂ ਵੇਖਣਾ ਕਿਉਂ ਭਾਜੀ, ਇਹ ਗੱਲ ਦੱਸੋ ਨਾ। ਫਿਰ ਗਾਣਾ ਤੇ ਉਹਦਾ ਭਾਜੀ ਮਾਨਕਤ ਸਾਹਿਬ ਦਾ ਵੀ ਹੈਗਾ ਵਾ, ਬੜਾ ਮੋਣਾ ਬੜਾ ਮੋਹੀ ਰੂਪ ਦਾ ਗੁਮਾਨ ਕਰ ਲਈ ਤੈਨੂੰ ਤੱਕਣਾ ਵੀ ਨੀ, ਤੇ ਸਟੈਂਡਰਡ ਉਦਾਂ ਦਾ ਰੱਖੋ ਨਾ ਭਾਜੀ। ਪਤਾ ਵਾ ਅਗਲਾ ਬੰਦਾ ਆਪਣੀ ਉਹਦੇ ਨਾਲ ਪਾਰਟਨਰ ਦੇ ਨਾਲ ਹੈਗਾ, ਵੇਖਣਾ ਹੀ ਕਿਉਂ ਭਾਜੀ ਉਹਦੇ ਵੱਲ ਇੰਨਾ ਲੌਂਗ ਟਰਮ। ਹਾਂਜੀ, ਫਿਰ ਦੂਜੇ ਨੂੰ ਇਸ਼ਾਰਾ ਮਾਰਨਾ ਤੂੰ ਵੀ ਵੇਖ, ਹਨਾ, ਤੇ ਉਹ ਭਾਜੀ ਸਮਝ ਤੇ ਲੱਗ ਹੀ ਜਾਂਦੀ ਹੈ ਕਿਹੜੀ ਸੈਂਸ ਨਾਲ ਕੋਈ ਕਿੱਦਾਂ ਕਿੱਧਰ ਨੂੰ ਵੇਖਣ ਡਿਆ ਏ। ਤੇ ਮਤਲਬ ਜਿਹੜਾ ਬੰਦਾ ਫੈਮਿਲੀ ਨਾਲ ਗਿਆ ਹੁੰਦਾ ਜਾਂ ਆਪਣੀ ਗਰਲਫ੍ਰੈਂਡ ਨਾਲ ਗਿਆ ਹੁੰਦਾ, ਉਹ ਭਾਜੀ ਡਰਦਾ ਵਾ ਬਈ ਜੇ ਮੈਂ ਗੱਲ ਪਿਆ ਮੈਂ ਦਸਿਆ ਨੇ ਮੈਨੂੰ ਮੇਰੇ ਗੱਲ ਪੈਣਗੇ, ਮੇਰੀ ਗਰਲਫ੍ਰੈਂਡ ਸਾਹਮਣੇ ਬੇਇੱਜ਼ਤੀ ਹੋ ਗਈ, ਹਨਾ। ਤੇ
5: ਤੁਹਾਨੂੰ ਇਹ ਨੀ ਲੱਗਦਾ ਵੀ ਆਪਾਂ ਲੋਕ ਕਿਤੇ ਨਾ ਕਿਤੇ ਉਹੀ ਸੋਚ ਲੈਣੇ ਵੀ ਸਾਡੇ ਨਾਲ ਬੁਰੀ ਨਜ਼ਰਾਂ ਨਾਲ ਦੇਖ ਰਹੇ ਆ?
7: ਨਹੀਂ ਭਾਜੀ, ਪਤਾ ਕੀ ਆ, ਤੁਸੀਂ ਭਾਵੇਂ ਬੰਦ ਸ਼ੀਸ਼ਿਆਂ ਦੇ ਵਿੱਚ ਕਾਲੇ ਸ਼ੀਸ਼ਿਆਂ ਵੱਲ ਵੀ ਕਿਸੇ ਵੱਲ ਵੇਖੋਗੇ ਨਾ, ਅਗਲੇ ਨੂੰ ਮੈਸੇਜ ਪਹੁੰਚ ਜਾਂਦਾ ਏ, ਉਹ ਤੁਹਾਡੇ ਵੱਲ ਫਿਰ ਉਹ ਵੀ ਵੇਖੂਗਾ ਅਗਲਾ ਬੰਦਾ। ਇਹ ਸਾਈਕਲ ਮੈਂ ਪਤਾ ਨੀ ਕਿਹੜਾ ਮੈਸੇਜ ਪਹੁੰਚਦਾ ਏ, ਅਗਲੇ ਨੂੰ ਪਤਾ ਲੱਗ ਜਾਂਦਾ ਵਾ ਬੰਦਾ ਅਗਲਾ ਸਾਡੇ ਵੱਲ ਕਿੱਦਾਂ ਵੇਖਣ ਡਿਆ ਭਾਜੀ।
5: ਚੱਲ ਠੀਕ ਹੈ,
7: ਮਤਲਬ ਮੇਰੇ ਖਿਆਲ ਨਾਲ ਤਾਂ ਨਹੀਂ ਵੇਖਣਾ ਚਾਹੀਦਾ ਭਾਜੀ। ਹੁਣ ਮੈਂ ਵੀ ਸਾਰੀ ਦਿਹਾੜੀ ਪਲਾਜ਼ਾ ਕਦੀ ਕਿਸੇ ਨੂੰ ਲਾ ਲਿਆ ਚੜਾ ਲਿਆ, ਪਤਾ ਲੱਗ ਹੀ ਜਾਂਦਾ ਕਿੱਥੇ ਕਿੱਦਾਂ ਦੇ ਬੰਦੇ ਖੜੇ ਆ। ਤੇ ਮੇਰੇ ਖਿਆਲ ਨਾਲ ਤੇ ਭਾਜੀ ਵੈਸੇ ਉਹ ਗੱਲ ਸੱਚੀ ਹੈ ਜਿਹੜੀ ਤੁਹਾਡੇ ਨਾਲ ਕੀਤੀ ਆ, ਤੁਹਾਨੂੰ ਉਹਦੀ ਹੈਲਪ ਕਰਨੀ ਚਾਹੀਦੀ ਆ, ਤੇ ਆਪਣੀ ਜਨਤਾ ਨੂੰ ਕਨਵਿੰਸ ਕਰਨਾ ਚਾਹੀਦਾ ਕਿ ਇਦਾਂ ਨਾ ਕਰੋ।
5: ਜੇ ਕੋਈ ਵਾਕਈ ਕਰਦਾ ਚਲੋ ਓਬਵੀਅਸਲੀ ਆਪਾਂ ਕਹਿੰਦੇ ਆ ਕਿ ਨਾ ਕਰੋ, ਬਟ ਕਿਤੇ ਨਾ ਕਿਤੇ ਇਹ ਵੀ ਹੁੰਦਾ ਵੀ ਆਪਾਂ ਕਈ ਵਾਰ ਉਹੀ ਸੋਚ ਲੈਂਦੇ ਹਾਂ ਵੀ ਯਾਰ ਸਾਨੂੰ ਕੋਈ ਬੁਰੇ ਹੀ ਨਜ਼ਰਾਂ ਨਾਲ ਦੇਖ ਰਿਹਾ। ਆਪਾਂ ਚਲੋ ਇਨਕਰੇਜ ਨਹੀਂ ਕਰਦੇ ਵੀ ਕੋਈ ਬੰਦੇ ਆ ਕਿਸੇ, ਓਬਵੀਅਸਲੀ ਆਪਾਂ ਇਨਕਰੇਜ ਥੋੜ੍ਹਾ ਕਰਦੇ ਹਾਂ ਕੋਈ ਗਲਤ ਨਜ਼ਰ ਨਾਲ ਦੇਖੇ, ਜਿਸ ਤੇ ਹੁਣ ਸਾਰਿਆਂ ਦੀ ਰਾਏ ਲੈ ਰਿਹਾ ਕਿ ਵਾਕਈ ਇਹ ਚੀਜ਼ ਤੁਹਾਡੇ ਖਿਆਲ ਚ ਹੋ ਰਹੀ ਹੁੰਦੀ ਹੈ, ਆਪਾਂ ਕਿਤੇ ਨਾ ਕਿਤੇ ਓਵਰ ਐਗਜ਼ੈਜਰੇਟ ਵੀ ਕਰ ਰਹੇ ਹਾਂ।
7: ਪਤਾ ਮੈਂ ਤੁਹਾਨੂੰ ਦੱਸਦਾ ਭਾਜੀ, ਇਕੱਲਾ ਬੰਦਾ ਜਿੱਦਾਂ ਕਿਸੇ ਵੱਲ ਵੇਖੂਗਾ ਉਹ ਚ ਵੀ ਇੰਨਾ ਕੋਨਫੀਡੈਂਸ ਨਹੀਂ ਹੁੰਦਾ, ਉਹ ਇੰਨਾ ਜ਼ਿਆਦਾ ਵੇਖ ਸਕਦਾ ਕਿਸੇ ਵੱਲ। ਜਦੋਂ ਭਾਜੀ ਗਰੁੱਪ ਹੋ ਜਾਂਦਾ ਨਾ, ਉੱਥੇ ਵਧੋ ਵਧੀ ਸ਼ਤਾਨੀ ਹੋ ਜਾਂਦੀ ਭਾਜੀ, ਨਹੀਂ ਸਮਝਦੇ? ਉਦੋਂ ਫਿਰ ਸ਼ਤਾਨੀ ਜਦੋਂ ਹੁੰਦੀ ਆ, ਫਿਰ ਮਤਲਬ ਵੇਖ ਕੇ ਹੱਸਣਾ ਜਾਂ ਮਤਲਬ ਇੱਦਾਂ ਅਪਰ ਵੱਟੇ ਜੇ ਚਾਹਣੇ ਇੱਕ ਦੂਜੇ ਵੱਲ ਵੇਖ ਕੇ, ਉਹ ਭਾਜੀ ਮੈਸੇਜ ਪਤਾ ਲੱਗ ਜਾਂਦਾ ਅਗਲੇ ਬੰਦੇ ਨੂੰ ਕਿ ਮੇਰੇ ਬਾਰੇ ਗੱਲ ਕਰ ਰਹੇ ਆ ਜਾਂ ਮੇਰੀ ਮਤਲਬ ਹਨਾ ਇੰਸਲਟ ਜੀ ਕਰ ਰਹੇ ਆ ਇੰਡਰੈਕਟਲੀ।
5: ਜੇ ਕੋਈ ਕਰਦਾ ਤਾਂ ਓਬਵੀਅਸਲੀ ਬੁਰੀ ਗੱਲ ਹੈ। ਤੇ ਵੀ ਵਿਲ ਬੀ ਰਾਈਟ ਬੈਕ।
8: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
5: ਵੈਰੀ ਗੁੱਡ, ਬਿਲਕੁਲ ਤੁਸੀਂ ਕਾਲ ਕਰੋ। ਤੁਹਾਡੇ ਲਈ ਆਸ ਦੀ ਕਿਰਨ ਦੀ ਟੀਮ ਆਲਵੇਜ਼ ਅਵੇਲੇਬਲ ਹੈ। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਅਵੇਲੇਬਲ ਹੈ। ਇੱਕ ਤੁਸੀਂ ਯਾਦ ਰੱਖਣਾ ਮੈਸੇਜ ਸਾਡੇ ਬਹੁਤ ਹੀ ਪਿਆਰੇ ਸੱਜਣ ਪ੍ਰਦੀਪ ਭਾਜੀ ਦਾ, ਜੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਕੋਈ ਤੁਹਾਡੇ ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਨਹੀਂ ਕੰਮ ਕਰ ਰਹੇ ਤਾਂ ਤੁਸੀਂ ਆਪਣੇ ਅਪਲਾਇੰਸਿਸ ਦੀ ਰਿਪੇਅਰ ਦੇ ਲਈ ਯਾਦ ਰੱਖੋ ਮੈਸੇਜ ਤੇ ਨੰਬਰ 6476223203, 6476223203, ਫੋਨ ਨੰਬਰ ਹੈ ਐਂਡ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ। UBT ਟਰਾਂਸਪੋਰਟ ਹਾਇਰ ਕਰ ਰਹੇ ਹੈ, UBT ਟਰਾਂਸਪੋਰਟ ਨੂੰ ਜਲਦੀ ਜਲਦੀ ਜਲਦੀ ਡਰਾਈਵਰਾਂ ਦੀ ਲੋੜ ਹੈ। ਇਹਨਾਂ ਨੂੰ ਡਰਾਈਵਰ ਨਹੀਂ ਓਨਰ ਆਪਰੇਟਰ ਸੋਰੀ ਚਾਹੀਦੇ ਆ, ਟੋਰਾਂਟੋ ਟੂ ਮੋਂਟਰੀਅਲ ਦੇ ਲਈ ਓਨਰ ਆਪਰੇਟਰ ਐਂਡ ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ। UBT ਟਰਾਂਸਪੋਰਟ ਬਹੁਤ ਵਧੀਆ ਕੰਪਨੀ ਹੈ ਤੇ UBT ਟਰਾਂਸਪੋਰਟ ਦਾ ਨੰਬਰ ਹੈ 416-881-1934, 416-881-1934, UBT ਟਰਾਂਸਪੋਰਟ। 1451, ਹੈਲੋ,
9: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ
9: ਮੈਡਮ ਜੀ, ਜੈਂਟਲਮੈਨ ਸੀ ਤੇ ਨਾਲ ਓਹਦੀ ਡਾਟਰ ਸੀ ਕੋਈ 25 ਸਾਲ ਦੀ ਹੋਊਗੀ ਚੰਗੀ ਤੇ ਉਹ ਮਤਲਬ ਕਿ ਮੋਹਰੇ ਫਾਦਰ ਸਾਹਿਬ ਸੀ ਤੇ ਪਿੱਛੇ ਉਹ ਲੜਕੀ ਸੀ ਤੇ ਉਹਦੇ ਪਿੱਛੇ ਮੈਂ ਸੀ ਜਦੋਂ ਅਸੀਂ ਹੋਮ ਡਿਪੋ ਦੇ ਐਂਟਰ ਹੋਏ ਤੇ ਲੈਫਟ ਪਾਸੇ 3 ਜਣੇ ਬੰਦੇ ਖੜੇ ਸੀ ਤੇ ਮਤਲਬ ਕਿ 19 ਏਜ ਦੇ ਸੀ ਉਹ ਜਦੋਂ ਮਤਲਬ ਕਿ ਫਾਦਰ ਸਾਹਿਬ ਤਾਂ ਅੱਗੇ ਚਲ ਗਿਆ ਤੇ ਨਾਲ ਪਿੱਛੇ ਮਤਲਬ ਕਿ 2 ਫੁੱਟ ਦੇ ਫਾਸਲੇ ਦੇ ਪਿੱਛੇ ਲੜਕੀ ਸੀ ਉਹ ਮਤਲਬ ਕਿ ਜਿੱਦਾਂ ਉਹਨਾਂ ਨੇ ਦੇਖਣੀ ਸੀ ਨਾ ਮਤਲਬ ਕਿ ਮੈਨੂੰ ਵੀ ਆਪ ਫੀਲ ਹੋਇਆ ਬਈ ਯਾਰ ਤੁਸੀਂ ਦੱਸੋ ਹਰ ਇੱਕ ਦੇ ਘਰ ਦੇ ਵਿੱਚ ਇਹ ਮਤਲਬ ਕਿ ਆਪਣੇ ਮਾਂ ਭੈਣ ਹੁੰਦੀਆਂ ਜਾਂ ਕਿੱਦਾਂ ਜਾਂ ਹੁਣ ਏਦਾਂ ਦਾ ਫਿਰ ਆਪਾਂ ਮਤਲਬ ਕਿਤੇ ਕੀ ਫੀਲ ਕਰਾਂਗੇ ਫਿਰ ਆਪਾਂ ਮਤਲਬ ਮੈਂ ਪਰਸਨਲੀ ਦੇਖਿਆ ਹਾਲੇ ਇਹ ਪਰਸੋਂ ਦੀ ਗੱਲ ਹੈ ਹੋਮ ਡਿਪੂ ਦੇ ਵਿੱਚ ਮਤਲਬ ਕਿ ਏਦਾਂ ਕਰਨਾ ਨੀ ਚਾਹੀਦਾ ਚਲੋ ਇਹਨਾਂ ਨੂੰ ਵੀ ਜਿੱਦਾਂ ਆਪਾਂ ਗੱਲ ਕਰਦੇ ਹਾਂ ਹੈਲਪ ਨਾਲ ਆਪਾਂ ਉਹ ਵੀ ਕਰਦੇ ਹੈਲਪ ਦੀ ਗੱਲ ਨੀ ਇਹ ਥੋੜਾ ਜਿਹਾ ਆਪਾਂ ਨੂੰ ਇਹ ਕਰਨਾ ਚਾਹੀਦਾ ਕਿ ਮਤਲਬ ਕਿ ਏਦਾਂ ਨਾ ਕਰੀਏ ਆਪਣਾ ਵਧੀਆ ਵਧੀਆ ਮਤਲਬ ਕਿ ਰਹੀਏ ਤਾਂ ਕਿ ਕੋਈ ਬੰਦਾ ਵੀ ਉਂਗਲ ਨਾ ਚੱਕੇ ਹਰੇਕ ਏਦਾਂ ਕਹੇ ਵੀ ਸਾਡੇ ਬੱਚੇ ਵਧੀਆ ਆ ਬੱਚੇ ਸਾਡੇ
10: ਠੀਕ ਹੈ ਚਲੋ ਤੁਹਾਡਾ ਵੀ ਸ਼ੁਕਰੀਆ ਸਰ ਬਹੁਤ ਧੰਨਵਾਦ ਤੁਹਾਡਾ 0777 ਹੈਲੋ ਸਤਿ ਸ਼੍ਰੀ ਅਕਾਲ
11: ਹਾਂਜੀ ਵੀਰੇ ਮੈਂ ਇਹੀ ਕਹਿਣਾ ਸੀਗਾ ਕਿ ਕਈ ਵਾਰੀ ਬੰਦਾ ਏਦਾਂ ਇੰਟੈਂਸ਼ਨਲੀ ਵੀ ਨੀ ਵੇਖਦਾ ਹੁੰਦਾ ਕਿ ਤੁਸੀਂ ਕਿੱਦਾਂ ਜੱਜ ਕਰ ਸਕਦੇ ਹੋ ਨਾ ਕਿ ਮੈਂ ਮੰਨ ਲਓ ਮੈਂ ਦੇਖ ਰਿਹਾ ਤੇ ਮੈਂ ਮਾੜੀ ਨਜ਼ਰ ਨਹੀਂ ਵੇਖ ਤੇ ਏਦਾਂ ਨੀ ਹੁੰਦਾ ਪਰ ਚਲੋ ਜਿੱਥੇ ਜੇ ਕਿਸੇ ਨਾਲ ਐਕਸਪੀਰੀਅੰਸ ਹੋਇਆ ਤੇ ਉਹਨਾਂ ਨੂੰ ਮਤਲਬ ਥੋੜਾ ਆਪਾਂ ਉਹਨਾਂ ਨੂੰ ਸੁਧਰਨਾ ਚਾਹੀਦਾ ਨਾ ਕਿ ਏਦਾਂ ਨਾ ਅਪੀਲ ਕਰਾਓ ਅਗਲੇ ਨੂੰ ਕਿ ਬਹੁਤ ਹੀ ਮਤਲਬ ਹੋਰ ਹਿਸਾਬ ਨਾਲ ਦੇਖ ਰਿਹਾ ਕਿ ਅਗਲੇ ਨੂੰ ਅਨਕੰਫਰਟੇਬਲ ਹੋ ਗਿਆ ਪਰ ਬਈ ਕਲਚਰ ਜਿੱਦਾਂ ਹੁਣ ਮੰਨ ਲਓ ਕਿ ਜੇ ਕੋਈ ਗੋਰਾ ਤੁਹਾਨੂੰ ਮੰਨ ਲਓ ਕੁੜੀ ਨੂੰ ਕੋਈ ਏਦਾਂ ਵੀ ਕਹਿ ਜੇ ਯੂ ਲੁਕਿੰਗ ਸੋ ਬਿਊਟੀਫੁਲ ਤੇ ਉਹ ਅੱਗੋਂ ਕਹਿੰਦੇ ਵਾਹ ਉਹ ਸੋ ਸਵੀਟ ਤੇ ਜੇ ਆਪਣੇ ਵਾਲਾ ਕਹਿ ਦੇ ਮਰ ਜਾਣਾ ਪਤਾ ਨੀ ਕੀ
10: ਅਨਕੰਫਰਟੇਬਲ ਹੋ ਰਹੀ ਹੈ ਉਹ ਬਿਲਕੁਲ ਗਲਤ ਹੈ ਉਹ ਨਹੀਂ ਹੋਣਾ ਚਾਹੀਦਾ ਬਟ ਕਿਤੇ ਨਾ ਕਿਤੇ ਇਹ ਵੀ ਚਲੋ ਹੁਣ ਕਈ ਲੋਕ ਕਹਿ ਰਹੇ ਆ ਕਿ ਯਾਰ ਜੇ ਆਪਣਾ ਕੋਈ ਬੰਦਾ ਦੇਖ ਲਵੇ ਤੇ ਕੋਈ ਹੋਰ ਕਮਿਊਨਿਟੀ ਦਾ ਉਸ ਹੀ ਨਿਗਾਹ ਨਾਲ ਜਾਂ ਉਸ ਹੀ ਤਰੀਕੇ ਨਾਲ ਦੇਖੇ ਤਾਂ ਕਿਤੇ ਨਾ ਕਿਤੇ ਆਪਣੇ ਬੰਦਿਆਂ ਤੇ ਉਂਗਲ ਉਠਾਉ ਜਾਊਗੀ ਵੀ ਇਹ ਕਿਵੇਂ ਦੇਖਦਾ
11: ਬਿਲਕੁਲ ਭਾਈ ਮੈਂ ਕੱਲ ਹੀ ਪਰਸੋਂ ਰੀਲ ਦੇਖ ਰਿਹਾ ਸੀ ਇੰਸਟਾ ਤੇ ਉੱਥੇ ਉਹ ਬੰਦਾ ਕੁੜੀਆਂ ਨੂੰ ਪ੍ਰੇਜ਼ ਕਰ ਰਿਹਾ ਸੀ ਉਹ ਬੜੀਆਂ ਖੁਸ਼ ਹੋ ਰਹੀਆਂ ਉਹ ਥੈਂਕ ਯੂ ਐ ਕਪਲ ਸੀ ਥੋੜੇ ਓਲਡ ਏਜ ਉਹਨਾਂ ਨੂੰ ਪ੍ਰੇਜ਼ ਕੀਤਾ ਉਹ ਵੀ ਖੁਸ਼ ਹੋਏ ਤੇ ਇੱਦਾਂ ਇਹ ਥੋੜਾ ਜਿਹਾ ਸਾਨੂੰ ਵੀ ਚੇਂਜ ਕਰਨਾ ਚਾਹੀਦਾ ਕਿ ਇੱਦਾਂ ਵੀ ਕੋਈ ਖਾ ਨੀ ਚੱਲਾ ਯਾਰ ਦੇਖ ਕੇ ਤੁਹਾਨੂੰ ਹੁਣ ਜੇ ਮੰਨ ਲਓ ਤੁਹਾਡੀ ਆਪਾਂ ਵੀ ਮੇਰੀ ਵੀ ਫੈਮਿਲੀ ਇੱਥੇ ਆ ਆਪਾਂ ਵੀ ਜਾਈਦਾ ਬਾਹਰ ਕੋਈ ਏਡੀ ਗੱਲ ਨੀ ਹੈਗੀ ਪਰ ਮਤਲਬ ਜੇ ਕੋਈ ਹੈਗਾ ਬੰਦਾ ਉਹਨੂੰ ਇਹ ਸੁਣਨਾ ਚਾਹੀਦਾ ਕਿ ਭਾਈ
10: ਕਹਿੰਦੇ ਨਵੀ ਮੈਂ ਖੁਦ ਜਦੋਂ ਪਿੰਡ ਜਾਂਦਾ ਹੁੰਦਾ ਸੀ ਕਹਿੰਦੇ ਮੈਂ ਆਪਣੇ ਹੀ ਪਿੰਡ ਜਾਣਾ ਤੇ ਮੇਰੇ ਆਪਣੇ ਹੀ ਪਿੰਡ ਦੇ ਬੰਦਿਆਂ ਨੇ ਮੇਰੇ ਵੱਲ ਦੇਖਣਾ ਵੀ ਮੈਂ ਨੀਵੀਂ ਜੀ ਪਾ ਲੈਣੀ ਕਿ ਬਸ ਵੀ ਉਹ ਬਸ ਤਰੀਕਾ ਦੇਖਣ ਦਾ ਹੀ ਨੀ ਵੀ ਕੋਈ ਬੁਰੀ ਨਜ਼ਰਾਂ ਦੇਖ ਰਿਹਾ ਜਿਸ ਤੋਂ ਇੱਕ ਹੈਬਿਟ ਜੀ ਬਣੀ ਹੋਈ ਹੈ ਠੀਕ ਹੈ ਨੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਥੈਂਕ ਯੂ ਜੇ ਕੋਈ ਏਦਾਂ ਦੇਖਦਾ ਨਾ ਦੇਖੋ ਬਟ ਜੇ ਕੋਈ ਤੁਹਾਡੇ ਵੱਲ ਮਾੜਾ ਜਿਹਾ ਵੀ ਨਿਗਾਹ ਜਿਹੀ ਕਰ ਲੈਂਦਾ ਇਹਨਾਂ ਸੋਚੋ ਕਿ ਹਰ ਵਾਰੀ ਕਿ ਕੋਈ ਬੰਦਾ ਕੋਈ ਬੁਰੇ ਤਰੀਕੇ ਨਾਲ ਕਰ ਰਿਹਾ ਪ੍ਰੋਗਰਾਮ ਪੰਜਾਬੀ ਦਾਇਰਾ ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ ਕਿੰਨੀਆਂ ਜ਼ਬਰਦਸਤ ਡੀਲਾਂ ਨੇ ਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ ਸੋ ਇੰਡੀਅਨ ਫਰੂਟਲੈਂਡ ਤੇ ਲੱਗ ਚੁੱਕੀ ਹੈ ਆਟਮ ਸੇਲ ਆਸ਼ੀਰਵਾਦ ਆਟਾ 11.99 ਨੂੰ 20 ਪਾਉਂਡ ਦਾ ਬੈਗ ਐਂਡ 817 817 ਰਾਈਸ 1099 ਨੂੰ 8.8 ਪਾਉਂਡ ਬਰਾੜ ਦਾ ਦੇਸੀ ਘਿਓ ਸਿਰਫ 23.99 ਨੂੰ 1.8 ਕੇਜੀ, ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 ਪਾਉਂਡ, ਬੰਸੀ ਦਾ ਸ਼ੱਕਰ 2 ਪਾਉਂਡ 1.99 ਨੂੰ, ਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟ ਲੈਂਡ ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 ਲੀਟਰ, ਇੰਡੀਅਨ ਡੈਲੀ ਬਾਈਟਸ ਦੀਆਂ ਕੁੱਕੀਜ਼ 4.99 ਨੂੰ 1 ਕੇਜੀ, ਲਕਸ਼ਮੀ ਦੇਸੀ ਬੇਸਨ 3.99 ਨੂੰ 4 ਪਾਉਂਡ। ਲੋਕੇਸ਼ਨਸ ਤੁਹਾਨੂੰ ਦੱਸਦਿਆਂ ਉਸ ਤੋਂ ਪਹਿਲਾਂ, ਜੋਇਨਾ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99 ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ, ਮੇਫੀਲਡ ਕ੍ਰੈਡਿਟ ਵਿਊ 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲਮੋਰ 15 ਫੈਂਡਰਵੇ, ਬਵੇੜਨ ਚਿੰਕਿਊਜ਼ੀ 45 ਡਸਕ ਡਰਾਈਵ, ਕੁਈਨ ਐਂਡ ਚਿੰਕਿਊਜ਼ੀ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਹਰਨ ਏਰੀਓ 600 ਹੈਸਪਲ ਰੋਡ ਕੇਂਬਰਿਜ, 33 ਫਾਰਲੀ ਡਰਾਈਵ ਗੁਆਸ। The one and only Indian Fruitland ਦੀ ਲੱਗ ਚੁੱਕੀ ਹੈ 11 ਅਕਟੋਬਰ ਤੱਕ ਆਟਮ ਸੇਲ, ਆਟਮ ਸੇਲ, ਆਟਮ ਸੇਲ। ਓ ਵਾਹ ਵੀ ਵਾਹ। 5134 ਹਾਂਜੀ ਬਾਈ ਜੀ।
12: ਹਾਂਜੀ ਸਤਿ ਸ੍ਰੀ ਅਕਾਲ ਜੀ।
10: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
12: ਚੜ੍ਹਦੀ ਕਲਾ, ਚੜ੍ਹਦੀ ਕਲਾ। ਮੈਂ ਕਿਹਾ ਜੀ, ਇਹ ਵੇਖਣਾ ਦਾ ਆਪਣਾ ਪ੍ਰੋਫੈਸ਼ਨ ਆ, ਪਰ ਆਪਾਂ ਵੇਖਣਾ।
10: ਅੱਛਾ, ਆਪਣਾ ਪ੍ਰੋਫੈਸ਼ਨ ਆ।
12: ਹਾਂ, ਤੇ ਵੇਖਣਾ ਵੀ ਅੱਖਾਂ ਪਾੜ ਕੇ, ਜਿੰਨਾ ਜੇ ਇੱਕ ਕੁੜੀ ਘਰ ਨਾ ਵੜ ਜਾਵੇ ਤੇ ਵੇਖ ਹੀ ਜਾਣਾ।
10: ਨਹੀਂ
12: ਹਾਂਜੀ, ਵੇਖੋ ਹਰ ਕੋਈ ਵੇਖਦਾ, ਹਰ ਕੋਈ ਵੇਖਦਾ, ਗੋਰਾ ਕਾਲਾ ਚੀਨਾ ਵੀਨਾ ਸਾਰੇ ਇੱਕ ਦੂਜੇ ਨੂੰ ਵੇਖਦੇ ਆ, ਪਰ ਜਿਹੜੇ ਆਪਣੇ ਲੋਕ ਥੋੜੇ ਵੇਖਦੇ ਆ ਨਾ, ਉਹ ਵੀ ਅੱਖਾਂ ਵਿੱਚ ਕੱਢ ਲੈਂਦੇ, ਬਸ ਸ਼ਹੀਦ ਹੋ ਹੀ ਗਏ ਹੁਣ।
10: ਅੱਛਾ, ਆਪਣਾ ਦੇਖਣ ਦਾ ਤਰੀਕਾ ਹੋਰ ਹੈ।
12: ਅੱਛਾ,